0: ਸ਼ੋਅ ਫਿਲਮਸ ਲੈ ਕੇ ਆਏ ਨੇ ਐਕਸ਼ਨ, ਇਮੋਸ਼ਨ ਅਤੇ ਫੁੱਲ ਔਨ ਐਂਟਰਟੇਨਮੈਂਟ। ਪੰਜਾਬੀ ਫੀਚਰ ਫਿਲਮ ਸ਼ੇਰਾ,
1: 5 ਸਾਲ ਬਾਅਦ ਮੁੜਿਆ ਸ਼ੇਰੇ, ਤੇ ਮੁੜਿਆ ਵੀ ਕਿਹੜੇ ਹਾਲਾਤਾਂ 'ਚ।
2: ਸਟਾਰਿੰਗ ਪਰਮੇਸ਼ ਵਰਮਾ, ਸੋਨਲ ਚੌਹਾਨ, ਯੋਗਰਾਜ ਸਿੰਘ, ਮਾਨਵ ਵਿਜ ਅਤੇ ਹੋਰ ਵੀ ਉੱਘੇ ਕਲਾਕਾਰ।
3: ਮੈਂ ਉੱਥੋਂ ਵੀ ਮੁੜ ਕੇ ਜਿੱਥੋਂ ਕੋਈ ਨਹੀਂ ਮੁੜ ਕੇ ਆਉਂਦਾ।
0: Written and directed by Savio Sandhu, produced by Anmol Sahni.
2: ਹੁਣ ਵੇਖਣਾ ਨਾ ਭੁੱਲਿਓ 15 ਮਈ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
4: ਪਾਂਡੇ ਜੀ, ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਆਏ,
5: ਔਰ ਇਹ ਤੀਸਰੀ
4: ਦੋਸਤ ਹੀ ਹੈ ਨਾ।
6: ਦੇਖਿਏ ਪ੍ਰਜਾਪਤੀ ਪਾਂਡੇ, ਉਨਕੀ ਸ਼੍ਰੀਮਤੀ ਐਂਡ ਅਦਰਸ ਇਨ ਪਤੀ ਪਤਨੀ ਔਰ ਵੋ ਦੋ, 15 ਮਈ ਸੇ ਆਪਕੇ ਨਜ਼ਦੀਕੀ ਥੀਏਟਰਸ ਮੇ।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
7: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
8: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
9: ਕੀ ਹੋਇਆ?
8: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
9: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
8: ਜਾਂ 90-77-97-33
9: ਜਾਂ ਈਮੇਲ info@vyimmigration.com.au।
8: ਯਾਦ ਰੱਖੋ 9077-9733।
9: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
8: ਹਰ ਕਦਮ ਤੁਹਾਡੇ ਨਾਲ।
10: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
11: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
2: ਸੂਰਜ ਦੇਵਤਾ
11: ਕੀ ਮਤਲਬ?
2: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
11: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
2: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
10: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਬੋਰਨ।

0: ਰੇਡੀਓ ਹਾਂਜੀ 1674 ਐਮ ਆਸ ਕਰਦੇ ਹਾਂ ਕਿ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ। ਅੱਜ 12 ਤਰੀਕ ਹੈ ਮਈ ਦੇ ਮਹੀਨੇ ਦੀ, ਅੱਜ ਮੰਗਲਵਾਰ ਦਾ ਦਿਨ ਹੈ ਅਤੇ ਦਿਨ ਤੁਸੀਂ ਰੇੜੇ ਪਾ ਲਿਆ ਹੋਊਗਾ। ਹੁਣ ਜਿੱਥੇ ਸਵੇਰੇ ਸਵੇਰੇ ਦੇ ਸਮੇਂ ਕਾਫੀ ਜ਼ਿਆਦਾ ਧੁੰਦ ਸੀ, ਉੱਥੇ ਹੁਣ ਵੇਖ ਰਹੇ ਹਾਂ ਕਿ ਕਾਫੀ ਸੋਹਣੀ ਧੁੱਪ ਚੜ੍ਹਾਈ ਹੈ। ਜਿੰਨੀ ਜ਼ਿਆਦਾ ਠੰਡਾ ਠੰਡਾ ਜਿਹਾ ਮਾਹੌਲ ਚੱਲ ਹੁੰਦਾ ਵਾ, ਉਨਾ ਹੀ ਵਧੀਆ ਧੁੱਪ। ਸੋ ਆਪਾਂ ਜੇ ਪੰਜਾਬ ਦਾ ਵੀ ਤੂਰ ਸਾਹਿਬ ਆਪਾਂ ਵੇਖੀਏ ਮਾਹੌਲ ਚੱਲ, ਅਤੇ ਜਿੱਦਣ ਸਭ ਤੋਂ ਵੱਧ ਕੋਰਾ ਪੈਂਦਾ ਹੁੰਦਾ ਉੱਦਣ ਉਨੀ ਤਿੱਖੀ ਉਨੀ ਵਧੀਆ ਧੁੱਪ ਲੱਗਦੀ ਹੁੰਦੀ ਹੈ ਨਾ,
1: ਉਨਾ ਹੀ ਜ਼ਿਆਦਾ ਮਜ਼ਾ ਆਉਂਦਾ,
0: ਉਨਾ ਹੀ ਜ਼ਿਆਦਾ ਮੁੜ ਕੇ
1: ਰਹਿਣੇ ਵੀ ਐਸਾ ਹੋਇਆ।
0: ਇਹ ਚੀਜ਼ ਕੈਨਬਰਾ 'ਚ ਵੀ ਹੁੰਦੀ ਹੈ, ਕੈਨਬਰਾ 'ਚ ਸਵੇਰੇ ਸਵੇਰੇ ਦੇ ਸਮੇਂ ਜਿੰਨਾ ਮੈਂ ਦੋ ਚਾਰ ਵਾਰੀ ਵੇਖਿਆ ਤਜਰਬਾ, ਵੀ ਉੱਥੇ ਜਿੱਦਾਂ ਸਵੇਰੇ ਸਵੇਰੇ ਦੇ ਸਮੇਂ ਪੂਰਾ ਕੋਰਾ ਜਿਹਾ ਜੰਮਿਆ ਹੋਵੇ ਨਾ, ਅਤੇ ਅੱਗੇ ਚੱਲ ਕੇ ਫਿਰ ਉਨੀ ਸੋਹਣੀ ਧੁੱਪ ਲੱਗ ਜਾਂਦੀ ਹੈ।
1: ਮੈਂ ਦੂਜੇ ਪਾਸੇ ਵੇਖਦਾ ਹੁੰਦਾ ਵੀ ਜੇ ਅੱਜ ਧੁੱਪ ਬਹੁਤ ਸੋਹਣੀ ਲੱਗੀ ਹੈ ਵੀ ਤੜਕੇ ਸਵੇਰੇ ਬਹੁਤਾ ਕੋਰਾ ਪਏਗਾ।
0: ਹਾਂ ਇਹ ਵੀ ਹੈਗਾ, ਕਿਉਂਕਿ ਜਦੋਂ ਕੰਟੀਨਿਊਟੀ ਦੇ ਵਿੱਚ ਚੱਲਦਾ, ਕਿਉਂਕਿ ਮੈਲਬਨ 'ਚ ਇਹ ਚੀਜ਼ ਜ਼ਿਆਦਾ ਨਹੀਂ ਆਪਾਂ ਵੇਖ ਪਾਉਂਦੇ, ਕਿਉਂਕਿ ਬੜੀ ਫਲਕਚੁਏਸ਼ਨ ਹੈ
1: ਹਰ ਜਗ੍ਹਾ 'ਤੇ, ਮੌਸਮ ਬਹੁਤ ਬਦਲਦਾ।
0: ਹਾਂ ਪਰ ਅਦਰਵਾਈਜ਼ ਤੁਹਾਡੀ ਗੱਲ ਸਹੀ ਆ ਵੀ ਜਦੋਂ ਬਹੁਤ ਸੋਹਣੀ ਖੜ ਧੁੱਪ ਲੱਗੇ ਇਹੋ ਜਿਹੇ ਦਿਨ ਜਾਂ ਸਿਆਲੀ ਦਿਨਾਂ 'ਚ ਖਾਸ ਤੌਰ
1: 'ਤੇ ਸਵੇਰੇ ਕੋਰਾ ਪੈਣਾ ਹੀ ਪੈਣਾ।
0: ਹੁਣ ਤਾਂ ਇੱਕਦਮ ਹੀ ਆਪਾਂ ਵੇਖਿਆ ਮੌਸਮ ਬਦਲ ਗਿਆ ਨਾ, ਅਤੇ ਹਾਲੇ ਜਿੱਦਾਂ ਮੌਸਮ ਉਸ ਮਜਾਜ ਦੇ ਵਿੱਚ ਹੈ ਵੀ ਹਾਲੇ ਯਕੀਨ ਜਿਹਾ ਨਹੀਂ ਆਉਂਦਾ ਵੀ ਇੱਦਾਂ ਹੀ ਰਹਿਣਾ ਹੈ ਗਾਂ ਫਿਰ ਨਾ।
1: ਮੌਸਮ ਨਾ ਐਕਚੁਲੀ ਇਨਸਾਨਾਂ ਨੂੰ ਕੰਪੀਟ ਕਰ ਰਿਹਾ ਨਾ ਵੀ ਤੁਸੀਂ ਮੇਰੇ ਤੋਂ ਪਹਿਲਾਂ ਕਿਵੇਂ ਬਦਲ ਸਕਦੇ ਜੇ, ਮੈਂ ਤੁਹਾਡੇ ਤੋਂ ਪਹਿਲਾਂ ਬਦਲਾਂਗਾ।
0: ਇੱਕ ਦਿਨ 'ਚ ਕਿੰਨੀ ਕਿੰਨੀ ਵਾਰੀ
1: ਬੜੀ ਵਾਰੀ ਬਦਲਦਾ।
0: ਹਾਂ ਇਨਸਾਨ ਤਾਂ ਚਲੋ ਇਨਸਾਨ ਤਾਂ ਹੈ ਹੀ ਇੱਦਾਂ ਦਾ ਨਾ ਵੀ ਉਹ ਮਾੜੀ ਜਿਹੀ ਕੋਈ ਗੱਲ ਕਹਿ ਜੇ ਤਾਂ ਉਸ ਵੇਲੇ ਬਦਲ ਜਾਣਾ। ਮੰਨ ਲਓ ਤੁਸੀਂ ਬੜੇ ਖੁਸ਼ ਹੋ, ਤੁਹਾਨੂੰ ਕੋਈ ਅੱਗੋਂ ਗੁੱਟੂ ਚੀਜ਼ ਹੀ ਗੱਲ ਕਰ ਜੇ ਤਾਂ ਉਸ ਵੇਲੇ ਤੁਸੀਂ ਨਾ, ਮੌਸਮ ਨੂੰ ਥੋੜ੍ਹੀ ਇਹ ਥੋੜ੍ਹੀ ਵੀ ਬੱਦਲਾਂ ਨੂੰ ਕੋਈ ਇੱਕ ਬੱਦਲ ਦੂਜੇ ਨੂੰ ਟਿੱਚਰ ਕਰਕੇ ਲੰਘ ਜਾਂਦਾ ਹੋਊਗਾ, ਜਾਂ ਕੋਈ ਸੂਰਜ ਨੂੰ ਕੋਈ ਮਾੜਾ ਚੰਗਾ ਬੋਲ ਜਾਂਦਾ ਹੋਊਗਾ, ਹੈ ਨਾ, ਜਾਂ ਕੋਈ ਹੈ ਨਾ ਬਦ ਮਤਲਬ ਇੱਦਾਂ ਥੋੜ੍ਹੀ ਹੋਊਗਾ ਕੋਈ ਵੀ ਉਹਦੇ ਵਿੱਚ ਇੱਕਦਮ।
1: ਮੈਂ ਹੁਣ ਇਹ ਇਮੈਜਿਨ ਥੋੜ੍ਹੀ ਕਰ ਰਿਹਾ ਵੀ ਵਾਕਿਆ ਟਿੱਚਰਾਂ ਕਰਕੇ ਲੰਘ ਦਾ ਬਦਲਣ ਹੋਏ,
0: ਹੋ ਸਕਦਾ ਇੱਕ ਦੂਜੇ ਦੇ ਨਾਲ ਹੋ ਹੀ ਜਾਂਦੀ ਹੋਵੇ ਕੋਈ ਗੱਲਬਾਤ, ਹੈ ਨਾ। ਥੱਲੜੇ ਪਾਸੋਂ ਆ ਤਾਂ ਕਹਿੰਦੇ ਤਾਂ ਹੈਗੇ ਨਾ ਵੀ ਥੱਲਿਓਂ ਜਿਹੜੀ ਗਰਮ ਹਵਾ ਤਾਂ ਉਹਨੂੰ ਉੱਠਦੀ ਆ
1: ਜਾਂਦੀ ਹੈ ਨਾ,
0: ਹੈ
1: ਭਾਵ ਉੱਪਰ ਜਾਂਦੀ ਹੈ।
0: ਹਾਂ
1: ਅਤੇ ਜਿਹਦਾ ਮਤਲਬ ਜਿਹੜੇ ਇੱਧਰ ਸਾਊਥ ਈਸਟ ਤੋਂ ਜ਼ਿਆਦਾ ਭਾਫ ਬਣਦੀ ਪਈ, ਉਹ ਤਾਂ ਬੰਦੇ ਜ਼ਿਆਦਾ ਤੱਤੇ ਰਹਿੰਦੇ, ਗਰਮ ਰਹਿੰਦੇ, ਗੁੱਸੇ 'ਚ ਰਹਿੰਦੇ।
0: ਵੈਸੇ ਉਹਦਾ ਤਾਂ ਪਤਾ ਨਹੀਂ, ਪਰ ਇੱਕ ਚੀਜ਼ ਤੁਸੀਂ ਵੇਖੋ ਵੀ ਮੌਸਮ ਜਿਹੜਾ ਬੰਦੇ ਦੇ ਮਿਜਾਜ ਦੇ ਉੱਤੇ ਬੜਾ ਅਸਰ ਪਾਉਂਦਾ। ਮੌਸਮ ਵਧੀਆ ਹੋਵੇ ਤਾਂ ਬੰਦੇ ਦਾ ਸੁਭਾਅ ਵੀ ਤੁਸੀਂ ਵੇਖੋਗੇ ਵੀ ਸਾਰੇ
1: ਸੋਹਣਾ ਲੱਗਦਾ ਵੀ ਵਾਹ,
0: ਸਾਰੇ ਤੁਹਾਨੂੰ ਵਧੀਆ ਬੋਲਦੇ ਮਿਲਣਗੇ ਇੱਕ ਦੂਸਰੇ ਨਾਲ, ਥੋੜ੍ਹਾ ਜਿਹਾ ਚੈਨ ਨਾਲ ਰਹਿਣਗੇ। ਅਤੇ ਜੇ ਮੌਸਮ ਉੱਦਾਂ ਦਾ ਹੋਵੇ ਤਾਂ ਉਸ ਹਿਸਾਬ ਦੇ ਨਾਲ ਕਈ ਬੰਦਿਆਂ ਦਾ ਤੁਸੀਂ ਵੇਖਦੇ ਹੋ ਵੀ ਉਹਨਾਂ ਦਾ ਇਹ ਚੀਜ਼ ਨਾ ਪ੍ਰਤੱਖ ਤੁਸੀਂ ਉਹਨਾਂ 'ਚ ਵੇਖ ਸਕਦੇ ਹੋ। ਜਿੱਦਾਂ ਹੁਣ ਇੱਥੇ ਤਾਂ ਮੈਂ ਬਹੁਤ ਘੱਟ ਵੇਖੀਦਾ, ਪਰ ਵੇਖੀਦਾ ਕੀ ਮਤਲਬ ਕਹਿ ਨਹੀਂ ਸਕਦੇ, ਪਰ ਜਿਹੜਾ ਉੱਥੇ ਵੇਖੀਦਾ ਹੀ ਤੁਸੀਂ ਵੇਖਿਆ ਹੋਣਾ ਵੀ ਕਈ ਬੰਦਿਆਂ ਦੇ ਮੌਸਮੀ ਸੁਭਾਅ ਹੁੰਦੇ ਆ, ਉਹਨਾਂ ਨੂੰ ਦਵਾਈ ਖਾਣੀ ਪੈਂਦੀ ਹੈ ਜਦੋਂ ਮੌਸਮ ਸ਼ੁਰੂ ਹੁੰਦਾ ਉੱਦਾਂ ਦਾ। ਇਹਦਾ ਮਤਲਬ ਵੀ ਮੌਸਮ ਸਿੱਧਾ ਸਿੱਧਾ ਅਸਰ ਪਾਉਂਦਾ ਤੁਹਾਡੇ ਸੁਭਾਅ 'ਤੇ।
1: ਸੁਭਾਅ 'ਤੇ ਤਾਂ ਪਾਉਣਾ, ਕਈਆਂ ਨੂੰ ਧੁੱਪ ਖਿੜੀ ਬਹੁਤ ਚੰਗੀ ਲੱਗਣ ਡੀ ਆ, ਕਈਆਂ ਨੂੰ ਉਹ ਜਿੱਦਾਂ ਮੈਨੂੰ ਗੱਲ ਯਾਦ ਆ ਗਈ, ਉਹ ਇੱਕ ਕੁਮਾਰ ਸੀਗਾ, ਉਹਦੀ ਦੋ ਕੁੜੀਆਂ ਸੀ, ਇੱਕ ਉਹਨੇ ਜੱਟਾਂ ਘਰ ਵਿਆਹ ਤੀ ਅਤੇ ਇੱਕ ਕੁਮਾਰਾਂ ਚਰ ਵਿਆਹੀ, ਅਤੇ ਉਹਦੀ ਘਰ ਨੇ ਕਿਹਾ ਵੀ ਜਾਓ ਪਤਾ ਕਰਿਆ ਜਾ ਕੇ ਵੀ ਕੁੜੀਆਂ ਠੀਕ ਵੱਸਦੀਆਂ ਨੇ, ਅਤੇ ਉਹ ਪਹਿਲਾਂ ਜੱਟਾਂ ਦੇ ਘਰ ਚਲਾ ਗਿਆ ਅਤੇ ਜਾ ਕੇ ਪੁੱਤਰ ਪੁੱਤਰ ਕੀ ਹਾਲ ਚਾਲ ਹੈ, ਠੀਕ ਠਾਕ ਵਧੀਆ ਫਸਲ ਬਾੜੀ, ਕਹਿੰਦੀ ਬਾਪੂ ਇਸ ਵਾਰੀ ਚੱਲੀਆਂ ਬਹੁਤ ਸੋਹਣੀਆਂ ਹੋਈਆਂ ਨੇ, ਅਤੇ ਥੋੜ੍ਹਾ ਬਹੁਤਾ ਪਾਣੀ ਪੂਣੀ ਮੀਂਹ ਬਾਬੇ ਨੂੰ ਕਿਹਾ ਪੈ ਜਾਵੇ ਮਾੜਾ ਜਿਹਾ ਅਤੇ ਪਾਣੀ ਪੈ ਜਾਵੇ ਤਾਂ ਫਸਲ ਹੋਰ ਵਧੀਆ ਹੋ ਜਾਏਗੀ, ਕਦਾ ਕੋਈ ਨਹੀਂ ਪੁੱਤਰਾ ਬਾਬਾ ਮੀਂਹ ਪਾਓ ਪਾਣੀ ਮਿਲ ਜੂ, ਕੋਈ ਗੱਲ ਨਹੀਂ ਤਥਾਸਤੂ। ਉਹ ਦੂਜੀ ਘਰ ਗਿਆ, ਉਹ ਕਹਿੰਦਾ ਪੁੱਤਰ ਕਿਵੇਂ ਜਿਹੜੀ ਘੁਮਾਰਾ ਘਰ ਵਿਆਹੀ ਸੀਗੀ, ਕਹਿੰਦੀ ਬਾਪੂ ਇਸ ਵਾਰੀ ਭਾਂਡੇ ਬੜੇ ਬਣਾਏ ਆ, ਤੂੰ ਦੁਆ ਕਰ ਰੱਬ ਨੂੰ ਵੀ ਮੀਂਹ ਨਾ ਪਾਵੇ, ਕਹਿੰਦਾ ਭਾਂਡੇ ਸਾਰੇ ਖਤਮ ਹੋ ਜਾਣੇ। ਉਹ ਜਿਹੜਾ ਘਰੇ ਆ ਗਿਆ, ਘਰੇ ਆ ਕੇ ਉਹਦੀ ਘਰਵਾਲੀ ਪੁੱਛਦੀ ਵੀ ਕਿਵੇਂ ਕੁੜੀਆਂ, ਕਹਿੰਦਾ ਜਾਂ ਟਾਂਡੇ ਵਾਲੀ ਨਹੀਂ ਜਾਂ ਭਾਂਡੇ ਵਾਲੀ ਨਹੀਂ, ਵੀ ਇੱਕ ਨੂੰ ਤਾਂ ਜਾਣਾ ਹੀ
0: ਪੈਣਾ ਕਿੱਥੇ, ਜਿਹੜੀ ਇੱਕ ਚੀਜ਼ ਕਿਸੇ ਨੂੰ ਬੁਰੀ ਲੱਗਦੀ
1: ਠੀਕ ਰਹੇ, ਜਾਂ ਟਾਂਡੇ ਵਾਲੀ ਨਹੀਂ ਜਾਂ ਭਾਂਡੇ ਵਾਲੀ ਨਹੀਂ, ਉਹ ਕਿਸੇ ਨੂੰ ਧੁੱਪ ਚੰਗੀ ਵੀ ਲੱਗਣ ਦੀ ਹੋਣੀ ਅਤੇ ਕਿਸੇ ਨੂੰ ਨਹੀਂ ਵੀ ਲੱਗਦੀ ਹੋਣੀ ਵੀ ਨਹੀਂ ਯਾਰ।
0: ਹਾਂ ਮੀਂਹ ਵੀ ਆਪਾਂ ਕਹਿ ਦਿੰਦੇ ਹਾਂ ਵੀ ਹਾਂ ਮੀਂਹ, ਪਰ ਉਹਦੇ ਨਾਲ ਵੀ ਕਿਸੇ ਨੂੰ ਰਿਜਕ ਮਿਲ ਰਿਹਾ ਹੁੰਦਾ, ਹਵਾ ਵਗਦੀ ਉਹਦੇ ਨਾਲ ਵੀ ਕਿਸੇ ਨੂੰ ਰਿਜਕ ਮਿਲਦਾ।
1: ਪੰਜਾਬ 'ਚ ਪਿੱਛੇ ਕੱਲ ਪਰਸੋਂ ਬਹੁਤ ਗੜੇ ਪਏ ਆ, ਚੀਜ਼ਾਂ ਖਰਾਬ ਹੋਈਆਂ, ਫਸਲਾਂ ਬਹੁਤ ਖਰਾਬ ਹੋਈਆਂ, ਅਤੇ ਠੀਕ ਆ ਉਹ ਕੁਦਰਤ ਦਾ ਰੂਲ ਆ, ਸਾਨੂੰ ਅਸੀਂ ਵੀ ਉਸੇ ਯੂਨੀਵਰਸ ਦਾ ਪਾਰਟ, ਸਾਨੂੰ ਲੰਘਣਾ ਪੈਣਾ ਕਰਨਾ ਵੇਖਣਾ ਪੈਣਾ, ਕਿਸੇ ਲਈ ਬਹੁਤ ਚੰਗਾ ਹੋ ਰਿਹਾ। ਕਈ ਵਾਰੀ ਆਪਾਂ ਆਪਸ ਲੜ ਪੈਂਦੇ ਹੁੰਦੇ ਹਾਂ ਵੀ ਕਈ ਵਾਰ ਜਿਹੜੇ ਕਿਸਾਨ ਭਰਾ ਕਹਿੰਦੇ ਨੇ ਯਾਰ ਸਾਡੀ ਫਸਲਾਂ ਨਾਸ ਹੋ ਗਿਆ, ਅਤੇ ਕਿਸੇ ਜਗ੍ਹਾ ਸੋਕਾ ਪਿਆ ਹੁੰਦਾ, ਕਹਿੰਦੇ ਸ਼ੁਕਰ ਹੈ ਮੀਂਹ ਪੈ ਗਿਆ।
0: ਹਾਂ ਉਹ ਪਰ ਹੁਣ ਪਤਾ ਸਮੱਸਿਆ ਕੀ ਆ ਗਈ ਤੂਰ ਸਾਹਿਬ, ਪਹਿਲੀਆਂ ਦੇ ਵਿੱਚ ਨਾ ਜਿੱਦਾਂ ਹੁਣ ਆਪਣਾ ਖੇਤੀ ਪ੍ਰਧਾਨ ਇਲਾਕਾ ਵਾ, ਚਲੋ ਇੱਥੋਂ ਦੇ ਹਿਸਾਬ ਦੇ ਨਾਲ ਤਾਂ ਆਪਾਂ ਹੋਰ ਸਾਹਿਬ ਗੱਲ ਕਰਦੇ ਹਾਂ, ਪਰ ਪੰਜਾਬ ਦੀ ਇਹ ਰਹੀ ਆ ਕਹਾਣੀ ਪੰਜਾਬ ਹਰਿਆਣੇ ਦੀ ਜਾਂ ਇਹ ਵਾਲੇ ਖਿੱਤੇ ਦੀ ਕਿ ਇੱਥੇ ਖੇਤੀ ਪ੍ਰਧਾਨ ਇਲਾਕਾ ਹੋਣ ਕਰਕੇ ਮੌਸਮ 'ਤੇ ਆਪਾਂ ਬਹੁਤ ਡਿਪੈਂਡ ਕਰਦੇ ਹਾਂ।
1: ਬਿਲਕੁਲ ਬਿਲਕੁਲ,
0: ਹੁਣ ਤਾਂ ਇੱਕ ਕੌਨਸਪਰੇਸੀ ਇਹ ਵੀ ਚੱਲਣ ਲੱਗ ਪਈ ਨਾ ਵੀ ਇਹ ਖੇਤੀ ਪ੍ਰਧਾਨ ਇਲਾਕਾ ਵਾ, ਇਸ ਵਜ੍ਹਾ ਕਰਕੇ ਜਾਣ ਬੁੱਝ ਕੇ ਇੱਥੋਂ ਦੇ ਮੌਸਮਾਂ ਨੂੰ ਖਰਾਬ ਕਰਨ ਦੀ ਲੰਮੇ ਸਮੇਂ ਤੋਂ ਸਾਜਿਸ਼ ਚੱਲ ਰਹੀ ਹੈ। ਚਲੋ ਇਹ ਆਪਾਂ ਸ਼ਬਦ ਯੂਜ਼ ਕੀਤਾ ਕੌਨਸਪੀਰੇਸੀਜ਼, ਅਤੇ ਜਿਹਦੇ ਕਿ ਪਿੱਛੇ ਲੌਜਿਕ ਤਾਂ ਜ਼ਰੂਰ ਹੁੰਦੇ ਨੇ, ਪਰ ਆਪਾਂ ਕੁਛ ਕਹਿ ਨਹੀਂ ਸਕਦੇ ਹੁੰਦੇ।
1: ਸਾਡੇ ਇਲਾਕੇ 'ਚ ਅਗੇਤੀ ਫਸਲ ਨੂੰ ਥੋੜ੍ਹਾ ਵੀ ਬਾਰਿਸ਼ਾਂ ਤੋਂ ਪਹਿਲਾਂ ਹੀ ਹੋ ਜਾਣ ਚੀਜ਼ਾਂ ਵੀ ਨੁਕਸਾਨ ਕਰਨਗੀਆਂ, ਕੁਛ ਲੇਟਰ ਵਾਲੀ ਹੁੰਦੀਆਂ ਸੀ ਵੀ ਬਾਰਿਸ਼ਾਂ ਦੇ ਵਿੱਚ ਸਾਨੂੰ ਲੋੜ ਪੈ ਗਈ, ਇਹ ਵੀ ਚੀਜ਼ ਹੁੰਦੀਆਂ ਸੀਗੀਆਂ,
0: ਆਪਾਂ ਉਸ ਹਿਸਾਬ ਦੇ ਨਾਲ ਬੀਜਦੇ ਹਾਂ ਨਾ। ਅਤੇ ਹੁਣ ਉਹ ਚੀਜ਼ ਜਿਹੜੀ ਆ ਉਹ ਖੇਤੀ ਪ੍ਰਧਾਨ ਹੋਣ ਦੇ ਕਰਕੇ, ਮਤਲਬ ਉਸ 'ਤੇ ਡਿਪੈਂਡੈਂਸੀ ਹੋਣ ਦੇ ਕਰਕੇ, ਜਦੋਂ ਹੁਣ ਮੌਸਮ ਬਦਲਦੇ ਨੇ, ਮੰਨ ਲਓ ਠੰਡ ਦੇ ਟਾਈਮ ਗਰਮੀ ਆ ਗਈ, ਗਰਮੀ ਦੇ ਟਾਈਮ ਠੰਡ ਆ ਗਈ, ਹੁਣ ਆ ਕਣਕਾਂ ਪੱਕੀਆਂ ਸੀ ਉੱਤੋਂ ਗੜੇ ਪੈ ਗਏ, ਅਤੇ ਹੁਣ ਉਹ ਕਈਆਂ ਦੀ ਹਲੇ ਪਰ ਤੂੜੀ ਤਾੜੀ ਵੀ ਬਣਨ ਵਾਲੀ ਆ, ਉਹ ਤੋਂ ਬਾਅਦ ਫਿਰ ਉਹ ਵੀ ਹੈ ਨਾ, ਉਹ ਵੀ ਖਰਾਬ ਹੋ ਗਿਆ, ਜਾਂ ਹੋਰ ਕਈ ਬਦਲਵੀਆਂ ਫਸਲਾਂ ਜਿਹੜੀਆਂ ਥੋੜ੍ਹੀਆਂ ਬਦਲਦੇ ਹੀ, ਅਤੇ ਉਸ ਵਜ੍ਹਾ ਦੇ ਕਰਕੇ ਜਦੋਂ ਮੌਸਮ ਇੱਕ ਸਾਰ ਹੀ ਅਤੇ ਉਹ ਸਾਡਾ ਪੈਟਰਨ ਹਲੇ ਕਿਸਾਨਾਂ ਦਾ ਉਹੀ ਚੱਲੀ ਜਾਣ ਡਿਆ, ਹੋਰ ਕੋਈ ਹੈ ਵੀ ਨਹੀਂ ਨਾ, ਨਾ ਜੇ ਉਹ ਕਹਿ ਤਾਂ ਦਿੰਦੇ ਚਲੋ ਵਿਕਦਾ ਵੀ ਨਹੀਂ, ਪਰ ਉੱਥੇ ਫਿਰ ਮੌਸਮ ਜਿਹੜਾ ਬਦਲਦਾ ਹੈ ਨਾ ਮਜਾਜ, ਉਹ ਇੱਧਰ ਉੱਧਰ 'ਤੇ ਚਲੋ ਉਹਨਾਂ ਅਸਰ ਕਰਦਾ ਨਹੀਂ ਕਰਦਾ, ਪਰ ਉੱਥੇ ਬਹੁਤ ਕਰ ਰਿਹਾ।
1: ਆਪਾਂ ਕਹਿੰਦੇ ਨੇ ਵੀ ਮੌਸਮ ਚੇਂਜ ਹੋ ਰਿਹਾ, ਵੈਸਟਰਨ ਕੰਟਰੀਆਂ ਕਰਕੇ ਹੋ ਰਿਹਾ, ਜਿਵੇਂ ਦਿੱਲੀ ਵਾਲੇ ਕਹਿੰਦੇ ਪੰਜਾਬ ਵਾਲਾ ਧੂੰਆਂ ਆਉਂਦਾ ਹੈ ਨਾ, ਆਪਾਂ ਸਾਰੀ ਚੀਜ਼ਾਂ ਕਿਸੇ ਨਾ ਕਿਸੇ ਚੀਜ਼ ਪਾਸੇ ਜੋੜ ਦਿੰਦੇ ਹਾਂ ਵੀ ਮੌਸਮ ਕਿਉਂ ਚੇਂਜ ਹੁੰਦਾ ਪਿਆ ਵਾਕਿਆ। ਪਰ ਜੇ ਤੁਸੀਂ ਪਹਿਲਾਂ ਗੱਲ ਕਰੀਏ ਨਾ, 50-60 ਸਾਲ ਪਹਿਲਾਂ ਸਾਡੇ ਕਿਸ਼ੀ ਪ੍ਰਧਾਨ ਦੇਸ਼ ਜਿਵੇਂ ਹਰਿਆਣੇ ਦੀ ਇੱਕ ਰਾਈਮ ਬਣੀ ਹੁੰਦੀ ਸੀ ਵੀ ਦੇਸਾਂ ਮੈਂ ਦੇਸ ਹਰਿਆਣਾ 'ਚ ਤਾਂ ਦੁੱਧ ਦਹੀਂ ਕਾ ਖਾਣਾ ਹੈ ਨਾ, ਅਤੇ ਹੁਣ ਉਹ ਚੀਜ਼ਾਂ ਉੱਥੋਂ ਘੱਟਦੀਆਂ ਪਈਆਂ ਨੇ ਕਿਉਂਕਿ ਲੋਕਾਂ ਨੇ ਡੰਗਰ ਵੀ ਘਟਾਤੇ ਆ, ਦਰਖਤ ਬੜੇ ਘੱਟ ਗਏ ਸਾਡੇ ਉੱਥੇ, ਕੁਦਰਤੀਆਂ ਚੀਜ਼ਾਂ ਘਟੀਆਂ ਨੇ, ਚੀਜ਼ਾਂ ਘਟਾਈਆਂ ਨਾ ਸੀ ਜਿੱਦਾਂ ਅਸੀਂ ਆਪ ਪਾਲਦੇ ਨੇ, ਤਾਂ ਅੱਗੇ ਲੋਕਾਂ ਨੇ ਖੇਤਾਂ 'ਚ ਸਮਰਸੀਬਲ ਲੱਗੇ ਹੁੰਦੇ ਸੀ, ਉੱਥੇ ਉਹਨਾਂ ਨੇ ਬਣਾਈ ਕੋਠੀ ਪਾਈ ਹੁੰਦੀ ਜਿਹਨੂੰ ਆਪਾਂ ਕੁਛ ਵੀ ਕਹੀਏ, ਅਤੇ ਔਲੂ ਬਣਿਆ ਹੁੰਦਾ ਸੀ ਆਪਣਾ ਚਮੱਚਾ, ਉੱਥੇ ਉਹਨਾਂ ਨੇ ਬੜੇ ਦਰਖਤ ਲਾਏ ਹੁੰਦੇ ਸੀਗੇ, ਹੁਣ ਤਾਂ ਚੀਜ਼ਾਂ ਘੱਟ ਗਈਆਂ, ਸਾਰੀਆਂ ਘੱਟ ਗਈਆਂ, ਉਹ ਵੀ ਇੱਕ ਚੀਜ਼ ਨੇਚਰ ਨੂੰ ਫਰਕ ਪਾਉਂਦੀ ਆ,
0: ਬੜਾ ਵੱਡਾ ਫਰਕ ਪਾਉਂਦੀ, ਛੋਟਾ ਨਹੀਂ। ਅਸਲ 'ਚ ਤੁਸੀਂ ਵੇਖੋਗੇ ਵੀ ਜਿੱਥੇ ਜਿਹੜੇ ਬੰਦੇ ਕੋਲ ਜਿਹੜੀ ਚੀਜ਼ ਦੀ ਭਰਮਾਰ ਆ ਨਾ, ਉਹ ਉਹਨੂੰ ਹੌਲੀ ਹੌਲੀ ਖਤਮ ਕਰ ਦਿੰਦਾ, ਜਿਹਦੇ ਕੋਲ ਉਸ ਚੀਜ਼ ਦੀ ਅਣਹੋਂਦ ਹੁੰਦੀ ਆ ਉਹ ਹੌਲੀ ਹੌਲੀ ਉਹਨੂੰ ਵਧਾ ਲੈਂਦਾ।
1: ਤੁਸੀਂ ਕਦੀ ਨਹੀਂ ਸੁਣਿਆ ਹੋਣਾ ਜਿਵੇਂ ਹੁਣ ਪਿੱਛੇ ਇੱਕ ਬੱਦਲ ਫਟਣ ਦੀ ਖਬਰਾਂ ਬਹੁਤ ਆਉਂਦੀਆਂ ਪਹਾੜਾਂ 'ਤੇ, ਕਿੰਨੇ ਜ਼ਿਆਦਾ ਹੜ੍ਹ ਆਉਂਦੇ, ਪਹਿਲਾਂ ਨਹੀਂ ਆਉਂਦੇ ਸੀਗੇ, ਉਹਦਾ ਇੱਕ ਕਾਰਨ ਵੀ ਇਹੀ ਹੈ ਨਾ, ਜਦੋਂ ਮੀਂਹ ਤਾਂ ਉੱਨਾ ਹੀ ਪੈ ਰਿਹਾ, ਉਹ ਤੋਂ ਜ਼ਿਆਦਾ ਹੀ ਪੈ ਰਿਹਾ, ਪਰ ਪਹਿਲਾਂ ਉੱਪਰ ਜਿਹੜੇ ਜਿੰਨੇ ਦਰਖਤ ਉੱਤੇ ਹੁੰਦੇ ਸੀ ਨਾ ਉਹ ਪਾਣੀ ਨੂੰ ਡਾਕ ਲਾਉਂਦੇ ਸੀਗੇ, ਉਹ ਡੱਕ ਨੂੰ ਉਹਨੂੰ ਕੁਛ ਹੈ ਨਹੀਂ, ਸਾਰੇ ਦਰਖਤਾਂ ਵੱਢ ਦਿੱਤੇ ਉਹਨਾਂ ਨੇ, ਤਾਂ ਬਹੁਤ ਕੁਛ ਕੰਸਟਰਕਸ਼ਨ ਬਹੁਤ ਚੱਲਦੀ ਵੀ ਉੱਪਰਲੇ ਪਾਸੇ, ਤਾਂ ਪਾਣੀ ਰੋਕੇ ਕਿਵੇਂ, ਜਿਹੜਾ ਪਾਣੀ ਭਾਵੇਂ ਬਾਲਟੀ ਰੋੜੀਏ ਪਹਾੜ ਤੋਂ ਥੱਲੇ ਆਉਣੇ ਆਉਣਾ ਗੋਲੀ ਦੀ ਸਪੀਡ ਵਾਂਗੂ, ਅਤੇ ਰਸ਼ ਜਿਹੜੀ ਵੀ ਚੀਜ਼ ਉਹਨੇ ਨਾਲ ਲੈ ਜਾਣੀ ਹੈ, ਇਸ ਕਰਕੇ ਇਸ ਟਾਈਮ ਪਹਾੜਾਂ ਇਲਾਕੇ 'ਚ ਪਾਣੀ ਬਹੁਤ ਜ਼ਿਆਦਾ, ਦਰਿਆ ਫਲੱਡ ਬਹੁਤ ਜ਼ਿਆਦਾ ਆ ਰਹੇ ਨੇ, ਉਹਦਾ ਰੀਜ਼ਨ ਇਹੀ ਆ ਵੀ ਉੱਤੇ ਡਾਕਾਂ ਨਹੀਂ ਰਹੀਆਂ ਰੋਕਣ ਵਾਲੀਆਂ, ਇੱਥੇ ਇਕੱਠੇ ਹੁੰਦੇ ਸੀ।
0: ਦੇਖੋ ਹਰ ਇੱਕ ਚੀਜ਼ ਬੜਾ ਵਧੀਆ ਰੋਲ ਆਪਾਂ ਆਪਣਾ ਅਦਾ ਕਰ ਰਹੀ ਹੁੰਦੀ ਆ, ਰੁੱਖ ਵੀ ਆਪਣਾ ਰੋਲ ਅਦਾ ਕਰ ਰਹੇ ਹੁੰਦੇ ਆ, ਮੀਂਹ ਆਪਣਾ ਕਰ ਰਹੇ ਹੁੰਦੇ ਆ, ਧੁੱਪ ਛਾਂ,
1: ਪਰ ਨੇਚਰ ਨੇ ਬੈਲੈਂਸ ਕਰਨਾ ਆਪਣੇ ਆਪ,
0: ਨੇਚਰ ਨੇ ਸਾਰਾ ਕੁਛ ਉਹ ਕਰਨਾ। ਸੋ ਉਹਦੇ ਵਿੱਚ ਬੜੀਆਂ ਚੀਜ਼ਾਂ ਆਪਾਂ ਕਹਿ ਸਕਦੇ ਹਾਂ ਵੀ ਸਰਕਾਰਾਂ ਦਾ ਕਸੂਰ, ਅਤੇ ਬੜੀਆਂ ਦੇ ਵਿੱਚ ਸਾਡਾ ਆਪਣਾ ਲਾਲਚ ਵੀ ਸ਼ਾਮਿਲ ਹੁੰਦਾ, ਸਰਕਾਰਾਂ ਦਾ ਇੰਨਾ ਜ਼ਰੂਰ ਵੀ ਸਮੇਂ ਸਿਰ ਉਹਨਾਂ ਚੀਜ਼ਾਂ ਦੇ ਉੱਤੇ ਤੁਸੀਂ ਉਹਨਾਂ ਨੂੰ ਆਗਾਹ ਨਹੀਂ ਕੀਤਾ। ਪਰ ਅੱਜ ਦੀ ਡੇਟ ਦੇ ਵਿੱਚ ਮੈਂ ਕਹਿੰਦਾ ਵੀ ਸ਼ਾਇਦ ਹੀ ਕੋਈ ਵਿਰਲਾ ਹੀ ਹੋਊਗਾ ਜਿਹਨੂੰ ਇਸ ਚੀਜ਼ ਦਾ ਪਤਾ ਨਹੀਂ ਹੈ ਵੀ ਕੀ ਨੁਕਸਾਨ ਹੈ ਰੁੱਖ ਦਾ, ਕੀ ਅਹਿਮੀਅਤ ਹੈ ਅੱਜ ਦੀ ਡੇਟ 'ਚ, ਤਾਂ ਅੱਜ ਦੀ ਡੇਟ ਕੀ, ਅਸੀਂ ਜੇ ਪੁਰਾਣੇ ਆਪਣੇ ਆਪਣੀ ਜੇ ਗੁਰਬਾਣੀ ਦੇ ਹਿਸਾਬ ਦੇ ਨਾਲ ਵੀ ਆਪਾਂ ਵੇਖੀਏ, ਆਪਾਂ ਕਹਿਣ ਨੂੰ ਤਾਂ ਆਪਾਂ ਪਾਠ ਕਰਦੇ ਹਾਂ ਰੋਜ਼ ਸੁਣਦੇ ਹਾਂ, ਪਰ ਉਹ ਉਹਦੇ ਜੇ ਡੀਪ ਮੀਨਿੰਗ ਆਪਾਂ ਸਮਝੀਏ ਤਾਂ ਫਿਰ ਆਪਾਂ ਪਰੇ ਨਹੀਂ ਹੋ ਸਕਦੇ ਕੁਦਰਤ ਤੋਂ, ਫਿਰ ਵੀ ਆਪਾਂ ਹੋਏ ਹਾਂ ਸੱਚ ਤੇ।
1: ਪਰ ਪਿਛਲੇ ਸਾਲ ਜਦੋਂ ਹੜ੍ਹ ਆਏ ਸੀ ਪੰਜਾਬ 'ਚ, ਇੰਨਾ ਆਇਆ ਵੀ ਆਪਾਂ ਹੁਣ, ਮੈਂ ਨਹੀਂ ਸੁਣਿਆ, ਸ਼ਾਇਦ ਮੈਂ ਪਿੱਛੇ ਰਹਿ ਗਿਆ ਉਹਨਾਂ ਸੁਣਨ 'ਚੋਂ, ਵੀ ਪਤਾ ਤਾਂ ਵੀ ਹੜ੍ਹ ਹਰ ਸਾਲ ਮੀਂਹ ਪੈਣਾ, ਵੀ ਅਸੀਂ ਉਹਦੀ ਪਿਛਲੇ ਸਾਲ ਤੋਂ ਸਿੱਖ ਕੇ ਹੁਣ ਤੱਕ ਸਾਡੀ ਕੀ ਤਿਆਰੀ ਵੀ ਅੱਗੇ ਮੀਂਹ ਪੈਣ ਵਾਲੇ ਆ, ਹੜ੍ਹ ਫਿਰ ਆਉਣਗੇ, ਸਾਡੀ ਕੀ ਤਿਆਰੀ, ਸਾਡੇ ਬੰਨ ਜਿਹੜੇ ਆ ਬਿਲਕੁਲ ਸਟਰੋਂਗ ਹੈਗੇ, ਸਾਡੀ
0: ਕੁਛ ਨਹੀਂ ਹੈਗਾ, ਹਾਲੇ ਵੀ ਕੁਛ ਨਹੀਂ ਹੈਗਾ, ਗਾਂਵ ਕੁਛ ਨਹੀਂ,
1: ਫਿਰ ਜੇ ਅਸੀਂ ਤਿਆਰੀ ਇੱਕ ਸਾਲ ਪਹਿਲਾਂ ਨਹੀਂ ਕਰਕੇ ਰੱਖਣੀ ਆ, ਤਾਂ ਫਿਰ ਸਾਨੂੰ ਨੁਕਸਾਨ ਤਾਂ ਕਿਤੇ ਨਾ ਕਿਤੇ ਚੱਲਣਾ ਪੈਣਾ ਹੀ ਹੈ ਨਾ।
0: ਇੱਕ ਸਟੇਜ ਹੁੰਦੀ ਹੈ ਤੂਰ ਸਾਹਿਬ ਉਦੋਂ ਨਾ ਉਹ ਚੀਜ਼ਾਂ ਹੋ ਸਕਦੀਆਂ ਨੇ, ਮੰਨ ਲਓ ਜਦੋਂ ਤਾਜ਼ੀ ਤਾਜ਼ੀ ਕੋਈ ਚੀਜ਼ ਵਿਗੜੀ ਹੋਵੇ ਅਤੇ ਉਦੋਂ ਉਹ ਚੀਜ਼ਾਂ ਹੋ ਸਕਦੀਆਂ, ਪਰ ਇੱਕ ਸਟੇਜ ਆਉਂਦੀ ਆ ਮੁੜ ਕੇ ਉਹਦਾ ਕੁਛ ਹੋ ਹੀ ਨਹੀਂ ਸਕਦਾ, ਕਿਉਂਕਿ ਤੁਸੀਂ ਮੈਂ ਤਾਂ ਜਾ ਕੇ ਵੇਖ ਕੇ ਆਇਆ ਨਾ, ਮੈਂ ਇਸ ਕਰਕੇ ਲੋਕਾਂ ਦੇ ਨਾਲ ਉਹਨਾਂ ਇਲਾਕਿਆਂ ਦੇ ਵਿੱਚ ਲੋਕਾਂ ਦੇ ਨਾਲ ਗੱਲਾਂ ਕਰਕੇ ਅਤੇ ਉੱਥੇ ਜਾ ਕੇ ਤੁਹਾਨੂੰ ਇਹ ਪਤਾ ਲੱਗਦਾ ਵੀ ਹੁਣ ਪੋਸੀਬਿਲਿਟੀ ਨਹੀਂ ਆ ਬੜੀਆਂ ਚੀਜ਼ਾਂ ਦੀ। ਹੁਣ ਮੰਨ ਲਓ ਤੁਸੀਂ ਫੋਰ ਐਗਜ਼ਾਮਪਲ ਮੰਨ ਲਓ ਸਖੀਆਂ ਹੀ, ਤੁਸੀਆਂ ਹੀ, ਨਾਲੇ ਹੀ, ਹੈ ਨਾ, ਚੋ ਹੀ, ਉਹ ਸਾਰੇ ਪੂਰੇ ਗਏ ਨੇ, ਲੋਕਾਂ ਨੇ ਵਾਹਲੇ ਨੇ, ਕੌਣ ਛਡਾਊਗਾ, ਕੌਣ ਛੱਡੂਗਾ, ਕਿੱਦਾਂ ਉਹ ਮੈਨੇਜ ਹੋਣਗੀਆਂ, ਉਹਨੇ ਹੋ ਹੀ ਨਹੀਂ ਸਕਦੀਆਂ।
1: ਮੈਨੂੰ ਇੱਕ ਚੀਜ਼ ਚੇਤੇ ਆ ਗਈ, ਪਹਿਲਾਂ ਜਦੋਂ ਬੰਨ ਬਣਾਉਂਦੇ ਸੀ ਨਾ, ਬੰਨਾਂ ਦੇ ਉੱਤੇ ਦਰਖਤ ਲਾ ਦਿੰਦੇ ਸੀਗੇ, ਉਹਦਾ ਇੱਕ ਕਾਰਨ ਸੀ ਵੀ ਜੜ੍ਹ ਨੇ ਮਿੱਟੀ ਫੜ ਕੇ ਰੱਖਣੀ ਆ ਸਾਰਿਆਂ ਨੇ, ਅਤੇ ਸਾਡੇ ਵਾਲੇ ਬੰਦਿਆਂ ਨੇ ਪਹਿਲਾਂ ਤਾਂ ਦਰਖਤ ਵੱਢੇ ਚੋਰੀ ਚੋਰੀ, ਜੰਗਲਾਤ ਮਹਿਕਮੇ ਤੋਂ ਉਰਾ ਪਰ ਆ ਕੇ ਦਰਖਤ ਵੱਢ ਕੇ ਲੈ ਕੇ ਲੱਕੜਾਂ ਦੀ ਲੋੜ ਆ, ਫਿਰ ਮਿੱਟੀ ਉੱਥੋਂ ਪੱਟਣ ਲੱਗ ਗਿਆ, ਜਿਹੜੀ ਚੀਜ਼ ਜਿਹਨੇ ਚੀਜ਼ ਰੋਕ ਕੇ ਰੱਖਣੀ ਸੀ ਕੁਦਰਤ ਦਾ ਇੱਕ
0: ਇਹੋ ਹੀ ਹੋ ਰਿਹਾ ਹੁਣ ਛੋਟੀਆਂ ਛੋਟੀਆਂ ਚੀਜ਼ਾਂ ਨੇ ਨਿੱਕੀਆਂ ਨਿੱਕੀਆਂ ਇਕਾਈਆਂ ਰਲ ਕੇ ਅਤੇ ਫਿਰ ਉਹ ਵੱਡੀ ਚੀਜ਼ ਬਣਦੀ ਆ ਤੁਸੀਂ ਮਤਲਬ ਹੋਰ ਜੇ ਆਪਾਂ ਆਪਣੇ ਪਿੰਡਾਂ ਵੱਲ ਨੂੰ ਆ ਜਾਈਏ ਜਾਂ ਮਤਲਬ ਡੀਪ ਚੱਲ ਜਾਈਏ ਆਪਾਂ ਅਤੇ ਹਰ ਇੱਕ ਇਲਾਕੇ ਤੱਕ ਤਾਂ ਮਤਲਬ ਨਹਿਰ ਜਾਂਦੀ ਨਹੀਂ ਸੀ ਪਰ ਉੱਤੋਂ ਗਾਂਹ ਫਿਰ ਖਾਲ ਜਾਂਦੇ ਸੀ
1: ਖਾਲ ਜਾਂਦੇ
0: ਅਤੇ ਤੁਹਾਨੂੰ ਯਾਦ ਹੋਣਾ ਉਹ ਖਾਲਾਂ ਦੇ ਉੱਤੇ ਦੱਬ ਕਾਈ ਸਰਕੜਾ ਰੁੱਖ ਛੋਟੀਆਂ ਛੋਟੀਆਂ ਝਾੜੀਆਂ ਹੈ ਨਾ ਬੇਰੀਆਂ ਕਿੰਨਾ ਕੁਛ ਹੁੰਦਾ ਸੀ ਉਹ ਏ ਟੂ ਜੈਡ ਸਾਰੇ ਹੀ ਵਾਹਿਗੇ ਸਾਡੇ ਇਲਾਕੇ 'ਚ ਤਾਂ ਬਿਲਕੁਲ ਨਹੀਂ ਹੈਗੇ ਪਤਾ ਨਹੀਂ ਮੈਨੂੰ ਹੁਣ ਕਿੱਥੇ ਹੈਗੇ ਕਿੱਥੇ ਨਹੀਂ ਹੁਣ ਉਹ ਵੀ ਇਹੋ ਹੀ ਰੋਲ ਅਦਾ ਕਰਦੇ ਸੀ ਵੀ ਉਹ ਨਹਿਰਾਂ ਦੇ ਵਿਚਲਾ ਪਾਣੀ ਜਿਹੜਾ ਵਾ ਉਹਨੂੰ ਅੱਗੇ ਅੱਗੇ ਲੈ ਜਾਂਦੇ ਸੀ ਜਾਂ ਫਿਰ ਉਹ ਜਿਹੜੀ ਪਕੜ ਸੀ
1: ਜ਼ਮੀਨ ਦੀ ਪਕੜ ਬਣੀ ਹੋਈ
0: ਅਤੇ ਉਹ ਸਾਰੇ ਗਾਇਬ ਨੇ ਕੁਛ ਨਾ ਕੁਛ ਤਾਂ ਉਹ ਸਾਰੀਆਂ ਚੀਜ਼ਾਂ ਅਸਰ ਪਾਉਂਦੀਆਂ ਨੇ ਨਾ ਸੋ ਆਪਾਂ ਆਪਾਂ ਜਿਹੜਾ ਹੁਣ ਜਿਹਨੇ ਖਾਲ ਵਾਹਿਆ ਉਹ ਕਹਿ ਦੂਗਾ ਵੀ ਨਹਿਰ ਵਾਲੇ ਦਾ ਕਸੂਰ ਆ ਉਹ ਜਿਹੜਾ ਤੁਸੀ ਵਾਲੇ ਦਾ ਕਸੂਰ ਆ ਹੈ ਨਾ ਉਹਨੇ ਸੱਕੀ ਪਾਈ ਉਹਦਾ ਕਸੂਰ ਆ
1: ਨਾਲ ਮਿੱਟੀ ਲਾਈ ਜਾਣੀ
0: ਆਪਣੇ ਸਿਰ ਤੇ ਦੋਸ਼ ਨਹੀਂ ਲੈਣਾ ਉਹਨੇ ਗਾਂਹ ਸੁੱਟ ਦੇਣਾ ਤੇ ਸੱਕੀ ਵਾਲੇ ਨੇ ਕਹਿਣਾ ਵਾ ਵੀ ਇਹ ਕਿਹੜਾ ਇੰਨੇ ਚਿਰ ਦਾ ਮੀਂਹ ਪੈਣ ਡਿਆ ਸੀ ਹੁਣ ਵਾਹੀ ਹੈ ਤੇ ਵਾਹੀ ਹੈ ਹੈ ਨਾ ਉਹ ਜਦੋਂ ਕਿਤੇ ਆਈ ਪ੍ਰੋਬਲਮ ਉਦੋਂ ਆਈ ਉਹ ਨਹੀਂ ਨਾ ਇਹ ਚੀਜ਼ ਮੰਨ ਕੇ ਰਾਜੀ ਉਹ ਕਹਿੰਦਾ ਵੀ ਇੱਥੋਂ ਤੱਕ ਪਾਣੀ ਪਹੁੰਚਦਾ ਹੀ ਨਹੀਂ ਹੈ ਇੱਥੇ ਕੀ ਮਤਲਬ ਹੀ ਨਹੀਂ ਹੈ ਇੱਥੇ ਰੱਖਣ ਦਾ
1: ਉਹ ਕਈ ਐਨ ਜੀ ਓ ਫਿਰ ਹੁਣ ਕੰਬਲ ਖਿੱਚਣਾ ਸ਼ੁਰੂ ਕਰ ਦਿੰਦੇ ਨੇ ਵੀ ਲੋੜ ਪੈਣੀ ਵੀ ਤੁਸੀਂ ਕੰਬਲ ਜਗ੍ਹਾ ਪਹਿਲਾਂ ਪੱਥਰ ਹੀ ਲੈ ਲਓ ਜਾਂ ਬੰਨ 'ਚ ਪੱਕੇ ਕਰ ਲਈਏ ਉਹਦੀ ਲੋੜ ਹੀ ਨਾ ਪਵੇ
0: ਪਰ ਕਮਾਲ ਦੀ ਗੱਲ ਇਹ ਆ ਤੂੰ ਸਾਹਿਬ ਕਿਉਂਕਿ ਜਦੋਂ ਮੰਨ ਲਓ ਹੁਣ ਮੈਂ ਜਿਹੜੀ ਗੱਲ ਕਰ ਰਿਹਾ ਨਾ ਤੁਸੀਂ ਜਦੋਂ ਉੱਥੇ ਰਹਿੰਦੇ ਹੁੰਦੇ ਉਦੋਂ ਹੋਰ ਤਰੀਕੇ ਦੇ ਨਾਲ ਚੀਜ਼ਾਂ ਨੂੰ ਵਹਿੰਦੇ ਹੋ ਜਦੋਂ ਤੁਸੀਂ ਇੱਥੇ ਰਹਿ ਲੈਂਦੇ ਹੋ ਤਾਂ ਇੱਥੋਂ ਰਹਿ ਕੇ ਫਿਰ ਜਾ ਕੇ ਵਾਪਸ ਉਹਨਾਂ ਚੀਜ਼ਾਂ ਦੇ ਵਿੱਚ ਡੀਪ ਜਾਂਦੇ ਹੋ ਅਤੇ ਫਿਰ ਉਹਨੂੰ ਹੋਰ ਨਜ਼ਰੀਏ ਨਾਲ ਵੇਖਦੇ ਹੋ ਅਤੇ ਮੈਂ ਇਹ ਸੋਚਦਾ ਸੀ ਰਾਹ ਦੇ ਵਿੱਚ ਵਾਪਸ ਆਉਂਦਿਆਂ ਕਿ ਜਿਹੜਾ ਸਾਡਾ ਇੱਕ ਇਹ ਭੁੱਖ ਹੀ ਜਾਂ ਭੁੱਖ ਲਾਲਸਾ ਲਾਲਚ ਇਹੋ ਹੀ ਆ ਹੈ ਨਾ ਅਤੇ ਆਪਾਂ ਹੋਰ ਜ਼ਮੀਨ ਵਾਹ ਲਈਏ ਖਾਲ ਵਾਹ ਲਈਏ ਖਾਲੀਆਂ ਛੋਟੀਆਂ ਕਰ ਦਈਏ ਨਹਿਰ ਵਾਹ ਲਈਏ ਤੁਸੀਂ ਵਾਹ ਲਈਏ ਜੋ ਵੀ ਸੱਕੀ ਦਾ ਜ਼ਮੀਨ ਯੂਜ਼ ਕਰ ਲਈਏ ਇੰਨਾ ਸਾਰਾ ਕੁਛ ਆਪਾਂ ਕਰੀ ਜਾਂਦੇ ਹਾਂ ਅਤੇ ਫਿਰ ਸਾਰਾ ਕੁਛ ਛੱਡ ਕੇ ਉਹਨਾਂ ਦੇ ਵਿੱਚੋਂ ਹੀ ਮੈਂ ਬੜਿਆਂ ਨੂੰ ਜਾਣਦਾ ਜਿਹੜੇ ਉੱਥੇ ਮੈਨੂੰ ਮਿਲੇ ਵੀ ਹਾਂਜੀ ਜਿਨ੍ਹਾਂ ਦੇ ਬਾਰੇ ਕਿਸੇ ਨੇ ਕਿਹਾ ਵੀ ਆਹ ਫਲਾਣੇ ਨੇ ਆਹ ਕੰਮ ਕੀਤਾ ਜੇ ਅਤੇ ਉਹਨਾਂ ਦੇ ਨਿਆਣਿਆਂ ਨੂੰ ਮੈਂ ਜਾਣਦਾ ਵਾਂ ਵੀ ਉਹ ਇੱਥੇ ਨੇ ਅਤੇ ਉਹ ਫਿਰ ਮੈਂ ਇਹ ਸੋਚਦਾ ਮੰਨ ਲਓ ਤੁਸੀਂ ਤਾਂ ਮੈਨੂੰ ਲਾ ਲਓ ਤੁਸੀਂ ਮੰਨ ਲਓ ਆਪਾਂ ਹੀ ਕੁਛ ਨਾ ਕੁਛ ਇੱਦਾਂ ਦਾ ਵਾਇਆ ਹੋਵੇ ਅਤੇ ਆਪਾਂ ਹੁਣ ਇੱਥੇ ਆ ਮੁੱਕਦੀ ਗੱਲ ਇਹ ਵੀ ਸਰੋਕਾਰ ਕਿਸੇ ਚੀਜ਼ ਦਾ ਨਹੀਂ ਪਿੱਛੇ ਸਾਰੀਆਂ ਚੀਜ਼ਾਂ ਉੱਦਾਂ ਹੀ ਛੁੱਟਦੀਆਂ ਜਾਣ ਡੀਆਂ ਵਾ ਉਹ ਸਾਡੇ ਕਿਸੇ ਕੰਮ ਨਹੀਂ ਆ ਪਤਾ ਨਹੀਂ ਕਿੰਨੇ ਵਾਹੁਣੀਆਂ ਕਿੰਨੇ ਕਰਨੀਆਂ ਅੱਜ ਹੁਣ ਤੱਕ ਤਾਂ ਚਲੋ ਹੋ ਸਕਦਾ ਪਰ ਗਾਂਹ ਅਗਲੀ ਪੀੜ੍ਹੀ ਤੱਕ ਉੱਤੋਂ ਅਗਲੇਰੀ ਪੀੜ੍ਹੀ ਤੱਕ ਫਿਰ ਵੀ ਵੇਖ ਲਓ ਸਾਡਾ ਲਾਲਚ ਨਹੀਂ ਮੁੱਕਦਾ ਅਸੀਂ ਇਕੱਠਾ ਕਰੀ ਜਾਂਦੇ ਕੰਮ ਕਿਸੇ ਨਹੀਂ ਆਉਂਦੇ
1: ਇੱਕ ਚੀਜ਼ ਜਿਹੜੀ ਮੈਂ ਆਪਣੇ ਪਿੰਡੋਂ ਵੇਖੀ ਆ ਪਰ ਲੋਕ ਇਸ ਨਹੀਂ ਸਹਿਮਤ ਹੋਣਗੇ ਕਿ ਨਹੀਂ ਆਉਣਗੇ ਸਾਡੇ ਜਿਵੇਂ ਮਾਰਕਣਾ ਦਰਿਆ ਬਰਸਾਤਾਂ ਦੇ ਵਿੱਚ ਬਹੁਤ ਭਰ ਕੇ ਲੰਘਦਾ ਉਹਨਾਂ ਨੇ ਜਿੱਥੇ ਜਦੋਂ ਮਾਰਕਣਾ ਲੰਘਦਾ ਸੀ ਨਹਿਰਾਂ ਲੰਘਦੀਆਂ ਐਸ ਵਾਈ ਰਨ ਨੂੰ ਇੱਕ ਅੰਬਾਲੇ ਦੇ ਲਾਗੇ ਜਿਹੜੇ ਰਹਿੰਦੇ ਉਹਨਾਂ ਨੂੰ ਪਤਾ ਇੱਕ ਟਾਂਗਰੀ ਨਦੀ ਵੀ ਲੰਘਦੀ ਉੱਥੋਂ ਉਹਨਾਂ ਨੇ ਨਾ ਉਹਨਾਂ ਨਹਿਰਾਂ ਨੂੰ ਥੋੜ੍ਹਾ ਜਿਹਾ ਪਾੜ ਦੇ ਕੇ ਉਹਦੇ ਉਹਨਾਂ ਨੇ ਦਰਿਆ ਦਾ ਪਾਣੀ ਤੋਂ ਕੱਢਤਾ ਜਦੋਂ ਓਵਰਫਲੋ ਹੋਵੇ ਤਾਂ ਨਹਿਰਾਂ 'ਚ ਡਿੱਗ ਜਾਏ ਐਸ ਵਾਈ ਐਲ 'ਚ ਡਿੱਗ ਜਾਏ ਨਾ ਅਤੇ ਸਾਡੇ ਪਿੰਡ ਨਾ ਪਹਿਲਾਂ ਜਦੋਂ ਮਾਰਕਣਾ ਦਰਿਆ ਆਉਂਦਾ ਹੁੰਦਾ ਸੁੱਕ ਜਾਂਦਾ ਫਿਰ ਉਹ ਰੇਤ ਕੱਢਦੇ ਹੁੰਦੇ ਸੀਗੇ ਵਿੱਚ ਉੱਥੇ ਠੇਕਾ ਚੜ੍ਹਦਾ ਸੀਗਾ ਲੋੜ ਹੈ ਵਿੱਚ ਉਹਦੇ ਨਾਲ ਫਰਕ ਕੀ ਪੈਂਦਾ ਸੀ ਜਿਹੜੀ ਮਿੱਟੀ ਉੱਤੋਂ ਪਿੱਛੋਂ ਰੁੜ ਕੇ ਆਈ ਸੀਗੀ ਉਹ ਅੱਗੋਂ ਸਾਰੀ ਮਿੱਟੀ ਰੇਤ ਵੰਡੀ ਗਈ ਜਿੱਥੇ ਲੋੜ ਹੈਗੀ ਲੈ ਕੇ ਜਾਂਦੇ ਆ ਚੁੱਕੀ ਜਾਂਦੀ ਸੀ ਜੋ ਇੱਕ ਨਿਯਮ ਤਹਿਤ ਬਣਿਆ ਸੀ ਭਾਈ ਆ ਇੰਨੀ ਦੀ ਟਰਾਲੀ ਇੰਨੀ ਦੀ ਸਭ ਨੂੰ ਵਾਜ ਪੈਂਦੀ ਸੀ ਉਹ ਦਰਿਆ ਫਿਰ ਖਾਲੀ ਦਾ ਖਾਲੀ ਰਹਿੰਦਾ ਸੀ ਫਿਰ ਮਿੱਟੀਆਂ ਦੀ ਭਰਦੀ ਪਾਣੀ ਫਲੋ ਨਹੀਂ ਹੁੰਦਾ ਸੀ ਹੁਣ ਪਿਛਲੇ ਕਈ ਸਾਲਾਂ ਤੋਂ ਉੱਥੇ ਨਹੀਂ ਆਇਆ ਮਤਲਬ ਪਾਣੀ ਜਿਹੜਾ ਆਉਂਦਾ ਪਿਆ ਕੱਢਿਆ ਕਿਸੇ ਨੇ ਨਹੀਂ ਤਾਂ ਮਿੱਟੀ ਪਈ ਜਾਂਦੀ ਹੈ ਉਹ ਦਰਿਆ ਉੱਚਾ ਹੋਈ ਜਾਂਦਾ ਮਿੱਟੀ ਪਈ ਜਾਂਦੀ ਦਰਿਆ ਫਿਰ ਉੱਚਾ ਹੋਈ ਜਾਂਦਾ ਅਤੇ ਹੁਣ ਜਿਹੜੇ ਪਿੱਛੇ ਬੰਨ ਲੱਗ ਗਏ ਆ ਪਾਣੀਆਂ ਦੇ ਨਹਿਰਾਂ 'ਚ ਸੁੱਟਣਾ ਸ਼ੁਰੂ ਕਰਤਾ ਅਤੇ ਅੱਗੇ ਹੁਣ ਪਾਣੀ ਜੇ ਮੰਨ ਲਓ 2 ਸਾਲ ਨਹੀਂ ਆਇਆ ਨਾ ਤਾਂ ਲੋਕਾਂ ਨੂੰ ਇਹ ਲੱਗਦਾ ਵੀ ਇੱਥੇ ਪਾਣੀ ਆਉਣਾ ਨਹੀਂ ਥੋੜ੍ਹੀ ਜਿਹੀ ਵੱਟ ਗਾਂ ਦਰਿਆ ਦੀ ਜ਼ਮੀਨ ਵਿੱਚੇ ਲੈ ਲਈ ਉਹਨਾਂ ਨੇ ਫਸਲ ਬਾੜੀ ਕਰਨ ਹੁਣ ਦਰਿਆ ਨੇ ਤਾਂ ਆਪਣੀ ਜਗ੍ਹਾ ਲੈਣੀ ਜਿੱਦਣ ਆਇਆ ਉਹਨੇ ਆਪਣੀ ਜਗ੍ਹਾ ਫਿਰ ਲੈਣੀ ਹੈ ਫਿਰ ਅਸੀਂ ਕਹਿੰਦੇ ਵੀ ਸਾਡਾ ਜਿਹੜਾ ਉਹ ਜਿਹੜੇ ਡੈਮ ਤੋਂ ਅੱਗੇ ਚਲਾ ਗਿਆ ਸੀ ਜਿਹੜੇ ਬੰਨ ਬੰਨੇ ਆ ਉਹ ਤੋਂ ਅੱਗੇ ਚਲੇ ਗਿਆ ਸੀ ਉਹ ਫਿਰ ਡੈਮ ਵੀ ਤਾਂ ਛੋਟੇ ਕੀਤੇ ਆ ਵੀ ਮੇਰੀ ਫਸਲ ਬਾੜੀ ਤਾਂ ਲੱਗੀ ਆ ਵੀ ਜੋ ਸਾਡੇ ਵਾਲੇ ਕਹਿੰਦੇ ਸੀ ਚੱਲ ਕੋਈ ਨਾ 2 ਸਾਲ ਬਾਬਾ ਦੇ ਗਿਆ ਜੇ 1 ਸਾਲ ਲੈ ਵੀ ਜਾਗਦਾ ਕੀ ਦਿੱਕਤ ਹੈ ਪਰ ਜਿਹੜਾ ਲੈ ਗਿਆ ਪਿੰਡ 'ਚ ਵੜਿਆ ਪਾਣੀ ਉਹ ਕਿੱਧਰ ਜਾਊਗਾ
0: ਪਰ ਹੌਲੀ ਹੌਲੀ ਤੁਹਾਨੂੰ ਆਪਣੀ ਮਾਲਕੀਅਤ ਲੱਗਣ ਲੱਗ ਪੈਂਦੀ
1: ਨਹੀਂ ਛੱਡਦਾ
0: ਕਈ ਲੋਕ ਤਾਂ ਮੈਂ ਇੱਦਾਂ ਦੇ ਵੀ ਵੇਖੇ ਜਿਹੜੇ ਕਹਿ ਦਿੰਦੇ ਮਤਲਬ ਜਿਹੜੇ ਬਿਆਨ ਵੀ ਦੇ ਦਿੰਦੇ ਆ ਸਟੇਟਮੈਂਟਾਂ ਵੀ ਆ ਜਾਂਦੀਆਂ ਕਈ ਵਾਰੀ ਮੈਂ ਨਾ ਵੀ ਉਹ ਚੈਨਲਾਂ 'ਤੇ ਵੀ ਬੋਲ ਦਿੰਦੇ ਵੀ ਸਾਡੀ ਇੰਨੀ ਵਿੱਚ ਚੱਲ ਗਈ ਪਰ ਉਹ ਬਾਅਦ ਵਿੱਚ ਉਹਨਾਂ ਦੇ ਪਿੰਡ ਵਾਲੇ ਹੀ ਦੱਸਣ ਦੇ ਹੁੰਦੇ ਵੀ ਇਹਨਾਂ ਦੀ ਤਾਂ ਹੈ ਹੀ ਨਹੀਂ ਇਹਨਾਂ ਨੇ ਦਰਿਆ ਦੀ ਬਾਈ ਇਹਨਾਂ ਨੇ
1: ਕਿਉਂਕਿ ਦਰਿਆ ਦੀ ਖਾਸੀਅਤ ਹੁੰਦੀ ਹੈ ਉਹ ਜਦੋਂ ਵਗਦਾ ਕਦੀ ਇੱਕ ਵਾਰੀ ਵਗਦਾ ਕਦੀ ਇਸ ਪਾਸੇ ਵਾਲੇ ਦੀ ਜ਼ਮੀਨ ਨਿਕਲ ਆਉਂਦੀ ਹੁੰਦੀ ਹੈ ਜੇ ਪਰਲੇ ਪਾਸੇ ਵਗ ਗਿਆ ਜ਼ਿਆਦਾ ਤਾਂ ਉਰਲੇ ਪਾਸੇ ਵਾਲੇ ਦੀ ਜ਼ਮੀਨ ਨਿਕਲਣੀ ਕਿਉਂਕਿ ਪਰਾਂ ਪਾਣੀ ਮਿੱਟੀ ਵਹਾ ਕੇ ਲੈ ਗਿਆ ਤਾਂ ਕਦੀ ਜੇ ਉਰਲੇ ਪਾਸੇ ਜ਼ਿਆਦਾ ਵਗਿਆ ਤਾਂ ਪਰਲੇ ਪਾਸੇ ਦੀ ਮਿੱਟੀ ਬਣ ਜਾਣੀ ਹੈ ਅਤੇ ਦੋਵਾਂ ਪਾਸੇ ਚੱਲਦਾ ਸੀ ਵੀ ਕਈ ਵਾਰੀ 2 ਕਿੱਲੇ ਦੇ ਗਿਆ ਤਾਂ ਕਈ ਵਾਰੀ 10 ਕਿੱਲੇ ਲੈ ਵੀ ਗਿਆ ਦਰਿਆ ਐਵੇਂ ਚੱਲਦਾ ਸੀ ਅਤੇ ਜਗਲਾ ਤਾਂ ਖੁਸ਼ ਹੁੰਦਾ ਸੀ ਜੇ ਮੇਰੇ 10 ਕਿੱਲੇ ਲੈ ਗਿਆ ਇਸ ਵਾਰੀ ਮੈਨੂੰ 20 ਦੇਗਾ ਅਤੇ 20 ਦੇ 20 ਮੇਰੇ ਨੇ ਨਾ।
0: ਪਹਿਲੀਆਂ 'ਚ ਲੋਕਾਂ 'ਚ ਇਹ ਹੁੰਦਾ ਸੀ ਵੀ ਉਹ ਇਹ ਚੀਜ਼ ਦਾ ਹਿਸਾਬ ਕਿਤਾਬ ਰੱਖਦੇ ਸੀ ਵੀ ਜੋ ਮੇਰਾ ਹੀ ਆ ਗਿਆ ਜੋ ਨਹੀਂ ਸੀ ਚਲੋ ਐਰਕੀ ਵੱਧ ਆ ਗਿਆ ਅਗਲੀ ਵਾਰੀ ਘੱਟ ਆ ਗਿਆ। ਹੁਣ ਜਦੋਂ ਇੱਕ ਵਾਰੀ ਚੀਜ਼ ਤੁਹਾਨੂੰ ਮਿਲ ਜਾਂਦੀ ਨਾ, ਹੁਣ ਅਜੋਕੇ ਸਮੇਂ ਦਾ ਸਾਡਾ ਸੁਭਾਅ ਇਹ ਆ ਵੀ ਸਾਨੂੰ ਜੋ ਮਿਲ ਜਾਂਦਾ ਉਹ ਚਾਹੇ ਸਾਡਾ ਨਾਮ ਹੀ ਹੋਵੇ ਫਿਰ ਉਹ ਪੱਕਾ ਸਾਡਾ। ਜਦੋਂ ਖੁੱਸਦਾ ਅਤੇ ਫਿਰ ਉਹ ਇੱਦਾਂ ਫੀਲ ਹੁੰਦਾ ਜਿੱਦਾਂ ਤੁਹਾਡੀ ਲਾਟਰੀ ਨਹੀਂ ਨਿਕਲੀ ਹੁੰਦੀ, ਉਹ ਤੁਹਾਨੂੰ ਇਹ ਲੱਗਦਾ ਵੀ ਜਿੱਦਾਂ ਮੇਰਾ ਕਰੋੜ ਅੱਜ ਜਾਂਦਾ ਰਿਹਾ। ਉਹ ਇਹ ਨਹੀਂ ਆਪਾਂ ਵੇਖਦੇ ਵੀ ਇਹ ਸਾਡੀ ਦਹਾਂ ਦੀ ਪਰਚੀ ਸੀ, ਉਹ ਸਾਨੂੰ ਦੁੱਖ ਦਾ ਸਾਨੂੰ ਉਹ ਆ। ਸੋ ਖੈਰ ਮੌਸਮਾਂ ਤੋਂ ਗੱਲ ਚੱਲੀ ਅਤੇ ਇਹ ਗੱਲਾਂ ਬਾਤਾਂ ਜਿਹੜੀਆਂ ਇੱਥੋਂ ਤੱਕ ਪਹੁੰਚੀਆਂ। ਅੱਛਾ ਤੁਸੀਂ ਵਿੱਚ ਦਰਿਆ ਦੀ ਤੁਸੀਂ ਆਪਣੇ ਦੀ ਗੱਲ ਕੀਤੀ ਹੈ, ਤੁਸੀਂ ਪਿਛਲੀ ਵਾਰੀ ਵੀ ਆਪਾਂ ਗੱਲ ਕਰ ਰਹੇ ਹਾਂ ਮਾਰਕੰਡੇ ਦਰਿਆ ਦੀ ਤੁਸੀਂ ਗੱਲ ਕੀਤੀ, ਪਿਛਲੀ ਵਾਰੀ ਵੀ ਕੋਈ ਪੁੱਛਦਾ ਸੀ ਅਤੇ ਹਾਂਜੀ ਇਹ ਕਾਫੀ ਵੱਡਾ ਇਤਿਹਾਸ ਹੈ ਹਿੰਦੂ ਜਿਹੜਾ ਰਿਲੀਜਨ ਦੇ ਵਿੱਚ ਕਾਫੀ ਵੱਡੀ ਮਾਨਤਾ ਵਾ ਮਾਰਕੰਡੇ ਰਿਸ਼ੀ ਦੀ।
1: ਇਹ ਗੁਰੂ ਗ੍ਰੰਥ ਸਾਹਿਬ 'ਚ ਵੀ ਇਹਨਾਂ ਦਾ ਨਾਮ ਆਉਂਦਾ ਆ ਮਾਰਕੰਡੇ ਰਿਸ਼ੀ ਦਾ ਅਤੇ ਇਹਦੇ ਵਿੱਚ ਇਹ ਵੀ 12 ਸਾਲ ਦੀ ਇਹਨਾਂ ਦੀ ਉਮਰ ਸੀਗੀ ਜਦੋਂ ਇਹਨਾਂ ਨੂੰ ਯਮਰਾਜ ਲੈਣ ਆਇਆ ਸੀਗਾ ਅਤੇ ਇਹ ਸ਼ਿਵਜੀ ਦੇ ਬੜੇ ਵੱਡੇ ਉਪਾਸਕ ਰਹੇ ਆ
0: ਜੀ
1: ਅਤੇ ਉਹ ਉਹਦੇ ਨਾਲ ਕਥਾ ਜੁੜਦੀ ਮਿਲਦੀ ਕਿਉਂਕਿ ਮੈਂ ਬੜੀ ਪੁਰਾਣੀ ਪਹਿਲਾਂ ਸੁਣੀ ਸੀਗੀ ਮਾਰਕੰਡੇ ਰਿਸ਼ੀ ਦੀ ਕਿਉਂਕਿ ਉਹ ਸ਼ਿਵਜੀ ਦੇ ਉਪਾਸਕ ਰਹੇ ਇਸ ਕਰਕੇ ਤੈਨੂੰ ਹਰ ਮਾਰਕੰਡੇ ਦਰਿਆ ਦੇ ਲਾਗੇ ਸ਼ਿਵਜੀ ਮਹਾਰਾਜ ਦੇ ਮੰਦਰ ਵੀ ਮਿਲਣਗੇ ਜ਼ਿਆਦਾਤਰ ਅਤੇ ਇਹ 12 ਸਾਲ ਦੀ ਉਮਰ ਦੇ 'ਚ ਇਹਨਾਂ ਨੂੰ ਜਦੋਂ ਲੈਣਾ ਸੀ ਯਮਰਾਜ ਅਤੇ ਇਹਨਾਂ ਨੇ ਉਦੋਂ ਭਗਤੀ ਕੀਤੀ ਸੀ ਅਤੇ ਉਦੋਂ ਕਹਿੰਦੇ ਵੀ ਜਿਵੇਂ ਪੁਰਾਣੀਆਂ ਕਥਾਵਾਂ ਬਣੀਆਂ ਨੇ ਵੀ ਇਹਨਾਂ ਨੂੰ ਫਿਰ ਉਹ ਮਹਾਰਾਜ ਦੀ ਭਗਤੀ ਕਰਕੇ ਸ਼ਿਵਜੀ ਦੀ ਭਗਤੀ ਕਰਕੇ ਅਤੇ ਤਾਂ ਇਹਨਾਂ ਨੂੰ ਜਾਨ ਬਖਸ਼ੀ ਗਈ ਸੀ ਇਹਨਾਂ ਦੀ ਵੀ ਜਾਂ ਜੋ ਵੀ ਆ ਅਤੇ ਉਹ ਤਾਂ ਕਰਕੇ ਤਪ ਬੜਾ ਫਿਰ ਉਮਰ ਬਹੁਤ ਲੰਬੀ ਹੋ ਗਈ ਸੀ ਇਹਨਾਂ ਨੇ ਬਹੁਤ ਲੰਬੀ ਉਮਰ
0: ਅਮਰੀਕਾ ਬਾਅਦ 'ਚ ਇਹਨਾਂ ਨੂੰ ਵਾਰ ਵੀ ਹੋਇਆ। ਮੈਂ ਥੋੜ੍ਹਾ ਜਿਹਾ ਵੇਖ ਵੀ ਰਿਹਾ ਥੋੜ੍ਹੇ ਬੈਕ ਸਟੋਰੀ ਅਤੇ ਕਈਆਂ ਨੇ ਇਹ ਵੀ ਲਿਖਿਆ ਵੀ ਜਿੱਦਾਂ ਇਹਨਾਂ ਦੇ ਜਿਹੜੇ ਪਿਤਾ ਜੀ ਸੀ ਉਹ ਬੜੇ ਵੱਡੇ ਭਗਤ ਸੀ ਸ਼ਿਵਜੀ ਦੇ ਅਤੇ ਉਹਨਾਂ ਨੇ ਮਤਲਬ ਸ਼ਿਵਜੀ ਨੇ ਵਰ ਦਿੱਤਾ ਵੀ ਤੇਰੇ ਘਰ ਹੁਣ ਸੰਤਾਨ ਹੋ ਗਈ, ਸੰਤਾਨ ਨਹੀਂ ਹੈਗੀ ਉਹਨਾਂ ਦੀ ਦੋਵਾਂ ਜੀ।
1: ਅਲੱਗ ਅਲੱਗ ਤੱਥ ਮਿਲਦੇ ਆ ਜਦੋਂ ਅਸੀਂ ਸੰਭਾਲੀ ਉਸ਼ਾ ਸਾਨੂੰ ਪਤਾ ਲੱਗਾ ਜਿਹੜਾ ਮੰਦਰ ਬਣਿਆ ਵਾ ਤਕਰੀਬਨ ਮੰਦਰ 'ਚ ਇਹ ਵਿਖਾਇਆ ਜਾਂਦਾ ਵੀ ਸ਼ਿਵਲਿੰਗ ਨੂੰ ਇਹਨਾਂ ਨੇ ਜੱਫੀ ਪਾਈ ਹੋਈ ਹੈ ਅਤੇ ਇੱਕ ਪਾਸੇ ਯਮਰਾਜ ਖੜਾ ਵਾ ਅਤੇ ਸ਼ਿਵਜੀ ਜੀ ਤਰਸ਼ੂਲ ਆ ਯਮਰਾਜ ਨੂੰ ਡਰਾ ਰਹੇ ਆ ਵੀ ਜਦੋਂ ਲੈਣ ਆਏ ਸੀ ਉਹਨਾਂ ਨੂੰ ਅਤੇ ਉਹਨੇ ਕਹਿੰਦੇ ਇੰਨੀ ਉਮਰ ਆ ਕਹਿੰਦੇ ਨੇ ਇਹਦੀ ਤਾਂ ਉਮਰ ਹੀ ਇੰਨੀ ਆ
0: ਉੱਥੇ ਜੁੜਦੀ ਜਾ ਕੇ ਉਹ ਅਤੇ ਉਹ ਕਹਿੰਦੇ ਵੀ ਜਦੋਂ ਉਹਨਾਂ ਦੇ ਉਹਨਾਂ ਨੂੰ ਵਾਰ ਹੋਇਆ ਨਾ ਵੀ ਹਾਂ ਤੁਹਾਡੇ ਘਰ ਪੁੱਤ ਹੋਊਗਾ ਅਤੇ ਉਹਨਾਂ ਨੇ ਦੋ ਆਪਸ਼ਨਾਂ ਦਿੱਤੀਆਂ ਵੀ ਇੱਕ ਤੇਰਾ ਪੁੱਤ ਹੋਊਗਾ ਉਹ 12 ਜਾਂ 16 ਜਿੰਨੀ ਵੀ ਉਮਰ ਸੀ ਵੀ ਉਹ ਇੱਕ ਤੇ ਆ ਵੀ ਬੜਾ ਵਿਦਵਾਨ ਹੋਊਗਾ ਅਤੇ ਉਹਦੀ ਉਮਰ ਭਰ ਇੰਨੀ ਕੀ ਆ ਅਤੇ ਇੱਕ ਜਿਹੜਾ ਵਾ ਉਹ ਵਿਦਵਾਨ ਨਹੀਂ ਹੋਊਗਾ ਉਹ ਮਤਲਬ ਹੂੜਮਾਤੀ ਹੋਊਗਾ ਜਾਂ ਸੋਰੀ ਜੇ ਮੈਂ ਸ਼ਬਦ ਗਲਤ ਵਰਤ ਰਿਹਾ ਮਤਲਬ ਉਹ ਨਹੀਂ ਆਮ ਹੀ ਹੋਊਗਾ ਉਹ ਅਤੇ ਕਹਿੰਦੇ ਵੀ ਇਹਨਾਂ ਦੇ ਪਿਤਾ ਜੀ ਨੇ ਕਿਹਾ ਸੀ ਵੀ ਮੈਨੂੰ ਵਿਦਵਾਨ ਚਾਹੀਦਾ ਭਾਵੇਂ ਉਮਰ ਘੱਟ ਹੀ ਹੋਵੇ
1: ਅਤੇ
0: ਫਿਰ ਉਦੋਂ ਮਾਰਕੰਡਾ ਦਾ ਜਨਮ ਹੋਇਆ ਰਿਸ਼ੀ ਦਾ ਅਤੇ ਫਿਰ ਉਹਨਾਂ ਨੇ ਜਦੋਂ ਉਹ ਉਮਰ ਆਈ ਅਤੇ ਉਹਨਾਂ ਨੂੰ ਪਤਾ ਸੀ ਹੁਣ ਵੀ ਇਹਨੇ ਚੱਲ ਜਾਣਾ ਅਤੇ ਉਹਦੇ ਵਿੱਚ ਕੁਛ ਇੱਦਾਂ ਦੀ ਜਿਹੜੀ ਉਹ ਗਾਥਾ ਆ ਕਿ ਜਿਹੜਾ ਫਿਰ ਉਹਨਾਂ ਨੇ ਸ਼ਿਵਲਿੰਗ ਨੂੰ ਜੱਫਾ ਪਾ ਲਿਆ ਜਾਂ ਜਿਹੜਾ ਸ਼ਿਵਲਿੰਗ ਨੂੰ ਜੱਫਾ ਪਾ ਲਿਆ ਜਾਂ ਕਈ ਥਾਵਾਂ ਦੇ ਉੱਤੇ ਇਹ ਵੀ ਆਉਂਦਾ ਵੀ ਉਹਨਾਂ ਨੇ ਉੱਤੋਂ ਰੱਸਾ ਸੁੱਟਿਆ ਜਾਂ ਇੱਦਾਂ ਕੁਛ ਮਤਲਬ ਕੋਈ ਚੀਜ਼ ਕੋਈ ਇੱਦਾਂ
1: ਕੋਈ ਵੀ ਕੰਮ
0: ਅਤੇ ਉਹਨਾਂ ਨੇ ਉਹ ਸ਼ਿਵਲਿੰਗ ਨੂੰ ਜਿਹੜਾ ਉਹ ਨਾਲ ਲਪੇਟਾ ਮਾਰਤਾ ਅਤੇ ਫਿਰ ਉਹ ਉਦੋਂ ਮਜਬੂਰ ਹੋ ਗਏ ਫਿਰ ਯਮਰਾਜ ਨਹੀਂ ਲੈ ਕੇ ਜਾ ਸਕੇ ਫਿਰ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਵਰਦਾਨ ਮਿਲੇ ਕਈ ਤਰ੍ਹਾਂ ਦੇ।
1: ਇਹ ਜਿਹੜੀ ਦਰਿਆ ਦੀ ਸ਼ੁਰੂਆਤ ਹੁੰਦੀ ਭਾਅ ਜੀ ਇਹ ਰਹਿਣੇ 'ਚ ਹੀ ਪੈਂਦਾ ਕਾਲਾ ਅੰਬ ਜਗ੍ਹਾ ਉੱਥੋਂ ਸ਼ੁਰੂਆਤ ਹੁੰਦੀ ਹੈ ਮਾਰਕੰਡੇ ਦੀ।
0: ਓਕੇ
1: ਨਾਹਨ ਜਗ੍ਹਾ ਹੈ ਨਾਹਨ ਕਸਬਾ ਬੜਾ ਵੱਡਾ ਹੈ ਨਾਲ ਹੀ ਦਾ ਕਾਲਾ ਅੰਬ ਉੱਥੋਂ ਸ਼ੁਰੂਆਤ ਹੁੰਦੀ ਹੈ ਔਰ ਇਹ ਜਾਂਦਾ ਮੈਂ ਪਿਛਲੀ ਵਾਰ ਗੱਲ ਕੀਤੀ ਸੀ ਇਹ ਚੀਕਾ ਪਾਗਲ ਇੱਕ ਜਗ੍ਹਾ ਆ ਪੇਵੇ ਦੇ ਲਾਗੇ ਪਾਗਲ ਉੱਥੇ ਤੱਕ ਜਾਂਦੇ ਉੱਥੇ ਮਾਰਕੰਡਾ ਦਰਿਆ ਅਤੇ ਘੱਗਰ ਇਹ ਸਾਰੇ ਇਕੱਠੇ ਹੋ ਜਾਂਦੇ ਆ ਟਾਂਗਰੀ ਨਦੀ ਇਹ ਸਾਰੇ ਇਕੱਠੇ ਹੋ ਕੇ ਫਿਰ ਅੱਗੇ ਘੱਗਰ ਹੀ ਜਾਂਦੀ ਹੈ ਅਗਲੇ ਪਾਸੇ ਸਾਰੀ ਇਹ ਤਿੰਨੋਂ ਇਕੱਠੇ ਉੱਥੇ ਹੁੰਦੇ ਨੇ ਬੜਾ ਚੰਗਾ ਸੰਗਮ ਬਣਦਾ ਅਤੇ ਪਾਣੀ ਦਾ ਪਾਗਲ ਦੇ ਲਾਗੇ ਜਾ ਕੇ ਫਿਰ ਅੱਗੇ ਘੱਗਰ ਬਣ ਕੇ ਅੱਗੇ ਨਿਕਲਦਾ।
0: ਕਾਫੀ ਵੱਡਾ ਇਤਿਹਾਸ ਹੈ ਕਾਫੀ ਵੱਡੀ ਮਾਨਤਾ ਹੈ ਲੋਕ
1: ਬਹੁਤ ਜ਼ਿਆਦਾ ਵਧੀਆ ਮਾਨਤਾ ਹੈਗੀ ਸਾਰੇ ਮੰਨਦੇ ਔਰ ਕਦੀ ਵੀ ਸਾਡੇ ਪਿੰਡ 'ਚ ਮੈਂ ਹੁਣ ਤੱਕ ਸੁਣਿਆ ਇੰਨੀ ਉਮਰ ਰਿਹਾ ਸਾਡੇ ਸਿਰਫ ਇੱਕ ਵਾਰੀ ਪਾਣੀ ਆਇਆ ਸੀਗਾ ਅਤੇ ਉਸ ਤੋਂ ਬਾਅਦ ਜਿਵੇਂ ਇੱਕ ਕਹਾਵਤ ਮਿੱਥ ਕਹਿ ਲਓ ਜਾਂ ਇੱਕ ਸੱਚਾਈ ਜੁੜੀ ਹੈ ਨਾ ਜਿਵੇਂ ਪਟਿਆਲੇ ਵਾਲੇ ਸ਼ਾਹੀ ਘਰਾਣੇ ਜਦੋਂ ਅਰਦਾਸ ਕਰਦੇ ਨੇ ਸੋਨਾ ਚੜ੍ਹਾਉਂਦੇ ਅਤੇ ਨਦੀ ਉੱਤਰ ਜਾਂਦੀ ਹੈ ਅਤੇ ਇੱਦਾਂ ਹੀ ਸਾਡੇ ਸ਼ੁਰੂ ਤੋਂ ਲੈ ਕੇ ਅਸੀਂ ਬਚਪਨ ਤੋਂ ਲੈ ਕੇ ਸੁਣਦੇ ਆਏ ਹਾਂ ਵੀ ਮਾਰਕੰਡੇ ਹਰ ਐਤਵਾਰ ਮੰਦਰ 'ਚ ਮੱਥਾ ਟੇਕਦੇ ਸਾਰਾ ਟੇਕਦੇ ਪਿੰਡ ਦੀ ਸ਼ਰਧਾ ਇੰਨੀ ਆ ਅਤੇ ਪਿੰਡ ਦੀ ਬਿਲਕੁਲ ਵਿੱਚ ਆ ਕੇ ਪਾਣੀ ਵੱਜਦਾ ਫਿਰ ਮੁੜਦਾ
0: ਅਤੇ
1: ਕਦੀ ਵੀ
0: ਪਿੰਡ 'ਚ ਅੰਦਰ ਨਹੀਂ ਆਉਂਦਾ
1: ਅੰਦਰ ਨਹੀਂ ਅੱਜ ਤੱਕ ਕਦੀ ਪਾਣੀ ਆਇਆ ਉੱਥੇ ਅਤੇ ਪਾਣੀ ਵੀ ਇੰਨਾ ਆਉਂਦਾ ਕਦੀ ਨਹੀਂ ਪਿੰਡ 'ਚ ਵੜਿਆ ਪਾਣੀ ਉੱਥੇ।
0: ਸੋ ਇਹ ਮਾਨਤਾਵਾਂ ਨੇ ਬਾਕੀ ਤੋਂ ਕਿਸੇ ਕੋਲ ਹੋਰ ਵਧੇਰੇ ਹੋਵੇ ਤਾਂ
1: ਤੁਸੀਂ ਦੱਸ ਸਕਦੇ
0: ਹੋ, ਕਿਉਂਕਿ ਜਿਹੜੀਆਂ ਪੁਰਾਣੀਆਂ ਪੁਰਾਣ ਕਥਾਵਾਂ ਨੇ ਇਹਨਾਂ ਦੇ ਵਿੱਚ ਅਲੱਗ ਅਲੱਗ ਰੂਪ ਹੁੰਦੇ ਨੇ।
1: ਬਿਲਕੁਲ ਬਿਲਕੁਲ, ਹਰ ਜਗ੍ਹਾ 'ਤੇ ਹੁੰਦਾ ਹੈ, ਰੂਪ ਹੁੰਦਾ ਹੈ ਆਪਣੀ।
0: ਅਤੇ ਆਪਣਾ ਹਰਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਆਪਣੇ ਖੇਤਾਂ 'ਚ ਕੋਈ ਵੀ ਰੁੱਖ ਨਹੀਂ ਲਾਉਣ ਦਿੰਦਾ ਅਤੇ ਸਾਡੀਆਂ ਫਸਲਾਂ ਕਹਿੰਦੇ ਨੇ ਕਿ ਮਰ ਜਾਣਗੀਆਂ। ਪਹਿਲਾਂ ਫਸਲਾਂ ਨੂੰ ਜਾਣ ਵਾਸਤੇ ਰਸਤੇ ਉੱਤੇ ਹਰ 3-4 ਮੀਟਰ ਦੇ ਉੱਤੇ ਰੁੱਖ ਹੁੰਦੇ ਸੀ। ਹਾਂਜੀ, ਪਹਿਲੀਆਂ ਦੇ ਵਿੱਚ ਤਾਂ ਇਹ ਵੀ ਹੁੰਦਾ ਸੀ ਨਾ, ਸ਼ਾਇਦ ਕਈ ਚੀਜ਼ਾਂ ਜਿਹੜੀਆਂ ਨੇ ਸਾਡੇ ਲਈ ਵਰਦਾਨ ਦੇ ਨਾਲ ਨਾਲ ਸ਼ਰਾਪ ਹੋ ਜਾਂਦੀਆਂ ਨੇ। ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਜਿਹੜੀਆਂ ਕੱਚੇ ਪਏ ਸੀ ਨਾ, ਇੱਕ ਤਰ੍ਹਾਂ ਦੇ ਨਾਲ ਬਾਉਂਡਰੀ ਹੱਦ ਡਿਸਾਈਡ ਕਰਨ ਦੇ ਲਈ ਉੱਥੇ ਰੁੱਖ ਲਾ ਦਿੱਤਾ ਜਾਂਦਾ ਸੀ ਵੀ ਇਹ ਵਾਹਵੇ ਨਾ ਕੋਈ, ਕਿਉਂਕਿ ਜਿਹੜਾ ਮਰਜ਼ੀ ਵਾਹ ਜਾਂਦਾ ਹੁੰਦਾ ਸੀ।
1: ਬਿਲਕੁਲ ਬਿਲਕੁਲ।
0: ਅਤੇ ਜਾਂ ਫਿਰ ਦੂਸਰਾ ਵਰਦਾਨ ਸਾਡੇ ਲਈ ਇਹ ਹੋਇਆ ਜਿਹੜੇ ਟਰੈਕਟਰ ਆ ਗਏ, ਤਵੀਆਂ ਆ ਗਈਆਂ, ਹੱਲਾਂ ਆ ਗਈਆਂ। ਪਹਿਲੀਆਂ ਦੇ ਵਿੱਚ ਕੀ ਸੀ ਵੀ ਆਪਾਂ ਬਲਦਾਂ ਦੇ ਨਾਲ ਹਲ ਵਾਹੁੰਦੇ ਹਾਂ, ਸਿੰਗਲ ਉਹ ਹੀ ਇੱਕ ਫਾਲਾ ਹੁੰਦਾ ਸੀ, ਅਤੇ ਉਦੋਂ ਪਏ ਵਾਹੁਣੇ ਸੌਖੇ ਨਹੀਂ ਸੀ। ਅਤੇ ਹੁਣ ਅੱਜ ਕੱਲ੍ਹ ਮਾਰਦੇ ਤਵਾ ਅਤੇ ਐਂ 5 ਮਿੰਟਾਂ 'ਚ ਖਿਲਾਰ ਕੇ ਰੱਖ ਦਿੰਦੇ ਆ। ਸੋ ਕਈ ਚੀਜ਼ਾਂ ਸ਼ਾਇਦ ਹੁਣ ਸੜਕਾਂ ਬਣ ਗਈਆਂ ਨੇ ਅਤੇ ਹੁਣ ਲੋਕਾਂ ਨੇ ਉਹ ਚੀਜ਼ ਨਾ ਢਿੱਲੇ ਹੱਥੀਂ ਛੱਡ ਦਿੱਤੀ ਆ, ਜਦਕਿ ਪਹਿਲੀਆਂ ਦੇ ਵਿੱਚ ਲੋਕ ਵੀ ਅਤੇ ਸਰਕਾਰ ਵੀ ਉੱਥੇ ਰੁੱਖ ਲਾ ਕੇ ਅਤੇ ਇੱਕ ਤਰ੍ਹਾਂ ਦੇ ਨਾਲ ਬਾਉਂਡਰੀ ਕਰ ਦਿੰਦੀ
1: ਸੀ ਤੁਹਾਡੀ ਬਾਉਂਡਰੀ।
0: ਉਹ ਤਾਂ ਕਰਕੇ ਵੀ ਉਹ
1: ਕਈ ਇਲਾਕੇ 'ਚ ਵੇਖਿਆ, ਸ਼ਾਇਦ ਹੁਸ਼ਿਆਰਪੁਰ ਇਲਾਕੇ 'ਚ ਵੇਖਿਆ, ਲੇਕਿਨ ਸਾਡੇ ਇਲਾਕੇ 'ਚ ਤਾਂ ਬਹੁਤ ਹੁੰਦਾ, ਦੋ ਦੋ ਫਸਲਾਂ ਪੋਪੂਲਰ ਲਾ ਕੇ ਨਾ ਉਹਦੇ ਉੱਤੇ ਕਣਕ ਵੀ ਲਾ ਦਿੰਦੇ ਥੱਲੇ, ਜਿਹੜੀ ਚੀਜ਼ ਨੂੰ ਜ਼ਿਆਦਾ ਧੁੱਪ ਨਹੀਂ ਚਾਹੀਦੀ ਅਤੇ ਜ਼ਿਆਦਾ ਉਹਨੂੰ ਛਾਣੀ ਚਾਹੀਦੀ। ਪੋਪੂਲਰ ਜਾਂ ਤਿਆਰ ਇੱਕ 4-5 ਸਾਲ 'ਚ ਜਾ ਕੇ ਤਿਆਰ ਹੁੰਦਾ, ਅਤੇ ਉਹਨਾਂ ਨੇ ਪੋਪੂਲਰ ਲਾ ਕੇ ਅੰਦਰ ਫਸਲਾਂ ਦੀ ਛੋਟੀ ਛੋਟੀ ਫਸਲਾਂ ਵੀ ਲੈ ਲੈਣੀਆਂ ਉਹਨੇ, ਤਦ ਤੱਕ ਦਰਖਤ ਤਿਆਰ ਹੁੰਦਾ, ਨਾਲੇ ਪੋਪੂਲਰ ਦੀ ਲੱਕੜ ਬਹੁਤ ਵਧੀਆ ਮਿਲਦੀ ਸੀ। ਦਰਖਤ ਸਾਡੇ ਪਾਸੇ ਬਹੁਤ ਜ਼ਿਆਦਾ ਲੋਕ ਲਾ ਕੇ ਰੱਖਦੇ, ਲੇਕਿਨ ਉਹ ਮਿਹਨਤ ਵੀ ਮੰਗਦਾ ਨਾ।
0: ਮੈਂ ਤਾਂ ਇਲਾਕੇ ਦੇ ਹਿਸਾਬ ਨਾਲ ਆ, ਹਰ ਇੱਕ ਮਿੱਟੀ ਨਹੀਂ ਨਾ ਮੰਨਦੀ ਉਹਨੂੰ, ਉਹ ਮੇਰੇ ਖਿਆਲ ਚੈੱਕ ਕਰਾ ਕੇ ਕਈ ਲਾਉਂਦੇ ਆ, ਉਹ
1: ਲਾਉਂਦੇ ਆ ਕਿਉਂਕਿ ਉਹ ਚੰਗੇ ਪੈਸੇ ਦੇ ਕੇ ਜਾਂਦਾ, ਉਹ ਵੀ ਫਸਲ ਚੰਗੇ ਪੈਸੇ ਦੇ ਕੇ ਜਾਂਦੀ ਤੁਹਾਨੂੰ ਨਾ ਪੋਪੂਲਰ।
0: ਅੱਜ ਕੱਲ੍ਹ ਕਾਫੀ ਲੋਕ ਚਲੋ ਕਰ ਰਹੇ ਆ ਬਦਲਵੇਂ ਹੱਲ ਇਸ ਚੀਜ਼ ਦੇ। ਚਲੋ ਖੈਰ, ਆਪਾਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਅੱਜ, ਕਿਉਂਕਿ ਜਿੱਧਰ ਨੂੰ ਸਵੇਰੇ ਸਵੇਰੇ ਜਿੱਦਾਂ ਦਾ ਮਾਹੌਲ ਚੱਲ
1: ਰਿਹਾ ਵੀ ਪਾਣੀ ਵਰਗਾ,
0: ਹਾਂ ਉਧਰਲੇ ਪਾਸੇ ਨੂੰ ਵਹਿ ਜਾਂਦਾ। ਅਤੇ ਅੱਜ ਕਿਉਂਕਿ ਅੱਜ ਮੰਗਲਵਾਰ ਦਾ ਦਿਨ ਹੈ, ਅਤੇ ਮੰਗਲਵਾਰ ਦੇ ਦਿਨ ਸਾਡੇ 7 ਸ਼ਬਦ ਵੀ ਹੁੰਦੇ ਨੇ, ਅਤੇ ਮੰਗਲਵਾਰ ਦੇ ਦਿਨ ਸਾਡਾ ਇੱਕ ਵਿਸ਼ਾ ਵੀ ਹੁੰਦਾ ਵਾ, ਅਤੇ ਉਧਰਲੇ ਪਾਸੇ ਨੂੰ ਵੀ ਆਪਾਂ ਆਉਂਦੇ ਹਾਂ ਜਿਹਦੇ ਵਿੱਚ ਤੁਸੀਂ ਵੀ ਸਾਂਝਾ ਪਾਉਣੀਆਂ ਨੇ। ਸੋ ਆਪਾਂ ਵਿਸ਼ਾ ਦੱਸ ਕੇ, ਆਪਾਂ ਅੱਜ ਦੇ 7 ਸ਼ਬਦ ਦੱਸ ਕੇ, ਅਤੇ ਫਿਰ ਆਪਾਂ ਇੱਕ ਬ੍ਰੇਕ 'ਤੇ ਜਾਂਦੇ ਹਾਂ, ਅਤੇ ਆ ਕੇ ਫਿਰ ਤੁਹਾਡੀਆਂ ਕੌਲਾਂ ਲੈਂਦੇ ਹਾਂ ਅਤੇ ਉਹਨਾਂ ਵਿਸ਼ਿਆਂ 'ਤੇ ਗੱਲਾਂ ਬਾਤਾਂ ਕਰਾਂਗੇ। ਅੱਜ ਦਾ ਵਿਸ਼ਾ ਤੁਹਾਡੇ ਦਿਲ ਦੇ ਕਾਫੀ ਕਰੀਬ ਹੋਊਗਾ, ਆਪਾਂ ਤੁਹਾਨੂੰ ਮੌਸਮ ਦੇ ਪੱਜ ਤੁਹਾਨੂੰ ਪਿੰਡ ਲੈ ਕੇ ਗਏ ਹਾਂ, ਤੁਹਾਡੀਆਂ ਵੱਟਾਂ ਦੇ ਉੱਤੇ ਲੈ ਕੇ ਗਏ ਹਾਂ, ਖੇਤਾਂ 'ਚ ਲੈ ਕੇ ਗਏ ਹਾਂ, ਪਹਿਆਂ ਦੇ ਵਿੱਚ ਲੈ ਕੇ ਗਏ ਹਾਂ, ਅਤੇ ਉੱਥੋਂ ਦੀ ਲੰਘ ਕੇ ਤੁਸੀਂ ਆਪਣੇ ਸਕੂਲ ਕਾਲਜਾਂ ਨੂੰ ਵੀ ਜਾਂਦੇ ਰਹੇ ਹੋਗੇ। ਸੋ ਅੱਜ ਦੇ ਦਿਨ ਆਪਾਂ ਉਹਨਾਂ ਫਿਰ ਰਾਹਾਂ ਦੇ ਉੱਤੇ ਤੁਹਾਨੂੰ ਲੈ ਕੇ ਜਾਣਾ ਚਾਹੁੰਦੇ ਹਾਂ, ਜਿਹਨਾਂ ਰਾਹਾਂ ਤੋਂ ਲੰਘ ਕੇ ਤੁਸੀਂ ਸਕੂਲਾਂ ਕਾਲਜਾਂ 'ਚ ਜਾਂਦੇ ਹੋ, ਅਤੇ ਕੀ ਤੁਹਾਡੇ ਸਾਧਨ ਰਹੇ ਤੁਹਾਡੇ
1: ਸਕੂਲ ਜਾਣ ਦੇ,
0: ਹਾਂ ਸਕੂਲ ਜਾਣ ਦੇ, ਕਾਲਜ ਜਾਣ ਦੇ, ਕਿਹੜੇ ਕਿਹੜੇ ਸਾਧਨ ਤੁਸੀਂ ਆਪਣੇ ਜੀਵਨ ਕਾਲ ਦੇ ਵਿੱਚ ਹੰਢਾਏ ਆ ਨਿੱਕੇ ਹੁੰਦਿਆਂ ਤੋਂ ਲੈ ਕੇ, ਅਤੇ ਜੋ ਵੀ ਤੁਹਾਡੀ ਯਾਦ ਦੇ ਵਿੱਚ ਪੈਦਲ ਜਾਂਦੇ ਹੋ, ਸਾਈਕਲ 'ਤੇ ਜਾਂਦੇ ਹੋ, ਸਕੂਟਰ ਮਿਲ ਗਿਆ, ਚੇਤਕ ਮਿਲਿਆ, ਕਿ ਵੈਸਪਾ ਮਿਲਿਆ,
1: ਮਗਰ ਟਰਾਲੀਆਂ ਦੇ ਮਗਰ ਲਮਕ ਕੇ ਜਾਣਾ,
0: ਟਰਾਲੀਆਂ ਦੇ ਮਗਰ ਜਾਂ ਬੱਸਾਂ ਦੇ ਮਗਰ ਲਮਕ ਕੇ ਜਾਂਦੇ ਹੋ, ਕਿੱਦਾਂ ਅਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਡੇ ਉਹਦੇ ਨਾਲ ਉਸ ਸਫ਼ਰ ਦੇ ਨਾਲ ਰਿਲੇਟਿਡ ਤੁਹਾਨੂੰ ਯਾਦ ਨੇ, ਉਹ ਤੁਸੀਂ ਸਾਂਝੀਆਂ ਕਰਿਓ, ਅਤੇ ਨਾਲ ਆਪਾਂ 7 ਸ਼ਬਦ, ਅਤੇ ਫਿਰ ਆਪਾਂ ਆ ਕੇ ਤੁਹਾਡੀਆਂ ਕਹਾਣੀਆਂ ਸੁਣਦੇ। ਤੁਸੀਂ ਆ ਕੇ ਹੋਲਡ ਦੇ ਉੱਤੇ ਜ਼ਰੂਰ ਤੁਸੀਂ ਰਹਿ ਸਕਦੇ ਹੋ। ਹਾਂਜੀ, ਤੁਰ ਸਭ ਸ਼ਬਦ ਦੱਸ ਦਈਏ ਆਪਾਂ।
1: ਸ਼ਬਦ ਹੈ ਜੀ, ਪਹਿਲਾ ਸ਼ਬਦ ਹੈਗਾ ਤਿਉਰ,
0: ਤਿਉਰ
1: ਤਿਉਰ ਤੱਤੇ ਤੋਂ।
0: ਅੱਛਾ ਜੀ,
1: ਸੂਲ
0: ਸੂਲ
1: ਸੂਲ,
0: ਓਕੇ,
1: ਟੀਮ,
0: ਹਾਂ,
1: ਪੇਟ ਕਰੋੜੀ ਦਾ,
0: ਅੱਛਾ ਪੇਟ ਕਰੋੜੀ,
1: ਪੇਟ ਕਰੋੜੀ ਦਾ, ਪੱਖਣ ਜਾਂ ਪੱਖਣਾ, ਇੱਕ ਵਗੇ ਉਸਲਵੱਟਾ,
0: ਓਕੇ ਉਸਲਵੱਟੇ,
1: ਉਸਲਵੱਟਾ,
0: ਓਕੇ
1: ਕਿੰਨੇ ਹੋ ਗਏ ਜੀ?
0: ਹਾਂਜੀ ਹੋਈ ਗਏ ਬਾਬਾ, ਗਿਣਾ
1: ਦੋ ਹੋਰ ਕਰ ਲਈਏ,
0: 1, 2, 3, 4, 5, 6, ਇੱਕ ਹੋਰ ਕਰ ਦਿਓ,
1: ਦੋ ਰਲਦੇ ਮਿਲਦੇ ਨੇ ਤਾਂ ਕਰਕੇ ਮੈਂ ਦੋ ਹੋਰ ਕਰ,
0: ਹਾਂ ਚਲੋ ਇੱਕ ਇੱਕ ਇੱਕ ਬੋਨਸ ਦੇ ਦਿੰਦੇ ਤੁਹਾਨੂੰ, ਚਲੋ ਤੁਸੀਂ
1: ਉਸਕਣਾ
0: ਉਸਕਣਾ
1: ਅਤੇ ਕੁਸਕਣਾ,
0: ਅੱਛਾ ਉਸਕਣਾ ਅਤੇ ਕੁਸਕਣਾ,
1: ਹਾਂ
0: ਓਕੇ, ਕੋਕੋ ਕੋਕੋ ਕੁਸਕਣਾ,
1: ਕੋਕੋ ਕੋਕੋ ਕੁਸਕਣਾ,
0: ਮੈਂ ਕਰੀ ਰਿਪੀਟ ਕਰਦਾ,
1: ਹਾਂਜੀ ਜੀ,
0: ਉਸਕਣਾ ਅਤੇ ਕੁਸਕਣਾ,
1: ਹਾਂਜੀ
0: ਹਾਂਜੀ, ਅਤੇ ਤਿਉਰ ਤਿਉਰ
1: ਤਿਉਰ ਤੱਤੇ ਤੋਂ,
0: ਤਿਉਰ ਸੂਲ ਸੂਲ ਕੇ ਸ਼ੂਲ
1: ਸੂਲ
0: ਸੂਲ, ਹਾਂ ਸੂਲ ਪੰਜਾਬੀ ਦਾ ਹੈ ਨਾ, ਸੂਲ ਅਤੇ ਟੀਮ
1: ਜੀ,
0: ਪੇਟ ਕਰੋੜੀ
1: ਪੇਟ ਕਰੋੜੀ,
0: ਅਤੇ ਪੱਖਣ
1: ਪੱਖਣ ਪੱਖਣ ਜਾਂ ਪੱਖਣਾ,
0: ਹਾਂ ਅਤੇ ਇੱਕ ਕੀ ਸੀ ਉਬ
1: ਉਸਲਵੱਟਾ
0: ਉਸਲਵੱਟਾ, ਓਕੇ ਸੋਰੀ ਮੈਂ ਉਸਲਵੱਟਾ ਭੁੱਲ ਗਿਆ, ਮੈਂ ਲਿਖਣਾ, ਓਕੇ ਉਸਲਵੱਟਾ ਅਤੇ ਆਪਣਾ ਉਸਕਣਾ ਅਤੇ ਕੁਸਕਣਾ, ਸੋ 8 ਹੋ ਗਏ, ਹੈ
1: 7-8 ਹੋ ਗਏ,
0: 8 ਹੋ ਗਏ, ਤੁਸੀਂ 8 'ਚੋਂ 7 ਦੇ ਸਕਦੇ ਹੋ,
1: ਹਾਂ ਜੀ 7 ਦੇ,
0: 8 'ਚੋਂ 7 ਦੇ ਪੂਰੇ ਪੂਰੇ ਮਾਰਕਸ ਤੁਹਾਡੇ ਆਉਣਗੇ,
1: ਲਓ ਜੀ,
0: ਅਤੇ ਆ ਕੇ ਆਪਾਂ ਫਿਰ
1: ਫਿਰ ਤੁਹਾਨੂੰ ਸਕੂਲ ਲੈ ਜਾਂਦੇ
0: ਹਾਂ ਆ ਗਿਆ ਅਸੀਂ ਤਾਂ ਜਿੱਦਾਂ ਉਹ ਕਹਿੰਦੇ ਨੇ ਵੀ ਆਪਣਾ ਜਦੋਂ ਪੇਪਰ ਸ਼ੁਰੂ ਹੁੰਦੇ ਆ ਅਤੇ ਉਹ ਜਿਹੜਾ ਕੁਐਸਚਨ ਪੇਪਰ ਟੀਚਰ ਵੰਡ ਕੇ ਅਤੇ ਕਹਿੰਦੀ ਹੁੰਦੀ ਵੀ ਹਾਲੇ ਪੁੱਠੇ ਰੱਖਣਾ ਪੁੱਠੇ ਰੱਖਣਾ ਆਪਾਂ ਕਈਆਂ ਨੂੰ ਆਦਤ ਹੁੰਦੀ ਨਾ ਕਈ ਪੜਾਕੂ ਜਿਹੜੇ ਉਹ ਦਵਾ ਦਵਾ ਵੇਖਦੇ ਹੁੰਦੇ ਵੀ ਅਸੀਂ ਸ਼ਾਇਦ ਪੜ੍ਹ ਕੇ ਅਤੇ ਦਵਾ ਦਵਾ ਲਿਖਣਾ ਸ਼ੁਰੂ ਕਰ ਦਾਂਗੇ
1: ਪਹਿਲਾਂ ਪਿੱਛੇ ਵੇਖ ਲਈਏ
0: ਹਾਂ ਫਿਰ
1: ਨਾਲ ਵੀ ਆਦਾ ਹੈਗੀ ਮੇਰੇ ਕੋਲ
0: ਟੀਚਰ ਐਂ ਕਰਕੇ ਤਾਂ ਰੱਖਦੀ ਪੁੱਠਾ ਹੁੰਦੀ ਆ ਅਤੇ ਉਹ ਕਹਿੰਦੀ ਹੁੰਦੀ ਵੀ ਇਹਨੂੰ ਹਾਲੇ ਸਿੱਧਾ ਨਹੀਂ ਕਰਨਾ ਸਾਰਿਆਂ ਨੂੰ ਵੰਡ ਕੇ
1: ਸਾਰੇ ਵੰਡ ਕੇ ਫਿਰ ਜੋ ਕਰਵਾਉਣਾ ਪਾਉਣਾ ਸ਼ੁਰੂ ਕਰਦੇ ਆ ਵੀ ਆਉਂਦਾ ਆ ਵੀ ਆਉਂਦਾ ਜਵਾਕਾਂ ਦੀ ਐਕਸਾਈਟਮੈਂਟ ਪਤਾ ਲੱਗ ਜਾਂਦਾ ਵੀ ਇਹਨੂੰ ਆਉਂਦਾ ਕਿ ਨਹੀਂ ਆਉਂਦਾ
0: ਇਹਨੇ ਵੇਖ ਲਿਆ ਕਿ ਨਹੀਂ ਵੇਖਿਆ ਇਹਨੇ ਹਾਂ ਤਾਂ ਸਾਡੇ ਅਰਗੇ ਤਾਂ ਹੱਥ ਹੀ ਨਹੀਂ ਨਾ ਲਾਉਂਦੇ ਹੁੰਦੇ ਵੀ ਪਿਆ ਵਾ ਰੱਖਤਾ ਹੀ ਤਾਂ ਠੀਕ ਹੈ ਜਦੋਂ ਕਹੇਗੀ ਚੁੱਕ ਲਾਂਗੇ
1: ਸਾਨੂੰ ਤਾਂ ਰੋਲਾ ਹੋਰ ਹੁੰਦਾ ਸੀ ਨਾ ਜਿਹਨੇ ਮੇਰੀ ਨਕਲ ਮਾਰੀ ਸੀ ਮੇਰੇ ਤੋਂ ਜ਼ਿਆਦਾ ਨੰਬਰ ਲੈ ਜਾਂਦਾ ਉਦੋਂ ਸਿਆਪਾ ਪੈਂਦਾ ਵੀ ਸਾਰਾ ਪੇਪਰ ਤਾਂ ਮੇਰੇ ਤੋਂ ਵੇਖਿਆ
0: ਉਹ ਲਾਲ ਜੀ ਦੇ ਚੁਟਕਲੇ ਵਾਂਗੂ ਵੀ ਉਹ ਗਲਤ ਹੀ ਵੀ ਮੈਂ ਤਾਂ ਲਿਖਿਆ ਕੁਝ ਨਹੀਂ ਹੈ ਤੇ ਮੇਰੇ ਕੋਲ ਨਕਲ ਕੌਣ ਮਾਰੀ ਜਾਂਦਾ
1: ਮੇਰੇ ਤੋਂ ਨਕਲ ਕੌਣ ਮਾਰੀ
0: ਅੱਛਾ ਫਿਰ ਉਹ ਸਾਰੇ ਪੇਪਰ ਦੇ ਕੇ ਨਾ ਅਤੇ ਫਿਰ ਮੈਡਮ ਅਗਲੇ ਪਾਸੇ ਆਉਂਦੀ ਹੁੰਦੀ ਕਲਾਸ 'ਚ ਫਿਰ ਉਹ ਇੰਸਟਰਕਸ਼ਨ ਦਿੰਦੀ ਹੁੰਦੀ ਸੀ ਵੀ ਜਦੋਂ ਮੈਂ ਕਹੂੰਗੀ ਉਦੋਂ ਸਾਰਿਆਂ ਨੇ ਪੇਪਰ ਸਿੱਧਾ ਕਰਨਾ ਉਦੋਂ ਪੜ੍ਹਨਾ ਸ਼ੁਰੂ ਕਰਨਾ ਇੱਕ ਦੂਸਰੇ ਵੱਲ ਨਹੀਂ ਵੇਖਣਾ ਨਕਲ ਨਹੀਂ ਮਾਰਨੀ ਅਤੇ ਤੁਸੀਂ ਆਪਣਾ ਉਹ ਨਹੀਂ ਕਰਨਾ ਵਿਖਾਉਣਾ ਵੀ ਨਹੀਂ ਕਿਸੇ ਨੂੰ ਅਤੇ ਉਹ ਪਰਚੀਆਂ ਨਹੀਂ ਚਲਾਉਣੀਆਂ ਬਿਲਕੁਲ ਜੇ ਫੜੇ ਗਏ ਤਾਂ ਮੈਂ ਪੇਪਰ ਖੋਲ੍ਹ ਲੈਣਾ ਅਤੇ ਕੋਸ਼ਿਸ਼ ਕਰਿਓ ਤੁਸੀਂ ਨਿੱਕੇ ਨੰਬਰਾਂ ਵਾਲੇ ਜਿਹੜੇ ਆ ਉਹ ਪਹਿਲਾਂ ਕਰਿਓ
1: ਇਹ ਤਾਂ ਸਮਾਂ ਬਦਲ ਗਿਆ ਨਾ ਸਕੂਲ ਦਾ ਬੈਂਚਾਂ 'ਤੇ ਬੈਨ ਲੱਗਿਆ ਸੀ ਤਾਂ ਟਾਟ 'ਤੇ ਬੈਠਣ ਵਾਲੇ ਬੰਦੇ ਤਾਂ ਸਾਡੇ ਬੋਰਡ ਦਾ ਇਗਜ਼ਾਮ ਤਾਂ ਮੈਂ ਪੇਪਰ ਇੱਕ ਸ਼ੀਟ ਭਰ ਗਈ ਪਹਿਲੀ ਸ਼ੀਟ ਉਹ 8 ਪੰਨੇ ਦੀ ਹੁੰਦੀ ਸੀਗੀ ਨਾ ਅਤੇ ਉਸ ਤੋਂ ਬਾਅਦ ਇੱਕ ਚਾਰ ਚਾਰ ਪੰਨੇ ਵਾਲੀ ਦਿੰਦੇ ਸੀ ਤਾਂ ਜਦੋਂ ਮੇਰੀ ਚਾਰ ਪੰਨੇ ਵਾਲੀ ਭਰੀ ਤਾਂ ਮੈਂ ਮੈਡਮ ਨੂੰ ਕਿਹਾ ਮੈਂ ਕਿਹਾ ਵੀ ਮੈਡਮ ਮੈਨੂੰ ਸ਼ੀਟ ਚਾਹੀਦੀ ਕਹਿੰਦੀ ਆ ਕੇ ਲੈ ਜਾ ਮੈਂ ਪੇਪਰ ਰੱਖ ਕੇ ਨਾ ਕਹਿੰਦੀ ਪੁੱਠਾ ਕਰਕੇ ਆਈ ਸਿੱਧਾ ਨਹੀਂ ਕਰਨਾ ਪੁੱਠਾ ਕਰਕੇ ਗਿਆ ਅਤੇ ਮੈਂ ਜਦੋਂ ਆਇਆ ਨਾ ਤਾਂ ਜਿਹੜੀ ਸ਼ੀਟ ਮੇਰੀ ਚਾਰ ਪੰਨੇ ਦੀ ਭਰੀ ਉਹ ਗਾਇਬ
0: ਅੱਛਾ
1: ਮੈਂ ਬੜਾ ਹੈਰਾਨ ਵੀ ਮੈਂ ਇੱਧਰ ਆਸੇ ਪਾਸੇ ਵੇਖਾਂ ਤਾਂ ਸਾਡਾ ਗੁਆਂਢੀ ਦਾ ਮੁੰਡਾ ਮੈਨੂੰ ਦੂਰੋਂ ਅੱਖ ਨਾਲ ਇਸ਼ਾਰਾ ਕਰੇ ਮੇਰੇ ਕੋਲ ਕਹਿੰਦਾ ਵੀ ਦੱਸੀ ਨਾ ਮੈਨੂੰ ਡਰ ਬੜਾ ਪਿਆ ਬੋਰਡ ਦਾ ਇਗਜ਼ਾਮ ਵੀ ਸਾਰੀ ਸ਼ੀਟ ਤੂੰ ਲੈ ਗਿਆ ਵੀ ਜੇ ਤੂੰ ਮੈਨੂੰ ਫੜਾਉਂਦਾ ਫੜੇਗਾ ਦੋਵੇਂ ਜਾਵਾਂਗੇ ਕਹਿੰਦਾ ਦੱਸੀ ਨਾ ਬਸ ਮੈਂ ਇੱਥੇ ਕਾਪੀ ਕਰ ਲੈਣਾ ਉਹ ਸਾਰਾ ਪੇਪਰ ਚੁੱਕ ਕੇ ਲੈ ਗਿਆ ਫਿਰ ਆਂਸਰ ਸ਼ੀਟ ਹੀ ਲੈ ਗਿਆ ਚੱਕ
0: ਡਿਟੋ ਚਿਪ
1: ਡਿਟੋ ਮੈਂ
0: ਭਾਈ ਕੀ ਕੀ ਹੁੰਦੀ ਆ ਪਾਇਰੇਸੀ
1: ਪਾਇਰੇਸੀ ਕੁਛ ਹੋਰ ਹੋ
0: ਗਈ ਕੀ ਹੁੰਦੀ ਆ ਉਹ
1: ਨਕਲੇਸੀ ਕਹਾਂਗੇ ਗੱਲ ਹੈ ਨਾ ਵੀ ਜੇ ਤਾਂ ਪੇਪਰ ਜਿਹਨੇ ਇਕੱਠੇ ਕਰਕੇ ਐਵੇਂ ਚੈੱਕ ਕਰਨੇ ਆ ਜੇ ਤਾਂ ਉਹਨੇ ਮੁੱਦੇ ਪੇਪਰ ਚੈੱਕ ਕੀਤੇ ਮੇਰੇ ਤੋਂ ਪਿਛਲੇ ਵਾਲੇ ਪਹਿਲਾਂ ਕਰ ਲਏ ਉਹਨੇ ਸੋਚਣਾ ਵੀ ਮੈਂ ਉਹਦੀ ਨਕਲ ਮਾਰੀ ਆ ਅਤੇ ਜੇ ਉਹਨੇ ਮੇਰੇ ਵਾਲੇ ਪਾਸੇ ਸ਼ੁਰੂ ਕੀਤਾ ਉਹਨੇ ਪਿਛਲੇ ਮੇਰੀ ਨਕਲ ਮਾਰੀ ਉਹ ਜਿੱਦਾਂ ਇੱਕ ਕੁਸ਼ਚਨ ਯਾਦ ਹੋ ਰਿਹਾ ਆਪਾਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਜਾਈਏ ਸਾਡੇ ਨਾ ਜਿਹੜੇ ਪ੍ਰਿੰਸੀਪਲ ਹੁੰਦੇ ਸੀ ਨਾ ਉਹ ਉਹਨਾਂ ਨੂੰ ਸਰਕਾਰੀ ਸਕੂਲ 'ਚ ਟੀਚਰ ਸੀਗੇ ਲੱਗੇ ਅਤੇ ਉਹਨਾਂ ਦੀ ਵਾਈਫ ਪ੍ਰਿੰਸੀਪਲ ਸੀ ਪ੍ਰਾਈਵੇਟ ਸਕੂਲ ਦੀ ਅਤੇ ਉਹਨਾਂ ਨੂੰ ਪੇਪਰ ਮਿਲਦੇ ਹੁੰਦੇ ਸੀਗੇ ਨਾ ਵੀ ਚੈੱਕ ਕਰਨ ਵਾਸਤੇ
0: ਅੱਛਾ
1: ਅਤੇ ਉਹ ਕਹਿੰਦੇ ਵੀ ਮੇਰੇ ਚਾਚਾ ਜੀ ਨੂੰ ਇੱਕ ਵਾਰ ਪੇਪਰ ਮਿਲਿਆ ਅਤੇ ਮੈਂ ਉਹ ਵੀ ਸਕੂਲ 'ਚ ਲੈਕਚਰਾਂ ਲੱਗੇ ਹੁੰਦੇ ਸੀ ਅਸੀਂ ਬਹਿ ਕੇ ਚੈੱਕ ਕਰਨ ਲੱਗੇ ਤਾਂ ਇੱਕ ਨਾ ਕੁਸ਼ਚਨ ਸੀ ਵੀ ਗੰਗਾ ਬੰਗਾਲ ਕੀ ਖਾੜੀ ਮੇਂ ਗਿਰਤੀ ਹੈ ਇਹਦੇ 'ਤੇ ਲੇਖ ਲਿਖਣਾ ਸੀ ਨਾ ਅਤੇ ਉਹਦੇ ਚਾਚਾ ਜੀ ਨੇ ਪੰਜ ਨੰਬਰ ਦਿੱਤੇ ਉਹਨੂੰ ਉਹਨੇ ਵਾਹਵਾ ਲਿਖਿਆ ਪੰਜ ਛੇ ਲੈਣਾ ਅਤੇ ਪੰਜ ਨੰਬਰ ਦਿੱਤੇ ਉਹ ਅੱਗੇ ਮਾਪ ਕੇ ਵੇਖਦੇ ਹੁੰਦੇ ਸੀ ਵੀ ਕਿੱਡਾ ਵੱਡਾ ਕਿਹਨੇ ਲਿਖਿਆ
0: ਗਿੱਠਾ ਨਾ
1: ਕਦੇ ਮੈਂ ਉੱਦਾਂ ਹੀ ਪੜ੍ਹਨ ਲੱਗ ਗਿਆ ਅਤੇ ਉਹ ਮੈਂ ਜੋ ਲੈਣਾ ਪੜ੍ਹੀਆਂ ਲਿਖਿਆ ਵੀ ਗੰਗਾ ਬੰਗਾਲ ਕੀ ਖਾੜੀ ਮੇਂ ਗਿਰਤੀ ਹੈ ਕਿਉਂਕਿ ਗੰਗਾ ਬੰਗਾਲ ਕੀ ਖਾੜੀ ਮੇਂ ਗਿਰਤੀ ਹੈ ਇਸ ਲਈ ਗੰਗਾ ਬੰਗਾਲ ਕੀ ਖਾੜੀ ਮੇਂ ਗਿਰਤੀ ਕਹਿੰਦਾ ਚਾਚਾ ਜੀ ਆਹ ਵੇਖੋ ਕੀ ਲਿਖਿਆ ਇਹਨੇ ਕਹਿੰਦੇ ਕੀ ਕਹਿੰਦਾ ਆਹ ਲਿਖਿਆ ਕਹਿੰਦੇ ਯਾਰ ਮੈਂ ਤਾਂ ਗਿੱਠਾ ਹੀ ਮਾਪਦਾ ਰਹਿ ਗਿਆ ਘੱਟ ਨੰਬਰ ਕਹਿੰਦਾ ਇਹਦੇ ਉਹ ਕਹਿੰਦੇ ਨਾ ਕੋਈ ਟਾਈਮ ਨਹੀਂ ਹੁੰਦਾ ਪੇਪਰ ਚੈੱਕ ਕਰਨ ਦਾ ਤੁਸੀਂ ਐਂ ਲਿਖੀ ਜਾਓ ਕਿਉਂਕਿ ਤਾਂ ਇਸ ਲਈ ਵਿੱਚ ਪਾਈ ਜਾਓ ਗੱਲ ਖਤਮ
0: ਕਈ ਨਾ ਟੀਚਰ ਵੀ ਇੱਦਾਂ ਦੀਆਂ ਇੰਸਟਰਕਸ਼ਨ ਦਿੰਦੇ ਹੁੰਦੇ ਸੀ ਬੋਰਡ ਦੇ ਪੇਪਰਾਂ ਤੋਂ ਪਹਿਲਾਂ ਵੀ ਤੁਹਾਨੂੰ ਤੁਸੀਂ ਭਰ ਕੇ ਆਉਣਾ ਵਾ ਭਾਵੇਂ ਤੁਹਾਨੂੰ ਆਉਂਦਾ ਹੋਵੇ ਭਾਵੇਂ ਨਾ ਆਉਂਦਾ
1: ਹੋਵੇ
0: ਤੁਸੀਂ ਭਰ ਕੇ ਆਉਣਾ ਵਾ ਤੁਹਾਡਾ ਪੇਪਰ ਕਿਉਂਕਿ ਉਹਨਾਂ ਦਾ ਚੈੱਕ ਕਰਨ ਦਾ ਸਟਾਈਲ ਉਹ ਹੋਊਗਾ ਨਾ ਵੇਖਣਾ ਬਸ ਤੜਕ ਤੱਕ ਟਕ ਟਕ ਟਕ ਟਕ ਟਕ ਜੋ ਆਪਣਾ ਸਟਾਈਲ ਉਸ ਹਿਸਾਬ ਦੇ ਨਾਲ ਉਹਨਾਂ ਨੇ ਗਾਹ ਦੱਸਣਾ ਅਤੇ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ
1: ਜੀ ਜੀ ਬਿਲਕੁਲ
0: ਆ ਕੇ ਅਤੇ ਫਿਰ ਹੁੰਦੀਆਂ ਨੇ ਗੱਲਾਂ ਬਾਤਾਂ 044-747-1674 ਸਾਡੇ ਫੋਨ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ ਇਹੋ ਹੀ ਵਟਸਐਪ ਹੈ ਇਹਦੇ ਉੱਤੇ ਮੈਸੇਜ ਕਰ ਸਕਦੇ ਹੋ ਅਤੇ ਜਾਂ ਫਿਰ ਤੁਸੀਂ ਸਾਨੂੰ ਫੇਸਬੁੱਕ ਦੇ ਉੱਤੇ ਮੈਸੇਜ ਵੀ ਕਰ ਸਕਦੇ ਹੋ ਅਤੇ ਨਾਲ ਦੀ ਨਾਲ ਸੋਸ਼ਲ ਮੀਡੀਆ ਦੇ ਉੱਤੇ ਕੀ ਟ੍ਰੈਂਡਿੰਗ ਇਸ ਟਾਈਮ ਦੇ ਉੱਤੇ ਚੱਲ ਰਿਹਾ ਉਸ ਬਾਬਤ ਵੀ ਤੁਹਾਡੇ ਨਾਲ ਆਪਾਂ ਅਗਲੇ ਹਿੱਸੇ ਦੇ ਵਿੱਚ ਪਾਵਾਂਗੇ ਸਾਂਝ ਫਿਲਹਾਲ ਇੱਕ ਆਪਾਂ ਬ੍ਰੇਕ ਲੈਂਦੇ ਹਾਂ ਰੇਡੀਓ ਹਾਂਜੀ 1674 AM
2: ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ ਟੀ ਬਾਰਸ ਇਕੁਅਲ ਐਂਡ ਅਨਇਕੁਅਲ ਐਂਗਲਸ ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ ਕੰਟੈਕਟ 0423-102-900 ਈਮੇਲ sales@ozlintels.au. ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
2: Ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ। Business fleet ਲਈ ਗੱਲ ਕਰੋ vehicle experts Tim Forbes ਜਾਂ Corey ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set, Ford.
5: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
7: ਬਲਜੀਤ, ਵਿਆਹ ਵਾਸਤੇ ਜੁਵਲਰੀ ਵੇਖਣ ਤੁੰਨਾ ਜੁਵਲਰਸ ਚਲੀਏ
8: ਯਾਰ। ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
7: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਵਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਵਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਵਲਰੀ ਵੀ। ਤੁੰਨਾ ਜੁਵਲਰਸ, 99 Main Road ਵੈਸਟ, ਸੇਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
8: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
9: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
8: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
9: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
8: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
10: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
11: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
12: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
13: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
14: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ। ਗੱਲਾਂ ਬਾਤਾਂ ਤੁਹਾਡੇ ਨਾਲ ਚੱਲ ਰਹੀਆਂ ਸੀ ਜਾਂ ਫਿਰ ਆਪਾਂ ਪਹਿਲੇ ਹਿੱਸੇ ਦੇ ਵਿੱਚ ਚਲਾ ਕੇ ਗਏ ਹਾਂ ਸਕੂਲ ਦੇ ਸਫ਼ਰ ਦੇ ਬਾਰੇ, ਕਿੱਦਾਂ ਸਕੂਲ ਤੁਸੀਂ ਜਾਂਦੇ ਹੁੰਦੇ ਸੀ, ਕੀ ਉਹਦੇ ਨਾਲ ਜੁੜੀਆਂ ਤੁਹਾਡੀਆਂ ਯਾਦਾਂ ਨੇ, ਨਾਲ ਸੱਤ ਸ਼ਬਦ ਜਿਨ੍ਹਾਂ ਦੇ ਤੁਸੀਂ ਅਰਥ ਦੱਸ ਸਕਦੇ ਹੋ, ਜੋ ਤੁਹਾਡੇ ਇਲਾਕੇ ਦੇ ਵਿੱਚ ਕਹਿੰਦੇ ਆ ਉਸ ਹਿਸਾਬ ਦੇ ਨਾਲ ਵੀ ਜ਼ਰੂਰ ਤੁਸੀਂ ਦੱਸਿਓ, ਕਾਲ ਕਰਕੇ ਜਾਂ ਫਿਰ ਮੈਸੇਜ ਕਰਕੇ। ਅਤੇ ਮੇਰੇ ਨਾਲ ਨੇ ਹਰਮੀਤ ਊਰ।
1: ਹਾਏ, ਇੱਕ ਵਾਰ ਫਿਰ ਰਾਮ ਰਾਮ ਸਾਰੇ ਭਾਈਆਂ ਨੂੰ ਕੀ ਲਗਾਈਆਂ ਨੇ
0: ਉਹਨੂੰ ਕੀ ਲਗਾਈਆਂ ਨੇ
1: ਹੋਏ ਉਹਨੂੰ ਕੀ ਲਗਾਈਆਂ ਬੋਲਾਂਗੇ ਭਾਈ। ਅੱਧੇ ਤਾਂ ਮੈਨੂੰ ਉਹਨੂੰ ਦੱਸਿਆ ਬਾਈ ਵਾਰ ਵਾਰ ਲਗਾਈ, ਇੱਕ ਨਾਮ ਕਿਉਂ ਲੈ ਰਿਹਾ ਬਾਈ, ਵਾਰਾਂ ਨਾਮ ਲੈ ਲਏ ਬਾਈ। ਅਸੀਂ ਨਾ ਨਿੱਕੇ ਹੁੰਦੇ ਬੜਾ ਕਰਦੇ, ਜਿਵੇਂ ਅਸੀਂ ਜਦੋਂ ਥੋੜ੍ਹੀ ਜਿਹੀ ਸੰਭਾਲੀ ਨਾ, ਸਾਰਿਆਂ ਨੇ ਕਹਿਣਾ ਮਜ਼ਾਕ ਕਰਦੇ ਨਾ, ਜਿਵੇਂ ਸਾਰੇ ਸਾਨੂੰ ਕਹਿਣਾ ਬਾਈ ਰਾਮ ਰਾਮ ਭਾਈ ਰੇ, ਅਸੀਂ ਕਹਿਣਾ ਸੀਤਾ ਸੀਤਾ ਭਾਈ ਰੇ। ਪਰ ਸਾਡਾ ਐਡਾ ਪਿਆਰ ਬਣਿਆ ਤਾਂ ਵੀ ਕਰੇ ਵੀ ਕਈ ਵਾਰੀ ਅਸੀਂ ਹਰਿਆਣਵੀ ਬੋਲ ਲੈਣੀ, ਵਾਈਫ ਪੰਜਾਬ ਤੋਂ ਨੇ, ਅਤੇ ਉਹਨੂੰ ਲੱਗਦਾ ਸੀ ਵੀ ਪਲੀਜ਼ ਪੰਜਾਬੀ ਬੋਲਿਆ ਕਰੋ, ਸਮਝ ਨਹੀਂ ਆਉਂਦੀ। ਮੈਂ ਕਿਹਾ ਇਹ ਚਿੰਤਾ ਨਾ ਕਰੋ, ਤੁਹਾਡੀ ਚੁਗਲੀ ਨਹੀਂ ਕਰਦੇ
0: ਬਾਈ। ਇੰਨਾ ਕਿਤੇ ਥੋੜ੍ਹਾ ਜਿਹਾ ਮੈਨੂੰ ਲੱਗਦਾ ਵੀ ਓਲਾ ਮਿਲ ਜਾਂਦਾ ਤੁਹਾਨੂੰ, ਹੈ ਨਾ, ਅੱਜ ਮਿਲ ਜਾਂਦਾ ਜਦੋਂ ਤੁਸੀਂ ਹੋਰ ਕੋਈ ਭਾਸ਼ਾ ਤੁਹਾਨੂੰ ਆਉਂਦੀ ਹੋਵੇ ਮਾੜੀ ਮੋਟੀ ਨਾ।
1: ਨਹੀਂ ਉਹ ਭਾਜੀ ਤੁਹਾਡਾ
0: ਹੋਰ ਕਪੱਤ ਪੈਂਦਾ, ਵਾ
1: ਅਸੀਂ ਪ੍ਰੈਸ਼ਰ ਪੜ੍ਹ ਲੈਂਦੇ ਨਾ,
0: ਪਤਾ ਲੱਗ ਜਾਂਦਾ ਵੀ ਕਿਹੜੀ ਗੱਲ।
1: ਬੜਾ ਖੁਸ਼ ਹੋ ਰਿਹਾ ਉਦੋਂ, ਖੁਸ਼ ਨਹੀਂ ਫਿਰ ਬੜਾ ਖੁਸ਼ ਹੋ ਰਿਹਾ। ਉਹ ਫਿਰ ਉਹ ਗੱਲਾਂ ਹੁੰਦੀਆਂ ਨਾ ਸਾਡੀਆਂ, ਉਹ ਕਹਿੰਦਾ ਨਾ ਉਹ ਮੈਨੂੰ ਇੱਕ ਹੋਰ ਚੀਜ਼ ਚੇਤੇ ਆ ਗਈ, ਸਾਡੇ ਬੰਦੇ ਹਰਿਆਣੇ ਨਾ ਬਾਹਲੇ ਭੋਲੇ ਬੰਦੇ ਹੁੰਦੇ ਆ, ਅਤੇ ਉਹ ਇੱਕ ਬੰਦਾ ਬੱਸ ਦੀ ਵੇਟ ਕਰਦਾ ਪਿਆ, ਅਤੇ ਜਦੋਂ ਬੱਸ ਆਈ ਨਾ, ਅਤੇ ਉਹਦੇ ਕੋਲ ਪੈਸੇ ਨਹੀਂ ਸੀਗੇ ਵਿਚਾਰੇ ਕੋਲ ਟਿਕਟ ਲੈਣ ਨੂੰ ਨਾ, ਉਹ ਜਦੋਂ ਬੱਸ 'ਚ ਪਿੱਛੇ ਜਾ ਕੇ ਬਹਿ ਗਿਆ, ਅਤੇ ਕੰਡਕਟਰ ਆਇਆ ਨਾ, ਅਤੇ ਕੰਡਕਟਰ ਪੁੱਛਣ ਲੱਗ ਗਿਆ ਸਾਰਿਆਂ ਨੂੰ, ਹਾਂਜੀ ਵੀ ਟਿਕਟ, ਅਤੇ ਉਹ ਕੋਈ ਸਰਕਾਰੀ ਸਟਾਫ ਬੈਠਾ ਸੀ, ਉਹ ਕਈ ਜਣ ਮੁਲਾਜ਼ਮ ਮੁਲਾਜ਼ਮ ਮੁਲਾਜ਼ਮ, ਉਹ ਸੁਣੀ ਜਾਵੇ ਵੀ ਯਾਰ ਇਹਨੂੰ ਟਿਕਟ ਪੁੱਛਦਾ ਨਹੀਂ, ਮੁਲਾਜ਼ਮ ਕਹਿੰਦੇ ਪੈਣ ਜੋ ਵੀ ਉਹਨੂੰ ਪੁੱਛਦਾ, ਹਾਂ ਬਈ ਤਾਊ ਤੇਰੀ ਟਿਕਟ, ਕਹਿੰਦਾ ਜੀ ਮੁਲਜ਼ਮ, ਕਹਿੰਦਾ ਆ ਜਾ ਕਰ। ਅਸੀਂ ਬਈ ਬੜੇ ਪੋਲੇ ਬੰਦੇ ਆ, ਉਹ ਯਾਰ
0: ਤਾਊ ਦੇ ਪਹਿਲਾਂ ਤਾਂ ਬੜੇ ਚੁਟਕਲੇ ਹੁੰਦੇ, ਅੱਜ ਕੱਲ੍ਹ ਨਹੀਂ ਹੈਗੇ
1: ਹੈਗੇ ਆ। ਕਹਿੰਦਾ ਉਹ ਇੱਕ ਤਾਊ ਦੀ ਤਾਂ ਇੱਕ ਤੇਲੀ ਨਾਲ ਲੜਾਈ ਹੋ ਗਈ, ਤੇਲੀ ਜਿਹੜਾ ਉਹ ਤੇਲ ਕੱਢ ਦਿੰਦਾ, ਅਤੇ ਤੇਲੀ ਉਹ ਤਾਊ ਨੂੰ ਸੁਣਾਉਣ ਲੱਗ ਕੇ ਕਹਿੰਦਾ ਉਹ ਜਾਟ ਜਾਟ ਰਾ ਜਾਟ ਤੇਰੇ ਸਿਰ ਪਾ ਖਾਟ, ਗੈਰ ਵੀ ਕੀ ਗੱਲ ਹੈ, ਕਹਿੰਦਾ ਤੇਲੀ ਰੇ ਤੇਲੀ ਤੇਰੇ ਸਿਰ ਪਾ ਕੋਲੂ, ਕਹਿੰਦਾ ਲੈ ਗਾ ਬਾਅਦ ਤੋਂ ਬਣੀ ਕੋਈ ਨੀ, ਕਹਿੰਦਾ ਬਣੀ ਜਾਂ ਨਹੀਂ ਬਣੀ ਬੋਝ ਕਹਿੰਦੇ ਚਦੋਂ ਆਵਾਗਾ ਤੈਨੂੰ ਭਾਰਤ ਪਵੇ ਕੋਲੂ ਦਾ,
0: ਪਤਾ ਤਾਂ ਲੱਗੇ ਤੈਨੂੰ ਕੌੜੀ ਖਾਲ ਗਤਾਵਾ,
1: ਬਹੁਤ ਜਗਨ ਚਦੋਂ ਆਵਾਗਾ ਭਾਈ। ਇਹ ਬੜੀ ਫੇਮਸ ਰਹੀ ਕਹਾਵਤ ਸਾਰੇ ਪਾਸੇ ਨਾ, ਜਾਟ ਰਾ ਜਾਟ ਤੇਰੇ ਸਿਰ ਪਾ ਖਾਟ।
0: ਤੋ ਚਲੋ ਸਕੂਲ ਵਾਲੇ ਪਾਸੇ ਆਉਂਦੇ ਹਾਂ ਜੀ, ਸਕੂਲ ਦਾ ਤੁਸੀਂ ਤੂੰ ਸਭ ਤੁਸੀਂ ਕਿੱਦਾਂ ਜਾਂਦੇ ਰਹੇ ਹੋ ਸ਼ੁਰੂਆਤੀ ਸਮੇਂ ਦੇ ਵਿੱਚ, ਲਾਗੇ ਸਕੂਲ ਕਿ ਦੂਰ ਸੀ?
1: ਸਾਡਾ ਸਕੂਲ ਲਾਗੇ ਸੀਗਾ ਜੀ, ਪਹਿਲਾਂ ਅਸੀਂ ਪ੍ਰਾਈਵੇਟ ਸਕੂਲ 'ਚ ਪੜ੍ਹਦੇ ਰਹੇ 8ਵੀਂ ਤੱਕ, ਉਸ ਤੋਂ ਬਾਅਦ ਅਸੀਂ ਸਰਕਾਰੀ ਸਕੂਲ 'ਚ ਆ ਗਏ, ਅਤੇ ਸਰਕਾਰੀ ਸਕੂਲ ਸਾਡੇ ਘਰ ਦੇ ਨਾਲ ਹੀ ਹੁੰਦਾ ਸੀਗਾ, ਉਹਦੇ ਇੱਕ ਸੜਕ ਟੱਪ ਕੇ, ਪਰ ਇਹ ਸਾਨੂੰ ਇਹ ਹੁੰਦਾ ਸੀ ਵੀ ਸਰਕਾਰੀ ਸਕੂਲ ਤੁਰ ਕੇ ਚਲੇ ਜਾਣਾ, ਪਰ ਸਾਡੇ ਮਨ 'ਚ ਹਮੇਸ਼ਾ ਚਾਅ ਰਹਿੰਦਾ ਸੀ ਜਿਵੇਂ ਦੂਜੇ ਨਾਲ ਦੇ ਪਿੰਡਾਂ ਵਾਲੇ ਸਾਈਕਲ 'ਤੇ ਆਉਂਦੇ, ਉਹਨਾਂ ਨੂੰ ਸਪੈਸ਼ਲ ਸਾਈਕਲ ਮਿਲਣਾ,
0: ਸਾਨੂੰ ਸਾਈਕਲ ਮਿਲੇ,
1: ਉਹ ਸਕੂਲ ਸਾਈਕਲ 'ਚ ਵੜ ਜੇ ਸਾਈਕਲ ਖੜਾ ਕਰਦੇ ਸੀ, ਉਹਨਾਂ ਕੋਲ ਧਾਰਾ ਮਾਰ ਕੇ ਆਪ ਬਾਹਰ ਤੁਰ ਜਾਣਾ ਕਰਨਾ ਵੀ ਸਾਈਕਲ ਚਲਾ ਕੇ ਆਈਏ ਨਾ, ਸਾਈਕਲ ਉਹ ਛੋਟੇ ਸਾਈਕਲ ਆਉਂਦੇ ਹੁੰਦੇ ਸੀ, ਇੱਕ ਰੇਂਜਰ ਆਉਣ ਲੱਗ ਗਏ ਸੀ ਉਸ ਟਾਈਮ 'ਤੇ ਨਵੇਂ ਨਵੇਂ, ਜਿਹੜੇ ਉਹ ਮੋਟੇ ਜਿਹੇ ਟਾਇਰਾਂ ਵਾਲੇ ਹੁੰਦੇ, ਅੱਜ ਅੱਜ ਕੱਲ੍ਹ ਵੀ ਚੱਲਦੇ ਆ, ਉਹਨੂੰ ਰੇਂਜਰ ਸਾਈਕਲ ਕਹਿੰਦੇ
0: ਹੁੰਦੇ ਆ, ਅਮੀਰ ਜੇ ਨਿਆਣੇ ਹੁੰਦੇ,
1: ਬਸ ਉਹਨਾਂ ਨੇ ਲੈ ਆਉਣਾ ਵੀ ਉਹ ਦੂਰੋਂ ਹੀ
0: ਸਾੜਨ ਜੇ ਵਾਲੇ ਹੁੰਦਾ ਸੀ ਕੰਮ।
1: ਹਾਂ, ਅਤੇ ਇੱਕ ਦੋ ਯਾਰ ਦੋਸਤ ਅਸੀਂ ਬਣਾਏ ਹੁੰਦੇ ਸੀ, ਯਾਰ ਚੱਲ ਤੂੰ ਕਲਾਸ ਲਵਾ ਮੈਂ ਗੇੜਾ ਕੱਢਿਆ, ਸਾਡੀ ਅਟੈਂਡੈਂਸ ਛੋਟੀ ਹੁੰਦੀ ਸੀ, ਚਾਅ ਹੁੰਦਾ ਸੀ, ਫਿਰ ਜਦੋਂ ਅੰਬਾਲੇ ਪੜ੍ਹਨ ਲੱਗ ਗਏ ਫਿਰ ਅਸੀਂ ਬੱਸਾਂ 'ਤੇ ਜਾਣਾ ਕਰਨਾ, ਉਹ ਤੋਂ ਫਿਰ ਸਾਨੂੰ ਇਹ ਆਉਂਦਾ ਸੀ ਆਹ ਬੱਸ ਭਾਵੇਂ ਅਖੀਰਲੀ ਬੱਸ 'ਤੇ, ਸੱਚ ਬੱਸ ਤੋਂ ਕਿੱਸਾ ਹੋਰ ਚੇਤੇ ਆ ਗਿਆ ਮੈਨੂੰ, ਮੈਂ ਆਈ ਟੀ ਅੰਬਾਲਾ ਪੜ੍ਹਿਆ ਵਾਂ, ਅਤੇ ਸਾਡੀ ਨਾ ਇੱਕ ਆਈ ਟੀ ਦੀ ਇੱਕ ਡਰੈਸ ਹੁੰਦੀ ਸੀ ਵੀ ਡਾਰਕ ਬਲਿਊ ਕਲਰ ਦੀ, ਅਸਮਾਨੀ ਜਿਹੇ ਰੰਗ ਦੀ ਸ਼ਰਟ ਹੁੰਦੀ ਸੀ ਅਤੇ ਡਾਰਕ ਬਲਿਊ ਪੈਂਟ ਹੁੰਦੀ ਸੀ ਨਾ, ਅਤੇ ਅਸੀਂ ਕਦੀ ਕੱਪੜੇ ਪਾ ਕੇ ਨਾ ਉਹ ਵਾਲੇ ਕਦੀ ਕਾਲਜ
0: ਨਹੀਂ ਮੰਨਦੇ,
1: ਸਾਨੂੰ ਕਹਿੰਦੀ ਸੀ ਕੁੜੀਆਂ ਕਹਿੰਦੀ ਸਰਕਾਰੀ ਲੁਹਾਰ ਆਏ ਨਾ, ਸਰਕਾਰੀ ਲੁਹਾਰ ਫਿਰਦੇ ਨਾ, ਅਤੇ ਅਸੀਂ ਹੁਣ ਜਿੱਦਾਂ ਬੱਸ 'ਤੇ ਜਾਣਾ ਸਾਨੂੰ ਪਤਾ ਹੁੰਦਾ ਵੀ ਸਾਡੇ ਰੂਟ 'ਤੇ ਉੱਥੇ ਕਾਲਜ ਵੀ ਕਈ ਕਾਲਜ ਨੇ ਅੰਬਾਲੇ ਪੜ੍ਹਦੇ, ਕਈ ਕੁੜੀਆਂ ਕਈ ਮੁੰਡੇ ਜਾਂਦੇ ਤੇ, ਕਿਸੇ ਨੂੰ ਦੱਸਿਆ ਨਹੀਂ ਸੀ ਵੀ ਅਸੀਂ ਕਿੱਥੇ ਪੜ੍ਹਦੇ ਹਾਂ, ਕਿਉਂਕਿ ਅਸੀਂ ਡਰੈਸ ਪਾਣੀ ਉਹ ਸਾਡੇ ਕੋਲ ਪ੍ਰੈਕਟੀਕਲ ਰੂਮ ਹੁੰਦੇ ਸੀ, ਉੱਥੇ ਡਰੈਸ ਚੇਂਜ ਕਰਕੇ ਨਾ ਉੱਥੇ ਹੀ ਲਾ ਕੇ ਦੂਜੇ ਕੱਪੜੇ ਪਾ ਕੇ ਆਏ ਨਾ, ਅਸੀਂ ਲੋਕਾਂ ਨੂੰ ਕਿਹਾ ਅਸੀਂ ਕਾਲਜ ਪੜ੍ਹਦੇ, ਕਿਹੜੇ ਡੀ ਏ ਵੀ ਕਾਲਜ ਪੜ੍ਹਦੇ,
0: ਜਿਹੜਾ ਸਕੂਲ ਵਾਲਾ ਹੁੰਦਾ ਨਾ ਜਾਂ ਫਿਰ ਉਹ ਆਈ ਟੀ ਆਈ ਵਾਲਾ, ਉਹਨੂੰ ਇਹ ਹੁੰਦਾ ਵਾ ਵੀ ਮੈਂ ਸਕੂਲ ਕਹਾਂ, ਪੋਲੀਟੈਕਨਿਕ ਵਾਲੇ ਨੂੰ ਇਹ ਹੁੰਦਾ ਵੀ ਕਾਲਜ ਕਿਉਂ, ਬੜਾ
1: ਆਈ ਟੀ ਆਈ ਅਸੀਂ ਪ੍ਰੈਸ਼ਰ ਪੈਂਦਾ, ਅਸੀਂ ਪ੍ਰੇਜ ਕਰਦੇ ਆਈ ਟੀ ਨਹੀਂ ਦੱਸਣਾ ਵੀ ਉੱਥੇ, ਕਿਉਂਕਿ ਆਈ ਟੀ ਸਾਰੇ ਕਹਿੰਦੇ ਯਾਰ ਖੜ ਦੂ ਦਿਮਾਗ ਪੜ੍ਹਦੇ ਉੱਥੇ ਨਾ, ਅਤੇ ਕਾਲਜ ਜਿਹੜੇ ਸਾਡੇ ਨਾਲ ਦੇ ਕਲਾਸਮੇਟ ਸੀ ਜਿਹੜੇ ਬਾਰਵੀਂ ਕਰਕੇ ਨਿਕਲੇ ਸੀ ਉਹ ਡੀ ਏ ਵੀ ਪੜ੍ਹਦੇ ਸੀ, ਅਸੀਂ ਬੰਕ ਕਰਕੇ ਆਈ ਟੀ ਉਹਨਾਂ ਕੋਲ ਚਲੇ ਜਾਣਾ, ਅਤੇ ਕਾਲਜ ਦਾ ਸਾਨੂੰ ਚੱਪਾ ਚੱਪਾ ਪਤਾ ਸੀ ਵੀ ਕਿੱਥੇ ਕਿਹੜੀ ਕਲਾਸ ਲੱਗਦੀ, ਜੇ ਕੋਈ ਕੁੜੀ ਪੁੱਛ ਵੀ ਲੈਂਦੀ ਨਾ ਬੱਸ 'ਚ ਤਾਂ ਦੱਸ ਦਿਨਾਂ ਡੀ ਵੀ ਪੜ੍ਹਦੇ ਹਾਂ ਫਲਾਣੀ ਫਲਾਣੀ, ਜੇ ਉਹਨੇ ਕਹਿਣਾ ਹਾਂ ਇਹਨੂੰ ਪਤਾ ਨਾ
0: ਉੱਥੋਂ ਬਾਰੇ ਦੱਸਣ ਲਈ ਆਉਂਦਾ,
1: ਹਾਂ ਬਸ ਬਸ ਬਸ, ਅਤੇ ਅਸੀਂ ਨਾ ਇੱਕ ਦਿਨ 4 ਵਜੇ ਸਾਡੇ ਟੀਚਰ ਨੇ ਨਾ ਫ੍ਰੀ ਕਰ ਦਿੰਦੇ ਸਾਨੂੰ ਵੀ 4 to 5 ਵਜੇ ਤੱਕ ਕੋਈ ਵੀ ਸਪੋਰਟਸ ਖੇਡੋ। ਉੱਥੇ NCC ਦੇ ਕੈਂਪ ਵੀ ਲੱਗਦੇ ਸੀ, ਕੋਈ NCC ਜੁਆਇਨ ਕੀਤੀ, ਕੋਈ ਵਾਲੀਬਾਲ ਖੇਡਦਾ ਸੀ ਵਾਲੀਬਾਲ ਖੇਡਣ ਲੱਗ ਗਿਆ। ਅਤੇ ਸਾਡੇ ਇੰਸਟਰਕਟਰ ਨੂੰ ਜਾਣਾ ਪਹਿਲਾਂ ਪੈ ਗਿਆ, 4 ਵਜੇ ਪ੍ਰੈਕਟੀਕਲ ਰੂਮ ਨੂੰ ਲੋਕ ਲਾ ਗਿਆ ਅਤੇ ਅਸੀਂ ਵਰਦੀਆਂ ਪਾਈਆਂ ਸੀਗੀਆਂ। ਮੈਂ ਕਿਹਾ ਯਾਰ ਆਹ ਵਰਦੀ ਪੱਕ ਤਾਂ ਜਾਣਾ ਨਹੀਂ, ਇਹ ਤਾਂ ਪਤਾ ਲੱਗ ਜਾਣਾ ਕੁੜੀਆਂ ਨੂੰ ਵੀ ਉੱਥੇ ਇਹ ਤਾਂ ਸਰਕਾਰੀ
0: ਫੜੇ
1: ਜਾਣੇ। ਅਸੀਂ ਭਾਜੀ 8 ਵਜੇ ਵਾਲੀ ਲਾਸਟ ਬੱਸ ਫੜੀ, ਪਿੱਛੇ ਬੈਠੇ ਰਹਿ ਵੀ ਸਾਨੂੰ ਕੋਈ ਵੇਖੇ ਨਾ ਵੀ ਇਹੋ ਹੀ ਬੰਦੇ ਫਿਰਦੇ,
0: ਇਹੋ ਹੀ ਕਾਲਜ ਪ੍ਰੋਫੈਸਰ ਲੱਗੇ।
1: ਅਗਲੇ ਦਿਨ ਅਸੀਂ ਡਰੈਸਾਂ ਫਿਰ ਲਫਾਫੇ 'ਚ ਪਾ ਕੇ, ਦੂਜੇ ਕੱਪੜੇ ਪਾ ਕੇ, ਸੋਹਣੇ ਸੋਹਣੇ ਬਣ ਕੇ ਗਏ ਵੀ ਦੱਸਣਾ ਨਹੀਂ ਸੀ ਕਿੱਥੋਂ ਆਏ।
0: ਕਾਲਜ ਦਾ ਤਾਂ ਇੱਕ ਹੋਰ ਵੀ ਟੈਸ਼ਨ ਹੁੰਦਾ ਸੀ ਨਾ ਵੀ ਬੈਗ ਨਹੀਂ ਫੜਨਾ, ਜੇ ਬੈਗ ਫੜੇ ਦਾ ਮਤਲਬ ਵੀ ਇਹ ਸਕੂਲ ਜਾਂਦਾ, ਅਤੇ ਕਾਪੀ ਮਰੋੜ ਜੀ ਕੇ ਫੜੀ, ਅਤੇ ਜੇ ਨਾ ਹੀ ਫੜੀ ਉੱਦਾਂ ਹੀ ਲਕਾਈ ਪਿੱਛੇ ਨੇ ਮੂੰਹ 'ਚ ਡੰਗ ਲੈਣੀ ਜਾਂ ਕੁਛ, ਅਤੇ ਉਹਦਾ ਮਤਲਬ ਇਹ ਹੁੰਦਾ ਵੀ ਇਹ ਕਾਲਜ ਜਾਂਦਾ।
1: ਉਹ ਇੱਕ ਨਾ ਚਲੋ ਉਹ ਵੀ ਤੁਸੀਂ ਗੱਲ ਇੱਕ ਹੋਰ ਚੇਤੇ ਕਰਾਤੀ, ਜਦੋਂ NCC ਦੇ ਕੈਂਪ ਲੱਗੇ ਸਾਨੂੰ ਕਹਿੰਦੇ NCC, ਅਸੀਂ ਉਦੋਂ ਜੁਆਇਨ ਕੀਤੀ ਸੀ ਜਦੋਂ ਪਤਾ ਲੱਗਾ ਵੀ ਕੈਂਪ ਤੋਂ ਬਾਅਦ, ਟ੍ਰੇਨਿੰਗ ਤੋਂ ਬਾਅਦ ਇਹ ਖਾਣ ਨੂੰ ਸਮੋਸੇ ਕੁਛ ਚੀਜ਼ਾਂ ਜਿਹੜੀ ਰਿਫਰੈਸ਼ਮੈਂਟ ਮਿਲਦੀ ਉਹ ਦਿੰਦੇ ਹੁੰਦੇ ਨਾ, ਅਤੇ ਸਾਡੇ ਟੀਚਰ ਬੜੇ ਸਟ੍ਰਿਕ ਹੁੰਦੇ ਸੀ, NCC ਵਾਲੇ ਸਰਦਾਰ ਜੀ ਹੁੰਦੇ ਸੀ ਨਾ ਭੁੱਲ ਗਿਆ ਦਾ, ਅਤੇ ਅੰਬਾਲਾ ITI ਅਤੇ ਮਾਡਲ ਟਾਊਨ ਦਾ ਬੈਕਗਰਾਊਂਡ 'ਚ ਗਰਾਊਂਡ ਹੁੰਦਾ ਸੀ, ਉਹਨਾਂ ਨੇ ਗਰਾਊਂਡ 'ਚ ਪਰੇਡ ਕਰਨੀ ਨਾ, ਅਤੇ ਉਹਨਾਂ ਨੇ NCC ਦੀ ਡਰੈਸ ਪਾਈ ਹੋਣੀ ਅਤੇ ਮੁੰਡੇ ਸਾਰਿਆਂ ਨੇ ਐਂ ਪਰੇਡ ਕਰਦੇ ਜਾਣਾ, ਏਕ ਤੋ ਏਕ ਤੋ ਏਕ ਤੋ ਕਰਦੇ ਜਾਣਾ। ਜਦੋਂ ਦੂਰ ਨਿਕਲ ਜਾਂਦੇ ਨਾ ਅਤੇ ਕਈ ਵਾਰ ਚੁਬਾਰੇ ਦੇ ਕੋਈ ਕੁੱਤੇ ਕੁੜੀ ਖਲੋਤੀ ਦੀ, ਉਹਨੂੰ ਫਿਰ ਕਹਿਣਾ ਪੈਣਾ ਦੇਖ ਤੋ ਦੇਖ ਤੋ ਦੇਖ। ਉਹ ਇੱਕ ਦੋ ਨੇ ਸ਼ਿਕਾਇਤ ਲਾਈ ਵੀ ਤੁਹਾਡੇ ਬੱਚੇ ਛੇੜਦੇ ਆ ਨਾ, ਟੀਚਰ ਕਹਿੰਦਾ ਵੀ ਨਹੀਂ ਮੈਂ ਮੈਥ ਤਾਂ ਉੱਥੇ ਰਹਿੰਦੇ ਹਾਂ, ਕਹਿੰਦੇ ਐਸੇ ਨਹੀਂ ਸਰ ਐਸੇ ਛੇੜਦੇ, ਆਪ ਤੋਂ ਇੱਕ ਦੋ ਦੇਖ ਰਹੇ ਵਾਹ ਦੇਖ ਤੋ ਰਹਿ ਦੇਖ ਤੋ। ਇਹ ਬੜੀ ਚੀਜ਼ਾਂ ਹੁੰਦੀ ਰਹੀ ਸਾਡੇ ਕੋਲ ITI 'ਚ।
0: ਚਲੋ ਆਪਾਂ ਇੱਦਾਂ ਦੀਆਂ ਤੁਸੀਂ ਵੀ ਆਪਣੀਆਂ ਦੱਸ ਸਕਦੇ ਹੋ ਕੀ ਤੁਹਾਡੇ ਸਫ਼ਰ ਰਹੇ ਜਾਣ ਦੇ, ਕੀ ਉਹਦੇ ਵਿੱਚ ਮੁਸ਼ਕਲਾਂ ਲਈਆਂ, ਕੀ ਹਾਸੇ ਠੱਠੇ ਜਿਹੜੇ ਅੱਜ ਚੰਗੇ ਲੱਗਦੇ ਆ, ਉਦੋਂ ਤਾਂ ਬੱਸ ਵਾਲੇ ਚੜਾਉਂਦੇ ਵੀ ਨਹੀਂ ਹੁੰਦੇ, ਹੁਣ ਅਸੀਂ ਚਾਹੀਦਾ ਭਜਾ ਕੇ ਨੰਘਾ ਲੈਂਦੇ ਹੁੰਦੇ,
1: ਬੜਾ ਭਜਾਉਂਦੇ, ਰੋਲਾ ਬਹੁਤ ਪਾਉਣਾ ਸੀ ਬੱਸਾਂ 'ਚ ਵੀ, ਰੋਕ ਲੈ ਵੀ ਇੱਥੇ ਰੋਕ ਲੈ, ਰੋਲਾ ਬਹੁਤ ਪਾਉਣਾ।
0: ਅੰਮ੍ਰਿਤ ਭੈਣ ਜੀ ਨੇ ਸਾਡੇ ਨਾਲ, ਭੈਣ ਜੀ ਤੁਸੀਂ ਆਉਂਦੇ ਹੋ, ਜੀ ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਹਾਲ ਭੈਣ ਜੀ, ਜੀ ਲੱਗੇ ਵਾਰੇ
2: ਤੇ, ਹਾਂਜੀ ਹਾਂਜੀ, ਰਾਮ ਰਾਮ
1: ਆਇਆ, ਰਾਮ ਰਾਮ ਹੈ ਜੀ, ਕੀ ਹਾਲ
2: ਭਾਈ, ਵਧੀਆ ਵਧੀਆ ਸੇ,
0: ਕਰੋ ਕਰੋ ਹਾਂ, ਦੋਵੇਂ ਜਣੇ ਕਰੋ ਹਾਂ,
2: ਇਤਨੀ ਅੱਛੀ ਨਹੀਂ ਹੈ ਵੀਰ ਜੀ,
1: ਰਾਮ ਰਾਮ ਤੋਂ ਰਾਮ ਰਾਮ ਹੀ ਰਹੇਗੀ,
2: ਹਾਂ ਰਾਮ ਰਾਮ ਤੋਂ ਰਾਮ ਰਾਮ ਹੀ ਰਹੇਗੀ,
1: ਨਾ ਨਾ ਸਭ ਕੁਝ ਹੀ ਭੈਣ ਜੀ, ਆਪ ਕੋਈ ਸੀ ਭਾਸ਼ਾ ਬੋਲੋ,
0: ਤੁਹਾਡਾ ਵੀ ਇਲਾਕਾ ਨਾਲ ਹੀ ਪੈਂਦਾ ਨਾ,
2: ਅਸੀਂ ਅੰਬਾਲੇ ਤੋਂ ਵੀਰ ਜੀ, ਮੈਂ ਸਾਰੇ ਮੇਰੇ ਅੰਬਾਲੀ ਨੇ, ਅਸੀਂ ਅੰਬਾਲੇ ਸਿਟੀ,
0: ਕਰੋ ਫਿਰ ਗੱਲ,
1: ਖਾਸ ਸਿਟੀ ਦੇ ਕਿ ਲਾਗੇ ਤਾਗੇ ਪਿੰਡ ਦੇ
2: ਸੈਕਟਰ ਵਿੱਚ ਸਿਟੀ ਸੀ,
1: ਅਜਾ ਅੰਬਾਲੇ ਸ਼ਹਿਰ ਜੀ,
2: ਹਾਂਜੀ ਹਾਂਜੀ,
1: ਅੰਬਾਲੇ ਸ਼ਹਿਰ
2: ਤਾਂ ਅੰਬਾਲੇ ਸਹੀ ਹੈ, ਹੁਣ ਤਾਂ
1: ਬੜੀਆ ਬੜੀਆ ਅੰਬਾਲੇ ਵਾਲੇ ਦੀ ਇੱਕ ਖਾਸੀਅਤ ਹੈ ਨਾ, ਥੋੜੀ ਥੋੜੀ ਹਰਿਆਣਵੀ, ਥੋੜੀ ਥੋੜੀ ਪੁਆਧੀ ਭਾਸ਼ਾ, ਸਭ
2: ਪੁਆਧੀ ਬੋਲਦੇ ਅਸੀਂ ਵੀ ਜ਼ਿਆਦਾਤਰ, ਉਹ ਨਹੀਂ ਹਰਿਆਣਵੀ ਨਹੀਂ, ਕਿਉਂਕਿ ਮੈਂ ਪੰਜਾਬ ਤੋਂ ਬਿਲੋਂਗ ਰਹੀ ਨਹੀਂ ਨਾ ਕਦੀ, ਏਅਰਫੋਰਸ 'ਚ ਡੈਡੀ ਸੀ ਤਾਂ ਹਿੰਦੀ ਜ਼ਿਆਦਾ ਆਉਂਦੀ ਸੀ ਸਾਨੂੰ ਬਾਹਰ, ਤੇ ਤਾਂ ਕਰਕੇ ਇੰਨੀ ਜ਼ਿਆਦਾ ਮਤਲਬ ਮਿਲਾਵਟੀ ਜੀ, ਪਿਓਰ ਪੰਜਾਬੀ ਵੀ ਨਹੀਂ ਆਉਂਦੀ ਚੰਗੀ ਤਰ੍ਹਾਂ, ਮਤਲਬ ਅਸੀਂ ਰਲੇ ਮਿਲੇ ਜੇ ਨੇ।
0: ਤੁਸੀਂ ਪੁਆਧੀ 'ਚ ਗੱਲ ਕਰਕੇ ਵਿਖਾਓ, ਹਾਂ ਤੁਸੀਂ
2: ਪੁਆਧੀ ਮਾਰਥਾਰਾ ਕਰਕੇ ਵੀ ਜੀ,
0: ਹਾਂ ਕਰੋ ਅੱਜ ਉਹਦੇ 'ਚ ਕਰੋ, ਹਾਂ ਤੁਸੀਂ ਜਿਹੜੀ ਜਿਹਦੀ ਬੋਲੀ ਉਹਦੇ 'ਚ ਕਰਿਆ ਕਰੋ ਤੁਸੀਂ,
1: ਹਾਂ
2: ਪਹਿਲਾਂ ਤਾਂ ਮੈਂ ਅੱਖਰ ਲੈ ਕੇ ਆਈ ਵੀਰ ਜੀ, ਅੱਖਰ ਕਲੀਅਰ ਕਰ ਦਾਂ
0: ਜੀ,
2: ਪਹਿਲਾ ਵਾਲਾ ਤਾਂ ਹੈਗਾ ਤਿਓਰ
0: ਜੀ,
2: ਕੀਮਤੀ ਚੀਜ਼ਾਂ ਨੂੰ ਕਹਿ ਦਿੰਦੇ ਆਪਾਂ ਤਿਓਰ,
0: ਓਕੇ,
2: ਫਿਰ ਸੂਲ ਹੁੰਦੀ ਹੈ ਜਿਹੜੀ ਆਪਣੀ ਕਿੱਕਰ ਹੁੰਦੀ ਹੈ, ਉਹ ਚ ਕੜ ਲੱਗਦੀ ਨਾ ਸੂਲਾਂ ਤਿੱਕੀ ਤਿੱਕੀ ਜਿਹੀਆਂ, ਕੰਡੇ ਜੇ ਹੁੰਦੇ ਆ ਉਹਨੂੰ ਸੂਲ ਕਹਿੰਦੇ ਆ,
0: ਤੇ ਕੰਡਾ ਤੇ ਉਹ ਤੇ ਕੰਡਾ ਵੀ ਹੁੰਦਾ ਵਾ ਤੇ ਸੂਲ ਵੀ ਹੁੰਦੀ ਹੈ, ਫਿਰ ਫਰਕ ਕੀ ਹੋਇਆ,
2: ਮਤਲਬ ਉਹ ਤਿੱਖੀ ਜਿਹੜੀ ਜਿਹਦੀ ਨੋਕ ਹੋਏ ਨਾ ਉਹਨੂੰ ਕਹਿ ਦਿੰਦੇ ਆ ਸੂਲ, ਮਤਲਬ
0: ਕੰਡਾ ਵੀ ਤਾਂ ਤਿੱਖਾ ਹੀ ਹੁੰਦਾ,
2: ਨਹੀਂ ਆ ਸੂਲ ਨੂੰ ਅਲੱਗ, ਮਤਲਬ ਇਹ ਦਰਖਤਾਂ ਤੇ ਹੀ ਲੱਗਦੀ ਹੈ ਵੀਰ ਜੀ,
0: ਨਹੀਂ ਲੱਗਦੀ ਤੇ ਉਹ ਵੀ ਦਰਖਤਾਂ ਤੇ ਹੀ ਆ,
1: ਇਹ ਸਾਡੇ ਵਾਲੀ ਸੂਲ ਹੋਰ ਸਹਿ,
2: ਮਾਰੇ ਮਾਰੇ ਹਰਿਆਣੇ ਮਾਤਾ ਸੂਲ ਹੀ ਕਹਵੇਂ ਹਮ ਤੇ,
0: ਨਹੀਂ ਹੈ ਤੇ ਉਹੀ ਆ, ਪਰ ਦੋਵਾਂ ਚ ਫਰਕ ਹੁੰਦਾ ਥੋੜਾ ਜਿਹਾ,
2: ਕੰਡਾ ਵੀਰ ਜੀ ਮੈਨੂੰ ਤਾਂ ਜਿੱਥੇ ਤੱਕ ਸੂਲ ਕੰਡਾ ਹੁੰਦਾ ਛੋਟਾ ਹੁੰਦਾ, ਆਈ ਥਿੰਕ ਸੂਲ ਲੰਬੀ ਹੁੰਦੀ ਹੈ ਤਾਂ ਕਰਕੇ ਕਹਿੰਦੇ ਆ,
0: ਬਿਲਕੁਲ ਬਿਲਕੁਲ,
2: ਤੇ ਸੂਲ ਨਾਲ ਤੇ ਮੇਰੀ ਦੀਦੀ ਨੇ ਮੇਰੇ ਕੰਨ ਬਿੰਨੇ ਹੋਏ ਨੇ ਦੋਨੋਂ, ਪੇਟ ਕਰੋੜੀ ਦਾ ਹੁੰਦਾ ਜਿਹੜਾ ਆਖਰੀ ਮਤਲਬ ਕਾਫੀ ਬੱਚੇ ਹੋਣ ਚ ਜਿਹਦੇ ਚ ਆਖਰੀ ਬੱਚਾ ਜਿਹੜਾ ਹੁੰਦਾ ਉਹਨੂੰ ਕਹਿੰਦੇ ਪੇਟ ਕਰੋੜੀ ਦਾ
0: ਕਾਫੀ ਬੱਚੇ ਹੋਣ
2: ਜਿੱਦਾਂ ਮੈਂ ਆਪਣੇ ਘਰ
0: ਕਾਫੀ ਨੀ ਭਾਵੇਂ ਦੋ ਹੀ ਹੋਣ ਉਹਨੂੰ ਪੇਟ ਕਰੋੜੀ ਵਾਲੀ ਰਹਿਣਾ
1: ਇਹਨਾਂ ਨੇ ਅਖੀਰਲਾ ਬੱਚਾ ਬਣਨਾ ਅਖੀਰਲਾ ਅਖੀਰ
2: ਵੀਰ ਜੀ ਹੁਣ ਬੱਚੇ ਇੱਕ ਦੋ ਕਰਨ ਲੱਗੇ ਪਹਿਲਾਂ ਤਾਂ ਵਾਧੂ ਕੀਤੇ ਹੋਏ ਨੇ ਜਿਵੇਂ ਨਾਨੀ ਮੇਰੇ ਮੰਮੀ ਦੇ ਮੰਮੀ ਦਾ 12 ਭੈਣ ਭਰਾ ਸੀ
0: ਵੇਲ ਹੁਣ ਇਹ ਸ਼ਬਦ ਵੀ ਜਾਂਦਾ ਰਿਹਾ ਨਾ ਇਸੇ ਕਰਕੇ
2: ਹਾਂਜੀ ਹਾਂਜੀ
0: ਜੀ
2: ਤੇ ਉਹ ਤੇ ਅਗਲਾ ਹੈਗਾ
0: ਉਸਲਵੱਟੇ
2: ਹੁੰਦੇ ਆ ਕਿ ਬੇਚੈਨੀ ਵਿਚਾਰਾ ਮਤਲਬ ਬੇਚੈਨੀ ਜੀ ਲੱਗਣੀ
0: ਹਾਂ ਬੇਚੈਨੀ ਤੇ ਲੱਗਣੀ ਪਰ ਕੀ ਕਰਨਾ ਉਹਦੇ ਵਿੱਚ
2: ਮਤਲਬ ਪਾਸੇ ਜੇ ਵਲਟੀ ਜਾਣੀ ਜਿੱਦਾਂ ਕੁਛ ਬੇਚੈਨੀ ਜੀ ਹੋਈ ਹੈ ਸਰੀਰ ਚ ਤਾਂ ਕਦੀ ਇੱਧਰ ਕਰਥਲ ਜੀ ਲਈ ਜਾਣੀ ਕਦੀ ਇੱਧਰ
1: ਕਰਥਲ ਕਾਲੀ ਜੀ ਪਈ ਜਾਣੀ ਹਾਂ
0: ਕਈ ਵਾਰੀ ਨਾ ਆਪਾਂ ਬੋਲਣ ਚ ਬੋਲ ਦਿੰਦੇ ਹਾਂ ਵੀ ਅਗਲਾ ਸਮਝ ਹੀ ਰਿਹਾ ਹੋਣਾ ਪਰ ਤੁਸੀਂ ਇਹ ਇਹ ਸੋਚ ਕੇ ਤੁਸੀਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਿਆ ਕਰੋ ਵੀ ਬੰਦਾ ਬਿਲਕੁਲ ਬਲੈਂਕ ਆ ਮੰਨ ਲਓ ਉਹਨੂੰ ਉਹਨੂੰ ਪੰਜਾਬੀ ਵੀ ਨਹੀਂ ਆਉਂਦੀ ਮੰਨ ਲਓ ਕਿੱਦਾਂ ਉਹਨੂੰ ਸਾਰਾ ਦੱਸਣਾ ਪਊਗਾ ਨਾ ਬੇਸ ਤੋਂ ਵੀ ਹਨਾ ਵੀ ਲੰਮੇ ਪਿਆਂ ਨੂੰ ਜਦੋਂ ਨੀਂਦ ਨਹੀਂ ਆਉਂਦੀ ਆਪਾਂ ਵਾਰ ਵਾਰ ਪਾਸੇ ਵੱਟਦੇ ਹਾਂ
2: ਖੁਸਕ ਜਾਣਾ ਮਤਲਬ ਕਿਸੇ ਚੀਜ਼ ਤੋਂ ਮਤਲਬ ਖਿਸਕ ਜਾਣਾ ਇੱਧਰ ਉੱਧਰ ਉਹਨੂੰ ਕਹਿ ਦਿੰਦੇ ਉਸਕਣਾ ਹੁੰਦਾ ਹੈ ਮਤਲਬ ਕੁਛ ਹੌਲੀ ਹੌਲੀ ਫੁਸਫਸਾਉਣਾ ਮਤਲਬ ਕੰਨ ਕੁੰਨ ਚ
0: ਨਹੀਂ ਨਹੀਂ ਉਲਟ ਨਹੀਂ ਹੋ ਗਿਆ
1: ਨਹੀਂ ਉਸਕਣਾ ਹੁੰਦਾ ਵੀ ਠੰਡੇ ਸਾਹ ਲੈਣੇ
0: ਮੈਨੂੰ ਲੱਗਦਾ ਖਿਸਕਣ ਦੇ ਨਾਲ ਕਰ ਰਹੇ ਓਹਨੂੰ
2: ਇੱਕ
1: ਰਹਿ ਗਿਆ ਤੁਹਾਡਾ ਲਫ਼ਜ਼
2: ਕੋਚਾਂ ਚ ਜਾਂਦੇ ਸੀ ਕਈ ਜਗ੍ਹਾ ਨੇੜੇ ਸਕੂਲ ਹੁੰਦੇ ਤਾਂ ਪੈਦਲ ਚਲ ਜਾਣਾ ਤੇ ਜਿੱਥੇ ਦੂਰ ਹੁੰਦੇ ਸੀ ਫਿਰ ਕੋਚਿਸ ਜਾਂਦੇ ਸੀ ਪਰ BA ਮੈਨੇ ਪ੍ਰਾਈਵੇਟ ਕੀਤੀ ਕਿਉਂਕਿ ਡੈਡੀ ਦਾ ਅੰਬਾਲੇ ਪੋਸਟਿੰਗ ਹੋ ਗਈ ਸੀ ਤੇ ਪ੍ਰਾਈਵੇਟ ਕੀਤੀ ਹੈ ਤੇ ਪਿੰਡ ਰਹਿੰਦੇ ਸੀ ਤੇ ਮੇਰੇ ਐਕਸਪੀਰੀਅੰਸ ਹੈ ਕਿ ਜਦ ਮੇਰੇ ਐਗਜ਼ਾਮ ਹੋਣੇ ਉਸ ਟਾਈਮ ਨੇਰੀ ਚੱਕਣ ਦਾ ਟਾਈਮ ਹੁੰਦਾ ਸੀ ਨਾ ਤੇ ਮੇਰੀ ਹਿੰਦੀ ਦਾ ਪੇਪਰ ਆਣਾ ਮੇਰਾ ਕੁਛ ਨਾ ਕੁਛ ਹੋਣਾ ਤਾਂ ਮੈਂ ਗੱਡੇ ਤੇ ਜਾ ਕੇ ਆਈ ਉਹਦੇ ਮਤਲਬ ਰੇੜੇ ਤੇ ਜਾ ਕੇ ਜਿਹੜੀ ਆਪਣੇ ਖੱਚਰ ਰੇੜਨੀ ਚੱਲਦੀ ਮੈਂ ਉਹ ਤੇ ਸਾਰੇ ਦਰਖਤ ਟੁੱਟ ਕੇ ਬੱਸਾਂ ਬੁੱਸਾਂ ਚੱਲੇ ਨਾ ਕੋਈ ਟੈਂਪੂ ਨਾ ਕੁਛ ਨਾ ਤੇ ਪਿੰਡੋ ਖੱਚਰ ਵਾਲੀ ਰੇੜੀ ਜਾਂਦੀ ਪਈ ਸੀ ਮੈਂ ਉਹਦੇ ਉੱਤੇ ਬਹਿ ਕੇ ਫੇਰ ਪੇਪਰ ਦੇ ਕੇ ਆਈ ਸੀ ਆਪਣਾ ਚਾਰ ਰਾਜਪੁਰੇ ਜਾ ਕੇ
0: ਅੱਛਾ ਜਦੋਂ ਤੁਸੀਂ ਜਾਂਦੇ ਹੋ ਕੋਚਾਂ ਦੇ ਉੱਤੇ ਤੇ ਤੁਹਾਡਾ ਨਹੀਂ ਜੀ ਕਰਦਾ ਹੁੰਦਾ ਵੀ ਤੁਸੀਂ ਵੀ ਸਾਈਕਲਾਂ ਦੇ ਉੱਤੇ ਆਓ ਜਾਂ ਦੂਜੇ ਵਾਂਗੂ ਤੁਰ ਕੇ ਆਓ ਤੁਸੀਂ ਮਤਲਬ ਉਹ ਜਿਹੜੀ ਚੀਜ਼ ਬੰਦੇ ਕੋਲ ਨਹੀਂ ਹੁੰਦੀ ਦੂਸਰੇ ਕੋਲ ਹੁੰਦੀ ਹੈ ਉਹਦਾ ਹਮੇਸ਼ਾ ਖਿੱਚ ਜੀ ਰਹਿੰਦੀ ਹੈ
2: ਉਸ ਟਾਈਮ ਵੀਰ ਜੀ ਉਹੀ ਹੁੰਦਾ ਸੀ ਨਾ ਵੱਡਿਆਂ ਨੂੰ ਸਾਈਕਲ ਦੇਣੇ ਛੋਟਿਆਂ ਨੂੰ ਨਹੀਂ ਸਾਈਕਲ ਦੇਣੇ ਇਹਨਾਂ ਨਾਲ ਸ਼ੈਤਾਨੀਆਂ ਕਰਨੀਆਂ ਵੀਰ ਜੀ ਕੋਲ ਸਾਈਕਲ ਸੀ ਦੀਦੀ ਕੋਲ ਸੀ ਮੇਰੇ ਕੋਲ ਸੁਖਵਿੰਦਰ ਕੋਲ ਨਹੀਂ ਸੀ ਵੀਰ ਜੀ ਨੇ ਆਪਣੇ ਦੋਸਤਾਂ ਨਾਲ ਜਾਣਾ ਤੇ ਉਹ ਸਾਈਕਲ ਤੇ ਜਾਂਦਾ ਸੀ ਤੇ ਸਾਨੂੰ ਹੁੰਦਾ ਸੀ ਕਿ ਅਸੀਂ ਮਤਲਬ ਛੋਟੀਆਂ ਹਲੇ ਸਾਡੇ ਤੋਂ ਕਿਤੇ ਵੱਜ ਬੁੱਜ ਜਾਣਾ ਜਾਂ ਗਿਰ ਜਾਣਾ ਸੇਫ ਨੀ ਹੈਗਾ ਤਾਂ ਕਰਕੇ ਫਿਰ ਸਾਨੂੰ ਕੋਚਾਂ ਤੇ ਭੇਜਦੇ ਸੀ ਡੈਡੀ
0: ਸਾਈਕਲ ਹੁੰਦੇ ਵੀ ਉਹਨੇ ਕਿਹਾ ਨਾ ਹਰ ਇੱਕ ਕੋਲ ਤੇ ਸਾਈਕਲ ਹੁੰਦਾ ਵੀ ਨਹੀਂ ਇੱਕ ਘਰ ਚ ਇੱਕ ਹੀ ਸਾਈਕਲ ਹੁੰਦਾ ਸੀ ਜਾਂ ਚਲੋ ਵੱਧ ਤੋਂ ਵੱਧ ਦੋ ਹੋ ਗਏ
1: ਨਹੀਂ ਫਿਰ ਇੱਕ ਲੇਡੀ ਸਾਈਕਲ ਚੱਲ ਪਿਆ ਸੀ ਨਾ
2: ਸਾਨੂੰ ਮਿਲਦਾ ਸੀ ਵੀਰ ਜੀ ਸਾਈਕਲ ਸਿਰਫ ਐਗਜ਼ਾਮ ਦੇ ਟਾਈਮ ਕਿਉਂਕਿ ਐਗਜ਼ਾਮ ਛੇਤੀ ਖਤਮ ਹੋ ਜਾਂਦੇ ਸੀ ਤੇ ਕੋਚਿਸ ਦਾ ਟਾਈਮ ਹੁੰਦਾ ਕਿ ਉਹਨਾਂ ਨੇ ਪੂਰਾ ਵੇਟ ਕਰਨਾ ਕਿ ਜਿਨ੍ਹਾਂ ਦੇ ਬੱਚੇ ਦੇ ਐਗਜ਼ਾਮ ਪਹਿਲਾਂ ਹੋ ਗਏ ਉਹਨਾਂ ਨੂੰ ਨਹੀਂ ਲੈ ਸਕਦੇ ਮਤਲਬ ਸਾਰਿਆਂ ਨੂੰ ਇਕੱਠੀ ਲੈ ਕੇ ਜਾਣਗੇ ਨਾ
1: ਇਹ ਵੀ ਫਰਕ ਹੁੰਦਾ
2: ਫਿਰ

0: ਤੁਸੀਂ ਕਿਹੜੀਆਂ ਜਲੇਬੀਆਂ?
1: ਜੰਗਲ ਜਲੇਬੀ ਵੀਰ ਜੀ, ਉਹ ਪੇਡਿਆਂ ਚ ਲੱਗਦੀ, ਆਈ ਥਿੰਕ ਹਰਿਆਣੇ ਚ ਵੀ ਲੱਗਦੀ ਵੀਰ ਜੀ, ਉਹ ਗੋਲ ਗੋਲ ਜੀ ਹੁੰਦੀ ਹੈ ਜਿੱਦਾਂ ਜਲੇਬੀ ਨੀ ਹੁੰਦੀ,
0: ਕੀ ਮਤਲਬ
1: ਇਹ
0: ਫਲ ਆ ਕੀ ਆ?
1: ਹਾਂਜੀ ਫਰੂਟ ਹੈ ਵੀਰ ਜੀ, ਉਹਨੂੰ ਜੰਗਲੀ ਜਲੇਬੀ ਕਹਿੰਦੇ ਆ, ਪਰ ਉਹ ਜਿੱਦਾਂ ਆਪਣੇ ਤੁੱਕੇ ਨੀ ਹੁੰਦੇ ਜਿੱਦਾਂ ਨਿੰਮ ਉਹਦੇ ਤੇ ਲੱਗਦੇ, ਕਿੱਕਰ ਤੇ ਲੱਗਦੇ ਆ,
2: ਹਾਂਜੀ
1: ਹੈ ਕੁਛ ਉੱਦਾਂ ਦਾ ਹੀ ਹੁੰਦੇ, ਪਰ ਇਹ ਗੋਲ ਜੀ ਹੁੰਦੀ ਜਦ ਜਲੇਬੀ ਦੀ ਸ਼ੇਪ ਚ ਹੁੰਦੇ, ਤੇ ਫਿਰ ਉਹਨੂੰ ਛਿੱਲੋ ਨਾ ਇਹਦੇ ਅੰਦਰ ਮਤਲਬ ਗੁੱਦਾ ਜਿਹਾ ਹੁੰਦਾ, ਵਿੱਚ ਸੀਡ ਹੁੰਦੀ ਆ,
0: ਤੇ ਸਵਾਦ ਹੁੰਦੀ ਮਿੱਠੀ ਹੁੰਦੀ ਕਿ ਖੱਟੀ ਹੁੰਦੀ?
1: ਹਾਂਜੀ ਮਿੱਠੀ ਮਿੱਠੀ ਹੁੰਦੀ ਵੀਰ ਜੀ, ਉਹ
3: ਕੋਈ ਨਹੀਂ ਦਿਮਾਗ ਚ ਨਹੀਂ ਆ ਰਹੀ
0: ਮੇਰੇ ਮੇਰੇ ਵੀ ਨਹੀਂ ਹੈਗੀ ਫਿਰ ਧਿਆਨ ਚ, ਜੰਗਲੀ
1: ਇਹ ਮੈਨੂੰ
0: ਜਲੇਬੀ ਹੈ,
1: ਪਤਾ ਨਹੀਂ ਕੀ ਜੰਗਲੀ ਜਲੇਬੀ ਕਹਿੰਦੇ ਸਾਡੇ ਉੱਤੇ ਨਾ, ਤੇ ਅਸੀਂ
0: ਝਾੜੀਆਂ ਝਾੜੀਆਂ ਚ ਲੱਗਦੀ ਹੈ, ਮਤਲਬ ਉਹ ਹੁੰਦੀਆਂ ਨੇ
2: ਉੱਚਾ ਹੁੰਦਾ ਜਾਂ ਕਿੱਦਾਂ ਦਾ ਹੁੰਦਾ,
0: ਕਿੱਦਾਂ ਦਾ ਹੁੰਦਾ ਵਾ ਇਹਦਾ ਰੁੱਖ, ਕਿੱਦਾਂ ਦਾ ਹੁੰਦਾ ਇਹਦਾ?
1: ਉੱਦਾਂ ਹੀ ਇਹਦੇ ਜੰਗਲੀ ਜਲੇਬੀ ਦਾ ਹੀ ਦਰਖਤ ਹੁੰਦਾ,
0: ਨਹੀਂ ਝਾੜੀਆਂ ਹੁੰਦੀਆਂ ਨੇ ਜਿੱਦਾਂ ਆਪਣੇ ਮਲੇ ਹੁੰਦੇ ਆ, ਬੇਰੀਆਂ ਹੁੰਦੀਆਂ
1: ਨੇ? ਨਹੀਂ ਨਹੀਂ ਨਹੀਂ ਨਹੀਂ ਨਹੀਂ ਪੇੜਾਂ ਪੇੜਿਆਂ ਤੇ ਪੇਡੇ ਹੁੰਦੇ ਵੀ ਜੀ ਦਰਖਤ, ਪੂਰੇ ਪ੍ਰੋਪਰ
0: ਪੂਰੇ ਵੱਡੇ ਵੱਡੇ ਦਰਖਤ ਹੁੰਦੇ,
1: ਮਤਲਬ ਹਾਂਜੀ ਵੱਡੇ ਵੱਡੇ ਦਰਖਤ ਹੁੰਦੇ, ਤੁਹਾਨੂੰ ਮਤਲਬ ਡਲੇ ਡੁਲੇ ਮਾਰ ਕੇ ਤੋੜਨੀ ਪੈਂਦੀ ਸੀ,
0: ਨਹੀਂ ਫਿਰ ਇਹ ਨਹੀਂ,
1: ਤੇ ਅਸੀਂ ਤਾਂ ਪੂਰੀ ਕਾਰਵਾਈ ਹੁੰਦੀ ਸੀ ਕਿ
2: ਬੜੀ ਵਾਇਲਡ ਜਲੇਬੀ ਸੀ,
0: ਜੰਗਲੀ ਜਲੇਬੀ ਹੈ,
1: ਤੇ ਵੀ ਇਹਦੀ ਪੂਰੀ ਗੱਲ ਪੁੱਠੀ ਕਰਕੇ ਤਾਂ ਪੂਰੀ ਕੀਤੀ ਹੋਈਆਂ ਨੇ, ਸਾਈਕਲਾਂ ਤੇ ਜਾਣਾ ਤੇ ਥੱਲੇ ਸਾਈਕਲਾਂ ਤੇ ਖੜੇ ਕਰਕੇ, ਥੱਲੇ ਕੁੜੀਆਂ ਨੇ ਇੱਕ ਦੋ ਜਿਹੜੇ ਸਾਈਕਲ ਫੜਨਾ ਤੇ ਸਾਈਕਲ ਦੇ ਪਿਛਲੀ ਕਾਠੀ ਦੇ ਉੱਤੇ ਪੈਰ ਤਰ ਕੇ ਫਿਰ ਜੰਗਲੀ ਜਲੇਬੀ ਲੱਕੜ ਨਾਲ ਤੋੜ ਕੇ ਫਿਰ ਖਾਂਦੇ ਸੀ,
2: ਇਹ ਇਮਲੀ ਵਰਗੀ ਹੁੰਦੀ ਹੈ ਕਿ ਰਾਉਂਡ ਸ਼ੇਪ ਚ ਹੋਈ,
0: ਤੂਰ ਸਾਹਿਬ ਨੇ ਕੱਢ ਤੇ ਲਈ ਪਰ ਮੈਂ ਨਹੀਂ ਵੇਖੀ ਕਦੀ
2: ਜੰਗਲੀ ਜਲੇਬੀ,
0: ਜਾਂ ਫਿਰ ਸਾਡੇ ਹੁੰਦੀ ਨਹੀਂ
1: ਹੈਗੀ, ਤੇ ਜਿਹੜੀ ਵੀਰ ਜੀ ਤੂਰ ਵੀਰ ਜੀ ਕਹਿੰਦੇ ਪਏ ਸੀ ਨਾ ਆਪਣੀ ਡਾਂਗਰੀ ਤੇ ਘੱਗਰ ਵਗੈਰਾ, ਘੱਗਰ ਵੀਰ ਜੀ ਸਾਡੇ ਪਿੰਡ ਤੋਂ ਨਾਲ ਜਾਂਦਾ
0: ਜੀ,
1: ਤੇ ਚੀਕੇ ਮੇਰੇ ਤਾਇਆ ਜੀ ਨਾਲ ਉੱਥੇ ਤੱਕ ਮਤਲਬ ਚਾਰ ਤਿੰਨੋ ਨਦੀਆਂ ਮਿਲਦੀਆਂ ਜਾ ਕੇ, ਘੱਗਰ ਤੇ ਆਪਣਾ
2: ਘੱਗਰ ਡਾਂਗਰੀ ਤੇ
1: ਡਾਂਗਰੀ ਤੇ ਮਾਰਕੰਡਾ, ਹਾਂਜੀ
2: ਪਾਗਲ ਚ ਮਿਲਦੇ ਆ ਜੀ,
1: ਆਈ ਥਿੰਕ ਇਹਦੇ ਵਿੱਚ ਜੀ ਆਪਾਂ ਉਹ ਵੀ ਦਿੰਦੇ ਹਾਂ ਸ਼ਾਇਦ, ਆਪਾਂ ਜਿੱਦਾਂ ਉਹ ਕਹਿੰਦੇ ਨਾ ਕਿ ਇਹਦੇ ਵਾਸਤੇ ਚੰਗਾ ਮੰਜਦਾ ਆਪਾਂ ਪੂਜਦੇ ਇਹਨੂੰ, ਮੱਥਾ ਵੀ ਟਿਕਦਾ ਇਹਦਾ, ਇਹਦੀ ਪਾਣੀ ਪੂਰੀ ਚ ਆਪਾਂ ਮੱਥਾ ਪਾ ਚੜਾ ਕੇ,
2: ਅਲੱਗ ਅਲੱਗ ਜਗ੍ਹਾ ਤੇ ਆਪਣੀ ਆਪਣੀ ਮਾਨਤਾ ਹੈਗੀਆਂ ਨੇ, ਉਹ ਤਾਂ
1: ਹਾਂਜੀ
2: ਤੁਸੀਂ ਜਿਹੜੀ ਸ਼ਰਧਾ ਲੈ ਕੇ ਜਾਓਗੇ ਥਮੇ ਵਾਹੀ ਦੇਗਾ ਬਾਬਾ,
0: ਨੇ ਪ੍ਰਾਣੇ ਤੇ ਵੇਖੋ
1: ਸਾਰੀਆਂ ਇਹਨਾਂ ਦੀ, ਇਹ ਹੈ ਕਿ ਜਿੰਨੇ ਆਪਾਂ ਤੁਸੀਂ ਪੂਜਦੇ ਨਾ ਕਿ ਕਹਿੰਦੇ ਕਿ ਫਿਰ ਪਾਣੀ ਪੂਣੀ ਦੀ ਮਾਰ ਤੁਹਾਨੂੰ ਨਹੀਂ ਪੈਂਦੀ ਖੇਤਾਂ ਉਹ, ਤਾਂ ਇਹਦਾ ਡਰ ਹੁੰਦਾ ਨਾ ਕਿ ਪਾਣੀ ਜੋ ਹੁੰਦਾ, ਤੇ ਆਪਾਂ ਸਾਰੇ ਉਹਨੂੰ ਪੂਜਦੇ ਆ ਕਿ ਮਤਲਬ ਜਦ ਆਏ ਤਾਂ ਉਛਲੇ ਨਾ, ਸਾਨੂੰ ਨੁਕਸਾਨ ਨਾ ਪਹੁੰਚਾਵੇ,
2: ਆਮ ਤਾਂ ਨਹੀਂ ਜਾਵਾਂ ਕਰਾਂ ਤੇ ਹਰ ਐਤਵਾਰ ਵਾਂ ਖੀਰ ਮਿਲਾ ਕਰਦੀ, ਮਿੱਠੇ ਚੌਲ ਖੀਰ,
1: ਹਾਂ ਮਿੱਠੇ ਚੌਲ ਗੁੜ ਵਾਲੇ ਚੌਲ,
2: ਔਰ ਵਾਂ ਲੱਗ ਰਹੇ ਤੇ ਕਿੱਲਾ ਕੇ ਪੇੜ ਉਸਕੇ ਪੱਤੇ ਮੇਂ ਪਵਾ, ਉਸਕੇ ਪੱਤੇ ਮੇਂ ਪਵਾ ਲਿਆ ਕਰਾਂ ਤੇ ਖੀਰ ਚੌਲ ਸਾਰੇ ਨਾ, ਵਾਂ ਕਹਾਂ ਪਲੇਟਾਂ ਵਾਂ
1: ਕਿੱਲਾ ਕੇ ਪੱਤੇ ਵਾਂ ਕਹਾਂ ਕਿੱਲੇ ਆ ਕੇ,
2: ਅਰੇ ਮਾਰੇ ਮੰਦਰ ਮਾਂ ਲੱਗ ਰਹੇ ਨਾ, ਹਾਂ ਮੰਦਰ ਮਾਂ ਪ੍ਰਸ਼ਾਦ ਬਾਂਟਾ ਕਰਾਂ ਤੇ ਛੋਟਾ ਸਾ ਜਿਸ ਪਰ ਲਗਾ ਕਰ, ਉਸਕੇ ਵੀ ਪੱਤੇ ਤੋੜ ਲਿਆ ਕਰ, ਉਸ ਪਰ ਰੱਖ ਲੇ ਪ੍ਰਸ਼ਾਦ ਗਰਮ ਹੋਆ ਤਾਂ, ਦਲੀਆ ਜਿਸਕੀ ਜੋ ਸਰਦਾ ਬਣਵਾ ਕੇ ਲਿਆ,
1: ਹਾਂ
2: ਦਲੀਆ ਬਹੁਤ ਥਾ ਰੰਗ ਬਿਰੰਗੇ ਚੋਲ ਜਿਹਨੂੰ ਕਹਾ ਜਰਦਾ, ਉਸ ਵਾਂ ਰੰਗ ਵਾਲੇ ਚੋਲ ਦੇ ਤੁਹਾਨੂੰ ਸੋਚਿਆ ਕਰਾਂ ਵੀ ਤੇਰੇ ਰੰਗ ਕਿਸ ਤਰ੍ਹਾਂ ਕਰਾਂ ਇਸ ਚੋਲਾਂ ਨੂੰ,
0: ਅਮ੍ਰਿਤ ਭੈਣ ਜੀ ਨੂੰ ਬਹੁਤੀ ਐਕਸਪਲੇਨੇਸ਼ਨ ਨਾਲ ਪੁੱਛਿਆ ਕਰੋ, ਦੱਸਣ ਤੇ ਪਿੱਛੋਂ ਸੁਖਵਿੰਦਰ ਭੈਣ ਡਈ ਹੁੰਦੀ ਹੈ ਤੇ ਇਹ ਵਿਚਾਰੀ ਐਵੇਂ ਬਸ ਜਾਂਦੀ ਹੈ,
1: ਮੈਨੂੰ ਕੁਛ ਨੀ ਪਤਾ ਦੁਨੀਆ ਜਾਣ
2: ਕਾ, ਦੂਸਰੀ ਭੈਣ ਜੀ ਹੱਸ ਰਹੇ ਆ,
0: ਜਦੋਂ ਬੰਦੇ ਕੋਲ ਆਸਰਾ ਹੋਵੇ ਫਿਰ ਬੰਦਾ ਹਥਿਆਰ ਸੁੱਟ ਕੇ ਚੱਲਦਾ ਹੁੰਦਾ,
1: ਮਾਰੀ ਦਿਕਸ ਨੀ ਤੇਰੀ ਤਾਂ ਸੁਖੀ ਵੀ ਸੁਖਵਿੰਦਰ ਹੈ, ਮੈਂ ਤਾਂ ਸਿੱਧੀ ਸਾਧੀ ਸੀ ਹੂੰ,
2: ਨਾ ਨਾ ਬੜੀ ਬੜੀ ਭੈਣ,
0: ਥੈਂਕ ਯੂ ਭੈਣ ਜੀ, ਥੈਂਕ ਯੂ,
2: ਬਹੁਤ ਬੜੀ ਹੈ, ਧੰਨਵਾਦ,
1: ਥੈਂਕ ਯੂ ਵੀਰ ਜੀ, ਥੈਂਕ ਯੂ ਸੁਰਵੀ ਜੀ,
0: ਥੈਂਕ ਯੂ ਜੀ, ਥੈਂਕ ਯੂ, ਖੁਸ਼ ਰਹੋ ਹੱਸਦੇ ਰਹੋ ਤੁਸੀਂ, ਤੇ ਸਤਿ ਸ਼੍ਰੀ ਅਕਾਲ ਆਂਟੀ ਜੀ, ਕੀ ਹਾਲ ਨੇ ਤੁਹਾਡੇ?
4: ਸਤਿ ਸ਼੍ਰੀ ਅਕਾਲ ਬਈ, ਆਹ ਤਾਂ ਮੁੰਡੇ ਤੇ ਕੁੜੀ ਨੇ ਰੌਣਕਾਂ ਹੀ ਲਾਤੀਆਂ,
0: ਦੇਖਾ ਜੀ
4: ਸੋਹਣੀ ਬੋਲੀ ਬੋਲਦੇ ਆ,
0: ਦੇਖਾ ਜੀ ਕਿਆ ਸੇ ਸੋਹਣਾ ਸੇ ਬੋਲੇ ਸੇ,
4: ਹਮਾਰੇ ਤਾਂ ਉੱਪਰ ਸੇ ਲੰਘ ਗਿਆ ਸਭ ਕੁਛ, ਅੱਛਾ ਲੱਗ ਰਿਹਾ ਬਸ, ਰਾਗ ਚੋ ਕੱਢ ਕੱਢ ਕੇ ਲਿਆਉਣੇ ਸਾਡੇ ਅਰਗੇ ਜੀ ਤੇ ਬੋਲੀ ਜਾਂਦੇ,
2: ਇਤਨਾ ਜ਼ੋਰ ਲੱਗਦਾ ਬੜੀ ਪਿਆਰੀ ਭਾਸ਼ਾ,
4: ਹਾਂ ਨਹੀਂ ਬਹੁਤ ਸੋਹਣੀ ਹੈ। ਵੀ

0: ਭਾਈ ਮੁੰਡਿਆ ਤੂੰ ਕਿ ਅੱਜ ਕੇ ਨਵੇਂ ਤੂੰ ਸ਼ਬਦ ਕਿਹੋ ਜਿਹੇ ਲਿਆਇਆ? ਅੱਗੇ ਸੁੱਖ ਪਾਉਂਦੀ ਹੁੰਦੀ ਸੀ, ਇੱਕ ਅੱਖਰ ਦੇ ਨਾਲ ਰਲਦੇ ਮਿਲਦੇ ਸਾਰੇ ਉਹੀ ਹੈ, ਤੇ ਤੂੰ ਤਾਂ ਇੰਨਾ ਪਹਿਲੇ ਦਿਨ ਹੀ ਸਾਨੂੰ ਇੰਨੇ ਪਾਤਾ ਔਖੇ ਸਵਾਲ, ਮੈਂ ਤਾਂ ਉਲਟੀ ਪਈ ਆ, ਮੇਰਾ ਮੇਰਾ ਤਾਂ ਮੇਰੀ ਤਾਂ ਆਪ ਡਕਸੀਨਰੀ ਘਰੇ ਹੈ ਨੀ ਗੀ।
1: ਸਹੀ ਅਜੇ ਤੁਹਾਡੇ ਤੁਸੀਂ ਵੀ ਡਿਕਸ਼ਨਰੀ ਚ ਵੇਂਦੇ ਜੇ ਹੈ।
2: ਮੈਂ ਵੀ ਅੱਗੋਂ ਕਿਤੇ ਪੁੱਛ ਕੇ ਲਿਆਉਣਾ, ਅਸੀਂ ਵੀ ਤੁਸੀਂ
1: ਹਾਮਾ ਵੀ ਤੁਮਾ ਕਗਾਂ ਕਗਾਂ।
0: ਚਲ ਮੈਂ ਕੋਸ਼ਿਸ਼ ਕੀਤੀ ਪਰ ਮੈਨੂੰ ਤਾਂ ਬਹੁਤ ਨੀ ਆਉਂਦੇ ਇਹਦੇ ਚ, ਮੈਨੂੰ ਤਾਂ ਅੱਜ ਢੀਮ ਦਾ ਹੀ ਨੀ ਪਤਾ ਲੱਗਿਆ। ਉਹ ਕਹਿੰਦੇ ਨੇ ਲੱਕੜੀਆਂ ਤੋਂ ਪਾਣੀ ਕੀਤਾ, ਪਾਣੀਆਂ ਬਣਾਈਆਂ ਢੀਮਾਂ,
1: ਛੋਟੇ ਜੀ
0: ਉਹ ਦਿਮਾਗ ਚ ਨੀ ਆਉਂਦੀ ਨਾ ਵੀ ਮਿੱਟਿਆ ਰੋਡ, ਉਹ ਤਾਂ ਹੁਣ ਮੈਂ ਕਾਪੀ ਕੀਤੀ ਜਦੋਂ ਸੁਖਵਿੰਦਰ ਨੇ ਦੱਸਿਆ।
1: ਅੱਛਾ ਉਹ ਚੋਂ ਪਤਾ ਲੱਗਾ,
0: ਉਹ ਤੋਂ ਪਤਾ ਲੱਗਿਆ, ਮੈਂ ਤਾਂ ਢੀਮ ਤੇ ਖਬਜਲੀ ਜਾਂਦੀ ਸੀ ਅੱਜ, ਮੈਂ ਕਿਹਾ ਕੀ ਹੁੰਦਾ
1: ਪਿੰਡ ਰਹਿੰਦਿਆਂ ਨੂੰ ਢੀਮ ਕਿੱਦਾਂ ਭੁੱਲ ਸਕਦੀ ਹੈ। ਜਿਵੇਂ ਢੀਮ ਮੰਨ ਲਓ ਕਿਸੇ ਨਾਲ ਲੜਨਾ ਹੋਵੇ ਤਾਂ ਢੀਮ, ਕਿਸੇ ਕੋਈ ਕਾਂ ਡਾਉਣਾ ਹੋਵੇ, ਚਿੜੀ ਕੋਈ ਪੰਛੀ ਡਾਉਣੇ ਹੋਣ ਤਾਂ ਢੀਮ, ਗਲੇਲ ਚ ਪਾਉਣਾ ਹੋਵੇ ਤਾਂ ਢੀਮ,
2: ਕਿਸੇ ਦਾ ਨਵਾਂ ਪਲਸਤਰ ਪੈਂਦਾ ਸੀ ਨਾ ਉਹਤੇ ਮਾਰਨੀ ਢੀਮ ਦੇ ਨਿਸ਼ਾਨ ਚੱਬ ਜਾਂਦੇ
0: ਸੀ। ਮਾਲਵੇ ਵਾਲਿਆਂ ਦਾ ਉਵੇਂ ਵੀ ਫਰਕ ਆ ਸੀ,
1: ਤੁਸੀਂ ਕੁਛ ਹੋਰ
0: ਉਵੇਂ ਪਤਾ ਵੀ ਢੀਮ ਹੁੰਦਾ ਇਹ, ਪਰ ਉਵੇਂ ਨਹੀਂ ਅਸੀਂ ਵਰਤਦੇ ਨੀ ਗੇ
1: ਇਹਦੇ ਇਹਦੇ ਪੁਰਾਣਿਆਂ ਸਮਿਆਂ ਦਾ ਜਾਂ ਆਪਣੇ ਪਿੰਡ ਵਾਲਿਆਂ ਦਾ ਟਾਇਲਟ ਪੇਪਰ ਆ।
2: ਨਹੀਂ ਨਹੀਂ ਆਂਟੀ ਤੁਸੀਂ ਸੋਚਦੇ ਹੋ ਅਸੀਂ ਤਾਂ ਵੇਲਣਾ ਹੀ ਮਾਰਦੇ ਆ, ਵੱਟੇ ਨਹੀਂ ਮਾਰਦੇ।
1: ਵੇਲਣਾ ਤਾਂ ਫਿਰ ਵਿਆਹ ਤੋਂ ਬਾਅਦ ਹੁੰਦਾ ਨਾ, ਘਰ ਚ
2: ਬੰਦਾ ਯਾਦ ਮੱਝ ਵਾਲੇ ਬੰਦਾ ਹੀ ਮਾਰਦਾ।
0: ਪਹਿਲਾਂ ਤਾਂ ਵੇਲਣਾ ਵੀ ਨੀ ਸੀ ਹੁੰਦਾ, ਪਰ ਪਹਿਲਾਂ ਤਾਂ ਕੁੱਜੇ ਦੇ ਉੱਤੇ ਕੁੱਜਾ ਮੁੱਦਾ ਮਾਰ ਕੇ ਨਾ, ਜਾਂ ਚਕਲਾ ਹੁੰਦਾ ਸੀ ਜਾਂ ਕੁੱਜਾ ਮੁੱਦਾ ਮਾਰ ਕੇ ਉਹਦੇ ਤੇ ਰੋਟੀ ਬਣਾਉਂਦੇ ਹੁੰਦੇ ਤੱਪ ਤੱਪ ਕੇ, ਉੱਤੇ ਉਹਦੇ ਟਾਵਲ ਪੋਣਾ ਰੱਖ ਕੇ, ਪੋਣਾ ਕਹਿੰਦੇ ਹੁੰਦੇ ਸੀ, ਤੇ ਉਹ ਪੇੜਾ ਕਰਕੇ ਉੱਤੋਂ ਐਂ ਟੇਡੀ ਟੇਡੀ ਮੇਰੀ ਨਾਨੀ ਉਹਦੇ ਤੇ ਬਣਾਉਂਦੀ ਹੁੰਦੀ ਸੀ।
1: ਮੈਂ ਕਿਹਾ ਜਦ ਉਦੋਂ ਕਣਕ ਦੀ ਨਹੀਂ ਸੀ ਨਾ ਜ਼ਿਆਦਾ ਆਪਣੇ ਥੱਪ ਕੇ ਦੀ, ਮੱਕੀ ਦੀ ਹੋ ਗਈ ਜਾਂ ਬਾਜਰੇ ਦੀ ਹੋ ਗਈ ਜਾਂ ਬੱਠਲ ਆਪਣੇ ਸੋਰੀ ਆ ਜਿਹੜਾ ਕੋਦਰਾ ਕਾਦਰਾ
0: ਹੁੰਦੀਆਂ ਹੀ ਨਹੀਂ ਸੀ ਬਿੱਲਿਆ, ਕਣਕਾਂ ਉਦੋਂ ਹੁੰਦੀਆਂ ਹੀ ਨਹੀਂ ਸੀ, ਤਾਂ ਮਗਰੋਂ ਆਈਆਂ ਪਹਿਲਾਂ ਕਾਹ ਹੋਰ ਹੀ ਹੁੰਦੀਆਂ ਸੀਗੀਆਂ।
2: ਤੁਹਾਡੇ ਰੋਟ ਬਣਾਉਂਦੇ ਸੀ ਰੋਟ,
0: ਕਣਕਾਂ ਅਸੀਂ ਦੇਖੀਆਂ
2: ਹੈ, ਰੋਟ ਬਣਾਉਂਦੇ ਸੀ ਰੋਟ,
0: ਉਹ ਹਜੇ ਵੀ ਬਣਾਉਂਦੇ ਆ। ਹਾਂ ਉਹ ਪਤਾ ਨੀ ਜਿਹੜੇ ਕਿਸੇ ਬਾਬੇ ਨੂੰ ਮੰਨਦੇ ਆ ਨਾ, ਉਹ ਥੱਲਿਓ ਉਹ ਕਰਕੇ ਲਾ ਕੇ ਘੀਰਾ ਜਾ ਨੂੰ ਅੱਗ ਲਾ ਕੇ ਤਪ ਜਾਂਦਾ ਤੇ ਫਿਰ ਉਹ ਤੇ ਪਾਉਂਦੇ, ਅਸੀਂ ਲਿਆ ਪਰ ਵੇਖਿਆ ਵੀ ਆ ਬਣਾਉਂਦੇ
2: ਕਿਸੇ
0: ਦੇ ਪਿੰਡ,
1: ਬੜਾ ਤਕੜਾ ਪ੍ਰੋਸੈਸ ਆ ਉਹ, ਮੈਂ ਵੇਖਿਆ ਪਰ ਸਾਡੇ ਨਹੀਂ ਬਣਾਉਂਦੇ।
2: ਮੋਟੀ ਮੋਟੀ ਹੁੰਦੀ ਆ ਤੇ ਜਦੋਂ ਅਸੀਂ ਕੋਲੇ ਜੇ ਬਾਲ ਕੇ ਥੱਲੇ ਫਰਸ਼ ਬੜਾ ਗਰਮ ਹੋ ਜਾਂਦਾ ਉਹਨੂੰ ਬਿਲਕੁਲ ਸਾਫ ਕਰਕੇ
0: ਸਵਾ ਮਣ ਦਾ ਕੋਈ ਸੁੱਕਿਆ ਹੁੰਦਾ ਵੀ ਉਹਨਾਂ ਦਾ ਕੋਈ ਸਵਾ ਮਣ ਆਟੇ ਦਾ ਜਾਂ ਕਿੰਨੇ ਦਾ ਬਣਾਉਣਾ ਹੁੰਦਾ,
2: ਉੱਤੇ ਫਿਰ ਉਹਨਾਂ ਨੇ ਦੁਆਰਾ ਘੀਰਾ ਲਾ ਦੇਣਾ ਤੇ ਜਦੋਂ ਪੱਕ ਜਾਂਦਾ ਫਿਰ ਉਹਨੂੰ ਝਾੜ ਕੇ ਸਾਫ ਕਰਕੇ ਤੇ ਫਿਰ ਘਿਓ ਲਾ ਕੇ ਤੇ ਫਿਰ ਉਹਨੂੰ ਖਾਂਦੇ ਰੋਟ।
1: ਮੈਂ ਇੱਕ ਵੀਡੀਓ ਵੇਖੀ ਇੱਕ ਦਿਨ, ਬੜਾ ਤਕੜਾ ਪ੍ਰੋਸੈਸ ਆ ਉਹ,
0: ਅਸੀਂ ਤਾਂ ਬਹੁਤ ਖਾਦਾ ਬਿਲੇ, ਅਸੀਂ ਤਾਂ ਬਹੁਤ ਗਰਮੀਆਂ ਚ ਬਣਾਉਂਦੇ ਹੁੰਦੇ, ਗਰਮੀਆਂ ਚ ਬਣਾਉਂਦੇ ਸੌਂਫ ਪਾਉਂਦੇ ਸੀ ਬਿਲੇ, ਗੁੜ ਨਾਲ ਆਟਾ ਗੁੰਨ ਕੇ ਨਾ ਆਪਾਂ ਮਿੱਠੀ ਰੋਟੀ ਬਣਾਉਣੀ, ਮੰਨੀ ਵੀ ਬਣਾਉਂਦੇ ਹੁੰਦੇ ਸੀ ਸਾਡੇ ਤਾਂ ਸ਼ਾਮ ਨੂੰ ਹਰੇਕ ਮੰਗਲਵਾਰ ਨੂੰ ਨਾ ਮੰਨੀ, ਹਾਂ ਮੰਨੀ ਵੀ ਉਹ ਵੰਡਦੇ ਹੁੰਦੇ ਸੀ, ਪਸ਼ੂਆਂ ਵਾਸਤੇ ਚੰਗੀ ਹੁੰਦੀ ਹੈਗੀ ਹਰੇ, ਉਹ ਸਾਡੀ ਤਾਂ ਮੇਰੀ ਮਾਂ ਵੀ ਉਹ ਤਾਂ ਬਣਾਉਂਦੀ ਹੁੰਦੀ ਸੀਗੀ।
1: ਡੋ ਤੇ ਉਹਦਾ ਇਹੋ ਹੀ ਆ ਨਾ, ਪੂੜੇ ਵਾਲਾ ਹੀ ਆ, ਮਾਲ ਪੂੜੇ ਵਾਲਾ ਹੀ ਆ ਡੋ, ਨਹੀਂ ਮਾਲ ਪੂੜੇ ਵਾਲਾ ਨਹੀਂ ਦੂਜੇ ਪੂੜੇ ਵਾਲਾ,
0: ਗੁੰਨ ਕੇ ਤੇ ਉਹਨੂੰ ਉਹਦੇ ਤੇ ਥੱਪ ਕੇ ਤੇ ਫਿਰ ਉਹ ਉਲਟਾ ਦਿੰਦੇ ਸੀ ਕਈ ਜਾਣੇ ਲੱਗ ਕੇ।
1: ਨਹੀਂ ਮੈਂ ਕਦੀ ਖਾਧਾ ਨੀ ਉਹ ਵਾਲਾ, ਨੀ ਖਾਧਾ ਓਦਾਂ ਰੋਟ ਆਪਣੇ ਤੇ, ਹੁਣ ਉਹਦੀ ਕਾਪੀ ਜੀ ਕਰ ਲੈਂਦੇ ਨਾ ਬੜੇ, ਓਦਾਂ ਹੀ ਮੋਟੀ ਜੀ ਰੋਟੀ ਜਿਹੜੀ ਆ ਗੁੜ ਚ ਗੁੰਨ ਕੇ ਬਣਾ ਲੈਂਦੇ ਆ, ਉਹਨੂੰ ਕਹਿ ਦਿੰਦੇ ਰੋਟ, ਪਰ ਅਸਲ ਜਿਹੜਾ ਤੁਸੀਂ ਕਹਿ ਰਹੇ ਹੋ
0: ਕੀ ਹੁੰਦਾ ਸੀ, ਇੱਕ ਲਾਗੀ ਹੁੰਦਾ ਸੀ ਉਹਨੇ ਘਰਾਂ ਚ ਕਹਿ ਕੇ ਜਾਣਾ ਭਾਈ ਫਲਾਨਿਆਂ ਦੇ ਅੱਜ ਰੋਟ ਬਣਿਆਗਾ ਤੇ ਤੁਸੀਂ ਲਿਆਓ, ਫਿਰ ਅਸੀਂ ਕੀ ਕਰਨਾ ਜੋ ਛੋਟੇ ਦਾਣੇ ਲੈ ਕੇ ਜਾਣੇ ਹੁੰਦੇ ਸੀ ਆਪਦੇ ਭਾਂਡੇ ਚ ਪਾ ਕੇ ਤੇ ਉਹ ਜੀ ਉੱਥੇ ਦਾਣੇ ਦੇ ਉਹਨੇ ਤੇ ਉਹਨਾਂ ਨੇ ਸਾਨੂੰ ਟੁਕੜਾ ਜਿਹਾ ਵੱਡਾ ਵੱਡਾ ਵਾਹਵਾ ਹੁੰਦਾ ਸੀਗਾ।
2: ਰੋਟ ਅਫਗਾਨਿਸਤਾਨ ਚ ਵੀ ਬੜੇ ਬਣਾਉਂਦੇ ਆ, ਉਹ ਬੜੇ ਮੋਟੇ ਬਣਾਉਂਦੇ, ਉਹ ਵੀ ਇੱਦਾਂ ਹੀ ਬਣਾਉਂਦੇ ਆ,
1: ਉਹ ਤਾਂ ਰੋਟੀ ਵੀ ਬੜੀ ਮੋਟੀ ਬਣਾਉਂਦੇ ਨਾ, ਬੜੀ ਵੱਡੀਆਂ ਵੱਡੀਆਂ ਉਹਨਾਂ ਦੇ, ਤੇ ਇੱਥੇ ਰੈਸਟੋਰੈਂਟ 'ਚ ਚੱਲ ਜਾਓ ਤੇ ਭੁਲੇਖੇ ਨਾਨ ਤੁਸੀਂ ਆਰਡਰ ਕਰ ਦਿਓ, ਮੁੜ ਕੇ ਅੱਧੇ ਵੀ ਨਹੀਂ ਖਾਧੇ ਜਾਂਦੇ,
2: ਉਹ ਤਾਂ ਨਾਨ ਏਡਾ ਹੁੰਦਾ ਵੀ ਉਹ ਨਾਨ ਏਡਾ ਗਰਮ ਹੁੰਦਾ, ਠੰਡ ਲੱਗੇ ਬੁੱਕਲ ਮਾਰ ਕੇ ਆਉਂਦਾ ਬਾਹਰ ਲੈ
1: ਨਹੀਂ, ਇੱਦਾਂ ਹੀ ਆ ਰਜਾਈ ਜਿਹੜਾ। ਆਂਟੀ ਤੁਸੀਂ ਕਿੱਦਾਂ ਜਾਂਦੇ ਰਹੇ ਸਕੂਲ?
0: ਅਸੀਂ ਤਾਂ ਬਿੱਲਿਆ ਸਕੂਲ ਨੇੜੇ ਸੀ, ਸਾਡੇ ਘਰ ਦੇ ਸਕੂਲ ਬਹੁਤ ਨੇੜੇ ਸੀਗਾ,
1: ਤੁਰ ਕੇ ਜ਼ਿਆਦਾਤਰ ਇੱਦਾਂ ਹੀ ਨਹੀਂ ਹੈ ਤੁਹਾਡੇ
0: ਕੂੜਾ ਸਿੱਟਦੇ ਸਿੱਟਦੇ ਭੱਜ ਜਾਂਦੇ ਹੁੰਦੇ
2: ਸੀ ਵੀ ਸਹੀ ਆ
1: ਪਹਿਲੀਆਂ ਚ ਤੇ ਇਦਾਂ ਹੀ ਹੁੰਦਾ ਸੀ ਨਾ ਕਹਿੰਦੇ ਵੀ ਜੇ ਸਕੂਲ ਲੱਗ ਗਿਆ ਤੇ ਫਿਰ ਕੁੜੀ ਨੂੰ ਘੱਲ ਦਿੰਦੇ ਸੀ ਜੇ ਦੂਰ ਹੀ ਫਿਰ ਘੱਲਦੇ ਨਹੀਂ
0: ਨਹੀਂ ਹਾਂ ਅੱਧੀ ਛੁੱਟੀ ਵਿਸਤਾ ਕੇ ਮੱਝਾਂ ਨੂੰ ਧੁੱਪੇ ਛਾਵੇਂ ਕਰਕੇ ਜਾਣਾ ਉਹਨੂੰ ਉੱਪਰ ਛਾਵੇਂ ਜੇ ਹੁੰਦੀਆਂ ਸੀ ਉਹਨਾਂ ਨੂੰ ਅੰਦਰ ਕਰਕੇ ਜਾਣੀਆਂ ਜਦੋਂ ਸਿਆਲਾਂ ਚ ਵੀ ਨਰਮਾ ਨੁਰਮਾ ਹੁੰਦਾ ਸੀ ਸਾਡੇ ਜਦੋਂ ਘਰਦਿਆਂ ਨੇ ਨਰਮਾ ਚੁਗਣ ਗਿਆ ਹੋਣਾ ਤੇ ਦਾਦੀ ਹੁੰਦੇ ਸੀ ਇਕੱਲੇ ਘਰੀ ਫਿਰ ਅਸੀਂ ਉਹਨਾਂ ਨੂੰ ਛਾਵੇਂ ਕਰਕੇ ਜਾਣਾ ਤੇ ਫਿਰ ਆਪਦਾ ਸਾਰਾ ਕੰਮ ਬਸ ਸੰਨੀ ਦਾ ਕੰਮ ਇਕੱਠਾ ਕਰਕੇ ਜਾਣਾ ਤੂੜੀ ਵੀ ਪਾ ਜਾਣੀ ਕਈ ਵਾਰੀ ਤਾਂ ਛੇਤੀ ਛੇਤੀ ਆ ਕੇ ਅੱਧੀ ਛੁੱਟੀ
2: ਤੁਹਾਡੇ ਪੇਕੇ ਤੇ ਮਾਲਵੇ ਦੇ ਨਾ
0: ਮਾਲਵੇ ਚ ਅਸੀਂ ਪੇਕੇ ਸਹੁਰੇ ਮਾਲਵੇ ਚ ਹੀ
2: ਰੋਟ ਵੀ ਇਧਰ ਦਾ ਸਾਰਾ
0: ਮੇਰੇ ਪੇਟ ਘਰੋੜੀ ਦੇ ਬੱਚੇ ਦੇ ਪੈਰ ਦੇ ਵਿੱਚ ਸੂਲ ਵੱਜ ਗਈ ਕਿਉਂਕਿ ਕਿੱਕਰ ਤੇ ਚੜ੍ਹ ਕੇ ਤੁੱਕੇ ਲਾਉਂਦਾ ਸੀ ਤੇ ਫੇਰ ਮੈਂ ਬਰੀਕ ਸੂਈ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਹਨਾ ਤੇ ਬਾਅਦ ਚ ਮੇਰੀ ਸੂਈ ਮੂਹਰੋਂ ਖੁੰਡੀ ਜੀ ਸੀਗੀ ਤੇ ਫਿਰ ਮੈਂ ਉਹਨੂੰ ਨਾ ਢੀਮ ਤੇ ਰਗੜ ਕੇ ਥੋੜੀ ਜਿਹੀ ਤਿੱਖੀ ਕੀਤਾ ਤੇ ਫਿਰ ਮੈਂ ਉਹਨੂੰ ਮੰਜੇ ਤੇ ਬਿਠਾਤਾ ਤੇ ਉਹ ਮੰਜੇ ਤੇ ਬੈਠਾ ਉਸਲ ਵੱਟੀ ਮਾਰੀ ਜਾਵੇ ਉਸਲ ਵੱਟੀ ਮਾਰੀ ਜਾਵੇ ਫਿਰ ਮੈਂ ਉਹਨੂੰ ਕਿਹਾ ਹੁਣ ਸਾਰਾ ਦਿਨ ਕੁਸਕਣਾ ਨੀ ਇੱਥੇ ਹੀ ਬੈਠਾ ਰਹਿਣਾ ਇੱਥੇ ਮੇਰਾ ਤਿਉਰ ਪਿਆ ਹੈਗਾ ਤੇ ਇਹਦਾ ਧਿਆਨ ਰੱਖੀ ਇੰਨਾ
1: ਕਿਹਾ ਕਿਹਨੂੰ ਕਿਹਾ ਆਂਟੀ ਤੁਸੀਂ
0: ਮੈਂ ਤਾਂ ਤਿਉਰ ਵੀ ਲਿਆ ਮੈਂ ਤਾਂ ਉਹ ਕਾਪੀ ਕੀਤੀ ਹੈਗੀ ਮੈਨੂੰ ਤਾਂ ਸੱਚੀ ਨੀ ਪਤਾ ਲੱਗਿਆ ਅੱਜ ਤਿਉਰ ਵੀ ਨੀ ਪਤਾ ਲੱਗਿਆ
1: ਨਹੀਂ ਫਿਰ ਤਿਉਰ ਇੱਥੇ
0: ਤਿਉਰ ਗਲਤ ਹੈ ਮੈਨੂੰ ਲੱਗਦਾ ਹਨਾ ਤਿਉਰ ਮੇਰਾ ਗਲਤ
1: ਤਿਉਰ ਨਹੀਂ ਫਿੱਟ ਹੋਇਆ ਤੇ ਟੀਮ ਵੀ ਪ੍ਰੋਪਰ ਨਹੀਂ ਫਿੱਟ ਹੋਈ ਹਾਂ ਕਿਉਂਕਿ ਟੀਮ ਦੇ ਉੱਤੇ ਤਿੱਖਾ ਨਹੀਂ ਕੁਝ ਵੀ ਕੀਤਾ ਜਾ ਸਕਦਾ
0: ਨਹੀਂ ਡਲੇ ਜੇ ਦੇ ਉੱਤੇ ਆਪਾਂ ਜਿਵੇਂ ਚਾਕੂ ਚੁਕੂ ਤਾਂ ਤਿੱਖੇ ਕਰ ਲੈਂਦੇ ਹੁੰਦੇ ਸੀ
2: ਟੀਮ ਕੱਚੀ ਵੱਟੇ ਨੂੰ
1: ਉਹ ਰੋੜੇ ਤੇ ਕਰ ਲਈਦੀ ਨਾ ਇਹ ਕੱਚੀ ਜਿਹੜੀ ਮਿੱਟੀ ਦੀ ਟੀਮ ਹੈ
0: ਕੱਚੀ
2: ਹੋ ਗਈ ਤੁਸੀਂ ਵਧੀਆ ਸੋਹਣਾ ਪਰੋਇਆ ਬੜਾ ਵਧੀਆ
0: ਹਾਂ ਨਹੀਂ ਨਹੀਂ ਤਿਉਰ ਮੈਨੂੰ ਵੀ ਲੱਗੀ ਜਾਂਦਾ ਵੀ ਮੈਂ ਸਮਥਿੰਗ ਰੋਂਗ ਹੈਗਾ ਤਿਉਰ ਇੱਕ ਤਾਂ ਉਹ ਤਾਂ ਹੁੰਦਾ ਤਿਉੜ ਪਰ ਜਿਹੜਾ ਆਪਾਂ ਲੌੜ ਨੂੰ ਬਣਾਉਣੇ ਹੁੰਦੇ ਦੁੱਧ ਦੀਆਂ ਧਾਰਾਂ ਜੀਆਂ ਮਾਰ ਕੇ ਤਿਉੜ ਹੁੰਦਾ ਇਹ ਤਿਉਰ ਹੈ
2: ਤਿਉਰ ਚਲੋ ਅੱਗੇ ਦੱਸਦੇ ਜਾ ਕੇ
0: ਤਿਉਰ ਹਾਂ ਕੋਈ ਨਹੀਂ ਮੈਂ ਸੁਣੂੰਗੀ ਬਲੇ
1: ਥੈਂਕ ਯੂ ਅੱਛਾ ਤੁਹਾਡੇ ਤੁਹਾਡੇ ਇਲਾਕੇ ਚ ਕੀ ਕਹਿੰਦੇ ਮਿੱਟੀ ਦੇ ਡਲੇ ਨੂੰ ਤੁਹਾਡੇ ਕੀ ਕਹਿੰਦੇ ਆ ਟੀਮ ਨੂੰ
0: ਅਸੀਂ ਡਲਾ ਹੀ ਕਹਿੰਦੇ ਆ ਬਲੇ ਡਲਾ ਹੀ ਕਹਿੰਦੇ ਆ ਹਾਂ ਡਲਾ ਹੀ ਕਹਿੰਦੇ ਆ ਹਾਂ ਡਲਾ ਹੀ ਕਹਿੰਦੇ
1: ਹਾਂ ਤੁਹਾਡੇ ਉਹ ਡਲੇ ਉਹ ਵੀ ਭਗਵੰਤ ਮਾਨ ਵੀ ਡਲੇ ਕਹਿੰਦਾ ਹੁੰਦਾ ਨਾ
0: ਹੁਣ ਤਾਂ ਡਲੇ ਹੈ ਵੀ ਨਹੀਂ ਗੇ ਬਲੇ ਹੁਣ ਕੱਚੇ ਅੱਗੇ ਕੱਚੀਆਂ ਕੰਧਾਂ ਹੁੰਦੀਆਂ ਸੀ ਉਹਦੇ ਚੋਂ ਕੱਚੀਆਂ ਇੱਟਾਂ ਦੇ ਹੁੰਦੇ ਸੀ ਛੱਪੜਾਂ ਦੇ ਉਹ ਹੋ ਜਾਂਦੇ ਹੁਣ ਤਾਂ ਡਲੇ ਹੈ ਨਹੀਂ ਗੇ ਦੇਖਣ ਨੂੰ
1: ਜੀ ਜੀ ਨਹੀਂ ਹੁਣ ਤੇ ਨਹੀਂ ਹੁਣ ਤੇ ਕੁਛ ਨਹੀਂ ਹੁਣ ਤੇ ਨਾਲ ਦੀ ਨਾਲ ਹੀ ਵਾਹ ਪੱਧਰੀ ਕਰ ਦਿੱਤਾ
0: ਹੋਰ ਸੱਚ ਮੈਂ ਕਹਿੰਦੀ ਜਿਹੜੇ ਮੈਂ ਕਿਹਾ ਤੁਸੀਂ ਕਹਿੰਦੇ ਸੀ ਖੇਤਾਂ ਚ ਸਾਡੇ ਨਾ ਇੱਥੇ ਅਸੀਂ ਇੰਡੀਆ ਗਏ ਤੇ ਸਾਡੇ ਖੇਤ ਦੇ ਵਿੱਚ ਪਈ ਨਾ ਜਿਹਨਾਂ ਕੋਲ ਪਹਿਲਾਂ ਅਸੀਂ ਪੈਲੀ ਦਿੱਤੀ ਸੀ ਉਹਨਾਂ ਨੇ ਬਾਹ ਪੀ ਸੀ ਵਿੱਚ ਬੀਜ ਲਿਆ ਸੀ ਤੇ ਐਤਕੀ ਨਾ ਉਹਨਾਂ ਨੇ ਪਹੀ ਰੱਖੀ ਹੋਈ ਸੀਗੀ ਤੇ ਅਸੀਂ ਬਹੁਤ ਖੁਸ਼ ਹੋਏ ਵੀ ਕਿਉਂਕਿ ਵੀ ਆਪਾਂ ਕੋਲੇ ਵੀ ਮੋਟਰ ਦੇ ਜਾ ਸਕਦੇ ਹਾਂ ਨਾ ਆਪਦੀ ਗੱਡੀ ਲੈ ਕੇ ਸਕੂਟਰ ਲੈ ਕੇ ਤੇ ਬਹੁਤ ਖੁਸ਼ ਹੋਏ ਤੇਰੇ ਅੰਕਲ ਉਹਨੂੰ ਕਹਿੰਦੇ ਕਹਿੰਦੇ ਮੈਂ ਤੈਨੂੰ ਇਹਦੇ ਵੀ ਇੰਨੀ ਥਾਂ ਦੇ ਵੀ ਤੈਨੂੰ ਠੇਕਾ ਵੀ ਨੀ ਲਊਂਗਾ ਵੀ ਤੂੰ ਇਹ ਬਹੁਤ ਵਧੀਆ ਕੰਮ ਕੀਤਾ ਜਿਹੜਾ ਤੂੰ ਪਹੀ ਰੱਖੀ ਹੈਗੀ ਵੀ ਸਾਡੀ ਪੁਰਾਣੀ ਪਹੀ ਹੁੰਦੀ ਸੀਗੀ
1: ਪਹਿਲਾਂ
0: ਤੇ ਉਹ ਫਿਰ ਵਿੱਚ ਕੁਛ ਸਾਲ ਆਏ ਉਹਨਾਂ ਨੇ ਵਾਹ ਤੀ ਵੀ ਵਾਹ ਕੇ ਵਿੱਚ ਹੀ ਰਲਾ ਲਈ ਫਿਰ ਇਹਨਾਂ ਨੇ ਫਿਰ ਹੁਣ ਜਿਹਨਾਂ ਕੋਲੇ ਹੈਗੀ ਜ਼ਮੀਨ ਤੇ ਉਹਨਾਂ ਨੇ ਵੀ ਪ੍ਰੋਪਰ ਪਹੀ ਰੱਖੀ ਹੋਈ ਹੈ ਮੋਟਰ ਨੂੰ ਜਾਣ ਨੂੰ ਹਾਂ ਵੀ ਵਧੀਆ ਜਾਲਾ ਉਹਨਾਂ ਸੌਖਾ ਉੱਥੇ ਇਹ ਵੀ ਵਧੀਆ ਚੀਜ਼ ਆਈ
1: ਥੈਂਕ ਯੂ ਆਂਟੀ
0: ਓਕੇ
1: ਸਤਿ ਸ਼੍ਰੀ ਅਕਾਲ ਆਂਟੀ ਸਿਮਰਨ ਜੀ ਕਹਿੰਦੇ ਨੇ ਕਿ ਤੂਰ ਸਾਹਿਬ ਨੂੰ ਸਕੂਲ ਟਾਈਮ ਚ ਕਾਲਜ ਦਾ ਚਾਅ ਇੱਦਾਂ ਚੜਿਆ ਵਾ ਜਿਵੇਂ ਫੁਕਰੇ ਮੂਵੀ ਚ ਚੂਚੇ ਨੂੰ ਚੜਿਆ ਸੀ ਤੇ ਉਹ ਜਲੇਬੀਆਂ ਕਹਿੰਦੇ ਪਹਾੜੀ ਕਿੱਕਰ ਦੀਆਂ ਫਲੀਆਂ ਹੁੰਦੀਆਂ ਵਾ
2: ਪਹਾੜੀ ਕਿੱਕਰ ਦੀਆਂ ਹਾਂ
1: ਉਹ ਪਹਾੜੀ ਕਿੱਕਰ ਸਾਡੇ ਹੁੰਦੀਆਂ ਸੀ ਪਹਾੜੀ ਕਿੱਕਰਾਂ ਪਰ
2: ਉਹਦੀ ਫਲੀਆਂ ਲੰਬੀ ਕਈਆਂ ਦੀ ਲੰਬੀ ਚਲੀ ਜਾਂਦੀਆਂ ਨੇ ਡਿਪੈਂਡ ਕਰਦਾ ਜਿਵੇਂ ਪਹਾੜੀ ਕਾਂ ਹੁੰਦਾ ਦੂਜਾ ਕਾਂ ਹੁੰਦਾ ਉਹਦਾ
1: ਮੈਨੂੰ ਲੱਗਦਾ ਇਲਾਕੇ ਦੇ ਹਿਸਾਬ ਨਾਲ ਵੀ ਕਈ ਚੀਜ਼ਾਂ ਜਿਹੜੀਆਂ ਨੇ ਉੱਥੇ ਉਸ ਹਿਸਾਬ ਦਾ ਨਹੀਂ ਫਲਦੀਆਂ ਜਿੱਦਾਂ ਇਹ ਮੈਂ ਵੇਖਿਆ ਰਾਜਸਥਾਨ ਦੇ ਵਿੱਚ ਜ਼ਿਆਦਾ ਉਹਨਾਂ ਨੂੰ ਲੱਗਿਆ ਹੁੰਦੇ ਪਰ ਮੈਨੂੰ ਇਹ ਨਹੀਂ ਪਤਾ ਵੀ ਇਹ ਖਾਧੇ ਜਾਂਦੇ ਆ ਕਿਉਂਕਿ ਉੱਥੇ ਤੋੜ ਹੀ ਸੜਕਾਂ ਦੇ ਕੰਢੇ ਕੰਢੇ ਪਹਾੜੀ ਕਿੱਕਰਾਂ ਲੱਗੀਆਂ ਹੁੰਦੀਆਂ
2: ਜਿੱਦਾਂ ਸ਼ਿਮਲਾ ਮਿਰਚ ਦਾ ਸ਼ਿਮਲਾ ਨਾਲ ਕੋਈ ਲੈਣਾ ਦੇਣਾ ਨਹੀਂ
1: ਹਾਂ ਅੱਛਾ ਨਹੀਂ ਆਪਣੇ ਸ਼ਿਮਲੇ ਤੋਂ ਆਉਂਦੀ ਹੋਊਗੀ ਤਾਂ ਕਹਿੰਦੇ ਹੋਣੇ ਨਾ
2: ਨਹੀਂ ਸ਼ਿਮਲਾ ਮਿਰਚ ਦਾ ਸ਼ਿਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਉਹਨੂੰ ਪਤਾ ਨਹੀਂ ਕਿਉਂ ਜੇ ਕਿਸੇ ਨੂੰ ਪਤਾ ਦੱਸਿਓ ਬਈ ਸ਼ਿਮਲਾ ਮਿਰਚ ਕਿਉਂ ਕਹਿੰਦੇ
1: ਹੋ ਸਕਦਾ ਸ਼ੁਰੂ ਸ਼ੁਰੂ ਚ ਤੇ ਕੋਈ ਨਾ ਕੋਈ ਹੋਊਗਾ ਵਾਹ ਵਾਸਤਾ
2: ਨਹੀਂ ਨਾਮ ਹੀ ਰੱਖੋ ਤਾਂ ਨਾਮ ਹੀ ਦਿੱਤਾ ਉਹ ਸ਼ਿਮਲਾ ਮਿਰਚ
1: ਨਹੀਂ ਐਵੇਂ ਨਹੀਂ ਦਿੱਤਾ ਹੋਊਗਾ ਆਪਾਂ ਕੱਢ ਲਾਂਗੇ ਚਲੋ ਕੋਈ ਨਹੀਂ ਲੱਭ ਲਾਂਗੇ
2: ਇੱਕ ਨਾਮ ਸ਼ਿਮਲਾ ਨਾਮ ਹੋ ਸਕਦਾ ਉਹਦੇ ਨਾਂ ਤੇ ਸ਼ਹਿਰ ਵਸਾਇਆ ਹੋਵੇ ਇਹ ਵੀ ਹੋ ਸਕਦਾ
1: ਨਹੀਂ ਹੋ ਸਕਦਾ ਸ਼ੁਰੂ ਸ਼ੁਰੂ ਚ ਖੇਤੀ ਉੱਥੇ ਹੋਈ ਹੋਵੇ ਨਾ ਜਾਂ ਕਿਸੇ ਨੇ ਉੱਥੇ ਪਹਿਲਾਂ ਵੇਖੀ ਹੋਵੇ ਕੁਛ ਨਾ ਕੁਛ ਤੇ ਹੋਊਗਾ ਆਪਣੇ ਐਵੇਂ ਥੋੜੀ ਨਾਂ ਪਾ ਦੇਣਗੇ ਪਹਿਲੇ ਕਿਉਂਕਿ ਇਹ ਆਪਣੀ ਨਹੀਂ ਹੈ ਨਾ ਬਹੁਤ ਪਹਿਲਾਂ ਆਪਾਂ ਆਪਣੇ ਜੇ ਬਚਪਨ 'ਚ ਵੇਖੀਏ ਤਾਂ ਸਾਡੇ ਨਹੀਂ ਹੁੰਦੀ ਇਹ ਸ਼ਿਮਲਾ ਮਿਰਚ ਕਦੋਂ ਹੁੰਦੀ ਇਹ ਤਾਂ ਜਦੋਂ ਆਹ ਨੂਡਲ ਨਾਡਲ ਜੇ ਆਏ ਉਦੋਂ ਆਈ ਨਾਲ ਬੜੀਆਂ ਸਬਜ਼ੀਆਂ ਸਾਡੇ ਬਚਪਨ ਚ ਹੈਗੀਆਂ ਨਹੀਂ। ਆਵਾਕਾਡੋ ਦੀ ਖੇਤੀ ਅਸੀਂ ਬਹੁਤ ਲੇਟ ਸ਼ੁਰੂ ਕੀਤੀ।
2: ਮੇਰੇ ਨਾਨਕਿਆਂ ਦੇ ਨਾਲ ਪਿੰਡ ਆ, ਉਹ ਹਰ ਸਾਲ ਠੇਕੇ ਤੇ ਲੈ ਕੇ ਜਮੀਨ ਸਾਰੀ ਸਬਜ਼ੀਆਂ ਕਰਦੇ ਆ, ਤੇ ਉਦੋਂ ਉਹਨਾਂ ਨੇ ਬਰੋਕਲੀ ਲਾਈ ਸੀ। ਮੈਂ ਗੱਲ ਕਰਦਾ ਮੈਂ ਅੱਜ ਤੋਂ ਵੀਹ 30 ਸਾਲ ਪਹਿਲਾਂ ਦੀ ਗੱਲ ਆ, ਤੇ ਇਲਾਕੇ ਚ ਮਸ਼ਹੂਰ ਹੋ ਗਏ ਸੀ ਵੀ ਇਹਨਾਂ ਨੇ ਹਰੀ ਗੋਭੀ
1: ਲਾਈ। ਹਰੀ ਗੋਭੀ ਲਾਈ, ਬੜਾ ਚਿਰ ਹਰੀ ਗੋਭੀ ਚੱਲਦੀ ਰਹੀ ਆ।
2: ਹਰੀ ਗੋਭੀ ਲਾਈ, ਉਹ ਬਰੋਕਲੀ ਸੀ ਐਕਚੁਲੀ, ਉਹ ਤਾਂ
1: ਹੁਣ ਪਤਾ ਲੱਗਾ ਉਹ ਬਰੋਕਲੀ। ਤੇ ਥੈਂਕ ਯੂ ਜੀ। ਟੀਮ ਮੀਨਸ ਕਹਿੰਦੇ ਕਿ ਠੀਕਰੀ ਮਾਲਵੇ ਚ ਕਹਿੰਦੇ ਆ, ਨਹੀਂ ਠੀਕਰੀ ਤੇ ਹੋਰ ਹੁੰਦੀ ਆ, ਪਰ ਤੁਹਾਡੇ ਹੋ ਸਕਦਾ ਕਹਿੰਦੇ ਹੁਣ,
2: ਪਰ ਠੀਕਰੀ ਕੜਾ ਟੁੱਟ ਜਾਂਦਾ ਉਹਦੀ ਬਾਜਦੀ ਉਹ ਠੀਕਰਾ ਨੂੰ ਕਹਿੰਦੇ।
1: ਹਾਂ ਉਹ ਹੁੰਦੀ ਆ ਠੀਕਰੀ, ਪਰ ਤੁਸੀਂ ਕਹਿ ਰਹੇ ਹੋ ਤੇ ਤੁਹਾਡੇ ਇਲਾਕੇ ਚ ਹੋ ਸਕਦਾ।
2: ਠੀਕਰੀਆਂ ਦੇ ਨਾਲ ਫਿੱਟੋ ਖੇਡੀ ਦੀ ਸੀ।
1: ਹਾਂ ਠੀਕਰੀ ਹੋਰ ਚੀਜ਼ ਆ, ਮਤਲਬ ਮੰਨ ਲਓ ਟੀਮ ਟੀਮ ਨੂੰ ਪੱਧਰਾ ਕਰਕੇ ਮੰਨ ਲਓ ਜੇ ਤੁਸੀਂ ਪਕਾ ਲਓ ਤਾਂ, ਵੈਸੇ ਤਾਂ ਜਿੱਦਾਂ ਧੂਰ ਸਾਹਿਬ ਨੇ ਕਿਹਾ ਐਗਜੈਕਟ ਡੈਫੀਨੇਸ਼ਨ ਤੇ ਉਹੀ ਆ ਘੜਾ, ਜਦੋਂ ਘੜਾ ਜਾਂ ਚੱਪਣੀ ਜਾਂ ਕੋਈ ਮਿੱਟੀ ਦਾ ਭਾਂਡਾ ਪੱਕਿਆ ਜਦੋਂ ਟੁੱਟ ਜਾਂਦਾ ਤੇ ਫਿਰ ਉਹਦੇ ਚੋਂ ਨਿਕਲੀ ਜਿਹੜੀ ਠੀਕਰੀ ਉਹਦੇ ਨਾਲ ਖੇਡੀ ਦਾ ਵਾ, ਸਟਾਪੂ ਖੇਡੀ ਦਾ ਉਹਦੇ ਨਾਲ,
2: ਉਹਦਾ ਘਸਾ ਕੇ ਗੋਲ ਕਰ ਲਈਦੀ ਅਸੀਂ ਕਈ ਵਾਰ ਫਸਟ ਤੇ ਘੜਾ ਘਸਾ ਘਸਾ ਕੇ ਨਾ, ਜਦ ਘੜਾ ਟੁੱਟਦਾ ਕਈ ਵਾਰ ਚੁੰਝਾਂ ਨੇ ਬਣ ਜਾਂਦੀਆਂ ਟੁੱਟੇ ਘੜੇ ਦੀਆਂ, ਉਹਨੂੰ ਘਸਾ ਲੈਣਾ ਅਸੀਂ, ਉਹਨੂੰ ਗੋਲ ਕਰਕੇ ਸਟੈਪੂ ਖੇਡ ਰਿਹਾ ਕਰਨਾ
1: ਜ਼ਿਆਦਾ। ਤੇ ਉਹਦੇ
2: ਸਾਰੇ ਉਸ ਟਾਈਮ ਦੇ ਮਹੱਲੇ ਦੇ ਜਿੰਨੇ ਅਸੀਂ ਸਾਰੇ ਇਕੱਠੇ ਹੁੰਦੇ, ਉਹਦਾ ਇੰਨੀ ਫਰਕ ਪੈਂਦਾ ਕਿ ਕੁੜੀਆਂ ਕੀ ਖੇਡਣੇ ਮੁੰਡੇ ਕੀ, ਵੀ ਇੱਦਾਂ ਗੀਟੇ ਵੀ ਖੇਡਦੇ ਰਹੇ ਹਾਂ, ਸਟੈਪੂ ਵੀ ਖੇਡਦੇ ਰਹੇ ਹਾਂ, ਤੇ ਇੱਕ ਮੇਰੇ ਪਿੱਠੂ ਗਰਮ ਵੀ ਖੇਡਦੇ ਰਿਹਾ। ਇੱਕ ਬੜਾ ਹੁੰਦਾ ਸੀ ਸਾਰੇ ਜਿਹੜੇ ਸੁਖਵਿੰਦਰ ਭੈਣ ਜੀ ਨੂੰ ਪਤਾ ਹੋਣਾ, ਹਰਾ ਸਮੁੰਦਰ ਗੋਭੀ ਚੰਦਰ ਬੋਲ ਮੇਰੀ ਮੱਛਲੀ ਕਿਤਨਾ ਪਾਣੀ ਇੰਨਾ ਪਾਣੀ, ਉਹ ਵੀ ਇੱਕ ਚੀਜ਼ ਹੁੰਦੀ ਸੀ।
1: ਹਾਂ ਇੱਕ ਹੋਰ ਆਪਾਂ ਖੇਡਦੇ ਹੁੰਦੇ ਇਹਦੇ ਨਾਲ, ਉਹ ਗੋਲਕਤਾਰਾ ਜਿਹਾ ਵਾਹ ਕੇ ਤੇ ਉਹ ਇੱਦਾਂ ਕਰਕੇ ਸੁੱਟਣੀ, ਜੇ ਕੈਚ ਹੋ ਗਈ ਤਾਂ ਆਊਟ, ਨਹੀਂ ਤਾਂ ਉੱਥੋਂ ਤੱਕ ਕੰਧਾੜੇ ਚੁੱਕ ਕੇ ਲੈ ਕੇ ਜਾਣਾ, ਇੱਦਾਂ ਦਾ ਵੀ ਹੁੰਦਾ ਸੀ ਇੱਕ ਗੇਮ ਹੁੰਦੀ ਸੀ।
2: ਕੋਕਲਕਸ਼ ਪਾਕੀ ਵਾਲੀ ਹੁੰਦੀ
1: ਸੀ, ਠੀਕਰੀ ਵਾਲੀ ਦੀ ਗੱਲ ਕਰਨਾ,
2: ਠੀਕਰੀ ਵਾਲੀ ਤਾਂ ਸਾਡੇ ਆਉਂਦੇ ਸੀ ਵੱਟਿਆਂ ਨੇ ਵੀ ਖੇਡਣਾ, ਮੈਂ ਵੱਟੇ ਨੂੰ ਮਾਰਨਾ, ਮੇਰਾ ਵੱਟਾ ਤੁਹਾਡੇ ਵੱਟੇ ਨੂੰ ਵੱਜ ਕੇ ਜਿੱਡੀ ਦੂਰ ਜਾਏਗਾ ਤੂੰ ਮੈਨੂੰ ਇੱਥੋਂ ਚੁੱਕ ਉਸ ਤੱਕ ਲੈ ਕੇ ਜਾ।
1: ਇਹ ਖੇਡ ਸਾਡੇ ਜ਼ਿਆਦਾਤਰ ਹੁੰਦੀ ਸੀ ਜਦੋਂ ਅਸੀਂ ਜਾਂਦੇ ਹੁੰਦੇ ਨਾ ਸਕੂਲ, ਅੱਜ ਆਪਾਂ ਚਲੋ ਜਾਣ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਬੱਸਾਂ 'ਤੇ ਜਾਣ ਲੱਗ ਪਏ ਅਤੇ ਬੱਸ ਕਈ ਵਾਰੀ ਲੇਟ ਹੋਣੀ ਜਾਂ ਪਹਿਲਾਂ ਚੱਲ ਜਾਣਾ ਜਾਂ ਮਿਸ ਹੋ ਜਾਣੀ, ਅਤੇ ਉਹ ਉਸ ਸਮੇਂ ਸਾਡਾ ਟਾਈਮ ਪਾਸ ਹੁੰਦਾ ਸੀ ਵੀ ਉੱਥੇ ਰੋੜੇ 'ਤੇ ਆਮ ਹੀ ਮਿਲ ਜਾਂਦੇ ਸੀ ਸੜਕਾਂ 'ਤੇ ਪਏ, ਅਤੇ ਉਦੋਂ ਇਹ ਖੇਡੀ ਦੀ ਸੀ ਵੀ ਰੋੜੇ ਦੇ ਉੱਥੋਂ ਝੂਟੇ ਦੇਣੇ।
2: ਫਿਰ ਤੁਸੀਂ ਕਿਹਾ ਸੀ ਅੱਜ ਰਣਜੋਤ ਸਿੰਘ ਜੀ ਅਤੇ ਪੁਰਾਣੇ ਮੋਢੇ 'ਤੇ ਬਹਿ ਕੇ ਗਿਆ ਸਕੂਲ ਹੈ,
1: ਨਹੀਂ ਮੋਢੇ 'ਤੇ ਨਹੀਂ ਉੱਥੇ ਉੱਤੇ ਹੀ ਅੱਡੇ ਅੱਡੇ 'ਤੇ ਹੀ,
2: ਵੱਟੇ ਦਾ ਕੀ ਭਰੋਸਾ ਵੱਜ ਕੇ ਕਿੰਨੀ ਦੂਰ ਜਾਣ ਡਿਆ।
1: ਹਾਂ ਇਹ ਵੀ ਸਹੀ ਹੈ, ਵੈਸੇ
2: ਸੜਕੋ ਸੜਕੇ ਵੱਟਾ ਪਾ ਲਿਆ।
1: ਅੱਛਾ ਉਹ ਵੱਟੇ ਦਾ ਹੋਰ ਹੁੰਦੀ ਸੀ ਕਹਾਣੀ,
2: ਮੈਨੂੰ ਸੜਕੋ ਸੜਕੀ ਚੇਤੇ ਆ ਗਈ ਚੀਜ਼ ਨਾ, ਸਾਡਾ ਮੈਂ ਨਾਨਕਿਆਂ 'ਤੇ ਗਿਆ ਅਤੇ ਮਾਮੇ ਦਾ ਸਕੂਟਰ ਅਸੀਂ ਕੱਢ ਲਿਆ ਬਾਹਰ, ਅਤੇ ਚੋਰੀ ਚੋਰੀ ਵੀ ਸਕੂਟਰ ਨਵਾਂ ਚਲਾਉਣਾ ਸਿੱਖੇ ਨਾ, ਉਦੋਂ ਬੜੇ ਚੋਰੀ ਕੱਢ ਕੇ ਚੀਜ਼ਾਂ ਲਜਾਈਦੀਆਂ ਵੀ ਯਾਰ ਪਤਾ ਲੱਗੀ ਜਾਂ ਕੋਈ ਰਿਸ਼ਤੇਦਾਰ ਚੱਕਣਾ, ਅਤੇ ਇੱਕ ਸਾਡੇ ਮਾਮੇ ਦਾ ਮੁੰਡਾ ਹੋਰ ਹੁੰਦਾ ਸੀ ਮੰਮੀ ਦੇ ਸਾਡੀ ਸਿੱਖਿਆ 'ਚ ਮੰਮੀ ਦੇ, ਅਤੇ ਉਹਦਾ ਸੀ ਬੜਾ ਭਾਰਾ ਸੀ ਅਤੇ ਸਕੂਟਰ ਤੇਲ ਮੁੱਕ ਗਿਆ, ਅਤੇ ਮੈਨੂੰ ਕਹਿ ਰਿਹਾ ਵੀ ਸਕੂਟਰ ਰੇੜੇ ਨਹੀਂ ਜਾਂਦਾ ਕਿਉਂਕਿ ਸਾਡਾ ਕੱਦ ਵੀ ਛੋਟੇ ਹੁੰਦੇ ਸੀ, ਮੈਂ ਕਿਹਾ ਚੱਲ ਤੂੰ ਧੱਕਾ ਮਾਰ ਮੈਂ ਉੱਤੇ ਬਹਿਣਾ, ਕਹਿੰਦਾ ਚੱਲ ਠੀਕ ਹੈ ਵੀਰੇ, ਉਹ ਜਦੋਂ ਮੈਂ ਬੈਠਣ ਧੱਕਾ ਮਾਰਿਆ ਅੱਧ ਰਾਤ ਤੱਕ ਆ ਗਏ, ਜਦੋਂ ਉਹਦੀ ਵਾਰੀ ਆਈ ਮੇਰੇ ਕੋਲ ਧੱਕਾ ਨਾ ਵੱਜੇ ਭਾਰਾ ਸੀ, ਮੈਂ ਕਿਹਾ ਮੈਂ ਨਹੀਂ ਮਾਰਦਾ ਉਹਨਾਂ ਨੇ, ਇਹ ਤਾਂ ਅਸੀਂ ਸੋਚਿਆ ਨਹੀਂ ਸੀ ਉਹ ਸਕੂਟਰ ਰੇੜੇ ਦਾ ਜਰਾ ਹੋ ਗਿਆ। ਇਹ ਬੜੀਆਂ ਚੀਜ਼ਾਂ ਕਾਰਨ ਹੁੰਦੇ ਰਹੇ।
1: ਮੋਹ ਜੀ ਕਹਿੰਦੇ ਨੇ ਕਿ ਇੱਕ ਬਾਤ ਕਰਤਾਰੋ ਭਾਈ ਸੁਣਵੇ ਭਾਈ ਢੀਮਾ, ਲੱਕੜੀਆਂ 'ਚੋਂ ਪਾਣੀ ਕੱਢਾਂ ਚੁੱਕ ਬਣਾਵਾਂ ਢੀਮਾ, ਪਿੱਠੂ ਗਰਮ ਗੇਮ ਕਹਿੰਦੇ ਖੇਡਦੇ ਹੁੰਦੇ ਸੀ ਠੀਕਰੀਆਂ ਦੇ ਨਾਲ। ਹਾਂਜੀ ਬਿਲਕੁਲ ਜੀ, ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਵਿਸ਼ਾਲ ਜੀ ਕਹਿੰਦੇ ਵੀ ਹਾਂ ਸ਼ਿਮਲੇ 'ਚੋਂ ਇਹਦਾ ਓਰੀਜਨ ਨਹੀਂ ਸੀ, ਅੱਛਾ ਇਹਦਾ ਨਹੀਂ, ਪਰ ਇੰਡੀਆ ਦੇ ਵਿੱਚ ਪਾਪੂਲੈਰਿਟੀ ਅਤੇ ਸਿਵਿਲਾਈਜੇਸ਼ਨ ਕਰਕੇ ਨਾਮ ਸ਼ਿਮਲਾ ਦੇ ਨਾਲ ਜੁੜ ਗਿਆ। AI ਤੋਂ ਕਹਿੰਦੇ ਮੈਂ ਲੱਭ ਕੇ ਭੇਜ ਰਿਹਾ ਵੀ ਕੈਪਸਿਕਮ ਨੂੰ, ਅੱਛਾ ਸ਼ਿਮਲਾ, ਕਿਉਂ ਕਹਿੰਦੇ ਨੇ ਕਿ ਬ੍ਰਿਟਿਸ਼ ਟਾਈਮ ਦੇ ਦਰਮਿਆਨ ਇਹ ਵੈਜੀਟੇਬਲ ਇੰਡੀਆ ਦੇ ਵਿੱਚ ਆਈ ਸੀ, ਅਸਲ ਦੇ ਵਿੱਚ ਕੈਪਸਿਕਮ ਅਮਰੀਕਾ ਤੋਂ ਆਈ ਸੀ, ਜਦਕਿ ਬਾਅਦ ਵਿੱਚ ਹਿਮਾਚਲ ਅਤੇ ਹਿਲ ਸਟੇਸ਼ਨ ਅਤੇ ਖਾਸ ਕਰਕੇ ਸ਼ਿਮਲਾ ਏਰੀਆ ਦੇ ਵਿੱਚ ਇਸ ਦੀ ਖੇਤੀ ਫੇਮਸ ਹੋ ਗਈ ਅਤੇ ਲੋਕਾਂ ਨੇ ਇਹਨੂੰ ਸ਼ਿਮਲਾ ਵਾਲੀ ਮਿਰਚ ਕਹਿਣਾ ਛੱਡਿਆ। ਉਹੀ ਹੋ ਗਿਆ ਨਾ, ਮਤਲਬ ਉਸ ਇਲਾਕੇ ਦੇ
2: ਖਾਣਾ ਵੀ ਨਾਲ ਲੈ ਕੇ ਨਾ, ਜੋ ਚੀਜ਼ ਖਾਣਾ ਪਸੰਦ ਕਰਦੇ ਆ।
1: ਹਾਂ ਹੁਣ ਧੰਨਵਾਦ, ਉਸ ਸਮੇਂ ਫਿਰ ਇਹਨਾਂ ਕੋਲ ਬਰੋਕਲੀ ਨਹੀਂ ਹੋਊਗੀ, ਉਹ ਸਾਡਾ ਬਰੋਕਲੀ ਬਾਅਦ 'ਚ ਸ਼ਾਇਦ ਬਣਾਈ ਹੋਵੇ,
2: ਜਿਵੇਂ ਆਪਾਂ ਸਾਗ ਨਾਲ ਚੁੱਕ ਕੇ ਲੈ ਗਏ, ਆਪਾਂ ਸਾਗ ਲੈ ਗਏ
1: ਉੱਥੋਂ ਵਾਲੇ ਚੱਡੀਆਂ ਦੇ ਨਾਲ ਚੁੱਕੀ ਫਿਰਦੇ ਹੁਣ
2: ਸਾਗ ਯਕੀਨ ਨਹੀਂ ਕਰ ਦੇਣਾ।
1: ਹਾਂ ਨਹੀਂ ਸਾਗ, ਸਾਗ ਦੇ ਲਈ ਵੀ ਧੰਨਵਾਦ, ਸਾਗ ਲਈ ਅਤੇ ਗੁਰਨੇਕ ਭਾਜੀ ਜਿੰਦਾਬਾਦ। ਅਤੇ ਪ੍ਰਵੀਨ ਖੁਰਾਣਾ ਜੀ ਕਹਿੰਦੇ ਕਿ ਤੂਰ ਬ੍ਰਦਰ ਦਾ ਕਹਿੰਦੇ ਕਿ ਪੂਰਾ ਹੋਲਡ ਸੀ ਅੰਬਾਲਾ ਸਿਟੀ, ਅੰਕਲ ਜੀ ਦਾ ਵੀ ਆਪਣੇ ਟਾਈਮ,
2: ਮਤ ਛੇੜੋ ਖੁਰਾਣਾ ਸਾਹਿਬ, ਮਤ ਛੇੜੋ ਬਾਤੇ ਵਾਲੀ।
1: ਅਤੇ ਇਕਬਾਲ ਸੈਣੀ ਜੀ ਕਹਿੰਦੇ ਨੇ ਕਿ ਬਾਬਾ ਬਾਲਕ ਨਾਥ ਦੇ ਰੋਟ ਚੜ੍ਹਦਾ, ਧੰਨਵਾਦ। ਅਤੇ ਮੰਗਤ ਸਿੰਘ ਜੀ ਕਹਿੰਦੇ ਨੇ ਕਿ ਸਾਡੇ ਜੰਗਲ ਜਲੇਬੀ ਇੱਕ ਦਰਖਤ ਜਿਸ ਨੂੰ ਪਹਾੜੀ ਕਿੱਕਰ ਵੀ ਕਹਿੰਦੇ ਆ ਨਾ, ਉਹਨੂੰ ਲੱਗਦੀ ਆ, ਅਤੇ ਕਿੱਕਰ ਨੂੰ ਤੁੱਕੇ ਲੱਗਦੇ ਨੇ ਅਤੇ ਇਹ ਤੁੱਕੇ ਵਰਗੇ ਹੀ ਹੁੰਦੇ ਨੇ ਪਰ ਜਲੇਬੀ ਵਾਂਗ ਇਹ ਗੋਲ ਜਿਹੇ ਹੁੰਦੇ ਆ।
2: ਇੱਕ ਇਹ ਹੀ ਜੇ ਮੈਨੂੰ ਕਰੈਕਟ ਕਰਿਓ ਵੀ ਇਸੇ ਕਿੱਕਰ ਦੇ ਚ ਨਾ ਇੱਕ ਗੋਂਦ ਵਰਗਾ ਪਦਾਰਥ ਵੀ ਨਿਕਲਦਾ ਬਾਹਰ,
1: ਉਹ ਤੇ ਦੋਵਾਂ ਚੋਂ ਹੀ ਨਿਕਲਦਾ ਤੇ ਦੋਵਾਂ ਕਿੱਕਰਾਂ ਚੋਂ
2: ਇਹਦੇ ਚ ਜ਼ਿਆਦਾ ਨਿਕਲ ਹੁੰਦਾ ਸੀ ਤੇ ਉਹ ਵੀ ਵਰਤਿਆ ਜਾਂਦਾ ਸੀਗਾ।
1: ਇਹ ਪਹਾੜੀ ਕਿੱਕਰ ਹੁੰਦੀ ਨਾ, ਇਹ ਤਾਂ ਬਹੁਤਾ ਬਹੁਤਾ ਉਹ ਨਹੀਂ ਬਣਦਾ, ਮੋਛੇ ਜਿਹੇ ਟਾਈਪ ਜਿੱਦਾਂ ਦੂਜੀ ਕਿੱਕਰ ਹੁੰਦੀ ਆ, ਵੇਖੀ ਹੋਣੀ ਆ
2: ਮੈਂ ਵੇਖੀ।
1: ਹਾਂ ਉਹਨੇ ਲੰਮੀਆਂ ਲੰਮੀਆਂ ਜਿਹੀਆਂ ਸੀਗੇ
2: ਫਲੀਆਂ
1: ਨਹੀਂ ਟਹਿਣੀਆਂ ਵੀ ਜਿਹੜੀਆਂ ਵਾ ਲੰਮੀਆਂ
2: ਲੰਮੀਆਂ ਲੰਮੀਆਂ ਹੁੰਦੀਆਂ
1: ਹੁੰਦੀਆਂ ਵਾ, ਜਿੱਦਾਂ ਮਤਲਬ ਅੱਜ ਕੱਲ੍ਹ ਮੁੰਡੇ ਵਾਲ ਜੇ ਨਹੀਂ ਬਣਾਉਂਦੇ, ਜਿੱਦਾਂ ਪਿੱਛੇ ਜੇ ਰਿਵਾਜ਼ ਆ ਲਾਲ ਜੀ ਨੇ ਵੀ ਬਣਾਏ ਪਿੱਛੇ।
2: ਨਹੀਂ ਨਹੀਂ ਇਹ ਹੁਣ ਇਸ ਕਿੱਕਰ ਦੀ ਪਹਾੜੀ ਕਿੱਕਰ ਦੀ ਦਾਤਣ ਨਹੀਂ ਕਰਦਾ, ਦੂਜੀ ਕਿੱਕਰ ਜ਼ਿਆਦਾ ਦਾਤਣ ਹੁੰਦੀ ਹੁੰਦੀ ਸੀਗੀ,
1: ਉਹਦੀ ਹੀ ਹੁੰਦੀ ਸੀ। ਹਾਂ ਪਹਾੜੀ ਦਾ ਨਹੀਂ ਇੰਨਾ ਕੰਮ, ਅਤੇ ਇਹਦੇ ਮਤਲਬ ਜ਼ਿਆਦਾ ਉਹ ਝਾੜੀਆਂ ਜਿਹੀਆਂ ਟਾਈਪ ਹੀ ਸਿਸਟਮ ਇਹਦਾ। ਅਤੇ ਥੈਂਕ ਯੂ, ਮਿਹਰਬਾਨੀ ਜੀ ਤੁਹਾਡੀ, ਧਾਲੀਵਾਲ ਸਾਹਿਬ। ਅਤੇ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਮਾਫ਼ੀ ਚਾਹੁੰਦੇ ਹਾਂ, ਅਤੇ ਸਮਾਂ ਹੋ ਗਿਆ ਸਾਡਾ ਬ੍ਰੇਕ ਦਾ, ਅਤੇ ਆ ਕੇ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ। ਰੇਡੀਓ ਹਾਂਜੀ 1674 AM 'ਤੇ ਆ ਕੇ ਜਿਹੜੇ ਸਾਡੇ ਨਾਲ ਕਾਲਰ ਨੇ ਤੁਹਾਡੇ ਨਾਲ ਆ ਕੇ ਕਰਦੇ ਹਾਂ ਜੀ ਗੱਲ।
3: ਇਸ ਵਾਰ ਫੇਰ ਪੀਟੀ ਚ ਬੈਂਡ ਨਹੀਂ ਆਏ, ਹੁਣ ਫੇਰ ਕੋਈ ਵੀਜ਼ਾ ਨਹੀਂ ਪੈਣਾ, ਲੱਗਦਾ ਇੰਡੀਆ ਵਾਪਸ ਜਾਣਾ ਪੈਣਾ।
4: ਜੇ ਤੁਸੀਂ ਵੀ ਇਹਨਾਂ ਦੇ ਵਾਂਗ ਥੱਕ ਚੁੱਕੇ ਹੋ ਤਾਂ ਹੁਣੇ ਕੰਟੈਕਟ ਕਰੋ ਆਸਟ੍ਰੇਲੀਆ ਵਿੱਚ ਭਰੋਸੇ ਅਤੇ ਤਜਰਬੇ ਵਾਲੇ ਵੀਜ਼ਾ ਜਾਂ ਮਾਈਗ੍ਰੇਸ਼ਨ ਵਾਲਿਆਂ ਨੂੰ। ਇਹਨਾਂ ਕੋਲ ਹੈ ਇੰਪਲੋਇਰ ਸਪਾਂਸਰ ਵੀਜ਼ਾ, ਪਰਮਨੈਂਟ ਰੈਜ਼ੀਡੈਂਸੀ, ਸਟੂਡੈਂਟ ਵੀਜ਼ਾ, TR, ਪੇਰੈਂਟਸ ਵੀਜ਼ਾ ਅਤੇ ਬਾਕੀ ਸਾਰੀਆਂ ਇਮੀਗ੍ਰੇਸ਼ਨ ਤੋਂ ਰਿਲੇਟਿਡ ਸਰਵਿਸਿਜ਼। ਨੰਬਰ ਲਿਖੋ 045-151-1100, 045-151-1100, Desire Migration।

0: your films leke aaye action emotion ate full on entertainment punjabi feature film shera
1: 5 saal baad mudiya shere te mudiya vi kede haath ta
2: starring parmesh verma sonal chauhan yogra singh manav vij ate hor vi ugge kalakar
3: main utthon vi mud ke jithon koi nahi mud ke hunda
0: written and directed by savio sandhu produced by anmol sahni
2: hun vekhna na bhulyo 15 mai ton tohade nedle cinema ghara vich shera
4: सोना चाहिदा
5: भरोसा चाहिदा
4: क्वालिटी ते बाईबैक भी चाहिदा चले आओ दिल्ली ज्वेलर्स स्कॉटलैंड पॉइंट कुक विखे जिथे बाई कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बाईबैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ भी वाजिब रेट ते दिल्ली ज्वेलर्स 310/2 मेन स्ट्रीट पॉइंट कुक कॉल 0493-536-042 Ready, set, go! Chetston Ford. Dandenong Road te tuhanu udik reha hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options vi available. Aao te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji de hawale nal pao. 3 saal di free service. Chetston Ford. Ready, set, Ford.
6: ਚਲਦੀ ਦਾ ਨਾਮ ਗੱਡੀ ਆਹ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ
7: ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨ ਪਸੰਦ ਗੱਦਿਆਂ ਅਤੇ ਸਟੋਰੇਜ ਬੈਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕਅਪ ਫੀਲਿੰਗ ਟੋਟਲੀ ਰੈਸਟਿਡ ਸਰਚ ਅਸ ਆਨਲਾਈਨ ਔਰ ਕਾਲ 0433-465-492
8: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
9: Wow, तेरी सब्जी दी खुशबू अते टेस्ट विच कुछ ता कमाल है मैनू भी दस दे सीक्रेट
10: अमृत ए कमाल है गोल्ड लीफ डेयरी दे प्योर न्यूजीलैंड घी दा न्यूजीलैंड विच फ्री रेंज ग्रास फेड गावां दे दूध तो तैयार ना ता इस विच ऑयल ना ही कोई कलर हार्मोन्स या एंटीबायोटिक्स बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है
9: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो विजिट goldleafdairy.com
11: ਜਵਾਕਾਂ ਦੀ ਐਕਟਿੰਗ ਹੈ ਕਮਾਲ ਪਵੇਗਾ ਹੁਣ ਧਮਾਲ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ
12: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ
13: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
12: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
13: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
8: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 0433-280-2522 ਤੇ

0: ਰੇਡੀਓ ਹਾਂਜੀ 1674 ਐਮ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਹਾਂਜੀ ਮੈਲਬਨ ਅਤੇ ਹਾਂਜੀ ਮੈਲਬਨ 'ਚ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਤੁਹਾਡੇ ਸਕੂਲ ਕਾਲਜ ਜਾਣ ਦੇ ਦਿਨਾਂ ਦੀਆਂ ਕਿੱਦਾਂ ਤੁਸੀਂ ਜਾਂਦੇ ਹੁੰਦੇ ਸੀ ਕੀ ਕੀ ਤੁਹਾਡੀਆਂ ਯਾਦਾਂ ਜੁੜੀਆਂ ਨੇ ਅਤੇ ਨਾਲ ਹੋਰ ਬਹੁਤ ਸਾਰਾ ਕੁਛ ਅਤੇ ਇਸ ਸਫ਼ਰ ਦੇ ਦਰਮਿਆਨ ਸਾਡੇ ਨਾਲ ਜਿਹੜੇ ਕਾਲਰ ਪਹਿਲਾਂ ਤੋਂ ਹੋਲਡ 'ਤੇ ਸੀ ਅਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੇ ਸਮਾਂ ਬਚਿਆ ਤਾਂ ਫਿਰ ਆਪਾਂ ਤੁਹਾਨੂੰ ਆਵਾਜ਼ ਮਾਰਾਂਗੇ ਤੁਸੀਂ ਹਾਲੇ ਥੋੜ੍ਹਾ ਜਿਹਾ ਲਾਈਨ ਦੇ ਉੱਤੇ ਰਹੋ ਅਤੇ ਕੁਛ ਮੈਸੇਜ ਨੇ ਤੁਹਾਡੇ ਉਹ ਵੀ ਆਪਾਂ ਪੜ੍ਹਾਂਗੇ ਪਰ ਸਭ ਤੋਂ ਪਹਿਲਾਂ ਮੈਂ ਆਪਣੇ ਸਾਥੀ ਜ਼ੋਮਨ ਕਰ ਲਾਂ ਮੇਰੇ ਨਾਲ ਨੇ ਹਰਮੀਤ ਤੂਰ
1: ਹਾਂਜੀ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਭਾਈ ਸਾਹਿਬ ਬਾਤਾਂ ਚੱਲ ਰਹੀ ਹੈ ਤੁਹਾਡਾ ਸਕੂਲ ਕਿਸ ਤਰ੍ਹਾਂ ਤਾਂ ਕਿਸ ਤਰ੍ਹਾਂ ਜਮ੍ਹਾਂ ਕਰਦੇ ਤੁਹਾਨੂੰ ਸਕੂਲ ਮੈਂ ਕਾਲਜ ਮੈਂ ਇੱਕ ਬਾਤ ਮੈਨੂੰ ਯਾਦ ਆ ਗਈ ਜਦੋਂ ਭਾਈ ਇਹ ਬਾਤ ਮੈਂ ਆਪਣੀ ਭਾਸ਼ਾ ਬੋਲ ਕੇ ਸੁਣਾਊਂਗਾ
0: ਓਕੇ
1: ਮਨ ਬੜਾ ਚਾਹਵਾ ਕਰਦਾ ਮੈਂ ਸਕੂਲ ਮੈਂ ਸਕੂਲ ਛੋੜਦੀ ਆ ਕਮ ਸੇ ਕਮ ਯੂਨੀਫਾਰਮ ਨਹੀਂ ਪਾਉਣੀ ਪੈਣੇਗੀ ਆਪਣੀ ਮਰਜ਼ੀ ਦਾ ਕੱਪੜੇ ਪਿਆ ਕਰਾਂਗੇ ਉਸਮਾ ਮੈਂ ਜਮ੍ਹਾਂ ਕਰਾਂਗੇ
0: ਸਿਵਲ ਚ
1: ਸਿਵਲ ਮੈਂ ਤਿਆਰ ਹੋ
0: ਸਿਵਲ ਮੈਂ ਜਾ ਕਰਾਂਗੇ
1: ਉਸਮਾ ਮਾਰ ਦਿਲ ਮੈਂ ਕਰਾ ਕਰਦਾ ਭਾਈ ਉਹ ਪਹਿਨ ਕੇ ਜਾਣਾ ਕਰਨਾ ਕਹਾਂ ਵਹੀ ਸਕੂਲ ਕੀ ਵਰਦੀ ਕਹਾਂ ਐਸਾ ਔਰ ਮੰਗਵੇ ਕੱਪੜੇ ਵਾ ਦੇ ਇਹ ਵੀ ਦੇਖ ਲਿਆ ਵੀ ਛੋਕਰੇ ਭਾਈ ਨੇ ਪੈਂਟ ਬੜੀ ਅੱਛੀ ਪੈਰ ਰੱਖੀ ਜਰਸੀ ਬਹੁਤ ਅੱਛੀ ਪੈਰ ਰੱਖੀ ਸੀ ਲੈਣਾ ਅਗਲੇ ਦਿਨ ਕਹਿਣਾ ਯਾਰ ਮੈਨੂੰ ਵਿਆਹ ਮੈਂ ਜਾਣਾ ਉਤਰੀ ਉਹ ਸਵੈਟਰ ਬਹੁਤ ਬੜੀ ਉਹ ਦੇ ਦਈਏ ਉਹ ਦੇਵੀ ਦੇਵਾ ਦਾ ਪਰ ਅੱਗਾ ਮਾਰੀ ਮਰਜ਼ੀ ਉਹਦੀ ਵਾਪਸ ਕਰਾ ਕੇ ਨਾ ਕਰ ਮੰਗਵੇ ਕੱਪੜੇ ਵੀ ਬਹੁਤ ਪਏ ਵੇ ਉਹ ਮੰਗ ਕੇ ਲੈ ਜਾਣੇ ਕੱਪੜੇ ਭਾਈ ਦੇ ਕੱਪੜੇ ਬੂਟ ਦੇਖੋ ਵੀ ਮੇਰਾ ਇੱਕ ਜੈਸਾ ਪੈਰਾ ਬੂਟ ਦੇ ਦਈਏ ਭਾਈ ਪੈ ਕੇ ਜਾਵਾਂਗੇ
0: ਇੱਕ ਵਰਗਾ ਨਾਮ ਹੀ ਹੋਵੇ
1: ਪੰਜ ਦਿਨ ਸਕੂਲ ਮੈਂ ਜਾਣਾ ਕੌਣ ਸਰ ਕੱਪੜੇ ਰੋਜ਼ ਪਹਿਲਾਂ ਇੱਕ ਦੂਸਰੇ ਕੇ ਪਹਿਲਾਂ ਕਰਾਉਂਦੇ ਭਾਈ ਤੇਰੇ ਪਹਿ ਲਈਆ ਮੈਨੂੰ ਮੇਰਾ ਪਹਿ ਲਈਆ ਬਸ ਬਣ ਗਈ ਬਾਤ ਉਸ ਬਾਅਦ ਥੋੜ੍ਹਾ ਜ਼ਿਆਦਾ ਮਨ ਮਥਾ ਚੌ ਸਾਹਿਬ ਵੀ ਜਾਣਾ ਮੈਂ ਮਨ ਤੋਂ ਭਾਈ ਕਾਲਜ ਮੈਂ ਜਾਵਾਂਗੇ ਕੱਪੜੇ ਹੋਰ ਪਾਵਾਂ ਕਰਾਂਗੇ ਸਵੇਰੇ ਸਵੇਰੇ ਤਿਆਰ ਹੋ ਉਸਕਾ ਬੜਾ ਚਾਹਤਾ ਭਾਈ ਪਰ ਕੂਲਰ ਆਪਣੇ ਸਾਥ ਹੈ ਕੂਲਰ
0: ਹੈ
1: ਕੂਲਰ ਆਪਣੇ ਸਾਥ ਮੈਂ ਹੈ ਕਿ ਨਹੀਂ
0: ਹਾਂ ਹਾਂ
1: ਯਾਰ ਲੈ ਲਿਓ ਪਹਿਲਾਂ ਉਹਨਾਂ ਲੈ ਲਿਓ ਭਾਈ
0: ਹਾਂ ਸੋਰੀ ਮੈਂ
1: ਗਾਲਾਂ ਕੱਢਦੇ ਰਹਾਂਗੇ ਇਹ ਤਾਂ ਆਪਣੀ ਬਾਤ ਕਰਨੀ ਮਨ ਘੋੜ ਵਰ ਰੱਖਿਆ ਭਾਈ
0: ਹਾਂਜੀ ਲਾਲ ਜੀ ਤੁਸੀਂ ਆਉਂਦੇ ਰਹੋ
1: ਉੱਤੇ ਰੱਖ
0: ਹੈਲੋ
2: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
1: ਕੀ ਹਾਲ ਹੈ ਲਾਲ ਜੀ ਕੀ ਹਾਲ ਹੈ ਆਪਕੇ
0: ਵਧੀਆ ਆਵਾਜ਼ ਥੋੜ੍ਹੀ ਜਿਹੀ ਕਰਿਓ ਠੀਕ ਆ ਆਵਾਜ਼ ਥੋੜ੍ਹੀ ਜਿਹੀ
1: ਮਾਸਟਰ
0: ਨੇ ਕਹਿੰਦਾ ਕੰਨ ਫੜ ਕੇ ਠਸਤੀ ਕਰੋ ਸ਼ਨਾ ਹੁਣ ਬਿਲਕੁਲ
1: ਕੀ ਸੁਣਾ ਭਾਈ ਕੀ ਸੁਣਾ ਹੈਗਾ
2: ਸਿੱਧਾ ਹੋ ਗਿਆ ਨਾ
0: ਹਾਂਜੀ
2: ਆਪਣਾ ਜੋ ਨੌਵੀਂ ਚ ਹੋਏ ਤੇ ਆਪਣਾ ਫਿਰ ਨੌਵੀਂ ਚ ਨਾ ਮੇਰੇ ਸਿਸਟਰ ਸਾਡੇ ਘਰ ਚ ਸਿਰਫ ਸਿਸਟਰ ਕੋਲੋਂ ਹੀ ਸਾਈਕਲ ਕਿਉਂਕਿ ਉਹਨਾਂ ਸਕੂਲ ਜ਼ਿਆਦਾ ਦੂਰ ਸੀ
0: ਲੇਡੀ ਦੀ ਵੀ ਇੱਕ ਕਹਾਣੀ ਸੁਣਾਈ ਨਾ ਤੁਸੀਂ ਉਹਨੂੰ ਬਣਾ ਲਿਆ ਸੀ ਤੁਸੀਂ ਉਹਨੂੰ ਮਰਦਾਨਾ
2: ਡੰਡੇ
0: ਦਾ ਫਰਕ ਹੁੰਦਾ ਅੱਗੇ ਸੋਟਾ ਬੰਨ ਕੇ ਤੇ ਬਣਾ ਲਿਆ ਸੀ ਉਹਨੂੰ
1: ਸਪੀਡ ਤੋਂ ਉਤਰੀ ਰਹਾ ਉਸ
0: ਉਤਰਨ ਦਾ ਫਰਕ ਪੈ
1: ਲਾਲ ਜੀ ਮੈਨੂੰ ਇੱਕ ਬਾਤ ਯਾਦ ਆ ਗਈ ਲੱਤ ਘੁਮਾਣ ਉਤਰ ਬੰਦੇ ਕਈ ਵਾਰ ਭੁੱਲ ਜਾਵੇ ਪਿਛਲੀ ਸੀਟ ਵਾ ਕੋਈ ਬੈਠੇ ਹੋ ਮੂੰਹ ਵਾ ਲਗਾ ਲਾਤ
0: ਕਈ ਵਾਰ ਆਪਣੇ ਨਿਆਣੇ ਸੁੱਟ ਲੈਂਦੇ ਹੁੰਦੇ
2: ਨਿਕਲ ਜਾਣਾ
1: ਪਿਛਲੇ ਇਲਾਕੇ ਤੁਸੀਂ ਕਹਿੰਦੇ 20 ਕਿਲੋਮੀਟਰ ਮੇਰਾ ਕਾਲਜ ਸੀ 20 ਕਿਲੋਮੀਟਰ ਦਾ ਸਕੂਲ ਸੀ
2: ਦੂਰ ਹੈ ਅਲੱਗ ਡਾਇਰੈਕਸ਼ਨ ਜੀ ਤੇ ਆਪਣਾ ਦੂਰ ਹੀ ਤੇ ਨਾ ਉਹਦਾ ਆਪਣਾ
1: ਪੈਡਲ ਲੱਗੇ ਹੋ
2: ਤਿੰਨਾਂ ਨੇ ਬੈਠਣਾ ਉਹਨੇ ਭਾਈ ਉਹਦੇ ਨਾਲ ਪੈਦਲ ਬੰਦਾ ਵੀ ਅੱਗ ਲੱਗ ਜਾਂਦਾ ਹੁੰਦਾ ਜੀ ਜਦੋਂ ਨਾ ਜੇ ਨਾਲ ਦੇ ਬੰਦੇ ਪੈਦਲ ਲੰਘ ਜਾਣਾ ਨਾ ਅਸੀਂ ਸਾਰੇ ਉਤਰ ਕੇ ਸੰਨੀ ਲੱਤ ਮਾਰਨੀ ਜਾ ਪੁਰਾ ਭੱਜਾ ਜਦੋਂ ਅਸੀਂ ਅੱਗੇ ਨਾ ਅੱਗੇ ਅੱਗੇ ਉਤਰਾਈ ਆਏ ਨੀ ਉਤਰਾਈ ਚ ਫਾਸਟ ਚੱਲਦੀ ਫਿਰ ਉਹਨੂੰ ਖਾਲਣਾ ਵੀ ਸਾਨੂੰ ਉਤਰਾਈ ਚ ਉਤਾਰ ਦੇ
1: ਜਾਤੀ ਕਰਦੇ ਨਾ ਸੰਨੀ ਨਾਲ ਤੁਸੀਂ
0: ਸੰਨੀ ਬੜੀ ਵੱਡੀ ਚੀਜ਼ ਹੁੰਦੀ ਜਦੋਂ
1: ਅਸੀਂ ਨਾ ਲਾਲ ਜੀ ਜਦੋਂ ਮੋਟਰਸਾਈਕਲ ਸਾਨੂੰ ਮਿਲਣਾ ਸ਼ੁਰੂ ਹੋ ਗਿਆ ਨਾ ਜਿੱਦਾਂ ਕਾਵਾਸਾਕੀ 'ਚ ਪੈਟਰੋਲ ਅਤੇ ਮੁਗਲੈਨ ਮਿਕਸ ਕਰਕੇ ਪਾਈਦਾ ਅਤੇ ਡਿਸਕਵਰ ਦੇ ਵਿੱਚ ਖਾਲੀ ਪੈਟਰੋਲ ਪੈਂਦਾ ਸੀ ਨਾ ਪਰ ਉਦੋਂ ਇਹ ਨਹੀਂ ਪਰਵਾਹ ਕਰੀ ਦਿੰਦੀ ਸੀ ਵੀ ਅਸੀਂ ਚੋਰੀ ਕਰ ਲੈਣਾ ਕਿਸੇ ਦਾ ਕਿਹੜੀ ਬੋਤਲ 'ਚ ਤੇਲ ਕੱਢ ਲਿਆ ਕਰਨਾ ਵੀ ਸਾਡੇ 'ਚ ਡੀਜ਼ਲ ਨਹੀਂ ਪੈ ਮੁਗਲੈਨ ਵਾਲਾ ਕੋਈ ਚੱਕਰ ਨਹੀਂ ਭਾਵੇਂ ਧੂੰਆਂ ਮਾਰਦਾ ਰਹੇ ਮੋਟਰਸਾਈਕਲ
0: ਚੋਰੀ ਵਾਲਾ ਤੇ ਬਹੁਤ ਕੰਮ ਚੱਲਦਾ
1: ਬੜਾ ਤੇਲ ਕੱਢ ਕੇ
0: ਹੁਣ ਮੈਨੂੰ ਲੱਗਦਾ
2: ਉਸ ਤੋਂ ਬਾਅਦ ਫਿਰ ਇੰਜੀਨੀਅਰਿੰਗ ਕਾਲਜ ਚਲੇ ਗਏ ਜਲੰਧਰ ਉੱਥੇ ਭਾਜੀ ਹੋਸਟਲ 'ਚ ਸਿਰਫ ਇੱਕ ਮੁੰਡੇ ਕੋਲ ਹੁੰਦਾ ਸੀ ਲਮਰੇਟਾ ਬਸ ਵਾਪਸ ਹੋਸਟਲ ਤੱਕ ਪਹੁੰਚ ਜੇ ਇੰਨਾ ਤੇਲ ਭਰਾਉਣਾ ਜੇ ਕਹਿੰਦੇ ਲੈ ਕੇ ਜਾਣਾ ਉਹਨੇ ਕਹਿਣਾ ਉਹਨੂੰ ਕਹਿਣਾ ਵੀ ਤੇਲ ਭਰਾ ਦੇ ਉਹਨੇ ਮੁੰਡੇ ਕਹਿਣਾ ਉਹਨਾਂ ਤੇਲ ਉਹਨਾਂ ਹੀ ਭਰਾਉਣਾ ਹੋਸਟਲ ਅਸੀਂ ਪਹੁੰਚ ਜੀ ਉੱਥੇ ਪਾਰਕ ਹੋ ਜੇ ਵਾਪਸ ਤੇ ਇੱਕ ਨਾ ਰਾਤੀ ਆਏ ਆਪਣਾ ਆ ਰਹੇ ਆਪਣਾ ਰਾਤੀ ਦੋ ਤਿੰਨ ਵਜੇ ਭੁੱਖ ਲੱਗ ਜਾਂਦੀ ਬੰਦਾ ਢਾਬੇ ਕਰ ਲੈਂਦਾ ਰੋਟੀ ਖਾਣ ਤਾਂ ਇਹਦੇ ਕੋਲ ਸਕੂਟਰ ਮੰਗਿਆ ਤੇ ਆਪਣਾ ਤੇਲ ਆਪਣਾ ਰੋਟੀ ਖਾਣ ਚਲੇ ਕਹਿੰਦਾ ਵੀ ਤੇਲ ਇਹਦੇ ਨਹੀਂ ਬਿਲਕੁਲ ਵੀ ਆਉਂਦੇ ਕੋਲ ਥੋੜਾ ਭਰਾ ਲਿਓ ਤਾਂ ਅਸੀਂ ਕਿਹਾ ਚਲ ਠੀਕ ਭਰਾ ਲਾਂਗੇ ਅਸੀਂ ਆਪਣਾ ਢਾਬੇ ਰੋਟੀ ਖਾਧੀ ਰਾਤੀ ਦੋ ਤਿੰਨ ਵਜੇ ਹੀ ਨਾਲੇ ਪੈਟਰੋਲ ਪੰਪ ਵੀ ਆਪਣਾ ਮੁੰਡਾ ਸੋਨੂੰ ਸੋਨੂੰ ਕਰਕੇ ਹੁੰਦਾ ਜੀ ਜਾਣਦਾ ਸੀ ਜਾਣੀ ਕੋਲੇ ਮੁੰਡਿਆਂ ਨੂੰ ਤੇ ਅਸੀਂ ਨਾ ਜਾਗਣ ਨੂੰ ਅਸਤਾ ਆਈ ਉਹਨੂੰ ਜਾਇਆ ਯਾਰ ਉੱਠ ਉੱਠ ਯਾਰ ਤੇਲ ਭਰਾਉਣਾ ਉਹ ਕਹਿੰਦਾ ਭਾਈ 3 ਵਜੇ ਤੁਸੀਂ ਕਿਹੜੇ ਸਮੇਂ ਮੈਂ ਨੀ ਉਹਨੂੰ ਖੋਲਣਾ ਕਹਿੰਦਾ ਯਾਰ ਬਹੁਤ ਐਮਰਜੈਂਸੀ ਆ ਪਰ ਹੱਦ ਭਰਦੇ ਪਲੀਜ਼ ਯਾਰ ਅਸੀਂ ਬੜਾ ਉਹਨੂੰ ਮਿੰਨਤਾਂ ਮਾਰੀਆਂ ਕਹਿੰਦਾ ਚੱਲ ਠੀਕ ਆ ਤੇ ਨਾਲੇ ਟੈਂਕੀ ਅੱਖਾਂ ਮਤਲਬ ਹੁੰਦਾ ਨਾਲੇ ਨਾਲੇ ਉਹਨੂੰ ਫੜੇ ਪੰਪ ਆਪਣੇ ਹੱਡ ਉੱਪਰ ਫੜਿਆ ਆਪਣਾ ਭਰਨ ਲਈ ਤੇ ਟੈਪ ਤੇ ਨਾਲੇ ਕਹਿੰਦਾ ਕਿੰਨੇ ਭਰਾਉਣਾ ਤੇ ਮੁੰਡਾ ਤਾਂ 50 ਭਰਦੇ ਤੱਕ ਜਾਣਾ
1: ਉਹਨੇ ਫਿਰ ਤੁਹਾਨੂੰ 10 ਦੀ ਚਪੇੜਾ ਮਾਰੀ
2: ਕਿਸੇ ਕੋਲ ਹੁੰਦਾ ਨੀ ਪਰ ਇਹ ਵੀ ਜਾਣੀ ਵੀ ਕੋਈ ਚੀਜ਼ ਹੋਵੇ ਨਾ ਬੰਦਾ ਜਿਹੜੀ ਇਕਦਮ ਜਿਵੇਂ ਸਾਡੇ ਇੱਦਾਂ ਹੁੰਦਾ ਵੀ ਆਪਣਾ ਜਿਵੇਂ ਸਵੇਰੇ ਕੋਈ ਤਿਆਰ ਹੋ ਕੇ ਜਾਂਦਾ ਸੀ ਮੁੰਡਾ ਹੋਸਟਲ ਚੋਂ ਹਨਾ ਤੇ ਕਲਾਸ ਚ ਨਾ ਦੂਜੇ ਨੂੰ ਕਲਾਸ ਚ ਅੱਗ ਪਤਾ ਬੰਨਾ ਵੀ ਉਹ ਤੂੰ ਮੇਰੀ ਸ਼ਰਟ ਪਾਇਆ ਮੈਂ ਲੱਭ ਰਿਹਾ ਸੀ ਉਹ ਇੱਕ ਦਿਨ ਸ਼ਰਟ ਪਾ ਗਿਆ ਨਾ ਕਹਿੰਦੇ ਉਹਨੂੰ ਤੁਹਾਨੂੰ ਕਿਸੇ ਨੀ ਪਤਾ ਉਹਨੇ ਜਿਵੇਂ ਧੋਬੀ ਆਇਆ ਧੋਬੀ ਨੇ ਕੱਪੜੇ ਰੱਖਤੇ ਹਨਾ ਉਹਨਾਂ ਨੇ ਉੱਥੋਂ ਸ਼ਰਟ ਕੱਢ ਲੈਣੀ ਵੀ ਅੱਜ ਮੈਂ ਸ਼ਰਟ ਪਾ ਲੈਣੀ ਹੈ ਮੁੰਡੇ ਪਤਾ ਨੀ ਹੁਣ ਮੇਰੀ ਸ਼ਰਟ ਕਿੱਥੇ ਹੈ
0: ਤੇਰੀ ਬੋਤਲ ਪਾਣੀ ਵਾਲੀ ਆ ਮੇਰੀ ਪਹਿਲਾਂ ਤਾਂ ਪਹਿਲੀ ਗੱਲ ਤਾਂ ਪਾਣੀ ਵਾਲੀ ਬੋਤਲ ਹੀ ਨੀ ਹੁੰਦੀ ਉਹ ਹੁਣ ਹੀ ਰਿਵਾਜ ਆ ਵੀ ਤੁਸੀਂ ਜਿੱਥੇ ਜਾਣਾ ਵਾ ਨਾਲ ਤੁਸੀਂ ਬੋਤਲ ਨਾਲ ਰੱਖਣੀ ਆ ਨਾ ਕੋਈ ਲੀੜੇ ਕੱਪੜੇ ਦਾ ਨਾ ਕੋਈ ਬੂਟਾਂ ਦਾ ਨਾ ਕੋਈ ਵੀ ਚੀਜ਼ ਆ ਹੁਣ ਅੱਜ ਕੱਲ੍ਹ ਤੁਸੀਂ ਵੇਖੋ ਤੇ ਕੋਈ ਕਿਸੇ ਨੂੰ ਚੀਜ਼ ਨਹੀਂ ਦਊਗਾ ਵੀ ਮੇਰੀ ਖਰਾਬ ਹੋ ਜੂਗੀ ਆ ਮੋਪੜ ਵਾਲਾ ਅੱਜ ਕੋਈ ਹੋਵੇ ਮੰਨ ਲਓ ਉਸੇ ਸਿਚੁਏਸ਼ਨ 'ਚ ਤੇ ਉਹ ਕਦੀ ਵੀ ਨਹੀਂ ਪਾਊਗਾ ਹਾਲਾਂਕਿ ਅੱਜ ਦੇ ਸਮੇਂ ਦੇ ਵਿੱਚ ਚੀਜ਼ਾਂ ਬਹੁਤ ਆਸਾਨ ਹੋ ਗਈਆਂ ਨੇ ਉਹ ਖਰੀਦਣੀਆਂ ਉਦੋਂ ਕਿੰਨੀਆਂ ਔਖੀਆਂ ਸੀ ਪਰ ਤਾਂ ਵੀ ਇੱਕ ਦੂਸਰੇ ਨੂੰ ਲੋਕ ਹੱਸ ਕੇ ਚੀਜ਼ ਦੇ ਦਿੰਦੇ ਸੀ ਲੈ ਵੀ ਲੈਂਦੇ
1: ਬਿਲਕੁਲ ਬਿਲਕੁਲ
2: ਹਾਂਜੀ ਉਦੋਂ ਆਉਂਦਾ ਸੀ ਉਦੋਂ ਮਨੀ ਆਰਡਰ ਆਉਂਦੇ ਹੁੰਦੇ ਸੀ ਨਾ ਜਿਵੇਂ ਸਾਡੇ ਹੋਸਟਲ ਪੈਸੇ ਆਉਣੇ ਕਰੋ ਮਨੀ ਆਰਡਰ ਆਉਣਾ ਸਿੱਧਾ ਜਾ ਕੇ ਡਾਕੀ ਨੂੰ ਖੋਲਣਾ ਉਹਨੇ ਪੁੱਛਣਾ ਅੱਜ ਕਿਹੜੇ ਰੂਮ ਦਾ ਮਨੀ ਆਰਡਰ ਆਇਆ, ਉਹਨੇ ਕਹਿੰਦਾ ਫਲਾਣੇ ਰੂਮ ਨੰਬਰ ਦਾ, ਸ਼ਾਮ ਨੂੰ ਉੱਥੇ ਜਾਣਾ, ਕਹਿੰਦਾ ਤੇਰੇ ਘਰੋਂ ਪੈਸੇ ਆਏ ਸਾਨੂੰ ਪਾਰਟੀ ਵੀ ਅੱਜ
1: ਵਾਹ
2: ਫਿਰ ਹੁੰਦਾ ਵੀ ਉਹ ਵੀ ਰਾਜੀ ਹੁੰਦੇ ਚੱਲ ਠੀਕ ਆਇਆ ਪੈਸੇ ਦੇ ਆਇਆ ਚਲੋ ਆ ਚੱਲਿਆ ਅੱਜ ਬਾਹਰੋਂ ਫਲਾਣੇ ਮੈਸੇਜ ਦਾ ਹਾਂ ਹਾਂ ਆ ਕੇ ਬੋਰ ਹੋ ਜਾਂਦੇ ਹੁੰਦੇ ਸੀ ਤੇ ਏਦਾਂ ਬਹੁਤ ਚੱਲਦਾ ਹੁੰਦਾ ਉੱਥੇ ਨਾ, ਉੱਥੇ ਕੋਈ ਉਹ ਨੀ ਸੀ ਹੁਸ਼ਿਆਰਪੁਰ ਦਾ ਭਰਾ ਦਾ ਵਿਆਹ ਹੋਇਆ ਤੇ ਸਾਊਥ ਇੰਡੀਅਨ ਸੀ ਸਾਰੇ ਐਮ ਪੀ ਇਹਨਾਂ ਸਾਰਿਆਂ ਬੜਾ ਚਾਹੀ ਪੰਜਾਬੀ ਵਿਆਹ ਦੇਖਣਾ, ਕਹਿੰਦੇ ਚਲ ਠੀਕ ਹੈ ਮੈਂ ਤੈਨੂੰ ਸਾਰੇ ਲੈ ਜਾਣਾ, ਅਸੀਂ ਸਾਰੇ ਚਲੇ ਗਏ ਪੰਦਰਾਂ ਵੀਹ ਜਾਣੇ ਨਾ ਚਲੇ ਗਏ ਵਿਆਹ ਤੇ ਉਹਨਾਂ ਉੱਥੇ ਨਾ ਉਹਨਾਂ ਉਹਨਾਂ ਕਿਹਾ ਵੀ ਨੱਚੋ ਸਾਰੇ ਬੜੇ ਖੁਸ਼ ਹੈ ਖਾਣਾ ਵੀ ਮਿਲੂ ਨੱਚਣ ਲੱਗ ਪਏ ਹਨਾ ਤੇ ਉਹ ਨਾ ਅੱਗੇ ਪਹਿਲੇ ਸਨਮਾਨ ਨੀ ਅਸੀਂ ਨੱਚਣਾ ਤੇ ਉਹ ਨਾ ਦੇਖਿਆ ਉਹਨਾਂ ਨੇ ਪੈਸੇ ਵਾਰਨ ਦੇ ਪੰਜਾਬੀ ਪੈਸੇ ਵਾਰਨ ਕਹਿੰਦੇ ਪੈਸੇ ਕੀ ਵਾਰਨ ਜਿਹੜੇ ਨੱਚਦੇ ਉਹਨਾਂ ਦੇ ਪੈਸੇ ਵਾਰਦੇ ਸਾਰੇ ਨੱਚ ਲੱਗ ਪਏ ਪੈਸੇ ਇਕੱਠੇ ਕਰ ਲੈ ਪਏ ਪਤਾ ਕਿੰਨੇ ਸਾਰੇ ਪੈਸੇ ਚੱਕ ਲਿਆ ਉੱਥੇ
0: ਪੰਜਾਬ ਚ ਨਾ ਉਧਰ ਇਹ ਚੀਜ਼ਾਂ ਹੈ ਨੀ
1: ਉਧਰ ਹੈ ਨੀ
0: ਥੈਂਕ ਯੂ ਲਾਲ ਜੀ ਥੈਂਕ ਯੂ
1: ਖਾਣੇ ਕੀ ਯਾਦ ਆਈ ਰਜੋ ਜੀ ਯਾਦ ਇਸ ਤਰ੍ਹਾਂ ਆਈ ਟੀ ਮੈਂ ਪੜ੍ਹਿਆ ਕਰਾਂ ਤੇ ਨਾ ਤੋ ਲੰਚ ਟਾਈਮ ਹੋ ਗਿਆ ਆਈ ਟੀ ਕਾ ਤੋ ਜਿਤਨੀ ਬਾਰ ਰੇਹੜੀਆਂ ਲਗਾ ਕਰਾਂ ਦੀ ਉਸ ਪਾ ਵਾਹ ਨਹੀਂ ਖਾਣਾ ਉਸਕੇ ਬਿਲਕੁਲ ਦੋਹਰਾ ਵਾਹ ਦੀ ਕਿਆ ਕਹਾਂ ਉਸਨੂੰ ਪੁਲਿਸ ਲਾਈਨ ਉਸਕੀ ਪੁਲਿਸ ਲਾਈਨ ਮੈਂ ਜੋ ਅਫਸਰ ਬੈਠਿਆ ਕਰਾਂ ਦੇ ਨਾ ਉਹਨਾਂ ਇੱਕ ਅਫਸਰ ਮੇਰੇ ਮਾਮੇ ਕਾ ਦੋਸਤ ਆ ਤੋ ਉਸ ਪਾ ਬਸ ਉਹਨੂੰ ਹੀ ਰਿਸ਼ਤੇਦਾਰੀ ਬਣਾਉਣੇ ਖਾਤਰ ਵਹਾਂ ਵਗ ਗਏ ਵਾ ਉਹਨੂੰ ਕਹਿ ਦਈਏ ਬਈ ਭੁੱਖ ਲੱਗ ਰਹੀ ਕੰਟੀਨ ਉਹਨੂੰ ਕਹਾ ਮੇਰਾ ਨਾਮ ਲੈ ਕੇ ਖਾ ਲਿਓ ਵਹਾਂ 1.5 ਰੁਪਏ ਕਾ ਮਿਲਾ ਕਰਦਾ ਬ੍ਰੈਡ ਪਕੌੜਾ ਬਾਹਰ ਮਿਲਾ ਕਰਦਾ 5 ਰੁਪਏ ਕਾ ਮਾਮਾ ਜੀ ਕਾ ਕਹਿਣਗੇ ਬਾ ਬਹੁਤ ਸੇ ਬ੍ਰੈਡ ਪਕੌੜੇ ਖਾਵਾਂ ਕਰਦੇ ਜਾ ਬੜਾ ਉਹ ਵਾ ਵੀ ਇੱਕ ਸਮਾਂ ਬੜਾ ਵਧੀਆ
0: ਬਹੁਤ ਵਧੀਆ ਅਸਲ 'ਚ ਉਹ ਚੀਜ਼ਾਂ ਜਦੋਂ ਆਪਾਂ ਹੁਣ ਯਾਦ ਕਰਦੇ ਹਾਂ ਨਾ ਅਤੇ ਸਾਨੂੰ ਇਹ ਪਤਾ ਲੱਗਦਾ ਵੀ ਆਪਾਂ ਕਿੱਥੋਂ ਤੱਕ ਸਫ਼ਰ ਤੈਅ ਕੀਤਾ ਫਿਰ ਇੱਕ ਆਪਣੇ ਆਪ ਹੀ ਤੁਹਾਡਾ ਸ਼ੁਕਰਾਨਾ ਜ਼ਰੂਰ ਨਿਕਲਦਾ ਤੁਹਾਡੇ ਅਦਰਵਾਈਜ਼ ਆਪਾਂ ਭੁੱਲੇ ਹੀ ਹੁੰਦੇ ਹਾਂ ਸਾਨੂੰ ਲੱਗਦਾ ਵੀ ਅਸੀਂ ਹਮੇਸ਼ਾ ਹੀ ਸ਼ਾਇਦ ਰਾਜੇ ਹਾਂ ਹਮੇਸ਼ਾ ਹੀ ਸ਼ਾਇਦ ਗੱਡੀਆਂ 'ਚ ਘੁੰਮਦੇ ਹਾਂ ਕੋਈ ਗੱਡੀਆਂ ਇੰਨੀ ਮਤਲਬ ਪੈਦਲ ਹੀ ਜਾਂ ਫਿਰ ਵੱਧ ਤੋਂ ਵੱਧ ਸਾਈਕਲ ਹੀ ਆਪਾਂ ਉੱਥੋਂ ਵੇਖੀਏ ਤਾਂ ਫਿਰ ਸਾਨੂੰ ਬੜਾ ਬੜੀ ਤਸੱਲੀ ਹੋਊਗੀ
1: ਜਦੋਂ ਮੇਰੀ ਆਈਟੀ ਖਤਮ ਹੋ ਗਈ ਨਾ ਤੋ ਮੈਂ ਆਈਟੀ ਕੇ ਸਾਥ ਸਾਥ ਪਲੱਸ ਟੂ ਵੀ ਕਰੀ ਤੀ ਤੋ ਉਹ ਅੱਗਾ ਜਿਸ ਡਿਪਾਰਟਮੈਂਟ ਮੈਂ ਜੋਬ ਲੈਣੀ ਤੀ ਜਾਂ ਕੁਛ ਵੀ ਤਾ ਉਹ ਇੱਕ ਹੀ ਸਾਲ ਮੈਂ ਦੋ ਕੁਆਲੀਫਿਕੇਸ਼ਨ ਇਕੱਠੀ ਮਾਨ ਨਹੀਂ ਰਹੇ ਤੇ ਇਹਨੂੰ ਕਹਾ ਯਾਰ ਇੱਕ ਹੀ ਸਾਲ ਮੈਂ ਤੂੰ ਕਿਸ ਤਰ੍ਹਾਂ ਕਰ ਸਕਾਂ ਪਲੱਸ ਟੂ ਮੈਂ ਪੰਜਾਬ ਬੋਰਡ 'ਤੇ ਦੁਬਾਰਾ ਕਰੀ ਆਈਟੀ ਕਾ ਕਾਰਡ ਬਣ ਰੱਖਿਆ ਤਾ ਪਰ ਲੇਕਿਨ ਬਸ ਮੈਂ ਕਿਰਾਇਆ ਨਹੀਂ ਲੈਣਾ ਫਰੀ ਮੈਂ ਜਾਣਾ ਲੇਕਿਨ ਆਈਟੀ ਕਾ ਕਾਰਡ ਬਣਿਆ ਤਾ ਆਈਡੀ ਕਾਰਡ ਨਾ ਤੋ ਜਿਤਨੇ ਮੇਰੇ ਕੋਲ ਛੋਕਰੇ ਜਾਂਦੇ ਮੇਰੇ ਸਾਰੇ ਜੂਨੀਅਰ ਤੇ ਉਹਨਾਂ ਨੂੰ ਪਤਾ ਤਾ ਵੀ ਹਰਮੀਤ ਸਿੰਘ ਬਾ ਟਿਕਟ ਕੇ ਪੈਸੇ ਹੈ ਪਰ ਟਿਕਟ ਲੈਂਦਾ ਨਹੀਂ ਹੈ ਮੈਨੂੰ ਨਹੀਂ ਤਾਂ ਵੀ ਜਦ ਪਕੜੇ ਜਾਵਾਂਗੇ ਭਰ ਦੇ ਉਸਮੇ 10 ਗੁਣਾ ਕਿਰਾਇਆ ਹੋਤਾ $18 ਕੀ $18 ਕੀ ਟਿਕਟ ਹੋਵਾਤੀ ਜ਼ਿਆਦਾ ਜ਼ਿਆਦਾ ਕਿੱਦਾਂ ਲੱਗਾ 180 ਦਿਨੇ ਪੜ ਜਾਵਾਂਗੇ ਕੋਈ ਦਿੱਕਤ ਨਹੀਂ ਕਰਕੇ ਤਾਂ ਪੈਸੇ ਦੇ ਘਰਾਂ ਦੇ ਉਹ ਜਦ ਅੰਬਾਲੇ ਦੇ ਪਹਿਲਾਂ ਨੇ ਇੱਕ ਛੋਟਾ ਸਾ ਗਾਓਂ ਪੜਾ ਬੁਲਾਣਾ ਵਹਾਂ ਉਹਦੇ ਨਾਰਾ ਤਾ ਐਸ ਡੀ ਓ ਪੂਰੀ ਟੀਮ ਲੈ ਕੇ ਵੀ ਅੱਜ ਤੋਂ ਬੱਸਾਂ ਘੇਰਾਂਗੇ ਔਰ ਆਪਣਾ ਪਤਾ ਵੀ ਜਦੋਂ ਇੱਕ ਫਲੈਂਕ ਕਈ ਖੜੀ ਹੋ ਤਾਂ ਬੱਸ ਵਾਲੇ ਉਹ ਇੰਡੀਕੇਟਰ ਸ਼ਮਾਰ ਕੇ ਬਤਾਏ ਦੇ ਵੀ ਅੱਗਾ ਫਲੈਂਕ ਖੜੀ ਬਤਾਏ ਦੇ ਹਨਾ ਤੋ ਪੇਵਾ ਦੇ ਅੰਬਾਲਾ ਬੱਸ ਜਾ ਰਹੀ ਸੀ ਉਸ ਬੱਸ ਨੂੰ ਅਗਲੀ ਪਿਛਲੀ ਖਿੜਕੀ ਮਾਮ ਖੜੇ ਦੇ ਬਸ ਜਿਸ ਤਰ੍ਹਾਂ ਬੱਸ ਰੁਕੀ ਸਾਈਡ ਮਲਵਾ ਲਈ ਗੱਡੀਆਂ ਪੁਲਿਸ ਵਾਲੇ ਕੀ ਵੀ ਜੀਪਾਂ ਖੜੀ ਪੁਲਿਸ ਵਾਲੇ ਕੀ ਐਸ ਡੀ ਓ ਬੈਠਾ ਆਰਾਮ ਤੇ ਕੁਰਸੀ ਆਪਣੀ ਨੀਚਾ ਗੇਰ ਕਰ ਆ ਬੈਠਾ ਆਰਾਮ ਤੇ ਬਈ ਦੇਖਾਂ ਵੀ ਅੱਜ ਕਿਤਨੇ ਬੰਦੇ ਪਕੜੇ ਜਾਵਾਂਗੇ ਪਤਾ ਨਹੀਂ ਸਾਰੇ ਬੰਦੇ ਮੇਰੀ ਤਰਫ਼ ਦੇਖ ਰਹੇ ਲੈ ਵੀ ਆਹ ਸਰਦਾਰ ਪਕੜਿਆ ਗਿਆ ਬਈ ਅੱਜ ਇਸਕੀ ਵਾਰੀ ਹੈ ਨਾ ਇਤਨੇ ਵਾਰ ਜੋ ਮੇਰੇ ਪਾ ਆਇਆ ਚੈੱਕਰ ਨੂੰ ਕਿਹਾ ਵੀ ਕਿਆ ਮੈਂ ਕਿਹਾ ਜੀ ਸਟੂਡੈਂਟ ਹੈ ਆਈ ਡੀ ਕਾਰਡ ਦਿਖਾਓ ਦਿਖਾਓ ਉਹ ਸਭ ਤੋਂ ਬੋਲਣ ਲੱਗਾ ਟਿਕਟ ਦਿਖਾ ਰਿਹਾ ਟਿਕਟ ਦਿਖਾ ਰਿਹਾ ਬਸ ਇਤਨੇ ਮੈਂ ਨੀਚਾ ਉਤਰ ਗਏ ਉਸਕਾ ਧਿਆਨ ਥੋੜ੍ਹੀ ਦੂਸਰੀ ਤਰਫ਼ ਹੋਇਆ ਆ ਮਾਂ ਕਾ ਐਸ ਟੀ ਕੋ ਖੜ ਗਏ ਐਸ ਟੀ ਬਾਤਾਂ ਲੱਗਿਆ ਮਾਰਾ ਔਰ ਛੋਰੇ ਕਿਆ ਕਰ ਰਹੇ ਥਮ ਕਿਆ ਕੌਣ ਸੀ ਗਾਂਵ ਦੇ ਕਹਾਂ ਦੇ ਬਸ ਇਤਨੀ ਸੀ ਦੇਰ ਮੈਂ ਅਗਲੀ ਖਿੜਕੀ ਤੋਂ ਇੱਕ ਬੰਦਾ ਬਾਹਰ ਕੁੱਦਿਆ ਮਾਰਾ ਜਾਣਕਾਰੀ ਦਾ ਬਸ ਆਈ ਟੀ ਪੜ੍ਹਿਆ ਵਾਲਾ ਵਹਾਂ ਤੇ ਇਤਨੀ ਜ਼ੋਰ ਸੇ ਭੱਗ ਗਿਆ ਵੀ ਸੜਕੇ ਕੇ ਦੋਹਰਾ ਦੋਹਰਾ ਸੜਕੇ ਕਿਨਾਰੇ ਕਿਨਾਰੇ ਭੱਗ ਗਿਆ ਨਾ ਔਰ ਐਸ ਡੀ ਉਸ ਤੋਂ ਕਹਿ ਰਿਹਾ ਉਹਨੂੰ ਕਹਿ ਯਾਰ ਪਾਗਲ ਹੋ ਰੱਖਿਆ ਕਿਆ ਟਿਕਟ ਹੀ ਨਹੀਂ ਹੈ ਨਾ ਯਹਾਂ ਮਰਮਰਾ ਜਾ ਕਾ ਸੜਕ ਪਰ ਤੋੜ ਰਿਹਾ ਇਤਨੇ ਟਰੱਕ ਜਾ ਰਹੇ ਆ ਕਿਸੇ ਨੀਚਾ ਆ ਜਾਏਗਾ ਮਰ ਜਾਗਾ ਵਿਚਾਰਾ ਔਰ ਮੈਂ ਪਤਾ ਕਿਆ ਕਰਿਆ ਮੈਂ ਕਿਹਾ ਪਾਗਲ ਆ ਜੀ ਘਰ ਕੇ ਤੋਂ ਪੈਸੇ ਦੇ ਆ ਟਿਕਟ ਲੈਂਦੇ ਮਰ ਜਾ ਕਿਆ ਕਰਾਂਗੇ ਔਰ ਲੋਕ ਮੇਰੇ ਤਰਫ਼ ਦੇਖ ਰਹੇ ਮੇਰੇ ਯਾਰ ਦੋਸਤ ਨੇ ਕਿਹਾ ਤੂੰ ਟਿਕਟ ਲੈ ਰਿਹਾ ਕਿਤਨਾ ਵੀ ਐਸ ਡੀ ਤੈਨੂੰ ਪੁੱਛ ਲਿਆ ਬਾਈ ਟਿਕਟ ਦਿਖਾ ਤੇਰੇ ਪਾ ਟਿਕਟ ਦਿਖਾਣੇ ਗਿਆ ਨਹੀਂ ਉਸ ਨੂੰ ਕਹਿ ਰਿਹਾ ਬਾਈ ਘਰ ਕੇ ਤੋਂ ਪੈਸੇ ਦੇ ਆ ਜੀ ਮੈਂ ਕਿਹਾ ਸਰਦਾਰ ਦੇਖ ਤੇਰਾ ਕੌਨਫੀਡੈਂਸ ਹੈ ਪਰ ਟਿਕਟ ਮੈਂ ਪਕੜਿਆ ਵੀ ਗਿਆ ਕਈ ਵਾਰੀ, ਪੈਸੇ ਵੀ ਦੀ, ਮੈਂ ਕਿਹਾ ਰੋਲਾ ਨੀ ਪਾਉਣਾ, ਬੇਇੱਜ਼ਤੀ ਨੀ ਕਰਨੀ ਬਈ, 120 10 ਗੁਣਾ ਲੈਣੇ, ਲੈ ਪਕੜ
0: ਪੈਸੇ ਲੈਣੇ, ਲੈ ਲੈ
1: ਪੈਸੇ ਲੈ ਲੈ, ਬੇਇੱਜ਼ਤੀ ਨੀ ਕਰਨੀ ਬਈ. ਪਰ ਇਤਨਾ ਕਰੇਜ ਹੋਇਆ ਕਈ ਵਾਰ ਦੋ ਦੋ ਟਿਕਟਾਂ ਲੈਣੀ ਬਸ ਇਤਨਾ ਹੀ ਵੀ ਕੋਈ ਕੋਈ ਫਸ ਜਾ ਬਾਈ, ਇਸ ਕੀ ਟਿਕਟ ਬਣਾ ਲੈ ਰੱਖੀ, ਐਵੇਂ ਕੋਈ ਕੁੜੀ ਲੜਕੀ ਕਹਿੰਦੇ ਕਰਾ ਬਈ ਮੇਰੇ ਪਾਸ ਟਿਕਟ ਅੱਜ ਪਾਸ ਕਰ ਰਹਿ ਗਿਆ, ਰਹਿਣਾ ਚੁੱਕ ਜਿੱਦਾਂ ਕਰ ਤੇਰੀ ਟਿਕਟ ਬਣਾ ਲੈ ਰੱਖੀ ਹੈ, ਫੁਕਰਾ ਬੰਤੀ ਕੀ ਤੋਂ ਵਧੀਆ ਸੁਣਾ,
0: ਉਹ ਵੀ ਇੱਕ ਉਮਰ ਹੁੰਦੀ ਫੁਕਰਾਪੰਤੀ ਦੀ. ਧੰਨਵਾਦ. ਕਹਿੰਦੇ ਜਿਹੜੀ ਬਜ਼ਾਰਤ ਤੁਸੀਂ ਪਾਈ ਸੀ ਉਸਦਾ ਆਨਸਰ ਹੈ ਗੁੜ ਦੀ ਰੋੜੀ ਜਾਂ ਭੇਲੀ. ਕਿਹੜੀ ਬਜ਼ਾਰਤ ਪਾਈ ਸੀ?
1: ਭੇਲੀ ਨੀ, ਆਪਾਂ ਟੀਮ ਦੀ ਗੱਲ ਕਰਦੇ ਹਾਂ, ਉਹਦੇ ਚ ਟੀਮ ਭੇਲੀਆਂ ਵੀ ਕਹਿੰਦੇ.
0: ਨਹੀਂ, ਬਜ਼ਾਰਤ ਕਿਹੜੀ ਪਾਈ ਆਪਾਂ? ਬਜ਼ਾਰਤ ਤੇ ਨਹੀਂ ਕੋਈ ਪਾਈ ਆਪਾਂ,
1: ਨਹੀਂ ਪਾਈ ਆਪਾਂ, ਬਜ਼ਾਰਤ ਨਹੀਂ ਪਾਈ.
0: ਹਾਂ, ਕੋਈ ਪਹਿਲਾਂ ਕੋਈ ਮਿਕਸ ਕਰ ਗਏ ਆਪਾਂ ਜੀ ਬਾਬਾ ਚਿਰ,
1: ਜਦੋਂ ਮੈਂ ਅੱਜ ਮਿਕਸ ਕਰ ਦੇਣਾ ਕਦੀ ਆਪਣੀ ਭਾਸ਼ਾ 'ਚ, ਕਈ ਗੱਲਾਂ ਤੁਹਾਨੂੰ ਉਸੇ ਚੀਜ਼ 'ਚ ਫੱਬਦੀਆਂ, ਸੁਣਾਉਣੀਆਂ ਵਧੀਆ ਲੱਗਦੀਆਂ.
0: ਹਾਂ, ਉਦੋਂ ਕਿ ਜੇ ਉਹ ਬਾਅਦ 'ਚ ਚੇਤਾ ਭੁੱਲ ਜਾਂਦਾ ਕਈ ਚੀਜ਼ਾਂ ਦਾ ਨਾ, ਲੇਟ ਪੜੀ ਦੇ ਕਈ ਵਾਰੀ ਮੈਸੇਜ, ਮਾਫੀ ਚਾਹੁੰਦੇ ਜੀ. ਮਨਦੀਪ ਔਲਖ ਜੀ ਕਹਿੰਦੇ ਨੇ ਕਿ ਤੁੱਕਿਆਂ ਦਾ ਚਾਰ ਵੀ ਬਣਦਾ. ਹਾਂ, ਜਿਹੜਾ ਆੜ ਇੱਕ ਏਕੜ ਦੇ ਤੁੱਕੇ ਇਹਦਾ ਤਾਂ ਬਣਦਾ ਵਾ, ਉਹਦਾ ਹੁਣ ਜਲੇਬੀ ਵਾਲੇ ਦਾ ਪਤਾ ਨਹੀਂ ਕੀ ਕੀ ਬਣਦਾ, ਉਹਦਾ ਨਹੀਂ ਆਪਾਂ
1: ਜਲੇਬੀ
0: ਕੋਈ ਐਕਸਪੀਰੀਅੰਸ. ਅਤੇ ਥੈਂਕ ਯੂ ਕਹਿੰਦੇ ਕਿ ਪਰਜਿੰਦਰ ਸਿੰਘ ਜੀ ਦਾ ਮੈਸੇਜ, ਕਹਿੰਦੇ ਕਿ ਰੈਗੂਲਰ ਲਿਸਨਰ ਨੇ ਅਤੇ ਬਰਥਡੇ ਵਿਸ਼ਿਜ਼ ਨੇ, ਜਨਮਦਿਨ ਦੀਆਂ ਲੱਖ ਲੱਖ ਵਧਾਈਆਂ ਮੇਰੇ ਸੋਹਣੇ ਜੀਵਨ ਸਾਥੀ ਨੂੰ. ਵਾਹਿਗੁਰੂ ਹਮੇਸ਼ਾ ਤੰਦਰੁਸਤੀ ਅਤੇ ਚੜ੍ਹਦੀ ਕਲਾ 'ਚ ਰੱਖਣ, ਚੰਗੀ ਸਿਹਤ, ਖੁਸ਼ੀਆਂ ਅਤੇ ਕਾਮਯਾਬੀਆਂ ਤੁਹਾਡੀ ਝੋਲੀ ਭਰਨ. ਅਤੇ ਮੇਰੀ ਇਹੀ ਅਰਦਾਸ ਹੈ ਕਿ ਵਾਹਿਗੁਰੂ ਜੀ ਆਪਣੀਆਂ ਮਿਹਰਾਂ ਅਤੇ ਅਸੀਸਾਂ ਸਦਕਾ ਅਸੀਸਾਂ ਸਦਾ ਤੁਹਾਡੇ ਉੱਤੇ ਬਣਾਈ ਰੱਖਣ. ਹਮੇਸ਼ਾ ਖੁਸ਼ ਰਹੋ ਅਤੇ ਮੁਸਕਰਾਉਂਦੇ ਰਹੋ. ਜਨਮਦਿਨ ਮੁਬਾਰਕ ਜੀ. ਸੋ ਇਹ ਜੀ ਮੈਸੇਜ ਕਹਿੰਦੇ ਨੇ ਕਿ ਫੋਰ ਮਾਈ ਹਸਬੈਂਡ ਪਰਜਿੰਦਰ ਸਿੰਘ ਹੋਰਾਂ ਦੇ ਲਈ, ਤੁਹਾਡੇ ਪਰਜਿੰਦਰ ਜੀ ਤੁਹਾਡੇ ਵਾਈਫ ਨੇ ਤੁਹਾਨੂੰ ਜਨਮਦਿਨ ਦੀਆਂ ਮੁਬਾਰਕਾਂ ਭੇਜੀਆਂ ਨੇ. ਬਹੁਤ ਬਹੁਤ ਮੁਬਾਰਕਾਂ ਜੀ. ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ
1: ਪਰਜਿੰਦਰ ਜੀ.
0: ਪਰਜਿੰਦਰ ਸਿੰਘ ਜੀ, ਹੈਪੀ ਬਰਥਡੇ ਟੂ ਯੂ.
1: ਬਹੁਤ ਬਹੁਤ ਮੁਬਾਰਕਾਂ ਹੋ ਜੀ ਜਨਮਦਿਨ ਕੀ ਆਪ ਕਹਿੰਦੇ ਬਾਈ.
0: ਤੰਦਰੁਸਤੀ ਦੇਵੇ ਰੱਬ ਤੁਹਾਨੂੰ, ਚੜ੍ਹਦੀ ਕਲਾ ਦੇਵੇ ਅਤੇ ਆਪਸ ਵਿੱਚ ਪਿਆਰ ਇਸੇ ਤਰ੍ਹਾਂ ਦੇ ਨਾਲ ਤੁਹਾਡਾ ਬਣਿਆ ਰਹੇ, ਅਤੇ ਸਾਡੇ ਨਾਲ ਖੁਸ਼ੀ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ. ਚੜ੍ਹਦੀ ਕਲਾ ਦੇ ਵਿੱਚ ਰਹੋ. ਅਤੇ ਸੈਮੀ ਸਾਹਿਬ ਕਹਿੰਦੇ ਕਿ ਬਾਕੀ ਭਾਅ ਜੀ ਬਾਕੀ ਸਾਰੀਆਂ ਗੱਲਾਂ ਕਹਿੰਦੇ ਕਿ ਮੰਨ ਲੈਂਦੇ ਹਾਂ, ਪਰ ਲਾਲ ਜੀ ਆਖ ਵੇਖ ਕੇ ਲਾਲ ਜੀ ਦਾ ਸਕੂਲ ਅਤੇ ਕਾਲਜ ਥੋੜ੍ਹਾ ਬਹੁਤਾ ਲਾਗੇ ਕਰਾਓ ਯਾਰ, 20 ਕਿਲੋਮੀਟਰ ਥੋੜ੍ਹਾ ਜਿਹਾ ਜ਼ਿਆਦਾ ਆ. ਨਹੀਂ, ਲਾਲ ਜੀ ਘੱਟ ਹੀ ਇਹੋ ਜਿਹੀਆਂ ਛੱਡ ਦਿੰਦੇ ਵੈਸੇ, ਇਹ ਹੋਊਗਾ ਚਲੋ 20 ਪਰ ਬਾਬਾ
1: ਇਹ ਕਹਿ ਰਹੇ ਹੋ ਛੱਡ ਦਿੰਦੇ ਵੀ ਛੱਡਾ
0: ਬਚਪਨ
1: ਦੀ ਉਮਰ ਆ, ਗੱਲਾਂ ਕਰਦੇ ਜਾਂਦੇ ਹੋਣੇ ਆ ਤੇ ਹੌਲੀ ਹੌਲੀ ਜਾਂਦੇ ਹੋਣੇ, ਜਾਂਦੇ ਹੋਣੇ ਬੜੇ ਆਰਾਮ ਨਾਲ, ਦੋ ਮੇਰੇ ਖਿਆਲ 2-2.5 ਘੰਟੇ ਲੱਗ ਜਾਂਦੇ ਹੋਣੇ ਜਾਂਦੇ,
0: 2-2.5 ਤੇ ਲੱਗਣੇ. ਹਾਂ, 20 ਬਹੁਤ ਹੁੰਦਾ ਵਾ,
1: 20 ਬਹੁਤ ਹੁੰਦਾ.
0: 20 ਮੰਨ ਲਓ ਇੱਥੋਂ ਟਾਰਨੇਟ ਜਾਣਾ ਤੁਰ ਕੇ, 20 ਕਿ ਹੋਊਗਾ ਟਾਰਨੇਟ?
1: ਜ਼ਿਆਦਾ, ਹਾਂ ਇੰਨਾ ਕਿ ਹੋਊਗਾ,
0: ਘੱਟੋ ਘੱਟ ਤੇ ਇੰਨਾ ਹੋਊਗਾ.
1: ਤੇ ਗੱਲਾਂ ਵੀ ਤਾਂ ਕਰਦੇ ਜਾਂਦੇ, ਜਿਹੜਾ ਭਈਆਂ ਵਾਂਗੂ ਸਿੱਧੀ ਲੈਣ ਬਣਾ ਕੇ ਜਾਣਾ ਬਸ ਵਾਪਸ ਆ ਗਏ, ਗੱਲਾਂ ਵਾਂ ਤਾਂ ਕਰਦਾ ਜਾਂਦਾ, ਬੰਦਾ ਟਾਈਮ ਹੀ ਲਾਉਂਦਾ.
0: ਇਹ ਕਰਦੇ ਹੀ ਨਹੀਂ ਜਾਂਦੇ ਹੋਣੇ, ਇਹਨਾਂ ਦੇ ਤਾਂ ਸਮਝਣ 'ਚ ਵੀ ਟਾਈਮ ਲੱਗਦਾ ਹੋਣਾ.
1: ਇਹ ਟਰਾਲੀ ਪਿੱਛੇ ਲਮਕੇ ਜਾਂਦੇ,
0: ਰਾਹ 'ਚ ਕੋਈ ਨਾ ਕੋਈ ਮਿਲ ਜਾਂਦਾ ਉਹ ਸੋਰਸ, ਪਰ ਉਹ ਜ਼ਰੂਰੀ ਥੋੜ੍ਹੀ ਆ ਵੀ ਮਿਲਣਾ ਹੈ.
1: 20 ਕਿਲੋਮੀਟਰ
0: ਨਹੀਂ, ਵੱਡੀ ਘਾਲਣਾ ਵੀ, ਫਿਰ ਵੀ
1: 20 ਕਿਲੋਮੀਟਰ ਹੋ ਸਕਦੀ. ਲਾਲ ਜੀ ਸੋਰੀ, ਤੁਸੀਂ ਗਏ ਹੋ ਗਏ ਲੱਗਦਾ ਪਤਾ,
0: ਜਾਂ 20 ਦਾ 10 ਵੀ ਹੋਊਗਾ ਤਾਂ ਕਿਹੜਾ ਘੱਟ ਆ. ਮੈਂ ਕਹਿੰਦਾ 5 ਕਿਹੜਾ ਤੁਰਨਾ ਸੌਖਾ ਹੁੰਦਾ ਵਾ, 5 ਮੈਨੂੰ ਯਾਦ ਹੈ ਸਾਡੇ.
1: ਜਿੱਥੇ ਤੱਕ ਮੇਰਾ ਖਿਆਲ, ਲਾਲ ਜੀ ਆਪਣੀਆਂ ਗੱਲਾਂ ਫਟਾਫਟ ਸੁਣਾਉਂਦੇ ਨੇ, ਉੱਥੋਂ ਉਦੋਂ ਹੱਥ ਪੈ ਗਏ ਛੇਤੀ ਛੇਤੀ ਬੋਲਣ.
0: ਉਹ ਤਾਂ ਮੈਨੂੰ ਪਤਾ ਨਹੀਂ, ਪਰ ਜਿਹੜੀ ਪੇਸ਼ੈਂਸ ਹੈ ਉਹ ਇਹਨਾਂ 'ਚ ਫਿਰ ਉੱਥੋਂ ਹੀ ਆਈ ਆ. ਹਾਂ, ਜਿਹੜੀ ਇੱਕ ਪੇਸ਼ੈਂਸ ਆ ਨਾ, ਇੰਨਾ ਲੰਮਾ ਸਮਾਂ ਇਹ ਹੋਲਡ ਵੀ ਰੱਖ ਲੈਂਦੇ ਆ, ਕਾਹਲੇ ਨਹੀਂ ਪੈਂਦੇ ਕਈਆਂ ਚੀਜ਼ਾਂ 'ਚ, ਘਰ ਭਾਵੇਂ ਪੈਂਦੇ ਹੀ
1: ਵਿਆਹ ਵਾਰੇ ਬੰਦਾ ਪੇਸ਼ੈਂਟ ਹੋਊ ਆਏ
0: ਸਾਰੇ ਵਿਆਹ ਵਾਰੇ ਕਿੱਥੇ ਪੇਸ਼ੈਂਸ ਹੁੰਦੇ, ਕਈਆਂ ਦੀ ਤਾਂ ਸਗੋਂ ਡੁੱਲ ਜਾਂਦੀ ਹੈ.
1: ਕੀ ਕਹਿ ਰਹੇ ਭਾਈ ਸਾਹਿਬ?
0: ਥੈਂਕ ਯੂ ਜੀ. ਅਤੇ ਮਿਹਰਬਾਨੀ. ਮੋਹਨ ਸਿੰਘ ਜੀ ਕਹਿੰਦੇ ਨੇ ਕਿ ਆਈ ਸੀ ਬੁਝਾਰਤ, ਠੀਕ ਹੈ ਜੀ. ਅਤੇ ਲਿਸਨ, ਮਨਮੋਹਨ ਸਿੰਘ ਸੈੱਡ ਦੈਟ ਬੁਝਾਰਤ. ਅੱਛਾ, ਮਨਮੋਹਨ ਸਿੰਘ ਜੀ ਨੇ ਹੀ ਭੇਜੀ ਸੀ, ਓਕੇ ਠੀਕ ਹੈ ਜੀ, ਧੰਨਵਾਦ. ਇੱਕ ਬਾਤ ਕਰਤਾ ਰਹੋ ਭਾਈ, ਸੁਣਵੇ ਭਾਈ ਟੀਮਾ, ਲੱਕੜੀਆਂ ਚੋਂ ਪਾਣੀ ਕੱਢਾਂ ਚੁੱਕ ਬਣਾਵਾਂ ਟੀਮਾਂ. ਅੱਛਾ, ਇਹਦੀ ਇਹ ਗੱਲ ਕਰ ਰਹੇ ਨੇ. ਥੈਂਕ ਯੂ ਜੀ, ਮਿਹਰਬਾਨੀ ਤੁਹਾਡੀ. ਘੁੰਮਣ ਸਾਹਿਬ ਕਹਿੰਦੇ ਨੇ ਕਿ ਬਾਣੀ ਬਾਣੇ ਅਤੇ ਰੱਬੀ ਰੂਹਾਂ ਦੇ ਚਿਹਰੇ ਉੱਪਰ ਬਣਿਆ ਅਲੌਕਿਕ ਜਿਹਾ ਨੂਰ ਹੁੰਦਾ, ਅਸਮਾਨੀ ਚੜ੍ਹੇ ਦਰਖਤ ਨੂੰ ਹੀ ਲੱਗਦਾ ਮਿੱਠਾ ਅਤੇ ਗੁਣਕਾਰੀ ਖਜੂਰ ਹੁੰਦਾ, ਹਜ਼ਾਰਾਂ ਹੀ ਰੋਟੀਆਂ ਜਾਂ ਨਾਨ ਬਣਾ ਲਓ, ਜਦੋਂ ਤਪਦੀ ਤਪੀ ਜਾਂ ਪੱਕਦਾ ਤੰਦੂਰ ਹੁੰਦਾ, ਅੱਲੜ ਜਵਾਨੀ ਵਿੱਚ ਜਵਾਨੀ ਅਤੇ ਆਸ਼ਕੀ ਦਾ ਚੜ੍ਹਿਆ ਦਿਮਾਗ 'ਤੇ ਬੜਾ ਫਤੂਰ ਹੁੰਦਾ, ਗੱਲਾਂ ਦੇ ਪਲਾਓ ਬਣਾਉਣੇ ਅਤੇ ਰੇਤੇ ਦੀਆਂ ਇਮਾਰਤਾਂ ਦਾ, ਇੱਕ ਦਿਨ ਹਵਾ ਦੇ ਝੋਕੇ ਦੇ ਨਾਲ ਸਭ ਕੁਛ ਚੱਕਣਾ ਚੂਰ ਹੁੰਦਾ, ਨਸ਼ੇ ਕਰਨ ਵਾਲੇ ਇਨਸਾਨ ਨੂੰ ਤਾਂ ਬਸ ਕੁਛ ਕੁ ਘੰਟਿਆਂ ਦਾ ਚੜ੍ਹਿਆ ਸਰੂਰ ਹੁੰਦਾ, ਜਗ੍ਹਾ ਜਗ੍ਹਾ ਭਟਕਣ ਵਾਲਾ ਇਨਸਾਨ ਤਾਂ ਜੰਗਲ ਦਾ ਲੰਗੂਰ ਹੁੰਦਾ, ਭਾਰਤੀ ਸੱਭਿਅਤਾ ਵਿੱਚ ਵਿਆਹਤਾ ਔਰਤ ਦੇ ਗਲ ਦੇ ਵਿੱਚ ਮੰਗਲ ਸੂਤਰ ਅਤੇ ਮੱਥੇ 'ਤੇ ਸੰਧੂਰ ਹੁੰਦਾ, ਗਰੀਬ ਤੇ ਕਮਜ਼ੋਰ ਇਨਸਾਨ ਤਾਂ ਹਮੇਸ਼ਾ ਰੱਬ ਤੇ ਕਿਸਮਤ ਤਾਹੀਂ ਕੱਢਦੇ ਕਸੂਰ ਹੁੰਦਾ ਤੇ ਆਲਸੀ ਤੇ ਕੰਮਾਂ ਤੋਂ ਭੱਜਣ ਵਾਲੇ ਇਨਸਾਨ ਨੂੰ ਹਮੇਸ਼ਾ ਹੀ ਜਾਪਦਾ ਖੱਟਾ ਅੰਗੂਰ ਹੁੰਦਾ। ਮਿਹਨਤ ਤੇ ਲਗਨ ਵਾਲਾ ਇਨਸਾਨ ਹੀ ਇੱਕ ਦਿਨ ਜਗਤ ਉੱਤੇ ਮਸ਼ਹੂਰ ਹੁੰਦਾ। ਸਿਆਲਕੋਟ ਤੋਂ ਆਏ ਘੁੰਮਣਾ ਨੂੰ 47 ਦੀ ਵੰਡ ਵਿੱਚ ਮਿਲਿਆ ਜ਼ਿਲ੍ਹਾ ਗੁਰਦਾਸਪੁਰ ਜਾਂ ਸੰਗਰੂਰ ਹੁੰਦਾ। ਰੇਡੀਓ ਹਾਂਜੀ ਤੇ ਹਰਿਆਣਵੀ ਬੋਲੀ ਬੋਲਣ ਵਾਲਾ ਰਣਜੋਧ ਕੇ ਗੈਲ ਬੈਠਾ ਛੋਕਰਾ ਹਰਮੀਤ ਸਿੰਘ ਤੂਰ ਹੁੰਦਾ ਤੇ ਇੱਧਰ ਘੁੰਮਣ ਵਰਗਿਆਂ ਦਾ ਤਾਂ ਬਸ ਹੱਸਣਾ ਖੇਡਣਾ ਤੇ ਲਿਖਣਾ ਹੀ ਜ਼ਿੰਦਗੀ ਦਾ ਦਸਤੂਰ ਹੁੰਦਾ। ਧੰਨਵਾਦ ਘੁੰਮਣ ਸਾਹਿਬ।
1: ਘੁੰਮਣ ਸਾਹਿਬ ਨਜ਼ਾਰਾ ਲਿਆ ਤਾ ਪੂਰਾ।
0: ਵਾਹਵਾ ਹੀ ਲੰਮਾ ਜੋੜ ਛੱਡਿਆ ਤੁਸੀਂ।
1: ਬਹੁਤ ਬਹੁਤ ਸੋਹਣਾ ਤੁਹਾਨੂੰ ਰਾਈਮ ਤੁਕਬੰਦੀ ਤੁਹਾਡੀ ਲਿਖਣੀ ਸਭ ਰਾਣੀ ਆਉਂਦੀ ਹੈ ਬਾਈ। ਜਿੰਦਾ ਰਹਿ ਛੋਰਿਆ।
0: ਧੰਨਵਾਦ ਜੀ। ਤੇ ਇਕਬਾਲ ਸਿੰਘ ਜੀ ਕਹਿੰਦੇ ਨੇ ਕਿ ਵਾਹ ਲਾਲ ਜੀ ਕਹਿੰਦੇ 15 ਕਿਲੋਮੀਟਰ ਜਾਂਦੇ ਸੀ ਫਿਰ ਰਾਤ ਦੋ ਰਾਤਾਂ ਜਾਂ ਫਿਰ 3 ਵਜੇ ਕਹਿੰਦੇ ਕਿ ਤੁਰਦੇ ਹੋਣੇ ਆ ਦੋ ਜਾਂ ਰਾਤ ਨੂੰ 2 ਵਜੇ ਜਾਂ 3 ਵਜੇ ਤੁਰਦੇ ਹੋਣੇ ਆ।
1: 8 ਵਜੇ ਸੀ ਸਕੂਲ ਲੱਗਦਾ ਹੋਵੇ ਤਾਂ 8 ਵਜੇ ਸਕੂਲ ਲੱਗਦਾ
0: ਯਾਰ ਜ਼ਿਆਦਾ ਹੀ ਜਮ੍ਹਾਂ ਘਟਾਓ 'ਚ ਪੈ ਗਏ ਆਪਾਂ। ਹੈਂ
1: ਸਾਡੇ ਲਾਲ ਜੀ ਦੇ ਮਗਰ ਪੈ ਗਏ
0: ਹੁਣੇ ਆਪਾਂ ਇਹ ਇਹ ਇਹਨੂੰ ਪੁੱਛ ਕੇ ਵੇਖ ਲੈਂਦੇ ਹਾਂ 20 ਕਿਲੋਮੀਟਰ ਪੈਦਲ ਕਿੰਨਾ ਟਾਈਮ ਲੱਗਦਾ।
1: ਡਿਪੈਂਡ ਕਰਦਾ ਦੱਸਿਆ ਨਾ ਨਿੱਕੇ ਨਿੱਕੇ ਪੈਰਾਂ ਦਾ ਫਰਕ ਪੈਂਦਾ ਨਾ। ਕੋਈ ਬੇਬੀ ਸਟੈਪ ਚੱਲਦਾ
0: ਕੋਈ ਵੱਡੇ ਸਟੈਪ ਚੱਲਦਾ
1: ਕੋਈ ਵੱਡੇ ਸਟੈਪ ਚੱਲਦਾ।
0: ਥੈਂਕ ਯੂ ਬਾਈ ਜੀ ਬਰਥਡੇ ਵਿਸ਼ੇਸ਼ ਦੇ ਲਈ।
1: ਪਹਿਲਾਂ ਇਹਨਾਂ ਨੂੰ ਪੁੱਛੀ ਵੀ ਪੜ੍ਹਾਈ 'ਚ ਕਿਹੋ ਜਿਹੇ ਸੀਗੇ ਜੇ ਤਾਂ ਬੰਦਾ ਬਿਲਕੁਲ ਨਲਾਇਕ
0: ਨਹੀਂ ਬਹੁਤ ਨਹੀਂ ਹੁਸ਼ਿਆਰ ਸੀ ਬੜੇ
1: ਫਿਰ ਸ਼ਾਇਦ ਤੇਜ਼ ਤੇਜ਼ ਜਾਂਦੇ
0: ਇਹ ਬਹੁਤ ਹੁਸ਼ਿਆਰ ਸੀ ਰਾਹ 'ਚ ਯਾਦ ਯੂਦ ਕਰ ਲੈਂਦੇ ਹੋਣੇ ਨਾ ਜਾਂਦੇ ਉਹ ਵੀ ਫਰਕ ਪੈਂਦਾ। ਹਾਂਜੀ ਸਿਮਰਨ ਜੀ ਤੁਸੀਂ ਆਉਂਦੇ ਰਹੋ। ਹੈਲੋ ਹਾਂਜੀ ਸਿਮਰਨ ਜੀ ਤੁਸੀਂ ਆਉਂਦੇ ਰਹੋ ਅਤੇ ਤੁਸੀਂ ਸਾਡੇ
1: ਬੱਸ ਵਾਲੇ
0: ਹਾਂਜੀ ਆਖਰੀ ਕਾਲਰ ਹੋ ਗਏ ਫਿਰ ਉਸ ਤੋਂ ਬਾਅਦ ਆਪਾਂ ਇਜਾਜ਼ਤ ਲਵਾਂਗੇ ਜੀ 12 ਵਜੇ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਾਂਗੇ ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਸਾਡਾ ਚੱਲ ਰਿਹਾ ਤੁਹਾਨੂੰ ਸਕੂਲ ਦੇ ਵਿੱਚ ਲੈ ਕੇ ਗਏ ਕਾਲਜ ਦੇ ਵਿੱਚ ਲੈ ਕੇ ਗਏ ਹਾਂ ਅਤੇ ਸਿਮਰਨ ਜੀ ਜੇ ਤੁਸੀਂ ਬਿਜ਼ੀ ਹੋ ਤਾਂ ਫਿਰ ਮੈਂ ਇੱਕ ਕਾਲਰ ਹੋਰ ਬੜੇ ਕਾਲੇ ਨੇ ਬੜੇ ਚਿਰ ਦੇ ਡਹੇ ਆ ਬੜੇ ਚਿਰ ਦੇ ਡਹੇ ਕੁੰਡਾ ਖੜਕੋ ਨਹੀਂ ਇਹ ਬੜੇ ਚਿਰ ਦੇ ਹੋਲਡ ਤੇ ਨੇ ਅਤੇ ਮੈਨੂੰ ਇਹ ਵੀ ਇਹਨਾਂ ਨਾਲ ਵੀ ਉਹ ਨਾ ਹੋ ਜੇ ਉਹ ਕੀ ਕਹਿੰਦੇ ਹੁੰਦੇ ਆ ਹਾਂਜੀ ਥੋੜ੍ਹਾ ਖਿਆਲ ਰੱਖਿਆ ਕਰੋ ਹੁਣ ਇਹ ਚੱਕਰ ਇਹ ਆ ਵੀ ਆਪਾਂ ਉਹ ਵਾਲਾ ਪਹਿਲਾਂ ਵਾਲਾ ਜਿਹੜਾ ਥੋੜ੍ਹਾ ਜਿਹਾ ਕੰਮ ਨਿਬੇੜ ਰਹੇ ਹਾਂ ਅਤੇ 12:15 ਆਪਾਂ ਜਿਹੜੀ ਗੱਲਬਾਤ ਆ ਉਹ ਨਿਬੇੜ ਕੇ ਅਤੇ 12 ਵਜੇ ਖਬਰਾਂ ਸ਼ੁਰੂ ਕਰਿਆ ਕਰਨੀਆਂ ਸੋ ਇਸ ਕਰਕੇ ਤੁਸੀਂ ਥੋੜ੍ਹਾ ਜਿਹਾ ਅਲਰਟ ਰਿਹਾ ਕਰੋ। ਹਾਂਜੀ
3: ਹਾਂਜੀ ਭਾਈ ਮੈਂ ਅਲਰਟ ਸੀ ਮੈਂ ਨਾ ਬਸ ਸਹੀ ਜਗ੍ਹਾ ਲਾਉਣ ਦੀ ਥਾਂ ਨਹੀਂ ਸੀਗੀ ਤਾਂ ਸੋਰੀ ਸਰ।
0: ਓਕੇ ਓਕੇ ਨਾ ਨਾ ਕੋਈ ਚੱਕਰ ਨਹੀਂ ਮੈਂ ਜਸਟ ਕੋਈ ਅੱਗੇ ਪਹਿਲੇ ਟਾਈਮਿੰਗ ਦੇ ਹਿਸਾਬ ਨਾਲ ਬੰਦਾ ਚੱਲ ਰਿਹਾ ਹੁੰਦਾ
1: ਕਦੀ ਕਿਸੇ ਪੈਰ ਤੇ ਚੜਾ ਦੇ ਬਸ ਲਾਉਣ ਦੇ ਲੈਂਦੇ ਗੱਲ ਕਰਨ ਦੇ ਚੱਕਰ ਪੈਰ ਤੇ
3: ਚੜਾ ਬੰਦੇ ਤੇਰਾ ਚੜਾ
1: ਪੈਰ ਤਾਂ ਸਮਝ ਆਇਆ ਕਰੋ ਇਸ਼ਾਰਾ ਦਿੱਤਾ ਮੈਂ ਰੇਡੀ ਤੇ ਕਹਿਣ ਸਕਦਾ ਬੰਦਾ ਚੜਾ ਦਿਓ ਬਾਈ
3: ਡਾਕਾ
0: ਮਾਰਨ ਚਲੇ ਸੀ
3: ਚੂਚਾ ਨੀ ਜਾਂਦਾ ਇੰਡੀ ਚ ਚੂਚਾ ਇੰਡੀ ਚ ਘੋੜੇ ਤੇ
0: ਜਾਂਦਾ
3: ਉਹਨੂੰ ਕਿੰਨਾ ਚਾਹ ਹੁੰਦਾ ਕਿ ਮੈਂ ਜਾਣਾ ਕਿ ਕਾਲਜ ਤੇ ਉਹ ਇੰਡੀ ਚ ਘੋੜੇ ਤੇ ਨੀ ਜਾਣਾ ਉਹਨੇ ਵਿਆਹ ਵਾਲੇ ਕੱਪੜੇ ਪਾ ਕੇ
0: ਵਾਹ
3: ਨਹੀਂ ਪਰ ਭਾਈ ਆ ਨਾ ਬੜੀ ਜਿਵੇਂ ਲਾਲ ਜੀ ਨੇ ਬੜੀ ਘੈਂਟ ਗੱਲ ਕਰਾਈ ਮੈਨੂੰ ਨਾ ਛੋਟੇ ਹੁੰਦੇ ਕੀ ਹੁੰਦਾ ਸੀਗਾ ਮੇਰੇ ਨਾ ਮੇਰੇ ਦੀਦੀ ਦੀ ਓਬਵੀਅਸਲੀ ਭੈਣ ਵੱਡੀ ਆ ਤੁਹਾਨੂੰ ਭੈਣ ਦੀਆਂ ਚੀਜ਼ਾਂ ਮਿਲ ਜਾਂਦੀਆਂ ਦੀਦੀ ਕੋਲ ਹੁੰਦੀ ਹੀਰੋ ਜੈਟ ਹੈਨਾ ਉਹ ਮੁੰਡਿਆਂ ਦੀ ਥੋੜਾ ਹੁੰਦੀ ਉਹ ਤਾਂ ਕੁੜੀਆਂ ਦੀ ਹੁੰਦੀ ਆ ਤੇ ਮੈਨੂੰ ਉਹ ਮਿਲ ਗਈ ਤੇ ਮੈਂ ਜਾ ਕੇ ਚਲਾਣੀ ਤੇ ਮੈਂ ਸਕੂਲ ਅਸੀਂ ਸਾਈਕਲ ਤੇ ਹੀ ਜਾਂਦੇ ਸੀ ਦੋਵੇਂ ਜਾਣੇ ਤੇ ਜਿਵੇਂ ਦੀਦੀ ਹੋਈ ਤੇ ਫਿਰ ਮੈਨੂੰ ਨਾ ਮੁੰਡੇ ਛੇੜਨ ਲੱਗ ਗਏ ਕਿ ਆ ਮੋਟੂ ਕੋਲ ਨਾ ਚੜਿਆ ਨੀ ਜਾਂਦਾ ਸਾਈਕਲ ਤੇ ਲੱਡਣ ਤੇ ਉਹਦੀ ਤੇ ਤਾਂ ਕੁੜੀਆਂ ਹੀ ਸਾਈਕਲ ਚਲਾਉਂਦਾ ਹੈ।
0: ਅੱਛਾ ਉਦੋਂ ਵੀ ਅੱਛਾ ਦੂਸਰੀ ਤੁਹਾਡੇ ਕੋਲ
3: ਲੇਡੀ ਸਾਈਕਲ ਲੇਡੀ ਸਾਈਕਲ ਕਿਉਂਕਿ ਦੀਦੀ ਦੀ ਮਿਲਣੀ ਸੀਗੀ ਤੇ ਮੈਂ ਰੋਜ਼ ਜੱਬ ਪਾ ਲੈਣਾ ਘਰੇ ਕਿ ਬਈ ਮੈਨੂੰ ਤਾਂ ਸਾਈਕਲ ਚਾਹੀਦੀ ਮੈਂ ਨੀ ਮੈਂ ਡੰਡੇ ਵਾਲੀ ਸਾਈਕਲ ਲੈਣੀ ਹੈ ਕਿ ਮੇਰਾ ਮਜ਼ਾਕ ਉਡਾਉਂਦੇ ਲੋਕ ਕਿ ਮੇਰੇ ਕੋਲ ਘੁਮਾ ਕੇ ਲੱਤ ਨੀ ਬੈਠਿਆ ਨੀ ਜਾਂਦਾ ਤੇ ਬੜਾ ਔਖਾ ਸੌਖਾ ਚਲੋ ਪਾਪਾ ਮੰਨੇ ਕਿ ਇੱਕ ਬਰਥਡੇ ਤੇ ਲੈ ਲੈਣਾ ਤੇ ਮੈਂ ਕੀ ਮੈਂ ਦੇਖੋ ਮਤਲਬ ਜਿੰਨੀ ਮੇਰੀ ਦੇਹ ਸੀਗੀ ਤੇ ਮੈਂ ਕਿਹੜਾ ਸਾਈਕਲ ਕਿਹੜਾ ਦੇਖ ਰਿਹਾ ਗੋਲ ਵਾਲਾ ਜਿਹੜਾ ਡੰਡੇ ਵਾਲਾ ਰੇਸਿੰਗ ਸਾਈਕਲ ਹੁੰਦਾ ਹਨਾ ਮੈਂ ਜਾ ਕੇ ਉਹ A1 ਸਾਈਕਲ ਮੈਂ ਕਿਹਾ ਪਾਪਾ ਆ ਲੈਣਾ ਪਾਪਾ ਕਹਿੰਦੇ ਪਹਿਲਾਂ ਚਲਾ ਕੇ ਦੇਖ ਹੁਣ ਮੈਨੂੰ ਤਾਂ ਸਮਝ ਨੀ ਆਈ ਪਾਪਾ ਨੇ ਕਿਉਂ ਕਿਹਾ ਤੇ ਜਦੋਂ ਮੈਂ ਖੜ ਕੇ ਜਦੋਂ ਮੈਂ ਚਲਾਇਆ ਤੇ ਉਹਦੀ ਸੀਟ ਬੜੀ ਛੋਟੀ ਹੁੰਦੀ ਹੈ ਜਦੋਂ ਮੈਂ ਬੈਠਾ
0: ਉਹ ਤਾਂ ਐਂ ਲੱਗਾ ਹੋਣਾ ਜਿੱਦਾਂ ਜਿੱਦਾਂ ਚਾਰਜ ਤੇ ਲਾਇਆ ਹੁੰਦਾ ਬੰਦਾ
3: ਉਹਨਾਂ ਨੂੰ ਬੜਾ ਹੀ ਰੇਸ ਭਰੀ ਤੇ ਮੈਂ ਬੈਠਾ
0: ਸਿਮਰਨ ਜੀ ਚਾਰਜ ਇੱਦਾਂ ਲੱਗਣਾ ਜਿੱਦਾਂ ਮੰਨ ਲਓ ਪਾਣੀ ਵਾਲੀ ਕੈਟਲ ਨੀ ਆਪਾਂ ਉੱਤੇ ਰੱਖ ਜਾ
1: ਛੇਤਰਫਲ ਜ਼ਿਆਦਾ ਸੀ
3: ਜਿਹੜੇ
1: ਹਿਸਾਬ ਨਾਲ ਤੁਸੀਂ ਦੱਸ ਰਹੇ ਨਾ ਤੁਹਾਨੂੰ ਸੀਟ ਦੀ ਜਗ੍ਹਾ ਤਸਲਾ ਪੁੱਠੇ ਵਾਲਾ ਆਪਣਾ ਪੁੱਟਾ ਕਰਕੇ
3: ਪਾਪਾ ਨੇ ਅੱਠ ਸਾਲ ਪੁਰਾਣੀ ਕਹਾਣੀ ਦੁਹਰਾਈ ਕਹਿੰਦੇ ਪਹਿਲੇ ਚਲਾ ਕੇ ਦੇ
1: ਜਿੱਥੇ ਸਾਈਕਲ ਦੀ ਸੀਟ ਤੋਂ ਮੋਪੜ ਦੀ ਸੀਟ ਵੱਡੀ ਹੋਈ ਇਹਨਾਂ ਦਾ ਖੇਤਰਫਲ ਵੀ ਵੱਡਾ ਹੋਇਆ ਨਾ ਤਰੱਕੀ ਹਰ ਜੀ ਨੇ ਕੀਤੀ ਹੈ
0: ਕਹਿੰਦੇ ਕਹਿੰਦੇ ਕਹਿੰਦੇ ਦਿਲ ਦੀ ਰਮਜ ਚ ਦਿਲ ਕਿੱਥੋਂ ਆ ਗਿਆ ਦਿਲ ਤੇ ਤੁਹਾਡਾ ਫਿਰ ਵੀ ਕਰਦਾ ਸੀ ਨਾ
3: ਮੈਂ
1: ਵੈਸੇ ਹੈਰਾਨ ਹਾਂ ਅੰਕਲ ਜੀ ਨਾ ਮੋਪੜ ਲੈ ਕੇ ਤੁਹਾਡੇ ਖੇਤਰਫਲ ਤੇ ਨੀ ਕੰਮ ਕੀਤਾ ਵੀ ਇਹਨੂੰ ਘਟਾ ਲਈਏ ਥੋੜਾ ਜਿਹਾ ਫਿਰ ਭਾਵੇਂ ਜੋ ਮਰਜ਼ੀ ਲਈ ਜਾ
3: ਮੈਂ ਉਧਰ ਨੂੰ ਆ ਰਿਲੇਟ ਉੱਥੇ ਹੀ ਹੁੰਦੀ ਹੈ ਨਾ ਗੱਲ ਕਿ ਮਾਵਾਂ ਨੂੰ ਕਦੀ ਨੀ ਲੱਗਦਾ ਕਿ ਸਾਡਾ ਮੁੰਡਾ ਮੋਟਾ ਤੇ ਮੇਰਾ ਖੇਤਰਫਲ ਮੇਰੀ ਮਾਂ ਦਾ ਦੇ ਦਿੰਦਾ ਨਾ ਕਿ ਮਤਲਬ ਜੇ ਖਾਈ ਜਾ ਮੇਰਾ ਪੁੱਤ ਕੋਈ ਨੀ ਖਾ ਲਿਆ ਹੈ ਨਾ ਕੋਈ ਚੱਕਰ ਨੀ ਤੇ ਮੈਂ ਉਹੀ ਤਾਂ ਦੱਸ ਰਿਹਾ ਕਿ ਆਹ ਚੀਜ਼ ਨਾ ਫਿਰ ਕੰਟੀਨਿਊ ਰਹੀ ਨਾ ਮੈਂ ਕਿੰਨੀ ਦੇਰ ਤੱਕ ਮੈਂ ਕਿੰਨਾ ਤਰਸਿਆ ਰਿਹਾ ਕਿ ਮੈਂ
1: ਚੁੱਪ ਚੁੱਪ ਤੁਸੀਂ ਮੰਮੀ ਨੇ ਨੀ ਕਿਹਾ ਤੁਹਾਡੇ ਪਿਆਰ ਕਰਕੇ ਮੈਂ ਕਿਤੇ ਵੀ ਤਸ਼ਰੀਫ ਰੱਖਣ ਜੋਗਾ ਨਹੀਂ
3: ਬੰਦਾ ਭਾਜੀ ਬੜਾ ਬੋਲਦਾ ਮੈਨੂੰ ਆਹ ਦੱਸੋ ਕਿ ਮੇਰੀ ਲਵ ਮੈਰਿਜ ਹੋਈ ਆ ਠੀਕ ਹੈ
1: ਇਹਦਾ ਕੀ ਕਨੈਕਸ਼ਨ ਦੇ ਇਹਦਾ ਕਨੈਕਸ਼ਨ ਦਿਓ
3: ਮੈਂ ਤੈਨੂੰ ਆਹ ਦੱਸ ਰਿਹਾ ਕਿ ਕਿਤੇ ਨਾ ਕਿਤੇ ਖੇਤਰਫਲ ਦਾ ਕੋਈ ਮਤਲਬ ਠੀਕ ਵੀ ਰਿਹਾ ਕਹਿੰਦਾ
0: ਦਿਲ ਮਤਲਬ ਕਿ ਦਿਲ ਦੀ ਵੀ ਕੋਈ ਵੈਲਿਊ ਹੁੰਦੀ ਆ
3: ਦਿਲ ਦੀ ਵੈਲਿਊ
1: ਮੈਨੂੰ ਤਾਂ ਲੱਗਾ ਵੀ ਸਾਹਮਣੇ ਚਿਹਰਾ ਵੇਖ ਕੇ ਪਿਆਰ ਹੁੰਦਾ ਪਿੱਛੇ ਤਾਂ ਕੋਈ ਨੀ ਵੇਖਦਾ ਯਾਹੂ ਬਹੁਤ ਚੱਲਦਾ ਹੁੰਦਾ ਸੀ ਨਾ
3: ਯਾਹੂ
1: ਉੱਥੇ ਮੈਂ ਕੈਮ ਓਨ ਕਰ ਲੈਣਾ ਤੇ ਉਹਦੀ ਅਕਸਰ ਕੁੜੀਆਂ ਫਰੈਂਡ ਬਣ ਜਾਂਦੀਆਂ ਸੀ ਤੇ ਮੈਂ ਉਹਨੂੰ ਕਹਿੰਦਾ ਯਾਰ ਤੂੰ ਏਡਾ ਭਾਰਾ ਮੋਟਾ ਤੈਨੂੰ ਕੀ ਪਸੰਦ ਕਰ ਲੈਂਦੀਆਂ ਨੇ ਕਹਿੰਦਾ ਕੈਮ ਥੋੜੀ ਵੇਖ ਰਿਹਾ ਮੈਂ ਥੱਲੋਂ ਕਿਹਾ ਮੂੰਹ ਵੀ ਵੇਖਣ ਡੀ ਮੈਂ ਮੇਰੀਆਂ ਗੱਲਾਂ ਤੋਂ ਇੰਪ੍ਰੈਸ ਹੋ ਰਹੀਆਂ ਨੇ ਕਹਿੰਦਾ
3: ਅੱਧੇ ਮੋਟੇ ਬੰਦਿਆਂ ਦਾ ਉਹ ਸੀਗਾ ਯਾਹੂ ਡੋਟ ਕੋਮ ਤੇ ਆ ਜਿਹੜੇ ਚੈਟ ਵਾਲੀਆਂ ਚੀਜ਼ਾਂ ਅੱਧੇ
1: ਸਾਡੇ ਕੋਲ ਟਾਈਮ ਘੱਟ ਨਹੀਂ ਤੁਹਾਡੀ ਸਾਰੀਆਂ ਗੱਲਾਂ ਇੱਥੇ ਲੈ ਆਉਣੀ ਸੀ ਅੱਜ ਅਸੀਂ
3: ਮੇਰੀ ਅੱਧੀਆਂ ਗੱਲਾਂ ਦਾ ਜ਼ਿਆਦਾ ਪਤਾ ਹੈ ਇੱਥੇ ਸਾਰੀਆਂ ਮੈਂ ਕੀ ਲੁਕਵਾ ਦੱਸ ਮੇਰਾ ਜਵਾਕ ਹੋ ਜਾ ਕੜਾ ਜਾਂਦਾ
0: ਇਹ ਬਹੁਤੀਆਂ ਉਦੋਂ ਦੀਆਂ ਨੀ ਸਿਮਰਨ ਜੀ ਅੱਜ ਦੀ ਵੀ ਇਹੋ ਹੀ ਕਹਾਣੀ ਆ ਔਨਲਾਈਨ ਤੁਸੀਂ ਵੇਖੋ ਤੇ ਬਹੁਤੇ ਲੋਕ ਜਿਨ੍ਹਾਂ 'ਚ ਕੌਨਫੀਡੈਂਸ ਸਾਹਮਣੇ ਆ ਕੇ ਗੱਲਬਾਤ ਕਰਨ ਦਾ ਨਹੀਂ ਹੁੰਦਾ ਉਹ ਤੁਸੀਂ ਵੇਖੋ ਤੇ ਔਨਲਾਈਨ ਹੀ ਪੜਾਸ ਕੱਢ ਰਹੇ ਆ ਸਾਰੇ ਅੱਜ ਵੀ
3: ਸਹੀ ਕਹਿ ਰਹੇ ਭਾਜੀ
0: ਤੋ ਇੱਕ ਇੱਕ ਐਜ ਮਿਲਦਾ ਵਾ ਇੱਕ ਬਾਈਂਡ ਕੋ ਕਿਤੇ ਨਾ ਕਿਤੇ ਉਹ ਚੀਜ਼ ਦੱਬੀ ਰਹਿੰਦੀ ਆ ਵੀ ਸਾਨੂੰ ਸਪੇਸ ਨਹੀਂ ਮਿਲ ਰਹੀ ਗੱਲ ਕਰਨ ਦੀ ਜਾਂ ਆਪਾਂ ਨਹੀਂ ਕਰ ਸਕਦੇ ਜਾਂ ਸਾਡੇ 'ਚ ਕਿਸੇ ਨਾ ਕਿਸੇ ਵਜ੍ਹਾ ਕਰਕੇ ਕੌਨਫੀਡੈਂਸ ਨਹੀਂ ਹੈਗਾ ਤੇ ਉਹ ਫਿਰ ਇਹ ਇੱਕ ਤੇ ਰਹੂਗਾ ਉਹ ਇੱਕ ਨੈਗੇਟਿਵ ਵੀ ਆਪੇ ਬਾਹਰ ਜਾ ਕੇ ਬਿਲਕੁ�ਲ ਹੀ ਨਹੀਂ ਰਹਿੰਦਾ
1: ਪਰ ਨਹੀਂ ਥੈਂਕ ਯੂ ਤੁਹਾਡਾ ਵੀ ਤੁਸੀਂ ਇਸ ਚੀਜ਼ ਨੂੰ ਬੜਾ ਲਾਈਟਲੀ ਲੈਂਦੇ ਹੋ ਇਹਦੀ ਕੋਈ ਕਿਸੇ ਦੂਜੇ ਪਾਸੇ ਗੱਲ ਨਾ ਲਵੋ ਲੇਕਿਨ ਵਧੀਆ ਆਪਾਂ ਆਪਣੇ ਇਤਿਹਾਸ ਕੇ ਗੱਲਾਂ ਕਰਦੇ ਹਾਂ
3: ਜਵਾਕ ਮੇਰੇ ਖੇਤਰ ਵੱਲ ਹੱਸਦਾ ਸੀਗਾ ਪੁਰਾਣੀ ਫੋਟੋ ਦੇਖ ਕੇ

0: ਐਕਸਰਸਾਈਜ਼
1: ਮੇਰੇ
0: ਬਹੁਤ
1: ਮਾਂ ਦਾ ਮੇਰੇ ਮਾਂ ਦਾ ਪਿਆਰ ਸੀਗਾ ਬਾਕੀ ਉਹਦੇ ਪਿਆਰ ਪਰੌਂਠੇ ਸੀਗੇ ਤੇ ਉਹ
2: ਕਈ ਵਾਰੀ ਡੀਐਨਏ ਚ ਵੀ ਹੁੰਦਾ ਨਾ ਫੈਮਿਲੀ ਚ ਹੋਰ ਵੀ
0: ਹੁਣ ਡੀਐਨਏ ਕਿੱਥੇ ਗਿਆ ਹੁਣ ਚੰਗੇ ਭਲੇ ਪਤਲੇ ਹੋ ਗਏ ਪਰ ਇਹਨਾਂ ਦੇ ਮੰਮੀ ਡੈਡੀ ਨਹੀਂ ਮੋਟੇ ਉਹ ਬਿਲਕੁਲ ਠੀਕ ਨੇ
1: ਚਲੋ ਪਿਆਰ ਸੀ
0: ਆਪਣੀ ਖੁੱਲ ਕੇ ਗੱਲ ਨਹੀਂ ਕਰ ਸਕਦਾ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਬੜੀਆਂ ਬੜੀਆਂ ਕਹਾਣੀਆਂ ਹੁੰਦੀਆਂ ਜਿਨ੍ਹਾਂ ਦੇ ਉੱਤੇ ਸਾਰੇ ਹੱਸ ਸਕਦੇ ਪਰ ਅਸੀਂ ਆਪਣੇ ਆਪ ਦੇ ਉੱਤੇ ਲੋਕਾਂ ਚਾਰੀ ਹੱਸ ਲਈਏ ਇਹ ਹਰ ਇੱਕ ਦੇ ਵਿੱਚ ਗੁੱਦਾ ਨਹੀਂ ਹੁੰਦਾ ਇਹ ਚੀਜ਼ ਜ਼ਰੂਰ ਇਹਨਾਂ ਦੀ ਸਲਾਹੁਣ ਯੋਗ ਆ ਥੈਂਕ ਯੂ ਅਤੇ ਕਹਿੰਦੇ ਨੇ ਕਿ ਰੇਡੀਓ ਹਾਂਜੀ ਅਤੇ ਸਾਡੀ ਲੋਕਲ ਭਾਸ਼ਾ ਕਿਆ ਬਾਤ ਹੈ ਥੈਂਕ ਯੂ ਜੀ ਧੰਨਵਾਦ ਹੈ ਤੁਹਾਡਾ ਅਤੇ ਤੁਹਾਡੀ ਕੋਈ ਲੋਕਲ ਸਾਰਿਆਂ ਦੀ ਲੋਕਲ ਹੀ ਹੈ ਸਾਡਾ ਲਾਗਾ ਬੰਨਾ ਹੀ ਸਾਡੇ ਬਰਾਈ ਬੰਦੂ ਥੈਂਕ ਯੂ ਜੀ ਸੈਮੀ ਸਾਹਿਬ ਕਹਿੰਦੇ ਨੇ ਕਿ ਪਾਇਰੇਸੀ ਨਹੀਂ ਪਲੈਜ਼ਰਿਜ਼ਮ ਹੁੰਦੀ ਆ ਮੈਂ ਹੈਰਾਨ ਹੋਇਆ ਵੀ ਵੇਖੋ ਮੈਨੂੰ ਦੱਸਿਆ ਵੀ ਕਿਹੜੇ ਬੰਦੇ ਨੇ ਯਾਰ ਪ੍ਰਾਊਡ ਆਫ ਯੂ ਮਜੀਠੀਆ ਸਾਹਿਬ ਧੰਨਵਾਦ
2: ਤੁਹਾਡਾ ਕਢਾ ਰਹੇ
0: ਇਹਨਾਂ ਢੀਮਾ ਢੂਮਾ ਤੇ ਕੋਈ ਗੱਲ ਨਹੀਂ ਕੀਤੀ ਵੇਖੋ ਸਾਰੀ ਉਮਰ ਨੀ ਬੰਦਾ ਭੁੱਲਦਾ ਚਲੋ ਥੈਂਕ ਯੂ ਦੀ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲ ਅੱਜ ਸੋਸ਼ਲ ਮੀਡੀਆ ਵਾਲਾ ਜਿਹੜਾ ਵਾ ਉਹ ਆਪਾਂ ਰੱਖ ਲੈਂਦੇ ਹਾਂ ਪੈਂਡਿੰਗ ਕਰਕੇ ਕੱਲ੍ਹ ਦੇ ਦਿਨ ਤੁਹਾਡੇ ਨਾਲ ਕਰ ਲਾਂਗੇ ਸਾਂਝਾ ਕਿਉਂਕਿ ਗੱਲਾਂ ਬਾਤਾਂ ਦੇ ਵਿੱਚ ਫਿਰ ਮੋੜ ਜਿਹੜਾ ਹੋਰ ਪਾਸੇ ਨੂੰ ਨਿਕਲ ਜਾਂਦਾ ਹਾਂਜੀ ਜਿਹੜੇ ਜਿਹੜੇ ਰਹਿ ਗਏ ਉਹਨਾਂ ਦੀ ਗੱਲ ਕਰਕੇ ਤੇ ਫਿਰ ਆਪਾਂ ਜਾਂਚ ਲਈਏ ਜੀ
2: ਆਈ ਥਿੰਕ ਭੈਣ ਜੀ ਹੋਣੀ ਸਾਰੇ ਤਕਰੀਬਨ ਕਰ ਹੀ ਗਏ ਸੀਗੇ
0: ਤੇ ਹੋਰ ਰਹਿ ਗਿਆ
2: ਮੈਂ ਤੇ ਹੋਰ ਰਹਿ ਗਿਆ ਸੀ ਤੇ ਹੋਰ ਦੇ ਵੀ ਤਿੰਨ ਕੱਪੜੇ ਜਿੱਦਾਂ ਆਪਾਂ ਨੇ ਘਰ ਕੋਲ ਰਿਸ਼ਤੇਦਾਰ ਆਇਆ ਆਪਾਂ ਬਜ਼ੁਰਗ ਅਕਸਰ ਵਰਤਦੇ ਹੁੰਦੇ ਸੀ ਵੀ ਨਾਲ ਤੁਸੀਂ ਤਿਉਹਰ ਲਾ ਦਿਓ ਵੀ ਤਿੰਨ ਕੱਪੜੇ ਨਾਲ ਲਾ ਦਿਓ ਉਹ ਤਿਉਹਰ ਉੱਥੇ ਵਰਤਿਆ ਜਾਂਦਾ ਸੀ ਸ਼ਬਦ
0: ਤੇ ਪੱਖਣ ਰਹਿ ਗਿਆ ਮੇਰਾ ਖਿਆਲ
2: ਪੱਖਣਾ ਗਰਮ ਤੂੰ ਬੜਾ ਪੱਕਿਆ ਫਿਰਦਾ ਹੋਏ
0: ਅੱਛਾ ਪਖਣਾ ਪਖਣਾ ਓਕੇ ਓਕੇ
2: ਇਹ ਵਾਲਾ ਪਖਣਾ ਵਾ
0: ਠੀਕ ਹੈ ਠੀਕ ਹੈ ਕਦਕ ਨਹੀਂ ਫਿਰ ਪਾਊਗਾ ਅਦਕ ਨਹੀਂ ਪਾਊਗਾ ਫਿਰ ਓਕੇ ਓਕੇ ਪਖਣਾ
2: ਪਖਣਾ ਪਖਣਾ ਇਹ ਸ਼ਬਦ ਉਹ ਸੀਗਾ ਪੇਟ ਕਰੋੜੀ ਦਾ ਵੀ ਹੋ ਗਿਆ ਸੀਗਾ ਸੂਲ ਵੀ ਹੋ ਗਿਆ ਟੀਮ ਵੀ ਹੋ ਗਿਆ ਸੀਗਾ ਉਸਕਣਾ ਠੰਡਾ ਸਾਹ ਲੈਣਾ ਕੁਸਕਣਾ ਹਿਲ ਜੁਲ ਜੁਲ ਨਾ ਕਰਨੀ
0: ਹਾਂ ਪਖਣਾ ਮਤਲਬ ਗਰਮ ਹੋਣਾ ਜਿੱਦਾਂ ਤੰਦੂਰ ਆਪਾਂ ਕਹਿੰਦੇ ਵੀ ਪੱਕ ਗਿਆ ਪਈ ਹੁਣ ਰੈਡੀ ਆ ਹੁਣ ਹੈ ਨਾ ਤਵਾ ਪੱਕ ਗਿਆ ਹੁਣ ਰੋਟੀ ਪਾਓ ਹੁਣ ਇਹਦੇ ਤੇ
2: ਕੋਈ ਵੀ ਚੀਜ਼ ਗਰਮ ਹੋਣੀ ਉਹਨੂੰ ਕਹਿੰਦੇ ਆ ਤਾਂ ਬੰਦੇ ਨੂੰ ਕਹਿੰਦੇ ਬੜਾ
0: ਹੁਣ ਖਾੜਾ ਪੱਕ ਗਿਆ ਹੁਣ ਵੀ ਹੁਣ ਮੇਨ ਮੁੱਖ ਮਹਿਮਾਨ ਨੂੰ ਲਿਆਓ ਹੁਣ ਪੂਰੇ ਤਿਆਰ ਹੋਣੀ ਚੀਜ਼ ਉਹ
2: ਗਰਮ
0: ਗਰਮ ਹੋਣੀ ਤਿਆਰ ਹੋਣੀ
2: ਗਰਮ
0: ਤੇ
2: ਹਰ ਜਗ੍ਹਾ ਵਰਤ ਲੈਂਦੇ
0: ਹਾਂ ਆਪਾਂ ਉਹਦੇ ਲਈ ਫਿਰ ਉਹਦਾ ਸਿੰਬਲਿਕ ਆਪਾਂ ਹਰ ਥਾਂ ਦੇ ਉੱਤੇ ਆਪਾਂ ਵਰਤ ਲੈਂਦੇ ਹਾਂ ਤੇ ਹੁਣ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਆਸ ਕਰਦੇ ਅੱਜ ਦਾ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਊਗਾ ਧੰਨਵਾਦ ਤੁਹਾਡਾ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਜਿਨ੍ਹਾਂ ਚੌਲਾਂ ਦੀ ਪਹਾੜੀ ਬਣਾ ਕੇ ਉਸਦੇ ਉੱਤੇ ਦਾਲ ਪਾ ਕੇ ਖਾਣਾ ਉਹਨਾਂ ਦੇ ਖੇਤਰਫਲ ਘੱਟ ਘੱਟ ਸਕਦਾ ਕੋਈ ਚੌਲਾਂ ਦੀ ਪਹਾੜੀ ਬਣਾ ਕੇ ਜੀ ਥੈਂਕ ਯੂ ਜੀ ਅਤੇ ਦਿਓ ਇਜਾਜ਼ਤ ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ ਤੰਦਰੁਸਤ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਗੱਲਬਾਤ ਕਰਨ ਦਾ ਸਾਡੇ ਨਾਲ ਇਸ ਟਾਈਮ ਦੇ ਉੱਤੇ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਅੱਜ 12 ਤਰੀਕ ਆ ਮਈ ਦਾ ਮਹੀਨਾ ਮੰਗਲਵਾਰ ਦਾ ਦਿਨ ਹਾਂਜੀ ਸਰ ਤੁਸੀਂ ਆਉਂਦੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਸਲਾਹ ਦਿੱਤੀ ਹੈ ਕਿ ਲੋਕਾਂ ਨੂੰ ਜਿਹੜਾ ਹੈ ਘਰਾਂ ਤੋਂ ਹੀ ਕੰਮ ਕਰਨਾ ਚਾਹੀਦਾ ਤੇ ਨਾਲ ਹੀ ਈਂਧਣ ਬਚਾਉਣ ਤੇ ਸੋਨਾ ਨਾ ਖਰੀਦਣ ਲਈ ਵੀ ਆਖਿਆ ਇਹਦੇ ਪ੍ਰਤੀਕਰਮ ਦੇ ਵਿੱਚ ਸੀਨੀਅਰ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਜਿਹੜਾ ਮੋਦੀ ਸਾਹਿਬ ਵਾਸਤੇ ਹੁਣ ਦੇਸ਼ ਚਲਾਉਣਾ ਜਿਹੜਾ ਹੈਗਾ ਉਹ ਉਹਨਾਂ ਦੇ ਬਸ ਦੀ ਗੱਲ ਨਹੀਂ ਰਹੀ ਤੇ ਨਾਲ ਹੀ ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਚ 12 ਸਾਲ ਦੀ ਜਿਹੜੀ ਨਾਕਾਮੀ ਹੈ ਤੇ ਬੀਜੇਪੀ ਸਰਕਾਰ ਦੀ ਉਹਦਾ ਸਬੂਤ ਦੇ ਦਿੱਤਾ। ਉਧਰ ਪੰਜਾਬ ਚ ਮਿਉਂਸੀਪਲ ਚੋਣਾਂ 26 ਮਈ ਨੂੰ ਹੋਣੀਆਂ ਨੇ। ਨਾਮਜ਼ਦਗੀ ਦੇ ਕਾਗਜ਼ ਦਾਖਲ ਕਰਨ ਦਾ ਜਿਹੜਾ ਅਮਲ ਹੈ ਉਹ ਕੱਲ ਸ਼ੁਰੂ ਹੋ ਜਾਏਗਾ ਤੇ ਨਤੀਜੇ 29 ਮਈ ਨੂੰ ਆਉਣਗੇ। 8 ਕਾਰਪੋਰੇਸ਼ਨਾਂ 76 ਨਗਰ ਕੌਂਸਲਾਂ ਤੇ 21 ਨਗਰ ਪੰਚਾਇਤਾਂ ਚ ਇਹ ਵੋਟਾਂ ਪੈਣਗੀਆਂ। ਉਧਰ ਕੁਸ਼ਤੀ ਫੈਡਰੇਸ਼ਨ ਨੇ ਵਿਨੇਸ਼ ਫੋਗਾਟ ਨੂੰ ਜਿਹੜਾ ਹੈਗਾ ਨੈਸ਼ਨਲ ਓਪਨ ਰੈਂਕਿੰਗ ਟੂਰਨਾਮੈਂਟ ਖੇਡਣ ਤੋਂ ਰੋਕ ਦਿੱਤਾ। ਇੱਕ ਵਾਰ ਫੇਰ ਦੁਬਾਰਾ ਜਿਹੜੀ ਹੈ ਇਹ ਪਹਿਲਵਾਨ ਵਾਲੀ ਜਿਹੜੀ ਕੰਟਰੋਵਰਸੀ ਹੈ ਉਹ ਸ਼ੁਰੂ ਹੋ ਗਈ ਹੈ। ਉਧਰ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਸ਼ਿਵੇਂਦੁ ਅਧਿਕਾਰੀ ਨੇ ਹਲਫ ਲੈਣ ਤੋਂ ਤੁਰੰਤ ਬਾਅਦ ਜਿਹੜਾ ਹੈ ਜਿਹੜੇ ਚੀਫ ਇਲੈਕਟਰਲ ਆਫਿਸਰ ਸੀਗੇ ਤੇ ਉਹਨਾਂ ਨੂੰ ਹੁਣ ਚੀਫ ਸੈਕਟਰੀ ਲਾ ਦਿੱਤਾ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ ਬਹੁਤ ਸ਼ੁਕਰੀਆ। ਇੱਧਰ ਸਭ ਤੋਂ ਪਹਿਲਾਂ ਜਿਹੜੀ ਖਬਰ ਤੁਸੀਂ ਸਾਂਝੀ ਕੀਤੀ ਆ ਚਾਰ ਸਵੇਰੇ ਚਰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਦੇ ਨੇ ਕਿ ਲੋਕ ਸੰਜਮ ਰੱਖਣ, ਲੋਕ ਸੋਨਾ ਨਾ ਖਰੀਦਣ, ਲੋਕ ਹੋਰ ਚੀਜ਼ਾਂ 'ਤੇ ਵੀ ਕੰਟਰੋਲ ਰੱਖਣ, ਜਿੱਦਾਂ ਕਿ ਤੇਲ ਵਗੈਰਾ ਉਹਦੀ ਵੀ ਘੱਟ ਵਰਤੋਂ ਕਰਨ, ਯਾਨੀ ਕਿ ਆਪਾਂ ਜਿਹੜੀ ਵਿਦੇਸ਼ੀ ਮੁਦਰਾ ਭੰਡਾਰ ਆ ਉਹਨੂੰ ਘੱਟ ਤੋਂ ਘੱਟ ਆਪਾਂ ਖਰਚੀਏ, ਸਾਡਾ ਖਰਚਾ ਘੱਟ ਤੋਂ ਘੱਟ ਹੋਵੇ। ਵੈਸੇ ਜੇ ਆਪਾਂ ਪਿੱਛੇ ਵੀ ਝਾਤੀ ਮਾਰੀਏ ਤਾਂ ਕੁੱਲ ਮਿਲਾ ਕੇ ਇਹ ਕਿੱਦਾਂ ਦੇ ਸੰਕੇਤ ਨੇ, ਕਿਹੜੇ ਪਾਸੇ ਨੂੰ ਇਸ ਟਾਈਮ ਦੇ ਉੱਤੇ ਲੈ ਕੇ ਜਾ ਰਹੇ ਨੇ ਦੇਸ਼ ਨੂੰ?
1: ਅਸਲ ਚ ਰਣਜੋਤ ਜੀ ਇੱਕ ਗੱਲੋਂ ਥੋੜਾ ਜਿਹਾ ਇਹ ਕਮਾਲ ਵੀ ਲੱਗਦਾ ਕਿ ਇੱਕੋ ਦਮ ਜਿਹੜਾ ਹੈ ਪ੍ਰਧਾਨ ਮੰਤਰੀ ਵੱਲੋਂ ਯੂ ਟਰਨ ਲੈ ਲੈਣਾ ਇਸ ਇਸ਼ੂ ਦੇ ਉੱਤੇ, ਕਿਉਂਕਿ ਹੁਣ ਤੱਕ ਜਿਹੜੇ ਬਿਆਨ ਆਉਂਦੇ ਰਹੇ ਆ ਪ੍ਰਧਾਨ ਮੰਤਰੀ ਦੇ ਜਾਂ ਹੋਰ ਕੇਂਦਰੀ ਮੰਤਰੀਆਂ ਦੇ ਕਿ ਸਾਡੇ ਲਈ ਕੋਈ ਮੁਸ਼ਕਲ ਨਹੀਂ, ਇਹ ਕਹਿੰਦੇ ਰਹੇ ਕਿ ਇੰਡੀਆ ਵਾਸਤੇ ਦਾ ਕੋਈ ਸਮੱਸਿਆ ਹੀ ਨਹੀਂ, ਨਾ ਇੱਥੇ ਤੇਲ ਦੀ ਸਮੱਸਿਆ, ਨਾ ਇੱਥੇ ਕਿਸੇ ਹੋਰ ਚੀਜ਼ ਦੀ ਸਮੱਸਿਆ, ਨਾ ਗੈਸ ਦੀ ਕੋਈ ਪ੍ਰੋਬਲਮ ਹੈ। ਤੇ ਹੁਣ ਜਿਹੜਾ ਹੈ ਇੱਕੋ ਦਮ ਹੀ ਜਿਹੜਾ ਹੈਗਾ ਇਸ ਇਸ਼ੂ ਤੇ ਜਿਹੜਾ ਇਹ ਬਦਲਣਾ ਤੇ ਇਹ ਕਹਿ ਦੇਣਾ, ਹੁਣ ਦੂਜੀ ਵਾਰੀ ਕਿਹਾ ਪ੍ਰਧਾਨ ਮੰਤਰੀ ਨੇ, ਕੱਲ ਵੀ ਕਿਹਾ ਇਹ ਗੱਲ ਤੇ ਅੱਜ ਫੇਰ ਇਹੀ ਗੱਲ ਦੁਹਰਾਈ ਹੈ ਕਿ ਜਿਹੜਾ ਹੈਗਾ ਲੋਕਾਂ ਨੂੰ ਜਿਹੜਾ ਹੈਗਾ ਸੰਜਮ ਵਰਤਣਾ ਚਾਹੀਦਾ ਤੇ ਇਹ ਕਰਨਾ ਚਾਹੀਦਾ, ਉਹ ਕਰਨਾ ਚਾਹੀਦਾ, ਜਿਵੇਂ ਕੋਵਿਡ ਵੇਲੇ ਕੀਤਾ ਸੀ ਉਵੇਂ ਕਰਨਾ ਚਾਹੀਦਾ, ਇੱਦਾਂ ਦੀਆਂ ਜਿਹੜੀਆਂ ਗੱਲਾਂ ਕਰਨੀਆਂ। ਇੱਥੋਂ ਜਿਹੜੀ ਥੋੜੀ ਜਿਹੀ ਇਹ ਨਿਰਾਸ਼ਾ ਜਿਹੜੀ ਆ ਉਹ ਝਲਕਦੀ ਹੈ, ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਹੈਗੀ ਸਮੱਸਿਆ ਜਿਹੜਾ ਸਾਡਾ ਨੈਸ਼ਨਲ ਲੈਵਲ ਤੇ ਜਾਂ ਇਹ ਕਿ ਯੂਨੀਅਨ ਗੌਰਮੈਂਟ ਦੀ ਜਿਹੜੀ ਕਿੱਟੀ ਦੇ ਵਿੱਚ ਕਿਤੇ ਨਾ ਕਿਤੇ ਇਹ ਪ੍ਰੋਬਲਮ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਮੱਸਿਆ ਖੜੀ ਹੋ ਸਕਦੀ ਹੈ, ਜਾਂ ਹੋ ਸਕਦਾ ਹੈ ਕਿ ਪੋਲੀਟੀਕਲੀ ਚੋਣਾਂ ਹੋਣੀਆਂ ਸੀ 5 ਸੂਬਿਆਂ ਦੇ ਵਿੱਚ, ਇਸ ਕਰਕੇ ਉਦੋਂ ਤੱਕ ਇਹ ਗੱਲ ਨਾ ਕੀਤੀ ਗਈ ਹੋਵੇ ਜਾਂ ਦੱਸਿਆ ਨਾ ਗਿਆ ਹੋਵੇ ਕਿ ਸਾਡੇ ਕੋਲ ਤੇਲ ਦੇ ਕਿੰਨੇ ਭੰਡਾਰ ਨੇ, ਗੈਸ ਕਿੰਨੀ ਕੁ ਹੈ, ਜਾਂ ਕਿੰਨਾ ਕੁ ਅਸੀਂ ਲੋਕਾਂ ਨੂੰ ਕੇਟਰ ਕਰ ਸਕਦੇ ਹਾਂ। ਤੇ ਇਹ ਹੁਣ ਜਿਹੜਾ ਹੈਗਾ ਕੱਲ ਦੂਜੀ ਵਾਰ ਪ੍ਰਧਾਨ ਮੰਤਰੀ ਵੱਲੋਂ ਇਹ ਦੁਹਰਾਇਆ ਜਾਣਾ ਤੇ ਇਹ ਥੋੜਾ ਜਿਹਾ ਹੁਣ ਇਹ ਲੱਗਦਾ ਹੈ ਕਿ ਇਹ ਗੱਲ ਕਿਸ ਪਾਸੇ ਨੂੰ ਤੁਰ ਰਹੀ ਹੈ, ਕਿਉਂਕਿ ਪ੍ਰਧਾਨ ਮੰਤਰੀ ਹਰ ਮਹੀਨੇ ਜਿਹੜਾ ਹੈ ਉਹ ਮਨ ਕੀ ਬਾਤ ਪ੍ਰੋਗਰਾਮ ਕਰਦੇ ਹੈ ਰੇਡੀਓ ਤੇ ਆਕਾਸ਼ਵਾਣੀ ਤੇ, ਪਰ ਉਹ ਨਸ਼ਰ ਸਾਰੇ ਚੈਨਲਾਂ ਤੇ ਹੁੰਦਾ, ਉੱਥੇ ਤਾਂ ਉਹ ਕਈ ਕਿਸਮ ਦੇ ਇੱਦਾਂ ਦੇ ਜਿਹੜੇ ਪ੍ਰਵਚਨ ਉਹ ਕਰਦੇ ਆ, ਆਪਾਂ ਦੇਖਿਆ ਕਿ ਇੱਦਾਂ ਦਾ ਇੱਕ ਨੈਰੇਟਿਵ ਸੈੱਟ ਕਰਦੇ ਆ ਤੇ ਉੱਥੇ ਚਲੋ ਸੁਣਿਆ ਵੀ ਜਾਂਦਾ ਜਿੰਨਾ ਕੁ ਸੁਣਿਆ ਜਾਂਦਾ, ਤੇ ਇਹ ਹੁਣ ਪਬਲਿਕ ਜਿਹੜੇ ਸਟੇਜਾਂ ਤੇ ਜਿਹੜਾ ਹੈ ਇੱਦਾਂ ਦੀਆਂ ਗੱਲਾਂ ਕਰਨੀਆਂ ਕਿ ਤੁਸੀਂ ਚੰਗੇ ਬਣੋ, ਤੁਸੀਂ ਘੱਟ ਖਾਓ, ਘੱਟ ਸਫ਼ਰ ਕਰੋ, ਘਰੇ ਰਹੋ, ਮੈਟਰੋ ਚ ਸਫ਼ਰ ਕਰੋ, ਤੇ ਇੱਥੋਂ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਹੈ ਕੋਈ ਜ਼ਰੂਰ ਇਹ ਗੱਲ ਹੈਗੀ ਹੈ। ਤੇ ਅਦਰਵਾਈਜ਼ ਤਾਂ ਹਮੇਸ਼ਾ ਹੀ ਜਿਹੜਾ ਦੇਸ਼ ਦਾ ਮੁਖੀ ਜਾਂ ਸਰਕਾਰ ਦਾ ਮੁਖੀ ਹੁੰਦਾ ਉਹ ਲੋਕਾਂ ਨੂੰ ਹੱਲਾਸ਼ੇਰੀ ਦਿੰਦਾ ਕਿ ਤੁਸੀਂ ਕੋਈ ਗੱਲ ਨਹੀਂ, ਪਰਵਾਹ ਨਾ ਕਰੋ, ਇਹ ਇੱਦਾਂ ਦੀਆਂ ਜਿਹੜੀਆਂ ਗੱਲਾਂ ਹਮੇਸ਼ਾ ਰਹਿੰਦੀਆਂ ਹੁੰਦੀਆਂ ਨੇ। ਤੇ ਇੱਥੇ ਹੁਣ ਵਾਰ ਵਾਰ ਜਿਵੇਂ ਹੁਣ ਕਹਿ ਰਹੇ ਕਿ ਸੋਨਾ ਨਾ ਖਰੀਦੋ, ਇਹਦੇ ਨਾਲ ਸੋਨਾ ਖਰੀਦਣ ਜਾਂ ਨਾ ਖਰੀਦਣ ਨਾਲ ਇਹਦੇ ਨਾਲ ਕੀ ਫਰਕ ਪੈਣ ਲੱਗਿਆ, ਇਹ ਥੋੜੀ ਜਿਹੀ ਗੱਲ ਜਿਹੜੀ ਸਮਝ ਤੋਂ ਬਾਹਰ ਹੈ ਕਿ ਤੁਹਾਡੀ ਜਿਹੜੀ ਹੈਗੀ ਆ ਫੋਰਨ ਐਕਸਚੇਂਜ, ਜਿਹੜਾ ਤੁਹਾਡਾ ਐਕਸਚੇਕਰ ਹੈ ਉਹਦੇ ਤੇ ਇਹਦੇ ਨਾਲ ਕੀ ਅਸਰ ਪੈਂਦਾ ਜਾਂ ਕਿਸ ਤਰ੍ਹਾਂ ਦਾ ਅਸਰ ਪੈਂਦਾ। ਜੇ ਸੋਨਾ ਲੋਕ ਖਰੀਦਦੇ ਵੀ ਨੇ ਤਾਂ ਉਹ ਲੋਕ ਉਹਦੇ ਅਗੇਂਸਟ ਜਿਹੜੀ ਪੇਮੈਂਟ ਕਰਦੇ ਆ ਉਹ ਵੀ ਤਾਂ ਜਿਹੜਾ ਹੈ ਪੈਸਾ ਉਹ ਕਿਤੇ ਨਾ ਕਿਤੇ ਜਾਂਦਾ, ਉਹਦੇ ਚ ਟੈਕਸ ਹੁੰਦੇ ਆ, ਹੋਰ ਸਾਰਾ ਬਹੁਤ ਕੁਛ। ਤੇ ਇਹ ਥੋੜੀਆਂ ਗੱਲਾਂ ਜਿਹੜੀਆਂ ਨੇ ਉਹ ਸਮਝ ਤੋਂ ਬਾਹਰ ਜਿਹੜੀਆਂ ਉਹ ਜਾ ਰਹੀਆਂ ਨੇ। ਤੇ ਇਹਦੇ ਨਾਲ ਹੀ ਹੁਣ ਜਿਹੜਾ ਪਲੈਨਿੰਗ ਕਮਿਸ਼ਨ ਜਿਹਨੂੰ ਕਿਸੇ ਵੇਲੇ ਕਹਿੰਦੇ ਸੀ, ਉਹਦਾ ਨਾਂ ਨੀਤੀ ਆਯੋਗ ਰੱਖਿਆ ਹੋਇਆ, ਤੇ ਉਹਨੇ ਕਿਹਾ ਕਿ ਜਿੰਨੇ ਵੀ ਦੇਸ਼ ਦੇ ਵਿੱਚ ਜਿਹੜੇ ਚੱਲ ਰਹੇ ਨੇ ਕੰਸਟਰਕਸ਼ਨ ਦੇ ਕੰਮ ਚੱਲ ਰਹੇ ਨੇ ਉਹਨਾਂ ਦੇ ਉੱਤੇ ਜਿਹੜਾ ਹੈਗਾ ਰੋਕ ਲਾਈ ਜਾਵੇ। ਉਹਨਾਂ ਨੇ ਇਹ ਰਿਕਮੈਂਡੇਸ਼ਨ ਦਿੱਤੀ ਹੈ ਇਹ ਸੰਕਟ ਜਿਹੜਾ ਹੈਗਾ ਏਸ਼ੀਆ ਪੱਛਮੀ ਏਸ਼ੀਆ ਸੰਕਟ ਦਾ ਧਿਆਨ ਰੱਖਦਿਆਂ ਕਿ ਉਸਾਰੀ ਦੀਆਂ ਲਾਗਤਾਂ ਜਿਹੜੀਆਂ ਉਹ ਵੱਧਦੀਆਂ ਜਾ ਰਹੀਆਂ ਨੇ, ਤੇ ਇਸ ਕਰਕੇ ਤੁਸੀਂ ਉਹਨਾਂ ਤੇ ਵੀ ਰੋਕ ਲਾ ਜਾਓ। ਤੇ ਇਹ ਜਿਹੜੀ ਥੋੜੀ ਸਮਝ ਤੋਂ ਗੱਲ ਬਾਹਰ ਹੈ ਕਿ ਏਦਾਂ ਤਾਂ ਕਦੇ ਜਿਹੜਾ ਹੈ ਕਿਸੇ ਏਦਾਂ ਕੰਟਰੀ ਨਹੀਂ ਕਰਦੇ ਜਿੱਥੇ ਲੜਾਈ ਚੱਲ ਰਹੀ ਹੈ, ਉੱਥੇ ਵੀ ਦੁਬਾਰਾ ਉਹ ਮੁੜ ਉੱਭਰਨ ਦੀਆਂ ਗੱਲਾਂ ਕਰ ਰਹੇ ਨੇ, ਕੰਸਟਰਕਸ਼ਨ ਉੱਥੇ ਵੀ ਦੁਬਾਰਾ ਹੋ ਰਹੀ ਹੈ ਜਿੱਥੇ ਪਹਿਲਾਂ ਹਮਲੇ ਹੋਏ ਨੇ, ਤੇ ਜਾਂ ਹੁਣ ਵੀ ਜਿਹੜੇ ਯੁੱਧ ਗ੍ਰਸਤ ਦੇਸ਼ ਨੇ ਭਾਵੇਂ ਉਹ ਯੂਕਰੇਨ ਹੈ, ਰੂਸ ਹੈ, ਭਾਵੇਂ ਇੱਧਰ ਜਿਹੜਾ ਹੈ ਇਜ਼ਰਾਈਲ ਦੇ ਵਿੱਚ ਜਿਸ ਤਰ੍ਹਾਂ ਦਾ ਚੱਲਿਆ ਹੋਇਆ, ਫਲਸਤੀਨ ਦੇ ਜਿਹੜੇ ਇਹ ਸਾਰੇ ਮਸਲੇ ਨੇ, ਜਾਂ ਈਵਨ ਹੁਣ ਜਿਹੜਾ ਇਰਾਨ ਦੀ ਜੋ ਪੋਜੀਸ਼ਨ ਹੈ, ਇਸ ਤੋਂ ਪਹਿਲਾਂ ਇਰਾਕ ਦੀ ਜੋ ਪੋਜੀਸ਼ਨ ਸੀ, ਉੱਥੇ ਵੀ ਇੱਦਾਂ ਦੀ ਕੋਈ ਐਡਵਾਈਜ਼ਰੀ ਜਾਂ ਇੱਦਾਂ ਦਾ ਕੁਛ ਕੁਛ ਨਹੀਂ ਹੈਗਾ। ਤੇ ਇਹ ਹੁਣ ਥੋੜੀ ਜਿਹੀ ਸਮਝ ਤੋਂ ਬਾਹਰ ਹੈ ਕਿ ਇਹਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਇਹ ਗੱਲ ਨੂੰ ਲਿਆ ਜਾਵੇ। ਹੁਣ ਇਹਦੇ ਤੇ ਕਾਂਗਰਸ ਨੇ ਤਿੱਖੀ ਟਿੱਪਣੀ ਕੀਤੀ ਹੈ, ਪਰ ਬਾਕੀ ਕਿਤੇ ਮਾਹਰਾਂ ਨੇ ਜਾਂ ਅਰਥ ਸ਼ਾਸਤਰੀਆਂ ਨੇ ਅਜੇ ਫਿਲਹਾਲ ਇਹਦੇ ਤੇ ਕੋਈ ਜਿਹੜਾ ਹੈ ਉਸ ਕਿਸਮ ਦਾ ਉਹਨਾਂ ਦਾ ਕਮੈਂਟ ਆਇਆ ਨਹੀਂ ਜਿਹਨੂੰ ਆਪਾਂ ਆਧਾਰ ਬਣਾ ਕੇ ਕਹਿ ਸਕੀਏ ਕਿ ਇਹਦੇ ਆਹ ਜਿਹੜੀ ਉਹ ਗੱਲ ਹੈ। ਤੇ ਇੱਕ ਗੱਲ ਜ਼ਰੂਰ ਹੈ ਕਿ ਮੋਦੀ ਦੇ ਇਹ ਕਹਿਣ ਦੇ ਨਾਲ ਜਿਹੜਾ ਸਾਡਾ ਸੈਂਸੈਕਸ ਹੈ ਜਿਹਨੂੰ ਆਪਾਂ ਇਹ ਟ੍ਰੇਡ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਜਿਹੜਾ ਸ਼ੇਅਰ ਬਾਜ਼ਾਰ ਹੈ ਉਹ ਜ਼ਰੂਰ ਜਿਹੜਾ ਹੈਗਾ ਥੱਲੇ ਨੂੰ ਆ ਗਿਆ, ਤੇ ਉਹ ਲਗਾਤਾਰ ਜਿਹੜਾ ਹੈਗਾ ਕੱਲ ਵੀ ਥੱਲੇ ਰਿਹਾ, ਪਰਸੋਂ ਵੀ ਥੱਲੇ ਰਿਹਾ, ਉਹ ਥੱਲੇ ਡਿੱਗ ਰਿਹਾ ਹੈਗਾ ਜਿਹੜਾ ਸ਼ੇਅਰ ਬਾਜ਼ਾਰ ਹੈ। ਤੇ ਇਹਦੇ ਤੇ ਹੁਣ ਕਿਹਾ ਜਾ ਰਿਹਾ ਕਿ ਜਿਹੜੇ ਇਨਵੈਸਟ ਕਰ ਰਹੇ ਆ ਉਹ ਉਹਨਾਂ ਨੂੰ ਵੀ ਚਿੰਤਾ ਹੈ, ਜਾਂ ਜਿਹਨਾਂ ਨੇ ਇਨਵੈਸਟ ਜਿਹੜੇ ਕੀਤਾ ਹੋਇਆ ਸ਼ੇਅਰਾਂ ਦੇ ਵਿੱਚ, ਬਸ ਕੰਪਨੀਆਂ ਦੇ ਵਿੱਚ ਉਹ ਸ਼ੇਅਰ ਟੁੱਟ ਰਹੇ ਨੇ। ਤੇ ਉਹ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਜਦੋਂ ਇੱਦਾਂ ਦੀ ਜਿਹੜੀ ਹੈਗੀ ਕੋਈ ਲਿੱਸੀ ਜੀ ਗੱਲ ਕਰਦੇ ਆ ਤਾਂ ਜਿਹੜਾ ਹੈ ਉਹਦਾ ਅਸਰ ਜਿਹੜਾ ਉਹ ਜ਼ਰੂਰ ਪੈਂਦਾ, ਇਹ ਵੀ ਜਿਹੜੀ ਗੱਲ ਉਹ ਚੱਲ ਰਹੀ ਹੈ ਨਾਲ ਨਾਲ। ਤੇ ਸੋ ਹੁਣ ਆਉਣ ਵਾਲੇ ਦਿਨਾਂ ਚ ਕੀ ਇਹ ਸੰਕੇਤ ਹੈ ਪ੍ਰਧਾਨ ਮੰਤਰੀ ਵੱਲੋਂ ਕਿ ਕੋਈ ਸਰਕਾਰ ਕੋਈ ਵੱਡਾ ਕਦਮ ਚੁੱਕਣ ਜਾ ਰਹੀ ਹੈ, ਕੋਈ ਜਿਹੜੀ ਹੈਗੀ ਹੈ ਇਕਨੋਮਿਕ ਐਮਰਜੈਂਸੀ ਵਾਲੀ ਪੋਜੀਸ਼ਨ ਵੱਲ ਜਾ ਰਹੀ ਹੈ, ਜਾਂ ਜਿੱਦਾਂ, ਕਿਉਂਕਿ ਉਹਨਾਂ ਨੇ ਵਾਰ ਵਾਰ ਇਹ ਗੱਲ ਕਹੀ, ਕੱਲ ਵੀ ਕਿਹਾ ਇਹ ਗੱਲ ਕਿ ਅਸੀਂ ਜਿਹੜਾ ਜਦੋਂ COVID-19 ਮਹਾਮਾਰੀ ਦਾ ਜਿਹੜਾ ਟਾਕਰਾ ਕੀਤਾ ਸੀ ਉਸ ਤਰ੍ਹਾਂ ਜਿਹੜਾ ਹੈ ਇਸ ਸੰਕਟ ਚੋਂ ਵੀ ਆਪਾਂ ਬਾਹਰ ਨਿਕਲਾਂਗੇ। ਤੇ ਉਦੋਂ ਤਾਂ ਲੋਕਡਾਊਨ ਹੋ ਗਿਆ ਸੀ, ਬਹੁਤ ਮਾੜਾ ਹਾਲ ਹੋ ਗਿਆ ਸੀ, ਤੇ ਇਹ ਹੁਣ ਕੀ ਸੰਕੇਤ ਦਿੱਤਾ ਜਾ ਰਿਹਾ ਇਹ ਅਜੇ ਥੋੜੀ ਜਿਹੀ ਗੱਲ ਸਮਝ ਤੋਂ ਬਾਹਰ ਹੈ। ਤੇ ਇੱਕ ਗੱਲ ਇਹਦੇ ਚ ਬਿਲਕੁਲ ਸਾਫ਼ ਹੈ ਕਿ ਜਿਹੜਾ ਪਿੱਛੇ ਹੁਣ ਤੱਕ ਇਸ ਸਮੇਂ ਦੇ ਦੌਰਾਨ ਜਦੋਂ ਤੋਂ ਇਹ ਸ਼ੁਰੂ ਹੋਇਆ ਕੰਮ, ਤੇ ਜੋ ਪਹਿਲਾਂ ਦਾਅਵੇ ਕੀਤੇ ਜਾ ਰਹੇ ਸੀ ਜਾਂ ਇੱਕ ਥਾਪੜੀ ਜਾ ਰਹੀ ਸੀ ਕਿ ਆਹ ਸਾਨੂੰ ਕੋਈ ਸਮੱਸਿਆ ਨਹੀਂ, ਸਾਡੇ ਕੋਲ ਇੰਨੇ ਭੰਡਾਰ ਪਿਆ ਹੋਰ, ਉਹਦਾ ਇਹ ਲੱਗਦਾ ਹੈ ਕਿ ਹੁਣ ਫੂਕ ਜੀ ਨਿਕਲਦੀ ਜਿਹੜੀ ਆ ਉਹ ਜਾਂਦੀ ਹੈ। ਤੇ ਕਿਉਂਕਿ ਗੈਸ ਦੀ ਸਮੱਸਿਆ ਜਿਹੜੀ ਈਂਧਨ ਦੀ ਉਸ ਅਜੇ ਤੱਕ ਹੱਲ ਨਹੀਂ ਹੋਈ, ਠੀਕ ਹੈ ਤੇਲ ਦਾ ਅਜੇ ਨਾ ਕੀਮਤਾਂ ਵਧਾਈਆਂ ਗਈਆਂ ਨਾ ਕੋਈ ਕਿਤੇ ਇਹ ਗੱਲ ਹੈ ਕਿ ਘੱਟ ਹੈ। ਤੇ ਕਿਉਂਕਿ ਕਦੇ ਕਦੇ ਇਹ ਜਦੋਂ ਅਫਵਾਹ ਉੱਡਦੀ ਉਦੋਂ ਜ਼ਰੂਰ ਪੈਟਰੋਲ ਪੰਪਾਂ ਤੇ ਗੱਡੀਆਂ ਕਾਰਾਂ ਇਕੱਠੀਆਂ ਹੋ ਜਾਂਦੀਆਂ ਨੇ, ਤੇ ਪਰ ਅਜੇ ਠੀਕ ਚੱਲ ਰਿਹਾ ਸੀ, ਪਰ ਗੈਸ ਦਾ ਅਜੇ ਕਿਤੇ ਠੀਕ ਜਿਹੜਾ ਨਹੀਂ ਚੱਲ ਰਿਹਾ ਕਿਉਂਕਿ ਰਸੋਈ ਗੈਸ ਵੀ ਪ੍ਰੋਪਰ ਨਹੀਂ ਮਿਲ ਰਹੀ, ਤੇ ਜਿਹੜੀ ਕਮਰਸ਼ੀਅਲ ਆ ਉਹਦਾ ਤਾਂ ਬਹੁਤ ਹੀ ਬੁਰਾ ਹਾਲ ਹੈ। ਤੇ ਜਿਹੜਾ ਆਮ ਜਿਹੜਾ ਕਮਰਸ਼ੀਅਲ ਦਾ ਜਿਹੜਾ ਸਿਲੰਡਰ ਜਿਹੜੀ ਇਹਨਾਂ ਨੇ ਹੁਣ ਆਮ ਆਪ ਜਿਹੜੀ ਕੀਮਤ ਜਿਹੜੀ ਪਹਿਲਾਂ 1900 ਸੀ ਫਿਰ ਥੋੜੀ ਜਿਹੀ ਵਧਾਤੀ ਸੀ, ਪਰ ਹੁਣ ਜਿਹੜੇ ਢਾਬਿਆਂ ਵਾਲੇ ਆ ਜਾਂ ਜਿਹੜੇ ਰੇਸਤਰਾਂ ਵਾਲੇ ਆ ਉਹ ਕਹਿ ਰਹੇ ਨੇ ਕਿ 4-4, 5-5 ਹਜ਼ਾਰ ਜਿਹੜਾ ਹੈ ਉਹਨਾਂ ਨੂੰ ਬਲੈਕ ਤੇ ਇਹ ਗੈਸ ਦਾ ਸਿਲੰਡਰ ਕਮਰਸ਼ੀਅਲ 19 ਕਿਲੋ ਵਾਲਾ ਮਿਲ ਰਿਹਾ। ਤੇ ਉਸ ਪਾਸੇ ਨੂੰ ਜਿਹੜੀ ਇਹ ਗੱਲ ਚੱਲ ਰਹੀ ਹੈ, ਪਰ ਹੁਣ ਤੱਕ ਕਦੇ ਸਰਕਾਰੀ ਤੌਰ ਤੇ ਜਾਂ ਪ੍ਰਧਾਨ ਮੰਤਰੀ ਨੇ ਜਾਂ ਕਿਸੇ ਹੋਰ ਮੰਤਰੀ ਨੇ ਇੱਦਾਂ ਦੀ ਗੱਲ ਨਹੀਂ ਸੀ ਕੀਤੀ। ਹੁਣ ਕੱਲ ਤੋਂ ਹੀ ਜਿਹੜਾ ਹੈਗਾ ਪ੍ਰਧਾਨ ਮੰਤਰੀ ਨੇ ਪਰਸੋਂ ਤੋਂ ਇਸ ਪਾਸੇ ਨੂੰ ਜਿਹੜਾ ਹੈਗਾ ਇੱਕ ਇਹ ਪ੍ਰਵਚਨ ਤੋਰਿਆ ਕਿ ਇਸ ਤਰ੍ਹਾਂ ਕਰਨਾ ਚਾਹੀਦਾ, ਸਾਨੂੰ ਇੱਦਾਂ ਕਰਨਾ ਚਾਹੀਦਾ। ਤੇ ਸੋ ਹੁਣ ਦੇਖੋ ਅੱਗੋਂ ਇਹਦੇ ਤੇ ਕੋਈ ਐਕਸ਼ਨ ਆਉਣ ਵਾਲਾ ਜਾਂ ਕੀ ਕਰਦੇ ਆ, ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ।
0: ਸੋ ਇਹ ਆਪਾਂ ਫਿਰ ਕੁੱਲ ਮਿਲਾ ਕੇ ਇਲੈਕਸ਼ਨ ਲੰਘੀ ਵਾਲਾ ਬਿਆਨ ਆਪਾਂ ਗਿਣੀ ਹੈ, ਕਿਉਂਕਿ ਬਹੁਤ ਸਾਰੇ ਲੋਕ ਇਸ ਵਿਸ਼ੇ 'ਤੇ ਵੀ ਗੱਲ ਕਰ ਰਹੇ ਨੇ ਕਿ ਉਨ੍ਹਾਂ ਚਿਰ ਤੱਕ ਗੱਲਾਂ ਚੜ੍ਹਦੀ ਕਲਾ ਦੀਆਂ ਹੁੰਦੀਆਂ ਰਹੀਆਂ, ਅਤੇ ਜਿੱਦਾਂ ਹੀ ਇਲੈਕਸ਼ਨ ਲੰਘੀ ਆ ਅਤੇ ਨਾਲ ਦੀ ਨਾਲ ਹੀ ਹੁਣ ਤੇਵਰ ਬਦਲ ਗਏ, ਚਰਚੇ ਇਹ ਵੀ ਨੇ ਕਿ ਹੁਣ ਮਹਿੰਗਾਈ ਵੀ ਵਧੂਗੀ, ਤੇਲ ਦੀਆਂ ਕੀਮਤਾਂ ਵੀ ਹੁਣ ਵਧਣਗੀਆਂ, ਅਤੇ ਉਹ ਸਾਰਾ ਕੁਛ ਜਿਹੜਾ ਦੱਬਿਆ ਸੀ ਕੱਖਾਂ ਦੇ ਥੱਲੇ, ਉਹ ਸਾਰੀ ਅੱਗ ਜਿਹੜੀ ਆ ਹੁਣ ਹੁਣ ਫਿਰ ਦੁਬਾਰਾ ਆਪਾਂ ਵੇਖਾਂਗੇ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਕਰੂਗੀ।
1: ਨਹੀਂ ਇਹ ਤਾਂ ਜ਼ਰੂਰ ਚਰਚਾ ਹੈ, ਇਹ ਚਰਚਾ ਪਹਿਲਾਂ ਵੀ ਸੀ ਕਿ ਤੇਲ ਦੀ ਜਿਹੜੀ ਕੀਮਤ ਹੈ ਅਜੇ ਤੱਕ ਨਹੀਂ ਵਧਾਈ ਗਈ, ਇਹ ਇਲੈਕਸ਼ਨ ਕਰਕੇ ਹੀ ਹੈ। ਵੀ ਇਸ ਤੋਂ ਬਾਅਦ ਇੱਕੋਦਮ ਜਿਹੜੀਆਂ ਹੈਗੀਆਂ, ਖਾਸ ਕਰਕੇ ਪੈਟਰੋਲ ਦੀਆਂ ਕੀਮਤਾਂ ਜ਼ਰੂਰ ਵਧਣਗੀਆਂ, ਤੇ ਜਿਸ ਤਰੀਕੇ ਦੇ ਨਾਲ ਵਾਰ ਵਾਰ ਇਹ ਆ ਰਿਹਾ ਕਿ ਇੰਟਰਨੈਸ਼ਨਲ ਮਾਰਕੀਟ ਚ ਜਿਹੜਾ ਹੈ ਕੱਚੇ ਤੇਲ ਮਹਿੰਗਾ ਹੋ ਗਿਆ ਜਾਂ ਤੇਲ ਘੱਟ ਆ ਰਿਹਾ, ਇਹਨਾਂ ਗੱਲਾਂ ਨੂੰ ਲੈ ਕੇ। ਤੇ ਹੁਣ ਇਹ ਪ੍ਰਧਾਨ ਮੰਤਰੀ ਨੇ ਇੱਕ ਤਰੀਕੇ ਦਾ ਸੰਕੇਤ ਹੀ ਦੇ ਦਿੱਤਾ, ਤੇ ਪਰ ਇਹ ਕਦੋਂ ਆਰਡਰ ਹੋਣ ਵਾਲਾ ਹੈ, ਅੱਜ ਸਵੇਰ ਚ ਜਾਂ ਇਹ ਗੱਲ ਆਉਣ ਵਾਲੀ ਹੈ ਸਾਹਮਣੇ, ਇਹ ਤਾਂ ਹੁਣ ਅਜੇ ਕਿਉਂਕਿ ਕੁਛ ਪਤਾ ਨਹੀਂ ਲੱਗਦਾ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਸਰਕਾਰੀ ਪੱਧਰ ਤੇ ਜਾਂ ਸਰਕਾਰ ਦੇ ਪੱਧਰ ਤੇ ਜਿਹੜੀਆਂ ਅਜੇ ਦਬਾ ਕੇ ਰੱਖੀਆਂ ਜਾਂਦੀਆਂ ਨੇ, ਫਿਰ ਇੱਕੋ ਦਮ ਪਤਾ ਲੱਗਦਾ ਜਦੋਂ ਐਲਾਨ ਹੋ ਜਾਂਦਾ। ਜਦੋਂ ਪਹਿਲੀ ਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣੇ ਨੇ, ਉਹਨਾਂ ਨੇ ਉਹ ਨੋਟਬੰਦੀ ਵਾਲਾ ਜਿਹੜਾ ਕੰਮ ਸੀ ਉਹ ਵੀ ਇੱਕੋ ਦਮ ਹੀ ਜਿਹੜਾ ਕਰਤਾ ਸੀ ਕਿ ਆਹ ਨੋਟ ਬੰਦ ਹੋ ਗਏ, ਹੁਣ ਦੂਜੇ ਚੱਲਣਗੇ। ਸੋ ਇਸ ਤਰ੍ਹਾਂ ਕਿਸੇ ਵੇਲੇ ਵੀ ਕੋਈ ਵੱਡਾ ਐਲਾਨ ਇੱਦਾਂ ਦਾ ਜਿਹੜਾ ਹੈਗਾ ਉਹ ਵੀ ਕਰ ਸਕਦੇ, ਹੁਣ ਤਾਂ ਇਹ ਜਾਪਦਾ ਉਹਨਾਂ ਦੀ ਸਾਰੀ ਇਹ ਗੱਲਬਾਤ ਤੋਂ, ਹੁਣ ਭਾਵੇਂ ਅਪੀਲਾਂ ਦੇ ਰੂਪ ਦੇ ਵਿੱਚ ਹੈ ਫਿਰ ਆਰਡਰ ਦੇ ਰੂਪ ਦੇ ਵਿੱਚ ਆਏਗੀ।
0: ਜੀ ਬਿਲਕੁਲ, ਸੋ ਇਸ ਤਰੀਕੇ ਦੇ ਨਾਲ ਫਿਰ ਆਪਾਂ ਵੇਖੀਏ ਕਿ ਹੁਣ ਸਥਿਤੀ ਉਹ ਨਹੀਂ ਹੈ ਜੋ ਪਹਿਲਾਂ ਦੱਸੀ ਜਾ ਰਹੀ ਸੀ। ਇੱਧਰ ਇਲੈਕਸ਼ਨ ਦੀ ਗੱਲ ਚੱਲੀ ਹੈ ਅਤੇ ਪੱਛਮੀ ਬੰਗਾਲ ਦੇ ਵਿੱਚ ਹੁਣ ਤੁਸੀਂ ਗੱਲ ਕੀਤੀ ਆ ਨਵੇਂ ਮੁੱਖ ਮੰਤਰੀ ਦੀ, ਸ਼ਵਿੰਦੂ ਅਧਿਕਾਰੀ ਦੀ, ਰੌਲਾ ਇਹਨਾਂ ਦਾ ਵੀ ਪੈ ਰਿਹਾ ਕਿ ਇੱਕ ਸਮੇਂ ਜਿੱਥੇ ਇਹਨਾਂ ਦੇ ਉੱਤੇ ਰਿਸ਼ਵਤ ਲੈਣ ਦੇ ਦੋਸ਼ ਲੱਗਦੇ ਰਹੇ, ਉੱਥੇ ਹੁਣ ਇਹਨਾਂ ਨੂੰ ਮੁੱਖ ਮੰਤਰੀ ਬਣਾ ਤਾ ਵਿਰੋਧੀ ਧਿਰ, ਹੁਣ ਇਸ ਚੀਜ਼ ਦੇ ਉੱਤੇ ਵੀ ਬਹਿਸ ਛੇੜ ਕੇ ਬੈਠੀ।
1: ਨਹੀਂ ਇਹ ਤਾਂ ਬਿਲਕੁਲ, ਇਹ ਜਿਹੜਾ ਹੈਗਾ 2021 ਦੀ ਇਲੈਕਸ਼ਨ ਤੋਂ ਪਹਿਲਾਂ ਜਦੋਂ ਤ੍ਰਿਮੂਲ ਕਾਂਗਰਸ ਦੇ ਇਹ MLA ਸੀ, ਉਦੋਂ ਖੁਦ ਇਹੀ ਦੋਸ਼ ਜਿਹੜੇ ਸੀਗੇ ਇਹਨਾਂ ਵੱਲੋਂ BJP ਵੱਲੋਂ ਲਾਏ ਜਾਂਦੇ ਸੀ। ਜਦੋਂ BJP ਉਹ ਜੁਆਇਨ ਕਰਕੇ ਮਮਤਾ ਬੈਨਰਜੀ ਦੇ ਖਿਲਾਫ਼ ਖੜੇ ਹੋ ਗਏ, ਤੇ ਫਿਰ ਉਹ ਦੁੱਧ ਧੋਤੇ ਹੋ ਗਏ, ਤੇ ਹੁਣ ਵੀ ਰਣਜੋਤ ਜੀ ਜਿਹੜਾ ਇੱਕ ਪੂਰੀ ਐਕਸਰਸਾਈਜ਼ ਦੇਖੋ, ਜਦੋਂ ਉੱਥੇ ਬਹੁਮਤ ਹਾਸਲ ਕੀਤਾ, ਕਾਫੀ ਸੀਟਾਂ ਜਿਹੜੀਆਂ BJP ਨੇ ਜਿੱਤੀਆਂ ਪੱਛਮੀ ਬੰਗਾਲ ਦੇ ਵਿੱਚ, ਤੇ ਉਸ ਜਿੱਤ ਦੇ ਪਿੱਛੇ ਕੋਈ ਵੀ ਕਾਰਨ ਹੋ ਸਕਦੇ ਨੇ, ਪਰ ਸ਼ਵਿੰਦੂ ਅਧਿਕਾਰੀ ਨੂੰ ਲਾਸਟ ਤੱਕ ਜਿਹੜੀ ਹੈ ਹਰੀ ਝੰਡੀ ਨਹੀਂ ਦਿੱਤੀ BJP ਨੇ ਕਿ ਹਾਂ ਤੁਹਾਡਾ ਪੱਕਾ ਹੈ ਕੰਮ, ਤੇ ਉਹ ਇੰਨਾ ਭੰਬਲ ਭੂਸੇ ਦੇ ਵਿੱਚ ਰਿਹਾ, ਤੇ ਜਿਹਨੂੰ ਆਪਾਂ ਕਹਿੰਦੇ ਕਿ ਐਂ ਪੂਰਾ ਜਿਹੜੀ ਹੈਗੀਆਂ ਲਕੀਰਾਂ ਕਢਾ ਕੇ ਜਿਹੜਾ ਹੈ ਉਹਨਾਂ ਦੇ ਨਾਂ ਤੇ ਮੋਹਰ ਲਾਈ ਗਈ ਕਿ ਤੁਹਾਨੂੰ ਮੁੱਖ ਮੰਤਰੀ ਬਣਾਇਆ ਜਾਊਗਾ, ਕਿਉਂਕਿ ਕਈ ਨਾਂ ਅੰਦਰ ਖਾਤੇ ਚੱਲਦੇ ਰਹੇ ਤੇ ਉਹ ਵੀ ਭੱਜ ਦੌੜ ਚੱਲਦੇ ਰਹੇ, ਵਿੱਚੋਂ ਉਹਨਾਂ ਦੇ PA ਦਾ ਕਤਲ ਵੀ ਹੋ ਗਿਆ, ਤੇ ਇਹ ਕਾਫੀ ਕੁਛ ਜਿਹੜਾ ਸੀ ਉਹ ਹੋਇਆ। ਤੇ ਪਰ ਹੁਣ ਕਿਉਂਕਿ ਚਲੋ BJP ਉਹਨਾਂ ਕੋਲੇ ਬਹੁਮਤ ਹੈਗੀ ਹੈ, ਤੇ ਕਾਫੀ ਬਹੁਮਤ ਹੈ, ਕੋਈ ਸਮੱਸਿਆ ਨਹੀਂ ਸਰਕਾਰ ਨੂੰ, ਪਰ ਇਹ ਗੱਲਾਂ ਤਾਂ ਹੁਣ ਨਾਲ ਨਾਲ ਚੱਲਣਗੀਆਂ, ਕਿਉਂਕਿ ਹਰ ਥਾਂ ਤੇ ਜਿੱਥੇ ਵੀ ਕਿਤੇ ਜਿਹੜੇ ਲੋਕ BJP 'ਚ ਜੁਆਇਨ ਕਰ ਜਾਂਦੇ ਆ, ਤੇ ਫਿਰ ਉਹਨਾਂ ਤੇ ਕੋਈ ਸਮੱਸਿਆ ਨਹੀਂ, ਉਹਨਾਂ ਨੂੰ ਕੋਈ ਨਹੀਂ ਜਿਹੜਾ ਹੈ ਕਹਿੰਦਾ ਕਿ ਤੁਸੀਂ ਰਿਸ਼ਵਤ ਲਈ ਆ ਜਾਂ ਤੁਸੀਂ ਜਿੱਦਾਂ ਸ਼ਵਿੰਦੂ ਅਧਿਕਾਰੀ ਤੇ ਪਹਿਲਾਂ ਦੋਸ਼ ਸੀ, ਖੁਦ BJP ਵਾਲੇ ਲਾ ਰਹੇ ਸੀ, ਤੇ ਹੁਣ ਉਹ ਮੁੱਖ ਮੰਤਰੀ ਨੇ, ਮੁੱਖ ਮੰਤਰੀ ਦੇ ਹੁਣ ਉਹਦੇ ਤੇ ਬਹਿ ਕੇ ਉਹ ਚੰਗੀਆਂ ਚੰਗੀਆਂ ਗੱਲਾਂ ਕਰਨ ਲੱਗੇ ਨੇ, ਤੇ ਉਹਨਾਂ ਨੇ ਮੁੱਖ ਮੰਤਰੀ ਦੀ ਸਹੁੰ ਚੁੱਕਦੇ ਹੀ ਸਭ ਤੋਂ ਪਹਿਲਾਂ ਜਿਹੜਾ ਜੋ ਚੀਫ ਇਲੈਕਟਰਲ ਆਫਿਸਰ ਸੀ ਜਿਹਦੇ ਤਹਿਤ ਜਿਹੜਾ ਹੈ ਇੱਥੇ SIR ਵਗੈਰਾ ਸਾਰਾ ਕੁਛ ਹੋਇਆ, ਤੇ ਉਹ ਉਹਨੂੰ ਜਿਹੜਾ ਹੈਗਾ ਚੀਫ ਸੈਕਟਰੀ ਲਾਤਾ ਮਨੋਜ ਅਗਰਵਾਲ ਨੂੰ, ਤੇ ਚੀਫ ਸੈਕਟਰੀ ਜਿਹੜਾ ਪਹਿਲਾ ਸੀਗਾ ਉਹਨੂੰ ਜਿਹੜਾ ਸੀ ਉਹ ਲਾ ਦਿੱਤਾ ਗਿਆ, ਤੇ ਸੋ ਹੁਣ ਇੱਦਾਂ ਦੀ ਜਿਹੜੀ ਐਕਟੀਵਿਟੀ ਹੈ ਇਹ ਸ਼ੁਰੂ ਹੋ ਗਈ ਹੈ, ਤੇ ਇੱਕ ਦੇਖੋ ਹੁਣ ਜਿਹੜਾ ਕਿਸ ਤਰ੍ਹਾਂ ਦੀ ਜਿਹੜੀ ਅੱਗੋਂ ਚਲਾਉਂਦੇ ਆ ਉੱਥੇ ਸਰਕਾਰ, ਕਿਉਂਕਿ ਉਹ ਇਹ ਵੀ ਕਹਿ ਰਹੇ ਕਿ ਉਹਨਾਂ ਨੇ BSF ਨੂੰ ਵੀ ਕਹਿ ਤਾ ਕਿ ਤੁਸੀਂ ਜ਼ਮੀਨ ਅਕੁਆਇਰ ਕਰ ਲਓ ਕੰਡੇਦਾਰ ਵਾੜ ਲਾਉਣ ਵਾਸਤੇ ਜਿਹੜੇ ਬੰਗਲਾਦੇਸ਼ ਬਾਰਡਰ ਦੇ ਨਾਲ ਜੋ ਜਿਹੜਾ ਇਲਾਕਾ ਲੱਗਦਾ ਹੈ ਇਸ ਪਾਸੇ ਨੂੰ ਜਿਹੜਾ ਹੈਗਾ, ਤੇ ਮੇਰਾ ਖਿਆਲ ਹੈ ਜਿਹੜੀ ਇੱਕ ਹੁਣ ਤੱਕ ਜਿਹੜੀ ਸੁਪਰ ਨੈਸ਼ਨਲਿਜ਼ਮ ਵਾਲੀ ਜਿਹੜੀ ਗੱਲ ਚੱਲਦੀ ਸੀ ਜਾਂ ਉਹ ਉਸ ਪਾਸੇ ਨੂੰ ਪਹਿਲਾਂ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਇਹ ਜਾਣਗੇ, ਤੇ ਫਿਰ ਦੇਖੋ ਕਿ ਪੱਛਮੀ ਬੰਗਾਲ ਬਾਰੇ ਜਾਂ ਕਿੱਦਾਂ ਕੀ ਸੋਚਦੇ ਆ, ਕਿਉਂਕਿ ਇਹਦੇ ਨਾਲ ਲੱਗਦਾ ਹੀ ਉੱਧਰ ਮਮਤਾ ਬੈਨਰਜੀ ਨੂੰ ਜਿਹੜਾ ਹੈ ਸੁਪਰੀਮ ਕੋਰਟ ਨੇ ਕਹਿ ਤਾ ਕਿ ਉਹ ਦੁਬਾਰੇ ਨਵੀਂ ਸਿਰੋਂ ਜਿਹੜੀਆਂ ਐਪਲੀਕੇਸ਼ਨ ਜਿਹੜੀਆਂ ਪਟੀਸ਼ਨਾਂ ਉਹ ਦਾਇਰ ਕਰ ਸਕਦੇ ਨੇ SIR ਇਸ਼ੂ ਨੂੰ ਲੈ ਕੇ, ਪਰ ਕਿਉਂਕਿ ਉਹ ਤਾਂ ਐਵੇਂ ਹੁਣ ਇੱਕ ਐਕਸਰਸਾਈਜ਼ ਆ, ਉਹਦੇ 'ਚ ਬਣਨਾ ਤਾਂ ਕੁਛ ਹੈ ਨਹੀਂ ਗਾ। ਜਦੋਂ ਸੁਪਰੀਮ ਕੋਰਟ ਨੇ ਖੁਦ ਹੀ ਕਹਿ ਤਾ ਕਿ ਕੋਈ ਗੱਲ ਨਹੀਂ, ਜਿਸ ਵਾਰ ਵੋਟਾਂ ਤੋਂ ਰਹਿ ਗਏ 27 ਲੱਖ ਲੋਕ, ਤਾਂ ਅਗਲੇ ਵਾਰੀ ਵੋਟਾਂ ਪਾ ਲੈਣਗੇ, ਜਦੋਂ ਇਸ ਲੈਵਲ ਤੱਕ ਸਾਡੀ ਡੈਮੋਕ੍ਰੇਸੀ ਆ ਗਈ, ਤੇ ਫਿਰ ਹੁਣ ਅੱਗੋਂ ਜਿਹੜਾ ਹੈ ਉਹ ਕੀ ਤੁਸੀਂ ਬਹੁਤੀ ਉਮੀਦ ਰੱਖ ਸਕਦੇ?
0: ਜੀ ਬਿਲਕੁਲ, ਉਮੀਦਾਂ ਤੇ ਹੁਣ ਬਹੁਤ ਸਾਰੀਆਂ ਲੋਕਾਂ ਲਾਉਣੀਆਂ ਹੀ ਛੱਡ ਦਿੱਤੀਆਂ ਨੇ। ਇੱਧਰ ਪੰਜਾਬ ਮਿਊਂਸੀਪਲ ਚੋਣਾਂ 26 ਮਈ ਨੂੰ ਤੁਸੀਂ ਦੱਸੀਆਂ ਹੁਣ ਜਾ ਰਹੀਆਂ, ਸੋ ਇਹਦੇ ਉੱਤੇ ਵੀ ਕੀ ਰੰਗ ਆਪਾਂ ਵੇਖ ਸਕਾਂਗੇ, ਕਿਉਂਕਿ ਪੰਜਾਬ ਦੇ ਵਿੱਚ ਵੀ ਹੁਣ ਪੂਰਾ ਆਪਾਂ ਵੇਖ ਰਹੇ ਹਾਂ ਕਿ ਅਲੱਗ ਅਲੱਗ ਤਰੀਕਿਆਂ ਦੇ ਨਾਲ ਰੰਗਤ ਤੇ ਦੇਖ ਹੀ ਰਹੀ ਹੈ ਕਿ ਇਹ ਚੋਣਾਂ ਕਿਹੜੇ ਹੱਦ ਤੱਕ ਅਤੇ ਕੀ ਕੀ ਡਿਸਾਈਡ ਕਰਨਗੀਆਂ। ਵੈਸੇ ਵੇਖਿਆ ਜਾਵੇ ਤਾਂ ਜਿਹੜੀਆਂ ਪੰਚਾਇਤੀ ਚੋਣਾਂ ਨੇ ਜਾਂ ਪਿੰਡ ਪੱਧਰ ਦੇ ਉੱਤੇ ਵੇਖਿਆ ਜਾਵੇ ਤਾਂ BJP ਦਾ ਐਡਾ ਆਧਾਰ ਹੈ ਨਹੀਂ, ਵੇਖਿਆ ਜਾਵੇ ਤਾਂ ਅਕਾਲੀ ਦਲ ਵੀ ਉਹ ਵਾਲਾ ਆਧਾਰ ਬਰਕਰਾਰ ਨਹੀਂ ਰੱਖ ਸਕਿਆ। ਸੋ ਇਸ ਵਾਰੀ ਕੋਸ਼ਿਸ਼ ਤੇ ਜ਼ਰੂਰ ਰਹੂਗੀ।
1: ਨਹੀਂ, ਪੂਰੀ ਕੋਸ਼ਿਸ਼ ਰਹੂਗੀ, ਕਿਉਂਕਿ ਇਹਦੇ ਚ ਦੇਖੋ 8 ਤਾਂ ਕਾਰਪੋਰੇਸ਼ਨਾਂ ਨੇ, ਜਿੱਥੇ ਕਾਰਪੋਰੇਸ਼ਨਾਂ ਦੇ ਵਿੱਚ ਹਮੇਸ਼ਾ ਹੀ ਜਿਹੜੀ ਹੈ ਉਹ ਸ਼ਹਿਰੀ ਵੋਟ ਹੁੰਦੀ ਹੈ ਜ਼ਿਆਦਾ, ਤੇ 76 ਨਗਰ ਕੌਂਸਲਾਂ ਨੇ, ਨਗਰ ਕੌਂਸਲਾਂ ਦੇ ਵਿੱਚ ਚਲੋ ਥੋੜੀ ਰਲਵੀ ਮਿਲਵੀਂ ਹੁੰਦੀ ਹੈ, ਜਾਂ 21 ਨਗਰ ਪੰਚਾਇਤਾਂ ਨੇ ਜਿੱਥੇ ਜ਼ਿਆਦਾ ਉੱਥੇ ਪੇਂਡੂ ਵੋਟ ਥੋੜੀ ਜਿਹੀ ਵੱਧ ਹੁੰਦੀ ਹੈ। ਤੇ ਹੁਣ ਇਹ ਵੀ ਗੱਲ ਜਿਹੜੀ ਚਲੋ ਨਗਰ ਕੌਂਸਲਾਂ ਤੋਂ ਵੀ ਜ਼ਿਆਦਾ ਜਿਹੜੀ ਹੈ ਉਹ ਕਾਰਪੋਰੇਸ਼ਨਾਂ ਨੇ, ਜਿਹੜੀਆਂ ਮਿਊਂਸੀਪਲ ਕਾਰਪੋਰੇਸ਼ਨਾਂ ਜਿਹਨੂੰ ਨਗਰ ਨਿਗਮ ਵੀ ਕਹਿੰਦੇ ਆ, ਉੱਥੇ ਜਿਹੜੀ ਹੈ ਉਹ ਜ਼ਿਆਦਾ ਹੋਣਾ ਕਿ ਉੱਥੇ ਜਿਹੜਾ ਹੈਗਾ ਕੌਣ ਕਿਸ ਲੈਵਲ ਤੇ ਲੈ ਕੇ ਜਾਂਦਾ, ਕਿਉਂਕਿ BJP ਵੀ ਪੱਬਾਂ ਭਾਰ ਹੋਈ ਹੋਈ ਹੈ ਇਸ ਗੱਲ ਨੂੰ ਲੈ ਕੇ ਕਿ ਅਸੀਂ ਵੱਧ ਤੋਂ ਵੱਧ ਜਿਹੜਾ ਉਹ ਕੋਸ਼ਿਸ਼ ਕਰੀਏ ਕਿ ਕਿਤੇ ਨਾ ਕਿਤੇ ਅਸੀਂ ਡੈਂਟ ਪਾ ਸਕੀਏ, ਕਿਸੇ ਆਪਣਾ ਆਧਾਰ ਜਿਹੜਾ ਬਣਾ ਸਕੀਏ। ਤੇ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਕਿ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਇੱਥੇ BJP ਦਾ ਆਧਾਰ ਹੈਗਾ ਉਹਨਾਂ ਕਾ, ਜਿੰਨਾ ਕਿ ਵੀ ਪਹਿਲਾਂ ਵੀ ਕਿਉਂਕਿ ਜਿੱਤਦੇ ਰਹੇ ਨੇ ਇਹਨਾਂ ਦੇ ਬੰਦੇ, ਤੇ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਇਹਨਾਂ ਦੇ ਮੇਅਰ ਵੀ ਬਣਦੇ ਰਹੇ ਨੇ, ਤੇ ਜਾਂ ਜਿੱਦਾਂ ਪਠਾਨਕੋਟ ਆਪਾਂ ਕਹਿ ਸਕਦੇ ਹਾਂ ਜਿਹੜਾ ਹੈ ਇਹ ਇਸ ਪਾਸੇ ਜਿਹੜੀਆਂ ਨੇ। ਤੇ ਹੁਣ ਇਹ ਵੀ ਹੁਣ ਜ਼ੋਰ ਜਿਹੜਾ ਹੈਗਾ ਉਹ ਪੂਰਾ BJP ਵੀ ਲਾਉਣ ਦੀ ਕੋਸ਼ਿਸ਼ ਕਰੇਗੀ, ਕਿਉਂਕਿ ਜਿਸ ਤਰੀਕੇ ਦਾ ਇਹਨਾਂ ਦਿਨਾਂ ਦੇ ਵਿੱਚ ਮਾਹੌਲ ਬਣਿਆ, ਕੱਲ ਲੁਧਿਆਣੇ ਦੇ ਵਿੱਚ ਪੁਲਿਸ ਕਮਿਸ਼ਨਰ ਦਾ ਦਫ਼ਤਰ ਦਾ ਘਿਰਾਓ ਕੀਤਾ, ਤੇ ਉਦੋਂ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ BJP ਦੇ ਦਫ਼ਤਰਾਂ ਦੇ ਬਾਹਰ ਮੁਜ਼ਾਹਰੇ ਮਜ਼ਦੂਰ ਕੀਤੇ, ਉੱਥੇ ਵੀ ਜਿਹੜੀ ਝੜਪਾਂ ਕਰਨ ਦੀ ਕੋਸ਼ਿਸ਼ ਕੀਤੀ। ਇੱਥੇ ਹੈ ਕਿ ਉਹ ਆਪਣੀ ਐਗਜ਼ਿਸਟੈਂਸ ਜਿਹੜੀ ਹੈ ਉਹ ਸ਼ੋਅ ਕਰਨ ਜਿਹੜੀ ਹੈ ਉਹ ਪੂਰੀ ਉਹ ਕੋਸ਼ਿਸ਼ ਹੁਣ ਕਰੇਗੀ, ਤੇ ਇੱਥੋਂ ਥੋੜਾ ਮੋਟਾ ਫਿਰ ਇਹਨਾਂ ਨੂੰ ਇਹ ਵੀ ਜੇ ਲੱਭਦਾ ਕੁਛ ਜਾਂ ਬਣਦਾ ਉਹ ਫਿਰ ਅਗਲੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਉਹਦੇ ਵਾਸਤੇ ਵੀ ਜਿਹੜੀ ਹੈ ਲਾਈਨ ਆਫ ਐਕਸ਼ਨ ਜਾਂ ਹੋਰ ਉਹ ਕਰੇਗੀ। ਬਾਕੀ ਪਾਰਟੀਆਂ ਲਈ ਇਕੱਲੀ BJP ਨਹੀਂ, ਕਾਂਗਰਸ ਵੀ ਹੁਣ ਪੂਰਾ ਜ਼ੋਰ ਲਾਏਗੀ, ਕਿਉਂਕਿ ਕਾਂਗਰਸ ਵੀ ਖਿਲਰੀ ਪੁਲਰੀ ਹੋਈ ਹੈ, ਤੇ ਹੁਣ ਦੇਖੋ ਸ਼ਾਇਦ ਇਹਨਾਂ ਜਿਹੜੀਆਂ ਲੋਕਲ ਬਾਡੀ ਇਲੈਕਸ਼ਨ ਕਰਕੇ ਕਿਤੇ ਨਾ ਕਿਤੇ ਉਹ ਕੰਸੋਲੀਡੇਟ ਹੋ ਸਕੇ, ਇਕੱਠੀ ਹੋ ਸਕੇ, ਜਾਂ ਇਹ ਗੱਲ ਜਿਹੜੀ ਹੈ ਕਿਤੇ ਉਹ ਕਰ ਸਕਣ ਇਕੱਠਿਆਂ ਹੋ ਕੇ। ਤੇ ਉੱਧਰ BJP ਨੇ ਜਿਹੜਾ ਇੱਕੋ ਹੀ ਰੱਥ ਫੜਿਆ ਹੋਇਆ ਹੈ ਕਿ ਦਲ ਬਦਲੀਆਂ ਕਿਵੇਂ ਕਰਾਉਣੀਆਂ ਨੇ, ਕਿਵੇਂ ਜੁਆਇਨਿੰਗ ਕਰਾਉਣੀਆਂ ਨੇ, ਭਾਵੇਂ ਸਾਰੀਆਂ ਪਾਰਟੀਆਂ ਕਰਦੀਆਂ ਨੇ ਦੂਜੀਆਂ ਪਾਰਟੀਆਂ ਦੇ ਵਿੱਚੋਂ। ਕੱਲ ਉਹਨਾਂ ਨੇ ਵੀ ਉਹਨਾਂ ਦੇ ਪਿੰਡ ਤੋਂ ਜਿਹੜਾ ਹੈਗਾ ਮੁੱਖ ਮੰਤਰੀ ਦੇ ਇੱਕ ਬੰਦੇ ਨੂੰ ਜੁਆਇਨ ਕਰਾਇਆ, ਗਿਆਨ ਸਿੰਘ ਮਾਨ ਨੂੰ, ਇਹ ਕਹਿ ਕੇ ਕਿ ਉਹ ਉਹਦੇ ਚਾਚੇ ਦਾ ਮੁੰਡਾ ਹੈ ਮੁੱਖ ਮੰਤਰੀ ਦਾ, ਉਹ BJP ਦੇਖੋ ਜੁਆਇਨ ਕਰ ਗਿਆ। ਤੇ ਉਹ ਚਲੋ ਇਹ ਇੱਦਾਂ ਦੀਆਂ ਜਿਹੜੀਆਂ ਗੱਲਾਂ ਉਹ ਚੱਲਦੀਆਂ ਰਹਿੰਦੀਆਂ, ਕਈ ਵਾਰੀ ਇੱਕ ਇੱਕ ਪਰਿਵਾਰ ਦੇ ਵਿੱਚ ਵੀ ਦੋ ਦੋ ਵੱਡੀਆਂ ਪਾਰਟੀਆਂ ਦੇ ਲੀਡਰ, ਸਕੇ ਭਰਾ, ਸਕੇ ਚਾਚੇ ਤਾਏ, ਇੱਦਾਂ ਰਿਹਾ ਹੈਗਾ। ਉਧਰੋਂ ਜੇ ਆਪਾਂ ਦੇਖੀਏ ਕਿ ਪ੍ਰਤਾਪ ਸਿੰਘ ਬਾਜਵਾ ਦਾ ਸਕਾ ਭਾਈ ਫਤਿਹ ਜੰਗ ਬਾਜਵਾ ਜੋ MLA ਵੀ ਰਿਹਾ ਪਹਿਲਾਂ, ਉਹ BJP ਦਾ ਲੀਡਰ ਹੈ, ਤੇ ਇੱਕੋ ਹੀ ਘਰ ਦੇ ਵਿੱਚ ਦੋ ਝੰਡੇ ਲੱਗੇ ਹੋਏ ਆ। ਤੇ ਇਹ ਤਾਂ ਖੈਰ ਕੋਈ ਬਹੁਤੀ ਕੋਈ ਵੱਡੀ ਗੱਲ ਨਹੀਂ, ਗੱਲ ਇਹ ਹੈ ਵੀ ਤੁਹਾਡੀ ਕਾਰਗੁਜ਼ਾਰੀ ਇਲੈਕਸ਼ਨ 'ਚ ਕਿੱਦਾਂ ਦੀ ਰਹਿੰਦੀ, ਲੋਕ ਤੁਹਾਡੀਆਂ ਨੀਤੀਆਂ ਨਾਲ ਤੁਹਾਡੇ ਨਾਲ ਕਿਸ ਤਰ੍ਹਾਂ ਤੁਰਦੇ ਆ, ਉਹ ਫਿਰ ਕਾਫੀ ਹੱਦ ਤੱਕ ਇਹ ਪਤਾ ਲੱਗਦਾ ਹੁੰਦਾ। ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਪੰਚਾਇਤੀ ਚੋਣਾਂ 'ਚ ਕੋਈ ਬਹੁਤਾ ਫਰਕ ਜਿਹੜਾ ਨਾ ਹੀ ਪਿਆ, ਅਕਾਲੀ ਦਲ ਵੀ ਉੱਥੇ ਕੋਈ ਬਹੁਤਾ ਗੇਨ ਨਹੀਂ ਕਰ ਸਕਿਆ, ਤੇ ਕਾਂਗਰਸ ਵੀ ਉਸ ਰੂਪ ਦੇ ਵਿੱਚ ਜਿਵੇਂ ਕਾਂਗਰਸ ਕਹਿੰਦੇ ਸੀ ਕਿ ਅਸੀਂ ਬੜਾ ਵੱਡਾ ਮਾਰਕਾ ਮਾਰ ਲਾਂਗੇ, ਤੇ ਛਿਟਪੁਟ ਕਿਤੇ ਨਾ ਕਿਤੇ ਉਹਨਾਂ ਦੀਆਂ ਜਿਹੜੀਆਂ ਸੀਟਾਂ ਪੰਚ ਵਗੈਰਾ ਜਿਹੜੇ ਜਿੱਤੇ ਆ। ਹੁਣ ਇੱਥੇ ਦੇਖੋ, ਕਿਉਂਕਿ ਇੱਥੇ ਸ਼ਹਿਰੀ ਵੋਟ ਨੇ ਕਾਫੀ ਜਿਹੜਾ ਹੈਗਾ ਉਹ ਰੋਲ ਪਲੇ ਕਰਨਾ, ਤੇ ਸ਼ਹਿਰਾਂ ਦੇ ਵਿੱਚ ਵੈਸੇ ਹੀ BJP ਦਾ ਪਹਿਲਾਂ ਵੀ ਆਧਾਰ ਰਿਹਾ ਮੈਂ ਜਿੱਦਾਂ ਦੱਸਿਆ, ਤੇ ਹੁਣ ਇੱਥੇ ਕਾਂਗਰਸ ਦਾ ਵੀ ਹੁਣ ਤਾਂ 2-3 ਕੋਣੇ ਜਿਹੜੇ ਮੁਕਾਬਲੇ ਲਗਭਗ ਸਾਰੇ ਥਾਵਾਂ ਤੇ ਹੋਣ ਦੀ ਸੰਭਾਵਨਾ।
0: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ।
0: ਜੀ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਹਕੀਕਤ ਹੈ ਕਿ ਦੁਨੀਆ ਦੀ ਬਹੁਤੀ ਸ਼ਾਇਰੀ ਉਦਾਸੀ ਵਿੱਚੋਂ ਲਿਖੀ ਗਈ, ਕਿਉਂਕਿ ਦੁੱਖ ਵੇਲੇ ਹੀ ਇਨਸਾਨ ਨੂੰ ਸ਼ਬਦਾਂ ਦੀ ਯਾਦ ਆਉਂਦੀ ਹੈ। ਸੁੱਖ ਵੇਲੇ ਤਾਂ ਉਹ ਦੋਸਤਾਂ ਵਿੱਚ, ਵਾਕਫਾਂ ਵਿੱਚ, ਆਪਣੇ ਨੂੰ ਪਿਆਰ ਕਰਨ ਵਾਲਿਆਂ ਵਿੱਚ ਘਿਰਿਆ ਰਹਿੰਦਾ, ਪਰ ਦੁੱਖ ਵਿੱਚ ਉਹ ਇਕੱਲਾ ਹੋ ਜਾਂਦਾ ਔਰ ਉਸ ਇਕੱਲ ਵਿੱਚ ਸ਼ਬਦ ਹੀ ਉਹਦੇ ਲਈ ਮਸੀਹਾ ਬਣ ਕੇ ਬੋੜਦੇ ਆ। ਮੈਂ ਕਦੇ ਕਿਹਾ ਸੀ ਕਿ ਹਮੇਸ਼ ਨਾਲ ਨੇ ਮੇਰੇ ਸੁਖਨ ਫਕੀਰਾਂ ਦੇ, ਇਹ ਸ਼ਾਹੀ ਕਹਿਰ ਮੈਂ ਇਕੱਲਾ ਜਾਂ ਬੇਸਹਾਰਾ ਨਹੀਂ। ਤੋ ਦੂਸਰੀ ਗੱਲ ਹੈ ਕਿ ਕਈ ਵਾਰ ਗਜ਼ਲ ਨਿਰਾਸ਼ਾ ਚੋਂ ਸ਼ੁਰੂ ਹੁੰਦੀ ਹੈ ਪਰ ਉਹ ਆਖਰੀ ਸ਼ੇਰ ਤੱਕ ਪਹੁੰਚਦਿਆਂ ਇੱਕ ਆਸ ਭਰੀ ਗਜ਼ਲ ਬਣ ਜਾਂਦੀ ਹੈ। ਸੋ ਜੋ ਇਹ ਗਜ਼ਲ ਹੈ ਕਿ ਮਿਲਦੀ ਨਹੀਂ ਮੁਸਕਾਨ ਹੀ ਹੋਂਠੀ ਸਜਾਉਣ ਨੂੰ, ਦਿਲ ਤਾਂ ਬਹੁਤ ਹੀ ਕਰਦਾ ਹੈ ਮੇਰਾ ਮਿਲਣ ਆਉਣ ਨੂੰ। ਸੋ ਇਹ ਆਖਰੀ ਸ਼ੇਰ ਤੱਕ ਜਾਂਦਿਆਂ ਇੱਕ ਹੌਸਲੇ ਦੀ, ਇੱਕ ਵਿਸ਼ਵਾਸ ਦੀ ਗਜ਼ਲ ਬਣ ਜਾਂਦੀ ਆ ਕਿ ਲੰਘਾਂਗੇ ਤੇਰੀ ਵੀ ਗਲੀ ਇੱਕ ਦਿਨ, ਛਨਨ ਛਨਨ ਤੇਰੇ ਬਿਨਾਂ ਵੀ ਜੀ ਰਹੇ ਹਾਂ ਇਹ ਦਿਖਾਉਣ ਨੂੰ।
1: ਜੀ ਦੋਸਤੋ, ਪੰਜਾਬੀ ਸ਼ਾਇਰੀ ਦੇ ਮਾਣ ਮੱਤੇ ਸ਼ਾਇਰ ਸੁਰਜੀਤ ਪਾਤਰ ਜੀ, ਜਿਹੜੇ ਕਿ 11 ਤਰੀਕ ਨੂੰ ਇਸੇ ਮਹੀਨੇ ਸਤੀਵੀਂ ਵਿਛੋੜਾ ਦੇ ਕੇ, ਸੋ ਉਹਨਾਂ ਦੀ ਯਾਦ ਦੇ ਵਿੱਚ ਇਹ ਇੱਕ ਗਜ਼ਲ ਕੁਲਵੰਤ ਸਿੰਘ ਜੀ ਦੀ ਆਵਾਜ਼ ਦੇ ਵਿੱਚ।

0: ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪਾਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ।
1: ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨ ਪਸੰਦ ਗੱਦਿਆਂ ਅਤੇ ਸਟੋਰੇਜ ਬੈਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਔਨਲਾਈਨ ਔਰ ਕਾਲ 0433 465

0: ਰੇਡੀਓ ਹਾਂਜੀ 1674 ਦੋਸਤੋ ਸਾਰਿਆਂ ਦਾ ਸਵਾਗਤ ਹੈ। ਅੱਜ ਦਿਨ ਸੋਮਵਾਰ ਦਾ ਦੁਪਹਿਰ ਦਾ ਸਮਾਂ ਆਫਟਰਨੂਨ ਹੋ ਚੁੱਕੀ ਹੈ। ਅੱਧਾ ਦਿਨ ਤੁਹਾਡੇ ਸਾਰਿਆਂ ਦਾ ਲੰਘਿਆ ਹੋਊਗਾ ਅਤੇ ਬੜਾ ਸੋਹਣਾ ਲੰਘਿਆ ਹੋਊਗਾ। ਇਤਿਹਾਸ ਆ ਕਿ ਬਾਕੀ ਦਾ ਰਹਿੰਦਾ ਵੀ ਬੜਾ ਸੋਹਣਾ ਲੰਘੂਗਾ। ਮੈਂ ਬਲਕੀਰ ਸਿੰਘ ਤੁਹਾਡੇ ਨਾਲ ਅੱਜ ਸਾਂਝ ਪਾਵਾਂਗੇ ਇਮੀਗ੍ਰੇਸ਼ਨ ਦੀ ਅਪਡੇਟਸ ਦੇ ਉੱਤੇ। ਮੇਰੇ ਨਾਲ ਮਨੀਸ਼ਾ ਜੀ ਜੁੜ ਚੁੱਕੇ ਨੇ, ਡਿਜ਼ਾਇਰ ਮਾਈਗ੍ਰੇਸ਼ਨ ਤੋਂ ਆਏ ਨੇ। ਸਮੇਂ 'ਚੋਂ ਸਮਾਂ ਕੱਢ ਕੇ ਇਹਨਾਂ ਦਾ ਕੰਟੈਕਟ ਨੰਬਰ ਜਿਹੜਾ ਉਹ ਮੈਂ ਤੁਹਾਨੂੰ ਦੱਸ ਦਿੰਦਾ, ਜੇ ਤੁਸੀਂ ਪਹਿਲਾਂ ਹੀ ਲੱਭ ਰਹੇ ਹੋ ਇਹਨਾਂ ਦਾ ਫੋਨ ਨੰਬਰ, ਅਤੇ ਉਹ ਆ ਜੀ 0482-610-000। ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਅਤੇ ਅੱਜ ਦਾ ਜਿਹੜਾ ਟੋਪਿਕ ਆ ਮਨੀਸ਼ਾ ਜੀ ਤੋਂ ਪੁੱਛਣਾ ਚਾਹੂੰਗਾ ਕਿ ਕੀ ਆ, ਅਤੇ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦਾ ਸਵਾਗਤ ਕਰੂੰਗਾ। ਬਹੁਤ ਬਹੁਤ ਸਵਾਗਤ ਤੁਹਾਡਾ ਮਨੀਸ਼ਾ ਜੀ।
1: ਥੈਂਕ ਯੂ ਬਲਕੀਰਤ, ਬਿਲਕੁਲ ਠੀਕ। ਅੱਜ ਦਾ ਟੋਪਿਕ ਬਹੁਤ ਹੀ ਸੈਂਸਿਟਿਵ ਅਤੇ ਇੰਪੋਰਟੈਂਟ ਟੋਪਿਕ ਹੈ ਕਿ 482 ਵੀਜ਼ਾ ਹੋਲਡਰਸ ਲਈ, 186 ਜਿਨ੍ਹਾਂ ਨੇ ਪਾਇਆ ਹੋਇਆ, 407 ਜਿਨ੍ਹਾਂ ਨੇ ਪਾਇਆ ਹੋਇਆ, ਉਹਨਾਂ ਲਈ ਕਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਬੈਕਐਂਡ 'ਤੇ, ਕਿੰਨਾ ਡਿਪਾਰਟਮੈਂਟ ਸਟ੍ਰਿਕਟਲੀ ਚੀਜ਼ਾਂ ਨੂੰ ਚੈੱਕ ਕਰ ਰਿਹਾ, ਅੱਜ ਦਾ ਟੋਪਿਕ ਸਾਰਾ ਉਹੀ ਹੋਏਗਾ। ਅਤੇ ਰੀਸੈਂਟ ਜਿਹੜੇ ਸਟੂਡੈਂਟ ਵੀਜ਼ਾ ਰਿਫਿਊਜ਼ਲਸ 'ਚ ਇਨਕਰੀਜ਼ ਹੋਇਆ ਹੈ, ਉਹਦੇ ਰਿਲੇਟਡ ਅਸੀਂ ਗੱਲ ਕਰਾਂਗੇ।
0: ਜੀ ਬਿਲਕੁਲ, ਕਿਉਂਕਿ ਮੈਂ ਵੀ ਕਈ ਸਾਰਿਆਂ ਨੂੰ ਜਾਣਦਾ ਜਿਨ੍ਹਾਂ ਦੇ ਕੰਮਾਂ ਦੇ ਉੱਤੇ ਛਾਪੇ, ਕਹਿ ਲਓ ਪੰਜਾਬੀ ਦੇ ਵਿੱਚ ਆਪਾਂ ਤੈਨੂੰ ਇਹੋ ਕਹਿੰਦੇ ਹਾਂ ਵੀ ਛਾਪੇ ਪੈਣ ਡੇ ਆ ਕਿ ਚੈਕਿੰਗ ਹੋਣ ਡੀ ਆ ਵੀ ਕਿਹੜਾ ਕਿੱਥੇ ਕੰਮ ਕਰਦਾ ਅਤੇ ਕਿੱਦਾਂ ਕਰਦਾ ਵਾ, ਕਿੰਨਾ ਕੁ ਕਰਦਾ ਕਿੰਨਾ ਕੁ ਨਹੀਂ ਕਰਦਾ, ਕਿਹੜੇ ਤਰੀਕੇ ਨਾਲ ਕਰਦਾ ਵਾ, ਗਲਤ ਕਰਦਾ ਸਹੀ ਕਰਦਾ, ਜੈਨੂਅਨ ਆ ਜਾਂ ਨਹੀਂ ਜੈਨੂਅਨ, ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ। ਉਸ ਤੋਂ ਪਹਿਲਾਂ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਆਪਾਂ ਟਿਕਟੋਕ ਦੇ ਉੱਤੇ ਨਾਲ ਤੁਸੀਂ ਲਾਈਵ ਜਿਹੜਾ ਉਹ ਸਾਨੂੰ ਵੇਖ ਸਕਦੇ ਹੋ, ਸੁਣ ਸਕਦੇ ਹੋ ਟਿਕਟੋਕ ਦੇ ਉੱਤੇ। ਅੱਛਾ ਜੀ, ਕਈ ਸਾਰੇ ਜੁੜ ਵੀ ਗਏ ਨੇ ਸਾਡੇ ਨਾਲ, ਬਹੁਤ ਬਹੁਤ ਧੰਨਵਾਦ ਜੀ। ਤੁਹਾਡੇ ਮੈਸੇਜ ਵੀ ਆਉਣੇ ਸ਼ੁਰੂ ਹੋ ਗਏ ਨੇ, ਆਪਾਂ ਕੋਸ਼ਿਸ਼ ਕਰਾਂਗੇ ਜੇ ਮੈਸੇਜ ਸਾਡੇ ਕੋਲ ਟਾਈਮ ਰਿਹਾ ਤਾਂ ਆਪਾਂ ਲੈਂਦੇ ਤੁਹਾਡੇ ਅੱਗੇ ਜਾਂਦਿਆਂ ਜ਼ਰੂਰ ਲਵਾਂਗੇ। ਪਰ ਉਸ ਤੋਂ ਪਹਿਲਾਂ ਜਿਹੜੀ ਆਪਾਂ ਅੱਜ ਦੀ ਗੱਲਬਾਤ ਹੈ, ਜਿੱਦਾਂ ਮਨੀਸ਼ਾ ਜੀ ਨੇ ਦੱਸਿਆ ਕਿ 482 ਨੂੰ ਲੈ ਕੇ ਜਿਹੜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਛਾਪੇਮਾਰੀ ਹੋ ਰਹੀ ਆ, ਉਹਦੇ ਬਾਰੇ ਕੀ ਆਪਾਂ ਕਿੱਦਾਂ ਬਚ ਸਕਦੇ ਹਾਂ, ਜਾਂ ਫਿਰ ਕਹਿ ਲਓ ਕਿ ਉਹਨੂੰ ਕਿਸ ਤਰੀਕੇ ਨਾਲ ਸਹੀ ਢੰਗ ਨਾਲ ਜਿਹੜਾ ਉਹ ਆਪਾਂ ਕੰਮ ਕਰੀਏ ਕਿ ਆਪਾਂ ਜਿਹੜਾ ਉਸ ਦਾ ਸ਼ਿਕਾਰ ਜਿਹੜਾ ਉਹ ਨਾ ਬਣ ਜਾਈਏ, ਆਪਾਂ ਫੜੇ ਨਾ ਜਾਈਏ, ਕਿਉਂਕਿ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਏ ਨਹੀਂ ਅਤੇ ਬੀ, ਬੀ ਨਹੀਂ ਅਤੇ ਸੀ, ਕੁਛ ਨਾ ਕੁਛ ਆਪਾਂ ਤਰੀਕੇ ਕਰਕੇ ਆਪਾਂ ਆਪਣੇ ਆਪ ਨੂੰ ਜਿਹੜਾ ਉਹ ਸੇਫ ਕਰਨ ਦੀ ਕੋਸ਼ਿਸ਼ ਤਾਂ ਕਰਦੇ ਹੀ ਹਾਂ। ਪਰ ਇਹ ਹੈ ਕਿ ਉਹਦੇ ਨਾਲ ਜੇ ਆਪਾਂ ਨੂੰ ਉਹਦੇ ਬਾਰੇ ਇਨਫੋਰਮੇਸ਼ਨ ਹੋਵੇ, ਜਾਣਕਾਰੀ ਹੋਵੇ ਕਿ ਕਿੱਦਾਂ ਕੀ ਵਰਕਆਊਟ ਹੋ ਰਿਹਾ, ਅਤੇ ਫਿਰ ਉਹਦੇ ਵਿੱਚ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ ਚੀਜ਼ਾਂ ਨੂੰ ਜਿਹੜਾ ਉਹ ਠੀਕ ਕਰਨਾ।
1: ਬਿਲਕੁਲ, ਸਭ ਤੋਂ ਪਹਿਲਾਂ ਮੈਂ ਦੱਸੂਗੀ ਕਿ ਜਿਹੜੇ ਇੰਪਲੋਇਸ ਤੇ ਵਿਜ਼ਿਟ ਹੋ ਰਿਹਾ
0: ਜੀ,
1: ਇਹ ਬਾਰਡਰ ਫੋਰਸ ਅਕੇਲੇ ਨਹੀਂ ਕਰ ਰਿਹਾ, ਇਹਦੇ ਨਾਲ ਵਰਕ ਸੇਫ ਵਾਲੇ, ਸ਼ੈਰਿਫ, ਏਟੀਓ ਵਾਲੇ ਕਿਸੇ ਵੀ ਤਰੀਕੇ ਨਾਲ ਕੰਬਾਈਨ ਹੋ ਕੇ ਵੀ ਕਰ ਰਹੇ ਹੈ।
0: ਓਕੇ,
1: ਤੇ ਸਭ ਤੋਂ ਸੈਂਸਿਟਿਵ ਜਿਹੜੇ ਓਕੂਪੇਸ਼ਨਸ ਹੈਗੇ ਹੈ, ਸਿਰਫ ਰੈਸਟੋਰੈਂਟ ਤੇ ਮੋਟਰ ਮਕੈਨਿਕ ਲਈ ਨਹੀਂ, ਇਹ ਕੈਬਨਿਟ ਫੈਕਟਰੀਜ਼ ਤੇ ਵੀ ਵਿਜ਼ਿਟ ਕਰ ਰਹੇ ਹੈ, ਹੋਰ ਵੀ ਜਿਹੜੇ ਇੰਪਲੋਇਜ਼ ਹੈ ਜਿਨ੍ਹਾਂ ਨੇ ਸਪੋਂਸਰ ਕੀਤਾ, ਜਿਨ੍ਹਾਂ ਦੇ ਫਿਜ਼ੀਕਲ ਲੋਕੇਸ਼ਨਸ ਹੈ ਉੱਥੇ ਵਿਜ਼ਿਟ ਕਰ ਰਹੇ ਹੈ, ਕੰਸਟਰਕਸ਼ਨ ਸਾਈਟਸ ਤੇ ਵਰਕ ਸੇਫ ਵਿਜ਼ਿਟ ਕਰ ਰਹੇ ਹੈ, ਅਤੇ ਉੱਥੇ ਜਿਹੜੇ ਵੀ ਲੋਕ ਕੰਮ ਕਰ ਰਹੇ ਹੈ ਉਹਨਾਂ ਨੂੰ ਚੈੱਕ ਕਰ ਰਹੇ ਕਿ ਉਹਨਾਂ ਕੋਲ ਕਿਹੜਾ ਵੀਜ਼ਾ ਹੈ, ਉਹਨਾਂ ਕੋਲ ਵਰਕ ਰਾਈਟਸ ਹੈ ਜਾਂ ਨਹੀਂ ਹੈ। ਐਂਡ ਜਦੋਂ ਵੀ ਕੋਈ ਵੀ ਜਗ੍ਹਾ 'ਤੇ ਵਿਜ਼ਿਟ ਕਰਦੇ ਹੈ ਅਤੇ ਇੱਕ ਇੱਕ ਬੰਦੇ ਦਾ ਨਾਮ, ਡੇਟ ਆਫ ਬਰਥ, ਉਹਦੀ ਡਿਟੇਲਸ ਲੈ ਕੇ ਅਤੇ ਉਹਦਾ ਸਟੇਟਸ ਲੀਗਲ ਜਾਂ ਅਨਲੋਫੁਲ ਸਾਰਾ ਕੁਝ ਚੈੱਕ ਕਰਦੇ ਹੈ। ਇਹਦੇ 'ਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸ਼ੈਫ ਅਤੇ ਕੁੱਕ ਦੀ, ਕਿਉਂਕਿ ਰੈਸਟੋਰੈਂਟਸ ਵਿੱਚ ਬਹੁਤ ਜ਼ਿਆਦਾ ਵਿਜ਼ਿਟਸ ਹੋਏ ਹੈ ਔਰ ਉੱਥੇ ਜਾ ਕੇ ਵਾਟ ਦੇ ਆਰ ਟਰਾਇੰਗ ਟੂ ਡੂ ਇਜ਼ ਕਿ ਇਹ ਰੋਸਟਰਸ ਤੱਕ ਚੈੱਕ ਕਰ ਰਹੇ ਹੈ ਕਿ ਜਿੱਦਾਂ ਇਹਨਾਂ ਨੇ ਮੈਨੂੰ ਸਪੋਂਸਰ ਕੀਤਾ 482 ਅਤੇ ਮੈਨੂੰ 38-40 ਆਵਰਸ ਜਿਹੜਾ ਕਿ ਅਸੀਂ ਕੰਟਰੈਕਟ ਵਿੱਚ ਲਿਖਿਆ ਸੀ ਉਨੇ ਆਵਰਸ ਮਿਲ ਰਹੇ ਹੈ ਔਰ ਮੇਰੇ ਨਾਲ, ਮਤਲਬ ਮੈਨੂੰ ਐਕਸਪਲੋਇਟ ਤੇ ਨਹੀਂ ਕਰ ਰਹੇ ਸਪੋਂਸਰ ਕਰਕੇ, ਮੈਨੂੰ ਉਨੇ ਘੰਟੇ ਕੰਮ ਮਿਲ ਰਿਹਾ ਹੈ। ਕੰਟਰੈਕਟ ਤੇ ਜਿੰਨੀ ਸੈਲਰੀ ਲਿੱਤੀ ਸੀ, 70,000 ਦਿੱਤੀ ਸੀ, 75,000 ਦਿੱਤੀ ਸੀ, ਉਹ ਸਾਨੂੰ ਦੇ ਰਹੇ ਹੈ ਕਿ ਨਹੀਂ ਦੇ ਰਹੇ ਹੈ। ਏਟੀਓ ਨਾਲ, ਸ਼ੈਰਿਫ ਨਾਲ, ਇਹਨਾਂ ਦੇ ਨਾਲ ਵਿਜ਼ਿਟ ਕਰਨ ਦਾ ਪਰਪਸ ਇਹ ਹੈਗਾ ਕਿ ਉੱਥੇ ਕੋਈ ਇਲੀਗਲ ਬੰਦਾ ਤਾਂ ਨਹੀਂ ਕੰਮ ਕਰ ਰਿਹਾ। ਜੇ ਹੁਣ ਇਹ ਇੱਕ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ ਕੈਬਨਿਟ ਫੈਕਟਰੀ ਦੀ, ਉੱਥੇ ਇਹਨਾਂ ਨੇ ਵਿਜ਼ਿਟ ਕੀਤਾ ਅਤੇ ਉੱਥੇ ਇਹਨਾਂ ਨੇ ਪੂਰਾ ਫੈਕਟਰੀ ਚੈੱਕ ਕੀਤੀ, ਉਹਦੇ ਬਿਨਸ ਤੱਕ ਚੈੱਕ ਕੀਤੇ, ਬੈਕਯਾਰਡ, ਫਰੰਟ ਯਾਰਡ ਸਾਰਾ ਚੈੱਕ ਕੀਤਾ, ਫਿਰ ਉੱਥੇ ਹਰ ਇੱਕ ਜਿਹੜਾ ਵੀ ਬੰਦਾ ਕੰਮ ਕਰ ਰਿਹਾ ਸੀ ਉਹਦਾ ਨਾਮ, ਉਹਦਾ ਡੇਟ ਆਫ ਬਰਥ ਉਹ ਵੀ ਚੈੱਕ ਕੀਤਾ। ਉਸ ਰੈਸਟੋਰੈਂਟ 'ਤੇ ਕੋਈ, ਉਸ ਕੈਬਨਿਟ ਫੈਕਟਰੀ 'ਤੇ ਕੋਈ 482-186 ਨਹੀਂ ਸੀਗਾ, ਉੱਥੇ ਸਿਰਫ ਇੱਕ 407 ਪਿਆ ਹੋਇਆ ਸੀ ਜਿਹੜਾ ਹਾਲੇ ਗ੍ਰਾਂਟ ਵੀ ਨਹੀਂ ਹੋਇਆ ਸੀ। ਐਂਡ ਉਹ ਦੇਖਣਾ ਚਾਹੁੰਦੇ ਸੀਗੇ ਕਿ ਇਹ ਜਿਹੜੀ ਫੈਕਟਰੀ ਹੈ ਜੈਨੂਇਨ ਫੈਕਟਰੀ ਹੈ, ਇੰਪਲੋਇਰ ਜੈਨੂਇਨ ਹੈ, ਉਹ ਜਿਹਨੂੰ ਸਪੋਂਸਰ ਕੀਤਾ ਉਹ ਜੈਨੂਇਨ ਹੈ। ਇਹ ਬਹੁਤ ਸਾਰੇ ਇਸ ਚੀਜ਼ ਕਰਕੇ ਬਹੁਤ ਚੈਕਿੰਗ ਹੋਈ ਹੈ। ਮੋਟਰ ਮਕੈਨਿਕ ਤੇ ਵਰਕਸ਼ਾਪਸ ਤੇ ਵਿਜ਼ਿਟ ਹੋਈ ਹੈ ਬਹੁਤ ਜ਼ਿਆਦਾ, ਰੀਜਨਲ ਏਰੀਆਜ਼ ਤੇ ਹੋਰ ਵੀ ਜ਼ਿਆਦਾ ਯੂਨੋ ਸਟ੍ਰਿਕਨੈਸ ਹੈਗੀ ਹੈ। ਉੱਥੇ ਰਹਿਣ ਦੇ ਜਿਹੜੇ ਐਡਰੈਸ ਦਿਖਾ ਰਹੇ ਹੋ ਉਹ ਤੱਕ ਕ੍ਰੋਸ ਚੈੱਕ ਹੋ ਰਹੇ ਹੈ ਕਿ ਜੇ ਕਿਸੇ ਬੱਚੇ ਨੇ ਰੀਜਨਲ ਏਰੀਆ ਦਾ ਐਡਰੈਸ ਦਿਖਾਇਆ ਹੋਇਆ ਹੈ 4186-4482 ਔਰ ਫੈਕਟਰੀ ਵੀ ਜਾਂ ਕੋਈ ਵੀ ਰੈਸਟੋਰੈਂਟ ਵੀ ਰੀਜਨਲ ਏਰੀਆ ਦਾ ਹੈ, ਤੇ ਉੱਥੇ ਵੀ ਜਾ ਕੇ ਉਹਨਾਂ ਦੇ ਘਰਾਂ ਤੱਕ ਦੀ ਇਹਨਾਂ ਨੇ ਦੇਖਿਆ ਕਿ ਉਹ ਜਿਹੜੀ ਲੀਜ਼ ਹੈ ਉਹ ਇਹਨਾਂ ਦੇ ਨਾਮ ਤੇ ਹੈ ਕਿ ਨਹੀਂ ਹੈ, ਜੇ ਨਹੀਂ ਹੈ ਤੇ ਉਹ ਉੱਥੇ ਰਹਿ ਰਹੇ ਹੈ ਕਿ ਨਹੀਂ ਰਹਿ ਰਹੇ ਹੈ। ਫਿਰ ਜਦੋਂ 482 ਤੇ ਇਹ ਕਿਸੇ ਰੈਸਟੋਰੈਂਟ ਤੇ ਅਸੀਂ ਵਾਪਸ ਆ ਜਾਂਦੇ ਹਾਂ, ਜੇ ਰੈਸਟੋਰੈਂਟ ਤੇ ਜਾ ਕੇ ਚੈਕਿੰਗ ਕਰਦੇ ਹੈ ਤੇ ਰੈਸਟੋਰੈਂਟ ਕਿੰਨਾ ਐਕਟਿਵ ਹੈ ਫਾਈਨੈਂਸ਼ੀਅਲੀ, ਤੇ ਜਿਹੜਾ ਏਟੀਓ ਹੈ ਉਹਨੇ ਚੈੱਕ ਕਰਨਾ ਹੈ ਕਿ ਜਿਹੜੇ ਫਾਈਨੈਂਸ਼ੀਅਲਸ ਹੈ ਉਹ ਰੈਸਟੋਰੈਂਟ ਇੰਨਾ ਕੇਪੇਬਲ ਹੈ। ਔਨ ਪੇਪਰ ਅਸੀਂ ਸਾਰਾ ਕੁਛ ਪ੍ਰੂਵ ਕਰਤਾ ਹੋਇਆ, ਬਟ ਆਫਟਰ ਦੈਟ ਇਹ ਜੈਨੂਇਨ ਵੈਰੀਫਿਕੇਸ਼ਨ ਹੋ ਰਹੀ ਹੈ। ਇੰਪਲੋਇਰਸ ਨੂੰ ਇਹ ਕੁਐਸਚਨਸ ਪੁੱਛੇ ਜਾ ਰਹੇ ਹੈ ਕਿ ਤੁਸੀਂ ਕਿਉਂ ਇਸ ਇੰਪਲੋਈ ਨੂੰ ਸਪੋਂਸਰ ਕੀਤਾ, ਤੁਹਾਨੂੰ ਇਹਨੂੰ ਸਪੋਂਸਰ ਕਰਨ ਨਾਲ ਕੀ ਬੈਨੀਫਿਟ ਹੈ, ਤੁਸੀਂ ਤੁਹਾਨੂੰ ਇਹਨੂੰ ਕਿੱਦਾਂ ਮਿਲੇ ਹੋ, ਤੁਸੀਂ ਇਸ ਇੰਪਲੋਈ ਨੂੰ ਕਿੱਥੋਂ ਲੱਭਿਆ। ਤੋ ਉਹ ਕੀ ਦੇਖਣਾ ਚਾਹ ਰਹੇ ਹੈ ਕਿ ਤੁਸੀਂ ਲੋਫੁਲ ਤਰੀਕੇ ਨਾਲ ਜਿਹੜੇ ਬਿਜ਼ਨੈਸਿਸ ਹੈ ਉਹ ਤੁਹਾਨੂੰ ਸਪੋਂਸਰ ਕਰ ਰਹੇ ਹੈ ਕਿ ਨਹੀਂ ਕਰ ਰਹੇ, ਐਂਡ ਸਪੋਂਸਰ ਕਰਨ ਤੋਂ ਬਾਅਦ ਤੁਹਾਨੂੰ ਐਕਸਪਲੋਇਟ ਤਾਂ ਨਹੀਂ ਕਰ ਰਹੇ, ਮਿਸਯੂਜ਼ ਤਾਂ ਨਹੀਂ ਕਰ ਰਹੇ ਹੈ। ਜੇ ਤੁਸੀਂ 407 ਦੀ ਸਪੋਂਸਰਸ਼ਿਪ ਲਈ ਹੈ ਤਾਂ ਕੁਐਸਚਨ ਇਜ਼ ਕਿ ਇੰਪਲੋਇਰ ਤੋਂ ਕ੍ਰੋਸ ਚੈੱਕ ਕਰ ਸਕਦੇ ਹੈ ਕਿ ਦੱਸੋ ਟ੍ਰੇਨਿੰਗ ਪਲਾਨ ਕੀ ਸੀਗਾ, ਤੁਸੀਂ ਕਿੱਦਾਂ ਟ੍ਰੇਨਿੰਗ ਦਿਓਗੇ, ਤੁਸੀਂ ਕੀ ਕਰੋਗੇ। ਤੋ ਇੰਪਲੋਇਰਸ ਨੂੰ ਕਾਲਸ ਜਾ ਰਹੀ ਹੈ।
0: ਨਹੀਂ ਬਿਲਕੁਲ, ਕਿਉਂਕਿ ਜਿੱਥੋਂ ਤੱਕ ਜੇ ਆਪਾਂ ਪਿਛਲਾ ਥੋੜ੍ਹਾ ਜਿਹਾ ਜਿਹੜਾ ਉਹ ਨਿਚੋੜ ਕੱਢੀਏ ਤਾਂ ਉਹਦੇ ਵਿੱਚ ਇਹ ਸੀਗਾ ਕਿ ਇੰਪਲੋਇਰ ਨੂੰ ਥੋੜ੍ਹਾ ਜਿਹਾ ਸੈਕਿੰਡ ਸਟੈਪ ਸੀ, ਪਰ ਬੇਸਿਕਲੀ ਜਿਹੜਾ ਮੇਨ ਹੈ ਉਹ ਐਪਲੀਕੈਂਟ ਨੂੰ ਹੀ ਵੇਖਿਆ ਜਾਂਦਾ ਸੀ ਕਿ ਐਪਲੀਕੈਂਟ ਦਾ ਜਿਹੜਾ ਕੰਮ ਆ ਉਹ ਠੀਕ ਕਰਦਾ ਜੈਨੂਇਨ ਆ, ਅਤੇ ਫਿਰ ਐਪਲੀਕੈਂਟ ਦੀ ਜਿਹੜੀ ਕਹਿ ਲਓ ਕਿ ਕੰਡੀਸ਼ਨ ਸੀਗੀ ਉਹ ਸਾਰੀਆਂ ਵੇਖ ਕੇ ਅਤੇ ਉਹਨੂੰ ਜਿਹੜਾ ਉਹ ਜੋ ਵੀ ਉਹਦਾ ਡਿਸੀਜ਼ਨ ਸੀ ਉਹਨੂੰ ਦਿੱਤਾ ਜਾਂਦਾ ਸੀ। ਪਰ ਹੁਣ ਕਹਿ ਲਓ ਕਿ 2-4 ਸਟੈਪ ਹੋਰ ਜਿਹੜੇ ਉਹ ਅੱਗੇ ਗਏ ਨੇ ਕਿ ਜਿਹਦੇ ਵਿੱਚ ਹੁਣ ਇੰਪਲੋਇਰ ਇਨਕਲੂਡ ਆ, ਇਨਕਲੂਡ ਨਹੀਂ ਇੱਥੋਂ ਤੱਕ ਕਿ ਉਹਦੀ ਵੀ ਜਿਹੜੀ ਆ ਉਹ ਐਪਲੀਕੈਂਟ ਤੋਂ ਵੱਧ ਕੇ ਜਿਹੜੀ ਆ ਉਹ ਪੁੱਛ ਪੜਤਾਲ ਹੋ ਰਹੀ ਹੈ।
1: ਉਹ ਪਤਾ ਕਿਉਂ ਹੋ ਰਹੀ ਹੈ, ਕੋਈ ਵੀ ਇੰਪਲੋਇਰ ਜਦੋਂ ਤੁਹਾਨੂੰ ਸਪੋਂਸਰ ਕਰਦਾ 407-482-186 ਤੇ ਉਹਦੇ ਲਈ ਇੱਕ ਸਪੋਂਸਰਸ਼ਿਪ ਓਬਲੀਗੇਸ਼ਨ ਹੁੰਦੀਆਂ ਜੋ ਉਹਨੂੰ ਕੰਪਲਾਈ ਕਰਨੀ ਪੈਂਦੀ ਹੈ। ਸਪੋਂਸਰਸ਼ਿਪ ਓਬਲੀਗੇਸ਼ਨ ਦਾ ਮਤਲਬ ਇਹ ਹੁੰਦਾ ਕਿ ਉਹਨੇ ਜਿਹੜਾ ਇੰਪਲੋਇਰ ਹੈ ਉਹਨੇ ਆਪਣੇ ਇੰਪਲੋਈ ਨੂੰ ਨੋਮੀਨੇਟਿਡ ਸੈਲਰੀ ਤੋਂ ਘੱਟ ਤਨਖਾਹ ਨਹੀਂ ਦੇਣੀ। ਆਸਟ੍ਰੇਲੀਅਨ ਵਰਕਰ ਨੂੰ ਜਿੰਨੇ ਬੈਨੀਫਿਟਸ ਮਿਲ ਰਹੇ ਹੈ ਉਹ ਸਾਰੇ ਇਕੁਅਲੈਂਟ ਓਵਰਸੀਜ਼ ਵਰਕਰ ਨੂੰ ਵੀ ਮਿਲਣੇ ਚਾਹੀਦੇ ਹੈ, ਉਹਨੂੰ ਘੱਟ ਟ੍ਰੀਟ ਨਹੀਂ ਕਰਨਾ। ਫਿਰ ਉਹਨਾਂ ਦੀ ਇਹ ਵੀ ਹੈ ਕਿ ਉਹ ਓਵਰ ਟਾਈਮ ਜੇ ਕਰਾ ਰਹੇ ਹੈ ਤਾਂ ਓਵਰ ਪੇ ਕਰਨੀ, ਯੂ ਨੋ ਬੇਸਿਕ ਜਿਹੜੀ ਸਪੋਂਸਰਸ਼ਿਪ ਰਿਕੁਆਇਰਮੈਂਟਸ ਹੈ ਜੋ ਓਬਲੀਗੇਸ਼ਨਸ ਉਹਨਾਂ ਨੂੰ ਫੋਲੋ ਕਰਨੀ ਪੈਂਦੀ ਹੈ।
0: ਇਹ ਵੀ ਕਹਿ ਲਓ ਕਿ ਜਿੱਦਾਂ ਜਿਉਂ ਜਿਉਂ ਉਹਨਾਂ ਨੂੰ ਹੁਣ ਸਮਝ ਆ ਰਹੀ ਆ ਇਸ ਸਿਸਟਮ ਨੂੰ ਲੈ ਕੇ ਵੀ ਇਹ ਕਿੱਦਾਂ ਵਰਕਆਊਟ ਹੋ ਰਿਹਾ, ਫਿਰ ਤਿਉਂ ਤਿਉਂ ਉਹ ਵੀ ਅੱਗੇ ਵੱਧ ਰਹੇ ਨੇ ਆਪਣੀਆਂ ਜਿਹੜਾ
1: ਉਹ ਤੇ ਇਹ ਮੇਕ ਸ਼ੋਰ ਕਰ ਰਹੇ ਆ ਨਾ ਕਿ ਜੇ ਇੱਕ ਇੰਪਲੋਈ ਨੂੰ 40 ਘੰਟੇ ਦੇ ਲਈ ਉਹਨੇ ਸਪੋਂਸਰ ਕੀਤਾ ਤੇ ਕੰਮ ਉਹ 60 ਘੰਟੇ ਦਾ ਨਾ ਕਰਾਵੇ, ਇਹ ਤਾਂ ਉਹ ਇੰਪਲੋਈ ਦਾ ਵੀ ਦੇਖ ਰਹੇ ਆ ਕਿ ਇੰਪਲੋਈ ਦਾ ਮਿਸਯੂਜ਼ ਨਾ ਹੋਵੇ, ਉਹਨੂੰ ਐਕਸਪਲੋਇਟ ਨਾ ਕਰਨ, ਉਹਨੂੰ ਪ੍ਰੋਪਰ ਸੈਲਰੀ ਮਿਲੇ, ਉਹਨੂੰ ਉਹਦੀ ਪ੍ਰੋਪਰ ਸੁਪਰ ਜਾਏ, ਉਹਨੂੰ ਪ੍ਰੋਪਰ ਟੈਕਸ ਪੇ ਹੋਵੇ। ਤੇ ਸਪੋਂਸਰ ਦੀ ਓਬਲੀਗੇਸ਼ਨਸ ਯੂ ਨੋ ਜਦੋਂ ਜਾਂਦੇ ਹੈ, ਜੇ ਸਪੋਂਸਰ ਆਪਣੀ ਓਬਲੀਗੇਸ਼ਨਸ ਨਹੀਂ ਪੂਰੀ ਕਰ ਰਿਹਾ, ਔਨ ਦਾ ਸਪੋਟ ਕੈਂਸਲੇਸ਼ਨਸ ਹੈ, ਸਪੋਂਸਰ ਉਹਦੇ ਤੇ ਬਾਹਰ ਲੱਗ ਰਿਹਾ ਹੈ ਔਰ ਉਹ ਫਿਰ 5 ਸਾਲ ਸ਼ਾਇਦ 5 ਸਾਲ ਲਈ ਜਾਂ ਸ਼ਾਇਦ ਫੋਰ ਐਵਰ ਵੀ ਡੋਂਟ ਨੋ, ਉਸੇ ਵੇਲੇ ਉਹਦੀ ਸਪੋਂਸਰਸ਼ਿਪ ਕੈਂਸਲ ਕਰਕੇ ਉਹਦੇ ਤੇ ਬਾਹਰ ਲਗਾ ਦਿੰਦੇ ਐਂਡ ਦੈਨ ਹੀ ਕੈਨ ਨੋਟ ਸਪੋਂਸਰ।
0: ਹਾਂਜੀ ਬਿਲਕੁਲ, ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਨਾ ਜਦੋਂ ਆਪਾਂ ਟੋਪਿਕ ਸਟਾਰਟ ਕੀਤਾ ਸੀ ਕਿ ਜਿਹਦੇ ਵਿੱਚ ਤੁਸੀਂ 3-4 ਨਾਮ ਲਏ ਸੀ, ਜਿਹਦੇ ਤੋਂ ਸਭ ਤੋਂ ਪਹਿਲਾਂ ਤੁਸੀਂ ਕਿਹਾ ਸੀ ਵੀ ਏਟੀਓ ਜਿਹੜਾ ਵਾ ਉਹ ਨਾਲ ਵਿਜ਼ਿਟ ਕਰ ਰਿਹਾ, ਅਤੇ ਆਪਾਂ ਦੱਸ ਦਿੰਦੇ ਹਾਂ ਕਿ ਵੈਸੇ ਤਾਂ ਚਲੋ ਆਪਾਂ ਨੂੰ ਸਾਰੇ ਜਾਣੋ ਹੀ ਹੈ ਇਸ ਨੂੰ ਲੈ ਕੇ ਵੀ ਕਿਹੜੇ ਬੰਦੇ ਦਾ ਕੀ ਕੰਮ ਆ ਜਿਹੜੇ ਬੰਦੇ ਉੱਥੇ ਵਿਜ਼ਿਟ ਕਰ ਰਹੇ ਨੇ। ਉਹਦੇ ਵਿੱਚੋਂ ਸਭ ਤੋਂ ਪਹਿਲਾਂ ਏਟੀਓ ਆਉਂਦਾ ਹੈ ਜੀ। ਏਟੀਓ ਦਾ ਇਹ ਕੰਮ ਹੈ ਵੀ ਆਸਟ੍ਰੇਲੀਅਨ ਟੈਕਸਟੇਸ਼ਨ ਔਫਿਸ ਹੈ ਜਿਹੜਾ ਟੈਕਸ ਨੂੰ ਲੈ ਕੇ ਤੁਸੀਂ ਸਮਝ ਗਏ ਹੋਗੇ ਕਿ ਜਿਹੜਾ ਆਪਣਾ ਟੈਕਸ ਹੈ ਉਹ ਆਪਾਂ ਟਾਈਮ ਸਿਰ ਤਾਰਿਆ ਕਿ ਨਹੀਂ,
1: ਜਾਂ ਇੰਪਲੋਈਜ਼ ਨੂੰ ਸੁਪਰ ਜਿੰਨਾ ਬੰਦਾ ਜਿੰਨਾ ਟੈਕਸ ਬੰਦਾ ਉਹ ਦੇ ਰਹੇ ਹੈ ਕਿ ਨਹੀਂ
0: ਦੇ ਰਹੇ ਜੀ। ਬਿਲਕੁਲ, ਕਿਉਂਕਿ ਟੈਕਸ ਪੱਖੀ ਜਿੰਨੀਆਂ ਵੀ ਸਾਰੀਆਂ ਰਿਸਪੋਂਸਿਬਿਲਟੀਜ਼ ਨੇ ਉਹ ਸਾਰੀਆਂ ਏਟੀਓ ਲੁੱਕ ਆਫਟਰ ਕਰਦਾ।
1: ਬਿਜ਼ਨਸ ਦੀ ਫਾਈਨੈਂਸ਼ੀਅਲ ਕੈਪੇਬਿਲਿਟੀ ਹੈਗੀ ਹੈ ਕਿ ਉਹ 80,000 ਇੱਕ ਬੰਚੇ ਨੂੰ ਦੇ ਵੀ ਪਾਏ
0: ਕਿ ਉਹ ਇੰਨੀ ਭਰ ਰਿਹਾ ਉਹ
1: ਖਰਚੇ ਕੱਢ ਕੇ। ਯੈਸ ਬਿਲਕੁਲ
0: ਜੀ ਬਿਲਕੁਲ। ਤੇ ਉਸ ਤੋਂ ਨੈਕਸਟ ਤੁਸੀਂ ਗੱਲ ਕੀਤੀ ਸੀ ਕਿ ਸ਼ੈਰਿਫ, ਹੁਣ ਸ਼ੈਰਿਫ ਜਿਹੜਾ ਉਹ ਹਾਈਐਸਟ ਕਹਿ ਲਓ ਕਿ ਮੈਂ ਤੁਹਾਨੂੰ ਦੱਸ ਦਿੰਦਾ ਕਿ ਪ੍ਰੋਪਰਲੀ ਇਹ ਕੀ ਆ ਸ਼ੈਰਿਫ ਹੈਗਾ ਜੀ ਸੁਪਰੀਮ ਕੋਰਟ ਆਫੀਸਰ ਆ ਇੱਕ ਮੰਨ ਲਓ ਮੈਂ ਸੁਪਰੀਮ ਕੋਰਟ ਦਾ ਆਫੀਸਰ ਹਾਂ ਅਤੇ ਮੈਂ ਨਾਮ ਆ ਕਿ ਮੈਂ ਸ਼ੈਰਿਫ ਆਫੀਸਰ ਕਹਿ ਲਓ ਉਹਨੂੰ ਜਿੱਦਾਂ ਵੱਖਰੇ ਵੱਖਰੇ ਆਫੀਸਰ ਹੁੰਦੇ ਆ ਅਤੇ ਉਹ ਸੁਪਰੀਮ ਕੋਰਟ ਦਾ ਇੱਕ ਰਿਸਪੋਂਸੀਬਲ ਆਫੀਸਰ ਆ ਜਿਹਨੂੰ ਕਿ ਅਥੋਰਿਟੀ ਆ ਕਿ ਉਹ ਵਾਰੰਟ ਇਸ਼ੂ ਕਰ ਸਕਦਾ ਵਾ ਜੇ ਕਿਸੇ ਨੇ ਮੰਨ ਲਓ ਆਪਣੀ ਜਿਹੜੀ ਆ ਕੰਡੀਸ਼ਨਸ ਨੇ ਉਹ ਫੋਲੋ ਨਹੀਂ ਕੀਤੀਆਂ ਬਿਜ਼ਨਸ ਨੂੰ ਲੈ ਕੇ ਉਹ ਕੋਈ ਫਾਈਨ ਨਹੀਂ ਉਹਨੇ ਪੇ ਕੀਤਾ ਜਾਂ ਫਿਰ ਸਿਵਲ ਜਿੰਨੇ ਵੀ ਮੈਟਰਸ ਨੇ ਉਹਨਾਂ ਨੂੰ ਲੈ ਕੇ ਕ੍ਰਿਮੀਨਲ ਨੂੰ ਕਹਿ ਲਓ ਕੋਈ ਇਨਵੋਲਵ ਆ ਜਾਂ ਕੋਈ ਵੀ ਜਿਹੜਾ ਬ੍ਰੀਚ ਕਰ ਰਿਹਾ ਕੋਈ ਚੀਜ਼ ਉਹਦੇ ਲਈ ਉਹ ਰਿਸਪੋਂਸੀਬਲ ਹੈ ਕਿ ਉਹ ਖੜੇ ਪੈਰ ਔਨ ਦਾ ਸਪੋਰਟ ਉਹ ਜਿਹੜਾ ਉਹ ਤੁਹਾਡੇ 'ਤੇ ਉੱਤੇ ਵਾਰੰਟ ਇਸ਼ੂ ਕਰਕੇ ਅਤੇ ਤੁਹਾਡੀ ਪ੍ਰੋਪਰਟੀ ਜਿਹੜੀ ਆ ਉਹ ਸੀਜ਼ ਕਰ ਸਕਦਾ ਵਾ ਇੱਥੋਂ ਤੱਕ ਕਿ ਤੁਹਾਨੂੰ ਅਰੈਸਟ ਵੀ ਜਿਹੜਾ ਉਹ ਕਰ ਸਕਦਾ ਉਹਦੇ ਕੋਲ ਇਹ ਵੀ ਕੰਪਲਾਈਂਸ ਹੈਗੀ
1: ਯੂ ਨੋ ਇੱਕ ਵਰਕਸ਼ਾਪ 'ਤੇ ਇੱਕ ਵਰਕਸ਼ਾਪ ਕਲੋਜ਼ ਹੋਈ ਹੈ
0: ਜੀ
1: ਉਹਨਾਂ ਦੀ ਸਪੋਂਸਰਸ਼ਿਪ ਬਾਹਰ ਹੋਈ ਹੈ ਅਤੇ ਉਹ ਵਰਕਸ਼ਾਪ ਕਲੋਜ਼ ਹੋ ਗਈ ਹੈ ਅਤੇ ਉਹ ਅੱਗੇ ਕੰਮ ਨਹੀਂ ਕਰ ਸਕਦੇ ਸਿਰਫ ਇਸੇ ਕਰਕੇ ਕਲੋਜ਼ ਹੋਈ ਹੈ ਬਿਕੋਜ਼ ਦੇ ਵਰ ਨੋਟ ਕੰਪਲਾਇੰਗ ਵਿਦ ਸਪੋਂਸਰਸ਼ਿਪ ਓਬਲੀਗੇਸ਼ਨਸ ਅਤੇ ਕੋਈ ਵੀ ਜੇ ਤੁਸੀਂ ਸਪੋਂਸਰ ਕਰਨਾ ਚਾਹੁੰਦੇ ਹੋ ਐਜ਼ ਅ ਬਿਲਡਰ ਐਜ਼ ਅ ਕੰਪਨੀ ਓਨਰ ਐਜ਼ ਅ ਰੈਸਟੋਰੈਂਟ ਓਨਰ ਅਤੇ ਤੁਸੀਂ ਮੇਕ ਸ਼ੋਰ ਕਰੋ ਤੁਸੀਂ ਆਪਣੇ ਏਜੰਟ ਤੋਂ ਸਪੋਂਸਰਸ਼ਿਪ ਓਬਲੀਗੇਸ਼ਨਸ ਪੂਰੀਆਂ ਸਮਝੋ ਨਹੀਂ ਤਾਂ ਤੁਸੀਂ ਸਾਨੂੰ ਮਿਲ ਸਕਦੇ ਹੋ ਅਸੀਂ ਤੁਹਾਨੂੰ ਐਕਸਪਲੇਨ ਕਰ ਸਕਦੇ ਹਾਂ ਬਟ ਜੇ ਤੁਸੀਂ ਪਲਾਨ ਕਰ ਰਹੇ ਹੋ 4074824186 ਤੇ ਸਪੋਂਸਰ ਕਰਨ ਦਾ ਕਿਸੇ ਨੂੰ ਵੀ ਯੂ ਮਸਟ ਬੀ ਅਵੇਅਰ ਕਿ ਤੁਹਾਡੀ ਸਪੋਂਸਰਸ਼ਿਪ ਓਬਲੀਗੇਸ਼ਨਸ ਕੀ ਹੈਗੀ
0: ਜੀ ਬਿਲਕੁਲ ਅਤੇ ਉਸ ਤੋਂ ਨੈਕਸਟ ਜਿਹੜੇ ਡਿਪਾਰਟਮੈਂਟ ਦੀ ਤੁਸੀਂ ਗੱਲ ਕੀਤੀ ਸੀ ਆਸਟ੍ਰੇਲੀਅਨ ਬਾਰਡਰ ਫੋਰਸ ਆ ਜੀ ਏ ਬੀ ਐਫ ਜਿਹਨੂੰ ਆਪਾਂ ਕਹਿ ਦਿੰਦੇ
1: ਹਾਂ
0: ਜੀ ਇਹ ਸਾਰਿਆਂ ਨੂੰ ਸ਼ਾਇਦ ਪਤਾ ਹੀ ਹੋਊਗਾ ਕਿਉਂਕਿ ਆਪਾਂ ਜਦੋਂ ਏਅਰਪੋਰਟ ਤੋਂ ਅਕਸਰ ਹੀ ਆਉਂਦੇ ਜਾਂਦੇ ਹਾਂ ਅਤੇ ਇਹਨਾਂ ਦੇ ਆਫੀਸਰ ਤੁਹਾਨੂੰ ਉੱਥੇ ਖਲੋਤੇ ਮਿਲ ਜਾਂਦੇ ਆ ਅਤੇ ਇਹ ਰਿਸਪੋਂਸੀਬਲ ਆ ਜੀ ਕੋਈ ਵੀ ਇਮੀਗ੍ਰੇਸ਼ਨ ਜਾਂ ਕਸਟਮ ਲਾਜ਼ ਨੂੰ ਲੈ ਕੇ ਬਾਰਡਰ ਸਿਕਿਉਰਟੀਜ਼ ਮੈਨੇਜ ਕਰਦੇ ਨੇ ਏਅਰਪੋਰਟ 'ਤੇ ਕਹਿ ਲਓ ਜਾਂ ਫਿਰ ਸੀ ਪੋਰਟਸ 'ਤੇ ਜਾਂ ਮਤਲਬ ਕਿਤੇ ਵੀ ਜਿੱਥੋਂ ਵੀ ਆਉਣ ਜਾਣ ਹੁੰਦਾ ਆ ਓਵਰਸੀਜ਼ ਦੇ ਦੇਸ਼ ਨੂੰ ਲੈ ਕੇ ਉਹ ਆਸਟ੍ਰੇਲੀਅਨ ਬਾਰਡਰ ਫੋਰਸ ਦਾ ਕੰਮ ਆ ਅਤੇ ਇਹ ਜਿਹੜੀ ਵੀ ਮੇਰੀ ਵੀਜ਼ਾ ਕੰਡੀਸ਼ਨ ਆ ਮੈਂ ਕਿਹੜੇ ਵੀਜ਼ੇ 'ਤੇ ਹਾਂ ਮੈਂ ਕਿੰਨਾ ਕੰਮ ਕਰ ਸਕਦਾ ਵਾਂ ਮੈਂ ਕਿੱਥੇ ਕੰਮ ਕਰ ਸਕਦਾ ਮੈਂ ਕਿੰਨਾ ਪੜ੍ਹ ਸਕਦਾ ਇਹ ਚੀਜ਼ਾਂ ਦੀ ਇਹ ਰਿਸਪੋਂਸੀਬਲ
1: ਇਹਦਾ ਇੱਕ ਐਗਜ਼ਾਮਪਲ ਦੇਖੋ ਹੁਣ ਜੇ ਰੈਸਟੋਰੈਂਟ ਵਿਜ਼ਿਟ ਕਰਦੇ ਆ ਅਤੇ ਸ਼ੈਫ ਦਾ ਕਿਸੇ ਨੇ ਸਪੋਂਸਰਸ਼ਿਪ ਲਿੱਤੀ ਹੋਈ ਹੈ ਹੁਣ ਸ਼ੈਫ ਦਾ ਕੰਮ ਹੈ ਕਿਚਨ 'ਚ ਬਹਿ ਕੇ ਖਾਣਾ ਬਣਾਉਣਾ ਠੀਕ ਹੈ ਉਹਦਾ ਕੰਮ ਖਾਣਾ ਸਰਵ ਕਰਨਾ ਨਹੀਂ ਹੈ ਤੇ ਜੇ ਸ਼ੈਫ ਐਜ਼ ਅ ਫਰੰਟ ਸਟਾਫ ਕੰਮ ਕਰ ਰਿਹਾ ਦੈਟ ਇਜ਼ ਬ੍ਰੀਚ ਆਫ ਕੰਡੀਸ਼ਨ
0: ਉਹ ਫਿਰ ਵੇਟਰ
1: ਉਹ ਨਹੀਂ ਉਹ ਵੇਟਰ ਹੋ ਗਿਆ ਉਹ ਫਰੰਟ ਸਟਾਫ ਹੋ ਗਿਆ ਸ਼ੈਫ ਦਾ ਜਿਹੜਾ ਕੰਮ ਹੈ ਉਹ ਖਾਣਾ ਬਣਾਉਂਦਾ ਹੈ ਜਦੋਂ ਅਸੀਂ 482 ਦੀ ਫਾਈਲ ਲਗਾਉਂਦੇ ਹਾਂ ਜਾਂ 186 ਦੀ ਅਸੀਂ ਦੱਸਦੇ ਹਾਂ ਕਿ ਕਿਹੜਾ ਤੁਸੀਂ ਰੋਲ ਪਲੇ ਕਰੋਗੇ ਉਹਦੇ ਵਿੱਚ ਪੂਰੀ ਲਿਸਟ ਅਸੀਂ ਲਿਖੀ ਦੀ ਹੈ ਕਿ ਕੀ ਕੰਮ ਤੁਸੀਂ ਕਰੋਗੇ ਇਹਦਾ ਮਤਲਬ ਇਹ ਹੈਗਾ ਡਿਊਟੀਜ਼ ਕੀ ਹੈ ਪੋਜੀਸ਼ਨ ਕੀ ਹੈ ਇਹਦਾ ਮਤਲਬ ਇਹ ਹੈਗਾ ਕਿ ਇੱਥੇ ਬਾਰਡਰ ਫੋਰਸ ਕੀ ਦੇਖਣਾ ਚਾਹੁੰਦੀ ਹੈ ਕਿ ਤੁਹਾਡਾ ਇੰਪਲੋਇਰ ਤੁਹਾਨੂੰ ਸਪੋਂਸਰ ਕਰਕੇ ਸਿਰਫ ਸ਼ੈਫ ਦਾ ਕੰਮ ਹੀ ਕਰਾ ਰਿਹਾ ਜਾਂ ਵੇਟਰ ਦਾ ਕਲੀਨਰ ਦਾ ਡਿਸ਼ਵਾਸ਼ਰ ਦਾ ਸਾਰਾ ਕੰਮ ਕਰਾ ਰਿਹਾ ਕਿਉਂਕਿ ਅਸੀਂ ਰੈਸਟੋਰੈਂਟ ਵਿੱਚ ਸਾਰੀਆਂ ਪੋਜੀਸ਼ਨਸ ਡਿਫਾਈਨ ਕਰਕੇ ਦੇਈਦੀ ਹੈ ਕਿ ਆਹ ਡਿਸ਼ਵਾਸ਼ਰ ਕਰੇਗਾ ਇਹ ਬੰਦਾ ਕਿਚਨ ਹੈਂਡ ਕਰੇਗਾ ਇਹ ਬੰਦਾ ਫਰੰਟ ਸਟਾਫ ਕਰੇਗਾ ਇਹ ਬੰਦਾ ਸ਼ੈਫ ਹੈ
0: ਹਾਂਜੀ ਕਿਉਂਕਿ ਜਿਹੜੀ ਤੁਸੀਂ ਗੱਲ ਕਹੀ ਨਾ ਮੈਂ ਕਨੈਕਟ ਕਰ ਗਿਆ ਕਿਉਂਕਿ ਮੈਂ ਵੀ ਐਜ਼ ਅ ਸ਼ੈਫ ਹੀ ਪੀ ਆਰ ਲਈ ਹੈ ਅਤੇ ਸਾਡੇ ਜਿਹੜੇ ਰੈਸਟੋਰੈਂਟ ਦੇ ਵਿੱਚ ਜਦੋਂ ਮੈਂ ਡਾਕੂਮੈਂਟ ਸਬਮਿਟ ਕੀਤੇ ਸੀ ਨਾ ਅਤੇ ਉਹਨਾਂ ਨੇ ਪ੍ਰੋਪਰ ਇੱਕ ਪਲਾਨ ਮੰਗਿਆ ਸੀ ਜਿਹਦੇ ਵਿੱਚ ਆਪਾਂ ਇਹ ਦੱਸਿਆ ਸੀ ਕਿ ਸਾਡੇ ਰੈਸਟੋਰੈਂਟ ਦੇ ਵਿੱਚ ਦੋ ਵੇਟਰ ਨੇ ਦੋ ਕਿਚਨ ਹੈਂਡ ਆ ਹਨ ਇੱਕ ਸ਼ੈਫ ਆ ਦੋ ਕੁੱਕ ਨੇ ਮਤਲਬ ਇੱਦਾਂ ਸਾਰੇ ਉਹਨਾਂ ਨੇ ਫਰੰਟ ਸਟਾਫ ਦਾ ਵੀ ਦੱਸਿਆ ਸੀ ਬਿਲਕੁਲ ਮਤਲਬ ਉਹ ਤੁਸੀਂ ਦੱਸਿਆ ਹੁੰਦਾ ਵਾ ਫਿਰ ਉਹ ਹੁਣ
1: ਕਿਉਂਕਿ
0: ਇਹ ਹੁੰਦਾ ਹੀਗਾ ਪਹਿਲਾਂ ਮਤਲਬ ਹੁਣ
1: ਐਕਸਪਲੋਇਟੇਸ਼ਨ ਇਜ਼ ਵੈਰੀ ਕਾਮਨ
0: ਜੀ
1: ਠੀਕ ਹੈ ਬਟ ਦੇ ਆਰ ਇਹ ਸਾਡੀ ਹੀ ਸੇਫਟੀ ਲਈ ਕੰਮ ਕਰ ਰਹੇ ਹੈ ਇਹ ਜੋ ਚੈਕਿੰਗ ਕਰ ਰਹੇ ਹੈ ਸਾਡੀ ਸਾਡੇ ਫੇਵਰ ਚ ਹੀ ਕਰ ਰਹੇ ਹੈ ਤੇ ਅਸੀਂ ਦੇਖਣਾ ਹੈ ਕਿ ਅਸੀਂ ਇਸ ਚੀਜ਼ ਨੂੰ ਆਪਣੇ ਫੇਵਰ 'ਚ ਕਿੱਦਾਂ ਕਰਨਾ ਹੈ ਜੇ ਤੁਹਾਡਾ 482 ਐਜ਼ ਅ ਸ਼ੈਫ ਅਪਰੂਵ ਹੋਇਆ ਹੈ ਅਤੇ ਰੈਸਟੋਰੈਂਟ ਦੇ ਟਾਈਮਿੰਗ ਹੈਗੇ 5-10 ਅਤੇ ਤੁਸੀਂ 5-10 ਆਫਕੋਰਸ ਤੁਸੀਂ ਐਜ਼ ਅ ਸ਼ੈਫ 3 ਵਜੇ ਜਾਓਗੇ ਜਾਂ 4 ਵਜੇ ਸ਼ੁਰੂ ਕਰੋਗੇ ਅਤੇ 1 ਘੰਟਾ ਬਾਅਦ ਫਿਨਿਸ਼ ਕਰੋਗੇ ਉਨੇ ਆਵਰਸ ਤੁਸੀਂ ਉੱਥੇ ਹੋਣੇ ਚਾਹੀਦੇ ਹੋ ਈਵਨ ਕੋ ਵਰਕਰਸ ਨੂੰ ਵੀ ਉਹ ਕੁਐਸ਼ਨਿੰਗ ਕਰਦੇ ਹੈ ਕਿ ਦੱਸੋ ਇਹ ਬੰਦਾ ਕੌਣ ਹੈ ਇਹ ਇੱਥੇ ਕੰਮ ਕਰਦਾ ਕਿੰਨੇ ਦਿਨ ਕਰਦਾ ਕੀ ਟਾਈਮ ਇਹਦਾ ਰੋਲ ਕੀ ਹੈਗਾ ਤੋ ਇੰਨੀ ਸਟ੍ਰਿਕਟ ਬੇਸਿਸ ਤੇ ਉਹ ਕ੍ਰੋਸ ਚੈਕਿੰਗ ਹੋ ਰਹੀ ਹੈ
0: ਜੀ ਬਿਲਕੁਲ ਕਿਉਂਕਿ ਜਿੱਦਾਂ ਹੁਣ ਸਮੇਂ 'ਤੇ ਜਿਹੜੀ ਚੀਜ਼ ਹੋ ਰਹੀ ਹੋਵੇ ਉਹ ਹਮੇਸ਼ਾ ਹੀ ਆਪਾਂ ਨੂੰ ਐਂ ਲੱਗਦਾ ਕਿ ਸ਼ਾਇਦ ਇਹ ਨਹੀਂ ਹੋਣੀ ਚਾਹੀਦੀ ਇਹਦੇ ਨਾਲ ਸਾਡਾ ਕੰਮ ਖਰਾਬ ਹੋ ਗਿਆ ਜਾਂ ਡਿਲੇ ਹੋ ਗਿਆ ਮਤਲਬ ਕਿਸੇ ਦੀ ਕੋਈ ਚਲੋ ਪ੍ਰੋਬਲਮ ਹੋ ਸਕਦੀ ਹੈ ਕਿਸੇ ਦਾ ਕੰਮ ਅੜਿਆ ਹੋ ਸਕਦਾ ਉਸ ਚੀਜ਼ ਨੂੰ ਲੈ ਕੇ ਜਾਂ ਕਿਸੇ ਦਾ ਨਹੀਂ ਹੋਇਆ ਉਸ ਚੀਜ਼ ਨੂੰ ਲੈ ਕੇ ਕੈਂਸਲ ਹੋ ਗਿਆ ਰਿਜੈਕਟ ਹੋ ਗਿਆ ਪਰ ਕਿਤੇ ਨਾ ਕਿਤੇ ਆਪਾਂ ਇਹ ਚੀਜ਼ ਵੇਖ ਲਈਏ ਕਿ ਆਉਣ ਵਾਲਾ ਸਮਾਂ ਜਿਹੜਾ ਵਾ ਉਹ ਸ਼ਾਇਦ ਸਾਡੇ ਲਈ ਕਲੀਅਰ ਕਰਨ ਦੇ ਨੇ ਕਿ ਜਿਹੜਾ ਹੁਣ ਆਪਾਂ ਨੂੰ ਪ੍ਰੋਬਲਮਸ ਆਉਂਦੀਆਂ ਨੇ ਜਾਂ ਆਪਾਂ ਕਹਿ ਦਿੰਦੇ ਹਾਂ ਕਿ ਸਾਨੂੰ ਜਿਹੜੇ ਉਹ ਪੈਸੇ ਪ੍ਰੋਪਰ ਨਹੀਂ ਮਿਲਦੇ, ਸਾਡੇ ਕੋਲ ਪੰਜ ਬੰਦਿਆਂ ਦਾ ਕੰਮ ਕਰਾਇਆ ਜਾਂਦਾ, ਸਾਡੇ ਕੋਲ ਚਾਰ ਬੰਦਿਆਂ ਦਾ ਕੰਮ ਕਰਾਇਆ ਜਾਂਦਾ, ਇੰਨੇ ਘੰਟੇ ਕਹਿ ਕੇ ਸਾਨੂੰ ਇੰਨੇ ਘੰਟੇ ਕੰਮ ਕਰਾਇਆ ਜਾਂਦਾ, ਜਿੰਨੀਆਂ ਵੀ ਇਹ ਚੀਜ਼ਾਂ ਨੇ ਨਾ ਇਹ ਸਾਰੀਆਂ ਗਾਂਹ ਜਾ ਕੇ ਸਾਡੇ ਲਈ ਸ਼ਾਇਦ ਇਹ ਚੀਜ਼ ਦੇ ਨਾਲ ਸੌਖੀਆਂ ਹੋ ਜਾਣ, ਉਹ ਆਪਾਂ ਨੂੰ ਹਾਲੇ ਨਹੀਂ ਪਤਾ ਲੱਗਣਾ।
1: ਦੇਖੋ ਇਹ ਜੋ ਸਟ੍ਰਿਕਨੈਸ ਹੋਈ ਹੈ ਨਾ, ਇਹ ਜਿਹੜੇ ਸਾਡੇ ਪਾਸਟ ਵਿੱਚ ਕੇਸਿਸ ਹੋਏ ਆ ਉਹਨਾਂ ਕਰਕੇ ਹੀ ਹੋਈ ਹੈ। ਕੋਈ ਕੰਪਲੇਂਟਸ ਹੋਈਆਂ ਹੋਣਗੀਆਂ, ਕੋਈ ਚੈਕਿੰਗਸ ਹੋਈਆਂ ਹੋਣਗੀਆਂ, ਕੋਈ ਕਿਤੇ ਇੰਪਲੋਇਰਸ ਗਲਤ ਹੋਣਗੇ, ਕਿਤੇ ਇੰਪਲੋਇਸ ਗਲਤ ਹੋਣਗੇ, ਤੇ ਹੁਣ ਸਿਸਟਮ ਜੇ ਖਰਾਬ ਹੋਏਗਾ ਤੇ ਡਿਪਾਰਟਮੈਂਟ ਨੇ ਸਟੈਪ ਲੈਣਾ ਹੀ ਹੈ ਸਿਸਟਮ ਨੂੰ ਠੀਕ ਕਰਨ ਦਾ। ਉਹ ਕਿੱਦਾਂ ਸਟੈਪ ਲੈ ਰਹੇ ਹੈ, ਉਹਨੂੰ ਅਸੀਂ ਆਪਣੇ ਫੇਵਰ 'ਚ ਲੈ ਰਹੇ ਹਾਂ ਜਾਂ ਅਗੇਂਸਟ ਲੈ ਰਹੇ ਹਾਂ, ਦੈਟ ਵੀ ਡੋਂਟ ਨੋ। ਹੁਣ ਟਰੱਕ ਵਾਲਿਆਂ ਦੇ ਦੇਖੋ ਹੱਥ 'ਚ ਉਹ ਕੈਂਸਲੇਸ਼ਨ ਨੋਟਿਸ ਲੈ ਕੇ ਘੁੰਮ ਰਹੇ ਹੈ, ਉਹਨਾਂ ਨੇ ਤੁਹਾਡਾ ਉਸੇ ਵੇਲੇ ਲੋਗ ਬੁੱਕ ਚੈੱਕ ਕਰਨੀ ਹੈ, ਵੀਜ਼ਾ ਕੰਡੀਸ਼ਨ ਚੈੱਕ ਕਰਨੀ ਹੈ, ਜੇ ਤੁਸੀਂ ਕੰਡੀਸ਼ਨ ਬ੍ਰੀਚ ਕੀਤੀ ਹੈ ਵੀਜ਼ਾ ਕੈਂਸਲ, ਔਨ ਦਾ ਸਪੋਟ ਕੈਂਸਲੇਸ਼ਨ ਹੈ। ਹਾਂਜੀ, ਤੇ ਉੱਥੇ ਵੀ ਬਾਰਡਰ ਫੋਰਸ ਵਾਲੇ ਵੀ ਹੁੰਦੇ ਆ। ਈਵਨ ਲੋਕਲ ਆ ਟਰੁਗਨੀਨਾ 'ਚ ਵੀ ਮੈਨੂੰ ਕਲਾਇੰਟਸ ਨੇ ਦੱਸਿਆ, ਮੈਮ ਅਸੀਂ ਲੋਕਲ ਟਰੱਕ ਚਲਾਉਂਦੇ ਹਾਂ, ਸਾਨੂੰ ਵੀ ਰੋਕ ਕੇ ਸਾਡੀ ਵੀ ਕ੍ਰੋਸ ਚੈਕਿੰਗ ਹੋਈ ਹੈ।
0: ਓਕੇ, ਜਿਹੜੇ ਇੱਥੇ ਸਿਟੀ ਸਿਟੀ 'ਚ ਰਹਿ ਕੇ ਲੋਕਲ ਹੀ
1: ਟਰੁਗਨੀਨਾ ਲੋਕਲ, ਮੈਂ ਤੁਹਾਨੂੰ ਦੱਸਦੀ ਪਈ ਹਾਂ, ਮਤਲਬ ਸਾਡੇ ਆਫਿਸ ਦੇ ਆਸ ਪਾਸ ਹੀ ਕਲਾਇੰਟ ਨੇ ਸਾਨੂੰ ਦੱਸਿਆ ਕਿ ਮੈਮ ਸਾਡੇ ਇੱਦਾਂ ਇੱਥੇ ਰੋਕ ਕੇ ਚੈਕਿੰਗ ਹੋਈ ਹੈ।
0: ਪਹਿਲਾਂ ਤੇ ਆਪਾਂ ਇੰਟਰਸਟੇਟ ਹੀ ਜ਼ਿਆਦਾ
1: ਸੀ, ਸਿਰਫ
0: ਰਾਜ ਜਿੱਥੇ
1: ਜਿਹੜੇ ਵੀ ਆਈ ਥਿੰਕ ਕੋਈ ਬੂਥ ਸੀ ਕੋਰਨਰ ਜਿੱਥੇ ਵੀ ਉਹ ਟਰੱਕ ਰੁਕਦੇ ਆ, ਪਤਾ ਨਹੀਂ ਦੱਸਦੇ ਆ ਕਿ ਮੈਮ ਸਿਡਨੀ
0: ਜਾ ਰਹੀ ਹੈ, ਕਹਿੰਦੇ ਉਹਨਾਂ ਨੂੰ ਜਿਹੜੇ
1: ਜਿੰਨੇ ਵੀ ਆਉਂਦੇ ਕਹਿੰਦੇ ਉੱਥੇ ਖੜੇ ਹੁੰਦੇ ਆ, ਪਰ ਹੁਣ ਉਹ ਕਹਿ ਰਹੇ ਲੋਕਲ ਵੀ ਇਸ ਚੀਜ਼ ਦੀ ਚੈਕਿੰਗ ਹੋਈ ਹੈ। ਤੇ ਇਮੀਗ੍ਰੇਸ਼ਨ ਇਸ ਟਾਈਮ ਤੇ ਬਹੁਤ ਬਹੁਤ ਜ਼ਿਆਦਾ ਸਟ੍ਰਿਕਟ ਹੈਗੀ ਹੈ, ਐਂਡ ਮੇਰੀ ਐਡਵਾਈਸ ਇਹੀ ਹੈ ਕਿ ਇਸ ਟਾਈਮ ਤੇ ਜੇ ਤੁਸੀਂ 4074821186 ਇੰਪਲੋਇਰ ਰਿਲੇਟਡ ਕੁਛ ਵੀ ਕਰ ਰਹੇ ਹੋ ਨਾ, ਮੇਕ ਸ਼ੋਰ ਤੁਸੀਂ ਆਪਣੇ ਇੰਪਲੋਇਰ ਨਾਲ ਗੁੱਡ ਟਰਮਸ ਤੇ ਸੈਟਿੰਗ ਕਰੋ, ਤੇ ਬਿਲਕੁਲ ਇਸ ਚੀਜ਼ ਨੂੰ ਪੋਜ਼ਿਟਿਵ ਰੱਖੋ ਕਿ ਇਹ ਚੀਜ਼ ਤੁਹਾਡੇ ਫੇਵਰ 'ਚ ਹੀ ਕੰਮ ਕਰੇ, ਤੁਹਾਡੇ ਅਗੇਂਸਟ ਨਾ ਜਾਏ।
0: ਹਾਂਜੀ ਬਿਲਕੁਲ, ਕਿਉਂਕਿ ਨਾਲ ਦੀ ਨਾਲ ਇੱਕ ਹੋਰ ਡਿਪਾਰਟਮੈਂਟ ਹੈ ਜਿਹੜਾ ਤੁਸੀਂ ਦੱਸਿਆ ਕਿ ਉਹ ਵੀ ਨਾਲ ਜਾਂਦਾ, ਉਹ ਹਜੇ ਵਰਕ ਸੇਫ ਵਿਕਟੋਰੀਆ ਜਾਂ ਫਿਰ ਕਹਿ ਲਓ ਹਰ ਇੱਕ ਸਟੇਟ ਦਾ ਵੱਖਰਾ ਵੱਖਰਾ। ਇਹ ਮੈਂ ਤੁਹਾਨੂੰ ਗੱਲ ਦੱਸਦੀ
1: ਆ, ਹੁਣ ਕੰਸਟਰਕਸ਼ਨ ਵਾਲੇ ਆ, ਕਾਰਪੈਂਟਰ, ਪੇਂਟਰ, ਇਹ ਸਾਰੇ ਕਹਿੰਦੇ ਆ ਮੈਮ ਇਹ ਵੀ ਇਹਨਾਂ ਦੀ ਤਾਂ ਇੱਕ ਫਿਜ਼ੀਕਲ ਲੋਕੇਸ਼ਨ ਨਹੀਂ ਹੈ, ਇੱਥੇ ਤਾਂ ਰੈਂਡਮਲੀ ਵਰਕ ਸੇਫ ਜਾ ਰਹੀ ਹੈ,
0: ਕਿਉਂਕਿ ਅੱਜ ਕਿਤੇ ਕੰਮ ਕਰਨਾ,
1: ਕਿਉਂਕਿ ਵਿਜ਼ਿਟਰ ਵੀਜ਼ਾ ਤੇ ਜੇ ਕੋਈ ਕੰਮ ਕਰ ਰਿਹਾ ਤੇ ਬਹੁਤ ਈਜ਼ੀਲੀ ਉੱਥੇ ਉਹਨੂੰ ਫੜ ਸਕਦੇ ਆ।
0: ਤੇ ਇਹ ਵੀ ਇਹਨਾਂ ਨੂੰ ਸ਼ਾਇਦ ਪਤਾ ਲੱਗ ਗਿਆ ਵਾ ਵੀ ਕਿਹੜੇ ਕਿਹੜੇ ਕਿੱਤੇ ਨੇ ਜਿਹਦੇ ਵਿੱਚ ਕੰਮ ਕਰਦੇ ਹੋ ਸਕਦੇ ਨੇ।
1: ਯੈਸ, ਤੇ ਇਹ ਹੋਇਆ ਤੇ ਉਹ ਇਸ ਚੀਜ਼ ਨੂੰ ਵੀ ਪ੍ਰੀਵੈਂਟ ਕਰ ਰਹੇ ਹੈ, ਤੇ ਇਸ ਚੀਜ਼ ਨੂੰ ਅਸੀਂ ਪੋਜ਼ਿਟਿਵ ਲਈਏ ਤੇ ਅਸੀਂ ਆਪਣੇ ਆਪ ਨੂੰ ਸੇਫ ਕਰੀਏ ਐਜ਼ ਅ ਇੰਪਲੋਇਰ ਤੇ ਐਜ਼ ਅ ਇੰਪਲੋਈ, ਤੇ ਅਸੀਂ ਆਪਣਾ ਇਹ ਜਿਹੜੀ ਜਰਨੀ ਹੈ ਪੀਆਰ ਦੀ ਇਹਨੂੰ ਸਮੂਥ ਰੱਖੀਏ।
0: ਹਾਂਜੀ ਬਿਲਕੁਲ, ਕਿਉਂਕਿ ਇਸ ਗਲਤੀ ਕਰਕੇ ਨਾ ਕਿਤੇ ਆਪਾਂ ਜਿਹੜਾ ਉਹ ਆਪਣਾ ਕੰਮ ਖਰਾਬ ਕਰ ਲਈਏ ਜਾਂ ਪਿੱਛੇ ਰਹਿ ਜਾਈਏ, ਜੇ ਆਪਾਂ ਨੂੰ ਪਤਾ ਲੱਗ ਗਿਆ ਤੇ ਇਹਨੂੰ ਆਪਾਂ ਛੇਤੀ ਤੋਂ ਛੇਤੀ ਜਿਹੜਾ ਉਹ ਠੀਕ ਕਰੀਏ।
1: ਔਰ ਇਸ ਚੀਜ਼ ਨੂੰ ਅਸੀਂ ਬਚਾ ਵੀ ਸਕਦੇ ਹਾਂ। ਹੁਣ ਜਨਵਰੀ ਫੈਬਰੀ ਵਿੱਚ ਵੈਸਟਰਨ ਆਸਟ੍ਰੇਲੀਆ ਨੇ ਮੈਕਸੀਮਮ, ਆਈ ਡੋਂਟ ਥਿੰਕ ਸੋ, ਇੱਕ ਵੀ ਬੰਦਾ ਹੋਏਗਾ ਜਿਹਨੂੰ ਇਨਵਾਈਟ ਨਹੀਂ ਆਇਆ ਹੋਏਗਾ, ਸਾਰੀ ਦੁਨੀਆ ਨੂੰ 491-190 ਦਾ ਇਨਵਾਈਟ ਆਇਆ
0: ਜੀ,
1: ਤੇ 55 ਪੁਆਇੰਟਸ ਤੋਂ ਇਨਵਾਈਟ ਆਏ ਹੈ ਸ਼ੁਰੂ ਹੋ ਗਏ। ਹਾਂ 15
0: ਪੁਆਇੰਟ,
1: ਕਿਉਂਕਿ 15 ਸਟੇਟ ਤੇ ਮਿਲ ਗਏ ਨਾ, ਤੇ 70 ਹੋ ਗਏ, 55 ਤੋਂ ਸ਼ੁਰੂ ਹੋ ਜਾਓ ਤੇ ਇਨਵਾਈਟਸ ਆਏ ਹੈ, ਜਿਹੜਾ ਜਿਹਦੇ ਲਈ ਐਲੀਜੀਬਲ ਸੀਗਾ ਉਹਨੂੰ ਇਨਵਾਈਟ ਆਇਆ, ਤੇ ਉਹ ਚੀਜ਼ ਇੱਕ ਬੈਸਟ ਚੀਜ਼ ਹੈ ਕਿ ਅਸੀਂ ਇਸ ਚੀਜ਼ ਤੋਂ ਬਚ ਸਕੀਏ। ਕਈਆਂ ਦੀ ਏਜ ਹੋ ਗਈ ਹੈ ਜਿਨ੍ਹਾਂ ਦੇ ਪੁਆਇੰਟ ਨਹੀਂ ਬਣ ਸਕਦੇ, ਜਿਹੜੇ 40 ਤੋਂ ਅਬਵ ਹੈਗੇ ਹੈ ਜਿਨ੍ਹਾਂ ਦੇ ਪਾਰਟਨਰ ਦੇ ਪੁਆਇੰਟਸ ਨਹੀਂ ਬਣ ਸਕਦੇ, ਉਹਨਾਂ ਲਈ ਕੋਈ ਆਪਸ਼ਨ ਨਹੀਂ ਹੈ। ਬਟ ਜਿਹੜੇ ਬੱਚੇ ਯੰਗ ਹੈ, ਜਿਹੜੇ 7 ਈਚ ਲੈ ਸਕਦੇ ਹੈ ਪਰ ਕੰਮਾਂ ਕਰਕੇ ਲੈ ਨਹੀਂ ਰਹੇ ਹੈ, ਨਾਟੀ ਕਲੀਅਰ ਕਰ ਸਕਦੇ ਹੈ ਪਰ ਟੂ ਲੇਜ਼ੀ ਹੈ ਪੇਪਰ ਬੁੱਕ ਕਰਾਉਣ ਲਈ,
0: ਧਿਆਨ ਨਹੀਂ,
1: ਹਾਂ $800 ਦਾ ਪੇਪਰ ਦੇ ਕੇ ਨਹੀਂ, ਉਹ $800 ਤੁਹਾਨੂੰ 5 ਪੁਆਇੰਟ ਦੇ ਰਿਹਾ ਜਿਹੜਾ ਜੋਬ ਰੈਡੀ 1 ਸਾਲ 'ਚ ਦਿੰਦਾ, ਤੇ ਯੂ ਸ਼ੁੱਡ ਬੀ ਥੈਂਕਫੁਲ ਕਿ ਤੁਹਾਡੇ ਕੋਲ ਇੱਦਾਂ ਦੀ ਓਪਰਚੁਨਿਟੀ ਹੈ। ਹੁਣ ਤੇ 65 ਤੇ ਸਾਰੇ ਇਨਵਾਈਟ ਆਏ ਹੈ, ਕਾਰਪੈਂਟਰ, ਟਾਇਲਰ, ਬ੍ਰਿਕ ਲੇਅਰ, ਸੋਲਿਡ ਪਲਾਸਟਰ, ਸਾਰਿਆਂ ਨੂੰ ਗਲੇਜ਼ੀਅਰ, ਸਾਰਿਆਂ ਨੂੰ ਇਨਵਾਈਟ ਆਏ ਹੈ। ਜੇ ਤੁਸੀਂ, ਤੁਹਾਨੂੰ ਪਤਾ ਹੈ ਤੁਹਾਡੇ 7 ਈਚ ਆਉਣੇ ਹੀ ਨਹੀਂ ਹੈ, ਚੁੱਪ ਕਰਕੇ 491 ਤੇ ਹੋ ਜਾਓ, ਆਪਣੇ ਏਜੰਟ ਨੂੰ ਕੰਸਲਟ ਕਰੋ, ਸਾਨੂੰ ਕੰਸਲਟ ਕਰੋ, ਬੈਸਟ ਡੇਟ ਪੁੱਛੋ ਤੇ ਮੂਵ ਹੋ ਜਾਓ, ਤੇ ਮਿਲਣਗੇ ਤੁਹਾਨੂੰ ਇਨਵਾਈਟਸ। ਬਹੁਤ ਇਨਵਾਈਟਸ ਆਏ ਹੈ, ਹਲੇ ਵੀ ਕੋਈ ਕਹਿੰਦਾ ਨਾ ਆਸਟ੍ਰੇਲੀਆ 'ਚ ਇਨਵੀਟੇਸ਼ਨ ਨਹੀਂ ਆ ਰਹੀ, ਪੀਆਰ ਨਹੀਂ ਆ ਰਹੀ, ਇਟਸ ਰੋਂਗ, ਕਿਉਂਕਿ ਵਿਕਟੋਰੀਆ, NSW, ਤੈਸਮੇਨੀਆ ਔਰ ਵੈਸਟਰਨ ਆਸਟ੍ਰੇਲੀਆ ਇੰਕਲੂਡ ਕਰ ਦਿਓ ਇਹਦੇ 'ਚ 189 ਅਗਸਤ ਦਾ ਅਤੇ ਨਵੰਬਰ ਦਾ ਰਾਊਂਡ, ਇੰਨੇ ਇਨਵਾਈਟ ਆਏ ਹੈ, ਮੇਰੇ ਕੋਲ ਲਿਸਟ ਵਿੱਚ ਇੱਕ ਵੀ ਕਾਰਪੈਂਟਰ ਨਹੀਂ ਹੈ ਜਿਹੜਾ ਪੀਆਰ ਨਹੀਂ ਹੋਇਆ।
0: ਓਕੇ, ਮਤਲਬ ਕਾਰਪੈਂਟਰ ਦੇ ਹੀ ਕਿ ਬਾਕੀ
1: ਪੇਂਟਰ, ਬ੍ਰਿਕ ਲੇਅਰ, ਟਾਇਲਰ ਸਾਰੇ ਨਿਕਲੇ। ਕੰਸਟਰਕਸ਼ਨ ਯੈਸ ਬਹੁਤ ਬਹੁਤ ਅੱਛੀ ਰਹੀ ਹੈ ਲਾਸਟ ਇੱਕ ਸਾਲ ਤੋਂ, ਪਿਛਲੇ ਜੂਨ ਤੋਂ ਲੈ ਕੇ ਹੁਣ ਦੇਖੋ 15 ਮਈ ਦੇ ਆਸ ਪਾਸ ਇੱਕ 15 ਜਾਂ 16 ਮਈ ਨੂੰ ਇੱਕ ਰਾਊਂਡ ਆਏਗਾ ਅਤੇ ਅਸੀਂ ਹੋਪ ਕਰਦੇ ਹਾਂ ਤੁਹਾਡੇ ਸਾਰਿਆਂ ਦਾ ਇਨਵਾਈਟ ਆ ਜਾਵੇ। ਅਤੇ ਜੇ ਹਾਲੇ ਵੀ ਤੁਸੀਂ ਕਹਿ ਰਹੇ ਹੋ ਇਨਵਾਈਟ ਨਹੀਂ ਆ ਰਹੇ ਨਾ, ਇਨਵਾਈਟ ਤਾਂ ਆ ਰਹੇ ਹੈ ਔਰ ਬਹੁਤ ਆ ਰਹੇ ਹੈ।
0: ਓਕੇ, ਮਤਲਬ ਤੁਸੀਂ ਜਿਹੜਾ ਆਪਣੇ ਜੋ ਤੁਸੀਂ ਕਰ ਰਹੇ ਹੋ ਉਹਨੂੰ ਬਸ ਚੰਗੇ ਤਰੀਕੇ ਨਾਲ ਕਰੋ, ਇੱਕ ਵਾਰੀ ਵੇਖ ਚੱਕ ਲਓ ਕਿ ਸਹੀ ਵੇ ਨਾਲ ਕਰ ਰਹੇ
1: ਹੋ। ਈਓਆਈ ਪਾ ਕੇ ਤਾਂ ਰੱਖੋ, ਅਪ ਟੂ ਡੇਟਡ ਈਓਆਈ ਤੇ ਰੱਖੋ। ਸਭ ਤੋਂ ਵੱਡੀ ਪ੍ਰੋਬਲਮ ਹੈ ਸਾਡਿਆਂ ਦੀ ਕਿ ਈਓਆਈ ਨਹੀਂ ਪਾਈ ਹੁੰਦੀ। ਹੁਣ ਵੈਸਟਰਨ ਆਸਟ੍ਰੇਲੀਆ ਨੇ ਆਫਸ਼ੋਰ ਬੱਚਿਆਂ ਨੂੰ ਇਨਵੀਟੇਸ਼ਨਸ ਦਿੱਤੇ ਆ ਔਰ ਇੰਨੇ ਇਨਵੀਟੇਸ਼ਨਸ ਦਿੱਤੇ ਜਿਹਦੀ ਕੋਈ ਗਿਣਤੀ ਨਹੀਂ ਹੈ।
0: ਹੁਣ ਇਹ ਨਾ ਹੋਏ ਕਿ ਸਾਰੇ ਜਣੇ ਡਬਲਯੂਏ ਮੂਵ ਕਰ ਜਿਓ, ਪਹਿਲਾਂ ਆਪਣੀ ਓਕੂਪੇਸ਼ਨ ਤੇ ਆਪਣੇ ਰਿਕੁਆਇਰਮੈਂਟਸ ਵੇਖੋ ਤੇ ਫਿਰ ਮੂਵ ਕਰਿਓ।
1: ਯੈਸ ਹਾਂ, ਮੂਵ ਉਹਨਾਂ ਨੇ ਬਿਨਾਂ ਉੱਥੇ ਰਹਿ ਰਿਹਾ, ਸਾਡੇ ਕਿੰਨੇ ਹੀ ਕਲਾਇੰਟਸ ਜਿਹੜੇ ਵਿਕਟੋਰੀਆ 'ਚ ਰਹਿ ਰਹੇ ਉਹਨਾਂ ਨੂੰ ਇਨਵਾਈਟ ਆਏ ਐਜ਼ ਅ ਕਾਰਪੈਂਟਰ, ਐਜ਼ ਅ ਪੇਂਟਰ, ਐਜ਼ ਅ ਬ੍ਰਿਕਲੇਅਰ, ਬਹੁਤ ਇਨਵਾਈਟਸ ਆਏ। ਜਿਹੜੇ ਬੱਚੇ ਇੱਥੇ ਰਹਿ ਰਹੇ ਸੀ ਉਹ 60 ਪੁਆਇੰਟ ਤੇ ਵੀ 190 ਵੀ ਆਏ।
0: ਨਹੀਂ ਬਿਲਕੁਲ, ਕਿਉਂਕਿ ਇਹ ਗੁੱਡ ਨਿਊਜ਼ ਆ, ਕਿਤੇ ਨਾ ਕਿਤੇ ਹੋਪ ਆ ਬਾਕੀਆਂ ਦੇ ਲਈ ਵੀ ਕਿ ਭਾਵੇਂ ਜਿਹੜਾ ਤੁਹਾਡਾ ਜਿਹੜਾ ਓਕੂਪੇਸ਼ਨ ਹੈ ਉਹ ਨਹੀਂ ਵੀ ਚਲੋ ਉਸ ਲਿਸਟ 'ਚ ਹੈਗਾ ਸੀ, ਤਾਂ ਹੋਪਫੁਲੀ ਕਿ ਤੁਸੀਂ ਅੱਗੇ ਆ ਸਕਦਾ ਵਾ, ਜਾਂ ਜਿਹੜੀਆਂ ਦੂਜੀ ਆਪਸ਼ਨ ਤੁਸੀਂ ਦੱਸੀਆਂ 482 ਉਹਨੂੰ ਹੀ ਆਪਾਂ ਵਧੀਆ ਤਰੀਕੇ ਨਾਲ ਸਹੀ ਕੰਡੀਸ਼ਨ ਦੇ ਵਿੱਚ ਰਹਿ ਕੇ ਕਰ ਲਈਏ। ਪਰ ਜਿਹੜਾ ਤੁਸੀਂ ਦੱਸਿਆ ਕਿ ਇਹ ਚੀਜ਼ਾਂ ਹੋ ਰਹੀਆਂ ਨੇ, ਕਹਿ ਲਓ ਸਪੋਂਸਰ ਜਿਹੜਾ ਜਿੰਨੇ ਕਿਰਾਇਆ ਵਾ ਇੰਪਲੋਇਰ ਉਹਨੂੰ ਫੋਨ ਕਾਲ ਜਾ ਰਹੀਆਂ ਨੇ, ਉਹਦੇ ਕੋਲ ਜਿਹੜੇ ਕੁਸ਼ਚਨਿੰਗ ਕੀਤੀ ਜਾ ਰਹੀ ਆ, ਥਾਵਾਂ 'ਤੇ ਜਾ ਜਾ ਕੇ ਵਿਜ਼ਿਟ ਕੀਤਾ ਜਾ ਰਿਹਾ ਵਾ, ਐਪਲੀਕੈਂਟ ਨੂੰ ਚੈੱਕ ਕੀਤਾ ਜਾ ਰਿਹਾ ਵਾ ਕਿ ਸਹੀ ਆ ਕਿ ਨਹੀਂ, ਕਿ ਸਕੀਮ ਲਾਉਣ ਡਿਆ ਕਿ ਜੈਨੂਅਨ ਆ ਸਾਰਾ ਕੁਛ। ਜੇ ਇਸ ਸਭ ਨੂੰ ਜੇ ਆਪਾਂ ਮੰਨ ਲਓ ਐਜ਼ ਅ ਐਪਲੀਕੈਂਟ ਜੇ ਮੈਂ ਕੰਟਰੋਲ ਕਰਨਾ ਜਾਂ ਮੈਂ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਵਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਜਿਹੜਾ ਮੈਂ ਵੇਖਾਂ ਅਤੇ ਇਹ ਸਿੱਧੀਆਂ ਰੱਖਾਂ ਮੈਂ, ਅਤੇ ਉਹ ਕਿਹੜੀਆਂ ਕਿਹੜੀਆਂ ਹੋਣਗੀਆਂ?
1: ਦੇਖੋ ਔਨ ਪੇਪਰਸ ਤੇ ਉਹਨੂੰ ਤੁਸੀਂ ਸਭ ਨੂੰ ਪਤਾ ਹੈ ਕਿ ਜਿੰਨੀ ਸੈਲਰੀ ਹੈ, ਜਿੰਨਾ ਟੈਕਸ ਹੈ, ਜਿੰਨਾ ਸੁਪਰ ਹੈ, ਜਾਣਾ ਚਾਹੀਦਾ ਹੈ।
0: ਓਕੇ,
1: ਔਰ ਜਿੰਨਾ ਇੰਪਲੋਇਰ ਨੇ ਓਬਲੀਗੇਸ਼ਨਸ ਫੋਲੋ ਕਰਨੀ ਹੈ, ਜਿੰਨਾ ਉਹਨੇ ਸੈਲਰੀ ਦਿੱਤੀ ਸੀ ਉਨੀ ਸੈਲਰੀ ਜਾਣੀ ਚਾਹੀਦੀ ਹੈ। ਰੋਸਟਰਸ ਵਿੱਚ, ਵਰਕਸ਼ਾਪ ਤੇ ਲਿਸਟ ਵਿੱਚ, ਜਿਹੜਾ ਵੀ ਤੁਹਾਡਾ ਵਰਕ ਸਕੈਜੂਅਲ ਹੈ ਉਹਦੇ ਵਿੱਚ ਉਹਨਾਂ ਦਾ ਨਾਮ ਹੋਣਾ ਚਾਹੀਦਾ। ਸੋ ਇਟ ਵਰਕਸ ਬੋਥ ਵੇਜ਼। ਫਿਜ਼ੀਕਲੀ ਅਵੇਲੇਬਿਲਿਟੀ ਚੈੱਕ ਕਰਦੇ ਹੈ, ਕੋ ਵਰਕਰਸ ਨੂੰ ਜਾ ਕੇ ਪੁੱਛਦੇ ਹੈ, ਇੰਪਲੋਇਰਸ ਨੂੰ ਟ੍ਰੇਨਿੰਗ ਪਲਾਨ ਡਿਸਕਸ ਕਰਦੇ ਹੈ, ਜੈਨੂਇਨ ਪੋਜੀਸ਼ਨ ਡਿਸਕਸ ਕਰਦੇ ਹੈ, ਸਭ ਕੁਛ ਚੈੱਕ ਕਰ ਰਹੇ ਹੈ। ਅਤੇ ਤੁਹਾਨੂੰ ਐਜ਼ ਐਨ ਇੰਪਲੋਇਰ ਅਤੇ ਐਜ਼ ਐਨ ਇੰਪਲੋਈ ਤੁਹਾਨੂੰ ਸਭ ਕੁਛ ਪਤਾ ਹੋਣਾ ਚਾਹੀਦਾ ਤੁਹਾਡੀ ਫਾਈਲ 'ਚ ਕੀ ਗਿਆ। ਅੱਖਾਂ ਬੰਦ ਕਰਕੇ ਫਾਈਲ 'ਤੇ ਵਿਸ਼ਵਾਸ ਨਹੀਂ ਕਰਨਾ। ਯੂ ਮਸਟ ਕੋਂਟੈਕਟ ਅ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਜਿਹਨੇ ਤੁਹਾਡੀ ਫਾਈਲ ਕੀਤੀ ਹੈ, ਜਿਹਦੇ ਤੁਸੀਂ ਕੰਮ ਕਰਾ ਰਹੇ ਹੋ, ਉਹਨਾਂ ਨਾਲ ਬੈਠੋ, ਉਹਨਾਂ ਤੋਂ ਸਮਝੋ ਤੁਹਾਡੀ ਫਾਈਲ 'ਚ ਗਿਆ ਕੀ ਹੈ ਅਤੇ ਤੁਸੀਂ ਕਰਨਾ ਕੀ ਹੈ।
0: ਜੀ ਬਿਲਕੁਲ, ਕਿਉਂਕਿ ਉਹ ਇੱਕ ਮਾਈਂਡ ਸੇਕ ਵੀ ਹੁੰਦਾ ਨਾ ਕਿ ਤੁਸੀਂ ਆਪਣੇ ਆਪ ਨੂੰ ਕਲੀਅਰ ਰੱਖਣਾ ਕਿ ਬਾਅਦ 'ਚ ਤੁਸੀਂ ਜੇ ਮੰਨ ਲਓ ਵੀ ਕੁਛ ਨਹੀਂ ਹੋਇਆ ਫਿਰ ਤੁਸੀਂ ਉਹਨੂੰ ਬਲੇਮ ਕਰੋ, ਉਹਨੂੰ ਕਰੋ, ਇਹਦੀ ਗਲਤੀ, ਉਹਦੀ ਗਲਤੀ, ਇਹਦੇ ਨਾਲੋਂ ਚੰਗਾ ਪਹਿਲਾਂ ਹੀ ਆਪਾਂ ਸਾਰੀਆਂ ਚੀਜ਼ਾਂ ਕਲੀਅਰ ਕਰ ਲਈਏ। ਹੁਣ ਉਹਦੇ ਵਿੱਚ ਜੇ ਮੈਂ ਗਲਤ ਨਹੀਂ ਤਾਂ ਆਈ ਥਿੰਕ ਇੱਕ ਈਮੀ ਅਕਾਊਂਟ ਹੈ ਜਿਹੜਾ ਉਹਦੇ ਵਿੱਚ ਵੀ ਆਪਣੀ ਫਾਈਲ ਪੈ ਜਾਂਦੀ ਹੈ ਨਾ,
1: ਵੀਜ਼ਾ
0: ਐਪਲੀਕੇਸ਼ਨ ਆਪਾਂ ਜੇ ਨਹੀਂ ਉਹ 'ਚ ਇੰਪੋਰਟ ਕਰ ਸਕਦੇ ਹਾਂ ਆਪਣਾ ਨੰਬਰ ਉੱਥੇ ਵੀਜ਼ਾ
1: ਟ੍ਰਾਂਸੈਕਸ਼ਨ ਨੰਬਰ ਦੇ ਕੇ ਇੰਪੋਰਟ ਕਰ ਸਕਦੇ ਹਾਂ, ਅਸੀਂ ਨੋਮੀਨੇਸ਼ਨ ਨਹੀਂ ਇੰਪੋਰਟ ਕਰ ਸਕਦੇ।
0: ਓਕੇ, ਮਤਲਬ ਜਿਹੜੀ ਚੀਜ਼ ਇੰਪੋਰਟ ਹੋ ਸਕਦੀ ਹੈ ਉਹ ਤੇ ਆਪਾਂ ਉੱਥੇ ਹੀ ਚੈੱਕ ਕਰ ਸਕਦੇ ਹਾਂ।
1: ਬਿਲਕੁਲ, ਉਹਨੂੰ ਚੈੱਕ ਕਰੋ, ਤੁਸੀਂ ਇੰਪੋਰਟ ਕਰਕੇ ਦੇਖੋ ਕਿਹੜੇ ਡਾਕੂਮੈਂਟਸ ਅਪਲੋਡਡ ਹੈ, ਜਿਹੜੇ ਨਹੀਂ ਅਪਲੋਡਡ ਆਪਣੇ ਏਜੰਟ ਨੂੰ ਕਹੋ ਤੁਸੀਂ ਅਪਲੋਡ ਕਰ ਦਿਓ ਪਲੀਜ਼,
0: ਹਨਾ। ਉਹ ਨਾਲ ਤੁਸੀਂ ਵੀ ਧਿਆਨ ਰੱਖੋ ਤੇ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਤੁਸੀਂ ਧਿਆਨ ਰੱਖਣਾ ਵਾ ਕਿ ਤੁਸੀਂ ਜਿਹੜਾ ਉਹ ਕਿਤੇ ਇਹ ਨਾ ਹੋਵੇ ਕਿ ਕੰਮ ਸ਼ੁਰੂ ਕਰ ਲਓ ਅੱਧ 'ਚ ਕਰ ਲਓ ਅਤੇ ਮੁੜ ਕੇ ਉੱਥੇ ਕੋਈ ਇੱਦਾਂ ਦੀ ਮਿਸਹੈਪਨਿੰਗ ਹੋ ਜਾਏ ਕਿ ਜਿਹਦੇ ਕਰਕੇ ਤੁਹਾਡੇ ਜਿਹੜੇ ਪਿਛਲੇ ਮਹੀਨੇ ਆ ਉਹ ਵੀ ਕਿਉਂ ਖਰਾਬ ਹੋਣ। ਕਿਉਂਕਿ ਜੇ ਇੱਕ ਮੰਨ ਲਓ ਔਰਗਨਾਈਜੇਸ਼ਨ ਦੇ ਉੱਤੇ ਜਾਂ ਇੱਕ ਜਗ੍ਹਾ ਦੇ ਉੱਤੇ ਕੋਈ ਇੱਦਾਂ ਦੀ ਚੀਜ਼ ਹੁੰਦੀ ਹੈ ਤਾਂ ਉਹਦੇ ਨਾਲ ਫਿਰ ਜਿੰਨੇ ਵੀ ਬੰਦੇ ਉੱਥੇ ਕੰਮ ਕਰਨ ਡੇ ਉਹ ਸਾਰੇ ਇੰਪੈਕਟ ਹੁੰਦੇ ਆ।
1: ਬਿਲਕੁਲ ਹੁੰਦੇ,
0: ਉਹ ਲਾਗੇ ਚਾਗੇ ਵਾਲੇ ਹੋਰ ਵੀ ਹੋਣਗੇ, ਮੰਨ ਲਓ
1: ਫਿਊਚਰ ਅਪਕਮਿੰਗ ਵੀ ਹੋਣਗੇ, ਯੂ ਨੋ, ਜਿੰਨੀ ਕੈਂਸਲੇਸ਼ਨਸ ਆਉਣਗੀਆਂ, ਜਿੰਨੇ ਬਾਰਸ ਲੱਗਣਗੇ, ਨੋਬਡੀ ਸ਼ੁੱਡ ਬੀ ਟਾਰਗੇਟਿਡ, ਅਤੇ ਇਹ ਹੋ ਰਿਹਾ। ਅਲੋਂਗ ਵਿਦ ਦਿਸ, ਸਟੂਡੈਂਟ ਵੀਜ਼ਾ ਰਿਫਿਊਜ਼ਲਸ ਬਹੁਤ ਹਾਈ ਸਕੇਲ 'ਤੇ ਆ ਰਹੀ ਹੈ
0: ਅਤੇ
1: ਅਨਨੈਸੈਸਰੀ ਰਿਫਿਊਜ਼ਲਸ ਆ ਰਹੀ ਹੈ। ਔਰ ਅਸੀਂ ਹਮੇਸ਼ਾ ਕਹਿੰਦੇ ਹਾਂ ਸਟੂਡੈਂਟ ਵੀਜ਼ਾ, ਚਲੋ ਜੇ ਜੈਨੂਇਨਲੀ ਸਟੱਡੀ ਕਰ ਰਹੇ ਹੋ ਤਾਂ ਕਰਨੀ ਹੀ ਪੈਣੀ ਹੈ। ਔਰ ਉਹਦੇ ਵਿੱਚ ਕੀ ਹੋ ਰਿਹਾ, ਫੰਡਸ ਨੂੰ ਲੈ ਕੇ ਰਿਫਿਊਜ਼ਲਸ ਆ ਰਹੇ ਹੈ, ਬਹੁਤ ਹੀ ਅਨਜਸਟੀਫਾਈਡ ਰਿਫਿਊਜ਼ਲਸ ਵੀ ਹੈਗੀਆਂ, ਔਰ ਜੀ ਟੀ ਬੇਸ 'ਤੇ ਬਹੁਤ ਜ਼ਿਆਦਾ ਰਿਫਿਊਜ਼ਲਸ ਆ ਰਹੀ ਹੈ।
0: ਅਤੇ
1: ਇਹਦੇ ਵਿੱਚ ਤੁਸੀਂ ਇੱਕ ਚੀਜ਼ ਕਰ ਸਕਦੇ ਹੋ, ਤੁਸੀਂ ਜੀ ਟੀ ਆਪਣੀ ਜ਼ਰੂਰ ਪੜ੍ਹੋ, ਜਦੋਂ ਵੀ ਤੁਸੀਂ ਸਟੂਡੈਂਟ ਵੀਜ਼ਾ ਲਗਵਾਉਂਦੇ ਹੋ ਤੁਸੀਂ ਏਜੰਟ 'ਤੇ ਨਹੀਂ ਛੱਡਣਾ ਕਿ ਜੀ ਟੀ ਪਾ ਦਿਉ, ਤੁਸੀਂ ਸਾਰੇ ਇੰਨੇ ਪੜ੍ਹੇ ਲਿਖੇ ਹੋ ਕਿ ਜੋ ਵੀ ਤੁਹਾਡੀ ਸਟੇਟਮੈਂਟ ਬਣ ਕੇ ਆਏਗੀ ਉਹਨੂੰ ਜ਼ਰੂਰ ਥੋਰਲੀ ਰੀਡ ਕਰੋ, ਉਹਦੇ ਵਿੱਚ ਕੋਈ ਗਲਤੀ ਹੈ ਦੱਸੋ ਆਪਣੇ ਏਜੰਟ ਨੂੰ, ਉਹ ਕਰੈਕਟ ਕਰਨਗੇ। ਵੈਸੇ ਬਾਏ ਦੇਖੋ ਲੀਗਲੀ ਤਾਂ ਤੁਸੀਂ ਹੀ ਜੀ ਟੀ ਲਿਖਣੀ ਹੁੰਦੀ ਹੈ, ਪਰ ਬਹੁਤ ਬੱਚੇ ਕਹਿ ਦਿੰਦੇ ਨਹੀਂ ਮੈਮ ਤੁਸੀਂ ਲਿਖ ਦਿਓ, ਜਾਂ ਆਪਣੇ ਏਜੰਟ ਨੂੰ ਤੁਸੀਂ ਕਹਿ ਦਿੰਦੇ ਹੋ ਉਸ ਚੀਜ਼ 'ਤੇ। ਦੇਖੋ ਅੱਧੀ ਇਨਫੋਰਮੇਸ਼ਨ ਹਮੇਸ਼ਾ ਕ੍ਰੋਸ ਹੋ ਸਕਦੀ ਹੈ, ਅਤੇ ਇਟਸ ਬੈਟਰ ਕਿ ਤੁਸੀਂ ਲਿਖੋ, ਆਪ ਲਿਖੋ ਔਰ ਉਹਨੂੰ ਥੋਰਲੀ ਰੀਡ ਕਰੋ, ਉਹਨੂੰ ਚੈੱਕ ਕਰਵਾਓ ਆਪਣੇ ਏਜੰਟ ਤੋਂ। ਤੁਸੀਂ ਉਹਦੇ ਵਿੱਚ ਜੈਨੂਇਨਲੀ ਦੱਸੋ ਇੱਥੇ ਤੁਸੀਂ ਕਿਉਂ ਪੜ੍ਹਨਾ ਚਾਹੁੰਦੇ ਹੋ, ਤੁਸੀਂ ਕਿਉਂ ਵਾਪਸ ਜਾਓਗੇ, ਤੁਹਾਡੇ ਇੰਡੀਆ ਵਿੱਚ ਕੀ ਸਰਕਮਸਟਾਂਸਿਸ ਹੈ, ਇਸ ਕੋਰਸ ਦਾ ਤੁਹਾਨੂੰ ਇੰਡੀਆ ਵਿੱਚ ਕੀ ਫਾਇਦਾ ਹੋਏਗਾ, ਜਾਂ ਪਾਕਿਸਤਾਨ ਜਾਂ ਬੰਗਲਾਦੇਸ਼ ਜਿੱਥੋਂ ਦੇ ਵੀ ਤੁਸੀਂ ਹੈਗੇ ਹੋ। ਅਤੇ ਉਹ ਬੇਸਿਕਲੀ ਜੀ ਟੀ ਜਾਂ ਉਹ ਸਟੇਟਮੈਂਟ ਜੀ ਐੱਸ ਟੀ ਉਹਦੇ 'ਚੋਂ ਇਹੀ ਦੇਖਣਾ ਚਾਹੁੰਦੇ ਕਿ ਜਿਹੜਾ ਵੀ ਸਟੂਡੈਂਟ ਆਇਆ ਹੈ ਉਹ ਵਾਪਿਸ ਜੈਨੂਇਨ ਸਟੂਡੈਂਟ ਹੈ, ਉਹ ਪੜ੍ਹਾਈ ਕਰਕੇ ਵਾਪਿਸ ਜਾਣ ਲਈ ਆਇਆ ਜਾਂ ਉਹ ਇੱਥੇ ਬਸਣ ਆਇਆ। ਅਤੇ ਅਸੀਂ ਜੇ ਇਹ ਚੀਜ਼ ਸੈਟਿਸਫਾਈ ਕਰ ਦਿੰਦੇ ਹਾਂ ਕਿ ਅਸੀਂ ਵਾਪਿਸ ਜਾਣਾ, ਸਾਡੀ ਉੱਥੇ ਫੈਮਿਲੀ ਹੈ, ਸਾਡਾ ਉੱਥੇ ਬਿਜ਼ਨਸ ਹੈ ਜਾਂ ਜੋ ਵੀ ਤੁਹਾਡਾ ਹੈ, ਔਰ ਤੁਸੀਂ ਆਪਣੀ ਜੈਨੂਇਨ ਇੰਟੈਂਸ਼ਨ ਕਿ ਮੈਂ ਇੱਥੇ ਪੜ੍ਹਨ ਹੀ, ਮੈਂ ਐਕਚੁਅਲ 'ਚ ਕੁਛ ਪੜ੍ਹਨ, ਕੁਛ ਸਿੱਖਣ, ਕੁਛ ਲਰਨ ਕਰਨ ਆਇਆ, ਯੂ ਆਰ ਫਾਈਨ। ਅਤੇ ਜੇ ਰਿਫਿਊਜ਼ਲ ਤਾਂ ਵੀ ਆ ਗਿਆ ਹੈ, ਅਨਨੈਸੈਸਰੀ ਫੰਡਸ ਨੂੰ ਲੈ ਕੇ ਬਹੁਤ ਹੀ ਅਨਜਸਟੀਫਾਈਡ ਰਿਫਿਊਜ਼ਲਸ ਆਏ ਹੈ, ਅਤੇ ਏ ਆਰ ਟੀ ਵਿੱਚ ਇਹ ਕੇਸਿਸ ਬਹੁਤ ਈਜ਼ੀਲੀ ਨਿਕਲ ਜਾਂਦੇ ਹੈ, ਅਤੇ ਤੁਹਾਨੂੰ ਕੋਈ ਸਟ੍ਰੈਸ ਲੈਣ ਦੀ ਲੋੜ ਨਹੀਂ ਹੈ। ਡੂ ਨੋਟ ਪਲੇ ਵਿਦ ਯੋਰ ਏ ਆਰ ਟੀ। ਮੈਂ ਬੜੇ ਕੇਸਿਸ ਦੇਖੇ ਹੈ ਕਿ ਬੱਚੇ ਏ ਆਰ ਟੀ ਨਹੀਂ ਪਾਉਣਾ ਚਾਹੁੰਦੇ ਔਰ ਅਨਨੈਸੈਸਰੀ ਇੱਧਰ ਉੱਧਰ ਘੁੰਮਣਾ ਚਾਹੁੰਦੇ ਹੈ। ਡੋਂਟ ਡੂ ਦੈਟ। ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ ਹੈ, ਇਟਸ ਰਿਕੁਐਸਟ ਕਾਇੰਡਲੀ ਲੋਜ ਯੋਰ ਏ ਆਰ ਟੀ। ਸਟੂਡੈਂਟ ਵੀਜ਼ਾ ਦੀ ਜਿਹੜੀ ਰਿਫਿਊਜ਼ਲ ਹੈ ਇਹਦੀ ਏ ਆਰ ਟੀ ਬਹੁਤ ਆਰਾਮ ਨਾਲ ਵਿਨ ਹੋ ਜਾਣੀ ਹੈ, ਜੇ ਤੁਸੀਂ ਬੋਲਣ, ਜੇ ਤੁਸੀਂ ਥੋੜ੍ਹਾ ਜਿਹਾ ਵੀ ਪਰੂਵ ਕਰ ਸਕਦੇ ਹੋ ਕਿ ਵਾਈ ਯੂ ਆਰ ਅ ਜੈਨੂਇਨ ਸਟੂਡੈਂਟ। 28 ਦਿਨਾਂ ਦੇ ਅੰਦਰ ਹੀ ਏ ਆਰ ਟੀ ਪੈਂਦੀ ਹੈ, ਕੋਈ ਐਕਸਟੈਂਸ਼ਨ ਨਹੀਂ ਹੈ ਇਹਦੀ, ਤੁਹਾਨੂੰ 20 ਦਿਨਾਂ ਦੇ ਅੰਦਰ ਇਹ ਪਾ ਦੇਣੀ ਚਾਹੀਦੀ ਹੈ, ਔਰ ਸਿੰਪਲ ਸਿਰਫ 3580 ਇਹਦੀ ਫੀਸ ਹੈ। ਸਿਰਫ ਨਹੀਂ ਆਏ ਨੂੰ ਮੇਰੀ ਇਹ ਵੀ ਫੀਸ ਜ਼ਿਆਦਾ ਹੈ, ਪਰ ਦਿਸ ਵਿਲ ਗਿਵ ਯੂ ਅ ਰਾਈਟ ਕਿ ਤੁਸੀਂ ਇੱਥੇ ਰਹੋ ਅਤੇ ਆਪਣੀ ਅਪੀਲ ਨੂੰ ਵਿਨ ਕਰ ਸਕੋ। ਯੈਸ, ਏ ਆਰ ਟੀ 'ਤੇ ਟਾਈਮ ਲੱਗਦਾ ਹੈ, ਖੁੱਲ੍ਹਣ 'ਤੇ ਵੀ ਟਾਈਮ ਲੱਗਦਾ ਹੈ, ਸਾਰਾ ਕੁਛ ਹੁੰਦਾ, ਪਰ ਤੁਹਾਡਾ ਬ੍ਰਿਜਿੰਗ ਵੀਜ਼ਾ ਏ ਜੋ ਵੀ ਤੁਸੀਂ ਜਾਂ ਸੀ ਜੋ ਵੀ ਤੁਹਾਨੂੰ ਮਿਲਿਆ ਸੀ ਐਟ ਦਾ ਟਾਈਮ ਆਫ ਐਪਲੀਕੇਸ਼ਨ, ਉਹ ਆਟੋਮੈਟਿਕਲੀ ਇਨਡੈਫੀਨਿਟ ਹੋ ਜਾਏਗਾ। ਮਤਲਬ ਜਦੋਂ ਤੱਕ ਤੁਹਾਡੀ ਏ ਆਰ ਟੀ ਦਾ ਡਿਸੀਜਨ ਆ ਕੇ ਡਿਪਾਰਟਮੈਂਟ ਦੁਬਾਰਾ ਡਿਸੀਜਨ ਨਹੀਂ ਦਿੰਦਾ, ਤੁਹਾਡੇ ਕੋਲੋਂ ਬ੍ਰਿਜਿੰਗ ਵੀਜ਼ਾ ਏ ਰਹੇਗਾ ਐਕਟਿਵ, ਅਤੇ ਜੇ ਸੀ ਸੀਗਾ ਤਾਂ ਸੀ ਰਹੇਗਾ, ਔਰ ਜੇ ਏ ਹੈ ਤਾਂ ਤੁਸੀਂ ਬੀ ਲੈ ਕੇ ਟਰੈਵਲ ਵੀ ਕਰ ਸਕਦੇ ਹੋ।
0: ਜੀ ਬਿਲਕੁਲ। ਅਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜੀ ਟੀ ਜਿਹੜੀ ਉਹ ਆਪ ਬਣਾਓ, ਉਹਦੇ ਵਿੱਚ ਇਹ ਹੋ ਜਾਂਦਾ ਕਿ ਮੰਨ ਲਓ ਇੱਕ ਤਾਂ ਹੁਣ ਜੇ ਇੱਕੋ ਬੰਦੇ ਨੇ ਬਣਾਉਣੀ ਆ ਤਾਂ ਫਿਰ ਉਹ ਕਿਤੇ ਨਾ ਕਿਤੇ ਉਹ ਹੋ ਸਕਦਾ ਕਿ ਸੇਮ ਵੀ ਹੋ ਸਕਦੀ ਆ, ਹੈ ਨਾ, ਦੋ ਚਾਰ ਸੇਮ ਹੋ ਜਾਣ ਕਿਸੇ ਵੇਲੇ, ਚਲੋ ਬਣ ਜਾਂਦੀ ਨਹੀਂ ਪਤਾ ਲੱਗਦਾ, ਪਰ ਜੇ ਹਰ ਇੱਕ ਬੰਦਾ ਆਪ ਬਣਾ ਕੇ ਦਊਗਾ ਤਾਂ ਉਹਦੇ ਲਈ ਕੀ ਹੈ, ਤੁਹਾਡਾ ਥੋੜ੍ਹਾ ਜਿਹਾ ਸਮਾਂ ਜਿਹੜਾ ਉਹ ਜ਼ਰੂਰ ਲੱਗੂਗਾ, ਪਰ ਉਹ ਹਰ ਇੱਕ ਬੰਦੇ ਦੀ ਡਿਫਰੈਂਟ ਹੋਊਗੀ, ਜੈਨੂਇਨ ਹੋਊਗੀ। ਹੁਣ ਮੇਰੀਆਂ ਕੰਡੀਸ਼ਨਸ ਕੁਛ ਹੋਰ ਹੋਣਗੀਆਂ, ਹੁਣ ਮੈਂ ਹੋ ਸਕਦਾ ਉਹ 'ਚ ਚਾਰ ਲਾਈਨਾਂ ਕੋਈ ਇੱਦਾਂ ਦੀਆਂ ਲਿਖਦਾ ਕਿ ਜਿਹੜੀਆਂ ਸਿਰਫ ਮੈਂ ਹੀ ਲਿਖ ਸਕਦਾ ਹੋਵਾਂ, ਹੋਰ ਕਿਸੇ ਦੇ ਨਹੀਂ ਦਿਮਾਗ 'ਚ ਆਉਂਦੀਆਂ। ਹੁਣ ਤੁਸੀਂ ਹੋ ਸਕਦਾ ਦੋ ਲਾਈਨਾਂ ਇੱਦਾਂ ਦੀਆਂ ਲਿਖ ਦਿਓ ਕਿ ਜਿਹੜੀਆਂ ਤੁਸੀਂ ਲਿਖ ਸਕਦੇ ਹੋ, ਜਾਂ ਤੁਹਾਡੇ ਘਰ ਦੇ ਸਰਕਮਸਟਾਂਸ ਹੋ ਗਏ, ਤੁਹਾਡੀ ਕੰਡੀਸ਼ਨ ਹੋ ਗਈ, ਕੁਝ ਵੀ ਜਿਹੜੀਆਂ ਜਿਹਦੇ ਵਿੱਚੋਂ ਤੁਹਾਨੂੰ ਆਪਣਾ ਜਿਹਾਪਨ ਝਲਕਦਾ, ਬੰਦੇ ਨੂੰ ਜਿਹੜੀ ਚੀਜ਼ ਫੇਕ ਨਹੀਂ ਲੱਗਦੀ ਅਤੇ ਉਹ ਓਬਵੀਅਸਲੀ ਉਹ ਰੀਅਲ ਹੀ ਹੋਊਗੀ, ਉਹ ਗਲਤ ਕਿੱਦਾਂ ਹੋ ਸਕਦੀ, ਉਹਨੂੰ ਕੋਈ ਰਿਫਿਊਜ਼ ਨਹੀਂ ਕਰ ਸਕਦਾ।
1: ਜੇ ਔਰ ਉਸ ਕੇਸ 'ਚ ਰਿਫਿਊਜ਼ਲ ਆ ਵੀ ਜਾਂਦਾ ਅਤੇ ਉਹ ਮੇਨਲੀ ਐਪਲੀਕੈਂਟ ਬੋਲਦਾ ਹੈ, ਅਤੇ ਐਪਲੀਕੈਂਟ ਇੰਨਾ ਕੌਨਫੀਡੈਂਟ ਹੋਏਗਾ ਕਿਉਂਕਿ ਉਹਨੂੰ ਪਤਾ ਹੋਏਗਾ ਜੀ ਟੀ 'ਚ ਉਹਨੇ ਕੀ ਲਿਖਿਆ ਹੋਇਆ, ਅਤੇ ਬੜੇ ਆਰਾਮ ਨਾਲ ਫਾਈਟ ਕਰਕੇ ਤੁਸੀਂ ਏ ਆਰ ਟੀ ਨੂੰ ਜਿੱਤ ਸਕਦੇ ਹੋ।
0: ਅੱਜ ਬਿਲਕੁਲ। ਹੋਰ ਕੋਈ ਗੱਲਬਾਤ ਆਪਣੀ ਰਹਿ ਗਈ ਹੋਵੇ ਲਈ ਫਿਰ ਇਜਾਜ਼ਤ ਜੀ। ਥੈਂਕ ਯੂ, ਤੁਹਾਡੇ ਬਹੁਤ ਸਾਰੇ ਮੈਸੇਜ ਨੇ, ਮਾਫ਼ੀ ਚਾਹਾਂਗੇ ਸਮਾਂ ਜਿਹੜਾ ਉਹ ਸਾਡੇ ਕੋਲ ਨਹੀਂ ਆ। ਹੁਣ ਇੱਧਰ ਇੱਕ ਜਿਹੜਾ ਮੈਸੇਜ ਬਾਰ ਬਾਰ ਆਇਆ, ਮੈਂ ਉਹ ਜ਼ਰੂਰ ਤੁਹਾਨੂੰ ਪੁੱਛ ਲੈਂਦਾ ਵਾਂ। ਕਹਿੰਦੇ ਨੇ ਕਿ 189 ਦਾ ਕੋਈ ਰਾਊਂਡ ਉਹ ਰਿਸਪੈਕਟ ਕਰ ਸਕਦੇ ਨੇ,
1: 15 ਜਾਂ 16 ਮਈ ਨੂੰ ਹਾਈਲੀ ਐਕਸਪੈਕਟਡ ਇੱਕ ਰਾਊਂਡ ਹੈਗਾ।
0: ਓਕੇ ਜੀ, ਮਤਲਬ ਉਹ ਆਉਣ ਵਾਲੇ ਕੋਈ 5-6 ਦਿਨਾਂ ਦੇ ਵਿੱਚ।
1: ਹਾਂਜੀ, ਪਲੀਜ਼ ਆਪਣੀ ਈ ਓ ਆਈਜ਼ ਅਪਡੇਟ ਰੱਖੋ, ਮੇਕ ਸ਼ੋਰ ਤੁਹਾਡੀ ਈ ਓ ਆਈ 2 ਸਾਲ ਲਈ ਵੈਲਿਡ ਹੁੰਦੀ ਹੈ, ਉਹਦੇ ਵਿੱਚ ਤੁਹਾਡੇ ਪੁਆਇੰਟਸ ਅਪ ਟੂ ਡੇਟ ਹੈ, ਤੁਹਾਡਾ ਵਰਕ ਐਕਸਪੀਰੀਅੰਸ ਦੇ ਐਕਸਟਰਾ ਪੁਆਇੰਟਸ ਕਲੇਮ ਨਹੀਂ ਹੋਏ, ਅਤੇ ਤੁਹਾਡਾ ਜਿਹੜਾ ਪਾਰਟਨਰ ਹੈ ਉਹ ਐਡਿਡ ਹੈ ਜਾਂ ਜੋ ਵੀ ਤੁਹਾਡਾ ਸਟੇਟਸ ਹੈ, ਮੈਰਿਡ ਅਨਮੈਰਿਡ, ਅਤੇ ਇਹ ਸਾਰੀ ਚੀਜ਼ਾਂ ਦਾ ਖਿਆਲ ਰੱਖੋ। ਜੇ ਤੁਸੀਂ ਈ ਓ ਆਈ ਲੌਂਚ ਕਰਵਾਉਣੀ ਹੈ, ਵੀ ਡੂ ਇਟ, everybody can do it and you can do it yourself
0: ਜੀ.
1: But we can lodge it without any cost. EOI ਦਾ ਕੋਈ ਉਹ ਨਹੀਂ ਹੈ
0: ਜੀ। ਬਿਲਕੁਲ। ਤੇ ਹੁਣ ਆਪਾਂ ਜਿਹੜੀ ਉਹ ਇਜਾਜ਼ਤ ਲੈਨੇ ਆ ਤੁਹਾਡੇ ਕੋਲੋਂ, ਧੰਨਵਾਦ ਤੁਸੀਂ ਸਾਨੂੰ ਜਿਹੜਾ ਉਹ ਸੁਣਿਆ ਵਾ ਆਪਣੇ ਸਮੇਂ ਚੋਂ ਸਮਾਂ ਕੱਢ ਕੇ, ਤੇ ਧੰਨਵਾਦ ਮਨੀਸ਼ਾ ਜੀ ਤੁਹਾਡਾ ਵੀ, ਤੁਸੀਂ ਆਏ ਤੇ ਸਾਡੇ ਸਰੋਤਿਆਂ ਤੱਕ ਜਿਹੜੀ ਉਹ ਤੁਸੀਂ ਜਾਣਕਾਰੀ ਪਹੁੰਚਾਈ। ਤੁਸੀਂ ਵੀ ਜੇ ਅਪੁਆਇੰਟਮੈਂਟ ਬਣਾਉਣਾ ਚਾਹੁੰਦੇ ਹੋ ਮਨੀਸ਼ਾ ਜੀ ਨਾਲ ਬਣਾ ਸਕਦੇ ਹੋ 0408260000 'ਤੇ ਤੁਸੀਂ ਕਾਲ ਕਰਨੀ ਆ ਜਾਂ ਫਿਰ ਤੁਸੀਂ ਈਮੇਲ ਕਰ ਸਕਦੇ ਹੋ ਈਮੇਲ ਜਿਹੜੀ ਉਹ ਇਹਨਾਂ ਦੀ ਵੈਬਸਾਈਟ ਦੇ ਉੱਤੋਂ ਤੁਸੀਂ ਜਾ ਕੇ ਲੈ ਸਕਦੇ ਹੋ ਡਿਜ਼ਾਇਰ ਮਾਈਗ੍ਰੇਸ਼ਨ ਜਦੋਂ ਤੁਸੀਂ ਲਿਖੋਗੇ ਤਾਂ ਤੁਹਾਨੂੰ ਸਭ ਤੋਂ ਉੱਤੇ ਹੀ ਇਹ ਮਿਲ ਜੂਗੀ ਅਤੇ ਉਹਦੇ ਉੱਤੋਂ ਜੋ ਕੰਟੈਕਟ ਚਾਹੀਦਾ ਉਹ ਵੀ ਲੈ ਸਕਦੇ ਹੋ ਈਮੇਲ ਚਾਹੀਦੀ ਉਹ ਲੈ ਸਕਦੇ ਹੋ ਅਪੁਆਇੰਟਮੈਂਟ ਬੁੱਕ ਕਰਾਉਣੀ ਉੱਥੋਂ ਵੀ ਆਈ ਥਿੰਕ ਤੁਸੀਂ ਜਿਹੜੀ ਉਹ ਵੈਬਸਾਈਟ ਤੋਂ ਤੁਸੀਂ ਕਰਾ ਸਕਦੇ ਹੋ ਸਿਟੀ ਦੇ ਵਿੱਚ ਇਹਨਾਂ ਦਾ ਆਫਿਸ ਆ ਟਰਗਨੀਨਾ ਦੇ ਵਿੱਚ ਇਹਨਾਂ ਦਾ ਆਫਿਸ ਆ ਸੈਂਟ ਆਲਬੰਸ ਇਹਨਾਂ ਦਾ ਆਫਿਸ ਆ ਤਿੰਨ ਤਿੰਨ ਇਹਨਾਂ ਦੇ ਦਫ਼ਤਰ ਨੇ ਨੇੜਲੇ ਤੁਸੀਂ ਉਹ ਵੀ ਜਾ ਕੇ ਵਿਜ਼ਿਟ ਕਰ ਸਕਦੇ ਹੋ ਅਤੇ ਹੁਣ ਤੁਹਾਡੇ ਕੋਈ ਇਜਾਜ਼ਤ ਲੈਂਦੇ ਹਾਂ ਰੱਖਿਓ ਆਪਣਾ ਖਿਆਲ ਸੁਣਦੇ ਰਹੋ ਰੇਡੀਓ ਹਾਂਜੀ 1674 ਥੈਂਕ ਯੂ ਮਨੀਸ਼ਾ ਜੀ
2: ਇੰਡੀਆ ਭੇਜਣਾ ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ ਡਾਕੂਮੈਂਟਸ ਬੈਗੇਜ ਜਾਂ ਬਿਜ਼ਨਸ ਕੋਰੀਅਰ ਬਸ ਇੱਕ ਹੀ ਨਾਮ ਸ਼ਿਪ ਗਲੋਬਲ ਆਸਟ੍ਰੇਲੀਆ 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ ਸਪੈਸ਼ਲ ਆਫਰ ਵਿੱਚ ਪਾਓ 3 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310 ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ ਹੁਣੇ ਡਾਇਲ ਕਰੋ 0406-966-668 ਔਰ ਵਿਜ਼ਿਟ shipglobal.au
3: If you can understand when I start Punjabi vich bolna, tad tusi Victoria Police vich naukri karan layi us ton vi vadh yog ho jinna tusi sochde ho. Vadhiya shuruati tankha naal shuru karo ate naukri dauran duji bhasha di varto karke patte kamao. Victoria Police, recruiting now. Authorized by the Victorian Government, Melbourne.
4: Pandey ji, kya tu sala luck paaye ho yaar?
5: एक दोस्त के साथ पकड़े गए और दूसरी दोस्त छुड़ाने चले आए
4: और ये तीसरी दोस्त ही है ना
6: देखिए प्रजापति पांडे उनकी श्रीमती एंड अदर्स इन पति पत्नी और वो दो 15 मई से आपके नजदीकी थिएटर्स में
7: प्रीत की होया
8: ओ इस बार फिर पीटी च बैंड नहीं आए हुन फिर कोई वीजा नहीं पैना लगदा इंडिया वापस जाना पैना
7: जी तुसी भी इना दीवान थक चुके हो ता हुने कांटेक्ट करो ऑस्ट्रेलिया विच परोसे अते तजुर्बे वाले डिजायर माइग्रेशन वाले नु इना कोल है एम्प्लॉयर स्पॉन्सर वीजा परमानेंट रेजिडेंसी स्टूडेंट वीजा टीआर पेरेंट्स वीजा अते बाकी सारिया इमिग्रेशन तो रिलेटेड सर्विसेज नंबर लिखो 045-151-1100 0451511100 Desire Migration. Kitchen the style dull lagda? Bathroom vanity simple jaya. Hun tension khatam karo. Aa gaya. ZJ Stone Mason. Fade karnu banaye ekdam classy. Assi banaune ha. Designer stone bench tops for kitchen. Stylish vanity. Ate modern laundry. OV porcelain ate marble naal. Jithe elegance mildi hai. Durability naal. Hun na sirf kar par tuhadi personality bhi shine karegi stone de style naal. Call karo. 0410-045-555 या आज ही विजिट करो 104 कॉलिंस रोड मेल्टन

0: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰੈਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਫੋਰਡ
1: ਸੋਨਾ ਚਾਹੀਦਾ
2: ਭਰੋਸਾ ਚਾਹੀਦਾ ਹੈ
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 2 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
3: JBCO Films leke aaye ne action emotion ate full on entertainment Punjabi feature film Shera
4: 5 saal baad mudiya Shera te mudiya vi kede haalatan ch
5: starring Parmesh Verma Sonal Chauhan Yogra Singh Manav Vij ate hor vi ugge kalakar
6: main utthon vi mud ke aaya jithon koi nahi mud ke aaya
3: Written and directed by Savio Sandhu. Produced by Anmol Sahni.
5: Hun vekhna na bhulyo. 15 Mai ton tuhade nedle cinema gharan vich.
0: Mera desh Incredible India. Trugnina vich apne har bhen bhra nu unna de desh da swad ate masale ethe de reha hai. Tusi ethe Indian masale, dalan, grocery da har saman wajib rate te lai sakde ho. Pao cosmetic di har item vi. Nale ghar vich hove koi function ya tyohar, mithai di ethe milegi tuhanu variety beshumar. Grocery di home delivery layi number likh lo. 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇਨਾ ਵਿੱਚ

0: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
1: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
1: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8833-11 ਔਰ ਵਿਜ਼ਿਟ uvfinancial.com.au। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
2: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
3: ਸੂਰਜ ਦੇਵਤਾ
2: ਕੀ ਮਤਲਬ?
3: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
2: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
0: ਮਿਲ ਬੰਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਉਸ ਲਿੰਟਲਸ। ਉਸ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਸ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 ਤੇ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 12 ਤਰੀਕ ਆ ਮਈ ਦਾ ਮਹੀਨਾ, ਮੰਗਲਵਾਰ ਦਾ ਦਿਨ। ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਹਾਂਜੀ ਗੌਤਮ ਜੀ, ਤੁਸੀਂ ਆਉਣ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ
1: ਜੀ। ਬਹੁਤ ਧੰਨਵਾਦ ਰਣਜੋਤ ਜੀ, ਔਰ ਸਾਰੀ ਸਰੋਤਿਆਂ ਦਾ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ। ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਲੈਬਨਾਨ ਦੇ ਹਿਜਬੁੱਲਾ ਜਮਾਤ ਦੀ ਤਰਫ ਤੋਂ

0: दावा किया गया है कि उसने तैयबा शहर दे विच एक घर दे अंदर मौजूद इजराइली आर्मी दे ठिकाने नूं निशाना बनाया। हिजबुल्ला दे मुताबक उन्हां दी फौज ने उस थां दे उत्ते 3 वार हमला किया, जिस तों बाद इजराइली हैलीकॉप्टर दे विच जख्मी लोकां नूं कढ़न दे लई इस्तेमाल किया गया। हिजबुल्ला ने यह भी दावा किया है कि इस हमले तो बाद इजरायली फौज नूं पिछे भी हटना पे, हालांकि हुण तक इजरायली फौज ने इस दे उत्ते कोई टिप्पणी नहीं दिती है। पर टीवी नैटवर्क अल जजीरा ने दस्सिया है कि इजराइल दे दखनी लेबनान दे कई शहरां दे विच बमबारी की गई है। रिपोर्ट के मुताबिक इजरायली हमलों के काफर बेनित ते शोकिन शहरां नूं निशाना बनाया गया है। उत्थे कौमांतरी खबरां दे विच दूजी खबर की सांझ पाईए ते हंता वायरस के नाल जुड़ी हुई, जिस दे प्रकोप ते प्रभावित क्रूज जहाज़ नूं छड़ के अपने देश परते एक अमरीकी ते एक फ्रांसीसी नागरिक दे विच इस वक्त इस वायरस का संक्रमण पाया गया। अधिकारियों ने इस खबर की पुष्टि की है। अमरीकी सेहत मंत्रालय के मुताबिक वापसी वाली उड़ान दे विच मौजूद एक होर अमरीकी नागरिक दे विच भी संक्रमण के हल्के लक्षण देखे गए ने। काफ़ी ज़्यादा सावधानी वरतन दे नाल दोहां यात्रियों नूं बायो कंटेनमेंट यूनिट दे विच दी तरीके दे नाल यात्रा करके भेजा गया, जबकि फ्रांस की सेहत मंत्री स्टेफनी रिस्ट ने दस्सिया कि एक महिला पैरिस दे विच आइसोलेशन दे विच पहले ही है, उसकी तबीयत बिगड़ रही है। उन्होंने दस्सिया कि हुण तक इस वायरस के संपर्क दे विच आए कुल 22 लोगों का पता लगाया जा चुका है। वैसे इसे शिप के उत्ते 2 भारती ते 3 आस्ट्रेलियन नागरिक भी मौजूद सी। हंता वायरस के लक्षण वाले मरीजों के पाए जाने तो बाद MV होडियंस जहाज़ के 90 तो वधेरे यात्रियों उन्होंने देशों के वापस भेजा जा रहा है। यह जहाज़ फिलहाल स्पेन के कैनरी टापू के खड़ा सी। इस जहाज़ की यात्रा तो बाद 3 यात्रियों की मौत भी हो चुकी है, जिन्हों के 2 यात्रियों के अंदर इसे ही वायरस की पुष्टि सी। हंता वायरस आम तौर के उत्ते चूहे वर्गे जिहड़े कुतरन वाले जीव ने उन्हां तों फैलता है, पर इसका एंडिज स्ट्रेन इंसानों के भी फैल सकता है। विश्व सेहत संगठन का मानना है कि डच जहाज़ के कुछ यात्री जदों दक्षणी अमरीका के खास तौर के उत्ते अर्जेंटीना की यात्रा तो वापस आ रहे होंगे उदों इस स्ट्रेन के नाल संक्रमित हुए होंगे। इन्हां लक्षणों के बुखार, बहुत ज़्यादा थकावट, मांसपेशियों च दर्द, पेट दर्द, उल्टी, दस्त, साह लैण दे विच तकलीफ आदि दसे जाते हैं। उत्थे ही एक होर खबर की सांझ पाईए पाकिस्तान तो, जिथे विदेश मंत्रालय ने पुष्टि की है पाकिस्तान दे के खैबर पख्तूनवा दे बनू जिले दे विच पुलिस चौंकी दे उत्ते हुए हमले नू लैके अफगानिस्तान दे तालिबान शासन दे अधिकारियों नू तलब किया गया। पाकिस्तान विदेश मंत्रालय ने सोशल मीडिया एक्स उत्ते इसका बयान जारी करके जानकारी दी कि अफगान चार्ज डी अफेयर्स दे विदेश मंत्रालय नू तलब किया गया ताकि 9 मई 2026 नू खैबर पख्तूनवा दे बनू जिले की पुलिस चौंकी दे उत्ते फितना अल खवारिज दे अतवादियों की तरफ तो किते हमले नू लैके विरोध पत्र सपुरद किया जा सके। पाकिस्तान विदेश मंत्रालय ने दस्सिया है कि गड्डी दे विच IED ब्लास्ट दे जरिए किए गए इस हमले च कुल 15 पुलिस कॉन्स्टेबल मारे गए सी, 4 होर जख्मी हुए सी, जिन्हां दे विच आम नागरिक भी शामिल सी। पाकिस्तान ने दोष मढ़िया है कि इस घटना की विस्तार जानकारी जुटाने दे लई सारे सबूत इकट्ठे करन दे लई ते खुफिया जानकारी इकट्ठी करन तो बाद ए संकेत मिले ने कि हमले की साजिश अफगानिस्तान दे विच रहन वाले अतवादियों ने रची है। इसे करके तालिबान शासन तक ये जानकारी पहुँचाने दे लई विस्तार वास्ते उत्थों दे सफारतखाने दे जिहड़े अधिकारी ने उन्हां नूं सद्या गया। ब्रिटिश पॉप स्टार डुआ लिपा दे गाने तो तुसीं सुने ही होणगे, खैर आ खबर जरूर सुन लो जे गाने नहीं सुने। तो दिग्गज टैक कंपनी सैमसंग ते डुआ लिपा दे दरम्यान इस वक्त कानूनी जंग छिड़ गई है। होया ये है कि डुआ लिपा ने सैमसंग इलैक्ट्रॉनिक्स दे उत्ते उन्हां दी तस्वीर नूं गलत तरीके दे नाल इस्तेमाल करन दा दोष लगांदे होया घट्टो घट 15 मिलियन US डॉलर हरजाने दा दावा कीता है। पॉप स्टार दा कहना है कि कंपनी ने अपनी TV सेल्स वधाउण दे लई उन्हां दी लोकप्रियता दा गलत फायदा चुक्या। कैलिफोर्निया दी फैडरल कोर्ट दे विच शुक्रवार नूं दायर कीते इस मुकदमे च कहा गया कि सैमसंग ने अपने टैलीविजन सैट्स दे कार्डबोर्ड बॉक्सिस दे उत्ते जिहड़े पैकिंग दे डब्बे होंदे हैं डुआ लिपा दी इक कॉपीराइट तस्वीर छाप दित्ती। डुआ लिपा दे वकीलों का तर्क है कि अजिहा करके कंपनी ने ग्राहकों नूं इह दिखाउण दी कोशिश कीती है जिवें सिंगर खुद इस प्रोडक्ट का प्रचार कर रही होवे। आम तौर दे उत्ते इस नूं अंबैसडर जां फिर किसे प्रोडक्ट दे सपोर्टर दे तौर दे उत्ते मान लिया जांदा, पर डुआ लिपा दा कहना कि इस तरीके दे नाल उन्हां दा कोई भी ਜਿਹੜਾ ਕਰਾਰ ਨਹੀਂ ਹੋਇਆ। ਮੁਕੱਦਮੇ ਦੇ ਮੁਤਾਬਕ ਜਿਸ ਤਸਵੀਰ ਨੂੰ ਲੈ ਕੇ ਸਾਰਾ ਵਿਵਾਦ ਖੜਾ ਹੋਇਆ ਉਸ ਦਾ ਟਾਈਟਲ ਡਿਓਲੀਪਾ ਬੈਕਸਟੇਜ ਐਟ ਆਸਟਿਨ ਸਿਟੀ ਲਿਮਿਟਸ 2024 ਹੈ। ਸਿੰਗਰ ਦਾ ਦਾਅਵਾ ਹੈ ਕਿ ਇਸ ਫੋਟੋ ਦੇ ਨਾਲ ਜੁੜੇ ਸਾਰੇ ਅਧਿਕਾਰ ਅਤੇ ਮਾਲਕਾਨਾ ਹੱਕ ਉਹਨਾਂ ਦੇ ਕੋਲ ਨੇ। ਸੈਮਸੰਗ ਨੇ ਇਸ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਨਾ ਤਾਂ ਕੋਈ ਇਜਾਜ਼ਤ ਲਈ ਅਤੇ ਨਾ ਹੀ ਕੋਈ ਭੁਗਤਾਨ ਕੀਤਾ। ਪਬਲਿਸਿਟੀ ਰਾਈਟਸ ਐਕਟ ਦੇ ਤਹਿਤ ਇਹ ਦੋਸ਼ ਮੜਿਆ ਗਿਆ ਹੈ। ਉੱਥੇ ਹੀ ਇੰਟਰਨੈਸ਼ਨਲ ਨਿਊਜ਼ ਤੋਂ ਬਾਅਦ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਅਤੇ ਭਾਰਤ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਜਿਹੜੀਆਂ ਅਪੀਲਾਂ ਕੀਤੀਆਂ ਨੇ ਉਸ ਤੋਂ ਬਾਅਦ ਹੁਣ ਪੂਰੇ ਭਾਰਤ ਦੇ ਵਿੱਚ ਹੜਕੰਪ ਮੱਚ ਗਿਆ। ਖਾਸ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਨੇ ਤੇਲ ਬਚਾਉਣ ਦੀ ਅਪੀਲ ਤੋਂ ਇੱਕ ਦਿਨ ਬਾਅਦ ਪਹਿਲਾਂ ਤਾਂ ਪੈਟਰੋਲੀਅਮ ਮੰਤਰਾਲੇ ਨੇ ਟਿੱਪਣੀ ਦਿੱਤੀ ਹੈ। ਐਤਵਾਰ ਦੇ ਦਿਨ ਇੱਕ ਸਾਲ ਤੱਕ ਸੋਨਾ ਨਾ ਖਰੀਦਣ ਅਤੇ ਖਾਣੇ ਦੇ ਤੇਲ ਦਾ ਘੱਟ ਇਸਤੇਮਾਲ ਕਰਨ ਦੀ ਪ੍ਰਧਾਨ ਮੰਤਰੀ ਦੀ ਅਪੀਲ ਕੀ ਹੋਈ। ਕੁੱਲ 7 ਅਹਿਦ ਲੈਣ ਦੀ ਗੱਲ ਉਹਨਾਂ ਨੇ ਦੇਸ਼ ਭਰ ਤੱਕ ਕੀ ਕੀਤੀ। ਇਸ ਨੂੰ ਲੈ ਕੇ ਚਰਚਾਵਾਂ ਛਿੜ ਗਈਆਂ ਨੇ। ਦੱਸ ਦਈਏ ਕਿ ਪੈਟਰੋਲੀਅਮ ਮੰਤਰਾਲੇ ਦੇ ਜੁਆਇੰਟ ਸੈਕਟਰੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਹੈ ਕਿ ਸਾਡੀਆਂ ਰਿਫਾਇਨਰੀਆਂ ਦੇ ਕੋਲ ਬੜੀ ਵਧੀਆ ਕਾਬਲੀਅਤ ਹੈ। ਉਹਨਾਂ ਭਰੋਸਾ ਦਿੱਤਾ ਹੈ ਕਿ ਪੈਟਰੋਲ ਅਤੇ ਡੀਜ਼ਲ ਦੇ ਸਟਾਕ ਜ਼ਰੂਰੀ ਜਿਹੜੇ ਚਾਹੀਦੇ ਨੇ ਭਾਰਤ ਦੇ ਕੋਲ ਹੈਗੇ ਨੇ ਔਰ ਘਰੇਲੂ ਉਤਪਾਦ ਦੇ ਲਈ ਵੀ LPG ਦੀ ਸਪਲਾਈ ਪੂਰੇ ਤਰੀਕੇ ਦੇ ਨਾਲ ਨਿਰਵਿਘਨ ਤਰੀਕੇ ਦੇ ਨਾਲ ਆ ਰਹੀ ਹੈ। ਇਸ ਤੋਂ ਇਲਾਵਾ ਸੋਮਵਾਰ ਦੇ ਦਿਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਮੱਧ ਪੂਰਬ ਦੇ ਵਿੱਚ ਫੈਲੇ ਹਾਲਾਤ ਦੇ ਉੱਤੇ IGOM ਦੀ ਮੀਟਿੰਗ ਜਿਹਨੂੰ ਇੰਟਰ ਮਿਨਿਸਟਰੀਅਲ ਮੀਟਿੰਗ ਕਹਿ ਲਿਆ ਜਾਂਦਾ ਇਹ ਕੀਤੀ ਸੀ। ਬੈਠਕ ਤੋਂ ਬਾਅਦ ਕਿਹਾ ਗਿਆ ਕਿ ਦੇਸ਼ ਦੇ ਵਿੱਚ ਫਿਊਲ ਦੇ ਕਾਫੀ ਜ਼ਿਆਦਾ ਭੰਡਾਰ ਮੌਜੂਦ ਨੇ। ਦਰਅਸਲ ਪ੍ਰਧਾਨ ਮੰਤਰੀ ਨੇ ਤਾਂ ਤੇਲੰਗਾਨਾ ਦੌਰੇ ਦੇ ਉੱਤੇ ਸਿਕੰਦਰਾਬਾਦ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਹਿ ਦਿੱਤਾ ਸੀ ਕਿ ਇਰਾਨ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਮੁਸ਼ਕਲਾਂ ਨੇ, ਭਾਰਤ ਦੇ ਵਿੱਚ ਵੀ ਨੇ। ਇਸ ਕਰਕੇ ਲੋਕ ਨਾ ਤਾਂ ਸੋਨਾ ਖਰੀਦਣ, ਨਾ ਖਾਣੇ ਦੇ ਤੇਲ ਦੀ ਬਚਤ ਕਰਨ। ਐਸੀਆਂ ਹੋਰ ਬਹੁਤ ਸਾਰੀਆਂ ਸਲਾਹਾਂ ਦੇ ਦਿੱਤੀਆਂ ਸੀ ਕਿ ਸਾਨੂੰ ਇਸ ਵਕਤ ਵਿਦੇਸ਼ੀ ਮੁਦਰਾ ਨੂੰ ਬਚਾਉਣ ਦੀ ਲੋੜ ਹੈ। ਇਸ ਤੋਂ ਬਾਅਦ ਕਾਂਗਰਸ ਨੇ, ਕਈ ਵਿਰੋਧੀ ਧਿਰ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਭਾਜਪਾ ਦੇ ਉੱਤੇ ਨਿਸ਼ਾਨੇ ਸਾਧੇ। ਸੋਮਵਾਰ ਦੇ ਦਿਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੀ ਇਹ ਕੋਈ ਆਰਥਿਕ ਐਮਰਜੈਂਸੀ ਹੈ। ਪ੍ਰਧਾਨ ਮੰਤਰੀ ਇਹ ਵੀ ਦੱਸ ਦੇਣ ਦੇਸ਼ ਦੇ ਉੱਤੇ ਕਿਹੜਾ ਸੰਕਟ ਹੈ ਜਿਸ ਦੇ ਘਰ ਚੱਲਦਿਆਂ ਪ੍ਰਧਾਨ ਮੰਤਰੀ ਨੇ ਇਸ ਕਿਸਮ ਦੇ ਅਹਿਦ ਲੈਣ ਦੇ ਲਈ ਦੇਸ਼ ਦੇ ਲੋਕਾਂ ਨੂੰ ਕਿਹਾ। ਅੱਜ ਤੱਕ ਪਹਿਲਾਂ ਕਦੇ ਇੱਦਾਂ ਨਹੀਂ ਕਿਹਾ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਦੇ ਦਿਨ ਪੱਛਮ ਏਸ਼ੀਆ ਦੇ ਵਿੱਚ ਇਸ IGOM ਦੀ ਬੈਠਕ ਤੋਂ ਬਾਅਦ ਇਹ ਵੀ ਗੱਲ ਕਹੀ ਕਿ ਪੈਟਰੋਲ ਦੇ ਸੰਕਟ ਮੱਧ ਪੂਰਬ ਦੇ ਵਿੱਚ ਤਾਂ ਫੈਲੇ ਹੋਏ ਨੇ ਪਰ ਪੈਟਰੋਲੀਅਮ ਮੰਤਰਾਲੇ ਨੇ ਜਦੋਂ ਕਿਹਾ ਕਿ ਸਾਡੀਆਂ ਰਿਫਾਇਨਰੀਆਂ ਭਰੀਆਂ ਪਈਆਂ ਨੇ। ਅਜਿਹੇ ਦੇ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਪਿਛਲੇ 3 ਦਿਨਾਂ 'ਚ 1.26 crore ਬੁਕਿੰਗ ਦੇ ਮਾਮਲੇ ਜਿਹੜੇ ਨੇ ਉਹ ਰਿਕਾਰਡ ਹੋਏ ਨੇ। ਇਸ ਦਰਮਿਆਨ 17,000 ਟਨ ਤੋਂ ਵੀ ਜ਼ਿਆਦਾ ਕਮਰਸ਼ੀਅਲ LPG ਦੀ ਵਿਕਰੀ ਹੋਈ ਹੈ, 762 ਟਨ ਤੋਂ ਜ਼ਿਆਦਾ ਆਟੋ LPG ਵੇਚੀ ਗਈ ਹੈ ਔਰ ਇਸ ਦਰਮਿਆਨ 1,40,000 ਤੋਂ ਵੀ ਜ਼ਿਆਦਾ ਸਿਲੰਡਰ 5 ਕਿਲੋ ਵਾਲੇ ਭਾਰਤ ਭਰ ਦੇ ਵਿੱਚ ਵੇਚੇ ਗਏ ਨੇ। ਸੋ ਫਿਊਲ ਦੀ ਕੋਈ ਕਮੀ ਤਾਂ ਲੱਗ ਨਹੀਂ ਰਹੀ। ਦੂਜੇ ਪਾਸੇ ਸੋਨੇ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਜੇ ਹੋ ਸਕੇ ਤਾਂ 1 ਸਾਲ ਤੱਕ ਸੋਨਾ ਨਾ ਖਰੀਦੋ। ਅਜਿਹੇ ਦੇ ਵਿੱਚ ਜਵੈਲਰੀ ਕੰਪਨੀਆਂ ਦੇ ਸ਼ੇਅਰਾਂ ਦੇ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਸੋਮਵਾਰ ਦੇ ਦਿਨ ਕਾਰੋਬਾਰ ਬੰਦ ਹੋਣ ਤੱਕ ਟਾਈਟਨ ਦੇ ਸ਼ੇਅਰ ਦੇ ਵਿੱਚ 6.75% ਦੀ ਗਿਰਾਵਟ ਆਈ। ਕਲਿਆਣ ਜਵੈਲਰਸ ਦੇ ਸ਼ੇਅਰ ਕਰੀਬ 9.25% ਤੱਕ ਡਿੱਗ ਪਏ। PC ਜਵੈਲਰ ਦੇ ਸ਼ੇਅਰ ਦੇ ਵਿੱਚ ਵੀ 5% ਦੀ ਗਿਰਾਵਟ ਹੋਈ। ਸੋਮਵਾਰ ਦੇ ਦਿਨ ਕਾਰੋਬਾਰ ਦੇ ਵਿੱਚ TVZ ਦੇ ਸ਼ੇਅਰ 7.15% ਡਿੱਗੇ ਅਤੇ ਐਤਵਾਰ ਦੇ ਦਿਨ ਤੇਲੰਗਾਨਾ ਦੇ ਸਿਕੰਦਰਾਬਾਦ ਦੇ ਵਿੱਚ ਪ੍ਰਧਾਨ ਮੰਤਰੀ ਦਾ ਦਿੱਤਾ ਇਹ ਬਿਆਨ ਹਾਲੇ ਹੋਰ ਕਿੰਨਿਆਂ ਦੇ ਲਈ ਮੁਸੀਬਤ ਬਣੇਗਾ ਇਸ ਦੇ ਬਾਰੇ ਹਾਲੇ ਤੱਕ ਕੁਝ ਕਿਹਾ ਨਹੀਂ ਜਾ ਸਕਦਾ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੀਆਂ ਵਧੇਰੇ ਜਾਣਕਾਰੀਆਂ ਤਾਂ ਕੀ ਬਲਕਿ ਇਸ ਦੇ ਆਫਟਰ ਇਫੈਕਟ ਜਿਹੜੇ ਨੇ ਉਹ ਸਾਹਮਣੇ ਆ ਸਕਦੇ ਨੇ। ਪਰ ਪ੍ਰਧਾਨ ਮੰਤਰੀ ਮੋਦੀ ਦੀ ਇਸ ਅਪੀਲ ਤੋਂ ਬਾਅਦ ਸ਼ੇਅਰ ਬਾਜ਼ਾਰ ਦੇ ਵਿੱਚ ਪ੍ਰਮੁੱਖ ਜਵੈਲਰੀ ਕੰਪਨੀਆਂ ਦੇ ਸ਼ੇਅਰ ਜਿਹੜੇ ਨੇ 10% ਤੋਂ ਜ਼ਿਆਦਾ ਟੁੱਟਣ ਤੋਂ ਬਾਅਦ ਸਾਰੇ ਅਲੱਗ ਅਲੱਗ ਨੇਤਾਵਾਂ ਨੇ ਇਸ ਦੇ ਉੱਤੇ ਸਵਾਲ ਖੜ੍ਹੇ ਕੀਤੇ ਨੇ। ਰਾਹੁਲ ਗਾਂਧੀ ਨੇ PM ਮੋਦੀ ਦੇ ਇਸ ਭਾਸ਼ਣ ਤੋਂ ਬਾਅਦ ਕਿਹਾ ਹੈ ਕਿ ਇਹ ਸਰਕਾਰ ਦੀ ਨਾਕਾਮੀ ਦਾ ਸਬੂਤ ਹੈ। ਹੁਣ ਸਰਕਾਰ ਲੋਕਾਂ ਨੂੰ ਦੱਸੇਗੀ ਕਿ ਕੀ ਖਰੀਦਣਾ ਹੈ ਕੀ ਨਹੀਂ ਖਰੀਦਣਾ। ਰਾਹੁਲ ਗਾਂਧੀ ਨੇ X ਦੇ ਉੱਤੇ ਲਿਖਿਆ ਕਿ ਮੋਦੀ ਜੀ ਨੇ ਤਾਂ ਇਹ ਵੀ ਕਹਿਤਾ ਕਿ ਸੋਨਾ ਨਾ ਖਰੀਦੋ, ਵਿਦੇਸ਼ ਨਾ ਜਾਓ, ਪੈਟਰੋਲ ਘੱਟ ਜਲਾਓ, ਖਾਦ ਖਾਣੇ ਦੇ ਤੇਲ ਦਾ ਘੱਟ ਇਸਤੇਮਾਲ ਕਰੋ, ਫਿਰ ਕਹਿ ਦੇਣਗੇ ਮੈਟਰੋ 'ਚ ਨਾ ਜਾਓ, ਘਰ ਤੋਂ ਹੀ ਕੰਮ ਕਰੋ। ਇਹ ਤਾਂ ਗੱਲਾਂ ਕਹਿ ਹੀ ਦਿੱਤੀਆਂ ਨੇ, ਇਹ ਦੇਸ਼ ਦੀ ਨਾਕਾਮੀ ਦਾ ਸਬੂਤ ਹੈ। 12 ਸਾਲਾਂ ਦੇ ਵਿੱਚ ਦੇਸ਼ ਨੂੰ ਇਸ ਮੁਕਾਮ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਕਿ ਆਮ ਲੋਕਾਂ ਨੂੰ ਸਰਕਾਰ ਨੂੰ ਦੱਸਣਾ ਪੈ ਰਿਹਾ ਇੱਕ ਡਿਕਟੇਟਰਸ਼ਿਪ ਦੀ ਤਰ੍ਹਾਂ ਕਿ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ, ਕਿਹੜੀ ਚੀਜ਼ ਖਰੀਦਣੀ ਹੈ ਕਿਹੜੀ ਨਹੀਂ ਖਰੀਦਣੀ, ਕੀ ਖਾਣਾ ਕੀ ਨਹੀਂ ਖਾਣਾ। ਹਰ ਵਾਰ ਜਨਤਾ ਦੇ ਉੱਤੇ ਜ਼ਿੰਮੇਵਾਰੀ ਪਾ ਦਿੱਤੀ ਜਾਂਦੀ ਹੈ ਔਰ ਆਪਣੀ ਜਵਾਬਦੇਹੀ ਤੋਂ ਬਚ ਨਿਕਲਿਆ ਜਾਂਦਾ ਹੈ। ਉਧਰ ਇਸ ਦਰਮਿਆਨ ਇਹ ਵੀ ਖਬਰਾਂ ਸਾਹਮਣੇ ਆਈਆਂ ਕਿ ਅਖਿਲੇਸ਼ ਯਾਦਵ ਨੇ ਵੀ ਸਰਕਾਰ ਦੀ ਇਸ ਜਿਹੜੀ ਇੱਕ ਅਪੀਲ ਕੀਤੀ ਗਈ ਇਸ 'ਤੇ ਟਿੱਪਣੀ ਕੀਤੀ ਹੈ। ਅਖਿਲੇਸ਼ ਯਾਦਵ ਅਕਸਰ ਸਰਕਾਰ ਦੇ ਉੱਤੇ ਬੜੇ ਵਿਅੰਗਾਤਮਕ ਤਰੀਕੇ ਦੇ ਨਾਲ ਤੰਜ ਕੱਸਦੇ ਨੇ। ਅਖਿਲੇਸ਼ ਯਾਦਵ ਨੇ ਐਕਸ ਦੇ ਉੱਤੇ ਪੋਸਟ ਦੇ ਵਿੱਚ ਲਿਖਿਆ ਕਿ ਸੋਨਾ ਨਾ ਖਰੀਦਣ ਦੀ ਅਪੀਲ ਦੇ ਨਾਲ ਜਨਤਾ ਤੋਂ ਨਹੀਂ ਭਾਜਪਾ ਨੂੰ ਆਪਣੇ ਭ੍ਰਿਸ਼ਟ ਜਿਹੜੇ ਨੇਤਾ ਨੇ ਉਹਨਾਂ ਤੋਂ ਅਪੀਲ ਕਰਨੀ ਚਾਹੀਦੀ ਹੈ। ਜਨਤਾ ਨੇ ਤਾਂ ਵੈਸੇ ਵੀ 1.5 ਲੱਖ ਰੁਪਏ ਤੋਲਾ ਸੋਨਾ ਨਾ ਖਰੀਦਣ ਦੇ ਲਈ ਉਹਨਾਂ ਦੀ ਜੇਬ ਦੇ ਵਿੱਚ ਪੈਸੇ ਹੀ ਨਹੀਂ ਨੇ। ਭਾਜਪਾ ਦੇ ਕੋਲ ਇੰਨੇ ਪੈਸੇ ਹੋ ਸਕਦੇ ਨੇ ਕਿ ਉਹ ਸੋਨਾ ਖਰੀਦਣਗੇ। ਵੈਸੇ ਵੀ ਸਾਰੀਆਂ ਪਾਬੰਦੀਆਂ ਚੋਣਾਂ ਤੋਂ ਬਾਅਦ ਹੀ ਕਿਉਂ ਯਾਦ ਆਈਆਂ ਨੇ? ਦੱਸ ਦਈਏ ਕਿ ਪਿੱਛੇ ਜੇ ਤਮਿਲਨਾਡੂ, ਪੱਛਮ ਬੰਗਾਲ ਅਤੇ ਹੋਰ ਕਈ ਸੂਬਿਆਂ ਦੀਆਂ ਚੋਣਾਂ ਹੋ ਹਟੀਆਂ ਨੇ, ਬਿਹਾਰ ਦੀਆਂ ਵੀ ਚੋਣਾਂ ਮੁੱਕ ਗਈਆਂ ਨੇ। ਭਾਜਪਾਈਆਂ ਨੇ ਚੋਣਾਂ ਤੋਂ ਬਾਅਦ ਜਿਹੜੇ ਹਜ਼ਾਰਾਂ ਚਾਰਟਰ ਹਵਾਈ ਯਾਤਰਾਵਾਂ ਕੀਤੀਆਂ ਨੇ, ਕੀ ਉਹ ਪਾਣੀ ਦੇ ਨਾਲ ਉੱਡ ਰਹੇ ਸੀ? ਕੀ ਉਹ ਹੋਟਲਾਂ ਦੇ ਵਿੱਚ ਨਹੀਂ ਠਹਿਰੇ ਹੋਏ ਸੀ? ਉੱਥੇ ਦੀਆਂ ਸਿਲੰਡਰਾਂ ਦੀਆਂ ਫੋਟੋਆਂ ਕਿੱਥੇ ਨੇ? ਉੱਥੇ ਦੇ ਹੋਟਲਾਂ ਦੇ ਵਿੱਚ ਖਾਣੇ ਜਿਹੜੇ ਬਣ ਰਹੇ ਸੀ ਵੈਜੀਟੇਬਲ ਆਇਲ 'ਚ, ਉਹ ਕਿੱਥੇ ਨੇ? ਭਾਜਪਾ ਹੀ ਹੁਣ ਸਾਰੀਆਂ ਚੀਜ਼ਾਂ ਦਾ ਢਕਾਰ ਮਾਰ ਗਏ ਨੇ ਅਤੇ ਹੁਣ ਆਮ ਲੋਕਾਂ ਦੇ ਉੱਤੇ ਸਾਰੀ ਚੀਜ਼ ਪਾ ਦਿੱਤੀ ਹੈ। ਦੱਸ ਦਈਏ ਕਿ ਈਰਾਨ, ਅਮਰੀਕਾ ਤਣਾਤਣੀ ਦੇ ਦਰਮਿਆਨ ਪ੍ਰਧਾਨ ਮੰਤਰੀ ਮੋਦੀ ਨੇ ਆਮ ਲੋਕਾਂ ਨੂੰ ਵਿਦੇਸ਼ੀ ਮੁਦਰਾ ਬਚਾਉਣ ਦੀ ਅਪੀਲ ਕਰਦਿਆਂ ਹੋਇਆਂ ਇਹ ਸੱਤ ਅਹਿਦ ਲੈਣ ਦੀ ਗੱਲ ਕੀਤੀ ਸੀ। ਉੱਧਰ ਪੱਛਮ ਬੰਗਾਲ ਦੇ ਵਿੱਚ ਸ਼ੁਭੇਂਦੂ ਅਧਿਕਾਰੀ ਦੀ ਤਰਫ ਤੋਂ ਜਿਹੜੇ ਮੁੱਖ ਮੰਤਰੀ ਨੇ ਆਪਣੇ ਮੰਤਰੀ ਮੰਡਲ ਦਾ ਗਠਨ ਕਰ ਦਿੱਤਾ ਗਿਆ। ਦਲੀਪ ਘੋਸ਼ ਨੂੰ ਪੰਚਾਇਤੀ ਮਾਮਲੇ, ਪੇਂਡੂ ਵਿਕਾਸ ਮੰਤਰੀ, ਅਗਨੀ ਮਿੱਤਰਾ ਪਾਲ ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰੀ, ਨਿਸ਼ਿਤ ਪ੍ਰਮਾਣਿਕ, ਅਸ਼ੋਕ ਕੀਰਤਨੀਆ, ਖੁਦੀ ਰਾਮ ਟੁਡੂ, ਇਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਲਿਆ ਗਿਆ। ਹਾਲ ਫਿਲਹਾਲ 5 ਵਿਧਾਇਕਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ ਹੈ। ਪੱਛਮ ਬੰਗਾਲ ਦੇ ਵਿੱਚ ਮੰਤਰੀਆਂ ਦੀ ਵੱਧ ਤੋਂ ਵੱਧ ਗਿਣਤੀ 44 ਹੋ ਸਕਦੀ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਮੰਤਰੀ ਮੰਡਲ ਦਾ ਵਿਸਤਾਰ ਕੀਤਾ ਜਾਏਗਾ। 39 ਹੋਰ ਮੰਤਰੀ ਸ਼ਾਮਲ ਕੀਤੇ ਜਾ ਸਕਦੇ ਨੇ। ਮੁੱਖ ਮੰਤਰੀ ਦੇ ਅਹੁਦਾ ਸੰਭਾਲਦਿਆਂ ਹੀ ਅਧਿਕਾਰੀਆਂ ਨੂੰ ਸਪਸ਼ਟ ਕੀਤਾ ਕਿ ਹਾਂ ਦੇ ਵਿੱਚ ਹਾਂ ਮਿਲਾਉਣਾ ਬੰਦ ਕਰੋ, ਸੂਬੇ ਦੇ ਹਿੱਤ ਦੇ ਵਿੱਚ ਨਿਰਪੱਖ ਰਾਏ ਦਿਓ। ਇਸ ਤੋਂ ਇਲਾਵਾ ਕੈਬਨਿਟ ਦੀ ਪਹਿਲੀ ਬੈਠਕ ਦੇ ਵਿੱਚ ਬੰਗਲਾਦੇਸ਼ ਸਰਹੱਦ ਦੇ ਉੱਤੇ ਫੈਂਸਿੰਗ ਦੇ ਲਈ BSF ਨੂੰ 45 ਦਿਨਾਂ ਦੇ ਵਿੱਚ ਜ਼ਮੀਨ ਦੇਣ ਵਰਗੇ ਵੱਡੇ ਫੈਸਲੇ ਵੀ ਲਏ ਗਏ ਨੇ। ਸਰਕਾਰੀ ਨੌਕਰੀ ਦੇ ਉੱਤੇ ਘੱਟੋ ਘੱਟ ਉਮਰ ਦੀ ਸੀਮਾ 5 ਸਾਲ ਵਧਾਉਣ ਦਾ ਫੈਸਲਾ ਕੀਤਾ ਗਿਆ। ਪੱਛਮ ਬੰਗਾਲ 'ਚ ਜਿਹੜੀਆਂ ਕੇਂਦਰੀ ਯੋਜਨਾਵਾਂ ਬੰਦ ਪਈਆਂ ਨੇ ਉਹਨਾਂ ਨੂੰ ਦੁਬਾਰਾ ਸ਼ੁਰੂ ਕੀਤਾ ਜਾਏਗਾ। ਸੂਬੇ ਨੂੰ ਆਯੁਸ਼ਮਾਨ ਯੋਜਨਾ ਦੇ ਦਾਇਰੇ 'ਚ ਲਿਆਇਆ ਜਾਏਗਾ। ਪਿਛਲੀ ਸਰਕਾਰ ਦੀਆਂ ਸਮਾਜਿਕ ਕਲਿਆਣ ਯੋਜਨਾਵਾਂ ਜਾਰੀ ਵੀ ਰੱਖੀਆਂ ਜਾਣਗੀਆਂ। ਸਕੱਤਰੇਤ ਦੇ ਵੱਲ ਰਵਾਨਾ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਸਾਲਟ ਲੇਕ ਸਥਿਤ ਜਿਹੜਾ ਦਫ਼ਤਰ ਹੈ ਭਾਜਪਾ ਦਾ, ਉੱਥੇ ਵੀ ਬੈਠਕਾਂ ਕੀਤੀਆਂ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਸਰਕਾਰ ਦੀ ਤਰਫ ਤੋਂ ਸ਼ੁਰੂ ਕੀਤੀਆਂ ਗਈਆਂ ਤਮਾਮ ਸਮਾਜਿਕ ਕਲਿਆਣ ਯੋਜਨਾਵਾਂ ਜਿਹੜੀਆਂ ਨੇ ਉਹ ਜਾਰੀ ਰੱਖਣ ਦੇ ਨਾਲ ਨਾਲ ਨਵੀਆਂ ਯੋਜਨਾਵਾਂ ਨੂੰ ਵੀ ਸ਼ੁਰੂ ਕੀਤਾ ਜਾਏਗਾ। ਪੰਜਾਬ ਵਾਲੇ ਪਾਸੇ ਕੱਲ੍ਹ ਦੇ ਦਿਨ ਖਬਰ ਇਹ ਰਹੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ। ਗਿਆਨ ਸਿੰਘ ਮਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਭਾਜਪਾ ਦੇ ਪ੍ਰਮੁੱਖ ਸੁਨੀਲ ਜਾਖੜ ਦੀ ਮੌਜੂਦਗੀ 'ਚ ਭਾਜਪਾ ਦੇ ਅੰਦਰ ਸ਼ਾਮਲ ਹੋਏ। ਸੁਨੀਲ ਜਾਖੜ ਅਤੇ ਨਾਇਬ ਸਿੰਘ ਸੈਣੀ ਨੇ ਗਿਆਨ ਸਿੰਘ ਮਾਨ ਦਾ ਪਾਰਟੀ 'ਚ ਸਵਾਗਤ ਵੀ ਕੀਤਾ। ਸੋਮਵਾਰ ਦੇ ਦਿਨ ਇਸ ਪ੍ਰੋਗਰਾਮ ਦੇ ਦਰਮਿਆਨ ਭਗਵੰਤ ਮਾਨ ਦੇ ਕੁਝ ਹੋਰਨਾਂ ਪੁਰਾਣੇ ਕਰੀਬੀਆਂ ਨੂੰ ਵੀ ਭਾਜਪਾ ਦੇ ਵਿੱਚ ਸ਼ਾਮਲ ਕੀਤਾ ਗਿਆ। ਉੱਥੇ ਹੀ ਆਸਟ੍ਰੇਲੀਆ ਦੀਆਂ ਵੀ ਆਹ ਹੁਣ ਖਬਰਾਂ ਸਾਂਝੀਆਂ ਕਰਦੇ ਚੱਲਦੇ ਹਾਂ। ਬਜਟ ਦੇ ਵਿੱਚ ਆ, ਬਜਟ ਦੇ ਵਿੱਚ ਉਹ, ਹੁਣ ਲੈ ਦੇ ਕੇ ਬਜਟ ਅੱਜ ਦਾ ਦਿਨ ਆਈ ਗਿਆ। 12 ਮਈ ਹੈ ਟਿਊਜ਼ਡੇ ਬਜਟ, ਫੈਡਰਲ ਬਜਟ, ਮੇ ਬਜਟ, ਸਾਲਾਨਾ ਬਜਟ, ਬੜੇ ਸਾਰੇ ਨਾਮ ਦਿੱਤੇ ਗਏ ਹੋਣਗੇ। ਕਨਫਿਊਜ਼ ਨਹੀਂ ਹੋਣਾ, ਬਜਟ ਤੋਂ ਵੀ ਪਰੇਸ਼ਾਨ ਨਹੀਂ ਹੋਣਾ। ਬਜਟ ਤੁਹਾਨੂੰ ਪਰੇਸ਼ਾਨ ਜ਼ਰੂਰ ਕਰ ਸਕਦਾ, ਪਰ ਖਬਰਾਂ ਦੇ ਵਿੱਚ ਅਸੀਂ ਤੁਹਾਨੂੰ ਤਰਤੀਬਵਾਰ ਦੱਸਾਂਗੇ। ਬਜਟ ਇੱਕ ਵਾਰ ਪੇਸ਼ ਹੋ ਲੈਣ ਦਿਓ। ਅੱਜ ਦੇ ਦਿਨ ਜਿਹੜਾ ਬਜਟ ਪੇਸ਼ ਹੋਣਾ ਹੈ ਉਸ ਦੇ ਵਿੱਚ ਸਰਕਾਰ ਆਪਣੇ ਹੀ ਵਾਅਦੇ ਤੋਂ ਮੁਕਰੀ ਹੋਈ ਹੈ, ਅਤੇ ਹੁਣ ਫਿਰ ਹੋਰ ਤਾਂ ਕੀ ਕਹੀਏ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਸਰਕਾਰ ਨੇ ਜਦੋਂ 2025 ਦੇ ਵਿੱਚ ਚੋਣਾਂ ਲੜਨੀਆਂ ਸੀ, ਫੈਡਰਲ ਚੋਣਾਂ, ਉਦੋਂ ਵਾਅਦਾ ਕੀਤਾ ਸੀ ਕਿ ਉਹ ਕੋਈ ਨਵਾਂ ਟੈਕਸ ਨਹੀਂ ਲਗਾਉਣਗੇ, ਨਾ ਹੀ ਨੈਗੇਟਿਵ ਗੇਅਰਿੰਗ ਨੂੰ ਛੇੜਨਗੇ, ਅਤੇ ਨਾ ਹੀ CGT ਯਾਨੀ ਕੈਪੀਟਲ ਗੇਨਸ ਟੈਕਸ ਦੇ ਡਿਸਕਾਊਂਟ ਦੇ ਵਿੱਚ ਕੋਈ ਫੇਰਬਦਲ ਕਰਨਗੇ। ਪਰ ਹੁਣ ਐਸੀ ਕਿਹੜੀ ਮਜਬੂਰੀ ਆਉਣ ਪਈ ਕਿ ਆਸਟ੍ਰੇਲੀਆ ਸਰਕਾਰ ਨੂੰ ਆਪਣੇ ਹੀ ਫੈਸਲੇ ਤੋਂ ਪਲਟਣਾ ਪਿਆ? ਕੈਪੀਟਲ ਗੇਨ ਟੈਕਸ 1999 ਤੋਂ ਵੀ ਪਹਿਲਾਂ ਜਿਹੜਾ ਇੱਕ ਇੰਡੈਕਸੇਸ਼ਨ ਮਾਡਲ ਹੈ ਆਸਟ੍ਰੇਲੀਆ ਦੇ ਵਿੱਚ, ਉਸ ਨੂੰ ਲਾਗੂ ਕਰਕੇ ਰੱਖਿਆ ਗਿਆ। ਹਾਲਾਂਕਿ ਨੈਗੇਟਿਵ ਗੇਅਰਿੰਗ ਹੈ ਜਾਂ CGT ਡਿਸਕਾਊਂਟ ਨੇ, ਇਹਨਾਂ 'ਚੋਂ ਤੁਰੰਤ ਪ੍ਰਭਾਵ ਦੇ ਨਾਲ ਬਦਲਾਅ ਨਹੀਂ ਹੋਣ ਲੱਗੇ। ਮਾਹਰ ਇਹ ਵੀ ਮੰਨਦੇ ਨੇ ਕਿ ਸਰਕਾਰ ਇਸ ਨੂੰ ਆਉਣ ਵਾਲੇ ਸਮੇਂ 'ਤੇ ਘੱਟੋ ਘੱਟ July 2027 ਤੱਕ ਹੌਲੀ ਹੌਲੀ ਕਰਕੇ ਖਤਮ ਕਰ ਸਕਦੀ ਹੈ। ਹਾਲਾਂਕਿ ਐਂਥਨੀ ਅਲਬਨੀ ਸਰਕਾਰ ਦੀਆਂ ਕਿਹੜੀਆਂ ਮਜਬੂਰੀਆਂ ਨੇ, ਸਵਾਲ ਫਿਰ ਉੱਥੇ ਆ ਕੇ ਖੜ੍ਹਾ ਹੁੰਦਾ। ਅੱਜ ਦੇ ਦਿਨ ਦੇਖਦੇ ਹਾਂ ਕਿ ਟ੍ਰੈਜਰ ਜਿਮ ਚਾਮਸ ਆਖਿਰਕਾਰ ਇਸ ਦੇ ਪਿੱਛੇ ਕੀ ਤਰਕ ਦਿੰਦੇ ਨੇ। ਬਸ ਇੱਧਰ ਆਰ ਬੀ ਏ ਨੇ ਵਿਆਜ ਦਰਾਂ ਵਧਾਉਣੀਆਂ ਸੀ ਕਿ ਬੈਂਕ ਤਾਂ ਕਾਹਲੇ ਹੀ ਬੈਠੇ ਸੀ। ਇੰਨੇ ਤੱਤੇ ਕਿ ਵਿਆਜ ਦਰਾਂ ਨੂੰ ਤੁਰੰਤ ਲਾਗੂ ਕਰ ਦਿੱਤਾ। ਉਂਝ ਕਈ ਵਾਰ ਇਹ ਹੁੰਦਾ ਹੈ ਕਿ ਵਿਆਜ ਦਰਾਂ ਵਧਾਉਣ ਤੋਂ ਬਾਅਦ ਆਰ ਬੀ ਏ ਜਿਹੜੀਆਂ ਦਰਾਂ ਦੇ ਉੱਤੇ ਪੈਸੇ ਜਿਹੜੇ ਲੋਨ ਕਰਦਾ ਬੈਂਕਾਂ ਨੂੰ, ਬੈਂਕ ਥੋੜ੍ਹਾ ਸਮਾਂ ਲਗਾ ਦਿੰਦੇ ਨੇ ਆਮ ਲੋਕਾਂ ਤੱਕ ਵਿਆਜ ਦਰਾਂ ਨੂੰ ਵਧਾਉਣ ਦੇ ਲਈ। ਕਈ ਵਾਰ ਹਫ਼ਤੇ 10 ਦਿਨ ਦਾ ਵੀ ਸਮਾਂ ਲੱਗ ਜਾਂਦਾ, ਪਰ ਇਸ ਵਾਰ ਕੈਸ਼ ਰੇਟ ਜਿਹੜੀਆਂ 4.35% ਵਧਾਈਆਂ ਨੇ,
1: 4.35% Ford.
2: पांडे जी, क्या तू साला लक पाए हो यार? एक दोस्त के साथ पकड़े गए और दूसरी दोस्त छुड़ाने चले हैं और ये तीसरी दोस्त ही है ना?
3: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
4: क्रिएटिव इवेंट्स लेके आ रहे ने साल दी सब तो इंतजार कीती गई संगीतमय शाम, हेरिटेज टूर 2026, डॉक्टर सत्येंद्र सरताज।
5: होलावा इश्क दे अंबरी उड़ारियां, मैनू प्यार दियां जड़ियां खुमारियां।
4: 17 मई 2026 शाम 6 बजे मेलबर्न दी शान रोड लेवर अरेना विच। स्पॉन्सरशिप दी इन्फॉर्मेशन लई कॉल करो 0426809499। फॉर टिकट्स विजिट tiktek.com.au।
6: मेरा देश इनक्रेडिबल इंडिया त्रुगनिना विच अपने हर भैन भरा नु उना दे देश दा स्वाद अते मसाले एथे दे रहा है। तुसी एथे इंडियन मसाले, दाला, ग्रोसरी दा हर सामान वाजिब रेट ते ले सकदे हो। पाओ कॉस्मेटिक दी हर आइटम भी, नाले घर विच होवे कोई फंक्शन या त्योहार ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
7: ਆ ਕਿੱਥੇ ਵੱਜ ਗਈ ਤੇਰੀ ਗੱਡੀ?
8: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
9: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
10: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
11: JBCO Films leke aaye ne action, emotion ate full on entertainment. Punjabi feature film Shera.
12: 5 saal baad mudiya Shera, te mudiya vi kede haath ch.
13: Starring Parmesh Verma, Sonal Chauhan, Yograj Singh, Manav Vij ate hor vi ugge kalakar.
14: Main utthon vi mud ke aaya jithon koi nahi mud ke aaya.
11: Written and directed by Savio Sandhu, produced by Anmol Sahni.
13: Hun vekhna na bhullyo 15 mai ton tuhade nedle cinema gharan vich.
15: Yaar tu itthe inni cheti aake pakka vi ho gaya, ਕੀ ਜੁਗਾੜ ਲਾਇਆ ਹੈ?
16: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
15: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
16: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
15: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
17: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
15: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
17: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
15: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0403-8330-3311 ਔਰ ਵਿਜ਼ਿਟ uvfinancial.com.au।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552। ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਨ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 04231029000, ਈਮੇਲ sales@ozlintels.au। ਪ੍ਰੀਤ ਕੀ ਹੋਇਆ?
1: ਉਹ ਇਸ ਵਾਰ ਫੇਰ ਪੀਟੀ ਚ ਬੈਂਡ ਨਹੀਂ ਆਏ, ਹੁਣ ਫੇਰ ਕੋਈ ਵੀਜ਼ਾ ਨਹੀਂ ਪੈਣਾ, ਲੱਗਦਾ ਇੰਡੀਆ ਵਾਪਸ ਜਾਣਾ ਪੈਣਾ।
0: ਜੇ ਤੁਸੀਂ ਵੀ ਇਹਨਾਂ ਦੇ ਵਾਂਗ ਥੱਕ ਚੁੱਕੇ ਹੋ ਤਾਂ ਹੁਣੇ ਕੰਟੈਕਟ ਕਰੋ ਆਸਟ੍ਰੇਲੀਆ ਵਿੱਚ ਭਰੋਸੇ ਅਤੇ ਤਜਰਬੇ ਵਾਲੇ ਡਿਜ਼ਾਇਰ ਮਾਈਗ੍ਰੇਸ਼ਨ ਵਾਲਿਆਂ ਨੂੰ। ਇਹਨਾਂ ਕੋਲ ਹੈ ਇੰਪਲੋਇਰ ਸਪਾਂਸਰ ਵੀਜ਼ਾ, ਪਰਮਨੈਂਟ ਰੈਜ਼ੀਡੈਂਸੀ, ਸਟੂਡੈਂਟ ਵੀਜ਼ਾ, TR, ਪੇਰੈਂਟਸ ਵੀਜ਼ਾ ਅਤੇ ਬਾਕੀ ਸਾਰੀਆਂ ਇਮੀਗ੍ਰੇਸ਼ਨ ਤੋਂ ਰਿਲੇਟਡ ਸਰਵਿਸਿਜ਼। ਨੰਬਰ ਲਿਖੋ 04551111100, 04551111100। ਡਿਜ਼ਾਇਰ ਮਾਈਗ੍ਰੇਸ਼ਨ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
2: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
3: ਸੂਰਜ ਦੇਵਤਾ
2: ਕੀ ਮਤਲਬ?
3: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
2: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 04480664494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
0: ਸੋਨਾ ਚਾਹੀਦਾ,
1: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 04935360042।
4: ਬਲਜੀਤ, ਵਿਆਹ ਵਾਸਤੇ ਜੁਐਲਰੀ ਵੇਖਣ ਤੁਨਾ ਜੁਐਲਰਸ ਚੱਲੀਏ?
5: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਐਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਤੁਨਾ ਜੁਐਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟ੍ਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 04995535445 ਤੇ।
6: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
0: ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04400450555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
7: ਟੈਨਸ਼ਨ ਟੈਨਸ਼ਨ ਨੀ ਟੈਨਸ਼ਨ,
2: ਕੀ ਹੋਇਆ?
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04105503503
7: ਜਾਂ 90 77 97 33
2: ਜਾਂ ਈਮੇਲ info@vy vyimmigration.com.au.
8: याद रखो 9077973.
2: VY Immigration and Education Consultant.
8: हर कदम तुहाडे नाल.
9: पेंजी की हाल है पिट दर्द दा?
10: जदों दा स्लीप एंड रिलैक्स दा इंडियन स्टाइल रूम वाला गद्दा खरीदया, सब कुछ ठीक है. थैंक यू इहदे बारे दसण लई.
9: और सुनो, हुन स्लीप एंड रिलैक्स हर तरह दे गद्दियां दे नाल बेड भी बनाउंदे ने. स्लीप एंड रिलैक्स दा एक स्टोर लेविटन नॉर्थ अते दूजा नवा स्टोर ओहंस रोड एपिंग विच भी है. मनपसंद गद्दियां अते स्टोरेज बेड खरीदण लई कॉन्टैक्ट करो स्लीप एंड रिलैक्स. वेक अप फीलिंग टोटली रेस्टेड. सर्च अस ऑनलाइन और कॉल 0433465492.
11: चलदी दा नाम गड्डी आते सुनिया ही होना. ते तुहाडी गड्डी कोई भी होवे, उनु चलाउण लई ऑल मेजर ब्रांड्स दे टायर्स अलॉय व्हील्स ले. याद रखो टायर फोर्स, जिन्हां कोल लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने. तुहाडी सेवा विच पिछले 15 सालां तो ऑलवेज वन स्टॉप शॉप. टायर फोर्स, यूनिट 1, 19-25 सोमर्टन रोड, कैंपलफील्ड. कॉल 0390866655 और विजिट tireforce.com.au.
12: गजल बहर दे पक्षों, काफिये ते रदीफ दे पक्षों बहुत बंधना वाली सिनफ है, पर ख्याल दे पक्षों ये बहुत आजाद है, बहुत मुक्त है. शायर हरेक शेर विच वखरा ख्याल बन सकता है. जिस चीज सूली दा इंतजाम नहीं, ये मेरी एहो जही गजल ही है, जिद विच सियासत दा रंग भी है, मुहब्बत दा रंग भी, फलसफे दा रंग भी, जिंदगी दा रंग भी, ते जिंदगी तो पार दा रंग भी. मेरी मिट्टी चों फुल खिड़दे ने, मैनू तां मर के भी आराम नहीं.

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 12 ਤਰੀਕ ਆ ਮਈ ਦਾ ਮਹੀਨਾ, ਮੰਗਲਵਾਰ ਦਾ ਦਿਨ। ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਹਾਂਜੀ ਗੌਤਮ ਜੀ, ਤੁਸੀਂ ਆਉਣ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ
1: ਜੀ। ਬਹੁਤ ਧੰਨਵਾਦ ਰਣਜੋਤ ਜੀ, ਔਰ ਸਾਰੀ ਸਰੋਤਿਆਂ ਦਾ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ। ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਲੈਬਨਾਨ ਦੇ ਹਿਜਬੁੱਲਾ ਜਮਾਤ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਹੈ ਕਿ ਉਸਨੇ ਤਈਬਾ ਸ਼ਹਿਰ ਦੇ ਵਿੱਚ ਇੱਕ ਘਰ ਦੇ ਅੰਦਰ ਮੌਜੂਦ ਇਜ਼ਰਾਈਲੀ ਆਰਮੀ ਦੇ ਟਿਕਾਣੇ ਨੂੰ ਨਿਸ਼ਾਨਾ ਬਣਾਇਆ। ਹਿਜਬੁੱਲਾ ਦੇ ਮੁਤਾਬਕ ਉਹਨਾਂ ਦੀ ਫੌਜ ਨੇ ਉਸ ਥਾਂ ਦੇ ਉੱਤੇ 3 ਵਾਰ ਹਮਲਾ ਕੀਤਾ, ਜਿਸ ਤੋਂ ਬਾਅਦ ਇਜ਼ਰਾਈਲੀ ਹੈਲੀਕਾਪਟਰ ਦੇ ਵਿੱਚ ਜ਼ਖਮੀ ਲੋਕਾਂ ਨੂੰ ਕੱਢਣ ਦੇ ਲਈ ਇਸਤੇਮਾਲ ਕੀਤਾ ਗਿਆ। ਹਿਜਬੁੱਲਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਹਮਲੇ ਤੋਂ ਬਾਅਦ ਇਜ਼ਰਾਈਲੀ ਫੌਜ ਨੂੰ ਪਿੱਛੇ ਵੀ ਹਟਣਾ ਪਿਆ, ਹਾਲਾਂਕਿ ਹੁਣ ਤੱਕ ਇਜ਼ਰਾਈਲੀ ਫੌਜ ਨੇ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਦਿੱਤੀ ਹੈ। ਪਰ ਟੀਵੀ ਨੈਟਵਰਕ ਅਲ ਜਜ਼ੀਰਾ ਨੇ ਦੱਸਿਆ ਹੈ ਕਿ ਇਜ਼ਰਾਈਲ ਦੇ ਦੱਖਣੀ ਲੈਬਨਾਨ ਦੇ ਕਈ ਸ਼ਹਿਰਾਂ ਦੇ ਵਿੱਚ ਬੰਬਾਰੀ ਕੀਤੀ ਗਈ ਹੈ। ਰਿਪੋਰਟ ਦੇ ਮੁਤਾਬਕ ਇਜ਼ਰਾਈਲੀ ਹਮਲਿਆਂ ਦੇ ਵਿੱਚ ਕਾਫਰ ਬੇਨਿਤ ਅਤੇ ਸ਼ੋਕਿਨ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉੱਥੇ ਕੌਮਾਂਤਰੀ ਖਬਰਾਂ ਦੇ ਵਿੱਚ ਦੂਜੀ ਖਬਰ ਦੀ ਸਾਂਝ ਪਾਈਏ ਅਤੇ ਹੰਤਾ ਵਾਇਰਸ ਦੇ ਨਾਲ ਜੁੜੀ ਹੋਈ, ਜਿਸ ਦੇ ਪ੍ਰਕੋਪ ਤੇ ਪ੍ਰਭਾਵਿਤ ਕਰੂਜ਼ ਜਹਾਜ਼ ਨੂੰ ਛੱਡ ਕੇ ਆਪਣੇ ਦੇਸ਼ ਪਰਤੇ ਇੱਕ ਅਮਰੀਕੀ ਤੇ ਇੱਕ ਫਰਾਂਸੀਸੀ ਨਾਗਰਿਕ ਦੇ ਵਿੱਚ ਇਸ ਵਕਤ ਇਸ ਵਾਇਰਸ ਦਾ ਸੰਕਰਮਣ ਪਾਇਆ ਗਿਆ। ਅਧਿਕਾਰੀਆਂ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਅਮਰੀਕੀ ਸਿਹਤ ਮੰਤਰਾਲੇ ਦੇ ਮੁਤਾਬਕ ਵਾਪਸੀ ਵਾਲੀ ਉਡਾਨ ਦੇ ਵਿੱਚ ਮੌਜੂਦ ਇੱਕ ਹੋਰ ਅਮਰੀਕੀ ਨਾਗਰਿਕ ਦੇ ਵਿੱਚ ਵੀ ਸੰਕਰਮਣ ਦੇ ਹਲਕੇ ਲੱਛਣ ਦੇਖੇ ਗਏ ਨੇ। ਕਾਫੀ ਜ਼ਿਆਦਾ ਸਾਵਧਾਨੀ ਵਰਤਣ ਦੇ ਨਾਲ ਦੋਹਾਂ ਯਾਤਰੀਆਂ ਨੂੰ ਬਾਇਓ ਕੰਟੇਨਮੈਂਟ ਯੂਨਿਟ ਦੇ ਵਿੱਚ ਦੇ ਤਰੀਕੇ ਦੇ ਨਾਲ ਯਾਤਰਾ ਕਰਕੇ ਭੇਜਿਆ ਗਿਆ, ਜਦਕਿ ਫਰਾਂਸ ਦੀ ਸਿਹਤ ਮੰਤਰੀ ਸਟੈਫਨੀ ਰਿਸਟ ਨੇ ਦੱਸਿਆ ਕਿ ਇੱਕ ਮਹਿਲਾ ਪੈਰਿਸ ਦੇ ਵਿੱਚ ਆਈਸੋਲੇਸ਼ਨ ਦੇ ਵਿੱਚ ਪਹਿਲਾਂ ਹੀ ਹੈ, ਉਸ ਦੀ ਤਬੀਅਤ ਵਿਗੜ ਰਹੀ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਇਸ ਵਾਇਰਸ ਦੇ ਸੰਪਰਕ ਦੇ ਵਿੱਚ ਆਏ ਕੁੱਲ 22 ਲੋਕਾਂ ਦਾ ਪਤਾ ਲਗਾਇਆ ਜਾ ਚੁੱਕਿਆ। ਵੈਸੇ ਇਸੇ ਸ਼ਿਪ ਦੇ ਉੱਤੇ 2 ਭਾਰਤੀ ਅਤੇ 3 ਆਸਟ੍ਰੇਲੀਅਨ ਨਾਗਰਿਕ ਵੀ ਮੌਜੂਦ ਸੀ। ਹੰਤਾ ਵਾਇਰਸ ਦੇ ਲੱਛਣ ਵਾਲੇ ਮਰੀਜ਼ਾਂ ਦੇ ਵਿੱਚ ਪਾਏ ਜਾਣ ਤੋਂ ਬਾਅਦ MV ਹੋਡੀਅੰਸ ਜਹਾਜ਼ ਦੇ 90 ਤੋਂ ਵਧੇਰੇ ਯਾਤਰੀਆਂ ਨੂੰ ਉਹਨਾਂ ਦੇ ਦੇਸ਼ਾਂ ਦੇ ਵਿੱਚ ਵਾਪਸ ਭੇਜਿਆ ਜਾ ਰਿਹਾ। ਇਹ ਜਹਾਜ਼ ਫਿਲਹਾਲ ਸਪੇਨ ਦੇ ਕੈਨਰੀ ਟਾਪੂ ਦੇ ਵਿੱਚ ਖੜ੍ਹਾ ਸੀ। ਇਸ ਜਹਾਜ਼ ਦੀ ਯਾਤਰਾ ਤੋਂ ਬਾਅਦ 3 ਯਾਤਰੀਆਂ ਦੀ ਮੌਤ ਵੀ ਹੋ ਚੁੱਕੀ ਹੈ, ਜਿਨ੍ਹਾਂ ਦੇ ਵਿੱਚ 2 ਯਾਤਰੀਆਂ ਦੇ ਅੰਦਰ ਇਸੇ ਵਾਇਰਸ ਦੀ ਪੁਸ਼ਟੀ ਸੀ। ਹੰਤਾ ਵਾਇਰਸ ਆਮ ਤੌਰ ਦੇ ਉੱਤੇ ਚੂਹੇ ਵਰਗੇ ਜਿਹੜੇ ਕੁਤਰਨ ਵਾਲੇ ਜੀਵ ਨੇ ਉਹਨਾਂ ਤੋਂ ਫੈਲਦਾ, ਪਰ ਇਸ ਦਾ ਐਂਡਿਜ਼ ਸਟ੍ਰੇਨ ਇਨਸਾਨਾਂ ਦੇ ਵਿੱਚ ਵੀ ਫੈਲ ਸਕਦਾ। ਵਿਸ਼ਵ ਸਿਹਤ ਸੰਗਠਨ ਦਾ ਮੰਨਣਾ ਹੈ ਕਿ ਡੱਚ ਜਹਾਜ਼ ਦੇ ਕੁਝ ਯਾਤਰੀ ਜਦੋਂ ਦੱਖਣੀ ਅਮਰੀਕਾ ਦੇ ਵਿੱਚ, ਖਾਸ ਤੌਰ ਦੇ ਉੱਤੇ ਅਰਜਨਟੀਨਾ ਦੀ ਯਾਤਰਾ ਤੋਂ ਵਾਪਸ ਆ ਰਹੇ ਹੋਣਗੇ, ਉਦੋਂ ਇਸ ਸਟ੍ਰੇਨ ਦੇ ਨਾਲ ਸੰਕ੍ਰਮਿਤ ਹੋਏ ਹੋਣਗੇ। ਇਹਨਾਂ ਲੱਛਣਾਂ ਦੇ ਵਿੱਚ ਬੁਖਾਰ, ਬਹੁਤ ਜ਼ਿਆਦਾ ਥਕਾਵਟ, ਮਾਸਪੇਸ਼ੀਆਂ 'ਚ ਦਰਦ, ਪੇਟ ਦਰਦ, ਉਲਟੀ, ਦਸਤ, ਸਾਹ ਲੈਣ ਦੇ ਵਿੱਚ ਤਕਲੀਫ ਆਦਿ ਦੱਸੇ ਜਾਂਦੇ ਨੇ। ਉੱਥੇ ਹੀ ਇੱਕ ਹੋਰ ਖਬਰ ਦੀ ਸਾਂਝ ਪਾਈਏ ਪਾਕਿਸਤਾਨ ਤੋਂ, ਜਿੱਥੇ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਪਾਕਿਸਤਾਨ ਦੇ ਕਿ ਖੈਬਰ ਪਖਤੂਨਵਾ ਦੇ ਬਨੂ ਜ਼ਿਲ੍ਹੇ ਦੇ ਵਿੱਚ ਪੁਲਿਸ ਚੌਂਕੀ ਦੇ ਉੱਤੇ ਹੋਏ ਹਮਲੇ ਨੂੰ ਲੈ ਕੇ ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਨ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਸੋਸ਼ਲ ਮੀਡੀਆ ਐਕਸ ਦੇ ਉੱਤੇ ਇਸ ਦਾ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਕਿ ਅਫਗਾਨ ਚਾਰਜ ਡੀ ਅਫੇਅਰਸ ਦੇ ਵਿਦੇਸ਼ ਮੰਤਰਾਲੇ ਨੂੰ ਤਲਬ ਕੀਤਾ ਗਿਆ ਤਾਂ ਕਿ 9 ਮਈ 2026 ਨੂੰ ਖੈਬਰ ਪਖਤੂਨਵਾ ਦੇ ਬਨੂ ਜ਼ਿਲ੍ਹੇ ਦੀ ਪੁਲਿਸ ਚੌਂਕੀ ਦੇ ਉੱਤੇ ਫਿਤਨਾ ਅਲ ਖਵਾਰਿਜ਼ ਦੇ ਅੱਤਵਾਦੀਆਂ ਦੀ ਤਰਫ ਤੋਂ ਕੀਤੇ ਹਮਲੇ ਨੂੰ ਲੈ ਕੇ ਵਿਰੋਧ ਪੱਤਰ ਸਪੁਰਦ ਕੀਤਾ ਜਾ ਸਕੇ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਗੱਡੀ ਦੇ ਵਿੱਚ IED ਬਲਾਸਟ ਦੇ ਜ਼ਰੀਏ ਕੀਤੇ ਗਏ ਇਸ ਹਮਲੇ 'ਚ ਕੁੱਲ 15 ਪੁਲਿਸ ਕਾਂਸਟੇਬਲ ਮਾਰੇ ਗਏ ਸੀ, 4 ਹੋਰ ਜ਼ਖਮੀ ਹੋਏ ਸੀ, ਜਿਨ੍ਹਾਂ ਦੇ ਵਿੱਚ ਆਮ ਨਾਗਰਿਕ ਵੀ ਸ਼ਾਮਲ ਸੀ। ਪਾਕਿਸਤਾਨ ਨੇ ਦੋਸ਼ ਮੜਿਆ ਹੈ ਕਿ ਇਸ ਘਟਨਾ ਦੀ ਵਿਸਤਾਰ ਜਾਣਕਾਰੀ ਜੁਟਾਉਣ ਦੇ ਲਈ, ਸਾਰੇ ਸਬੂਤ ਇਕੱਠੇ ਕਰਨ ਦੇ ਲਈ ਅਤੇ ਖੁਫੀਆ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਇਹ ਸੰਕੇਤ ਮਿਲੇ ਨੇ ਕਿ ਹਮਲੇ ਦੀ ਸਾਜਿਸ਼ ਅਫਗਾਨਿਸਤਾਨ ਦੇ ਵਿੱਚ ਰਹਿਣ ਵਾਲੇ ਅੱਤਵਾਦੀਆਂ ਨੇ ਰਚੀ ਹੈ। ਇਸੇ ਕਰਕੇ ਤਾਲਿਬਾਨ ਸ਼ਾਸਨ ਤੱਕ ਇਹ ਜਾਣਕਾਰੀ ਪਹੁੰਚਾਉਣ ਦੇ ਲਈ ਵਿਸਤਾਰ ਵਾਸਤੇ ਉੱਥੋਂ ਦੇ ਸਫਾਰਤਖਾਨੇ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਸੱਦਿਆ ਗਿਆ। ਬ੍ਰਿਟਿਸ਼ ਪੌਪ ਸਟਾਰ ਡੁਆਲਿਪਾ ਦੇ ਗਾਣੇ ਤਾਂ ਤੁਸੀਂ ਸੁਣੇ ਹੀ ਹੋਣਗੇ, ਖੈਰ ਆ ਖਬਰ ਜ਼ਰੂਰ ਸੁਣ ਲਓ। ਜੇ ਗਾਣੇ ਨਹੀਂ ਸੁਣੇ ਤਾਂ ਦਿੱਗਜ ਟੈਕ ਕੰਪਨੀ ਸੈਮਸੰਗ ਅਤੇ ਡੁਆਲਿਪਾ ਦੇ ਦਰਮਿਆਨ ਇਸ ਵਕਤ ਕਾਨੂੰਨੀ ਜੰਗ ਛਿੜ ਗਈ ਹੈ। ਹੋਇਆ ਇਹ ਹੈ ਕਿ ਡੁਆਲਿਪਾ ਨੇ ਸੈਮਸੰਗ ਇਲੈਕਟ੍ਰੋਨਿਕਸ ਦੇ ਉੱਤੇ ਉਹਨਾਂ ਦੀ ਤਸਵੀਰ ਨੂੰ ਗਲਤ ਤਰੀਕੇ ਦੇ ਨਾਲ ਇਸਤੇਮਾਲ ਕਰਨ ਦਾ ਦੋਸ਼ ਲਗਾਉਂਦਿਆਂ ਹੋਇਆਂ ਘੱਟੋ ਘੱਟ 15 million US dollar ਹਰਜਾਨੇ ਦਾ ਦਾਅਵਾ ਕੀਤਾ ਹੈ। ਪੋਪ ਸਟਾਰ ਦਾ ਕਹਿਣਾ ਹੈ ਕਿ ਕੰਪਨੀ ਨੇ ਆਪਣੀ ਟੀਵੀ ਸੇਲਸ ਵਧਾਉਣ ਦੇ ਲਈ ਉਹਨਾਂ ਦੀ ਲੋਕਪ੍ਰਿਯਤਾ ਦਾ ਗਲਤ ਫਾਇਦਾ ਚੁੱਕਿਆ। ਕੈਲੀਫੋਰਨੀਆ ਦੀ ਫੈਡਰਲ ਕੋਰਟ ਦੇ ਵਿੱਚ ਸ਼ੁੱਕਰਵਾਰ ਨੂੰ ਦਾਇਰ ਕੀਤੇ ਇਸ ਮੁਕੱਦਮੇ 'ਚ ਕਿਹਾ ਗਿਆ ਕਿ ਸੈਮਸੰਗ ਨੇ ਆਪਣੇ ਟੈਲੀਵਿਜ਼ਨ ਸੈੱਟਸ ਦੇ ਕਾਰਡਬੋਰਡ ਬਾਕਸਿਸ ਦੇ ਉੱਤੇ ਜਿਹੜੇ ਪੈਕਿੰਗ ਦੇ ਡੱਬੇ ਹੁੰਦੇ ਆ ਡਿਊਆਲੀਪਾ ਦੀ ਇੱਕ ਕਾਪੀਰਾਈਟ ਤਸਵੀਰ ਛਾਪ ਦਿੱਤੀ। ਡਿਊਆਲੀਪਾ ਦੇ ਵਕੀਲਾਂ ਦਾ ਤਰਕ ਹੈ ਕਿ ਅਜਿਹਾ ਕਰਕੇ ਕੰਪਨੀ ਨੇ ਗ੍ਰਾਹਕਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਸਿੰਗਰ ਖੁਦ ਇਸ ਪ੍ਰੋਡਕਟ ਦਾ ਪ੍ਰਚਾਰ ਕਰ ਰਹੀ ਹੋਵੇ। ਆਮ ਤੌਰ ਦੇ ਉੱਤੇ ਇਸ ਨੂੰ ਅੰਬੈਸਡਰ ਜਾਂ ਫਿਰ ਕਿਸੇ ਪ੍ਰੋਡਕਟ ਦੇ ਸਪੋਰਟਰ ਦੇ ਤੌਰ ਦੇ ਉੱਤੇ ਮੰਨ ਲਿਆ ਜਾਂਦਾ, ਪਰ ਡਿਊਆਲੀਪਾ ਦਾ ਕਹਿਣਾ ਕਿ ਇਸ ਤਰੀਕੇ ਦੇ ਨਾਲ ਉਹਨਾਂ ਦਾ ਕੋਈ ਵੀ ਜਿਹੜਾ ਕਰਾਰ ਨਹੀਂ ਹੋਇਆ। ਮੁਕੱਦਮੇ ਦੇ ਮੁਤਾਬਕ ਜਿਸ ਤਸਵੀਰ ਨੂੰ ਲੈ ਕੇ ਸਾਰਾ ਵਿਵਾਦ ਖੜਾ ਹੋਇਆ ਉਸ ਦਾ ਟਾਈਟਲ ਡਿਊਆਲੀਪਾ ਬੈਕਸਟੇਜ ਐਟ ਆਸਟਿਨ ਸਿਟੀ ਲਿਮਿਟਸ 2024 ਹੈ। ਸਿੰਗਰ ਦਾ ਦਾਅਵਾ ਹੈ ਕਿ ਇਸ ਫੋਟੋ ਦੇ ਨਾਲ ਜੁੜੇ ਸਾਰੇ ਅਧਿਕਾਰ ਅਤੇ ਮਾਲਕਾਨਾ ਹੱਕ ਉਹਨਾਂ ਦੇ ਕੋਲ ਨੇ। ਸੈਮਸੰਗ ਨੇ ਇਸ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਨਾ ਤਾਂ ਕੋਈ ਇਜਾਜ਼ਤ ਲਈ ਅਤੇ ਨਾ ਹੀ ਕੋਈ ਭੁਗਤਾਨ ਕੀਤਾ। ਪਬਲਿਸਿਟੀ ਰਾਈਟਸ ਐਕਟ ਦੇ ਤਹਿਤ ਇਹ ਦੋਸ਼ ਮੜਿਆ ਗਿਆ ਹੈ। ਉੱਥੇ ਹੀ ਇੰਟਰਨੈਸ਼ਨਲ ਨਿਊਜ਼ ਤੋਂ ਬਾਅਦ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਅਤੇ ਭਾਰਤ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਜਿਹੜੀਆਂ ਅਪੀਲਾਂ ਕੀਤੀਆਂ ਨੇ ਉਸ ਤੋਂ ਬਾਅਦ ਹੁਣ ਪੂਰੇ ਭਾਰਤ ਦੇ ਵਿੱਚ ਹੜਕੰਪ ਮੱਚ ਗਿਆ। ਖਾਸ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਨੇ ਤੇਲ ਬਚਾਉਣ ਦੀ ਅਪੀਲ ਤੋਂ ਇੱਕ ਦਿਨ ਬਾਅਦ ਪਹਿਲਾਂ ਤਾਂ ਪੈਟਰੋਲੀਅਮ ਮੰਤਰਾਲੇ ਨੇ ਟਿੱਪਣੀ ਦਿੱਤੀ ਹੈ। ਐਤਵਾਰ ਦੇ ਦਿਨ 1 ਸਾਲ ਤੱਕ ਸੋਨਾ ਨਾ ਖਰੀਦਣ ਅਤੇ ਖਾਣੇ ਦੇ ਤੇਲ ਦਾ ਘੱਟ ਇਸਤੇਮਾਲ ਕਰਨ ਦੀ ਪ੍ਰਧਾਨ ਮੰਤਰੀ ਦੀ ਅਪੀਲ ਕੀ ਹੋਈ। ਕੁੱਲ 7 ਅਹਿਦ ਲੈਣ ਦੀ ਗੱਲ ਉਹਨਾਂ ਨੇ ਦੇਸ਼ ਭਰ ਤੱਕ ਕੀ ਕੀਤੀ। ਇਸ ਨੂੰ ਲੈ ਕੇ ਚਰਚਾਵਾਂ ਛਿੜ ਗਈਆਂ ਨੇ। ਦੱਸ ਦੇਈਏ ਕਿ ਪੈਟਰੋਲੀਅਮ ਮੰਤਰਾਲੇ ਦੇ ਜੁਆਇੰਟ ਸੈਕਟਰੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਆਇਆ ਕਿ ਸਾਡੀਆਂ ਰਿਫਾਇਨਰੀਆਂ ਦੇ ਕੋਲ ਬੜੀ ਵਧੀਆ ਕਾਬਲੀਅਤ ਹੈ। ਉਹਨਾਂ ਭਰੋਸਾ ਦਿੱਤਾ ਹੈ ਕਿ ਪੈਟਰੋਲ ਅਤੇ ਡੀਜ਼ਲ ਦੇ ਸਟਾਕ ਜ਼ਰੂਰੀ ਜਿਹੜੇ ਚਾਹੀਦੇ ਨੇ ਭਾਰਤ ਦੇ ਕੋਲ ਹੈਗੇ ਨੇ ਔਰ ਘਰੇਲੂ ਉਤਪਾਦ ਦੇ ਲਈ ਵੀ LPG ਦੀ ਸਪਲਾਈ ਪੂਰੇ ਤਰੀਕੇ ਦੇ ਨਾਲ ਨਿਰਵਿਘਨ ਤਰੀਕੇ ਦੇ ਨਾਲ ਆ ਰਹੀ ਹੈ। ਇਸ ਤੋਂ ਇਲਾਵਾ ਸੋਮਵਾਰ ਦੇ ਦਿਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਮੱਧ ਪੂਰਬ ਦੇ ਵਿੱਚ ਫੈਲੇ ਹਾਲਾਤ ਦੇ ਉੱਤੇ IGOM ਦੀ ਮੀਟਿੰਗ ਜਿਹਨੂੰ ਇੰਟਰ ਮਿਨਿਸਟਰੀਅਲ ਮੀਟਿੰਗ ਕਹਿ ਲਿਆ ਜਾਂਦਾ ਇਹ ਕੀਤੀ ਸੀ। ਬੈਠਕ ਤੋਂ ਬਾਅਦ ਕਿਹਾ ਗਿਆ ਕਿ ਦੇਸ਼ ਦੇ ਵਿੱਚ ਫਿਊਲ ਦੇ ਕਾਫੀ ਜ਼ਿਆਦਾ ਭੰਡਾਰ ਮੌਜੂਦ ਨੇ। ਦਰਅਸਲ ਪ੍ਰਧਾਨ ਮੰਤਰੀ ਨੇ ਤਾਂ ਤੇਲੰਗਾਨਾ ਦੌਰੇ ਦੇ ਉੱਤੇ ਸਿਕੰਦਰਾਬਾਦ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਹਿ ਦਿੱਤਾ ਸੀ ਕਿ ਇਰਾਨ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਮੁਸ਼ਕਲਾਂ ਨੇ, ਭਾਰਤ ਦੇ ਵਿੱਚ ਵੀ ਨੇ। ਇਸ ਕਰਕੇ ਲੋਕ ਨਾ ਤਾਂ ਸੋਨਾ ਖਰੀਦਣ, ਨਾ ਖਾਣੇ ਦੇ ਤੇਲ ਦੀ ਬਚਤ ਕਰਨ। ਐਸੀਆਂ ਹੋਰ ਬਹੁਤ ਸਾਰੀਆਂ ਸਲਾਹਾਂ ਦੇ ਦਿੱਤੀਆਂ ਸੀ ਕਿ ਸਾਨੂੰ ਇਸ ਵਕਤ ਵਿਦੇਸ਼ੀ ਮੁਦਰਾ ਨੂੰ ਬਚਾਉਣ ਦੀ ਲੋੜ ਹੈ। ਇਸ ਤੋਂ ਬਾਅਦ ਕਾਂਗਰਸ ਨੇ, ਕਈ ਵਿਰੋਧੀ ਧਿਰ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਭਾਜਪਾ ਦੇ ਉੱਤੇ ਨਿਸ਼ਾਨੇ ਸਾਧੇ। ਸੋਮਵਾਰ ਦੇ ਦਿਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੀ ਇਹ ਕੋਈ ਆਰਥਿਕ ਐਮਰਜੈਂਸੀ ਹੈ। ਪ੍ਰਧਾਨ ਮੰਤਰੀ ਇਹ ਵੀ ਦੱਸ ਦੇਣ ਦੇਸ਼ ਦੇ ਉੱਤੇ ਕਿਹੜਾ ਸੰਕਟ ਹੈ ਜਿਸ ਦੇ ਘਰ ਚੱਲਦਿਆਂ ਪ੍ਰਧਾਨ ਮੰਤਰੀ ਨੇ ਇਸ ਕਿਸਮ ਦੇ ਅਹਿਦ ਲੈਣ ਦੇ ਲਈ ਦੇਸ਼ ਦੇ ਲੋਕਾਂ ਨੂੰ ਕਿਹਾ। ਅੱਜ ਤੱਕ ਪਹਿਲਾਂ ਕਦੇ ਇੱਦਾਂ ਨਹੀਂ ਕਿਹਾ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਦੇ ਦਿਨ ਪੱਛਮ ਏਸ਼ੀਆ ਦੇ ਵਿੱਚ ਇਸ IGOM ਦੀ ਬੈਠਕ ਤੋਂ ਬਾਅਦ ਇਹ ਵੀ ਗੱਲ ਕਹੀ ਕਿ ਪੈਟਰੋਲ ਦੇ ਸੰਕਟ ਮੱਧ ਪੂਰਬ ਦੇ ਵਿੱਚ ਤਾਂ ਫੈਲੇ ਹੋਏ ਨੇ ਪਰ ਪੈਟਰੋਲੀਅਮ ਮੰਤਰਾਲੇ ਨੇ ਜਦੋਂ ਕਿਹਾ ਕਿ ਸਾਡੀਆਂ ਰਿਫਾਇਨਰੀਆਂ ਭਰੀਆਂ ਪਈਆਂ ਨੇ। ਅਜਿਹੇ ਦੇ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਪਿਛਲੇ 3 ਦਿਨਾਂ 'ਚ 1.26 crore ਬੁਕਿੰਗ ਦੇ ਮਾਮਲੇ ਜਿਹੜੇ ਨੇ ਉਹ ਰਿਕਾਰਡ ਹੋਏ ਨੇ। ਇਸ ਦਰਮਿਆਨ 17,000 ਟਨ ਤੋਂ ਵੀ ਜ਼ਿਆਦਾ ਕਮਰਸ਼ੀਅਲ LPG ਦੀ ਵਿਕਰੀ ਹੋਈ ਹੈ, 762 ਟਨ ਤੋਂ ਜ਼ਿਆਦਾ ਆਟੋ LPG ਵੇਚੀ ਗਈ ਹੈ ਔਰ ਇਸ ਦਰਮਿਆਨ 1,40,000 ਤੋਂ ਵੀ ਜ਼ਿਆਦਾ ਸਿਲੰਡਰ 5 ਕਿਲੋ ਵਾਲੇ ਭਾਰਤ ਭਰ ਦੇ ਵਿੱਚ ਵੇਚੇ ਗਏ ਨੇ। ਸੋ ਫਿਊਲ ਦੀ ਕੋਈ ਕਮੀ ਤਾਂ ਲੱਗ ਨਹੀਂ ਰਹੀ। ਦੂਜੇ ਪਾਸੇ ਸੋਨੇ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਜੇ ਹੋ ਸਕੇ ਤਾਂ 1 ਸਾਲ ਤੱਕ ਸੋਨਾ ਨਾ ਖਰੀਦੋ। ਅਜਿਹੇ ਦੇ ਵਿੱਚ ਜਵੈਲਰੀ ਕੰਪਨੀਆਂ ਦੇ ਸ਼ੇਅਰਾਂ ਦੇ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਸੋਮਵਾਰ ਦੇ ਦਿਨ ਕਾਰੋਬਾਰ ਬੰਦ ਹੋਣ ਤੱਕ ਟਾਈਟਨ ਦੇ ਸ਼ੇਅਰ ਦੇ ਵਿੱਚ 6.75% ਦੀ ਗਿਰਾਵਟ ਆਈ। ਕਲਿਆਣ ਜਵੈਲਰਸ ਦੇ ਸ਼ੇਅਰ ਕਰੀਬ 9.25% ਤੱਕ ਡਿੱਗ ਪਏ। PC ਜਵੈਲਰ ਦੇ ਸ਼ੇਅਰ ਦੇ ਵਿੱਚ ਵੀ 5% ਦੀ ਗਿਰਾਵਟ ਹੋਈ। ਸੋਮਵਾਰ ਦੇ ਦਿਨ ਕਾਰੋਬਾਰ ਦੇ ਵਿੱਚ TBZ ਦੇ ਸ਼ੇਅਰ 7.15% ਡਿੱਗੇ ਅਤੇ ਐਤਵਾਰ ਦੇ ਦਿਨ ਤੇਲੰਗਾਨਾ ਦੇ ਸਿਕੰਦਰਾਬਾਦ ਦੇ ਵਿੱਚ ਪ੍ਰਧਾਨ ਮੰਤਰੀ ਦਾ ਦਿੱਤਾ ਇਹ ਬਿਆਨ ਹਾਲੇ ਹੋਰ ਕਿੰਨਿਆਂ ਦੇ ਲਈ ਮੁਸੀਬਤ ਬਣੇਗਾ ਇਸ ਦੇ ਬਾਰੇ ਹਾਲੇ ਤੱਕ ਕੁਝ ਕਿਹਾ ਨਹੀਂ ਜਾ ਸਕਦਾ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੀਆਂ ਵਧੇਰੇ ਜਾਣਕਾਰੀਆਂ ਤਾਂ ਕੀ ਬਲਕਿ ਇਸ ਦੇ ਆਫਟਰ ਇਫੈਕਟ ਜਿਹੜੇ ਨੇ ਉਹ ਸਾਹਮਣੇ ਆ ਸਕਦੇ ਨੇ। ਪਰ ਪ੍ਰਧਾਨ ਮੰਤਰੀ ਮੋਦੀ ਦੀ ਇਸ ਅਪੀਲ ਤੋਂ ਬਾਅਦ ਸ਼ੇਅਰ ਬਾਜ਼ਾਰ ਦੇ ਵਿੱਚ ਪ੍ਰਮੁੱਖ ਜਵੈਲਰੀ ਕੰਪਨੀਆਂ ਦੇ ਸ਼ੇਅਰ ਜਿਹੜੇ ਨੇ 10% ਤੋਂ ਜ਼ਿਆਦਾ ਟੁੱਟਣ ਤੋਂ ਬਾਅਦ ਸਾਰੇ ਅਲੱਗ ਅਲੱਗ ਨੇਤਾਵਾਂ ਨੇ ਇਸ ਦੇ ਉੱਤੇ ਸਵਾਲ ਖੜ੍ਹੇ ਕੀਤੇ ਨੇ। ਰਾਹੁਲ ਗਾਂਧੀ ਨੇ ਪੀਐਮ ਮੋਦੀ ਦੇ ਇਸ ਭਾਸ਼ਣ ਤੋਂ ਬਾਅਦ ਕਿਹਾ ਕਿ ਇਹ ਸਰਕਾਰ ਦੀ ਨਾਕਾਮੀ ਦਾ ਸਬੂਤ ਹੈ। ਹੁਣ ਸਰਕਾਰ ਲੋਕਾਂ ਨੂੰ ਦੱਸੇਗੀ ਕਿ ਕੀ ਖਰੀਦਣਾ ਕੀ ਨਹੀਂ ਖਰੀਦਣਾ। ਰਾਹੁਲ ਗਾਂਧੀ ਨੇ ਐਕਸ ਦੇ ਉੱਤੇ ਲਿਖਿਆ ਕਿ ਮੋਦੀ ਜੀ ਨੇ ਤਾਂ ਇਹ ਵੀ ਕਹਿਤਾ ਕਿ ਸੋਨਾ ਨਾ ਖਰੀਦੋ, ਵਿਦੇਸ਼ ਨਾ ਜਾਓ, ਪੈਟਰੋਲ ਘੱਟ ਜਲਾਓ, ਖਾਦ ਖਾਣੇ ਦੇ ਤੇਲ ਦਾ ਘੱਟ ਇਸਤੇਮਾਲ ਕਰੋ, ਫਿਰ ਕਹਿ ਦੇਣਗੇ ਮੈਟਰੋ 'ਚ ਨਾ ਜਾਓ, ਘਰ ਤੋਂ ਹੀ ਕੰਮ ਕਰੋ। ਇਹ ਤਾਂ ਗੱਲਾਂ ਕਹਿ ਹੀ ਦਿੱਤੀਆਂ ਨੇ, ਇਹ ਦੇਸ਼ ਦੀ ਨਾਕਾਮੀ ਦਾ ਸਬੂਤ ਹੈ। 12 ਸਾਲਾਂ ਦੇ ਵਿੱਚ ਦੇਸ਼ ਨੂੰ ਇਸ ਮੁਕਾਮ 'ਤੇ ਲਿਆ ਕੇ ਖੜਾ ਕਰ ਦਿੱਤਾ ਕਿ ਆਮ ਲੋਕਾਂ ਨੂੰ ਸਰਕਾਰ ਨੂੰ ਦੱਸਣਾ ਪੈ ਰਿਹਾ ਇੱਕ ਡਿਕਟੇਟਰਸ਼ਿਪ ਦੀ ਤਰ੍ਹਾਂ ਕਿ ਕਿੱਥੇ ਜਾਣਾ, ਕਿੱਥੇ ਨਹੀਂ ਜਾਣਾ, ਕਿਹੜੀ ਚੀਜ਼ ਖਰੀਦਣੀ ਹੈ, ਕਿਹੜੀ ਨਹੀਂ ਖਰੀਦਣੀ, ਕੀ ਖਾਣਾ ਕੀ ਨਹੀਂ ਖਾਣਾ। ਹਰ ਵਾਰ ਜਨਤਾ ਦੇ ਉੱਤੇ ਜ਼ਿੰਮੇਵਾਰੀ ਪਾ ਦਿੱਤੀ ਜਾਂਦੀ ਹੈ ਔਰ ਆਪਣੀ ਜਵਾਬਦੇਹੀ ਤੋਂ ਬਚ ਨਿਕਲਿਆ ਜਾਂਦਾ ਹੈ। ਉੱਧਰ ਇਸ ਦਰਮਿਆਨ ਇਹ ਵੀ ਖਬਰਾਂ ਸਾਹਮਣੇ ਆਈਆਂ ਕਿ ਅਖਿਲੇਸ਼ ਯਾਦਵ ਨੇ ਵੀ ਸਰਕਾਰ ਦੀ ਇਸ ਜਿਹੜੀ ਇੱਕ ਅਪੀਲ ਕੀਤੀ ਗਈ ਇਸ 'ਤੇ ਟਿੱਪਣੀ ਕੀਤੀ ਹੈ। ਅਖਿਲੇਸ਼ ਯਾਦਵ ਅਕਸਰ ਸਰਕਾਰ ਦੇ ਉੱਤੇ ਬੜੇ ਵਿਅੰਗਾਤਮਕ ਤਰੀਕੇ ਦੇ ਨਾਲ ਤੰਜ ਕੱਸਦੇ ਨੇ। ਅਖਿਲੇਸ਼ ਯਾਦਵ ਨੇ ਐਕਸ ਦੇ ਉੱਤੇ ਪੋਸਟ ਦੇ ਵਿੱਚ ਲਿਖਿਆ ਕਿ ਸੋਨਾ ਨਾ ਖਰੀਦਣ ਦੀ ਅਪੀਲ ਦੇ ਨਾਲ ਜਨਤਾ ਤੋਂ ਨਹੀਂ ਭਾਜਪਾ ਨੂੰ ਆਪਣੇ ਭ੍ਰਿਸ਼ਟ ਜਿਹੜੇ ਨੇਤਾ ਨੇ ਉਹਨਾਂ ਤੋਂ ਅਪੀਲ ਕਰਨੀ ਚਾਹੀਦੀ ਹੈ। ਜਨਤਾ ਨੇ ਤਾਂ ਵੈਸੇ ਵੀ 1.5 ਲੱਖ ਰੁਪਏ ਤੋਲਾ ਸੋਨਾ ਨਾ ਖਰੀਦਣ ਦੇ ਲਈ ਉਹਨਾਂ ਦੀ ਜੇਬ ਦੇ ਵਿੱਚ ਪੈਸੇ ਹੀ ਨਹੀਂ ਨੇ। ਭਾਜਪਾ ਦੇ ਕੋਲ ਇੰਨੇ ਪੈਸੇ ਹੋ ਸਕਦੇ ਨੇ ਕਿ ਉਹ ਸੋਨਾ ਖਰੀਦਣਗੇ। ਵੈਸੇ ਵੀ ਸਾਰੀਆਂ ਪਾਬੰਦੀਆਂ ਚੋਣਾਂ ਤੋਂ ਬਾਅਦ ਹੀ ਕਿਉਂ ਯਾਦ ਆਈਆਂ ਨੇ? ਦੱਸ ਦਈਏ ਕਿ ਪਿੱਛੇ ਜੇ ਤਮਿਲਨਾਡੂ, ਪੱਛਮ ਬੰਗਾਲ ਅਤੇ ਹੋਰ ਕਈ ਸੂਬਿਆਂ ਦੀਆਂ ਚੋਣਾਂ ਹੋ ਹਟੀਆਂ ਨੇ, ਬਿਹਾਰ ਦੀਆਂ ਵੀ ਚੋਣਾਂ ਮੁੱਕ ਗਈਆਂ ਨੇ। ਭਾਜਪਾਈਆਂ ਨੇ ਚੋਣਾਂ ਤੋਂ ਬਾਅਦ ਜਿਹੜੇ ਹਜ਼ਾਰਾਂ ਚਾਰਟਰ ਹਵਾਈ ਯਾਤਰਾਵਾਂ ਕੀਤੀਆਂ ਨੇ, ਕੀ ਉਹ ਪਾਣੀ ਦੇ ਨਾਲ ਉੱਡ ਰਹੇ ਸੀ? ਕੀ ਉਹ ਹੋਟਲਾਂ ਦੇ ਵਿੱਚ ਨਹੀਂ ਠਹਿਰੇ ਹੋਏ ਸੀ? ਉੱਥੇ ਦੀਆਂ ਸਿਲੰਡਰਾਂ ਦੀਆਂ ਫੋਟੋਆਂ ਕਿੱਥੇ ਨੇ? ਉੱਥੇ ਦੇ ਹੋਟਲਾਂ ਦੇ ਵਿੱਚ ਖਾਣੇ ਜਿਹੜੇ ਬਣ ਰਹੇ ਸੀ ਵੈਜੀਟੇਬਲ ਆਇਲ 'ਚ, ਉਹ ਕਿੱਥੇ ਨੇ? ਭਾਜਪਾ ਹੀ ਹੁਣ ਸਾਰੀਆਂ ਚੀਜ਼ਾਂ ਦਾ ਢਕਾਰ ਮਾਰ ਗਏ ਨੇ ਅਤੇ ਹੁਣ ਆਮ ਲੋਕਾਂ ਦੇ ਉੱਤੇ ਸਾਰੀ ਚੀਜ਼ ਪਾ ਦਿੱਤੀ ਹੈ। ਦੱਸ ਦਈਏ ਕਿ ਇਰਾਨ, ਅਮਰੀਕਾ ਤਣਾਤਣੀ ਦੇ ਦਰਮਿਆਨ ਪ੍ਰਧਾਨ ਮੰਤਰੀ ਮੋਦੀ ਨੇ ਆਮ ਲੋਕਾਂ ਨੂੰ ਵਿਦੇਸ਼ੀ ਮੁਦਰਾ ਬਚਾਉਣ ਦੀ ਅਪੀਲ ਕਰਦਿਆਂ ਹੋਇਆਂ ਇਹ ਸੱਤ ਅਹਿਦ ਲੈਣ ਦੀ ਗੱਲ ਕੀਤੀ ਸੀ। ਉੱਧਰ ਪੱਛਮ ਬੰਗਾਲ ਦੇ ਵਿੱਚ ਸ਼ੁਭੇਂਦੂ ਅਧਿਕਾਰੀ ਦੀ ਤਰਫ ਤੋਂ ਜਿਹੜੇ ਮੁੱਖ ਮੰਤਰੀ ਨੇ ਆਪਣੇ ਮੰਤਰੀ ਮੰਡਲ ਦਾ ਗਠਨ ਕਰ ਦਿੱਤਾ ਗਿਆ। ਦਲੀਪ ਘੋਸ਼ ਨੂੰ ਪੰਚਾਇਤੀ ਮਾਮਲੇ, ਪੇਂਡੂ ਵਿਕਾਸ ਮੰਤਰੀ, ਅਗਨੀ ਮਿੱਤਰਾ ਪਾਲ ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰੀ, ਨਿਸ਼ਿਤ ਪ੍ਰਮਾਣਿਕ, ਅਸ਼ੋਕ ਕੀਰਤਨੀਆ, ਖੁਦੀਰਾਮ ਟੁਡੂ, ਇਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਲਿਆ ਗਿਆ। ਹਾਲ ਫਿਲਹਾਲ 5 ਵਿਧਾਇਕਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ ਹੈ। ਪੱਛਮ ਬੰਗਾਲ ਦੇ ਵਿੱਚ ਮੰਤਰੀਆਂ ਦੀ ਵੱਧ ਤੋਂ ਵੱਧ ਗਿਣਤੀ 44 ਹੋ ਸਕਦੀ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਮੰਤਰੀ ਮੰਡਲ ਦਾ ਵਿਸਤਾਰ ਕੀਤਾ ਜਾਏਗਾ। 39 ਹੋਰ ਮੰਤਰੀ ਸ਼ਾਮਲ ਕੀਤੇ ਜਾ ਸਕਦੇ ਨੇ। ਮੁੱਖ ਮੰਤਰੀ ਦੇ ਅਹੁਦਾ ਸੰਭਾਲਦੇ ਹੀ ਅਧਿਕਾਰੀਆਂ ਨੂੰ ਸਪਸ਼ਟ ਕੀਤਾ ਹੈ ਕਿ ਹਾਂ ਦੇ ਵਿੱਚ ਹਾਂ ਮਿਲਾਉਣਾ ਬੰਦ ਕਰੋ, ਸੂਬੇ ਦੇ ਹਿੱਤ ਦੇ ਵਿੱਚ ਨਿਰਪੱਖ ਰਾਏ ਦੇਵੋ। ਇਸ ਤੋਂ ਇਲਾਵਾ ਕੈਬਨਿਟ ਦੀ ਪਹਿਲੀ ਬੈਠਕ ਦੇ ਵਿੱਚ ਬਾਂਗਲਾਦੇਸ਼ ਸਰਹੱਦ ਦੇ ਉੱਤੇ ਫੈਂਸਿੰਗ ਦੇ ਲਈ BSF ਨੂੰ 45 ਦਿਨਾਂ ਦੇ ਵਿੱਚ ਜ਼ਮੀਨ ਦੇਣ ਵਰਗੇ ਵੱਡੇ ਫੈਸਲੇ ਵੀ ਲਏ ਗਏ ਨੇ। ਸਰਕਾਰੀ ਨੌਕਰੀ ਦੇ ਉੱਤੇ ਘੱਟੋ ਘੱਟ ਉਮਰ ਦੀ ਸੀਮਾ 5 ਸਾਲ ਵਧਾਉਣ ਦਾ ਫੈਸਲਾ ਕੀਤਾ ਗਿਆ। ਪੱਛਮ ਬੰਗਾਲ 'ਚ ਜਿਹੜੀਆਂ ਕੇਂਦਰੀ ਯੋਜਨਾਵਾਂ ਬੰਦ ਪਈਆਂ ਨੇ ਉਹਨਾਂ ਨੂੰ ਦੁਬਾਰਾ ਸ਼ੁਰੂ ਕੀਤਾ ਜਾਏਗਾ। ਸੂਬੇ ਨੂੰ ਆਯੁਸ਼ਮਾਨ ਯੋਜਨਾ ਦੇ ਦਾਇਰੇ 'ਚ ਲਿਆਇਆ ਜਾਏਗਾ। ਪਿਛਲੀ ਸਰਕਾਰ ਦੀਆਂ ਸਮਾਜਿਕ ਕਲਿਆਣ ਯੋਜਨਾਵਾਂ ਜਾਰੀ ਵੀ ਰੱਖੀਆਂ ਜਾਣਗੀਆਂ। ਸਕੱਤਰੇਤ ਦੇ ਵੱਲ ਰਵਾਨਾ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਸਾਲਟ ਲੇਕ ਸਥਿਤ ਜਿਹੜਾ ਦਫ਼ਤਰ ਹੈ ਭਾਜਪਾ ਦਾ, ਉੱਥੇ ਵੀ ਬੈਠਕਾਂ ਕੀਤੀਆਂ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਸਰਕਾਰ ਦੀ ਤਰਫ ਤੋਂ ਸ਼ੁਰੂ ਕੀਤੀਆਂ ਗਈਆਂ ਤਮਾਮ ਸਮਾਜਿਕ ਕਲਿਆਣ ਯੋਜਨਾਵਾਂ ਜਿਹੜੀਆਂ ਨੇ ਉਹ ਜਾਰੀ ਰੱਖਣ ਦੇ ਨਾਲ ਨਾਲ ਨਵੀਆਂ ਯੋਜਨਾਵਾਂ ਨੂੰ ਵੀ ਸ਼ੁਰੂ ਕੀਤਾ ਜਾਏਗਾ। ਪੰਜਾਬ ਵਾਲੇ ਪਾਸੇ ਕੱਲ੍ਹ ਦੇ ਦਿਨ ਖਬਰ ਇਹ ਰਹੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ। ਗਿਆਨ ਸਿੰਘ ਮਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਭਾਜਪਾ ਦੇ ਪ੍ਰਮੁੱਖ ਸੁਨੀਲ ਜਾਖੜ ਦੀ ਮੌਜੂਦਗੀ 'ਚ ਭਾਜਪਾ ਦੇ ਅੰਦਰ ਸ਼ਾਮਲ ਹੋਏ। ਸੁਨੀਲ ਜਾਖੜ ਅਤੇ ਨਾਇਬ ਸਿੰਘ ਸੈਣੀ ਨੇ ਗਿਆਨ ਸਿੰਘ ਮਾਨ ਦਾ ਪਾਰਟੀ 'ਚ ਸਵਾਗਤ ਵੀ ਕੀਤਾ। ਸੋਮਵਾਰ ਦੇ ਦਿਨ ਇਸ ਪ੍ਰੋਗਰਾਮ ਦੇ ਦਰਮਿਆਨ ਭਗਵੰਤ ਮਾਨ ਤੋਂ ਇਲਾਵਾ ਭਗਵੰਤ ਮਾਨ ਦੇ ਕੁਝ ਹੋਰਨਾਂ ਪੁਰਾਣੇ ਕਰੀਬੀਆਂ ਨੂੰ ਵੀ ਭਾਜਪਾ ਦੇ ਵਿੱਚ ਸ਼ਾਮਲ ਕੀਤਾ ਗਿਆ। ਉੱਥੇ ਹੀ ਆਸਟ੍ਰੇਲੀਆ ਦੀਆਂ ਵੀ ਆਓ ਹੁਣ ਖਬਰਾਂ ਸਾਂਝੀਆਂ ਕਰਦੇ ਚੱਲਦੇ ਹਾਂ। ਬਜਟ ਦੇ ਵਿੱਚ ਆ, ਬਜਟ ਦੇ ਵਿੱਚ ਉਹ, ਹੁਣ ਲੈ ਦੇ ਕੇ ਬਜਟ ਅੱਜ ਦਾ ਦਿਨ ਆਈ ਗਿਆ। 12 ਮਈ ਹੈ ਟਿਊਜ਼ਡੇ ਬਜਟ, ਫੈਡਰਲ ਬਜਟ, ਮੇ ਬਜਟ, ਸਾਲਾਨਾ ਬਜਟ, ਬੜੇ ਸਾਰੇ ਨਾਮ ਦਿੱਤੇ ਗਏ ਹੋਣਗੇ। ਕਨਫਿਊਜ਼ ਨਹੀਂ ਹੋਣਾ, ਬਜਟ ਤੋਂ ਵੀ ਪਰੇਸ਼ਾਨ ਨਹੀਂ ਹੋਣਾ। ਬਜਟ ਤੁਹਾਨੂੰ ਪਰੇਸ਼ਾਨ ਜ਼ਰੂਰ ਕਰ ਸਕਦਾ, ਪਰ ਖਬਰਾਂ ਦੇ ਵਿੱਚ ਅਸੀਂ ਤੁਹਾਨੂੰ ਤਰਤੀਬਵਾਰ ਦੱਸਾਂਗੇ। ਬਜਟ ਇੱਕ ਵਾਰ ਪੇਸ਼ ਹੋ ਲੈਣ ਦਿਓ। ਅੱਜ ਦੇ ਦਿਨ ਜਿਹੜਾ ਬਜਟ ਪੇਸ਼ ਹੋਣਾ ਉਸ ਦੇ ਵਿੱਚ ਸਰਕਾਰ ਆਪਣੇ ਹੀ ਵਾਅਦੇ ਤੋਂ ਮੁਕਰੀ ਹੋਈ ਹੈ। ਤੇ ਹੁਣ ਫਿਰ ਹੋਰ ਤਾਂ ਕੀ ਕਹੀਏ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਸਰਕਾਰ ਨੇ ਜਦੋਂ 2025 ਦੇ ਵਿੱਚ ਚੋਣਾਂ ਲੜਨੀਆਂ ਸੀ, ਫੈਡਰਲ ਚੋਣਾਂ, ਉਦੋਂ ਵਾਅਦਾ ਕੀਤਾ ਸੀ ਕਿ ਉਹ ਕੋਈ ਨਵਾਂ ਟੈਕਸ ਨਹੀਂ ਲਗਾਉਣਗੇ, ਨਾ ਹੀ ਨੈਗੇਟਿਵ ਗੇਅਰਿੰਗ ਨੂੰ ਛੇੜਨਗੇ ਅਤੇ ਨਾ ਹੀ CGT ਯਾਨੀ ਕੈਪੀਟਲ ਗੇਨਸ ਟੈਕਸ ਦੇ ਡਿਸਕਾਊਂਟ ਦੇ ਵਿੱਚ ਕੋਈ ਫੇਰ ਬਦਲ ਕਰਨਗੇ। ਪਰ ਹੁਣ ਐਸੀ ਕਿਹੜੀ ਮਜਬੂਰੀ ਆਉਣ ਪਈ ਕਿ ਆਸਟ੍ਰੇਲੀਆ ਸਰਕਾਰ ਨੂੰ ਆਪਣੇ ਹੀ ਫੈਸਲੇ ਤੋਂ ਪਲਟਣਾ ਪਿਆ। ਕੈਪੀਟਲ ਗੇਨ ਟੈਕਸ 1999 ਤੋਂ ਵੀ ਪਹਿਲਾਂ ਜਿਹੜਾ ਇੱਕ ਇੰਡੈਕਸੇਸ਼ਨ ਮਾਡਲ ਹੈ ਆਸਟ੍ਰੇਲੀਆ ਦੇ ਵਿੱਚ, ਉਸ ਨੂੰ ਲਾਗੂ ਕਰਕੇ ਰੱਖਿਆ ਗਿਆ। ਹਾਲਾਂਕਿ ਨੈਗੇਟਿਵ ਗੇਅਰਿੰਗ ਹੈ ਜਾਂ CGT ਡਿਸਕਾਊਂਟ ਨੇ, ਇਹਨਾਂ 'ਚੋਂ ਤੁਰੰਤ ਪ੍ਰਭਾਵ ਦੇ ਨਾਲ ਬਦਲਾਅ ਨਹੀਂ ਹੋਣ ਲੱਗੇ। ਮਾਹਰ ਇਹ ਵੀ ਮੰਨਦੇ ਨੇ ਕਿ ਸਰਕਾਰ ਇਸ ਨੂੰ ਆਉਣ ਵਾਲੇ ਸਮੇਂ 'ਤੇ ਘੱਟੋ ਘੱਟ ਜੁਲਾਈ 2027 ਤੱਕ ਹੌਲੀ ਹੌਲੀ ਕਰਕੇ ਖਤਮ ਕਰ ਸਕਦੀ ਹੈ। ਹਾਲਾਂਕਿ ਐਂਥਨੀ ਅਲਬਨੀ ਸਰਕਾਰ ਦੀਆਂ ਕਿਹੜੀਆਂ ਮਜਬੂਰੀਆਂ ਨੇ ਸਵਾਲ ਫਿਰ ਉੱਥੇ ਆ ਕੇ ਖੜ੍ਹਾ ਹੁੰਦਾ। ਅੱਜ ਦੇ ਦਿਨ ਦੇਖਦੇ ਹਾਂ ਕਿ ਟ੍ਰੈਜਰ ਜਿਮ ਚਾਮਸ ਆਖਿਰਕਾਰ ਇਸ ਦੇ ਪਿੱਛੇ ਕੀ ਤਰਕ ਦਿੰਦੇ ਨੇ। ਬਸ ਇੱਧਰ RBA ਨੇ ਵਿਆਜ ਦਰਾਂ ਵਧਾਉਣੀਆਂ ਸੀ ਕਿ ਬੈਂਕ ਤਾਂ ਕਾਹਲੇ ਹੀ ਬੈਠੇ ਸੀ, ਇੰਨੇ ਤੱਤੇ ਕਿ ਵਿਆਜ ਦਰਾਂ ਨੂੰ ਤੁਰੰਤ ਲਾਗੂ ਕਰ ਦਿੱਤਾ। ਉਂਝ ਕਈ ਵਾਰ ਇਹ ਹੁੰਦਾ ਹੈ ਕਿ ਵਿਆਜ ਦਰਾਂ ਵਧਾਉਣ ਤੋਂ ਬਾਅਦ RBA ਜਿਹੜੀਆਂ ਦਰਾਂ ਦੇ ਉੱਤੇ ਪੈਸੇ ਜਿਹੜੇ ਲੋਨ ਕਰਦਾ ਬੈਂਕਾਂ ਨੂੰ, ਬੈਂਕ ਥੋੜ੍ਹਾ ਸਮਾਂ ਲਗਾ ਦਿੰਦੇ ਨੇ ਆਮ ਲੋਕਾਂ ਤੱਕ ਵਿਆਜ ਦਰਾਂ ਨੂੰ ਵਧਾਉਣ ਦੇ ਲਈ। ਕਈ ਵਾਰ ਹਫ਼ਤੇ 10 ਦਿਨ ਦਾ ਵੀ ਸਮਾਂ ਲੱਗ ਜਾਂਦਾ ਹੈ, ਪਰ ਇਸ ਵਾਰ ਕੈਸ਼ ਰੇਟ ਜਿਹੜੀਆਂ 4.35% ਵਧਾਈਆਂ ਨੇ, 4.35% ਦੇ ਉੱਤੇ ਆ ਕੇ ਨਗਦੀ ਦਰ ਟਿਕ ਗਈ ਹੈ। ਨਗਦੀ ਦਰ ਦਾ ਮਤਲਬ RBA ਜਿਸ ਦਰ ਦੇ ਉੱਤੇ ਨਗਦੀ ਬੈਂਕਾਂ ਨੂੰ ਪ੍ਰਦਾਨ ਕਰਦਾ, ਔਰ ਫਿਰ ਗਾਂਹ ਬੈਂਕ ਵੀ ਆਪੋ ਆਪਣਾ ਜਿਹੜਾ ਸਰਚਾਰਜ ਲਗਾ ਕੇ ਕਰਜ਼ਦਾਰਾਂ ਤੋਂ ਯਾਨੀ ਤੁਹਾਡੇ ਤੋਂ ਉਹ ਜਿਹੜਾ ਕਰਜ਼ਾ ਤੁਸੀਂ ਲਿਆ ਹੈ ਉਹਦੀਆਂ ਵਿਆਜ ਦਰਾਂ ਵਸੂਲਦੇ ਨੇ। 4 ਵੱਡੇ ਬੈਂਕ ਨੇ ਆਸਟ੍ਰੇਲੀਆ ਦੇ ਵਿੱਚ, 4 ਨੇ ਪੈਂਦੀ ਸੱਟੇ ਇਸ ਵਾਧੇ ਨੂੰ ਲਾਗੂ ਕਰਨ ਦੀ ਗੱਲ ਵੀ ਕਰ ਦਿੱਤੀ ਹੈ। ਹਾਲਾਂਕਿ ਇੰਟਰਸਟ ਰੇਟ ਹਾਈਕ ਦੇ ਨਾਲ ਸੇਵਿੰਗ ਅਕਾਊਂਟਸ ਦੇ ਉੱਤੇ ਥੋੜ੍ਹੀ ਬਹੁਤ ਮਦਦ ਵੀ ਮਿਲੇਗੀ। ਦੱਸ ਦਈਏ ਕਿ ਜਿਹੜੇ 18 ਸਾਲ ਤੋਂ 34 ਸਾਲ ਦੇ ਦਰਮਿਆਨ ਨੇ ਉਹਨਾਂ ਨੂੰ ਇਸ ਕਿਸਮ ਦੇ ਬੋਨਸ ਆਸਟ੍ਰੇਲੀਆ ਦੇ ਵਿੱਚ ਮਿਲਦੇ ਨੇ ਤੁਹਾਡੇ ਸੇਵਿੰਗ ਖਾਤਿਆਂ ਦੇ ਉੱਤੇ। ਵੈਸਟਪੈਕ ਨੇ ਸਭ ਤੋਂ ਪਹਿਲਾਂ ਇਹ ਵਾਧਾ ਲਾਗੂ ਕੀਤਾ, ਉਸ ਤੋਂ ਬਾਅਦ ਫਿਰ ਕਾਮਨਵੈਲਥ ਬੈਂਕ, ਨੈਬ, ANZ ਨੇ ਵੀ ਇਸੇ ਦਰਾਂ ਨੂੰ ਇਨ ਬਿਨ ਲਾਗੂ ਕਰਨ ਦੀ ਗੱਲ ਕੀਤੀ। ਮੈਕੁਆਰੀ ਬੈਂਕ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਕੰਡੀਸ਼ਨ ਫਰੀ ਅਕਾਊਂਟ ਨੇ ਜਿਹੜੇ ਉਹਨਾਂ ਦੇ ਉੱਤੇ ਸ਼ੁੱਕਰਵਾਰ ਦੇ ਦਿਨ ਤੋਂ ਇਹ ਵਾਧਾ ਲਾਗੂ ਹੋ ਜਾਏਗਾ। ਹਾਲਾਂਕਿ ਤੁਹਾਡੀ ਜੇਬ ਦੇ ਉੱਤੇ ਅੱਜ ਦੇ ਬਜਟ ਪੇਸ਼ ਹੋਣ ਤੋਂ ਬਾਅਦ ਅਤੇ ਵਿਆਜ ਦਰਾਂ ਵਧਣ ਤੋਂ ਬਾਅਦ ਕਿੰਨਾ ਕੁ ਬੋਝ ਪਏਗਾ, ਇਹਦੀਆਂ ਚਰਚਾਵਾਂ ਅਸੀਂ ਅਲੱਗ ਤੋਂ ਵੀ ਕਰ ਸਕਦੇ ਹਾਂ। ਟਿਊਜ਼ਡੇ ਬਜਟ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਹੁਣ ਤੱਕ ਆਪਾਂ ਕਰ ਚੁੱਕੇ ਹਾਂ ਸਾਡੇ ਸੋਸ਼ਲ ਮੀਡੀਆ ਦੇ ਜ਼ਰੀਏ, ਖਬਰਾਂ ਦੇ ਜ਼ਰੀਏ, ਅਲੱਗ ਅਲੱਗ ਪੋਡਕਾਸਟ ਦੇ ਜ਼ਰੀਏ। ਇੱਕ ਹੋਰ ਗੱਲ ਇਹ ਵੀ ਸਾਹਮਣੇ ਆਈ ਹੈ, ਹਾਊਸਿੰਗ ਮਿਨਿਸਟਰ ਕਲੇਅਰ ਓਨੀਲ ਨੇ ਦਾਅਵਾ ਕੀਤਾ ਹੈ ਕਿ ਦੇਸ਼ ਦੇ ਅੰਦਰ 4,335 ਹੋਮਲੈਸ ਯਾਨੀ ਬੇਘਰੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਹਾਊਸਿੰਗ ਸਰਵਿਸਿਜ਼ ਉਹਨਾਂ ਤੱਕ ਮੁਹੱਈਆ ਕਰਵਾਉਣ ਦੇ ਲਈ $60 million ਦਾ ਨਿਵੇਸ਼ ਕੀਤਾ ਜਾਏਗਾ। ਬੇਲੋੜਾ ਖਰਚਾ ਨਹੀਂ ਹੈ, ਪਰ ਬੇਲੋੜੇ ਖਰਚੇ ਤਾਂ ਹੋਰ ਬਥੇਰੇ ਨੇ, ਇਸ ਖਰਚੇ ਦੀ ਲੋੜ ਵੀ ਹੈ। ਫੰਡਿੰਗ ਦੀ ਗੱਲ ਪਹਿਲਾਂ ਵੀ ਕਈ ਵਾਰ ਕੀਤੀ ਗਈ ਹੈ, 2029-30 ਤੱਕ ਬੇਘਰੇ ਨੌਜਵਾਨਾਂ ਦੀ ਗਿਣਤੀ ਹੋਰ ਵਧੇਗੀ। ਸਰਕਾਰ ਉਹਨਾਂ ਨੂੰ ਲਿਆ ਲਿਆ ਕੇ ਘਰਾਂ ਦੇ ਵਿੱਚ ਸ਼ਿਫਟ ਕਰਨਾ ਚਾਹੁੰਦੀ, ਔਰ ਇਸ ਖਾਤਰ ਹੀ ਇਹ ਰਕਮ ਜਿਹੜੀ ਅਲੱਗ ਤੋਂ ਰੱਖੀ ਗਈ ਹੈ। ਉਂਝ ਲੌਂਗ ਟਰਮ ਇਕਨੋਮਿਕ ਬੈਨੀਫਿਟ ਵੀ ਹੈਗੇ ਨੇ, ਜਿਸ ਦੇ ਵਿੱਚ 1,000 ਨੌਜਵਾਨ ਲੋਕਾਂ ਨੂੰ ਇੱਕ ਬਹੁਤ ਵੱਡੇ ਬਜਟ ਦੇ

ਦੇਸ਼ ਦੀ ਨੀਂਹ ਜਿਹੜੀ ਇਸ ਵਕਤ ਕਮਜ਼ੋਰ ਹੋਈ ਹੋਈ ਹੈ। ਇਸੇ ਕਰਕੇ ਸਰਕਾਰ ਨੂੰ ਉਸ ਨੀਂਹ ਨੂੰ ਬਚਾਉਣ ਦੇ ਲਈ ਅਲੱਗ ਤੋਂ ਟੈਕਸਪੇਅਰ ਦੀ ਜੇਬ ਦੇ ਕਮਾਏ ਹੋਏ ਪੈਸੇ ਜਿਹੜੇ ਨੇ ਉਹ ਖਰਚਣੇ ਪੈ ਰਹੇ ਨੇ। ਖੈਰ, ਪੈਸੇ ਤਾਂ ਤੁਹਾਡੀ ਜੇਬ ਦੇ ਵਿੱਚੋਂ ਜਾਣਗੇ, ਜਿਵੇਂ ਮਰਜ਼ੀ, ਜਿੱਥੇ ਮਰਜ਼ੀ, ਜੋ ਮਰਜ਼ੀ ਹੋ ਰਿਹਾ ਹੋਵੇ। ਦੁਨੀਆ ਭਰ ਦੇ ਵਿੱਚ ਜੰਗਾਂ ਲੱਗੀਆਂ ਹੋਈਆਂ ਨੇ। ਮੱਧ ਪੂਰਬ ਦੀ ਜੰਗ ਦਾ ਪਹਿਲਾਂ ਵੀ ਪ੍ਰਧਾਨ ਮੰਤਰੀ ਕਹਿ ਚੁੱਕੇ ਨੇ ਕਿ ਆਸਟ੍ਰੇਲੀਅਨ ਲੋਕਾਂ ਨੂੰ, ਮਾਸੂਮ ਆਸਟ੍ਰੇਲੀਅਨ ਲੋਕਾਂ ਨੂੰ ਖਾਮਿਆਜ਼ਾ ਭੁਗਤਣਾ ਪਏਗਾ। ਕਿਵੇਂ ਨਾ ਕਿਵੇਂ ਸਰਕਾਰਾਂ ਹੋ ਗਈਆਂ, ਵੱਡੇ ਅਦਾਰੇ ਹੋ ਗਏ, ਤੁਹਾਡੇ ਕੋਲੋਂ ਹੀ, ਤੁਹਾਡੀ ਜੇਬ ਦੇ ਵਿੱਚੋਂ ਹੀ ਇਹ ਪੈਸੇ ਵਸੂਲਣਗੇ। ਹੁਣ ਆਸਟ੍ਰੇਲੀਆ ਪੋਸਟ ਦੀ ਉਹ ਲੈ ਲਓ। ਆਸਟ੍ਰੇਲੀਆ ਪੋਸਟ ਨੂੰ ਇਹ ਲੱਗਦਾ ਹੈ ਕਿ ਉਹਨਾਂ ਦੇ ਪੋਸਟੀ ਜਿਹੜੇ ਘਰੋਂ ਘਰੀ ਜਾ ਕੇ ਚਿੱਠੀਆਂ ਪਾਉਂਦੇ ਨੇ, ਉਹ ਵੀ ਕੋਈ ਪਾਣੀ ਦੇ ਉੱਤੇ ਤਾਂ ਆਪਣੇ ਸਕੂਟਰ ਚਲਾ ਨਹੀਂ ਰਹੇ, ਉਹਨਾਂ ਨੂੰ ਵੀ ਫਿਊਲ ਦੀ ਲੋੜ ਪੈਂਦੀ ਹੈ। ਹੋਰ ਤਾਂ ਹੋਰ ਟਰਾਂਸਪੋਰਟੇਸ਼ਨ, ਪੋਸਟਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਲਿਜਾਣਾ, ਔਰ ਬਹੁਤ ਸਾਰੇ ਸਪਲਾਈ ਚੇਨ ਦੇ ਵਿੱਚ ਹੋਰ ਬੜੀਆਂ ਸਾਰੀਆਂ ਚੀਜ਼ਾਂ ਜੁੜੀਆਂ ਹੁੰਦੀਆਂ ਨੇ। ਫਿਊਲ ਕ੍ਰਾਈਸਿਸ ਦੇ ਚੱਲਦਿਆਂ ਹੋਇਆਂ ਉਹਨਾਂ ਦੇ ਖਰਚੇ ਵੱਧ ਰਹੇ ਨੇ। ਸੋ ਹੁਣ 1 ਜੂਨ ਤੋਂ ਡੋਮੈਸਟਿਕ ਪਾਰਸਲ 'ਤੇ ਸਰਚਾਰਜ ਵੀ ਵਧਣਗੇ। ਦੱਸ ਦਈਏ ਕਿ ਜਿੰਨੇ ਵੀ ਬਿਜ਼ਨਸ ਕਸਟਮਰ ਨੇ ਉਹਨਾਂ ਦੇ ਉੱਤੇ ਇਸਦਾ ਸਿੱਧਾ ਪ੍ਰਭਾਵ ਪਏਗਾ। ਬਿਜ਼ਨਸ ਕਸਟਮਰ ਆਮ ਤੌਰ ਦੇ ਉੱਤੇ ਪਾਰਸਲਸ ਦੀ ਵਰਤੋਂ ਕਰਦੇ ਨੇ। 30,000 ਤੋਂ ਲੈ ਕੇ 50,000 ਦੇ ਆਸ ਪਾਸ ਬਿਜ਼ਨਸ ਕਸਟਮਰ ਨੇ, ਜਿਨ੍ਹਾਂ ਨੂੰ ਇਹ ਪਹਿਲਾਂ 12% ਦੇਣਾ ਪੈਂਦਾ ਸੀ ਡੋਮੈਸਟਿਕ ਪਾਰਸਲ ਸਰਚਾਰਜ ਦਾ, ਹੁਣ 19.5% ਦੇਣਾ ਪਏਗਾ। ਅਤੇ ਜੇ ਐਕਸਪ੍ਰੈਸ ਸਰਵਿਸ ਹੈ, ਫਿਰ ਤਾਂ ਮੰਨ ਕੇ ਚੱਲੋ ਕਿ ਇਹਦੇ 'ਚ 10% ਹੋਰ, 30% ਤੁਹਾਨੂੰ ਦੇਣਾ ਪੈ ਸਕਦਾ ਹੈ। ਔਸ ਪੋਸਟ ਦੀ ਤਰਫ ਤੋਂ ਇਸ ਸਾਰੇ ਨੂੰ ਫਿਊਲ ਸ਼ੋਰਟੇਜ ਜ਼ਿੰਮੇਦਾਰ ਦੱਸ ਕੇ ਉਸਦੇ ਸਿਰ ਸਾਰਾ ਠੀਕਰਾ ਫੋੜਿਆ ਗਿਆ। ਦੱਸਿਆ ਗਿਆ ਕਿ ਪਹਿਲਾਂ ਹੀ ਬੜਾ ਮਹਿੰਗਾ ਹੋ ਚੁੱਕਿਆ ਕੰਮ, ਆਸਟ੍ਰੇਲੀਆ ਪੋਸਟ ਹੋਰ ਖਰਚੇ ਨਹੀਂ ਚੱਲ ਸਕਦਾ। ਪਿਛਲੇ ਸਾਲ ਆਸਟ੍ਰੇਲੀਆ ਪੋਸਟ ਨੇ ਇਹ ਵੀ ਕਿਹਾ ਸੀ ਕਿ ਇਹ ਘਾਟੇ ਦੇ ਵਿੱਚੋਂ ਚੱਲ ਰਹੇ ਨੇ। ਖੈਰ, ਘਾਟੇ ਵਾਧੇ ਤੁਹਾਡੇ ਤੋਂ ਹੀ ਪੂਰੇ ਹੋਣਗੇ। ਸਰਕਾਰ ਦੇ ਬੇਲੋੜੇ ਖਰਚੇ ਕਿਵੇਂ ਕਈ ਵਾਰ ਬੇਲੋੜੇ ਜਾਪਦੇ ਨੇ, ਬੜੀ ਵਾਰ ਉਦਾਹਰਣਾਂ ਦੇ ਦਿੱਤੀਆਂ ਨੇ, ਬੜੀ ਵਾਰ ਤੁਹਾਨੂੰ ਇਹ ਖਬਰਾਂ ਸੁਣਾ ਵੀ ਦਿੱਤੀਆਂ ਨੇ, ਚਾਹੇ ਉਹ ਬਿਗ ਫੈਟ ਕੈਟਸ ਯਾਨੀ ਕਿ ਵੱਡੇ ਬਿਊਰੋਕਰੇਟਸ ਨੂੰ ਦਿੱਤੀਆਂ ਜਾਂਦੀਆਂ ਬੇਲੋੜੀਆਂ ਤਨਖਾਹਾਂ ਹੋਣ, ਚਾਹੇ ਇਨਫਰਾਸਟ੍ਰਕਚਰ ਦੇ ਇਹੋ ਜਿਹੇ ਪ੍ਰੋਜੈਕਟ ਜਿਨ੍ਹਾਂ ਦਾ ਕੋਈ ਥਾਂ ਪਤਾ, ਕੋਈ ਟਿਕਾਣਾ ਨਹੀਂ, ਜਾਂ ਉਹਨਾਂ ਉਹਨਾਂ ਤੋਂ ਫਾਇਦਾ ਨਹੀਂ ਹੁੰਦਾ ਜਿੰਨਾ ਉਹਦੇ ਲੌਂਗ ਟਰਮ 'ਚ ਨੁਕਸਾਨ ਹੁੰਦੇ ਨੇ। ਹੁਣ ਨਿਊ ਸਾਊਥ ਵੇਲਜ਼ ਪੁਲਿਸ ਜਿਸ ਤਰੀਕੇ ਦੇ ਨਾਲ ਆਪਣੇ ਰਿਕਾਰਡ ਰੱਖਦੀ ਹੈ, ਕ੍ਰਾਈਮ ਨੂੰ ਲੈ ਕੇ ਕੇਸਾਂ ਨੂੰ ਟਰੈਕ ਕਰਦੀ ਹੈ, ਇਨਵੈਸਟੀਗੇਸ਼ਨਸ ਨੂੰ ਮੈਨੇਜ ਕਰਦੀ ਹੈ, ਉਹ ਸਾਰਾ ਕੁਝ ਇੱਕ ਟੈਕਨੀਕਲ, ਜ਼ਾਹਰ ਜੀ ਗੱਲ ਹੈ ਕਿ ਸੋਫਟਵੇਅਰ ਦੇ ਜ਼ਰੀਏ ਹੁੰਦਾ। ਕਈ ਸਾਲ ਪੁਰਾਣੇ ਉਹ ਸੋਫਟਵੇਅਰ ਵਰਤੇ ਜਾ ਰਹੇ ਸੀ, ਮੰਨਿਆ ਜਾ ਰਿਹਾ ਸੀ ਕਿ 90ਵਿਆਂ ਦੀ ਟੈਕਨੋਲੋਜੀ ਜਿਹੜੀ ਸੀ ਉਹ ਨਿਊ ਸਾਊਥ ਵੇਲਜ਼ ਵਰਤ ਰਹੀ ਸੀ। ਫਿਰ ਪੁਲਿਸ ਨੇ ਸੋਚਿਆ ਕਿ ਆਪਰੇਸ਼ਨਲ ਰਿਸਕ ਨੇ, ਇਸ ਕਰਕੇ ਇਸ ਨੂੰ IT ਅਪਗ੍ਰੇਡੇਸ਼ਨ ਦਿੱਤੀ ਜਾਵੇ। ਖੈਰ, ਵਾਜਬ ਜੀ ਗੱਲ ਹੈ ਕਿ IT ਅਪਗ੍ਰੇਡੇਸ਼ਨ ਦਿੱਤੀ ਜਾਣੀ ਸੀ। $500 million ਤੋਂ ਉੱਪਰ ਦਾ ਬਜਟ ਇਸ ਦੇ ਉੱਤੇ ਖਰਚ ਦਿੱਤਾ ਗਿਆ। ਹੁਣ ਤੁਹਾਨੂੰ ਲੱਗਦਾ ਹੋਏਗਾ ਕਿ NSW ਪੁਲਿਸ ਦੇ ਕੋਲ ਬੜਾ ਵਧੀਆ ਟੈਕਨੀਕਲ ਸਿਸਟਮ ਹੈ, ਬੜੀ ਵਧੀਆ ਕੋਪਸ, COPS ਕਹਿ ਦਿੰਦੇ ਹਾਂ ਉਹਨੂੰ, ਕੰਪਿਊਟਰਾਈਜ਼ਡ ਆਪਰੇਸ਼ਨਲ ਪੁਲਿਸਿੰਗ ਸਿਸਟਮ ਹੈ, ਬੜੇ ਵਧੀਆ ਕੋਪਸ ਜਿਹੜੇ ਨੇ ਉਹਦੇ ਉੱਤੇ ਹੀ ਸਾਰੇ ਥਾਣੇ ਜਿਹੜੇ ਨੇ ਨਿਰਭਰ ਕਰਦੇ ਨੇ, ਔਰ ਬੜੀ ਵਧੀਆ IT ਅਪਗ੍ਰੇਡੇਸ਼ਨ ਹੋ ਚੁੱਕੀ ਹੈ। ਤੁਹਾਡੀ ਗਲਤ ਫਹਿਮੀ ਹੈ। ਡੇਲੀ ਟੈਲੀਗ੍ਰਾਫ ਅਖਬਾਰ ਇਹ ਕਹਿੰਦਾ ਹੈ ਕਿ ਇੰਨਾ ਪੈਸਾ ਖਰਚਣ ਤੋਂ ਬਾਅਦ ਵੀ ਇਹ ਜਿਹੜੇ ਸੋਫਟਵੇਅਰ ਹੋਏ ਨੇ ਇਹ ਕੋਈ ਬਹੁਤੇ ਵਧੀਆ ਅਪਡੇਟ ਨਹੀਂ ਹੋਏ। ਪਿਛਲੀ ਵਾਰ ਜਿੰਨਾ ਵੀ ਇਹ ਪ੍ਰੋਜੈਕਟ, ਜਿੰਨਾ ਵੀ ਅਪਡੇਟ ਕੀਤਾ ਗਿਆ ਸੀ, ਉਹਦੇ ਕ੍ਰਿਟੀਕਲ ਕੰਪੋਨੈਂਟ ਹਾਲੇ ਵੀ ਜਿਹੜੇ ਨੇ ਉਹ ਜਵਾਬ ਨਹੀਂ ਦੇ ਪਾ ਰਹੇ। ਇਸ ਦਾ ਮਤਲਬ ਇਹ ਹੈ ਕਿ ਨਿਊ ਸਾਊਥ ਵੇਲਜ਼ ਪੁਲਿਸ ਨੇ $00,000 ਖਰਚ ਕੇ ਵੀ ਕੁਝ ਖਾਸ ਹਾਸਲ ਨਹੀਂ ਕੀਤਾ। ਖੈਰ, ਇਸ ਦੀ ਜਵਾਬਦੇਹੀਆਂ ਤਾਂ ਆਉਣ ਵਾਲੇ ਦਿਨਾਂ 'ਚ ਪੁਲਿਸ ਮਹਿਕਮਾ ਜਿਹੜਾ ਉਹ ਦੇ ਦੇਵੇਗਾ। ਔਖੇ ਹੋਏ ਪਏ ਹੋ ਕਿ ਇੰਨੀ ਮਹਿੰਗਾਈ, ਇੰਨਾ ਕੁਛ, ਅਤੇ ਕੰਮ ਧੰਦਾ, ਚਲੋ ਕੰਮ ਧੰਦੇ 'ਤੇ ਵੀ ਤੁਹਾਨੂੰ ਲਗਾ ਦਿੰਦੇ ਹਾਂ। ਐਮਾਜ਼ਨ ਆਸਟ੍ਰੇਲੀਆ ਨੇ ਐਲਾਨ ਕੀਤਾ ਕਿ ਉਹ 850 ਦੇ ਕਰੀਬ ਸੀਜ਼ਨਲ ਵਰਕਰਸ ਜਿਹੜੇ ਨੇ, ਕਿਉਂਕਿ ਜੁਲਾਈ ਮਹੀਨੇ 'ਚ ਆਮ ਤੌਰ ਦੇ ਉੱਤੇ ਜਿਹੜੀਆਂ ਈਅਰ ਐਂਡ ਸੇਲਾਂ ਹੁੰਦੀਆਂ ਨੇ ਜਾਂ ਫਾਈਨੈਂਸ਼ੀਅਲ ਈਅਰ ਦੀ ਸ਼ੁਰੂਆਤ ਦੇ ਉੱਤੇ ਸੇਲਾਂ ਹੁੰਦੀਆਂ ਨੇ, ਉਹ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪ੍ਰਾਈਮ ਡੇ ਕਿਹਾ ਜਾਂਦਾ ਇਹਨੂੰ। ਸੋ ਐਮਾਜ਼ਨ ਦੀ ਤਰਫ ਤੋਂ ਹੁਣ ਇਹਨਾਂ ਸੇਲਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਪਿਕਿੰਗ, ਪੈਕਿੰਗ, ਸ਼ਿਪਿੰਗ ਆਰਡਰਸ ਜਿਹੜੇ ਨੇ, ਹੋਰ ਬੜੇ ਸਾਰੇ ਕੰਮ ਨੇ। ਸੋ ਐਮਾਜ਼ਨ ਤੱਕ ਕੋਂਟੈਕਟ ਕਰੋ ਭਾਈ। ਸਿਡਨੀ, ਮੈਲਬਰਨ, ਪਰਥ, ਬ੍ਰਿਸਬਨ, ਐਡੀਲੇਡ, ਜਿੰਨੇ ਵੀ ਇਹਨਾਂ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਸਟੋਰ ਨੇ, ਉੱਥੇ ਅਲੱਗ ਅਲੱਗ ਥਾਵਾਂ ਦੇ ਉੱਤੇ ਅਲੱਗ ਅਲੱਗ ਲੋੜਾਂ ਦੇ ਮੁਤਾਬਕ
ਹਾਇਰਿੰਗ ਕੀਤੀ ਜਾ ਰਹੀ ਹੈ। ਮੋਟੇ ਤੌਰ 'ਤੇ ਦੱਸਦੇ ਚੱਲੀਏ ਕਿ ਸਿਡਨੀ ਦੇ ਵਿੱਚ ਐਮਾਜ਼ਨ ਨੇ 450 ਦੇ ਕਰੀਬ ਲੋਕ ਹਾਇਰ ਕਰਨੇ ਨੇ। ਇਹਨਾਂ ਦੀਆਂ ਅਲੱਗ ਅਲੱਗ ਲੋਕੇਸ਼ਨਸ ਨੇ ਐਮਾਜ਼ਨ ਦੀ ਕੈਂਪਸ ਕ੍ਰੀਕ, ਹੌਰਸਲੀ ਪਾਰਕ, ਕਲੋ ਚਲੋ

ਈਸਟਰਨ ਕ੍ਰੀਕ, ਵੈਸਟ ਗੋਸਫੋਰਡ ਅਤੇ ਬੈਲਾਵਿਸਟਾ। ਇੱਦਾਂ ਹੀ ਬ੍ਰਿਸਬੇਨ ਦੇ ਵਿੱਚ ਵੀ, ਬ੍ਰਿਸਬੇਨ 'ਚ ਹਾਲਾਂਕਿ 400 450 ਨਹੀਂ ਪਰ 90 ਕੁ ਲੋਕ ਤਾਂ ਇੱਥੇ ਵੀ ਹਾਇਰ ਹੋਣੇ ਨੇ। ਔਰ ਬ੍ਰਿਸਬੇਨ ਦੇ ਵਿੱਚ ਜਿਹੜਾ ਲਿਟਨ ਅਤੇ ਪਿੰਕੈਂਬਾ ਦੀ ਸਾਈਟਸ ਨੇ, ਇੱਥੇ ਇਹ ਹਾਇਰਿੰਗ ਚੱਲ ਰਹੀ ਹੈ। ਮੈਲਬਰਨ ਦੇ ਵਿੱਚ ਐਮਾਜ਼ਨ 160 to 200 ਦੇ ਕਰੀਬ ਲੋਕ ਹਾਇਰ ਕਰੇਗੀ। ਐਵਲਨ ਦੀ ਫੈਸਿਲਿਟੀ ਡੈਨੀਨੋਂਗ ਸਾਊਥ, ਰੈਵਨ ਹਾਲ ਅਤੇ ਮਲਗਰੇਵ ਦੇ ਵਿੱਚ ਜਾ ਕੇ ਪਤਾ ਕਰੋ ਡਿਲੀਵਰੀ ਸਟੇਸ਼ਨਸ ਅਤੇ ਫੁਲਫਿਲਮੈਂਟ ਸੈਂਟਰਸ ਦੇ ਵਿੱਚ ਕਿਹੜੀਆਂ ਕਿਹੜੀਆਂ ਨੌਕਰੀਆਂ ਦੀ ਲੋੜ ਹੈ। ਪਰਥ ਦੇ ਵਿੱਚ ਵੀ 150 ਦੇ ਕਰੀਬ ਹਾਇਰਿੰਗ ਕੀਤੀ ਜਾਣੀ ਹੈ। ਇਹਨਾਂ ਦੇ ਸਟੇਸ਼ਨਸ ਜਿਹੜੀ ਜਾਂਡਾਕੋਟ ਅਤੇ ਕਿਊਡੇਲ ਦੀ ਜਿਹੜੀ ਲੋਕੇਸ਼ਨਸ ਨੇ। ਐਡੀਲੇਡ ਦੇ ਵਿੱਚ ਐਮਾਜ਼ਨ 20-22 ਲੋਕਾਂ ਨੂੰ ਹਾਇਰ ਕਰਨ ਜਾ ਰਹੀ ਹੈ। ਕਵਾਨ ਫਸਟ ਕਮ ਫਸਟ ਸਰਵ, ਉੱਥੇ ਜਾ ਕੇ ਤੁਸੀਂ ਪਤਾ ਕਰ ਸਕਦੇ ਹੋ। ਆਮ ਤੌਰ ਦੇ ਉੱਤੇ ਆਖਰੀ ਖਬਰ ਦੀ ਸਾਂਝ ਪਾਉਣ ਲੱਗਿਆ ਹੁਣ। ਆਮ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਜਿੰਨੇ ਵੀ ਦੱਖਣਪੰਥੀ ਮੀਡੀਆ ਤੁਸੀਂ ਫਰੋਲ ਕੇ ਦੇਖ ਲਵੋ, ਖਬਰਾਂ ਹੀ ਲੱਗਦੀਆਂ ਨੇ ਕਿ ਯਹੂਦੀ ਭਾਈਚਾਰੇ ਤੱਕ ਖਤਰਾ, ਉਹਨਾਂ ਦੇ ਉੱਤੇ ਹਮਲੇ ਕੀਤੇ ਜਾਂਦੇ ਨੇ। ਪਰ ਇਸਲਾਮੋਫੋਬੀਆ ਦੀਆਂ ਖਬਰਾਂ ਅਕਸਰ ਦੱਬ ਲੀਆਂ ਜਾਂਦੀਆਂ ਨੇ। ਜਾਣ ਤੋਂ ਪਹਿਲਾਂ ਆਖਰੀ ਖਬਰ ਤੁਹਾਨੂੰ ਦੱਸਦੇ ਚੱਲੀਏ। ਬ੍ਰਿਸਬੇਨ ਦੇ ਇੱਕ ਮਸਜਿਦ ਤਕਵਾ ਦੱਸਿਆ ਜਾ ਰਿਹਾ, ਜਿੱਥੇ ਧਮਕੀਆਂ ਦਿੱਤੀਆਂ ਗਈਆਂ ਨੇ ਕਿ ਇੱਥੇ ਹਮਲੇ ਕੀਤੇ ਜਾਣਗੇ। ਹਾਲਾਂਕਿ 33 ਸਾਲ ਦੇ ਇੱਕ ਸ਼ਖਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ, ਦੋਸ਼ ਵੀ ਆਇਦ ਕੀਤੇ ਗਏ ਨੇ, ਪਰ ਮੁਸਲਿਮ ਭਾਈਚਾਰਾ ਇਸ ਤੋਂ ਦਹਿਸ਼ਤ ਦੇ ਵਿੱਚ ਹੈ। ਉਂਝ ਵੀ ਜਿਹੜੀ ਕ੍ਰਾਈਸਟ ਚਰਚ ਦੀ ਘਟਨਾ ਉਹ ਲੈ ਦੇ ਕੇ ਬਾਰ ਬਾਰ ਮੁਸਲਿਮ ਭਾਈਚਾਰੇ ਨੂੰ ਆਸਟ੍ਰੇਲੀਆ 'ਚ ਦਹਿਸ਼ਤ 'ਚ ਪਾ ਦਿੰਦੀ ਹੈ, ਉਹ ਵੱਖਰੀ ਗੱਲ ਹੈ ਕਿ ਇਸ ਦੀਆਂ ਕਿੰਨੀਆਂ ਕੁ ਖਬਰਾਂ ਲੱਗਦੀਆਂ ਨੇ, ਸੁਣਦੀਆਂ, ਪ੍ਰਕਾਸ਼ਿਤ ਹੁੰਦੀਆਂ, ਪ੍ਰਸਾਰਿਤ ਹੁੰਦੀਆਂ। ਹਾਲਾਂਕਿ ਤਾਜ਼ਾ ਹਮਲਾ ਜਿਹੜਾ ਬੋਲਿਆ ਗਿਆ ਉਹ ਵਰਬਲ ਅਟੈਕ ਸੀ, ਉਸ ਦੇ ਵਿੱਚ ਫਿਜ਼ੀਕਲ ਅਟੈਕ ਨਹੀਂ ਹੋਇਆ, ਸੋ ਕਿਸੇ ਦੇ ਕੋਈ ਜ਼ਖਮੀ ਹੋਣ ਦੀ ਖਬਰ ਹਾਸਲ ਨਹੀਂ ਹੋਈ। ਮੌਕੇ 'ਤੇ ਹੀ ਪੁਲਿਸ ਵੀ ਪਹੁੰਚ ਗਈ। ਮਿਚਲਟਨ ਦਾ ਰਹਿਣ ਵਾਲਾ ਇਹ 33 ਸਾਲਾ ਸ਼ਖਸ ਜਿਸ ਨੂੰ ਗ੍ਰਿਫਤਾਰ ਕਰਕੇ ਉਸ ਦੇ ਉੱਤੇ ਦੋਸ਼ ਆਇਦ ਕੀਤੇ ਗਏ ਨੇ। ਕੁਝ ਇਹੋ ਜਿਹੇ ਸ਼ਬਦਾਵਲੀ ਵੀ ਵਰਤੀ ਗਈ ਹੈ, ਕਾਲੇ ਰੰਗ ਦੀ ਗ੍ਰੈਫਿਟੀ ਜਿਹੜੀ ਕੀਤੀ ਗਈ ਹੈ ਨਾ ਕੰਧਾਂ ਦੇ ਉੱਤੇ, ਜਿਸ ਦਾ ਜ਼ਿਕਰ ਸੋਸ਼ਲ ਮੀਡੀਆ ਦੇ ਉੱਤੇ ਜਾਂ ਫਿਰ ਖਬਰਾਂ ਦੇ ਵਿੱਚ ਤਾਂ ਅਸੀਂ ਕਰਨਾ ਬਿਲਕੁਲ ਮੁਨਾਸਬ ਨਹੀਂ ਸਮਝਦੇ। ਇਸਲਾਮ ਭਾਈਚਾਰੇ ਦੇ ਖਿਲਾਫ ਇਸ ਕਿਸਮ ਦੀ ਗ੍ਰੈਫਿਟੀ ਜਿਹੜੀ ਕੀਤੀ ਗਈ ਹੈ, ਇੱਕ ਨਾਜ਼ੀ ਸਿੰਬਲ ਵੀ ਉਕੇਰਿਆ ਗਿਆ। ਆਸਟ੍ਰੇਲੀਅਨ ਨੈਸ਼ਨਲ ਇਮਾਮਸ ਕੌਂਸਲ ਦੀ ਤਰਫ ਤੋਂ ਇਸ ਹਮਲੇ ਦੀ ਨਿੰਦਾ ਕੀਤੀ ਗਈ ਹੈ। IPL ਦੀਆਂ ਖਬਰਾਂ, ਖੈਰ ਉਹ ਮੈਲਬਰਨ ਸਟੂਡੀਓ ਤੋਂ ਤੁਸੀਂ ਹੁਣ ਸੁਣੋ। ਰਣਜੋਤ ਜੀ ਦੇ ਵੱਲ ਚੱਲਦੇ ਹਾਂ, ਵਾਪਸ ਮੈਲਬਰਨ ਸਟੂਡੀਓ 'ਤੇ ਬਾਕੀ ਦੀਆਂ ਅਪਡੇਟਸ ਜਾਣਦੇ ਹਾਂ। ਜੀ ਰਣਜੋਤ ਜੀ,

ਜੀ ਧੰਨਵਾਦ ਗੌਤਮ ਜੀ। ਕੁਛ ਅਗਲੀਆਂ ਖਬਰਾਂ ਦੀ ਗੱਲ ਕਰੀਏ ਆਈ ਪੀ ਐਲ ਵੱਲ ਵਧਣ ਤੋਂ ਪਹਿਲਾਂ ਤਾਂ ਕੱਲ੍ਹ ਦੇ ਦਿਨ ਇੱਕ ਬੜੀ ਦੁਖਦਾਈ ਘਟਨਾ ਵਾਪਰੀ ਮੈਲਬਨ ਦੇ ਵਿੱਚ। ਨੌਰਥ ਮੈਲਬਨ ਸਟੇਸ਼ਨ ਦੇ ਉੱਤੇ ਇੱਕ ਵਿਦਿਆਰਥੀ ਜਿਹੜਾ ਕਿ ਪਲੇਟਫਾਰਮ ਨੰਬਰ 6 ਦੇ ਉੱਤੇ ਟ੍ਰੇਨ ਦੇ ਹੇਠਾਂ ਧੱਸ ਕੇ ਕਾਫੀ ਲੰਮਾ ਰਸਤਾ ਜਿਹੜਾ ਘਸੀਟਦਾ ਗਿਆ। ਨੌਰਥ ਮੈਲਬਨ ਸਟੇਸ਼ਨ ਦੇ ਉੱਤੇ ਇਹ ਹਾਦਸਾ ਜਿਹੜਾ ਕੱਲ੍ਹ ਦੇ ਦਿਨ ਵਾਪਰਿਆ ਸੀ। 7ਵੀਂ ਜਮਾਤ ਦਾ ਇਹ ਵਿਦਿਆਰਥੀ ਹੀ ਹੁਣ ਤੱਕ ਦੀਆਂ ਜਾਣਕਾਰੀਆਂ ਇਹ ਕਹਿੰਦੀਆਂ ਨੇ ਕਿ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ। ਇਸ ਟਾਈਮ ਦੇ ਉੱਤੇ ਰੋਇਲ ਮੈਲਬਨ ਹੋਸਪਿਟਲ ਦੇ ਵਿੱਚ ਜ਼ੇਰੇ ਇਲਾਜ ਆ ਅਤੇ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਕੁਛ ਇਸ ਤਰ੍ਹਾਂ ਵਾਪਰੀ ਕਿ ਕੱਲ੍ਹ ਦੇ ਦਿਨ ਸ਼ਾਮ ਨੂੰ ਲਗਭਗ 3:50 ਦੇ ਉੱਤੇ ਜਦੋਂ ਛੁੱਟੀ ਹੋਈ ਸਕੂਲ ਦੇ ਵਿੱਚ ਤਾਂ ਇਹ ਟ੍ਰੇਨ ਫੜਨ ਦੇ ਲਈ ਉਸ ਪਲੈਟਫਾਰਮ ਦੇ ਉੱਤੇ ਖੜ੍ਹਾ ਸੀ। ਪਲੈਟਫਾਰਮ ਨੰਬਰ 6 ਦੇ ਉੱਤੇ ਜਦੋਂ ਇਹਦਾ ਫੋਨ ਪਲੈਟਫਾਰਮ ਦੇ ਉੱਤੇ ਡਿੱਗਾ ਤਾਂ ਉਹਨੂੰ ਕੱਢਣ ਦੀ ਕੋਸ਼ਿਸ਼ ਦੇ ਵਿੱਚ ਇਹ ਸਾਰਾ ਹਾਦਸਾ ਇਸ ਵਿਦਿਆਰਥੀ ਦੇ ਨਾਲ ਵਾਪਰਿਆ। ਮੈਲਬਨ ਦਾ ਕਾਫੀ ਪੁਰਾਣਾ ਇਹ ਇੱਕ ਕੈਥੋਲਿਕ ਸਕੂਲ ਹੈ, ਸੇਂਟ ਅਲੋਸੀਅਸ ਕਾਲਜ। ਸੋ ਉੱਥੋਂ ਇਹ ਘਰ ਪਰਤ ਰਿਹਾ ਸੀ। ਸੋ ਰਿਪੋਰਟਾਂ ਦੇ ਮੁਤਾਬਿਕ ਬੱਚਾ ਜਦੋਂ ਫੋਨ ਚੁੱਕਣ ਦੇ ਲਈ ਹੇਠਾਂ ਉਤਰਿਆ ਪਟੜੀ ਦੇ ਉੱਤੇ ਅਤੇ ਉਹਦੇ ਦਰਮਿਆਨ ਟ੍ਰੇਨ ਆ ਜਾਂਦੀ ਹੈ ਅਤੇ ਫਿਰ ਕਈ ਮੀਟਰ ਤੱਕ ਟ੍ਰੇਨ ਜਿਹੜੀ ਇਹਨੂੰ ਘਸੀਟਦਿਆਂ ਲੈ ਕੇ ਗਈ ਹੈ। ਉਸ ਤੋਂ ਬਾਅਦ ਰੈਸਕਿਊ ਓਪਰੇਸ਼ਨ ਚੱਲਿਆ ਜਿਹਦੇ ਨਾਲ ਬੱਚੇ ਨੂੰ ਬਾਹਰ ਕੱਢਣ ਦੇ ਲਈ ਫਾਇਰ ਰੈਸਕਿਊ ਵਿਕਟੋਰੀਆ ਦੇ ਕਰਮਚਾਰੀਆਂ ਦੇ ਵੱਲੋਂ ਹਾਈਡ੍ਰੋਲਿਕ ਜੈਕ ਲਾ ਕੇ ਪਹਿਲਾਂ ਟ੍ਰੇਨ ਨੂੰ ਉੱਪਰ ਚੱਕਿਆ ਗਿਆ ਅਤੇ ਫਿਰ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਵਾ। ਇਸ ਪੂਰੇ ਓਪਰੇਸ਼ਨ ਨੂੰ 1 ਘੰਟਾ ਲੱਗਣ ਦੇ ਕਰਕੇ ਜਿਹੜੀਆਂ ਕਈ ਟ੍ਰੇਨ ਲਾਈਨ ਸੀ ਕਾਫੀ ਜ਼ਿਆਦਾ ਪ੍ਰਭਾਵਿਤ ਵੀ ਰਹੀਆਂ। ਖਾਸ ਤੌਰ ਦੇ ਉੱਤੇ ਕ੍ਰਿਗਬਨ ਲਾਈਨ ਦੀਆਂ ਸੇਵਾਵਾਂ ਜਿਹੜੀਆਂ ਰੱਦ ਕਰ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਬੈਰਬੀ ਅਤੇ ਵਿਲੀਅਮ ਸਟੋਨ ਲਾਈਨਾਂ ਦੇ ਉੱਤੇ ਕਾਫੀ ਜ਼ਿਆਦਾ ਦੇਰੀ ਵੀ ਇਸ ਵਜ੍ਹਾ ਦੇ ਕਰਕੇ ਹੋਈ ਹੈ। ਫਿਲਹਾਲ ਸਕੂਲ ਦੇ ਵੱਲੋਂ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ। ਉਹਨਾਂ ਦਾ ਕਹਿਣਾ ਕਿ ਇਹ ਖੌਫਨਾਕ ਮੰਜ਼ਰ ਵੇਖ ਕੇ ਹੋਰ ਵੀ ਕਈ ਉੱਥੇ ਪਲੈਟਫਾਰਮ ਦੇ ਉੱਤੇ ਮੌਜੂਦ ਵਿਦਿਆਰਥੀ ਜਿਹੜੇ ਕਿ ਹਾਲੇ ਤੱਕ ਉਸ 'ਚੋਂ ਬਾਹਰ ਨਹੀਂ ਆ ਸਕੇ, ਸੋ ਉਹਨਾਂ ਨੂੰ ਇਸ ਟਾਈਮ ਦੇ ਉੱਤੇ ਮੈਂਟਲ ਸਪੋਰਟ ਮੈਂਟਲ ਹੈਲਥ ਸਪੋਰਟ ਜਿਹੜੀ ਆ ਮੁਹੱਈਆ ਕਰਵਾਈ ਜਾ ਰਹੀ ਹੈ। ਅਤੇ ਨਾਲ ਦੀ ਨਾਲ ਹੁਣ ਇਹ ਵੀ ਚੀਜ਼ ਬਾਕੀ ਮਾਪਿਆਂ ਦੇ ਲਈ ਵੀ ਸਮਝ ਲੈਣੀ ਜ਼ਰੂਰੀ ਆ ਕਿ ਘਰੋਂ ਘਰ ਹੀ ਆਪਾਂ ਆਪਣੇ ਬੱਚਿਆਂ ਨੂੰ ਇਹ ਜ਼ਰੂਰ ਦੱਸੀਏ ਕਿ ਕਿਹੜੇ ਤਰੀਕੇ ਦੇ ਨਾਲ ਵਿਚਰਨਾ। ਟ੍ਰੇਨ ਪਲੈਟਫਾਰਮ ਦੇ ਉੱਤੇ ਕਿਸੇ ਵੀ ਵੇਲੇ ਆ ਸਕਦੀ ਹੈ, ਸੋ ਪਹਿਲੀ ਗੱਲ ਤਾਂ ਪਲੈਟਫਾਰਮ ਤੋਂ ਥੋੜ੍ਹਾ ਜਿਹਾ ਹਟਵਾਂ ਜਿੱਥੇ ਮਾਰਕ ਕੀਤੇ ਹੁੰਦੇ ਨੇ ਏਰੀਆ ਉਹ ਤੋਂ ਹਟਵਾਂ ਹੋ ਕੇ ਖੜ੍ਹਨ ਪਲੈਟਫਾਰਮ ਦੇ ਉੱਤੇ, ਇੱਦਾਂ ਦੀਆਂ ਸ਼ਤਾਨੀਆਂ ਨਾ ਕਰਨ ਜਿਨ੍ਹਾਂ ਦੇ ਨਾਲ ਕੋਈ ਸਮੱਸਿਆ ਹੋ ਸਕਦੀ ਹੋਵੇ। ਅਤੇ ਜੇਕਰ ਕੋਈ ਚੀਜ਼ ਉਹਨਾਂ ਦੀ ਡਿੱਗ ਵੀ ਪਈ ਆ ਹੇਠਾਂ ਤਾਂ ਉਹਨੂੰ ਕੱਢਣ ਦੀ ਕੋਸ਼ਿਸ਼ ਇਸ ਤਰੀਕੇ ਦੇ ਨਾਲ ਨਾ ਕੀਤੀ ਜਾਵੇ। ਇਸ ਕਰਕੇ ਵੀ ਇਹ ਖਬਰ ਕਾਫੀ ਜ਼ਿਆਦਾ ਜ਼ਰੂਰੀ ਬਣਦੀ ਹੈ। ਸੋ ਕੱਲ੍ਹ ਦੇ ਦਿਨ ਸਦਰਨ ਕ੍ਰੋਸ ਸਟੇਸ਼ਨ ਦੇ ਉੱਤੇ ਵੀ ਮੁਸਾਫਰਾਂ ਦੀ ਕਾਫੀ ਜ਼ਿਆਦਾ ਭੀੜ ਇਸੇ ਵਜ੍ਹਾ ਦੇ ਕਰਕੇ ਲੱਗੀ ਹੈ। ਪੁਲਿਸ ਅਤੇ ਰੇਲਵੇ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਣਕਾਰੀ ਜਿਹੜੀ ਆ ਉਹ ਹਾਲੇ ਇੰਨੀ ਕੁ ਦਿੱਤੀ ਹੈ। ਉਹਨਾਂ ਦਾ ਕਹਿਣਾ ਕਿ ਇਹ ਹਾਦਸੇ ਦੇ ਅਸਲੀ ਕਾਰਨ ਹਾਲੇ ਤੱਕ ਪਤਾ ਨਹੀਂ ਲਗਾਏ ਜਾ ਸਕੇ। ਸੋ ਜਿੱਦਾਂ ਹੀ ਹੋਰ ਵਧੇਰੇ ਕਾਰਨ ਪਤਾ ਲੱਗਦੇ ਨੇ ਫਿਰ ਜ਼ਰੂਰ ਸਾਂਝੇ ਕੀਤੇ ਜਾਣਗੇ ਮੀਡੀਆ ਕਰਮੀਆਂ ਦੇ ਨਾਲ। ਇੱਧਰ ਬਜਟ ਦੇ ਬਾਰੇ ਗੌਤਮ ਜੀ ਤੁਹਾਡੇ ਨਾਲ ਸਾਂਝ ਪਾ ਹੀ ਚੁੱਕੇ ਨੇ। ਇਸ ਤੋਂ ਇਲਾਵਾ ਇੱਕ ਖਬਰ ਜਿਹੜੀ ਆ ਮੈਲਬਨ ਦੇ ਡਾਊਨਕਾਸਟਰ ਇਲਾਕੇ ਦੇ ਵਿੱਚ ਵਾਪਰੀ। ਸੋਮਵਾਰ ਸਵੇਰੇ ਕਾਫੀ ਬੇਹੱਦ ਖੌਫਨਾਕ ਇੱਕ ਘਟਨਾ ਵਾਪਰੀ ਆ। ਕੱਲ੍ਹ ਦੇ ਦਿਨ 3 ਵਿਅਕਤੀ ਹਥਿਆਰਾਂ ਦੇ ਨਾਲ ਲੈਸ ਜਿਨ੍ਹਾਂ ਦੇ ਕੋਲ ਮਚੈਟੀਆਂ ਸੀ ਘਰ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਬੜੀ ਬੇਬਾਕੀ ਦੇ ਨਾਲ ਬਿਨਾਂ ਕਿਸੇ ਡਰ ਦੇ ਇਸ ਘਰ ਦੇ ਉੱਤੇ ਹਮਲਾ ਕੀਤਾ ਜਾਂਦਾ। ਪੁਲਿਸ ਦਾ ਫਿਲਹਾਲ ਇਹ ਕਹਿਣਾ ਹੈ ਕਿ ਇਹ ਗਲਤ ਪਛਾਣ ਦੇ ਨਾਲ ਇਹ ਹਮਲਾ ਹੋਇਆ, ਯਾਨੀ ਕਿ ਉਹ ਹੋਰ ਕਿਸੇ ਦੇ ਘਰ ਜਾਣਾ ਚਾਹੁੰਦੇ ਸੀ ਜਾਂ ਫਿਰ ਇਸੇ ਘਰ ਦੇ ਵਿੱਚ ਪਹਿਲਾਂ ਕੋਈ ਹੋਰ ਰਹਿੰਦਾ ਸੀ ਜਿਹਦੇ ਭੁਲੇਖੇ ਦੇ ਵਿੱਚ ਇਹ ਬੇਕਸੂਰ ਔਰਤ ਨੂੰ ਨਿਸ਼ਾਨਾ ਬਣਾ ਬੈਠੇ ਨੇ। ਸੋ ਫਿਲਹਾਲ ਇਹਦੇ ਉੱਤੇ ਇਨਵੈਸਟੀਗੇਸ਼ਨ ਪੁਲਿਸ ਦੀ ਚੱਲ ਰਹੀ ਹੈ। ਕੱਲ੍ਹ ਦੇ ਦਿਨ 4:45 ਦੇ ਉੱਤੇ ਡਾਊਨਕਾਸਟਰ ਦੇ ਹਾਰਵੈਸਟ ਕੋਰਟ ਦੇ ਵਿੱਚ ਇਹ ਘਟਨਾ ਵਾਪਰੀ ਸੀ। CCTV ਫੁਟੇਜ ਦੇ ਵਿੱਚ ਇਹ ਵੇਖਿਆ ਗਿਆ ਕਿ 3 ਲੋਕ ਜਿਨ੍ਹਾਂ ਨੇ ਕਿ ਹੁੱਡੀਆਂ ਪਾਈਆਂ ਸੀ, ਦਸਤਾਨੇ ਪਾਏ ਸੀ, ਮਾਸਕ ਪਾ ਕੇ ਮੂੰਹ ਢੱਕਿਆ ਸੀ, ਇਹਨਾਂ ਨੇ ਵੱਡੇ ਵੱਡੇ ਛੁਰੇ ਜਿਨ੍ਹਾਂ ਨੂੰ ਮਚੈਟੀ ਕਿਹਾ ਜਾਂਦਾ ਘਰ ਦੇ ਦਰਵਾਜ਼ੇ ਦੇ ਉੱਤੇ ਮਚੈਟੀਆਂ ਦੇ ਨਾਲ ਕਈ ਵਾਰ ਕੀਤੇ, ਸ਼ੀਸ਼ਾ ਤੋੜਿਆ ਅਤੇ ਘਰ ਦੇ ਵਿੱਚ ਐਂਟਰ ਹੋ ਗਏ। ਉਸ ਤੋਂ ਬਾਅਦ ਘਰ ਦੇ ਵਿੱਚ ਇਕੱਲੀ ਔਰਤ ਜਿਹਨੇ ਕਿ ਸਾਰਾ ਖਤਰਾ ਜਿਹੜਾ ਭਾਂਪਦਿਆਂ ਨੇ ਆਪਣੇ ਆਪ ਨੂੰ ਬੈੱਡਰੂਮ ਦੇ ਵਿੱਚ ਬੰਦ ਕਰ ਲਿਆ, ਦਰਵਾਜ਼ਾ ਜਿਹੜਾ ਵਾ ਉਹ ਅੰਦਰੋਂ ਬੰਦ ਕਰ ਲਿਆ। ਕਹਿੰਦੇ ਨੇ ਕਿ ਬਾਥਰੂਮ ਦੇ ਵਿੱਚ ਬਾਅਦ ਵਿੱਚ ਲੁੱਕ ਗਈ, ਅੰਦਰੋਂ ਕੁੰਡੀ ਇਸ ਔਰਤ ਦੇ ਵੱਲੋਂ ਮਾਰ ਲਈ ਗਈ ਸੀ। ਫਿਲਹਾਲ ਜਿਹੜੀ ਚੰਗੀ ਚੀਜ਼ ਇਹ ਰਹੀ ਕਿ ਉਹਨੇ ਸੂਝਬੂਝ ਦੇ ਨਾਲ ਉਸੇ ਸਮੇਂ ਜਿਹੜਾ ਅਲਾਰਮ ਹੈ ਉਹ ਵਜਾ ਦਿੱਤਾ ਸੀ। ਸੋ ਇਸ ਅਲਾਰਮ ਦੀ ਆਵਾਜ਼ ਆਉਣ ਦੇ ਕਰਕੇ ਇਹ ਜਿਹੜੇ ਲੋਕ ਸੀ ਇਹ ਬਾਅਦ ਵਿੱਚ ਘਰੋਂ
ਫਰਾਰ ਹੋ ਗਏ। ਹੁਣ ਪੁਲਿਸ ਦੀ ਜਾਂਚ ਦਾ ਜਿਹੜਾ ਇੱਕ ਐਂਗਲ ਇਹ ਵੀ ਚੱਲ ਰਿਹਾ ਵਾ ਕਿ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਘਟਨਾਵਾਂ ਵਿਕਟੋਰੀਆ ਦੇ ਵਿੱਚ ਲਗਾਤਾਰ ਵਾਪਰ ਰਹੀਆਂ, ਕੀ ਉਹਨਾਂ ਦੇ ਨਾਲ ਕੋਈ ਸੰਬੰਧਤਾ ਨੇ? ਪਿਛਲੇ ਸਮੇਂ ਦੀਆਂ ਜੇ ਆਪਾਂ ਗੱਲ ਕਰੀਏ ਤਾਂ ਵੱਖ ਵੱਖ ਰੈਸਟੋਰੈਂਟਾਂ ਦੇ ਉੱਤੇ, ਕਲੱਬਾਂ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਵੇਖਿਆ ਕਿ ਇੱਕ ਨਾਈਟ ਕਲੱਬ ਦੇ ਮਾਲਕ ਦੇ ਉੱਤੇ ਵੀ ਹਮਲਾ ਹੋਇਆ ਇਸੀ ਪਵਾ ਕੋਲ ਪੈਂਦੇ ਇਲਾਕੇ ਦੇ ਵਿੱਚ। ਸੋ ਅਜਿਹੇ ਦੇ ਵਿੱਚ ਹੁਣ ਇਹਨਾਂ ਸਾਰਿਆਂ ਨੂੰ ਇਹ ਵੀ ਵੇਖਿਆ ਜਾ ਰਿਹਾ ਕਿ ਕਿਤੇ ਆਪਸ ਦੇ ਵਿੱਚ ਮੇਲ 'ਤੇ ਨਹੀਂ ਖਾਂਦੀਆਂ। ਸੋ ਇਸੇ ਇਲਾਕੇ ਦੀ ਜੇ ਗੱਲ ਕਰੀਏ ਅਤੇ ਇੱਥੋਂ ਲਾਗੇ ਪੈਂਦਾ ਜਿਹੜਾ ਟੈਂਪਲ ਸਟੋਰ ਦਾ ਇਲਾਕਾ ਵਾ, ਉੱਥੇ ਵੀ ਇੱਕ ਘਟਨਾ ਵਾਪਰੀ ਸੀ ਜਿੱਥੇ ਕਿ ਨਾਈਟ ਕਲੱਬ ਦੇ ਪ੍ਰਮੋਟਰ ਦੇ ਉੱਤੇ ਹਮਲਾ ਕੀਤਾ ਗਿਆ ਸੀ। ਸੋ ਇਸ ਟਾਈਮ ਦੇ ਉੱਤੇ ਜਿਹੜੀ ਮਹਿਲਾ ਹੈ ਤਾਂ ਬਿਲਕੁਲ ਸੁਰੱਖਿਅਤ ਹੈ, ਪਰ ਫਿਲਹਾਲ ਆਮ ਲੋਕਾਂ ਦੇ ਵਿੱਚ ਖੌਫ ਪਾਇਆ ਜਾ ਰਿਹਾ ਕਿ ਕਿਹੜੇ ਤਰੀਕੇ ਦੇ ਨਾਲ ਲੋਕ ਇਹ ਸਾਰੀਆਂ ਘਟਨਾਵਾਂ ਬਿਨਾਂ ਕਿਸੇ ਡਰ ਡੁੱਕਰ ਦੇ ਸਰ ਅੰਜਾਮ ਦੇ ਰਹੇ ਨੇ। ਸੋ ਪੁਲਿਸ ਇਸ ਟਾਈਮ ਲੋਕਾਂ ਨੂੰ ਇਹ ਆਸ਼ਵਾਸਨ ਦਵਾ ਰਹੀ ਹੈ ਕਿ ਜਲਦ ਤੋਂ ਜਲਦ ਉਹ ਇਹਨਾਂ ਅਪਰਾਧੀਆਂ ਤੱਕ ਪਹੁੰਚ ਕਰ ਲਓਗੇ। ਅੱਜ ਦੇ ਦਿਨ 11:30 ਦੇ ਕਰੀਬ ABS ਦੇ ਵੱਲੋਂ ਕੁਛ ਡਾਟੇ ਸ਼ੇਅਰ ਕੀਤੇ ਜਾਣੇ ਨੇ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਕਸ, ਆਸਟ੍ਰੇਲੀਆ ਦੇ ਵਿੱਚ ਕਿੰਨੇ ਕੌਣ ਵਾਲੇ ਨੇ, ਕਿੰਨੇ ਕੁ ਜਾਣ ਵਾਲੇ ਨੇ, ਓਵਰਸੀਜ਼ ਅਰਾਈਵਲਸ ਅਤੇ ਡਿਪਾਰਚਰ ਦੀ ਗਿਣਤੀ ਜਿਹੜੀ ਆ ਉਹ ਅੱਜ ਦੇ ਦਿਨ ਦੱਸੀ ਜਾਊਗੀ। ਦੱਸ ਦਿਜੇ ਕਿ ਗਿਣਤੀ ਜਿਹੜੀ ਆ ਮਾਰਚ 2026 ਮਹੀਨੇ ਦੇ ਆਧਾਰਿਤ ਹੋਊਗੀ। ਸੋ ਮਾਰਚ ਤੱਕ ਕਿੰਨੇ ਕੁ ਲੋਕ ਆਏ ਗਏ, ਸੋ ਕੁੱਲ ਮਿਲਾ ਕੇ ਕਿੰਨੀ ਕੁ ਜਿਹੜੀ ਮੂਵਮੈਂਟ ਰਹੀ ਆ ਇਹ ਡਾਟਾ ਸਾਨੂੰ ਦੱਸੂਗਾ। ਸੋ ਆਸਟ੍ਰੇਲੀਆ ਦੇ ਹੱਦ ਦੇ ਵਿੱਚ ਕਿੰਨੇ ਕੁ ਲੋਕਾਂ ਦਾ ਆਉਣਾ ਅਤੇ ਕਿੰਨੇ ਕੁ ਲੋਕਾਂ ਦਾ ਜਾਣਾ, ਇਹਦੇ ਵਿੱਚ ਟੂਰਿਜ਼ਮ ਅਤੇ ਸੈਰ ਸਪਾਟਾ ਵਾਲੇ ਵੀ ਸਾਰੇ ਸ਼ਾਮਲ ਹੋਣਗੇ, ਇਹਦੇ ਵਿੱਚ ਸ਼ੋਰਟ ਟਰਮ ਰੈਜੀਡੈਂਟ ਵੀ ਸ਼ਾਮਲ ਹੋਣਗੇ, ਅੰਤਰਰਾਸ਼ਟਰੀ ਵਿਦਿਆਰਥੀ ਵੀ ਇਹਦੇ ਵਿੱਚ ਸਾਫ਼ ਸਾਫ਼ ਅੰਕੜਿਆਂ ਦੇ ਵਿੱਚ ਦਿਖਾਈ ਦੇਣਗੇ। ਉੱਥੋਂ ਸਾਨੂੰ ਇਹ ਵੀ ਪਤਾ ਲੱਗੂਗਾ ਕਿ ਕਿੰਨੇ ਕੁ ਵੱਧ ਅਤੇ ਕਿੰਨੇ ਕੁ ਘੱਟ ਲੋਕ ਹੁਣ ਇਸ ਵਾਰੀ ਆਸਟ੍ਰੇਲੀਆ ਦੇ ਵਿੱਚ ਆਏ ਨੇ, ਜੋ ਕਿ ਆਮ ਮਾਰਕੀਟ ਦੇ ਰੁਝਾਨ ਦੇ ਨਾਲ ਵੇਖੀਏ ਤਾਂ ਪਿਛਲੇ ਸਾਲਾਂ ਦੇ ਮੁਕਾਬਲੇ ਕਾਫ਼ੀ ਘੱਟ ਹੀ ਗਿਣਤੀ ਆਉਣ ਦੀ ਆਸ ਦੱਸੀ ਜਾ ਰਹੀ ਹੈ। ਕਿੰਨੇ ਲੋਕ ਪਰਮਾਨੈਂਟ ਹੋਏ ਨੇ, ਪਰਮਾਨੈਂਟ ਰੈਜੀਡੈਂਸੀ ਛੱਡ ਕੇ ਕਿੰਨੇ ਕੁ ਜਾਣੇ ਚਲੇ ਗਏ ਨੇ, ਸੋ ਇਸ ਸਾਰੇ ਕੁਛ ਦਾ ਆਰਥਿਕ ਪ੍ਰਭਾਵ ਕੀ ਪਊਗਾ, ਸੋ ਇਹ ਵੀ ਇਸ ਟਾਈਮ ਦੇ ਉੱਤੇ ਧਿਆਨ ਹੈ। ਸੋ ਜਿਹੜੇ ਇਕੋਨੋਮਿਸਟ ਨੇ, ਬਿਜ਼ਨਸਮੈਨ ਨੇ ਜਾਂ ਫਿਰ ਸਰਕਾਰੀ ਏਜੰਸੀਆਂ ਨੇ, ਉਹ ਇਹਨਾਂ ਅੰਕੜਿਆਂ ਦਾ ਕਾਫ਼ੀ ਬਰੀਕੀ ਦੇ ਨਾਲ ਅਧਿਐਨ ਕਰਦੀਆਂ ਨੇ ਅਤੇ ਉਸ ਤੋਂ ਬਾਅਦ ਫਿਰ ਹੋਰ ਬਹੁਤ ਸਾਰਾ ਕੁਛ ਸਾਨੂੰ ਖਬਰਾਂ ਦੇ ਵਿੱਚ ਵੇਖਣ ਨੂੰ ਮਿਲੂਗਾ। ਸੋ ਇਹਨਾਂ ਦਾ ਦੇਸ਼ ਦੇ ਵਿੱਚ ਆਉਣਾ ਜਾਣਾ, ਰਹਿਣਾ ਪੱਕੇ ਤੌਰ ਦੇ ਉੱਤੇ ਰਹਿਣਾ ਜਾਂ ਫਿਰ ਸ਼ੋਰਟ ਟਰਮ ਰਹਿ ਕੇ ਵਾਪਸ ਚਲੇ ਜਾਣਾ, ਇਹ ਸਾਰੀਆਂ ਚੀਜ਼ਾਂ ਕਿਵੇਂ ਪ੍ਰਭਾਵਿਤ ਕਰਦੀਆਂ ਨੇ ਆਸਟ੍ਰੇਲੀਆ ਦੀ ਇਕੋਨਮੀ ਨੂੰ। ਸੋ ਫਿਲਹਾਲ ਅੱਜ ਦੇ ਦਿਨ ਇਹ ਵੈਬਸਾਈਟ ਦੇ ਉੱਤੇ ਜਨਤਕ ਕਰ ਦਿੱਤਾ ਜਾਊਗਾ। ਅਤੇ ਹੁਣ ਵੱਧਦੇ ਹਾਂ ਆਪਾਂ IPL ਵੱਲ। IPL ਦੇ ਵਿੱਚ ਪੰਜਾਬ ਦੀ ਟੀਮ ਲਗਾਤਾਰ ਜਿੱਥੇ ਜਿੱਤ ਰਹੀ, ਹੁਣ ਲਗਾਤਾਰ ਹਾਰ ਦਾ ਮੂੰਹ ਵੇਖ ਰਹੀ ਹੈ। ਸੋ ਇੱਕ ਮੌਕਾ ਸੀ ਪੰਜਾਬ ਦੀ ਟੀਮ ਕਿਉਂਕਿ ਫਿਰ ਦੁਬਾਰਾ ਤੋਂ ਟੌਪ ਦੇ ਉੱਤੇ ਜਾ ਕੇ ਬਹਿ ਸਕਦੀ ਸੀ, ਪੁਆਇੰਟ ਵੱਧ ਸਕਦੀ ਸੀ, ਪਰ ਇੱਦਾਂ ਨਹੀਂ ਹੋਇਆ। ਦਿੱਲੀ ਕੈਪੀਟਲਸ ਅਤੇ ਪੰਜਾਬ ਦੀ ਟੀਮ ਦਾ ਮੈਚ ਸੀ ਕੱਲ੍ਹ ਦੇ ਦਿਨ, ਬੀਤੀ ਰਾਤ। ਇਸ ਮੈਚ ਦੇ ਵਿੱਚ ਦਿੱਲੀ ਨੇ ਇਹ ਮੈਚ 3 ਵਿਕਟਾਂ ਦੇ ਨਾਲ ਜਿੱਤ ਲਿਆ। ਕੁੱਲ ਮਿਲਾ ਕੇ ਪੰਜਾਬ ਦੀ ਕਾਰਗੁਜ਼ਾਰੀ ਇਸ ਵਾਰੀ ਫੇਰ ਕੋ ਬਹੁਤੀ ਵਧੀਆ ਨਹੀਂ ਰਹੀ, ਚਾਹੇ ਉਹ ਆਪਾਂ ਫੀਲਡਿੰਗ ਦੇ ਪੱਖ ਤੋਂ ਵੇਖ ਲਈਏ, ਚਾਹੇ ਆਪਾਂ ਬੈਟਿੰਗ ਦੇ ਪੱਖ ਤੋਂ ਅਤੇ ਚਾਹੇ ਫਿਰ ਆਪਾਂ ਬੋਲਿੰਗ ਦੇ ਪੱਖ ਤੋਂ ਆਪਾਂ ਵੇਖੀਏ। ਸੋ ਇਹਨਾਂ ਸਾਰਿਆਂ ਹੀ ਖਿੱਤਿਆਂ ਦੇ ਵਿੱਚ ਪੰਜਾਬ ਦੀ ਟੀਮ ਇੱਕ ਵਾਰੀ ਫਿਰ ਤੋਂ ਫੇਲ ਹੋਈ ਹੈ ਅਤੇ ਦਿੱਲੀ ਦੇ ਕੋਲ ਫਿਰ ਆਸਾਂ ਬਚੀਆਂ ਨੇ ਹਾਲੇ ਕਿ ਉਹ ਸ਼ਾਇਦ ਅਗਲੇ ਹਿੱਸੇ ਦੇ ਵਿੱਚ, ਅਗਲੇ ਪੜਾਅ ਦੇ ਵਿੱਚ ਜਾ ਸਕਦੀ ਆ। ਸੋ ਕੁੱਲ ਮਿਲਾ ਕੇ ਜੇ ਲੇਖਾ ਜੋਖਾ ਵੇਖੀਏ ਤਾਂ ਪੰਜਾਬ ਦੀ ਟੀਮ ਨੇ ਹਾਲਾਂਕਿ 210 ਦੌੜਾਂ ਬਣਾ ਲਈਆਂ ਸੀ 5 ਖਿਡਾਰੀ ਗਵਾ ਕੇ, ਪਰ ਮਾਹਰ ਇਹ ਵੀ ਕਹਿੰਦੇ ਨੇ ਕਿ ਜੋ ਸਥਿਤੀ ਸੀ ਉਸ ਹਿਸਾਬ ਦੇ ਨਾਲ ਦੌੜਾਂ ਹਾਲੇ ਹੋਰ ਵੀ ਬਣ ਸਕਦੀਆਂ ਸੀ, ਇਸ ਤੋਂ ਵੱਡਾ ਸਕੋਰ ਖੜਾ ਹੋ ਸਕਦਾ ਸੀ। ਪ੍ਰਿਆਂਸ਼ ਆਰੀਆ ਜੀ ਨੇ 33 ਗੇਂਦਾਂ ਦੇ ਵਿੱਚ 56 ਦੌੜਾਂ ਬਣਾਈਆਂ ਅਤੇ 15 ਦੇ ਵਿੱਚ 18 ਪ੍ਰਭਸਿਮਰਨ ਸਿੰਘ ਨੇ ਬਣਾਈਆਂ। ਸੋ ਇੱਕ ਤਾਂ ਸ਼ੁਰੂਆਤ ਜਿਹੜੀ ਆ ਆਮ ਰਵਾਇਤ ਦੇ ਮੁਕਾਬਲੇ ਇਹਨਾਂ ਦੀ ਕਾਫ਼ੀ ਜ਼ਿਆਦਾ ਢਿੱਲੀ ਦੱਸੀ ਗਈ। ਉਸ ਤੋਂ ਬਾਅਦ ਸ਼੍ਰੀਅਸ ਅਈਅਰ, ਉਹਨਾਂ ਨੇ ਵੀ ਜਿਹੜਾ 36 ਗੇਂਦਾਂ ਦੇ ਵਿੱਚ 59 ਦੌੜਾਂ ਨਾਬਾਦ ਰਹਿੰਦੇ ਆ ਬਣਾਈਆਂ। ਕੂਪਰ ਕਨੋਲੀ 27 ਦੇ ਵਿੱਚ 38 ਅਤੇ ਉਸ ਤੋਂ ਬਾਅਦ ਫਿਰ ਜਿਹੜੇ ਸ਼ੈਜ ਨੇ, ਸ਼ਿਵਾਂਸ਼ ਸ਼ੈਜ, ਉਹਨਾਂ ਨੇ 8 ਗੇਂਦਾਂ ਦੇ ਵਿੱਚ 21 ਦੌੜਾਂ ਬਣਾਈਆਂ, ਜਿਹਦੀ ਬਦੌਲਤ ਚਲੋ ਜਾ ਕੇ ਤਾਂ ਇਹ ਵੱਡਾ ਸਕੋਰ ਖੜਾ ਤਾਂ ਜ਼ਰੂਰ ਹੋ ਗਿਆ, ਪਰ ਇਹ ਇੰਨਾ ਵੱਡਾ ਨਹੀਂ ਹੋਇਆ ਦਿੱਲੀ ਕੈਪੀਟਲਸ ਦੇ ਲਈ। ਦਿੱਲੀ ਕੈਪੀਟਲਸ ਦੀ ਟੀਮ ਜਦੋਂ ਖੇਡਣ ਦੇ ਲਈ ਆਈ ਤਾਂ ਸ਼ੁਰੂਆਤੀ 4-5 ਜਣੇ ਤਾਂ ਬੜੀ ਛੇਤੀ ਢਹਿ ਢੇਰੀ ਹੋ ਗਏ। ਸੋ 4 ਪਹਿਲੇ ਜਿਹੜੇ ਬੱਲੇਬਾਜ਼ ਸੀ ਉਹ ਕੁਛ ਖਾਸ ਨਹੀਂ ਕਰ ਪਾਏ, ਪਰ ਉਸ ਤੋਂ ਬਾਅਦ ਫਿਰ ਕਪਤਾਨ ਅਕਸਰ ਪਟੇਲ 30 ਗੇਂਦਾਂ ਦੇ ਵਿੱਚ 56 ਦੌੜਾਂ ਅਤੇ ਡੇਵਿਡ ਮਿਲਰ 28 ਦੇ ਵਿੱਚ 51 ਦੌੜਾਂ, ਅਤੇ ਫਿਰ ਰਹਿੰਦੀ ਖੁੰਹਦੀ ਜਿਹੜੀ ਕਸਰ ਆ ਉਹ ਪਿੱਛੇ ਆਏ ਆਸ਼ੂਤੋਸ਼ ਸ਼ਰਮਾ, ਮਾਧਵ ਤਿਵਾਰੀ, ਜਿਹਨੂੰ ਕਿ ਇਸ ਮੈਚ ਦੇ ਵਿੱਚ ਮੈਨ ਆਫ ਮੈਚ ਵੀ ਬਾਅਦ ਵਿੱਚ ਦਿੱਤਾ ਗਿਆ ਕਿਉਂਕਿ 2 ਵਿਕਟਾਂ ਵੀ ਲਈਆਂ ਸੀ 8 ਗੇਂਦਾਂ ਦੇ ਵਿੱਚ 18 ਅਤੇ 2 ਗੇਂਦਾਂ ਦੇ ਵਿੱਚ 10 ਦੌੜਾਂ ਜਿਹੜੀਆਂ ਵਾ ਉਹ ਆਕਿਬ ਨਵੀਦਾਰ ਜਿਹੜੇ ਅਫਗਾਨਿਸਤਾਨ ਦੇ ਖਿਡਾਰੀ ਨੇ ਇਹਨਾਂ ਨੇ ਬਣਾ ਕੇ, ਅਤੇ ਇਹ ਮੈਚ 19 ਓਵਰ ਦੇ ਵਿੱਚ ਹੀ ਸਰ ਕਰ ਲਿਆ। ਹਾਲਾਂਕਿ 20 ਓਵਰ ਤੱਕ ਇਹ ਮੈਚ ਪਹੁੰਚ ਹੀ ਨਹੀਂ ਸਕਿਆ। ਸੋ ਪੰਜਾਬ ਦੀ ਟੀਮ ਇੱਕ ਵਾਰੀ
ਫਿਰ ਤੋਂ ਹਾਰੀ ਆ। ਹੁਣ ਸਵਾਲ ਇਹ ਖੜਾ ਹੁੰਦਾ ਕਿ ਪੰਜਾਬ ਦੀ ਟੀਮ ਅਗਲੇ ਗੇੜ ਦੇ ਵਿੱਚ ਜਾ ਵੀ ਪਾਊਗੀ ਕਿ ਨਹੀਂ ਜਾ ਪਾਊਗੀ। ਸੋ ਫਿਲਹਾਲ ਜੇ ਆਪਾਂ ਟੌਪ ਦੀਆਂ ਟੀਮਾਂ ਦੀ ਗੱਲ ਕਰੀਏ ਤਾਂ RCB ਨੇ ਇਸ ਟਾਈਮ ਦੇ ਉੱਤੇ 14 ਪੁਆਇੰਟ ਨੇ ਅਤੇ ਹੈਦਰਾਬਾਦ ਦੇ ਵੀ 14 ਨੇ, ਪਰ ਪੁਆਇੰਟ ਟੇਬਲ ਦੇ ਵਿੱਚ RCB ਜਿਹੜੀ ਆ ਉਹ ਨੈੱਟ ਰਨ ਰੇਟ ਦੇ ਹਿਸਾਬ ਦੇ ਨਾਲ ਟੌਪ ਦੇ ਉੱਤੇ ਬਣੀ ਹੈ। ਉਸ ਤੋਂ ਬਾਅਦ ਫਿਰ ਹੁਣ ਗੁਜਰਾਤ ਟਾਈਟਨ ਤੀਸਰੇ ਨੰਬਰ ਦੇ ਉੱਤੇ ਪਹੁੰਚ ਚੁੱਕੀ ਹੈ, ਜਿਨ੍ਹਾਂ ਦੇ ਕਿ 14 ਹੀ ਅੰਕ ਨੇ। ਇਹਨਾਂ ਸਾਰਿਆਂ ਨੇ 11 ਦੇ ਵਿੱਚੋਂ 7-7 ਮੈਚ ਜਿੱਤੇ ਨੇ ਅਤੇ ਪੰਜਾਬ ਨੇ 11 ਦੇ ਵਿੱਚੋਂ ਹੁਣ 6 ਮੈਚ ਜਿੱਤੇ ਨੇ, 13 ਅੰਕ ਨੇ ਪੰਜਾਬ ਦੇ ਕੋਲ। ਅਤੇ ਉਸ ਤੋਂ ਬਾਅਦ ਫਿਰ ਟੀਮਾਂ ਆ ਜਾਂਦੀਆਂ ਨੇ ਚੇਨਈ ਦੀਆਂ, ਰਾਜਸਥਾਨ ਦੀਆਂ ਅਤੇ ਦਿੱਲੀ ਕੈਪੀਟਲਸ ਦੀਆਂ। ਸੋ ਲਗਭਗ ਆਪਾਂ ਲਾ ਕੇ ਚੱਲੀਏ ਕਿ ਇਹਨਾਂ ਦੇ ਵਿੱਚੋਂ ਹਾਲੇ ਚਾਂਸ ਬਚੇ ਨੇ, ਇਹ 3 ਟੀਮਾਂ ਉੱਤੇ ਸ਼ਾਇਦ ਆ ਸਕਦੀਆਂ ਨੇ ਇੱਕ ਲਿਹਾਜ਼ ਦੇ ਨਾਲ। ਜੇਕਰ ਆਪਾਂ ਵੱਡੀ ਫੇਰਬਦਲ ਹੁੰਦੀ ਆ ਅਤੇ ਕਲਕੱਤਾ ਨਾਈਟ ਰਾਈਡਰਸ ਜਿਨ੍ਹਾਂ ਨੇ ਕਿ ਹਾਲੇ ਮੈਚ ਘੱਟ ਖੇਡੇ ਨੇ, ਕੁਛ ਇੱਕ ਮਾਹਰ ਕਹਿ ਰਹੇ ਨੇ ਕਿ ਸ਼ਾਇਦ ਇਹ ਵੀ ਹਾਲੇ ਕੁਛ ਨਾ ਕੁਛ ਕਰ ਸਕਦੇ ਨੇ, ਪਰ ਕੁੱਲ ਮਿਲਾ ਕੇ ਉਤਲੀਆਂ 7 ਨੰਬਰ ਜਿਹੜੇ ਨੇ ਇਹਨਾਂ ਦੇ ਵਿੱਚ ਇਸ ਟਾਈਮ ਦੇ ਉੱਤੇ ਦੌੜ ਆ। ਅਤੇ ਜੇ ਪੰਜਾਬ ਦੇ ਇਹੋ ਹਾਲਾਤ ਰਹੇ ਤਾਂ ਫਿਰ ਹੋ ਸਕਦਾ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪੁਆਇੰਟ ਟੇਬਲ ਜਿਹੜਾ ਵਾ ਹੋਰ ਹਿਸਾਬ ਨਾਲ ਬਿਹੇਵ ਕਰੇ। ਸੋ ਹੁਣ ਵੇਖਣ ਦੇ ਵਿੱਚ ਇਹ ਆਊਗਾ ਕਿ ਅਗਲੇ ਜਿਹੜੇ ਮੈਚ ਨੇ ਉਹ ਕਿਹੜੇ ਤਰੀਕੇ ਦੇ ਨਾਲ ਪੰਜਾਬ ਦੀ ਟੀਮ ਖੇਡਦੀ ਆ, ਕਿਉਂਕਿ ਪੰਜਾਬ ਦੀ ਟੀਮ ਦੇ ਲਈ ਮੈਚ ਜਿੱਤਣੇ ਜ਼ਰੂਰੀ ਹੋਣਗੇ। ਉਤਲੀਆਂ 4 ਪੁਜੀਸ਼ਨਾਂ ਦੇ ਉੱਤੇ ਬਣੇ ਰਹਿਣ ਦੇ ਲਈ, ਤਾਂ ਕਿ ਆਉਣ ਵਾਲੇ ਮੈਚ ਜਾਂ ਫਿਰ ਫਾਈਨਲ ਜਿਹੜੇ ਨੇ ਉਹ ਥੋੜ੍ਹੇ ਜਿਹੇ ਆਸਾਨ ਰਹਿਣ। ਸੋ ਜੇ ਇਹਦੇ ਵਿੱਚ ਹੁਣ 14 ਤਰੀਕ ਨੂੰ ਯਾਨੀ ਕਿ ਵੀਰਵਾਰ ਦੇ ਦਿਨ ਫਿਰ ਪੰਜਾਬ ਦਾ ਮੈਚ ਜਿਹੜਾ ਮੁੰਬਈ ਇੰਡੀਅਨਸ ਦੇ ਨਾਲ ਹੋਣਾ ਮੈਚ, ਇਹ ਵੀ ਕੋਈ ਬਹੁਤਾ ਸੌਖਾ ਨਹੀਂ ਰਹਿਣ ਵਾਲਾ। ਅਤੇ 17 ਤਰੀਕ ਨੂੰ ਐਤਵਾਰ ਦੇ ਦਿਨ ਇੱਕ ਮੈਚ ਜਿਹੜਾ ਵਾ ਉਹ RCB ਦੇ ਨਾਲ ਹੋਣਾ ਵਾ, ਜਿਹਦਾ ਕਿ ਸਭ ਤੋਂ ਵੱਧ ਇੰਤਜ਼ਾਰ ਕੀਤਾ ਜਾ ਰਿਹਾ। ਸੋ ਇਹ ਦੋਵੇਂ ਵੱਡੇ ਮੈਚ, ਸੋ ਇਸ ਤੋਂ ਬਾਅਦ ਤੈਅ ਹੋਊਗਾ ਕਿ ਕਿਹੜੇ ਪਾਸੇ ਟੀਮਾਂ ਜਾਂਦੀਆਂ ਨੇ। ਅਤੇ ਦਿੱਲੀ ਕੈਪੀਟਲਸ ਦੀ ਜੇ ਗੱਲ ਕਰੀਏ ਤਾਂ ਰਾਜਸਥਾਨ ਰੋਇਲਸ ਦੇ ਨਾਲ ਇਹਨਾਂ ਦਾ ਮੈਚ ਕਾਫੀ ਹੱਦ ਤੱਕ ਤੈਅ ਕਰੂਗਾ ਕਿ ਇਹਨਾਂ ਦਾ ਦੋਵਾਂ ਦੇ ਵਿੱਚੋਂ ਕਿਹਦਾ ਕੀ ਬਣਦਾ। ਇਸੇ ਤਰ੍ਹਾਂ ਦੇ ਨਾਲ 18 ਤਰੀਕ ਨੂੰ ਅਗਲੇ ਹਫ਼ਤੇ ਮੈਚ ਜਿਹੜਾ ਵਾ ਉਹ ਚੇਨਈ ਦਾ ਅਤੇ ਹੈਦਰਾਬਾਦ ਦਾ, ਇਹ ਵੀ ਤੈਅ ਕਰੂਗਾ ਕਿ ਇਹਨਾਂ ਦੇ ਵਿੱਚੋਂ ਹੁਣ ਚੇਨਈ ਦੀ ਟੀਮ ਜਿਹੜੀ ਆ ਉਹ ਕਿਹੜੇ ਪਾਸੇ ਨੂੰ ਜਾਂਦੀ ਹੈ। ਚੇਨਈ ਦਾ ਉਸ ਤੋਂ ਪਹਿਲਾਂ ਲਖਨਊ ਦੇ ਨਾਲ ਵੀ ਇੱਕ ਮੈਚ ਹੋਣਾ ਵਾ 15 ਤਰੀਕ ਨੂੰ ਯਾਨੀ ਕਿ ਇਸੇ ਸ਼ੁੱਕਰਵਾਰ ਨੂੰ। ਸੋ ਜੇਕਰ ਚੇਨਈ ਇਹ ਦੋਵੇਂ ਮੈਚ ਜਿੱਤਦੀ ਆ ਤਾਂ ਚੇਨਈ ਵੀ ਉੱਪਰ ਆਪਣਾ ਸਥਾਨ ਬਣਾ ਲਊਗੀ। ਸੋ ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਖਬਰਾਂ ਦੇ ਇਸ ਹਿੱਸੇ ਦੇ ਵਿੱਚੋਂ। ਵਧੇਰੇ ਖਬਰਾਂ ਦੇ ਲਈ ਤੁਸੀਂ ਸਾਡੀ ਪੋਡਕਾਸਟ ਦੇ ਨਾਲ ਅਤੇ ਪੋਡਕਾਸਟ ਦੇ ਲਈ ਤੁਸੀਂ ਸਾਡੀ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹੋ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਗੱਲਬਾਤ ਕਰਨ ਦਾ ਸਾਡੇ ਨਾਲ ਇਸ ਟਾਈਮ ਦੇ ਉੱਤੇ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਅੱਜ 12 ਤਰੀਕ ਆ ਮਈ ਦਾ ਮਹੀਨਾ ਮੰਗਲਵਾਰ ਦਾ ਦਿਨ ਹਾਂਜੀ ਸਰ ਤੁਸੀਂ ਆਉਂਦੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਸਲਾਹ ਦਿੱਤੀ ਹੈ ਕਿ ਲੋਕਾਂ ਨੂੰ ਜਿਹੜਾ ਹੈ ਘਰਾਂ ਤੋਂ ਹੀ ਕੰਮ ਕਰਨਾ ਚਾਹੀਦਾ ਤੇ ਨਾਲ ਹੀ ਈਂਧਣ ਬਚਾਉਣ ਤੇ ਸੋਨਾ ਨਾ ਖਰੀਦਣ ਲਈ ਵੀ ਆਖਿਆ ਇਹਦੇ ਪ੍ਰਤੀਕਰਮ ਦੇ ਵਿੱਚ ਸੀਨੀਅਰ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਜਿਹੜਾ ਮੋਦੀ ਸਾਹਿਬ ਵਾਸਤੇ ਹੁਣ ਦੇਸ਼ ਚਲਾਉਣਾ ਜਿਹੜਾ ਹੈਗਾ ਉਹ ਉਹਨਾਂ ਦੇ ਬਸ ਦੀ ਗੱਲ ਨਹੀਂ ਰਹੀ ਤੇ ਨਾਲ ਹੀ ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ 'ਚ 12 ਸਾਲ ਦੀ ਜਿਹੜੀ ਨਾਕਾਮੀ ਹੈ ਤੇ ਬੀਜੇਪੀ ਸਰਕਾਰ ਦੀ ਉਹਦਾ ਸਬੂਤ ਦੇ ਦਿੱਤਾ ਉੱਧਰ ਪੰਜਾਬ 'ਚ ਮਿਊਂਸੀਪਲ ਚੋਣਾਂ 26 ਮਈ ਨੂੰ ਹੋਣੀਆਂ ਨੇ ਨਾਮਜ਼ਦਗੀ ਦੇ ਕਾਗਜ਼ ਦਾਖਲ ਕਰਨ ਦਾ ਜਿਹੜਾ ਅਮਲ ਹੈ ਉਹ ਕੱਲ੍ਹ ਸ਼ੁਰੂ ਹੋ ਜਾਏਗਾ ਤੇ ਨਤੀਜੇ 29 ਮਈ ਨੂੰ ਆਉਣਗੇ 8 ਕਾਰਪੋਰੇਸ਼ਨਾਂ 76 ਨਗਰ ਕੌਂਸਲਾਂ ਤੇ 21 ਨਗਰ ਪੰਚਾਇਤਾਂ 'ਚ ਇਹ ਵੋਟਾਂ ਪੈਣਗੀਆਂ ਉੱਧਰ ਕੁਸ਼ਤੀ ਫੈਡਰੇਸ਼ਨ ਨੇ ਵਿਨੇਸ਼ ਫੋਗਾਟ ਨੂੰ ਜਿਹੜਾ ਹੈਗਾ ਨੈਸ਼ਨਲ ਓਪਨ ਰੈਂਕਿੰਗ ਟੂਰਨਾਮੈਂਟ ਖੇਡਣ ਤੋਂ ਰੋਕ ਦਿੱਤਾ ਇੱਕ ਵਾਰ ਫੇਰ ਦੁਬਾਰਾ ਜਿਹੜੀ ਹੈ ਇਹ ਪਹਿਲਵਾਨ ਵਾਲੀ ਜਿਹੜੀ ਕੰਟਰੋਵਰਸੀ ਆ ਉਹ ਸ਼ੁਰੂ ਹੋ ਗਈ ਆ ਉੱਧਰ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਸ਼ਿਵੇਂਦੂ ਅਧਿਕਾਰੀ ਨੇ ਹਲਫ ਲੈਣ ਤੋਂ ਤੁਰੰਤ ਬਾਅਦ ਜਿਹੜਾ ਹੈ ਜਿਹੜੇ ਚੀਫ ਇਲੈਕਟਰਲ ਆਫਿਸਰ ਸੀਗੇ ਤੇ ਉਹਨਾਂ ਨੂੰ ਹੁਣ ਚੀਫ ਸੈਕਟਰੀ ਲਾ ਦਿੱਤਾ ਇਹ ਖਾਸ ਖਬਰਾਂ ਨੇ ਹਾਂਜੀ
0: ਜੀ ਬਹੁਤ ਸ਼ੁਕਰੀਆ ਇੱਧਰ ਸਭ ਤੋਂ ਪਹਿਲਾਂ ਜਿਹੜੀ ਖਬਰ ਤੁਸੀਂ ਸਾਂਝੀ ਕੀਤੀ ਆ ਚਾਰ ਸਵੇਰੇ ਚਰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਦੇ ਨੇ ਕਿ ਲੋਕੀ ਸੰਜਮ ਰੱਖਣ ਲੋਕੀ ਸੋਨਾ ਨਾ ਖਰੀਦਣ ਲੋਕੀ ਹੋਰ ਚੀਜ਼ਾਂ 'ਤੇ ਵੀ ਕੰਟਰੋਲ ਰੱਖਣ ਜਿੱਦਾਂ ਕਿ ਤੇਲ ਵਗੈਰਾ ਉਹਦੀ ਵੀ ਘੱਟ ਵਰਤੋਂ ਕਰਨ ਯਾਨੀ ਕਿ ਆਪਾਂ ਜਿਹੜੀ ਵਿਦੇਸ਼ੀ ਮੁਦਰਾ ਭੰਡਾਰ ਆ ਉਹਨੂੰ ਘੱਟ ਤੋਂ ਘੱਟ ਆਪਾਂ ਖਰਚੀਏ ਸਾਡਾ ਖਰਚਾ ਘੱਟ ਤੋਂ ਘੱਟ ਹੋਵੇ ਵੈਸੇ ਜੇ ਆਪਾਂ ਪਿੱਛੇ ਵੀ ਝਾਤੀ ਮਾਰੀਏ ਤੇ ਕੁੱਲ ਮਿਲਾ ਕੇ ਇਹ ਕਿੱਦਾਂ ਦੇ ਸੰਕੇਤ ਨੇ ਕਿਹੜੇ ਪਾਸੇ ਨੂੰ ਇਸ ਟਾਈਮ ਦੇ ਉੱਤੇ ਲੈ ਕੇ ਜਾ ਰਹੇ ਨੇ ਇਹ ਦੇਸ਼ ਨੂੰ
1: ਅਸਲ ਚ ਰਣਜੋਤ ਜੀ ਇੱਕ ਗੱਲੋਂ ਥੋੜਾ ਜਿਹਾ ਇਹ ਕਮਾਲ ਵੀ ਲੱਗਦਾ ਕਿ ਇੱਕੋ ਦਮ ਜਿਹੜਾ ਹੈ ਪ੍ਰਧਾਨ ਮੰਤਰੀ ਵੱਲੋਂ ਯੂ ਟਰਨ ਲੈ ਲੈਣਾ ਇਸ ਇਸ਼ੂ ਦੇ ਉੱਤੇ ਕਿਉਂਕਿ ਹੁਣ ਤੱਕ ਜਿਹੜੇ ਬਿਆਨ ਆਉਂਦੇ ਰਹੇ ਆ ਪ੍ਰਧਾਨ ਮੰਤਰੀ ਦੇ ਜਾਂ ਹੋਰ ਕੇਂਦਰੀ ਮੰਤਰੀਆਂ ਦੇ ਕਿ ਸਾਡੇ ਲਈ ਕੋਈ ਮੁਸ਼ਕਲ ਨਹੀਂ ਇਹ ਕਹਿੰਦੇ ਰਹੇ ਕਿ ਇੰਡੀਆ ਵਾਸਤੇ ਦਾ ਕੋਈ ਸਮੱਸਿਆ ਹੈ ਹੀ ਨਹੀਂ ਨਾ ਇੱਥੇ ਤੇਲ ਦੀ ਸਮੱਸਿਆ ਹੈ ਨਾ ਇੱਥੇ ਕਿਸੇ ਹੋਰ ਚੀਜ਼ ਦੀ ਸਮੱਸਿਆ ਹੈ ਨਾ ਗੈਸ ਦੀ ਕੋਈ ਪ੍ਰੋਬਲਮ ਹੈ ਤੇ ਹੁਣ ਜਿਹੜਾ ਹੈ ਇੱਕੋ ਦਮ ਹੀ ਜਿਹੜਾ ਹੈਗਾ ਇਸ ਇਸ਼ੂ ਤੇ ਜਿਹੜਾ ਇਹ ਬਦਲਣਾ ਤੇ ਇਹ ਕਹਿ ਦੇਣਾ ਹੁਣ ਦੂਜੀ ਵਾਰੀ ਕਿਹਾ ਪ੍ਰਧਾਨ ਮੰਤਰੀ ਨੇ ਕੱਲ ਵੀ ਕਿਹਾ ਇਹ ਗੱਲ ਤੇ ਅੱਜ ਫੇਰ ਇਹੀ ਗੱਲ ਦੁਹਰਾਈ ਹੈ ਕਿ ਜਿਹੜਾ ਹੈਗਾ ਲੋਕਾਂ ਨੂੰ ਜਿਹੜਾ ਹੈਗਾ ਸੰਜਮ ਵਰਤਣਾ ਚਾਹੀਦਾ ਹੈ ਤੇ ਇਹ ਕਰਨਾ ਚਾਹੀਦਾ ਉਹ ਕਰਨਾ ਚਾਹੀਦਾ ਜਿਵੇਂ ਕੋਵਿਡ ਵੇਲੇ ਕੀਤਾ ਸੀ ਉਵੇਂ ਕਰਨਾ ਚਾਹੀਦਾ ਏਦਾਂ ਦੀਆਂ ਜਿਹੜੀਆਂ ਗੱਲਾਂ ਕਰਨੀਆਂ ਇੱਥੋਂ ਜਿਹੜੀ ਥੋੜੀ ਜਿਹੀ ਇਹ ਨਿਰਾਸ਼ਾ ਜਿਹੜੀ ਆ ਉਹ ਝਲਕਦੀ ਹੈ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਹੈਗੀ ਸਮੱਸਿਆ ਜਿਹੜਾ ਸਾਡਾ ਨੈਸ਼ਨਲ ਲੈਵਲ ਤੇ ਜਾਂ ਇਹ ਯੂਨੀਅਨ ਗੌਰਮੈਂਟ ਦੀ ਜਿਹੜੀ ਕਿੱਟੀ ਦੇ ਵਿੱਚ ਕਿਤੇ ਨਾ ਕਿਤੇ ਪ੍ਰੋਬਲਮ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਮੱਸਿਆ ਖੜੀ ਹੋ ਸਕਦੀ ਹੈ ਜਾਂ ਹੋ ਸਕਦਾ ਹੈ ਕਿ ਪੋਲੀਟੀਕਲੀ ਚੋਣਾਂ ਹੋਣੀਆਂ ਸੀ 5 ਸੂਬਿਆਂ ਦੇ ਵਿੱਚ ਇਸ ਕਰਕੇ ਉਦੋਂ ਤੱਕ ਇਹ ਗੱਲ ਨਾ ਕੀਤੀ ਗਈ ਹੋਵੇ ਜਾਂ ਦੱਸਿਆ ਨਾ ਗਿਆ ਹੋਵੇ ਕਿ ਸਾਡੇ ਕੋਲ ਤੇਲ ਦੇ ਕਿੰਨੇ ਭੰਡਾਰ ਨੇ ਗੈਸ ਕਿੰਨੀ ਕੁ ਹੈ ਜਾਂ ਕਿੰਨਾ ਕੁ ਅਸੀਂ ਲੋਕਾਂ ਨੂੰ ਕੇਟਰ ਕਰ ਸਕਦੇ ਹਾਂ ਤੇ ਇਹ ਹੁਣ ਜਿਹੜਾ ਹੈਗਾ ਕੱਲ ਦੂਜੀ ਵਾਰ ਪ੍ਰਧਾਨ ਮੰਤਰੀ ਵੱਲੋਂ ਇਹ ਦੁਹਰਾਇਆ ਜਾਣਾ ਤੇ ਇਹ ਥੋੜਾ ਜਿਹਾ ਹੁਣ ਇਹ ਲੱਗਦਾ ਕਿ ਇਹ ਗੱਲ ਕਿਸ ਪਾਸੇ ਨੂੰ ਤੁਰ ਰਹੀ ਹੈ ਕਿਉਂਕਿ ਪ੍ਰਧਾਨ ਮੰਤਰੀ ਹਰ ਮਹੀਨੇ ਜਿਹੜਾ ਹੈ ਉਹ ਮਨ ਕੀ ਬਾਤ ਪ੍ਰੋਗਰਾਮ ਕਰਦੇ ਹੈ ਰੇਡੀਓ ਤੇ ਆਕਾਸ਼ਵਾਣੀ ਤੇ ਪਰ ਉਹ ਨਸ਼ਰ ਸਾਰੇ ਚੈਨਲਾਂ ਤੇ ਹੁੰਦਾ ਉੱਥੇ ਤਾਂ ਉਹ ਕਈ ਕਿਸਮ ਦੇ ਇੱਦਾਂ ਦੇ ਜਿਹੜੇ ਪ੍ਰਵਚਨ ਉਹ ਕਰਦੇ ਆ ਆਪਾਂ ਦੇਖਿਆ ਕਿ ਇੱਦਾਂ ਦਾ ਇੱਕ ਨੈਰੇਟਿਵ ਸੈੱਟ ਕਰਦੇ ਆ ਤੇ ਉੱਥੇ ਚਲੋ ਸੁਣਿਆ ਵੀ ਜਾਂਦਾ ਜਿੰਨਾ ਕੁ ਸੁਣਿਆ ਜਾਂਦਾ ਤੇ ਇਹ ਹੁਣ ਪਬਲਿਕ ਜਿਹੜੇ ਸਟੇਜਾਂ ਤੇ ਜਿਹੜਾ ਹੈ ਇੱਦਾਂ ਦੀਆਂ ਗੱਲਾਂ ਕਰਨੀਆਂ ਕਿ ਤੁਸੀਂ ਚੰਗੇ ਬਣੋ ਤੁਸੀਂ ਘੱਟ ਖਾਓ ਘੱਟ ਸਫ਼ਰ ਕਰੋ ਘਰੇ ਰਹੋ ਮੈਟਰੋ 'ਚ ਸਫ਼ਰ ਕਰੋ ਤੇ ਇੱਥੋਂ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਹੈ ਕੋਈ ਜ਼ਰੂਰ ਇਹ ਗੱਲ ਹੈਗੀ ਆ ਤੇ ਅਦਰਵਾਈਜ਼ ਤਾਂ ਹਮੇਸ਼ਾ ਹੀ ਜਿਹੜਾ ਦੇਸ਼ ਦਾ ਮੁਖੀ ਜਾਂ ਸਰਕਾਰ ਦਾ ਮੁਖੀ ਹੁੰਦਾ ਉਹ ਲੋਕਾਂ ਨੂੰ ਹੱਲਾਸ਼ੇਰੀ ਦਿੰਦਾ ਕਿ ਤੁਸੀਂ ਕੋਈ ਗੱਲ ਨਹੀਂ ਪਰਵਾਹ ਨਾ ਕਰੋ ਇਹ ਇੱਦਾਂ ਦੀਆਂ ਜਿਹੜੀਆਂ ਗੱਲਾਂ ਹਮੇਸ਼ਾ ਰਹਿੰਦੀਆਂ ਹੁੰਦੀਆਂ ਨੇ ਤੇ ਇੱਥੇ ਹੁਣ ਵਾਰ ਵਾਰ ਜਿਵੇਂ ਹੁਣ ਕਹਿ ਰਹੇ ਕਿ ਸੋਨਾ ਨਾ ਖਰੀਦੋ ਇਹਦੇ ਨਾਲ ਸੋਨਾ ਖਰੀਦਣ ਜਾਂ ਨਾ ਖਰੀਦਣ ਨਾਲ ਇਹਦੇ ਨਾਲ ਕੀ ਫਰਕ ਪੈਣ ਲੱਗਿਆ, ਇਹ ਥੋੜੀ ਜਿਹੀ ਗੱਲ ਜਿਹੜੀ ਸਮਝ ਤੋਂ ਬਾਹਰ ਹੈ ਕਿ ਤੁਹਾਡੀ ਜਿਹੜੀ ਹੈਗੀ ਆ ਫੋਰਨ ਐਕਸਚੇਂਜ, ਜਿਹੜਾ ਤੁਹਾਡਾ ਐਕਸਚੇਕਰ ਹੈ ਉਹਦੇ ਤੇ ਇਹਦੇ ਨਾਲ ਕੀ ਅਸਰ ਪੈਂਦਾ ਹੈ ਜਾਂ ਕਿਸ ਤਰ੍ਹਾਂ ਦਾ ਅਸਰ ਪੈਂਦਾ ਹੈ। ਜੇ ਸੋਨਾ ਲੋਕ ਖਰੀਦਦੇ ਵੀ ਨੇ ਤਾਂ ਉਹ ਲੋਕ ਉਹਦੇ ਅਗੇਂਸਟ ਜਿਹੜੀ ਪੇਮੈਂਟ ਕਰਦੇ ਆ ਉਹ ਵੀ ਤਾਂ ਜਿਹੜਾ ਹੈ ਪੈਸਾ ਉਹ ਕਿਤੇ ਨਾ ਕਿਤੇ ਜਾਂਦਾ, ਉਹਦੇ ਚੋਂ ਟੈਕਸ ਹੁੰਦੇ ਆ, ਹੋਰ ਸਾਰਾ ਬਹੁਤ ਕੁਛ। ਤੇ ਇਹ ਥੋੜੀਆਂ ਗੱਲਾਂ ਜਿਹੜੀਆਂ ਨੇ ਉਹ ਸਮਝ ਤੋਂ ਬਾਹਰ ਜਿਹੜੀਆਂ ਉਹ ਜਾ ਰਹੀਆਂ ਨੇ। ਤੇ ਇਹਦੇ ਨਾਲ ਹੀ ਹੁਣ ਜਿਹੜਾ ਪਲੈਨਿੰਗ ਕਮਿਸ਼ਨ ਜਿਹਨੂੰ ਕਿਸੇ ਵੇਲੇ ਕਹਿੰਦੇ ਸੀ, ਉਹਦਾ ਨਾਂ ਨੀਤੀ ਆਯੋਗ ਰੱਖਿਆ ਹੋਇਆ, ਤੇ ਉਹਨੇ ਕਿਹਾ ਕਿ ਜਿੰਨੇ ਵੀ ਦੇਸ਼ ਦੇ ਵਿੱਚ ਜਿਹੜੇ ਚੱਲ ਰਹੇ ਨੇ ਕੰਸਟਰਕਸ਼ਨ ਦੇ ਕੰਮ ਚੱਲ ਰਹੇ ਨੇ ਉਹਨਾਂ ਦੇ ਉੱਤੇ ਜਿਹੜਾ ਹੈਗਾ ਰੋਕ ਲਾਈ ਜਾਵੇ। ਉਹਨਾਂ ਨੇ ਇਹ ਰਿਕਮੈਂਡੇਸ਼ਨ ਦਿੱਤੀ ਹੈ ਇਹ ਸੰਕਟ ਜਿਹੜਾ ਹੈਗਾ ਏਸ਼ੀਆ ਪੱਛਮੀ ਏਸ਼ੀਆ ਸੰਕਟ ਦਾ ਧਿਆਨ ਰੱਖਦਿਆਂ ਕਿ ਉਸਾਰੀ ਦੀਆਂ ਲਾਗਤਾਂ ਜਿਹੜੀਆਂ ਉਹ ਵੱਧਦੀਆਂ ਜਾ ਰਹੀਆਂ ਨੇ, ਤੇ ਇਸ ਕਰਕੇ ਤੁਸੀਂ ਉਹਨਾਂ ਤੇ ਵੀ ਰੋਕ ਲਾ ਜਾਓ। ਤੇ ਇਹ ਜਿਹੜੀ ਥੋੜੀ ਸਮਝ ਤੋਂ ਗੱਲ ਬਾਹਰ ਹੈ ਕਿ ਏਦਾਂ ਤਾਂ ਕਦੇ ਜਿਹੜਾ ਹੈ ਕਿਸੇ ਏਦਾਂ ਕੰਟਰੀ ਨਹੀਂ ਕਰਦੇ ਜਿੱਥੇ ਲੜਾਈ ਚੱਲ ਰਹੀ ਹੈ ਉੱਥੇ ਵੀ ਦੁਬਾਰਾ ਉਹ ਮੁੜ ਉੱਭਰਨ ਦੀਆਂ ਗੱਲਾਂ ਕਰ ਰਹੇ ਨੇ, ਕੰਸਟਰਕਸ਼ਨ ਉੱਥੇ ਵੀ ਦੁਬਾਰਾ ਹੋ ਰਹੀ ਹੈ ਜਿੱਥੇ ਪਹਿਲਾਂ ਹਮਲੇ ਹੋਏ ਨੇ, ਤੇ ਜਾਂ ਹੁਣ ਵੀ ਜਿਹੜੇ ਯੁੱਧ ਗ੍ਰਸਤ ਦੇਸ਼ ਨੇ ਭਾਵੇਂ ਉਹ ਯੂਕਰੇਨ ਹੈ, ਰੂਸ ਹੈ, ਭਾਵੇਂ ਇੱਧਰ ਜਿਹੜਾ ਹੈ ਇਜ਼ਰਾਈਲ ਦੇ ਵਿੱਚ ਜਿਸ ਤਰ੍ਹਾਂ ਦਾ ਚੱਲਿਆ ਹੋਇਆ, ਫਲਸਤੀਨ ਦੇ ਜਿਹੜੇ ਇਹ ਸਾਰੇ ਮਸਲੇ ਨੇ, ਜਾਂ ਈਵਨ ਹੁਣ ਜਿਹੜਾ ਇਰਾਨ ਦੀ ਜੋ ਪੋਜੀਸ਼ਨ ਹੈ, ਇਸ ਤੋਂ ਪਹਿਲਾਂ ਇਰਾਕ ਦੀ ਜੋ ਪੋਜੀਸ਼ਨ ਸੀ, ਤੇ ਉੱਥੇ ਵੀ ਇੱਦਾਂ ਦੀ ਕੋਈ ਐਡਵਾਈਜ਼ਰੀ ਜਾਂ ਇੱਦਾਂ ਦਾ ਕੁਛ ਕੁਛ ਨਹੀਂ ਹੈਗਾ। ਤੇ ਇਹ ਹੁਣ ਥੋੜੀ ਜਿਹੀ ਸਮਝ ਤੋਂ ਬਾਹਰ ਹੈ ਕਿ ਇਹਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਇਹ ਗੱਲ ਨੂੰ ਲਿਆ ਜਾਵੇ। ਹੁਣ ਇਹਦੇ ਤੇ ਕਾਂਗਰਸ ਨੇ ਤਿੱਖੀ ਟਿੱਪਣੀ ਕੀਤੀ ਹੈ, ਪਰ ਬਾਕੀ ਕਿਤੇ ਮਾਹਰਾਂ ਨੇ ਜਾਂ ਅਰਥ ਸ਼ਾਸਤਰੀਆਂ ਨੇ ਅਜੇ ਫਿਲਹਾਲ ਇਹਦੇ ਤੇ ਕੋਈ ਜਿਹੜਾ ਹੈ ਉਸ ਕਿਸਮ ਦਾ ਉਹਨਾਂ ਦਾ ਕਮੈਂਟ ਆਇਆ ਨੀ ਜਿਹਨੂੰ ਆਪਾਂ ਆਧਾਰ ਬਣਾ ਕੇ ਕਹਿ ਸਕੀਏ ਕਿ ਇਹਦੇ ਆਹ ਜਿਹੜੀ ਉਹ ਗੱਲ ਹੈ। ਤੇ ਇੱਕ ਗੱਲ ਜ਼ਰੂਰ ਹੈ ਕਿ ਮੋਦੀ ਦੇ ਇਹ ਕਹਿਣ ਦੇ ਨਾਲ ਜਿਹੜਾ ਸਾਡਾ ਸੈਂਸੈਕਸ ਹੈ ਜਿਹਨੂੰ ਆਪਾਂ ਇਹ ਟ੍ਰੇਡ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਜਿਹੜਾ ਸ਼ੇਅਰ ਬਾਜ਼ਾਰ ਹੈ ਉਹ ਜ਼ਰੂਰ ਜਿਹੜਾ ਹੈਗਾ ਥੱਲੇ ਨੂੰ ਆ ਗਿਆ, ਤੇ ਉਹ ਲਗਾਤਾਰ ਜਿਹੜਾ ਹੈਗਾ ਕੱਲ ਵੀ ਥੱਲੇ ਰਿਹਾ, ਪਰਸੋਂ ਵੀ ਥੱਲੇ ਰਿਹਾ, ਉਹ ਥੱਲੇ ਡਿੱਗ ਰਿਹਾ ਹੈਗਾ ਜਿਹੜਾ ਸ਼ੇਅਰ ਬਾਜ਼ਾਰ ਹੈ। ਤੇ ਇਹਦੇ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਜਿਹੜੇ ਇਨਵੈਸਟ ਕਰ ਰਹੇ ਆ ਉਹ ਉਹਨਾਂ ਨੂੰ ਵੀ ਚਿੰਤਾ ਹੈ, ਜਾਂ ਜਿਹਨਾਂ ਨੇ ਇਨਵੈਸਟਮੈਂਟ ਜਿਹੜੇ ਕੀਤਾ ਹੋਇਆ ਸ਼ੇਅਰਾਂ ਦੇ ਵਿੱਚ, ਬਸ ਕੰਪਨੀਆਂ ਦੇ ਵਿੱਚ ਉਹ ਸ਼ੇਅਰ ਟੁੱਟ ਰਹੇ ਨੇ। ਤੇ ਉਹ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਜਦੋਂ ਇੱਦਾਂ ਦੀ ਜਿਹੜੀ ਹੈਗੀ ਕੋਈ ਲਿੱਸੀ ਜੀ ਗੱਲ ਕਰਦੇ ਆ ਤਾਂ ਜਿਹੜਾ ਹੈ ਉਹਦਾ ਅਸਰ ਜਿਹੜਾ ਉਹ ਜ਼ਰੂਰ ਪੈਂਦਾ, ਇਹ ਵੀ ਜਿਹੜੀ ਗੱਲ ਉਹ ਚੱਲ ਰਹੀ ਹੈ ਨਾਲ ਨਾਲ। ਤੇ ਸੋ ਹੁਣ ਆਉਣ ਵਾਲੇ ਦਿਨਾਂ ਚ ਕੀ ਇਹ ਸੰਕੇਤ ਹੈ ਪ੍ਰਧਾਨ ਮੰਤਰੀ ਵੱਲੋਂ ਕਿ ਕੋਈ ਸਰਕਾਰ ਕੋਈ ਵੱਡਾ ਕਦਮ ਚੁੱਕਣ ਜਾ ਰਹੀ ਹੈ, ਕੋਈ ਜਿਹੜੀ ਹੈਗੀ ਹੈ ਇਕਨੋਮਿਕ ਐਮਰਜੈਂਸੀ ਵਾਲੀ ਪੋਜੀਸ਼ਨ ਵੱਲ ਜਾ ਰਹੀ ਹੈ, ਜਾਂ ਜਿੱਦਾਂ, ਕਿਉਂਕਿ ਉਹਨਾਂ ਨੇ ਵਾਰ ਵਾਰ ਇਹ ਗੱਲ ਕਹੀ, ਕੱਲ ਵੀ ਕਿਹਾ ਇਹ ਗੱਲ ਕਿ ਅਸੀਂ ਜਿਹੜਾ ਜਦੋਂ COVID-19 ਮਹਾਮਾਰੀ ਦਾ ਜਿਹੜਾ ਟਾਕਰਾ ਕੀਤਾ ਸੀ ਉਸ ਤਰ੍ਹਾਂ ਜਿਹੜਾ ਹੈ ਇਸ ਸੰਕਟ ਚੋਂ ਵੀ ਆਪਾਂ ਬਾਹਰ ਨਿਕਲਾਂਗੇ। ਤੇ ਉਦੋਂ ਤਾਂ ਲੋਕਡਾਊਨ ਹੋ ਗਿਆ ਸੀ, ਬਹੁਤ ਮਾੜਾ ਹਾਲ ਹੋ ਗਿਆ ਸੀ, ਤੇ ਇਹ ਹੁਣ ਕੀ ਸੰਕੇਤ ਦਿੱਤਾ ਜਾ ਰਿਹਾ ਇਹ ਅਜੇ ਥੋੜੀ ਜਿਹੀ ਗੱਲ ਸਮਝ ਤੋਂ ਬਾਹਰ ਹੈ। ਤੇ ਇੱਕ ਗੱਲ ਇਹਦੇ ਚ ਬਿਲਕੁਲ ਸਾਫ਼ ਹੈ ਕਿ ਜਿਹੜਾ ਪਿੱਛੇ ਹੁਣ ਤੱਕ ਇਸ ਸਮੇਂ ਦੇ ਦੌਰਾਨ ਜਦੋਂ ਤੋਂ ਇਹ ਸ਼ੁਰੂ ਹੋਇਆ ਕੰਮ, ਤੇ ਜੋ ਪਹਿਲਾਂ ਦਾਅਵੇ ਕੀਤੇ ਜਾ ਰਹੇ ਸੀ ਜਾਂ ਇੱਕ ਥਾਪੜੀ ਜਾ ਰਹੇ ਸੀ ਕਿ ਆਹ ਸਾਨੂੰ ਕੋਈ ਸਮੱਸਿਆ ਨੀ, ਸਾਡੇ ਕੋਲ ਇੰਨੇ ਭੰਡਾਰ ਪਿਆ ਹੋਰ, ਉਹਦਾ ਇਹ ਲੱਗਦਾ ਕਿ ਹੁਣ ਫੂਕ ਜੀ ਨਿਕਲਦੀ ਜਿਹੜੀ ਆ ਉਹ ਜਾਂਦੀ ਹੈ। ਤੇ ਕਿਉਂਕਿ ਗੈਸ ਦੀ ਸਮੱਸਿਆ ਜਿਹੜੀ ਈਂਧਨ ਦੀ ਉਹ ਅਜੇ ਤੱਕ ਹੱਲ ਨੀ ਹੋਈ, ਠੀਕ ਹੈ ਤੇਲ ਦਾ ਅਜੇ ਨਾ ਕੀਮਤਾਂ ਵਧਾਈਆਂ ਗਈਆਂ ਨਾ ਕੋਈ ਕਿਤੇ ਇਹ ਗੱਲ ਹੈ ਕਿ ਘੱਟ ਹੈ। ਤੇ ਕਿਉਂਕਿ ਕਦੇ ਕਦੇ ਇਹ ਜਦੋਂ ਅਫਵਾਹ ਉੱਡਦੀ ਉਦੋਂ ਜ਼ਰੂਰ ਪੈਟਰੋਲ ਪੰਪਾਂ ਤੇ ਗੱਡੀਆਂ ਕਾਰਾਂ ਇਕੱਠੀਆਂ ਹੋ ਜਾਂਦੀਆਂ ਨੇ, ਤੇ ਪਰ ਅਜੇ ਠੀਕ ਚੱਲ ਰਿਹਾ ਸੀ, ਪਰ ਗੈਸ ਦਾ ਅਜੇ ਕਿਤੇ ਠੀਕ ਜਿਹੜਾ ਨਹੀਂ ਚੱਲ ਰਿਹਾ ਕਿਉਂਕਿ ਰਸੋਈ ਗੈਸ ਵੀ ਪ੍ਰੋਪਰ ਨਹੀਂ ਮਿਲ ਰਹੀ, ਤੇ ਜਿਹੜੀ ਕਮਰਸ਼ੀਅਲ ਆ ਉਹਦਾ ਤਾਂ ਬਹੁਤ ਹੀ ਬੁਰਾ ਹਾਲ ਹੈ। ਤੇ ਜਿਹੜਾ ਆਮ ਜਿਹੜਾ ਕਮਰਸ਼ੀਅਲ ਦਾ ਜਿਹੜਾ ਸਿਲੰਡਰ ਜਿਹੜੀ ਇਹਨਾਂ ਨੇ ਹੁਣ ਆਮ ਆਪ ਜਿਹੜੀ ਕੀਮਤ ਜਿਹੜੀ ਪਹਿਲਾਂ 1900 ਸੀ ਫਿਰ ਥੋੜੀ ਜਿਹੀ ਵਧਾਤੀ ਸੀ, ਪਰ ਹੁਣ ਜਿਹੜੇ ਢਾਬਿਆਂ ਵਾਲੇ ਆ ਜਾਂ ਜਿਹੜੇ ਰੇਸਤਰਾਂ ਵਾਲੇ ਆ ਉਹ ਕਹਿ ਰਹੇ ਨੇ ਕਿ 4-4, 5-5 ਹਜ਼ਾਰ ਜਿਹੜਾ ਹੈ ਉਹਨਾਂ ਨੂੰ ਬਲੈਕ ਤੇ ਇਹ ਗੈਸ ਦਾ ਸਿਲੰਡਰ ਕਮਰਸ਼ੀਅਲ 19 ਕਿਲੋ ਵਾਲਾ ਮਿਲ ਰਿਹਾ। ਤੇ ਉਸ ਪਾਸੇ ਨੂੰ ਜਿਹੜੀ ਇਹ ਗੱਲ ਚੱਲ ਰਹੀ ਹੈ, ਪਰ ਹੁਣ ਤੱਕ ਕਦੇ ਸਰਕਾਰੀ ਤੌਰ ਤੇ ਜਾਂ ਪ੍ਰਧਾਨ ਮੰਤਰੀ ਨੇ ਜਾਂ ਕਿਸੇ ਹੋਰ ਮੰਤਰੀ ਨੇ ਇੱਦਾਂ ਦੀ ਗੱਲ ਨਹੀਂ ਸੀ ਕੀਤੀ। ਹੁਣ ਕੱਲ ਤੋਂ ਹੀ ਜਿਹੜਾ ਹੈਗਾ ਪ੍ਰਧਾਨ ਮੰਤਰੀ ਨੇ ਪਰਸੋਂ ਤੋਂ ਇਸ ਪਾਸੇ ਨੂੰ ਜਿਹੜਾ ਹੈਗਾ ਇੱਕ ਇਹ ਪ੍ਰਵਚਨ ਤੋਰ ਹੈ ਕਿ ਇਸ ਤਰ੍ਹਾਂ ਕਰਨਾ ਚਾਹੀਦਾ, ਸਾਨੂੰ ਇੱਦਾਂ ਕਰਨਾ ਚਾਹੀਦਾ। ਤੇ ਸੋ ਹੁਣ ਦੇਖੋ ਅੱਗੋਂ ਇਹਦੇ ਤੇ ਕੋਈ ਐਕਸ਼ਨ ਆਉਣ ਵਾਲਾ ਜਾਂ ਕੀ ਕਰਦੇ ਆ ਇਹ, ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ।
0: ਸੋ ਇਹ ਆਪਾਂ ਫਿਰ ਕੁੱਲ ਮਿਲਾ ਕੇ ਇਲੈਕਸ਼ਨ ਲੰਘੀ ਵਾਲਾ ਬਿਆਨ ਆਪਾਂ ਗਿਣੀ ਆ, ਕਿਉਂਕਿ ਬਹੁਤ ਸਾਰੇ ਲੋਕ ਇਸ ਵਿਸ਼ੇ 'ਤੇ ਵੀ ਗੱਲ ਕਰ ਰਹੇ ਨੇ ਕਿ ਉਨ੍ਹਾਂ ਚਿਰ ਤੱਕ ਗੱਲਾਂ ਚੜ੍ਹਦੀ ਕਲਾ ਦੀਆਂ ਹੁੰਦੀਆਂ ਰਹੀਆਂ, ਅਤੇ ਜਿੱਦਾਂ ਹੀ ਇਲੈਕਸ਼ਨ ਲੰਘੀ ਆ ਅਤੇ ਨਾਲ ਦੀ ਨਾਲ ਹੀ ਹੁਣ ਤੇਵਰ ਬਦਲ ਗਏ, ਚਰਚੇ ਇਹ ਵੀ ਨੇ ਕਿ ਹੁਣ ਮਹਿੰਗਾਈ ਵੀ ਵਧੂਗੀ, ਤੇਲ ਦੀਆਂ ਕੀਮਤਾਂ ਵੀ ਹੁਣ ਵਧਣਗੀਆਂ, ਅਤੇ ਉਹ ਸਾਰਾ ਕੁਛ ਜਿਹੜਾ ਦੱਬਿਆ ਹੀ ਕੱਖਾਂ ਦੇ ਥੱਲੇ, ਉਹ ਸਾਰੀ ਅੱਗ ਜਿਹੜੀ ਆ ਹੁਣ ਹੁਣ ਫਿਰ ਦੁਬਾਰਾ ਆਪਾਂ ਵੇਖਾਂਗੇ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਕਰੂਗੀ।
1: ਨਹੀਂ ਇਹ ਤਾਂ ਜ਼ਰੂਰ ਚਰਚਾ ਹੈ, ਇਹ ਚਰਚਾ ਪਹਿਲਾਂ ਵੀ ਸੀ ਕਿ ਤੇਲ ਦੀ ਜਿਹੜੀ ਕੀਮਤ ਹੈ ਅਜੇ ਤੱਕ ਨਹੀਂ ਵਧਾਈ ਗਈ, ਇਹ ਇਲੈਕਸ਼ਨ ਕਰਕੇ ਹੀ ਹੈ। ਵੀ ਇਸ ਤੋਂ ਬਾਅਦ ਇੱਕੋਦਮ ਜਿਹੜੀਆਂ ਹੈਗੀਆਂ, ਖਾਸ ਕਰਕੇ ਪੈਟਰੋਲ ਦੀਆਂ ਕੀਮਤਾਂ ਜ਼ਰੂਰ ਵਧਣਗੀਆਂ। ਤੇ ਜਿਸ ਤਰੀਕੇ ਦੇ ਨਾਲ ਵਾਰ ਵਾਰ ਇਹ ਆ ਰਿਹਾ ਕਿ ਇੰਟਰਨੈਸ਼ਨਲ ਮਾਰਕੀਟ ਚ ਜਿਹੜਾ ਹੈ ਕੱਚੇ ਤੇਲ ਮਹਿੰਗਾ ਹੋ ਗਿਆ ਜਾਂ ਤੇਲ ਘੱਟ ਆ ਰਿਹਾ, ਇਹਨਾਂ ਗੱਲਾਂ ਨੂੰ ਲੈ ਕੇ, ਤੇ ਹੁਣ ਇਹ ਪ੍ਰਧਾਨ ਮੰਤਰੀ ਨੇ ਇੱਕ ਤਰੀਕੇ ਦਾ ਸੰਕੇਤ ਹੀ ਦੇ ਦਿੱਤਾ। ਤੇ ਪਰ ਇਹ ਕਦੋਂ ਆਰਡਰ ਹੋਣ ਵਾਲਾ ਹੈ, ਅੱਜ ਸਵੇਰ ਚ ਜਾਂ ਇਹ ਗੱਲ ਆਉਣ ਵਾਲੀ ਹੈ ਸਾਹਮਣੇ, ਇਹ ਤਾਂ ਹੁਣ ਅਜੇ ਕਿਉਂਕਿ ਕੁਛ ਪਤਾ ਨਹੀਂ ਲੱਗਦਾ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਸਰਕਾਰੀ ਪੱਧਰ ਤੇ ਜਾਂ ਸਰਕਾਰ ਦੇ ਪੱਧਰ ਤੇ ਜਿਹੜੀਆਂ ਅਜੇ ਦਬਾ ਕੇ ਰੱਖੀਆਂ ਜਾਂਦੀਆਂ ਨੇ, ਫਿਰ ਇੱਕੋ ਦਮ ਪਤਾ ਲੱਗਦਾ ਜਦੋਂ ਐਲਾਨ ਹੋ ਜਾਂਦਾ। ਜਦੋਂ ਪਹਿਲੀ ਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣੇ ਨੇ, ਉਹਨਾਂ ਨੇ ਉਹ ਨੋਟਬੰਦੀ ਵਾਲਾ ਜਿਹੜਾ ਕੰਮ ਸੀ ਉਹ ਵੀ ਇੱਕੋ ਦਮ ਹੀ ਜਿਹੜਾ ਕਰਤਾ ਸੀ ਕਿ ਆਹ ਨੋਟ ਬੰਦ ਹੋ ਗਏ ਹੁਣ ਦੂਜੇ ਚੱਲਣਗੇ। ਸੋ ਇਸ ਤਰ੍ਹਾਂ ਕਿਸੇ ਵੇਲੇ ਵੀ ਕੋਈ ਵੱਡਾ ਐਲਾਨ ਏਦਾਂ ਦਾ ਜਿਹੜਾ ਹੈਗਾ ਉਹ ਵੀ ਕਰ ਸਕਦੇ। ਹੁਣ ਤਾਂ ਇਹ ਜਾਪਦਾ ਉਹਨਾਂ ਦੀ ਸਾਰੀ ਇਹ ਗੱਲਬਾਤ ਤੋਂ, ਹੁਣ ਭਾਵੇਂ ਅਪੀਲਾਂ ਦੇ ਰੂਪ ਦੇ ਵਿੱਚ ਹੈ ਫਿਰ ਆਰਡਰ ਦੇ ਰੂਪ ਦੇ ਵਿੱਚ ਆਏਗੀ।
0: ਜੀ ਬਿਲਕੁਲ, ਸੋ ਇਸ ਤਰੀਕੇ ਦੇ ਨਾਲ ਫਿਰ ਆਪਾਂ ਵੇਖੀਏ ਕਿ ਹੁਣ ਸਥਿਤੀ ਉਹ ਨਹੀਂ ਹੈ ਜੋ ਪਹਿਲਾਂ ਦੱਸੀ ਜਾ ਰਹੀ ਸੀ। ਇੱਧਰ ਇਲੈਕਸ਼ਨ ਦੀ ਗੱਲ ਚੱਲੀ ਹੈ ਅਤੇ ਪੱਛਮੀ ਬੰਗਾਲ ਦੇ ਵਿੱਚ ਹੁਣ ਤੁਸੀਂ ਗੱਲ ਕੀਤੀ ਆ ਨਵੇਂ ਮੁੱਖ ਮੰਤਰੀ ਦੀ, ਸ਼ਵਿੰਦੂ ਅਧਿਕਾਰੀ ਦੀ, ਰੌਲਾ ਇਹਨਾਂ ਦਾ ਵੀ ਪੈ ਰਿਹਾ ਕਿ ਇੱਕ ਸਮੇਂ ਜਿੱਥੇ ਇਹਨਾਂ ਦੇ ਉੱਤੇ ਰਿਸ਼ਵਤ ਲੈਣ ਦੇ ਦੋਸ਼ ਲੱਗਦੇ ਰਹੇ ਉੱਥੇ ਹੁਣ ਇਹਨਾਂ ਨੂੰ ਮੁੱਖ ਮੰਤਰੀ ਬਣਾ ਤਾ, ਵਿਰੋਧੀ ਧਿਰ ਹੁਣ ਇਸ ਚੀਜ਼ ਦੇ ਉੱਤੇ ਵੀ ਬਹਿਸ ਛੇੜ ਕੇ ਬੈਠੀ।
1: ਨਹੀਂ ਇਹ ਤਾਂ ਬਿਲਕੁਲ, ਇਹ ਜਿਹੜਾ ਹੈਗਾ 2021 ਦੀ ਇਲੈਕਸ਼ਨ ਤੋਂ ਪਹਿਲਾਂ ਜਦੋਂ ਤ੍ਰਿਮੂਲ ਕਾਂਗਰਸ ਦੇ ਇਹ MLA ਸੀ, ਉਦੋਂ ਖੁਦ ਇਹੀ ਦੋਸ਼ ਜਿਹੜੇ ਸੀਗੇ ਇਹਨਾਂ ਵੱਲੋਂ BJP ਵੱਲੋਂ ਲਾਏ ਜਾਂਦੇ ਸੀ। ਜਦੋਂ BJP ਉਹ ਜੁਆਇਨ ਕਰਕੇ ਮਮਤਾ ਬੈਨਰਜੀ ਦੇ ਖਿਲਾਫ਼ ਖੜੇ ਹੋ ਗਏ ਤੇ ਫਿਰ ਉਹ ਦੁੱਧ ਧੋਤੇ ਹੋ ਗਏ, ਤੇ ਹੁਣ ਵੀ ਰਣਜੋਤ ਜੀ ਜਿਹੜਾ ਇੱਕ ਪੂਰੀ ਐਕਸਰਸਾਈਜ਼ ਦੇਖੋ, ਜਦੋਂ ਉੱਥੇ ਬਹੁਮਤ ਹਾਸਲ ਕੀਤਾ, ਕਾਫੀ ਸੀਟਾਂ ਜਿਹੜੀਆਂ BJP ਨੇ ਜਿੱਤੀਆਂ ਪੱਛਮੀ ਬੰਗਾਲ ਦੇ ਵਿੱਚ, ਤੇ ਉਸ ਜਿੱਤ ਦੇ ਪਿੱਛੇ ਕੋਈ ਵੀ ਕਾਰਨ ਹੋ ਸਕਦੇ ਨੇ, ਪਰ ਸ਼ਵਿੰਦੂ ਅਧਿਕਾਰੀ ਨੂੰ ਲਾਸਟ ਤੱਕ ਜਿਹੜੀ ਹੈ ਹਰੀ ਝੰਡੀ ਨਹੀਂ ਦਿੱਤੀ BJP ਨੇ ਕਿ ਹਾਂ ਤੁਹਾਡਾ ਪੱਕਾ ਹੈ ਕੰਮ, ਤੇ ਉਹ ਇੰਨਾ ਭੰਬਲ ਭੂਸੇ ਦੇ ਵਿੱਚ ਰਿਹਾ। ਤੇ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਐਂ ਪੂਰਾ ਜਿਹੜੀਆਂ ਹੈਗੀਆਂ ਲਕੀਰਾਂ ਕਢਾ ਕੇ ਜਿਹੜਾ ਹੈ ਉਹਨਾਂ ਦੇ ਨਾਂ ਤੇ ਮੋਹਰ ਲਾਈ ਗਈ ਕਿ ਤੁਹਾਨੂੰ ਮੁੱਖ ਮੰਤਰੀ ਬਣਾਇਆ ਜਾਊਗਾ, ਕਿਉਂਕਿ ਕਈ ਨਾਂ ਅੰਦਰ ਖਾਤੇ ਚੱਲਦੇ ਰਹੇ ਤੇ ਉਹ ਵੀ ਭੱਜ ਦੌੜ ਚੱਲਦੇ ਰਹੇ, ਵਿੱਚੋਂ ਉਹਨਾਂ ਦੇ PA ਦਾ ਕਤਲ ਵੀ ਹੋ ਗਿਆ, ਤੇ ਇਹ ਕਾਫੀ ਕੁਛ ਜਿਹੜਾ ਸੀ ਉਹ ਹੋਇਆ। ਤੇ ਪਰ ਹੁਣ ਕਿਉਂਕਿ ਚਲੋ BJP ਉਹਨਾਂ ਕੋਲੇ ਬਹੁਮਤ ਹੈਗੀ ਹੈ ਤੇ ਕਾਫੀ ਬਹੁਮਤ ਹੈ, ਕੋਈ ਸਮੱਸਿਆ ਨਹੀਂ ਸਰਕਾਰ ਨੂੰ, ਪਰ ਇਹ ਗੱਲਾਂ ਤਾਂ ਹੁਣ ਨਾਲ ਨਾਲ ਚੱਲਣਗੀਆਂ, ਕਿਉਂਕਿ ਹਰ ਥਾਂ ਤੇ ਜਿੱਥੇ ਵੀ ਕਿਤੇ ਜਿਹੜੇ ਲੋਕ BJP ਚ ਜੁਆਇਨ ਕਰ ਜਾਂਦੇ ਆ ਤੇ ਫਿਰ ਉਹਨਾਂ ਤੇ ਕੋਈ ਸਮੱਸਿਆ ਨਹੀਂ, ਉਹਨਾਂ ਨੂੰ ਕੋਈ ਨੀ ਜਿਹੜਾ ਹੈ ਕਹਿੰਦਾ ਕਿ ਤੁਸੀਂ ਰਿਸ਼ਵਤ ਲਈ ਹੈ ਜਾਂ ਤੁਸੀਂ ਜਿੱਦਾਂ ਇਹ ਸ਼ਵਿੰਦੂ ਅਧਿਕਾਰੀ ਤੇ ਪਹਿਲਾਂ ਦੋਸ਼ ਸੀ ਖੁਦ BJP ਵਾਲੇ ਲਾ ਰਹੇ ਸੀ, ਤੇ ਹੁਣ ਉਹ ਮੁੱਖ ਮੰਤਰੀ ਨੇ, ਮੁੱਖ ਮੰਤਰੀ ਦੇ ਹੁਣ ਉਹਦੇ ਤੇ ਬਹਿ ਕੇ ਚੰਗੀਆਂ ਚੰਗੀਆਂ ਗੱਲਾਂ ਕਰਨ ਲੱਗੇ ਨੇ, ਤੇ ਉਹਨਾਂ ਨੇ ਮੁੱਖ ਮੰਤਰੀ ਦੀ ਸਹੁੰ ਚੁੱਕਦੇ ਹੀ ਸਭ ਤੋਂ ਪਹਿਲਾਂ ਜਿਹੜਾ ਜੋ ਚੀਫ ਇਲੈਕਟਰਲ ਆਫਿਸਰ ਸੀ ਜਿਹਦੇ ਤਹਿਤ ਜਿਹੜਾ ਹੈ ਇੱਥੇ SIR ਵਗੈਰਾ ਸਾਰਾ ਕੁਛ ਹੋਇਆ, ਤੇ ਉਹ ਉਹਨੂੰ ਜਿਹੜਾ ਹੈਗਾ ਚੀਫ ਸੈਕਟਰੀ ਲਾ ਤਾ ਮਨੋਜ ਅਗਰਵਾਲ ਨੂੰ, ਤੇ ਚੀਫ ਸੈਕਟਰੀ ਜਿਹੜਾ ਪਹਿਲਾਂ ਸੀਗਾ ਉਹਨੂੰ ਜਿਹੜਾ ਸੀ ਉਹ ਲਾ ਦਿੱਤਾ ਗਿਆ, ਤੇ ਸੋ ਹੁਣ ਏਦਾਂ ਦੀ ਜਿਹੜੀ ਐਕਟੀਵਿਟੀ ਹੈ ਇਹ ਸ਼ੁਰੂ ਹੋ ਗਈ ਹੈ। ਤੇ ਇਹ ਦੇਖੋ ਹੁਣ ਜਿਹੜਾ ਕਿਸ ਤਰ੍ਹਾਂ ਦੀ ਜਿਹੜੀ ਅੱਗੋਂ ਚਲਾਉਂਦੇ ਆ ਉੱਥੇ ਸਰਕਾਰ, ਕਿਉਂਕਿ ਉਹ ਇਹ ਵੀ ਕਹਿ ਰਿਹਾ ਕਿ ਉਹਨਾਂ ਨੇ BSF ਨੂੰ ਵੀ ਕਹਿ ਤਾ ਕਿ ਤੁਸੀਂ ਜ਼ਮੀਨ ਅਕੁਆਇਰ ਕਰ ਲਓ ਕੰਡੇਦਾਰ ਵਾੜ ਲਾਉਣ ਵਾਸਤੇ ਜਿਹੜੇ ਬੰਗਲਾਦੇਸ਼ ਬਾਰਡਰ ਦੇ ਨਾਲ ਜੋ ਜਿਹੜਾ ਇਲਾਕਾ ਲੱਗਦਾ ਹੈ ਇਸ ਪਾਸੇ ਨੂੰ ਜਿਹੜਾ ਹੈਗਾ। ਤੇ ਮੇਰਾ ਖਿਆਲ ਹੈ ਜਿਹੜੀ ਇੱਕ ਹੁਣ ਤੱਕ ਜਿਹੜੀ ਸੁਪਰ ਨੈਸ਼ਨਲਿਜ਼ਮ ਵਾਲੀ ਜਿਹੜੀ ਗੱਲ ਚੱਲਦੀ ਸੀ ਜਾਂ ਉਹ ਉਸ ਪਾਸੇ ਨੂੰ ਪਹਿਲਾਂ ਸਭ ਤੋਂ ਪਹਿਲਾਂ ਮਿਲਣ ਲੱਗਦੇ ਇਹ ਜਾਣਗੇ, ਤੇ ਫਿਰ ਦੇਖੋ ਕਿ ਪੱਛਮੀ ਬੰਗਾਲ ਬਾਰੇ ਜਾਂ ਕਿੱਦਾਂ ਕੀ ਸੋਚਦੇ ਆ, ਕਿਉਂਕਿ ਇਹਦੇ ਨਾਲ ਲੱਗਦਾ ਹੀ ਉੱਧਰ ਮਮਤਾ ਬੈਨਰਜੀ ਨੂੰ ਜਿਹੜਾ ਹੈ ਸੁਪਰੀਮ ਕੋਰਟ ਨੇ ਕਹਿ ਤਾ ਕਿ ਉਹ ਦੁਬਾਰੇ ਨਵੀਂ ਸਿਰੋਂ ਜਿਹੜੀਆਂ ਐਪਲੀਕੇਸ਼ਨ ਜਿਹੜੀਆਂ ਪਟੀਸ਼ਨਾਂ ਉਹ ਦਾਇਰ ਕਰ ਸਕਦੇ ਨੇ SIR ਇਸ਼ੂ ਨੂੰ ਲੈ ਕੇ। ਪਰ ਕਿਉਂਕਿ ਉਹ ਤਾਂ ਐਵੇਂ ਹੁਣ ਇੱਕ ਐਕਸਰਸਾਈਜ਼ ਆ, ਉਹਦੇ ਚ ਬਣਨਾ ਤਾਂ ਕੁਛ ਹੈ ਨਹੀਂ ਗਾ। ਜਦੋਂ ਸੁਪਰੀਮ ਕੋਰਟ ਨੇ ਖੁਦ ਹੀ ਕਹਿਤਾ ਕਿ ਕੋਈ ਗੱਲ ਨੀ, ਜਿਸ ਵਾਰ ਵੋਟਾਂ ਤੋਂ ਰਹਿ ਗਏ 27 ਲੱਖ ਲੋਕ ਤਾਂ ਅਗਲੇ ਵਾਰੀ ਵੋਟਾਂ ਪਾ ਲੈਣਗੇ, ਜਦੋਂ ਇਸ ਲੈਵਲ ਤੱਕ ਸਾਡੀ ਡੈਮੋਕ੍ਰੇਸੀ ਆ ਗਈ, ਤੇ ਫਿਰ ਹੁਣ ਅੱਗੋਂ ਜਿਹੜਾ ਹੈ ਉਹ ਕੀ ਤੁਸੀਂ ਬਹੁਤੀ ਉਮੀਦ ਰੱਖ ਸਕਦੇ?
0: ਜੀ ਬਿਲਕੁਲ, ਉਮੀਦਾਂ ਤੇ ਹੁਣ ਬਹੁਤ ਸਾਰੀਆਂ ਲੋਕਾਂ ਲਾਉਣੀਆਂ ਹੀ ਛੱਡ ਦਿੱਤੀਆਂ ਨੇ। ਇੱਧਰ ਪੰਜਾਬ ਮਿਊਂਸੀਪਲ ਚੋਣਾਂ 26 ਮਈ ਨੂੰ ਤੁਸੀਂ ਦੱਸੀਆਂ ਹੁਣ ਜਾ ਰਹੀਆਂ, ਸੋ ਇਹਦੇ ਉੱਤੇ ਵੀ ਕੀ ਰੰਗ ਆਪਾਂ ਵੇਖ ਸਕਾਂਗੇ? ਕਿਉਂਕਿ ਪੰਜਾਬ ਦੇ ਵਿੱਚ ਵੀ ਹੁਣ ਪੂਰਾ ਆਪਾਂ ਵੇਖ ਰਹੇ ਹਾਂ ਕਿ ਅਲੱਗ ਅਲੱਗ ਤਰੀਕਿਆਂ ਦੇ ਨਾਲ ਰੰਗਤ ਤੇ ਦੇਖ ਹੀ ਰਹੀ ਹੈ ਕਿ ਇਹ ਚੋਣਾਂ ਕਿਹੜੇ ਹੱਦ ਤੱਕ ਅਤੇ ਕੀ ਕੀ ਡਿਸਾਈਡ ਕਰਨਗੀਆਂ। ਵੈਸੇ ਵੇਖਿਆ ਜਾਵੇ ਤਾਂ ਜਿਹੜੀਆਂ ਪੰਚਾਇਤੀ ਚੋਣਾਂ ਨੇ ਜਾਂ ਪਿੰਡ ਪੱਧਰ ਦੇ ਉੱਤੇ ਵੇਖਿਆ ਜਾਵੇ ਤਾਂ BJP ਦਾ ਜਿਹੜਾ ਆਧਾਰ ਹੈ ਨਹੀਂ, ਵੇਖਿਆ ਜਾਵੇ ਤਾਂ ਅਕਾਲੀ ਦਲ ਵੀ ਉਹ ਵਾਲਾ ਆਧਾਰ ਬਰਕਰਾਰ ਨਹੀਂ ਰੱਖ ਕੇ ਰੱਖ ਸਕਿਆ। ਸੋ ਇਸ ਵਾਰੀ ਕੋਸ਼ਿਸ਼ ਤਾਂ ਜ਼ਰੂਰ ਰਹੂਗੀ।
1: ਨਹੀਂ, ਪੂਰੀ ਕੋਸ਼ਿਸ਼ ਰਹੂਗੀ, ਕਿਉਂਕਿ ਇਹਦੇ ਚ ਦੇਖੋ 8 ਤਾਂ ਕਾਰਪੋਰੇਸ਼ਨਾਂ ਨੇ, ਜਿੱਥੇ ਕਾਰਪੋਰੇਸ਼ਨਾਂ ਦੇ ਵਿੱਚ ਹਮੇਸ਼ਾ ਹੀ ਜਿਹੜੀ ਹੈ ਉਹ ਸ਼ਹਿਰੀ ਵੋਟ ਹੁੰਦੀ ਹੈ ਜ਼ਿਆਦਾ, ਤੇ 76 ਨਗਰ ਕੌਂਸਲਾਂ ਨੇ, ਨਗਰ ਕੌਂਸਲਾਂ ਦੇ ਵਿੱਚ ਚਲੋ ਥੋੜੀ ਰਲਵੀਂ ਮਿਲਵੀਂ ਹੁੰਦੀ ਹੈ, ਜਾਂ 21 ਨਗਰ ਪੰਚਾਇਤਾਂ ਨੇ ਜਿੱਥੇ ਜ਼ਿਆਦਾ ਉੱਥੇ ਪੇਂਡੂ ਵੋਟ ਥੋੜੀ ਜਿਹੀ ਵੱਧ ਹੁੰਦੀ ਹੈ। ਤੇ ਹੁਣ ਇਹ ਵੀ ਗੱਲ ਜਿਹੜੀ ਚਲੋ ਨਗਰ ਕੌਂਸਲਾਂ ਤੋਂ ਵੀ ਜ਼ਿਆਦਾ ਜਿਹੜੀ ਹੈ ਉਹ ਕਾਰਪੋਰੇਸ਼ਨਾਂ ਨੇ, ਜਿਹੜੀਆਂ ਮਿਊਂਸੀਪਲ ਕਾਰਪੋਰੇਸ਼ਨਾਂ ਜਿਹਨੂੰ ਨਗਰ ਨਿਗਮ ਵੀ ਕਹਿੰਦੇ ਆ, ਉੱਥੇ ਜਿਹੜੀ ਹੈ ਉਹ ਜ਼ਿਆਦਾ ਹੋਣਾ ਕਿ ਉੱਥੇ ਜਿਹੜਾ ਹੈਗਾ ਕੌਣ ਕਿਸ ਲੈਵਲ ਤੇ ਲੈ ਕੇ ਜਾਂਦਾ, ਕਿਉਂਕਿ BJP ਵੀ ਪੱਬਾਂ ਭਾਰ ਹੋਈ ਹੋਈ ਹੈ ਇਸ ਗੱਲ ਨੂੰ ਲੈ ਕੇ ਕਿ ਅਸੀਂ ਵੱਧ ਤੋਂ ਵੱਧ ਜਿਹੜਾ ਉਹ ਕੋਸ਼ਿਸ਼ ਕਰੀਏ ਕਿ ਕਿਤੇ ਨਾ ਕਿਤੇ ਅਸੀਂ ਡੈਂਟ ਪਾ ਸਕੀਏ, ਕਿਸੇ ਆਪਣਾ ਆਧਾਰ ਜਿਹੜਾ ਬਣਾ ਸਕੀਏ। ਤੇ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਕਿ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਇੱਥੇ BJP ਦਾ ਆਧਾਰ ਹੈਗਾ ਉਹਨਾਂ ਕਾ, ਜਿੰਨਾ ਕਿ ਵੀ ਪਹਿਲਾਂ ਵੀ ਕਿਉਂਕਿ ਜਿੱਤਦੇ ਰਹੇ ਨੇ ਇਹਨਾਂ ਦੇ ਬੰਦੇ, ਤੇ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਇਹਨਾਂ ਦੇ ਮੇਅਰ ਵੀ ਬਣਦੇ ਰਹੇ ਨੇ, ਤੇ ਜਾਂ ਜਿੱਦਾਂ ਪਠਾਨਕੋਟ ਆਪਾਂ ਕਹਿ ਸਕਦੇ ਹਾਂ ਜਿਹੜਾ ਹੈ ਇਹ ਇਸ ਪਾਸੇ ਜਿਹੜੀਆਂ ਨੇ। ਤੇ ਹੁਣ ਇਹ ਵੀ ਹੁਣ ਜ਼ੋਰ ਜਿਹੜਾ ਹੈਗਾ ਉਹ ਪੂਰਾ BJP ਵੀ ਲਾਉਣ ਦੀ ਕੋਸ਼ਿਸ਼ ਕਰੇਗੀ, ਕਿਉਂਕਿ ਜਿਸ ਤਰੀਕੇ ਦਾ ਇਹਨਾਂ ਦਿਨਾਂ ਦੇ ਵਿੱਚ ਮਾਹੌਲ ਬਣਿਆ, ਕੱਲ ਲੁਧਿਆਣੇ ਦੇ ਵਿੱਚ ਪੁਲਿਸ ਕਮਿਸ਼ਨਰ ਦਾ ਦਫ਼ਤਰ ਦਾ ਘਿਰਾਓ ਕੀਤਾ, ਤੇ ਉਦੋਂ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ BJP ਦੇ ਦਫ਼ਤਰਾਂ ਦੇ ਬਾਹਰ ਮੁਜ਼ਾਹਰਾ ਮਜ਼ਦੂਰ ਕੀਤੇ, ਉੱਥੇ ਵੀ ਜਿਹੜੀ ਝੜਪਾਂ ਕਰਨ ਦੀ ਕੋਸ਼ਿਸ਼ ਕੀਤੀ। ਇੱਥੇ ਕਿ ਉਹ ਆਪਣੀ ਐਗਜ਼ਿਸਟੈਂਸ ਜਿਹੜੀ ਉਹ ਸ਼ੋ ਕਰਨ ਜਿਹੜੀ ਹੈ ਉਹ ਪੂਰੀ ਉਹ ਕੋਸ਼ਿਸ਼ ਹੁਣ ਕਰੇਗੀ, ਤੇ ਇੱਥੋਂ ਥੋੜਾ ਮੋਟਾ ਫਿਰ ਇਹਨਾਂ ਨੂੰ ਇਹ ਵੀ ਜੇ ਲੱਭਦਾ ਕੁਛ ਜਾਂ ਬਣਦਾ ਉਹ ਫਿਰ ਅਗਲੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਉਹਦੇ ਵਾਸਤੇ ਵੀ ਜਿਹੜੀ ਹੈ ਲਾਈਨ ਆਫ ਐਕਸ਼ਨ ਜਾਂ ਹੋਰ ਉਹ ਕਰੇਗੀ। ਬਾਕੀ ਪਾਰਟੀਆਂ ਲਈ ਵੀ ਇਕੱਲੀ BJP ਨਹੀਂ, ਕਾਂਗਰਸ ਵੀ ਹੁਣ ਪੂਰਾ ਜ਼ੋਰ ਲਾਏਗੀ, ਕਿਉਂਕਿ ਕਾਂਗਰਸ ਵੀ ਖਿਲਰੀ ਪੁਲਰੀ ਹੋਈ ਹੈ, ਤੇ ਹੁਣ ਦੇਖੋ ਸ਼ਾਇਦ ਇਹਨਾਂ ਜਿਹੜੀਆਂ ਲੋਕਲ ਬਾਡੀ ਇਲੈਕਸ਼ਨ ਕਰਕੇ ਕਿਤੇ ਨਾ ਕਿਤੇ ਉਹ ਕੰਸੋਲੀਡੇਟ ਹੋ ਸਕੇ, ਇਕੱਠੀ ਹੋ ਸਕੇ, ਜਾਂ ਇਹ ਗੱਲ ਜਿਹੜੀ ਹੈ ਕਿਤੇ ਉਹ ਕਰ ਸਕਣ ਇਕੱਠਿਆਂ ਹੋ ਕੇ। ਤੇ ਉੱਧਰ BJP ਨੇ ਜਿਹੜਾ ਇੱਕੋ ਹੀ ਰੱਥ ਫੜਿਆ ਹੋਇਆ ਹੈ ਕਿ ਦਲ ਬਦਲੀਆਂ ਕਿਵੇਂ ਕਰਾਉਣੀਆਂ ਨੇ, ਕਿਵੇਂ ਜੁਆਇਨਿੰਗ ਕਰਾਉਣੀਆਂ ਨੇ, ਭਾਵੇਂ ਸਾਰੀਆਂ ਪਾਰਟੀਆਂ ਕਰਦੀਆਂ ਨੇ ਦੂਜੀਆਂ ਪਾਰਟੀਆਂ ਦੇ ਵਿੱਚੋਂ। ਕੱਲ ਉਹਨਾਂ ਨੇ ਵੀ ਉਹਨਾਂ ਦੇ ਪਿੰਡ ਤੋਂ ਜਿਹੜਾ ਹੈਗਾ ਮੁੱਖ ਮੰਤਰੀ ਦੇ ਇੱਕ ਬੰਦੇ ਨੂੰ ਜੁਆਇਨ ਕਰਾਇਆ, ਗਿਆਨ ਸਿੰਘ ਮਾਨ ਨੂੰ, ਇਹ ਕਹਿ ਕੇ ਕਿ ਉਹ ਉਹਦੇ ਚਾਚੇ ਦਾ ਮੁੰਡਾ ਹੈ ਮੁੱਖ ਮੰਤਰੀ ਦਾ, ਉਹ BJP ਦੇਖੋ ਜੁਆਇਨ ਕਰ ਗਿਆ। ਤੇ ਉਹ ਚਲੋ ਇਹ ਏਦਾਂ ਦੀਆਂ ਜਿਹੜੀਆਂ ਗੱਲਾਂ ਚੱਲਦੀਆਂ ਰਹਿੰਦੀਆਂ, ਕਈ ਵਾਰੀ ਇੱਕ ਇੱਕ ਪਰਿਵਾਰ ਦੇ ਵਿੱਚ ਵੀ ਦੋ ਦੋ ਵੱਡੀਆਂ ਪਾਰਟੀਆਂ ਦੇ ਲੀਡਰ, ਸਕੇ ਭਰਾ, ਸਕੇ ਚਾਚੇ ਤਾਏ, ਏਦਾਂ ਰਿਹਾ ਹੈਗਾ। ਉਧਰੋਂ ਜੇ ਆਪਾਂ ਦੇਖੀਏ ਕਿ ਪ੍ਰਤਾਪ ਸਿੰਘ ਬਾਜਵਾ ਦਾ ਸਕਾ ਭਾਈ ਫਤਿਹ ਜੰਗ ਬਾਜਵਾ ਜੋ MLA ਵੀ ਰਿਹਾ ਪਹਿਲਾਂ, ਉਹ BJP ਦਾ ਲੀਡਰ ਹੈ, ਤੇ ਇੱਕੋ ਹੀ ਘਰ ਦੇ ਵਿੱਚ ਦੋ ਝੰਡੇ ਲੱਗੇ ਹੋਏ ਆ। ਤੇ ਇਹ ਤਾਂ ਕੋਈ ਬਹੁਤੀ ਕੋਈ ਵੱਡੀ ਗੱਲ ਨਹੀਂ, ਗੱਲ ਇਹ ਹੈ ਵੀ ਤੁਹਾਡੀ ਕਾਰਗੁਜ਼ਾਰੀ ਇਲੈਕਸ਼ਨ ਚ ਕਿੱਦਾਂ ਦੀ ਰਹਿੰਦੀ, ਲੋਕ ਤੁਹਾਡੀਆਂ ਨੀਤੀਆਂ ਨਾਲ ਤੁਹਾਡੇ ਨਾਲ ਕਿਸ ਤਰ੍ਹਾਂ ਤੁਰਦੇ ਆ, ਉਹ ਫਿਰ ਕਾਫੀ ਹੱਦ ਤੱਕ ਇਹ ਪਤਾ ਲੱਗਦਾ ਹੁੰਦਾ। ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਪੰਚਾਇਤੀ ਚੋਣਾਂ ਚ ਕੋਈ ਬਹੁਤਾ ਫਰਕ ਜਿਹੜਾ ਨਾ ਹੀ ਪਿਆ, ਅਕਾਲੀ ਦਲ ਵੀ ਉੱਥੇ ਕੋਈ ਬਹੁਤਾ ਗੇਨ ਨਹੀਂ ਕਰ ਸਕਿਆ, ਤੇ ਕਾਂਗਰਸ ਵੀ ਉਸ ਰੂਪ ਦੇ ਵਿੱਚ ਜਿਵੇਂ ਕਾਂਗਰਸ ਕਹਿੰਦੇ ਸੀ ਕਿ ਅਸੀਂ ਬੜਾ ਵੱਡਾ ਮਾਰਕਾ ਮਾਰ ਲਾਂਗੇ, ਤੇ ਛਿਟਪੁਟ ਕਿਤੇ ਨਾ ਕਿਤੇ ਉਹਨਾਂ ਦੀਆਂ ਜਿਹੜੀਆਂ ਸੀਟਾਂ ਪੰਚ ਵਗੈਰਾ ਜਿਹੜੇ ਜਿੱਤੇ ਆ। ਹੁਣ ਇੱਥੇ ਦੇਖੋ, ਕਿਉਂਕਿ ਇੱਥੇ ਸ਼ਹਿਰੀ ਵੋਟ ਨੇ ਕਾਫੀ ਜਿਹੜਾ ਹੈਗਾ ਉਹ ਰੋਲ ਪਲੇ ਕਰਨਾ, ਤੇ ਸ਼ਹਿਰਾਂ ਦੇ ਵਿੱਚ ਵੈਸੇ ਹੀ BJP ਦਾ ਪਹਿਲਾਂ ਵੀ ਆਧਾਰ ਰਿਹਾ ਮੈਂ ਜਿੱਦਾਂ ਦੱਸਿਆ, ਤੇ ਹੁਣ ਇੱਥੇ ਕਾਂਗਰਸ ਦਾ ਵੀ ਹੁਣ ਤਾਂ 2-3 ਕੋਣੇ ਜਿਹੜੇ ਮੁਕਾਬਲੇ ਲਗਭਗ ਸਾਰੇ ਥਾਵਾਂ ਤੇ ਹੋਣ ਦੀ ਸੰਭਾਵਨਾ।
0: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ।
0: ਜੀ ਦੋਸਤੋ ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
2: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ, ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ। ਸਪੈਸ਼ਲ ਆਫਰ ਵਿੱਚ ਪਾਓ 3 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310, ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਔਰ ਵਿਜ਼ਿਟ shipglobal.au। Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options we available. Aao te apni navi Ford da test drive karo, business fleet lai gal karo, vehicle experts Tim Forbes ya Corey Nal, Radio Hanji de hawale nal pao 10 saal di free service. Chadston Ford, ready, set, Ford.
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-8665 ਔਰ ਵਿਜ਼ਿਟ tireforce.com.au।
4: Creative Events leke aa rahe ne saal di sabto intezar kiti gayi sangeetmayi sham, Heritage Tour 2026, Dr. Satinder Sartaaj.
5: Ho lawa ishq de ambri udariyan, mainu pyar diyan jadiyan khumariyan.
4: 17 May 2026 sham 6 baje, Melbourne di shaan Road Laver Arena vich. Sponsorship te information layi call karo 0426-809-499. For tickets visit ticktech.com.au.
6: e suran taran ate tarban da pul, besure kishor te tarzan da pul, nazm ki hai, geet ki hai, ki ghazal tere tikr aun layi lafzan da pul. ਪਿਆਰੇ ਦੋਸਤੋ, ਕੁਲਵੰਤ ਸਿੰਘ ਰੂਹਦਾਰੀ ਕਰਨ ਵਾਲਾ ਪੰਜਾਬੀ ਅਤੇ ਉਰਦੂ ਸ਼ਾਇਰੀ ਦਾ ਬਹੁਤ ਪਿਆਰਾ ਗਾਇਕ ਹੈ। ਕੁਦਰਤ ਨੇ ਉਹਨੂੰ ਬਹੁਤ ਰਸੀਲੀ, ਭਰਮੀ, ਗਹਿਰੀ ਆਵਾਜ਼ ਬਖਸ਼ੀ, ਜਿਸ ਨੂੰ ਉਹਨੇ ਆਪਣੀ ਮਿਹਨਤ ਅਤੇ ਲਗਨ ਨਾਲ ਹੋਰ ਵੀ ਕਸ਼ਿਸ਼ ਭਰੀ ਅਤੇ ਸੁਰੀਲੀ ਬਣਾ ਲਿਆ। ਉਸਦੀ ਆਵਾਜ਼ ਵਿੱਚ ਮੇਰੀਆਂ ਗਜ਼ਲਾਂ ਦੀ ਇਹ ਐਲਬਮ ਮੇਰੇ ਲਈ ਅਨਮੋਲ ਤੋਹਫ਼ਾ ਹੈ। ਉਸਨੇ ਮੇਰੀਆਂ ਗਜ਼ਲਾਂ ਲਈ ਬਹੁਤ ਸੋਹਣੀਆਂ ਧੁਨਾਂ ਸਿਰਜੀਆਂ। ਧੁਨ ਅਤੇ ਗੀਤ, ਗਜ਼ਲ ਦਾ ਰਿਸ਼ਤਾ ਇੱਕ ਇਲਾਹੀ ਰਿਸ਼ਤਾ ਹੁੰਦਾ ਹੈ। ਮੇਰਾ ਇੱਕ ਸ਼ੇਰ ਹੈ ਕਿ ਸ਼ਬਦ ਅਤੇ ਸੰਗੀਤ ਇੱਦਾਂ ਘੁਲ ਗਏ, ਗੀਤ ਜਿਉਂ ਰਾਂਝਾ ਅਤੇ ਧੁਨ ਹੀਰ ਸੀ। ਇਹਨਾਂ ਸ਼ਬਦਾਂ ਨਾਲ ਗੀਤਾਂ ਗਜ਼ਲਾਂ ਦਾ ਇਹ ਨਜ਼ਰਾਨਾ ਸੁਹਿਰਦ ਸਰੋਤਿਆਂ ਨੂੰ ਅਰਪਿਤ ਹੈ। ਜੇ ਤੁਹਾਡੇ ਪਿਆਰ ਦੀ ਬਖਸ਼ਿਸ਼ ਮਿਲੇ, ਖਾਕ ਤੋਂ ਗੁਲਜ਼ਾਰ ਹੋ ਜਾਈਏ ਅਸੀਂ, ਕੋਹਾਂ ਲੰਮੀ ਰਾਤ ਤੋਂ ਪ੍ਰਭਾਤ ਤੱਕ ਦੀਵਿਆਂ ਦੀ ਡਾਰ ਹੋ ਜਾਈਏ ਅਸੀਂ।
7: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
8: ਹਾਂਜੀ ਰੇਡੀਓ।
9: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
10: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
9: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
10: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
9: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।
11: ਪਾਂਡੇ ਜੀ, ਕਿਆ ਤੁਸੀਂ ਲੱਕ ਪਾਏ ਹੋ ਯਾਰ? ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਗਏ ਔਰ ਇਹ ਤੀਸਰੀ ਦੋਸਤ ਹੀ ਹੈ ਨਾ?
12: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
13: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
14: अमृत एक कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
13: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com।
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
15: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
15: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: प्रीत की होया?
1: ओ इस बार फिर पीटी च बैंड नहीं आए, हुन फिर कोई वीजा नहीं पैना, लगदा है इंडिया वापस जाना पैना।
0: जे तुसी भी इना देवां थक चुके हो ता हुणे कांटेक्ट करो ऑस्ट्रेलिया विच परोसे अते तजुर्बे वाले डिजायर माइग्रेशन वाले नु। इना कोल है एम्प्लॉयर स्पॉन्सर वीजा, परमानेंट रेजिडेंसी, स्टूडेंट वीजा, TR, पेरेंट्स वीजा अते बाकी सारिया इमिग्रेशन तो रिलेटेड सर्विसेज। नंबर लिखो 045-151-1100 045-151-1100। Desire migration. Kitchen the style dull lagda, bathroom vanity simple jya. Hun tension khatam karo. Aa gaya ZJ Stone Mason. Paade karno banaye ekdam classy. Assi banaune ha designer stone bench tops for kitchen, stylish vanity ate modern laundry. Oh vi porcelain ate marble nal. Jithe elegance mildi hai durability nal. Hun na sirf kar par tuhadi personality vi shine karegi stone de style nal. Call karo 0410-045-555 ya aaj hi visit karo 104 Collins Road, Melton. सोना चाहिदा,
1: भरोसा चाहिदा,
0: क्वालिटी ते बायबैक भी चाहिदा। चले आओ दिल्ली ज्वेलर्स, स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 0493-536-042।
2: जी की हाल है पिट दर्द दा?
0: जदो दा स्लीप एंड रिलैक्स दा इंडियन स्टाइल रूम वाला गद्दा खरीदया, सब कुछ ठीक है। थैंक यू एदे बारे दसन लई।
2: और सुनो, हुन स्लीप एंड रिलैक्स हर तरह दे गद्दियां दे नाल बेड भी बनाउंदे ने। स्लीप एंड रिलैक्स दा एक स्टोर लेवेटन नॉर्थ अते दूजा नवा स्टोर ओहंस रोड एपिंग विच भी है। मनपसंद गद्दियां अते स्टोरेज बेड खरीदने लई कांटेक्ट करो स्लीप एंड रिलैक्स। वेक अप फीलिंग टोटली रेस्टेड। सर्च अस ऑनलाइन और कॉल 0433-465-492।
3: ਕੀ ਤੁਸੀਂ ਆਪਣੇ ਬਿਜਲੀ ਦੇ ਬਿੱਲ ਘਟਾਉਣਾ ਚਾਹੁੰਦੇ ਹੋ? ਵਿਕਟੋਰੀਅਨ ਐਨਰਜੀ ਅਪਗ੍ਰੇਡਸ ਨਾਲ ਹੁਣੇ ਸਹੀ ਮਦਦ ਪ੍ਰਾਪਤ ਕਰੋ। ਕੁਸ਼ਲ ਉਪਕਰਨਾਂ ਤੇ ਬਚਤ ਕਰੋ, ਜਿਵੇਂ ਕਿ ਇਲੈਕਟ੍ਰਿਕ ਏਅਰ ਕੰਡੀਸ਼ਨਰ ਲਗਾਉਣ ਦੇ ਖਰਚੇ ਵਿੱਚ $1,610 ਤੱਕ ਅਤੇ ਸਾਲਾਨਾ ਬਿਜਲੀ ਬਿੱਲਾਂ ਵਿੱਚ $460 ਤੱਕ ਦੀ ਬਚਤ। energy.vic.gov.au ਤੇ ਜਾਓ। ਬਚਤ ਸਿਰਫ ਅੰਦਾਜ਼ੇ ਮੁਤਾਬਕ ਹੈ, ਯੋਗਤਾ ਦੀਆਂ ਸ਼ਰਤਾਂ ਲਾਗੂ ਹੁੰਦੀਆਂ ਹਨ। ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਜਾਰੀ।
4: ਜ਼ਿੰਦਗੀ ਧੁੱਪਾਂ ਛਾਵਾਂ ਦੀ ਸੰਜੋਗ ਵਿਜੋਗ ਦੀ ਕਹਾਣੀ ਹੈ। ਇਸ ਵਿੱਚ ਉਦਾਸੀ ਦੇ ਪਲ ਵੀ ਆਉਂਦੇ ਹਨ ਤੇ ਖੁਸ਼ੀਆਂ ਦੇ ਵੀ। ਇਹ ਮੇਰੀ ਉਦਾਸ ਪਲਾਂ ਦੀ ਗਜ਼ਲ ਹੈ ਤੇ ਇਹ ਮੈਂ UK ਵਿੱਚ ਲਿਖੀ ਸੀ ਇੱਕ ਰਾਤ। ਤੋ ਉਸ ਉਦਾਸੀ ਚੋਂ ਇਸਦਾ ਰਦੀਫ਼ ਨਿਕਲਿਆ ਸੀ ਛੱਡ ਪਰੇ। ਛੱਡ ਪਰੇ ਪੰਜਾਬੀ ਦਾ ਕਿਹੋ ਜਿਹਾ ਲਫ਼ਜ਼ ਹੈ ਜਿਹਨੂੰ ਲਿਖਣਾ ਤਾਂ ਸੌਖਾ ਹੈ, ਕਹਿਣਾ ਵੀ ਸੌਖਾ, ਪਰ ਗਾਉਣਾ ਜ਼ਰਾ ਮੁਸ਼ਕਿਲ ਹੈ। ਪਰ ਪਿਆਰੇ ਕੁਲਵੰਤ ਨੇ ਇਸ ਸ਼ਬਦ ਨੂੰ ਗਾ ਕੇ ਇੰਨਾ ਸੁਰੀਲਾ ਬਣਾ ਦਿੱਤਾ ਕਿ ਇਹ ਸ਼ਬਦ ਮੈਨੂੰ ਹੁਣ ਵਾਰਤਕ ਦਾ ਸ਼ਬਦ ਨਾ ਲੱਗ ਕੇ ਸੰਗੀਤ ਦਾ ਅਤੇ ਸ਼ਾਇਰੀ ਦਾ ਸ਼ਬਦ ਲੱਗਣ ਲੱਗ ਪਿਆ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 12 ਤਰੀਕ ਆ, ਮਈ ਦਾ ਮਹੀਨਾ, ਮੰਗਲਵਾਰ ਦਾ ਦਿਨ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਹਾਂਜੀ ਗੌਤਮ ਜੀ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ
1: ਜੀ। ਬਹੁਤ ਧੰਨਵਾਦ ਰਣਜੋਤ ਜੀ, ਔਰ ਸਾਰੀ ਸਰੋਤਿਆਂ ਦਾ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ। ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਲੈਬਨਾਨ ਦੇ ਹਿਜਬੁੱਲਾ ਜਮਾਤ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਹੈ ਕਿ ਉਸਨੇ ਤਈਬਾ ਸ਼ਹਿਰ ਦੇ ਵਿੱਚ ਇੱਕ ਘਰ ਦੇ ਅੰਦਰ ਮੌਜੂਦ ਇਜ਼ਰਾਈਲੀ ਆਰਮੀ ਦੇ ਠਿਕਾਣੇ ਨੂੰ ਨਿਸ਼ਾਨਾ ਬਣਾਇਆ। ਹਿਜਬੁੱਲਾ ਦੇ ਮੁਤਾਬਕ ਉਹਨਾਂ ਦੀ ਫੌਜ ਨੇ ਉਸ ਥਾਂ ਦੇ ਉੱਤੇ 3 ਵਾਰ ਹਮਲਾ ਕੀਤਾ, ਜਿਸ ਤੋਂ ਬਾਅਦ ਇਜ਼ਰਾਈਲੀ ਹੈਲੀਕਾਪਟਰ ਦੇ ਵਿੱਚ ਜ਼ਖਮੀ ਲੋਕਾਂ ਨੂੰ ਕੱਢਣ ਦੇ ਲਈ ਇਸਤੇਮਾਲ ਕੀਤਾ ਗਿਆ। ਹਿਜਬੁੱਲਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਹਮਲੇ ਤੋਂ ਬਾਅਦ ਇਜ਼ਰਾਈਲੀ ਫੌਜ ਨੂੰ ਪਿੱਛੇ ਵੀ ਹਟਣਾ ਪਿਆ। ਹਾਲਾਂਕਿ ਹੁਣ ਤੱਕ ਇਜ਼ਰਾਈਲੀ ਫੌਜ ਨੇ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਦਿੱਤੀ ਹੈ। ਪਰ ਟੀਵੀ ਨੈਟਵਰਕ ਅਲ ਜਜ਼ੀਰਾ ਨੇ ਦੱਸਿਆ ਹੈ ਕਿ ਇਜ਼ਰਾਈਲ ਦੇ ਦੱਖਣੀ ਲੈਬਨਾਨ ਦੇ ਕਈ ਸ਼ਹਿਰਾਂ ਦੇ ਵਿੱਚ ਬੰਬਾਰੀ ਕੀਤੀ ਗਈ ਹੈ। ਰਿਪੋਰਟ ਦੇ ਮੁਤਾਬਕ ਇਜ਼ਰਾਈਲੀ ਹਮਲਿਆਂ ਦੇ ਵਿੱਚ ਕਾਫਰ ਬੇਨਿਤ ਅਤੇ ਸ਼ੋਕਿਨ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉੱਥੇ ਕੌਮਾਂਤਰੀ ਖਬਰਾਂ ਦੇ ਵਿੱਚ ਦੂਜੀ ਖਬਰ ਦੀ ਸਾਂਝ ਪਾਈਏ ਅਤੇ ਹੰਤਾ ਵਾਇਰਸ ਦੇ ਨਾਲ ਜੁੜੀ ਹੋਈ, ਜਿਸ ਦੇ ਪ੍ਰਕੋਪ ਤੇ ਪ੍ਰਭਾਵਿਤ ਕਰੂਜ਼ ਜਹਾਜ਼ ਨੂੰ ਛੱਡ ਕੇ ਆਪਣੇ ਦੇਸ਼ ਪਰਤੇ ਇੱਕ ਅਮਰੀਕੀ ਤੇ ਇੱਕ ਫਰਾਂਸੀਸੀ ਨਾਗਰਿਕ ਦੇ ਵਿੱਚ ਇਸ ਵਕਤ ਇਸ ਵਾਇਰਸ ਦਾ ਸੰਕਰਮਣ ਪਾਇਆ ਗਿਆ। ਅਧਿਕਾਰੀਆਂ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਅਮਰੀਕੀ ਸਿਹਤ ਮੰਤਰਾਲੇ ਦੇ ਮੁਤਾਬਕ ਵਾਪਸੀ ਵਾਲੀ ਉਡਾਨ ਦੇ ਵਿੱਚ ਮੌਜੂਦ ਇੱਕ ਹੋਰ ਅਮਰੀਕੀ ਨਾਗਰਿਕ ਦੇ ਵਿੱਚ ਵੀ ਸੰਕਰਮਣ ਦੇ ਹਲਕੇ ਲੱਛਣ ਦੇਖੇ ਗਏ ਨੇ। ਕਾਫੀ ਜ਼ਿਆਦਾ ਸਾਵਧਾਨੀ ਵਰਤਣ ਦੇ ਨਾਲ ਦੋਹਾਂ ਯਾਤਰੀਆਂ ਨੂੰ ਬਾਇਓ ਕੰਟੇਨਮੈਂਟ ਯੂਨਿਟ ਦੇ ਵਿੱਚ ਦੀ ਤਰੀਕੇ ਦੇ ਨਾਲ ਯਾਤਰਾ ਕਰਕੇ ਭੇਜਿਆ ਗਿਆ, ਜਦਕਿ ਫਰਾਂਸ ਦੀ ਸਿਹਤ ਮੰਤਰੀ ਸਟੈਫਨੀ ਰਿਸਟ ਨੇ ਦੱਸਿਆ ਕਿ ਇੱਕ ਮਹਿਲਾ ਪੈਰਿਸ ਦੇ ਵਿੱਚ ਆਈਸੋਲੇਸ਼ਨ ਦੇ ਵਿੱਚ ਪਹਿਲਾਂ ਹੀ ਹੈ, ਉਸ ਦੀ ਤਬੀਅਤ ਵਿਗੜ ਰਹੀ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਇਸ ਵਾਇਰਸ ਦੇ ਸੰਪਰਕ ਦੇ ਵਿੱਚ ਆਏ ਕੁੱਲ 22 ਲੋਕਾਂ ਦਾ ਪਤਾ ਲਗਾਇਆ ਜਾ ਚੁੱਕਿਆ ਹੈ। ਵੈਸੇ ਇਸੇ ਸ਼ਿਪ ਦੇ ਉੱਤੇ 2 ਭਾਰਤੀ ਅਤੇ 3 ਆਸਟ੍ਰੇਲੀਅਨ ਨਾਗਰਿਕ ਵੀ ਮੌਜੂਦ ਸੀ। ਹੰਤਾ ਵਾਇਰਸ ਦੇ ਲੱਛਣ ਵਾਲੇ ਮਰੀਜ਼ਾਂ ਦੇ ਵਿੱਚ ਪਾਏ ਜਾਣ ਤੋਂ ਬਾਅਦ MV ਹੋਡੀਅੰਸ ਜਹਾਜ਼ ਦੇ 90 ਤੋਂ ਵਧੇਰੇ ਯਾਤਰੀਆਂ ਨੂੰ ਉਹਨਾਂ ਦੇ ਦੇਸ਼ਾਂ ਦੇ ਵਿੱਚ ਵਾਪਸ ਭੇਜਿਆ ਜਾ ਰਿਹਾ। ਇਹ ਜਹਾਜ਼ ਫਿਲਹਾਲ ਸਪੇਨ ਦੇ ਕੈਨਰੀ ਟਾਪੂ ਦੇ ਵਿੱਚ ਖੜ੍ਹਾ ਸੀ। ਇਸ ਜਹਾਜ਼ ਦੀ ਯਾਤਰਾ ਤੋਂ ਬਾਅਦ 3 ਯਾਤਰੀਆਂ ਦੀ ਮੌਤ ਵੀ ਹੋ ਚੁੱਕੀ ਹੈ, ਜਿਨ੍ਹਾਂ ਦੇ ਵਿੱਚ 2 ਯਾਤਰੀਆਂ ਦੇ ਅੰਦਰ ਇਸੇ ਵਾਇਰਸ ਦੀ ਪੁਸ਼ਟੀ ਸੀ। ਹੰਤਾ ਵਾਇਰਸ ਆਮ ਤੌਰ ਦੇ ਉੱਤੇ ਚੂਹੇ ਵਰਗੇ ਜਿਹੜੇ ਕੁਤਰਨ ਵਾਲੇ ਜੀਵ ਨੇ ਉਹਨਾਂ ਤੋਂ ਫੈਲਦਾ, ਪਰ ਇਸ ਦਾ ਐਂਡਿਸ ਸਟ੍ਰੇਨ ਇਨਸਾਨਾਂ ਦੇ ਵਿੱਚ ਵੀ ਫੈਲ ਸਕਦਾ। ਵਿਸ਼ਵ ਸਿਹਤ ਸੰਗਠਨ ਦਾ ਮੰਨਣਾ ਹੈ ਕਿ ਡੱਚ ਜਹਾਜ਼ ਦੇ ਕੁਝ ਯਾਤਰੀ ਜਦੋਂ ਦੱਖਣੀ ਅਮਰੀਕਾ ਦੇ ਵਿੱਚ ਖਾਸ ਤੌਰ ਦੇ ਉੱਤੇ ਅਰਜਨਟੀਨਾ ਦੀ ਯਾਤਰਾ ਤੋਂ ਵਾਪਸ ਆ ਰਹੇ ਹੋਣਗੇ ਉਦੋਂ ਇਸ ਸਟ੍ਰੇਨ ਦੇ ਨਾਲ ਸੰਕ੍ਰਮਿਤ ਹੋਏ ਹੋਣਗੇ। ਇਹਨਾਂ ਲੱਛਣਾਂ ਦੇ ਵਿੱਚ ਬੁਖਾਰ, ਬਹੁਤ ਜ਼ਿਆਦਾ ਥਕਾਵਟ, ਮਾਸਪੇਸ਼ੀਆਂ 'ਚ ਦਰਦ, ਪੇਟ ਦਰਦ, ਉਲਟੀ, ਦਸਤ, ਸਾਹ ਲੈਣ ਦੇ ਵਿੱਚ ਤਕਲੀਫ ਆਦਿ ਦੱਸੇ ਜਾਂਦੇ ਨੇ। ਉੱਥੇ ਹੀ ਇੱਕ ਹੋਰ ਖਬਰ ਦੀ ਸਾਂਝ ਪਾਈਏ ਪਾਕਿਸਤਾਨ ਤੋਂ, ਜਿੱਥੇ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਪਾਕਿਸਤਾਨ ਦੇ ਕਿ ਖੈਬਰ ਪਖਤੂਨਵਾ ਦੇ ਬਨੂ ਜ਼ਿਲ੍ਹੇ ਦੇ ਵਿੱਚ ਪੁਲਿਸ ਚੌਂਕੀ ਦੇ ਉੱਤੇ ਹੋਏ ਹਮਲੇ ਨੂੰ ਲੈ ਕੇ ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਨ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਸੋਸ਼ਲ ਮੀਡੀਆ ਐਕਸ ਦੇ ਉੱਤੇ ਇਸ ਦਾ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਕਿ ਅਫਗਾਨ ਚਾਰਜ ਡੀ ਅਫੇਅਰਸ ਦੇ ਵਿਦੇਸ਼ ਮੰਤਰਾਲੇ ਨੂੰ ਤਲਬ ਕੀਤਾ ਗਿਆ ਤਾਂ ਕਿ 9 ਮਈ 2026 ਨੂੰ ਖੈਬਰ ਪਖਤੂਨਵਾ ਦੇ ਬਨੂ ਜ਼ਿਲ੍ਹੇ ਦੀ ਪੁਲਿਸ ਚੌਂਕੀ ਦੇ ਉੱਤੇ ਫਿਤਨਾ ਅਲ ਖਵਾਰਿਜ਼ ਦੇ ਅੱਤਵਾਦੀਆਂ ਦੀ ਤਰਫ ਤੋਂ ਕੀਤੇ ਹਮਲੇ ਨੂੰ ਲੈ ਕੇ ਵਿਰੋਧ ਪੱਤਰ ਸਪੁਰਦ ਕੀਤਾ ਜਾ ਸਕੇ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਗੱਡੀ ਦੇ ਵਿੱਚ IED ਬਲਾਸਟ ਦੇ ਜ਼ਰੀਏ ਕੀਤੇ ਗਏ ਇਸ ਹਮਲੇ 'ਚ ਕੁੱਲ 15 ਪੁਲਿਸ ਕਾਂਸਟੇਬਲ ਮਾਰੇ ਗਏ ਸੀ, 4 ਹੋਰ ਜ਼ਖਮੀ ਹੋਏ ਸੀ, ਜਿਨ੍ਹਾਂ ਦੇ ਵਿੱਚ ਆਮ ਨਾਗਰਿਕ ਵੀ ਸ਼ਾਮਲ ਸੀ। ਪਾਕਿਸਤਾਨ ਨੇ ਦੋਸ਼ ਮੜਿਆ ਹੈ ਕਿ ਇਸ ਘਟਨਾ ਦੀ ਵਿਸਤਾਰ ਜਾਣਕਾਰੀ ਜੁਟਾਉਣ ਦੇ ਲਈ, ਸਾਰੇ ਸਬੂਤ ਇਕੱਠੇ ਕਰਨ ਦੇ ਲਈ ਅਤੇ ਖੁਫੀਆ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਇਹ ਸੰਕੇਤ ਮਿਲੇ ਨੇ ਕਿ ਹਮਲੇ ਦੀ ਸਾਜ਼ਿਸ਼ ਅਫਗਾਨਿਸਤਾਨ ਦੇ ਵਿੱਚ ਰਹਿਣ ਵਾਲੇ ਅੱਤਵਾਦੀਆਂ ਨੇ ਰਚੀ ਹੈ। ਇਸੇ ਕਰਕੇ ਤਾਲਿਬਾਨ ਸ਼ਾਸਨ ਤੱਕ ਇਹ ਜਾਣਕਾਰੀ ਪਹੁੰਚਾਉਣ ਦੇ ਲਈ ਵਿਸਤਾਰ ਵਾਸਤੇ ਉੱਥੋਂ ਦੇ ਸਫਾਰਤਖਾਨੇ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਸੱਦਿਆ ਗਿਆ। ਬ੍ਰਿਟਿਸ਼ ਪੌਪ ਸਟਾਰ ਡੁਆ ਲਿਪਾ ਦੇ ਗਾਣੇ ਤਾਂ ਤੁਸੀਂ ਸੁਣੇ ਹੀ ਹੋਣਗੇ, ਖੈਰ ਆਹ ਖਬਰ ਜ਼ਰੂਰ ਸੁਣ ਲਓ ਜੇ ਗਾਣੇ ਨਹੀਂ ਸੁਣੇ ਤਾਂ। ਦਿੱਗਜ ਟੈਕ ਕੰਪਨੀ ਸੈਮਸੰਗ ਅਤੇ ਡੁਆ ਲਿਪਾ ਦੇ ਦਰਮਿਆਨ ਇਸ ਵਕਤ ਕਾਨੂੰਨੀ ਜੰਗ ਛਿੜ ਗਈ ਹੈ। ਹੋਇਆ ਇਹ ਹੈ ਕਿ ਡੁਆ ਲਿਪਾ ਨੇ ਸੈਮਸੰਗ ਇਲੈਕਟ੍ਰੋਨਿਕਸ ਦੇ ਉੱਤੇ ਉਹਨਾਂ ਦੀ ਤਸਵੀਰ ਨੂੰ ਗਲਤ ਤਰੀਕੇ ਦੇ ਨਾਲ ਇਸਤੇਮਾਲ ਕਰਨ ਦਾ ਦੋਸ਼ ਲਗਾਉਂਦਿਆਂ ਹੋਇਆਂ ਘੱਟੋ ਘੱਟ $15 ਮਿਲੀਅਨ $ ਹਰਜਾਨੇ ਦਾ ਦਾਅਵਾ ਕੀਤਾ ਹੈ। ਪੌਪ ਸਟਾਰ ਦਾ ਕਹਿਣਾ ਹੈ ਕਿ ਕੰਪਨੀ ਨੇ ਆਪਣੀ TV ਸੇਲਜ਼ ਵਧਾਉਣ ਦੇ ਲਈ ਉਹਨਾਂ ਦੀ ਲੋਕਪ੍ਰਿਯਤਾ ਦਾ ਗਲਤ ਫਾਇਦਾ ਚੁੱਕਿਆ। ਕੈਲੀਫੋਰਨੀਆ ਦੀ ਫੈਡਰਲ ਕੋਰਟ ਦੇ ਵਿੱਚ ਸ਼ੁੱਕਰਵਾਰ ਨੂੰ ਦਾਇਰ ਕੀਤੇ ਇਸ ਮੁਕੱਦਮੇ 'ਚ ਕਿਹਾ ਗਿਆ ਕਿ ਸੈਮਸੰਗ ਨੇ ਆਪਣੇ ਟੈਲੀਵਿਜ਼ਨ ਸੈੱਟਸ ਦੇ ਕਾਰਡਬੋਰਡ ਬਾਕਸਿਸ ਦੇ ਉੱਤੇ ਜਿਹੜੇ ਪੈਕਿੰਗ ਦੇ ਡੱਬੇ ਹੁੰਦੇ ਆ ਡਿਊਆਲੀਪਾ ਦੀ ਇੱਕ ਕਾਪੀਰਾਈਟ ਤਸਵੀਰ ਛਾਪ ਦਿੱਤੀ। ਡਿਊਆਲੀਪਾ ਦੇ ਵਕੀਲਾਂ ਦਾ ਤਰਕ ਹੈ ਕਿ ਅਜਿਹਾ ਕਰਕੇ ਕੰਪਨੀ ਨੇ ਗ੍ਰਾਹਕਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਸਿੰਗਰ ਖੁਦ ਇਸ ਪ੍ਰੋਡਕਟ ਦਾ ਪ੍ਰਚਾਰ ਕਰ ਰਹੀ ਹੋਵੇ। ਆਮ ਤੌਰ ਦੇ ਉੱਤੇ ਇਸ ਨੂੰ ਅੰਬੈਸਡਰ ਜਾਂ ਫਿਰ ਕਿਸੇ ਪ੍ਰੋਡਕਟ ਦੇ ਸਪੋਰਟਰ ਦੇ ਤੌਰ ਦੇ ਉੱਤੇ ਮੰਨ ਲਿਆ ਜਾਂਦਾ, ਪਰ ਡਿਊਆਲੀਪਾ ਦਾ ਕਹਿਣਾ ਕਿ ਇਸ ਤਰੀਕੇ ਦੇ ਨਾਲ ਉਹਨਾਂ ਦਾ ਕੋਈ ਵੀ ਜਿਹੜਾ ਕਰਾਰ ਨਹੀਂ ਹੋਇਆ। ਮੁਕੱਦਮੇ ਦੇ ਮੁਤਾਬਕ ਜਿਸ ਤਸਵੀਰ ਨੂੰ ਲੈ ਕੇ ਸਾਰਾ ਵਿਵਾਦ ਖੜਾ ਹੋਇਆ ਉਸ ਦਾ ਟਾਈਟਲ ਡਿਊਆਲੀਪਾ ਬੈਕਸਟੇਜ ਐਟ ਆਸਟਿਨ ਸਿਟੀ ਲਿਮਿਟਸ 2024 ਹੈ। ਸਿੰਗਰ ਦਾ ਦਾਅਵਾ ਹੈ ਕਿ ਇਸ ਫੋਟੋ ਦੇ ਨਾਲ ਜੁੜੇ ਸਾਰੇ ਅਧਿਕਾਰ ਅਤੇ ਮਾਲਕਾਨਾ ਹੱਕ ਉਹਨਾਂ ਦੇ ਕੋਲ ਨੇ। ਸੈਮਸੰਗ ਨੇ ਇਸ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਨਾ ਤਾਂ ਕੋਈ ਇਜਾਜ਼ਤ ਲਈ ਅਤੇ ਨਾ ਹੀ ਕੋਈ ਭੁਗਤਾਨ ਕੀਤਾ। ਪਬਲਿਸਿਟੀ ਰਾਈਟਸ ਐਕਟ ਦੇ ਤਹਿਤ ਇਹ ਦੋਸ਼ ਮੜਿਆ ਗਿਆ ਹੈ। ਉੱਥੇ ਹੀ ਇੰਟਰਨੈਸ਼ਨਲ ਨਿਊਜ਼ ਤੋਂ ਬਾਅਦ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਅਤੇ ਭਾਰਤ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਜਿਹੜੀਆਂ ਅਪੀਲਾਂ ਕੀਤੀਆਂ ਨੇ ਉਸ ਤੋਂ ਬਾਅਦ ਹੁਣ ਪੂਰੇ ਭਾਰਤ ਦੇ ਵਿੱਚ ਹੜਕੰਪ ਮੱਚ ਗਿਆ। ਖਾਸ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਨੇ ਤੇਲ ਬਚਾਉਣ ਦੀ ਅਪੀਲ ਤੋਂ ਇੱਕ ਦਿਨ ਬਾਅਦ ਪਹਿਲਾਂ ਤਾਂ ਪੈਟਰੋਲੀਅਮ ਮੰਤਰਾਲੇ ਨੇ ਟਿੱਪਣੀ ਦਿੱਤੀ ਹੈ। ਐਤਵਾਰ ਦੇ ਦਿਨ ਇੱਕ ਸਾਲ ਤੱਕ ਸੋਨਾ ਨਾ ਖਰੀਦਣ ਅਤੇ ਖਾਣੇ ਦੇ ਤੇਲ ਦਾ ਘੱਟ ਇਸਤੇਮਾਲ ਕਰਨ ਦੀ ਪ੍ਰਧਾਨ ਮੰਤਰੀ ਦੀ ਅਪੀਲ ਕੀ ਹੋਈ। ਕੁੱਲ 7 ਅਹਿਦ ਲੈਣ ਦੀ ਗੱਲ ਉਹਨਾਂ ਨੇ ਦੇਸ਼ ਭਰ ਤੱਕ ਕੀ ਕੀਤੀ। ਇਸ ਨੂੰ ਲੈ ਕੇ ਚਰਚਾਵਾਂ ਛਿੜ ਗਈਆਂ ਨੇ। ਦੱਸ ਦਈਏ ਕਿ ਪੈਟਰੋਲੀਅਮ ਮੰਤਰਾਲੇ ਦੇ ਜੁਆਇੰਟ ਸੈਕਟਰੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਹੈ ਕਿ ਸਾਡੀਆਂ ਰਿਫਾਇਨਰੀਆਂ ਦੇ ਕੋਲ ਬੜੀ ਵਧੀਆ ਕਾਬਲੀਅਤ ਹੈ। ਉਹਨਾਂ ਭਰੋਸਾ ਦਿੱਤਾ ਹੈ ਕਿ ਪੈਟਰੋਲ ਅਤੇ ਡੀਜ਼ਲ ਦੇ ਸਟਾਕ ਜ਼ਰੂਰੀ ਜਿਹੜੇ ਚਾਹੀਦੇ ਨੇ ਭਾਰਤ ਦੇ ਕੋਲ ਹੈਗੇ ਨੇ ਔਰ ਘਰੇਲੂ ਉਤਪਾਦ ਦੇ ਲਈ ਵੀ LPG ਦੀ ਸਪਲਾਈ ਪੂਰੇ ਤਰੀਕੇ ਦੇ ਨਾਲ ਨਿਰਵਿਘਨ ਤਰੀਕੇ ਦੇ ਨਾਲ ਆ ਰਹੀ ਹੈ। ਇਸ ਤੋਂ ਇਲਾਵਾ ਸੋਮਵਾਰ ਦੇ ਦਿਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਮੱਧ ਪੂਰਬ ਦੇ ਵਿੱਚ ਫੈਲੇ ਹਾਲਾਤ ਦੇ ਉੱਤੇ IGOM ਦੀ ਮੀਟਿੰਗ ਜਿਹਨੂੰ ਇੰਟਰ ਮਨਿਸਟਰੀਅਲ ਮੀਟਿੰਗ ਕਹਿ ਲਿਆ ਜਾਂਦਾ ਇਹ ਕੀਤੀ ਸੀ। ਬੈਠਕ ਤੋਂ ਬਾਅਦ ਕਿਹਾ ਗਿਆ ਕਿ ਦੇਸ਼ ਦੇ ਵਿੱਚ ਫਿਊਲ ਦੇ ਕਾਫੀ ਜ਼ਿਆਦਾ ਭੰਡਾਰ ਮੌਜੂਦ ਨੇ। ਦਰਅਸਲ ਪ੍ਰਧਾਨ ਮੰਤਰੀ ਨੇ ਤਾਂ ਤੇਲੰਗਾਨਾ ਦੌਰੇ ਦੇ ਉੱਤੇ ਸਿਕੰਦਰਾਬਾਦ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਹਿ ਦਿੱਤਾ ਸੀ ਕਿ ਇਰਾਨ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਮੁਸ਼ਕਲਾਂ ਨੇ, ਭਾਰਤ ਦੇ ਵਿੱਚ ਵੀ ਨੇ। ਇਸ ਕਰਕੇ ਲੋਕ ਨਾ ਤਾਂ ਸੋਨਾ ਖਰੀਦਣ ਨਾ ਖਾਣੇ ਦੇ ਤੇਲ ਦੀ ਬਚਤ ਕਰਨ। ਐਸੀਆਂ ਹੋਰ ਬਹੁਤ ਸਾਰੀਆਂ ਸਲਾਹਾਂ ਦੇ ਦਿੱਤੀਆਂ ਸੀ ਕਿ ਸਾਨੂੰ ਇਸ ਵਕਤ ਵਿਦੇਸ਼ੀ ਮੁਦਰਾ ਨੂੰ ਬਚਾਉਣ ਦੀ ਲੋੜ ਹੈ। ਇਸ ਤੋਂ ਬਾਅਦ ਕਾਂਗਰਸ ਨੇ ਕਈ ਵਿਰੋਧੀ ਧਿਰ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਭਾਜਪਾ ਦੇ ਉੱਤੇ ਨਿਸ਼ਾਨੇ ਸਾਧੇ। ਸੋਮਵਾਰ ਦੇ ਦਿਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੀ ਇਹ ਕੋਈ ਆਰਥਿਕ ਐਮਰਜੈਂਸੀ ਹੈ। ਪ੍ਰਧਾਨ ਮੰਤਰੀ ਇਹ ਵੀ ਦੱਸ ਦੇਣ ਦੇਸ਼ ਦੇ ਉੱਤੇ ਕਿਹੜਾ ਸੰਕਟ ਹੈ ਜਿਸ ਦੇ ਘਰ ਚੱਲਦਿਆਂ ਪ੍ਰਧਾਨ ਮੰਤਰੀ ਨੇ ਇਸ ਕਿਸਮ ਦੇ ਅਹਿਦ ਲੈਣ ਦੇ ਲਈ ਦੇਸ਼ ਦੇ ਲੋਕਾਂ ਨੂੰ ਕਿਹਾ। ਅੱਜ ਤੱਕ ਪਹਿਲਾਂ ਕਦੇ ਇੱਦਾਂ ਨਹੀਂ ਕਿਹਾ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਦੇ ਦਿਨ ਪੱਛਮ ਏਸ਼ੀਆ ਦੇ ਵਿੱਚ ਇਸ IGOM ਦੀ ਬੈਠਕ ਤੋਂ ਬਾਅਦ ਇਹ ਵੀ ਗੱਲ ਕਹੀ ਕਿ ਪੈਟਰੋਲ ਦੇ ਸੰਕਟ ਮੱਧ ਪੂਰਬ ਦੇ ਵਿੱਚ ਤਾਂ ਫੈਲੇ ਹੋਏ ਨੇ ਪਰ ਪੈਟਰੋਲੀਅਮ ਮੰਤਰਾਲੇ ਨੇ ਜਦੋਂ ਕਿਹਾ ਕਿ ਸਾਡੀਆਂ ਰਿਫਾਇਨਰੀਆਂ ਭਰੀਆਂ ਪਈਆਂ ਨੇ। ਅਜਿਹੇ ਦੇ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਪਿਛਲੇ 3 ਦਿਨਾਂ 'ਚ 1.26 crore ਬੁਕਿੰਗ ਦੇ ਮਾਮਲੇ ਜਿਹੜੇ ਨੇ ਉਹ ਰਿਕਾਰਡ ਹੋਏ ਨੇ। ਇਸ ਦਰਮਿਆਨ 17,000 ਟਨ ਤੋਂ ਵੀ ਜ਼ਿਆਦਾ ਕਮਰਸ਼ੀਅਲ LPG ਦੀ ਵਿਕਰੀ ਹੋਈ ਹੈ, 762 ਟਨ ਤੋਂ ਜ਼ਿਆਦਾ ਆਟੋ LPG ਵੇਚੀ ਗਈ ਹੈ ਔਰ ਇਸ ਦਰਮਿਆਨ 1,40,000 ਤੋਂ ਵੀ ਜ਼ਿਆਦਾ ਸਿਲੰਡਰ 5 ਕਿਲੋ ਵਾਲੇ ਭਾਰਤ ਭਰ ਦੇ ਵਿੱਚ ਵੇਚੇ ਗਏ ਨੇ। ਸੋ ਫਿਊਲ ਦੀ ਕੋਈ ਕਮੀ ਤਾਂ ਲੱਗ ਨਹੀਂ ਰਹੀ। ਦੂਜੇ ਪਾਸੇ ਸੋਨੇ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਜੇ ਹੋ ਸਕੇ ਤਾਂ 1 ਸਾਲ ਤੱਕ ਸੋਨਾ ਨਾ ਖਰੀਦੋ। ਅਜਿਹੇ ਦੇ ਵਿੱਚ ਜਵੈਲਰੀ ਕੰਪਨੀਆਂ ਦੇ ਸ਼ੇਅਰਾਂ ਦੇ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਸੋਮਵਾਰ ਦੇ ਦਿਨ ਕਾਰੋਬਾਰ ਬੰਦ ਹੋਣ ਤੱਕ ਟਾਈਟਨ ਦੇ ਸ਼ੇਅਰ ਦੇ ਵਿੱਚ 6.75% ਦੀ ਗਿਰਾਵਟ ਆਈ। ਕਲਿਆਣ ਜਵੈਲਰਸ ਦੇ ਸ਼ੇਅਰ ਕਰੀਬ 9.25% ਤੱਕ ਡਿੱਗ ਪਏ। PC ਜਵੈਲਰ ਦੇ ਸ਼ੇਅਰ ਦੇ ਵਿੱਚ ਵੀ 5% ਦੀ ਗਿਰਾਵਟ ਹੋਈ। ਸੋਮਵਾਰ ਦੇ ਦਿਨ ਕਾਰੋਬਾਰ ਦੇ ਵਿੱਚ TVZ ਦੇ ਸ਼ੇਅਰ 7.15% ਡਿੱਗੇ ਅਤੇ ਐਤਵਾਰ ਦੇ ਦਿਨ ਤੇਲੰਗਾਨਾ ਦੇ ਸਿਕੰਦਰਾਬਾਦ ਦੇ ਵਿੱਚ ਪ੍ਰਧਾਨ ਮੰਤਰੀ ਦਾ ਦਿੱਤਾ ਇਹ ਬਿਆਨ ਹਾਲੇ ਹੋਰ ਕਿੰਨਿਆਂ ਦੇ ਲਈ ਮੁਸੀਬਤ ਬਣੇਗਾ ਇਸ ਦੇ ਬਾਰੇ ਹਾਲੇ ਤੱਕ ਕੁਝ ਕਿਹਾ ਨਹੀਂ ਜਾ ਸਕਦਾ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੀਆਂ ਵਧੇਰੇ ਜਾਣਕਾਰੀਆਂ ਤਾਂ ਕੀ ਬਲਕਿ ਇਸ ਦੇ ਆਫਟਰ ਇਫੈਕਟ ਜਿਹੜੇ ਨੇ ਉਹ ਸਾਹਮਣੇ ਆ ਸਕਦੇ ਨੇ। ਪਰ ਪ੍ਰਧਾਨ ਮੰਤਰੀ ਮੋਦੀ ਦੀ ਇਸ ਅਪੀਲ ਤੋਂ ਬਾਅਦ ਸ਼ੇਅਰ ਬਾਜ਼ਾਰ ਦੇ ਵਿੱਚ ਪ੍ਰਮੁੱਖ ਜਵੈਲਰੀ ਕੰਪਨੀਆਂ ਦੇ ਸ਼ੇਅਰ ਜਿਹੜੇ ਨੇ 10% ਤੋਂ ਜ਼ਿਆਦਾ ਟੁੱਟਣ ਤੋਂ ਬਾਅਦ ਸਾਰੇ ਅਲੱਗ ਅਲੱਗ ਨੇਤਾਵਾਂ ਨੇ ਇਸ ਦੇ ਉੱਤੇ ਸਵਾਲ ਖੜ੍ਹੇ ਕੀਤੇ ਨੇ। ਰਾਹੁਲ ਗਾਂਧੀ ਨੇ PM ਮੋਦੀ ਦੇ ਇਸ ਭਾਸ਼ਣ ਤੋਂ ਬਾਅਦ ਕਿਹਾ ਕਿ ਇਹ ਸਰਕਾਰ ਦੀ ਨਾਕਾਮੀ ਦਾ ਸਬੂਤ ਹੈ। ਹੁਣ ਸਰਕਾਰ ਲੋਕਾਂ ਨੂੰ ਦੱਸੇਗੀ ਕਿ ਕੀ ਖਰੀਦਣਾ ਹੈ ਕੀ ਨਹੀਂ ਖਰੀਦਣਾ। ਰਾਹੁਲ ਗਾਂਧੀ ਨੇ X ਦੇ ਉੱਤੇ ਲਿਖਿਆ ਕਿ ਮੋਦੀ ਜੀ ਨੇ ਤਾਂ ਇਹ ਵੀ ਕਹਿ ਤਾ ਕਿ ਸੋਨਾ ਨਾ ਖਰੀਦੋ, ਵਿਦੇਸ਼ ਨਾ ਜਾਓ, ਪੈਟਰੋਲ ਘੱਟ ਜਲਾਓ, ਖਾਦ ਖਾਣੇ ਦੇ ਤੇਲ ਦਾ ਘੱਟ ਇਸਤੇਮਾਲ ਕਰੋ, ਫਿਰ ਕਹਿ ਦੇਣਗੇ ਮੈਟਰੋ 'ਚ ਨਾ ਜਾਓ, ਘਰ ਤੋਂ ਹੀ ਕੰਮ ਕਰੋ। ਇਹ ਤਾਂ ਗੱਲਾਂ ਕਹਿ ਹੀ ਦਿੱਤੀਆਂ ਨੇ, ਇਹ ਦੇਸ਼ ਦੀ ਨਾਕਾਮੀ ਦਾ ਸਬੂਤ ਹੈ। 12 ਸਾਲਾਂ ਦੇ ਵਿੱਚ ਦੇਸ਼ ਨੂੰ ਇਸ ਮੁਕਾਮ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਕਿ ਆਮ ਲੋਕਾਂ ਨੂੰ ਸਰਕਾਰ ਨੂੰ ਦੱਸਣਾ ਪੈ ਰਿਹਾ ਇੱਕ ਡਿਕਟੇਟਰਸ਼ਿਪ ਦੀ ਤਰ੍ਹਾਂ ਕਿ ਕਿੱਥੇ ਜਾਣਾ, ਕਿੱਥੇ ਨਹੀਂ ਜਾਣਾ, ਕਿਹੜੀ ਚੀਜ਼ ਖਰੀਦਣੀ ਹੈ, ਕਿਹੜੀ ਨਹੀਂ ਖਰੀਦਣੀ, ਕੀ ਖਾਣਾ ਕੀ ਨਹੀਂ ਖਾਣਾ। ਹਰ ਵਾਰ ਜਨਤਾ ਦੇ ਉੱਤੇ ਜ਼ਿੰਮੇਵਾਰੀ ਪਾ ਦਿੱਤੀ ਜਾਂਦੀ ਹੈ ਔਰ ਆਪਣੀ ਜਵਾਬਦੇਹੀ ਤੋਂ ਬਚ ਨਿਕਲਿਆ ਜਾਂਦਾ ਹੈ। ਉੱਧਰ ਇਸ ਦਰਮਿਆਨ ਇਹ ਵੀ ਖਬਰਾਂ ਸਾਹਮਣੇ ਆਈਆਂ ਕਿ ਅਖਿਲੇਸ਼ ਯਾਦਵ ਨੇ ਵੀ ਸਰਕਾਰ ਦੀ ਇਸ ਜਿਹੜੀ ਇੱਕ ਅਪੀਲ ਕੀਤੀ ਗਈ ਇਸ 'ਤੇ ਟਿੱਪਣੀ ਕੀਤੀ ਹੈ। ਅਖਿਲੇਸ਼ ਯਾਦਵ ਅਕਸਰ ਸਰਕਾਰ ਦੇ ਉੱਤੇ ਬੜੇ ਵਿਅੰਗਾਤਮਕ ਤਰੀਕੇ ਦੇ ਨਾਲ ਤੰਜ ਕੱਸਦੇ ਨੇ। ਅਖਿਲੇਸ਼ ਯਾਦਵ ਨੇ ਐਕਸ ਦੇ ਉੱਤੇ ਪੋਸਟ ਦੇ ਵਿੱਚ ਲਿਖਿਆ ਕਿ ਸੋਨਾ ਨਾ ਖਰੀਦਣ ਦੀ ਅਪੀਲ ਦੇ ਨਾਲ ਜਨਤਾ ਤੋਂ ਨਹੀਂ ਭਾਜਪਾ ਨੂੰ ਆਪਣੇ ਭ੍ਰਿਸ਼ਟ ਜਿਹੜੇ ਨੇਤਾ ਨੇ ਉਹਨਾਂ ਤੋਂ ਅਪੀਲ ਕਰਨੀ ਚਾਹੀਦੀ ਹੈ। ਜਨਤਾ ਨੇ ਤਾਂ ਵੈਸੇ ਵੀ 1.5 ਲੱਖ ਰੁਪਏ ਤੋਲਾ ਸੋਨਾ ਨਾ ਖਰੀਦਣ ਦੇ ਲਈ, ਉਹਨਾਂ ਦੀ ਜੇਬ ਦੇ ਵਿੱਚ ਪੈਸੇ ਹੀ ਨਹੀਂ ਨੇ, ਭਾਜਪਾ ਦੇ ਕੋਲ ਇੰਨੇ ਪੈਸੇ ਹੋ ਸਕਦੇ ਨੇ ਕਿ ਉਹ ਸੋਨਾ ਖਰੀਦਣਗੇ। ਵੈਸੇ ਵੀ ਸਾਰੀਆਂ ਪਾਬੰਦੀਆਂ ਚੋਣਾਂ ਤੋਂ ਬਾਅਦ ਹੀ ਕਿਉਂ ਯਾਦ ਆਈਆਂ ਨੇ? ਦੱਸ ਦਈਏ ਕਿ ਪਿੱਛੇ ਜੇ ਤਮਿਲਨਾਡੂ, ਪੱਛਮ ਬੰਗਾਲ ਅਤੇ ਹੋਰ ਕਈ ਸੂਬਿਆਂ ਦੀਆਂ ਚੋਣਾਂ ਹੋ ਹਟੀਆਂ ਨੇ, ਬਿਹਾਰ ਦੀਆਂ ਵੀ ਚੋਣਾਂ ਮੁੱਕ ਗਈਆਂ ਨੇ। ਭਾਜਪਾਈਆਂ ਨੇ ਚੋਣਾਂ ਤੋਂ ਬਾਅਦ ਜਿਹੜੇ ਹਜ਼ਾਰਾਂ ਚਾਰਟਰ ਹਵਾਈ ਯਾਤਰਾਵਾਂ ਕੀਤੀਆਂ ਨੇ, ਕੀ ਉਹ ਪਾਣੀ ਦੇ ਨਾਲ ਉੱਡ ਰਹੇ ਸੀ? ਕੀ ਉਹ ਹੋਟਲਾਂ ਦੇ ਵਿੱਚ ਨਹੀਂ ਠਹਿਰੇ ਹੋਏ ਸੀ? ਉੱਥੇ ਦੀਆਂ ਸਿਲੰਡਰਾਂ ਦੀਆਂ ਫੋਟੋਆਂ ਕਿੱਥੇ ਨੇ? ਉੱਥੇ ਦੇ ਹੋਟਲਾਂ ਦੇ ਵਿੱਚ ਖਾਣੇ ਜਿਹੜੇ ਬਣ ਰਹੇ ਸੀ ਵੈਜੀਟੇਬਲ ਆਇਲ 'ਚ, ਉਹ ਕਿੱਥੇ ਨੇ? ਭਾਜਪਾਈ ਹੁਣ ਸਾਰੀਆਂ ਚੀਜ਼ਾਂ ਦਾ ਡਕਾਰ ਮਾਰ ਗਏ ਨੇ ਅਤੇ ਹੁਣ ਆਮ ਲੋਕਾਂ ਦੇ ਉੱਤੇ ਸਾਰੀ ਚੀਜ਼ ਪਾ ਦਿੱਤੀ ਹੈ। ਦੱਸ ਦਈਏ ਕਿ ਇਰਾਨ, ਅਮਰੀਕਾ ਤਣਾਤਣੀ ਦੇ ਦਰਮਿਆਨ ਪ੍ਰਧਾਨ ਮੰਤਰੀ ਮੋਦੀ ਨੇ ਆਮ ਲੋਕਾਂ ਨੂੰ ਵਿਦੇਸ਼ੀ ਮੁਦਰਾ ਬਚਾਉਣ ਦੀ ਅਪੀਲ ਕਰਦਿਆਂ ਹੋਇਆਂ ਇਹ 7 ਅਹਿਦ ਲੈਣ ਦੀ ਗੱਲ ਕੀਤੀ ਸੀ। ਉੱਧਰ ਪੱਛਮ ਬੰਗਾਲ ਦੇ ਵਿੱਚ ਸ਼ੁਭੇਂਦੂ ਅਧਿਕਾਰੀ ਦੀ ਤਰਫ ਤੋਂ ਜਿਹੜੇ ਮੁੱਖ ਮੰਤਰੀ ਨੇ ਆਪਣੇ ਮੰਤਰੀ ਮੰਡਲ ਦਾ ਗਠਨ ਕਰ ਦਿੱਤਾ ਗਿਆ। ਦਲੀਪ ਘੋਸ਼ ਨੂੰ ਪੰਚਾਇਤੀ ਮਾਮਲੇ, ਪੇਂਡੂ ਵਿਕਾਸ ਮੰਤਰੀ, ਅਗਨੀ ਮਿੱਤਰਾ ਪਾਲ ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰੀ, ਨਿਸ਼ਿਤ ਪ੍ਰਮਾਣਿਕ, ਅਸ਼ੋਕ ਕੀਰਤਨੀਆ, ਖੁਦੀ ਰਾਮ ਟੁੱਡੂ, ਇਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਲਿਆ ਗਿਆ। ਹਾਲ ਫਿਲਹਾਲ 5 ਵਿਧਾਇਕਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ ਹੈ। ਪੱਛਮ ਬੰਗਾਲ ਦੇ ਵਿੱਚ ਮੰਤਰੀਆਂ ਦੀ ਵੱਧ ਤੋਂ ਵੱਧ ਗਿਣਤੀ 44 ਹੋ ਸਕਦੀ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਮੰਤਰੀ ਮੰਡਲ ਦਾ ਵਿਸਤਾਰ ਕੀਤਾ ਜਾਏਗਾ। 39 ਹੋਰ ਮੰਤਰੀ ਸ਼ਾਮਲ ਕੀਤੇ ਜਾ ਸਕਦੇ ਨੇ। ਮੁੱਖ ਮੰਤਰੀ ਦੇ ਅਹੁਦਾ ਸੰਭਾਲਦੇ ਹੀ ਅਧਿਕਾਰੀਆਂ ਨੂੰ ਸਪਸ਼ਟ ਕੀਤਾ ਕਿ ਹਾਂ ਦੇ ਵਿੱਚ ਹਾਂ ਮਿਲਾਉਣਾ ਬੰਦ ਕਰੋ, ਸੂਬੇ ਦੇ ਹਿੱਤ ਦੇ ਵਿੱਚ ਨਿਰਪੱਖ ਰਾਏ ਦੇਵੋ। ਇਸ ਤੋਂ ਇਲਾਵਾ ਕੈਬਨਿਟ ਦੀ ਪਹਿਲੀ ਬੈਠਕ ਦੇ ਵਿੱਚ ਬਾਂਗਲਾਦੇਸ਼ ਸਰਹੱਦ ਦੇ ਉੱਤੇ ਫੈਂਸਿੰਗ ਦੇ ਲਈ BSF ਨੂੰ 45 ਦਿਨਾਂ ਦੇ ਵਿੱਚ ਜ਼ਮੀਨ ਦੇਣ ਵਰਗੇ ਵੱਡੇ ਫੈਸਲੇ ਵੀ ਲਏ ਗਏ ਨੇ। ਸਰਕਾਰੀ ਨੌਕਰੀ ਦੇ ਉੱਤੇ ਘੱਟੋ ਘੱਟ ਉਮਰ ਦੀ ਸੀਮਾ 5 ਸਾਲ ਵਧਾਉਣ ਦਾ ਫੈਸਲਾ ਕੀਤਾ ਗਿਆ। ਪੱਛਮ ਬੰਗਾਲ 'ਚ ਜਿਹੜੀਆਂ ਕੇਂਦਰੀ ਯੋਜਨਾਵਾਂ ਬੰਦ ਪਈਆਂ ਨੇ ਉਹਨਾਂ ਨੂੰ ਦੁਬਾਰਾ ਸ਼ੁਰੂ ਕੀਤਾ ਜਾਏਗਾ। ਸੂਬੇ ਨੂੰ ਆਯੁਸ਼ਮਾਨ ਯੋਜਨਾ ਦੇ ਦਾਇਰੇ 'ਚ ਲਿਆਇਆ ਜਾਏਗਾ। ਪਿਛਲੀ ਸਰਕਾਰ ਦੀਆਂ ਸਮਾਜਿਕ ਕਲਿਆਣ ਯੋਜਨਾਵਾਂ ਜਾਰੀ ਵੀ ਰੱਖੀਆਂ ਜਾਣਗੀਆਂ। ਸਕੱਤਰੇਤ ਦੇ ਵੱਲ ਰਵਾਨਾ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਸਾਲਟ ਲੇਕ ਸਥਿਤ ਜਿਹੜਾ ਦਫ਼ਤਰ ਹੈ ਭਾਜਪਾ ਦਾ, ਉੱਥੇ ਵੀ ਬੈਠਕਾਂ ਕੀਤੀਆਂ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਸਰਕਾਰ ਦੀ ਤਰਫ ਤੋਂ ਸ਼ੁਰੂ ਕੀਤੀਆਂ ਗਈਆਂ ਤਮਾਮ ਸਮਾਜਿਕ ਕਲਿਆਣ ਯੋਜਨਾਵਾਂ ਜਿਹੜੀਆਂ ਨੇ ਉਹ ਜਾਰੀ ਰੱਖਣ ਦੇ ਨਾਲ ਨਾਲ ਨਵੀਆਂ ਯੋਜਨਾਵਾਂ ਨੂੰ ਵੀ ਸ਼ੁਰੂ ਕੀਤਾ ਜਾਏਗਾ। ਪੰਜਾਬ ਵਾਲੇ ਪਾਸੇ ਕੱਲ੍ਹ ਦੇ ਦਿਨ ਖਬਰ ਇਹ ਰਹੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ। ਗਿਆਨ ਸਿੰਘ ਮਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਭਾਜਪਾ ਦੇ ਪ੍ਰਮੁੱਖ ਸੁਨੀਲ ਜਾਖੜ ਦੀ ਮੌਜੂਦਗੀ 'ਚ ਭਾਜਪਾ ਦੇ ਅੰਦਰ ਸ਼ਾਮਲ ਹੋਏ। ਸੁਨੀਲ ਜਾਖੜ ਅਤੇ ਨਾਇਬ ਸਿੰਘ ਸੈਣੀ ਨੇ ਗਿਆਨ ਸਿੰਘ ਮਾਨ ਦਾ ਪਾਰਟੀ 'ਚ ਸਵਾਗਤ ਵੀ ਕੀਤਾ। ਸੋਮਵਾਰ ਦੇ ਦਿਨ ਇਸ ਪ੍ਰੋਗਰਾਮ ਦੇ ਦਰਮਿਆਨ ਭਗਵੰਤ ਮਾਨ ਤੋਂ ਇਲਾਵਾ ਭਗਵੰਤ ਮਾਨ ਦੇ ਕੁਝ ਹੋਰਨਾਂ ਪੁਰਾਣੇ ਕਰੀਬੀਆਂ ਨੂੰ ਵੀ ਭਾਜਪਾ ਦੇ ਵਿੱਚ ਸ਼ਾਮਲ ਕੀਤਾ ਗਿਆ। ਉੱਥੇ ਹੀ ਆਸਟ੍ਰੇਲੀਆ ਦੀਆਂ ਵੀ ਆਓ ਹੁਣ ਖਬਰਾਂ ਸਾਂਝੀਆਂ ਕਰਦੇ ਚੱਲਦੇ ਹਾਂ। ਬਜਟ ਦੇ ਵਿੱਚ ਆ, ਬਜਟ ਦੇ ਵਿੱਚ ਉਹ, ਹੁਣ ਲੈ ਦੇ ਕੇ ਬਜਟ ਅੱਜ ਦਾ ਦਿਨ ਆਈ ਗਿਆ। 12 ਮਈ ਹੈ ਟਿਊਜ਼ਡੇ ਬਜਟ, ਫੈਡਰਲ ਬਜਟ, ਮੇ ਬਜਟ, ਸਾਲਾਨਾ ਬਜਟ, ਬੜੇ ਸਾਰੇ ਨਾਮ ਦਿੱਤੇ ਗਏ ਹੋਣਗੇ। ਕਨਫਿਊਜ਼ ਨਹੀਂ ਹੋਣਾ, ਬਜਟ ਤੋਂ ਵੀ ਪਰੇਸ਼ਾਨ ਨਹੀਂ ਹੋਣਾ। ਬਜਟ ਤੁਹਾਨੂੰ ਪਰੇਸ਼ਾਨ ਜ਼ਰੂਰ ਕਰ ਸਕਦਾ, ਪਰ ਖਬਰਾਂ ਦੇ ਵਿੱਚ ਅਸੀਂ ਤੁਹਾਨੂੰ ਤਰਤੀਬਵਾਰ ਦੱਸਾਂਗੇ। ਬਜਟ ਇੱਕ ਵਾਰ ਪੇਸ਼ ਹੋ ਲੈਣ ਦਿਓ। ਅੱਜ ਦੇ ਦਿਨ ਜਿਹੜਾ ਬਜਟ ਪੇਸ਼ ਹੋਣਾ ਹੈ ਉਸ ਦੇ ਵਿੱਚ ਸਰਕਾਰ ਆਪਣੇ ਹੀ ਵਾਅਦੇ ਤੋਂ ਮੁਕਰੀ ਹੋਈ ਹੈ ਅਤੇ ਹੁਣ ਫਿਰ ਹੋਰ ਤਾਂ ਕੀ ਕਹੀਏ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਸਰਕਾਰ ਨੇ ਜਦੋਂ 2025 ਦੇ ਵਿੱਚ ਚੋਣਾਂ ਲੜਨੀਆਂ ਸੀ, ਫੈਡਰਲ ਚੋਣਾਂ, ਉਦੋਂ ਵਾਅਦਾ ਕੀਤਾ ਸੀ ਕਿ ਉਹ ਕੋਈ ਨਵਾਂ ਟੈਕਸ ਨਹੀਂ ਲਗਾਉਣਗੇ, ਨਾ ਹੀ ਨੈਗੇਟਿਵ ਗੇਅਰਿੰਗ ਨੂੰ ਛੇੜਨਗੇ ਅਤੇ ਨਾ ਹੀ CGT ਯਾਨੀ ਕੈਪੀਟਲ ਗੇਨਸ ਟੈਕਸ ਦੇ ਡਿਸਕਾਊਂਟ ਦੇ ਵਿੱਚ ਕੋਈ ਫੇਰਬਦਲ ਕਰਨਗੇ। ਪਰ ਹੁਣ ਐਸੀ ਕਿਹੜੀ ਮਜਬੂਰੀ ਆਉਣ ਪਈ ਕਿ ਆਸਟ੍ਰੇਲੀਆ ਸਰਕਾਰ ਨੂੰ ਆਪਣੇ ਹੀ ਫੈਸਲੇ ਤੋਂ ਪਲਟਣਾ ਪਿਆ। ਕੈਪੀਟਲ ਗੇਨ ਟੈਕਸ 1999 ਤੋਂ ਵੀ ਪਹਿਲਾਂ ਜਿਹੜਾ ਇੱਕ ਇੰਡੈਕਸੇਸ਼ਨ ਮਾਡਲ ਹੈ ਆਸਟ੍ਰੇਲੀਆ ਦੇ ਵਿੱਚ, ਉਸ ਨੂੰ ਲਾਗੂ ਕਰਕੇ ਰੱਖਿਆ ਗਿਆ। ਹਾਲਾਂਕਿ ਨੈਗੇਟਿਵ ਗੇਅਰਿੰਗ ਹੈ ਜਾਂ CGT ਡਿਸਕਾਊਂਟ ਨੇ ਇਹਨਾਂ 'ਚੋਂ ਤੁਰੰਤ ਪ੍ਰਭਾਵ ਦੇ ਨਾਲ ਬਦਲਾਅ ਨਹੀਂ ਹੋਣ ਲੱਗੇ। ਮਾਹਰ ਇਹ ਵੀ ਮੰਨਦੇ ਨੇ ਕਿ ਸਰਕਾਰ ਇਸ ਨੂੰ ਆਉਣ ਵਾਲੇ ਸਮੇਂ 'ਤੇ ਘੱਟੋ ਘੱਟ ਜੁਲਾਈ 2027 ਤੱਕ ਹੌਲੀ ਹੌਲੀ ਕਰਕੇ ਖਤਮ ਕਰ ਸਕਦੀ ਹੈ। ਹਾਲਾਂਕਿ ਐਂਥਨੀ ਐਲਬਨੀ ਸਰਕਾਰ ਦੀਆਂ ਕਿਹੜੀਆਂ ਮਜਬੂਰੀਆਂ ਨੇ, ਸਵਾਲ ਫਿਰ ਉੱਥੇ ਆ ਕੇ ਖੜ੍ਹਾ ਹੁੰਦਾ। ਅੱਜ ਦੇ ਦਿਨ ਦੇਖਦੇ ਹਾਂ ਕਿ ਟ੍ਰੈਜਰ ਜਿਮ ਚਾਮਸ ਆਖਿਰਕਾਰ ਇਸ ਦੇ ਪਿੱਛੇ ਕੀ ਤਰਕ ਦਿੰਦੇ ਨੇ। ਬਸ ਇੱਧਰ RBA ਨੇ ਵਿਆਜ ਦਰਾਂ ਵਧਾਉਣੀਆਂ ਸੀ ਕਿ ਬੈਂਕ ਤਾਂ ਕਾਹਲੇ ਹੀ ਬੈਠੇ ਸੀ, ਇੰਨੇ ਤੱਤੇ ਕਿ ਵਿਆਜ ਦਰਾਂ ਨੂੰ ਤੁਰੰਤ ਲਾਗੂ ਕਰ ਦਿੱਤਾ। ਉਂਝ ਕਈ ਵਾਰ ਇਹ ਹੁੰਦਾ ਹੈ ਕਿ ਵਿਆਜ ਦਰਾਂ ਵਧਾਉਣ ਤੋਂ ਬਾਅਦ RBA ਜਿਹੜੀਆਂ ਦਰਾਂ ਦੇ ਉੱਤੇ ਪੈਸੇ ਜਿਹੜੇ ਲੋਨ ਕਰਦਾ ਬੈਂਕਾਂ ਨੂੰ, ਬੈਂਕ ਥੋੜ੍ਹਾ ਸਮਾਂ ਲਗਾ ਦਿੰਦੇ ਨੇ ਆਮ ਲੋਕਾਂ ਤੱਕ ਵਿਆਜ ਦਰਾਂ ਨੂੰ ਵਧਾਉਣ ਦੇ ਲਈ। ਕਈ ਵਾਰ ਹਫ਼ਤੇ 10 ਦਿਨ ਦਾ ਵੀ ਸਮਾਂ ਲੱਗ ਜਾਂਦਾ, ਪਰ ਇਸ ਵਾਰ ਕੈਸ਼ ਰੇਟ ਜਿਹੜੀਆਂ 4.35% ਵਧਾਈਆਂ ਨੇ, 4.35% ਦੇ ਉੱਤੇ ਆ ਕੇ ਨਗਦੀ ਦਰ ਟਿਕ ਗਈ ਹੈ। ਨਗਦੀ ਦਰ ਦਾ ਮਤਲਬ RBA ਜਿਸ ਦਰ ਦੇ ਉੱਤੇ ਨਗਦੀ ਬੈਂਕਾਂ ਨੂੰ ਪ੍ਰਦਾਨ ਕਰਦਾ, ਔਰ ਫਿਰ ਗਾਂਹ ਬੈਂਕ ਵੀ ਆਪੋ ਆਪਣਾ ਜਿਹੜਾ ਸਰਚਾਰਜ ਲਗਾ ਕੇ ਕਰਜ਼ਦਾਰਾਂ ਤੋਂ ਯਾਨੀ ਤੁਹਾਡੇ ਤੋਂ ਉਹ ਜਿਹੜਾ ਕਰਜ਼ਾ ਤੁਸੀਂ ਲਿਆ ਹੈ ਉਹਦੀਆਂ ਵਿਆਜ ਦਰਾਂ ਵਸੂਲਦੇ ਨੇ। 4 ਵੱਡੇ ਬੈਂਕ ਨੇ ਆਸਟ੍ਰੇਲੀਆ ਦੇ ਵਿੱਚ, 4 ਨੇ ਪੈਂਦੀ ਸੱਟੇ ਇਸ ਵਾਧੇ ਨੂੰ ਲਾਗੂ ਕਰਨ ਦੀ ਗੱਲ ਵੀ ਕਰ ਦਿੱਤੀ ਹੈ। ਹਾਲਾਂਕਿ ਇੰਟਰਸਟ ਰੇਟ ਹਾਈਕ ਦੇ ਨਾਲ ਸੇਵਿੰਗ ਅਕਾਊਂਟਸ ਦੇ ਉੱਤੇ ਥੋੜ੍ਹੀ ਬਹੁਤ ਮਦਦ ਵੀ ਮਿਲੇਗੀ। ਦੱਸ ਦਈਏ ਕਿ ਜਿਹੜੇ 18 ਸਾਲ ਤੋਂ 34 ਸਾਲ ਦੇ ਦਰਮਿਆਨ ਨੇ ਉਹਨਾਂ ਨੂੰ ਇਸ ਕਿਸਮ ਦੇ ਬੋਨਸ ਆਸਟ੍ਰੇਲੀਆ ਦੇ ਵਿੱਚ ਮਿਲਦੇ ਨੇ ਤੁਹਾਡੇ ਸੇਵਿੰਗ ਖਾਤਿਆਂ ਦੇ ਉੱਤੇ। ਵੈਸਟਪੈਕ ਨੇ ਸਭ ਤੋਂ ਪਹਿਲਾਂ ਇਹ ਵਾਧਾ ਲਾਗੂ ਕੀਤਾ, ਉਸ ਤੋਂ ਬਾਅਦ ਫਿਰ ਕਾਮਨਵੈਲਥ ਬੈਂਕ, ਨੈਬ, ANZ ਨੇ ਵੀ ਇਸੇ ਹੀ ਦਰਾਂ ਨੂੰ ਇਨ ਬਿਨ ਲਾਗੂ ਕਰਨ ਦੀ ਗੱਲ ਕੀਤੀ। ਮੈਕੁਆਰੀ ਬੈਂਕ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਕੰਡੀਸ਼ਨ ਫਰੀ ਅਕਾਊਂਟ ਨੇ ਜਿਹੜੇ ਉਹਨਾਂ ਦੇ ਉੱਤੇ ਸ਼ੁੱਕਰਵਾਰ ਦੇ ਦਿਨ ਤੋਂ ਇਹ ਵਾਧਾ ਲਾਗੂ ਹੋ ਜਾਏਗਾ। ਹਾਲਾਂਕਿ ਤੁਹਾਡੀ ਜੇਬ ਦੇ ਉੱਤੇ ਅੱਜ ਦੇ ਬਜਟ ਪੇਸ਼ ਹੋਣ ਤੋਂ ਬਾਅਦ ਅਤੇ ਵਿਆਜ ਦਰਾਂ ਵਧਣ ਤੋਂ ਬਾਅਦ ਕਿੰਨਾ ਕੁ ਬੋਝ ਪਏਗਾ, ਇਹਦੀਆਂ ਚਰਚਾਵਾਂ ਅਸੀਂ ਅਲੱਗ ਤੋਂ ਵੀ ਕਰ ਸਕਦੇ ਹਾਂ। ਟਿਊਜ਼ਡੇ ਬਜਟ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਹੁਣ ਤੱਕ ਆਪਾਂ ਕਰ ਚੁੱਕੇ ਹਾਂ, ਸਾਡੇ ਸੋਸ਼ਲ ਮੀਡੀਆ ਦੇ ਜ਼ਰੀਏ, ਖਬਰਾਂ ਦੇ ਜ਼ਰੀਏ, ਅਲੱਗ ਅਲੱਗ ਪੋਡਕਾਸਟ ਦੇ ਜ਼ਰੀਏ। ਇੱਕ ਹੋਰ ਗੱਲ ਇਹ ਵੀ ਸਾਹਮਣੇ ਆਈ ਹੈ, ਹਾਊਸਿੰਗ ਮਿਨਿਸਟਰ ਕਲੇਅਰ ਓਨੀਲ ਨੇ ਦਾਅਵਾ ਕੀਤਾ ਹੈ ਕਿ ਦੇਸ਼ ਦੇ ਅੰਦਰ 4,335 ਹੋਮਲੈਸ ਯਾਨੀ ਬੇਘਰੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਹਾਊਸਿੰਗ ਸਰਵਿਸਿਜ਼ ਉਹਨਾਂ ਤੱਕ ਮੁਹੱਈਆ ਕਰਵਾਉਣ ਦੇ ਲਈ $60 million ਦਾ ਨਿਵੇਸ਼ ਕੀਤਾ ਜਾਏਗਾ। ਬੇਲੋੜਾ ਖਰਚਾ ਨਹੀਂ ਹੈ, ਪਰ ਬੇਲੋੜੇ ਖਰਚੇ ਤਾਂ ਹੋਰ ਬਥੇਰੇ ਨੇ, ਇਸ ਖਰਚੇ ਦੀ ਲੋੜ ਵੀ ਹੈ। ਫੰਡਿੰਗ ਦੀ ਗੱਲ ਪਹਿਲਾਂ ਵੀ ਕਈ ਵਾਰ ਕੀਤੀ ਗਈ ਹੈ, 2029-30 ਤੱਕ ਬੇਘਰੇ ਨੌਜਵਾਨਾਂ ਦੀ ਗਿਣਤੀ ਹੋਰ ਵਧੇਗੀ। ਸਰਕਾਰ ਉਹਨਾਂ ਨੂੰ ਲਿਆ ਕੇ ਘਰਾਂ ਦੇ ਵਿੱਚ ਸ਼ਿਫਟ ਕਰਨਾ ਚਾਹੁੰਦੀ ਹੈ, ਔਰ ਇਸ ਖਾਤਰ ਹੀ ਇਹ ਰਕਮ ਜਿਹੜੀ ਆ ਅਲੱਗ ਤੋਂ ਰੱਖੀ ਗਈ ਹੈ। ਉਂਝ ਲੌਂਗ ਟਰਮ ਇਕਨੋਮਿਕ ਬੈਨੀਫਿਟ ਵੀ ਹੈਗੇ ਨੇ, ਜਿਸ ਦੇ ਵਿੱਚ 1,000 ਨੌਜਵਾਨ ਲੋਕਾਂ ਨੂੰ ਇੱਕ ਬਹੁਤ ਵੱਡੇ ਬਜਟ ਦੇ ਤਹਿਤ ਹਾਊਸਿੰਗ ਸਰਵਿਸਿਜ਼ ਦੇ ਵਿੱਚ ਸ਼ਿਫਟ ਕੀਤਾ ਜਾਣਾ। ਸੋਸ਼ਲ ਸਰਵਿਸਿਜ਼ ਮਿਨਿਸਟਰ ਤਾਨਿਆ ਪਲਬਿਸਿਕ ਨੇ ਕਿਹਾ ਕਿ ਇਨਵੈਸਟਮੈਂਟ ਇਸ ਤਰੀਕੇ ਦੇ ਨਾਲ ਹੈ ਕਿਉਂਕਿ ਇਹ ਜਿਹੜੇ ਨੌਜਵਾਨ ਆਸਟ੍ਰੇਲੀਅਨ ਲੋਕ ਨੇ ਇਹ ਦੇਸ਼ ਦੀ ਨੀਂਹ ਨੇ। ਹਾਲਾਂਕਿ ਦੇਸ਼ ਦੀ ਨੀਂਹ ਜਿਹੜੀ ਇਸ ਵਕਤ ਕਮਜ਼ੋਰ ਹੋਈ ਹੋਈ ਹੈ, ਇਸੇ ਕਰਕੇ ਸਰਕਾਰ ਨੂੰ ਉਸ ਨੀਂਹ ਨੂੰ ਬਚਾਉਣ ਦੇ ਲਈ ਅਲੱਗ ਤੋਂ ਟੈਕਸਪੇਅਰ ਦੀ ਜੇਬ ਦੇ ਕਮਾਏ ਹੋਏ ਪੈਸੇ ਜਿਹੜੇ ਨੇ ਉਹ ਖਰਚਣੇ ਪੈ ਰਹੇ ਨੇ। ਖੈਰ, ਪੈਸੇ ਤਾਂ ਤੁਹਾਡੀ ਜੇਬ ਦੇ ਵਿੱਚੋਂ ਜਾਣਗੇ, ਜਿਵੇਂ ਮਰਜ਼ੀ, ਜਿੱਥੇ ਮਰਜ਼ੀ, ਜੋ ਮਰਜ਼ੀ ਹੋ ਰਿਹਾ ਹੋਵੇ। ਦੁਨੀਆ ਭਰ ਦੇ ਵਿੱਚ ਜੰਗਾਂ ਲੱਗੀਆਂ ਹੋਈਆਂ ਨੇ, ਮੱਧ ਪੂਰਬ ਦੀ ਜੰਗ ਦਾ ਪਹਿਲਾਂ ਵੀ ਪ੍ਰਧਾਨ ਮੰਤਰੀ ਕਹਿ ਚੁੱਕੇ ਨੇ ਕਿ ਆਸਟ੍ਰੇਲੀਅਨ ਲੋਕਾਂ ਨੂੰ, ਮਾਸੂਮ ਆਸਟ੍ਰੇਲੀਅਨ ਲੋਕਾਂ ਨੂੰ ਖਾਮਿਆਜ਼ਾ ਭੁਗਤਣਾ ਪਏਗਾ। ਕਿਵੇਂ ਨਾ ਕਿਵੇਂ ਸਰਕਾਰਾਂ ਹੋ ਗਈਆਂ, ਵੱਡੇ ਅਦਾਰੇ ਹੋ ਗਏ, ਤੁਹਾਡੇ ਕੋਲੋਂ ਹੀ, ਤੁਹਾਡੀ ਜੇਬ ਦੇ ਵਿੱਚੋਂ ਹੀ ਇਹ ਪੈਸੇ ਵਸੂਲਣਗੇ। ਹੁਣ ਆਸਟ੍ਰੇਲੀਆ ਪੋਸਟ ਦੀ ਉਹ ਲੈ ਲਵੋ, ਆਸਟ੍ਰੇਲੀਆ ਪੋਸਟ ਨੂੰ ਇਹ ਲੱਗਦਾ ਹੈ ਕਿ ਉਹਨਾਂ ਦੇ ਪੋਸਟ ਹੀ ਜਿਹੜੇ ਘਰੋਂ ਘਰੀ ਜਾ ਕੇ ਚਿੱਠੀਆਂ ਪਾਉਂਦੇ ਨੇ, ਉਹ ਵੀ ਕੋਈ ਪਾਣੀ ਦੇ ਉੱਤੇ ਤਾਂ ਆਪਣੇ ਸਕੂਟਰ ਚਲਾ ਨਹੀਂ ਰਹੇ, ਉਹਨਾਂ ਨੂੰ ਵੀ ਫਿਊਲ ਦੀ ਲੋੜ ਪੈਂਦੀ ਹੈ। ਹੋਰ ਤਾਂ ਹੋਰ ਟਰਾਂਸਪੋਰਟੇਸ਼ਨ, ਪੋਸਟਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਲਿਜਾਣਾ, ਔਰ ਬਹੁਤ ਸਾਰੇ ਸਪਲਾਈ ਚੇਨ ਦੇ ਵਿੱਚ ਹੋਰ ਬੜੀਆਂ ਸਾਰੀਆਂ ਚੀਜ਼ਾਂ ਜੁੜੀਆਂ ਹੁੰਦੀਆਂ ਨੇ। ਫਿਊਲ ਕ੍ਰਾਈਸਿਸ ਦੇ ਚੱਲਦਿਆਂ ਹੋਇਆਂ ਉਹਨਾਂ ਦੇ ਖਰਚੇ ਵੱਧ ਰਹੇ ਨੇ। ਸੋ ਹੁਣ 1 June ਤੋਂ ਡੋਮੈਸਟਿਕ ਪਾਰਸਲ 'ਤੇ ਸਰਚਾਰਜ ਵੀ ਵਧਣਗੇ। ਦੱਸ ਦਈਏ ਕਿ ਜਿੰਨੇ ਵੀ ਬਿਜ਼ਨਸ ਕਸਟਮਰ ਨੇ ਉਹਨਾਂ ਦੇ ਉੱਤੇ ਇਸਦਾ ਸਿੱਧਾ ਪ੍ਰਭਾਵ ਪਏਗਾ। ਬਿਜ਼ਨਸ ਕਸਟਮਰ ਆਮ ਤੌਰ ਦੇ ਉੱਤੇ ਪਾਰਸਲਸ ਦੀ ਵਰਤੋਂ ਕਰਦੇ ਨੇ। 30,000 ਤੋਂ ਲੈ ਕੇ 50,000 ਦੇ ਆਸ ਪਾਸ ਬਿਜ਼ਨਸ ਕਸਟਮਰ ਨੇ ਜਿਨ੍ਹਾਂ ਨੂੰ ਇਹ ਪਹਿਲਾਂ 12% ਦੇਣਾ ਪੈਂਦਾ ਸੀ ਡੋਮੈਸਟਿਕ ਪਾਰਸਲ ਸਰਚਾਰਜ ਦਾ, ਹੁਣ 19.5% ਦੇਣਾ ਪਏਗਾ। ਅਤੇ ਜੇ ਐਕਸਪ੍ਰੈਸ ਸਰਵਿਸ ਹੈ ਫਿਰ ਤਾਂ ਮੰਨ ਕੇ ਚੱਲੋ ਕਿ ਇਹਦੇ 'ਚ 10% ਹੋਰ 30% ਤੁਹਾਨੂੰ ਦੇਣਾ ਪੈ ਸਕਦਾ ਹੈ ਉਸ ਪੋਸਟ ਦੀ ਤਰਫ ਤੋਂ। ਇਸ ਸਾਰੇ ਨੂੰ ਫਿਊਲ ਸ਼ੋਰਟੇਜ ਜ਼ਿੰਮੇਦਾਰ ਦੱਸ ਕੇ ਉਸਦੇ ਸਿਰ ਸਾਰਾ ਠੀਕਰਾ ਫੋੜਿਆ ਗਿਆ। ਦੱਸਿਆ ਗਿਆ ਕਿ ਪਹਿਲਾਂ ਹੀ ਬੜਾ ਮਹਿੰਗਾ ਹੋ ਚੁੱਕਿਆ ਕੰਮ, ਆਸਟ੍ਰੇਲੀਆ ਪੋਸਟ ਹੋਰ ਖਰਚੇ ਨਹੀਂ ਚੱਲ ਸਕਦਾ। ਪਿਛਲੇ ਸਾਲ ਆਸਟ੍ਰੇਲੀਆ ਪੋਸਟ ਨੇ ਇਹ ਵੀ ਕਿਹਾ ਸੀ ਕਿ ਇਹ ਘਾਟੇ ਦੇ ਵਿੱਚੋਂ ਚੱਲ ਰਹੇ ਨੇ। ਖੈਰ, ਘਾਟੇ ਵਾਧੇ ਤੁਹਾਡੇ ਤੋਂ ਹੀ ਪੂਰੇ ਹੋਣਗੇ। ਸਰਕਾਰ ਦੇ ਬੇਲੋੜੇ ਖਰਚੇ ਕਿਵੇਂ ਕਈ ਵਾਰ ਬੇਲੋੜੇ ਜਾਪਦੇ ਨੇ, ਬੜੀ ਵਾਰ ਉਦਾਹਰਣਾਂ ਦੇ ਦਿੱਤੀਆਂ ਨੇ, ਬੜੀ ਵਾਰ ਤੁਹਾਨੂੰ ਇਹ ਖਬਰਾਂ ਸੁਣਾ ਵੀ ਦਿੱਤੀਆਂ ਨੇ, ਚਾਹੇ ਉਹ ਬਿਗ ਫੈਟ ਕੈਟਸ ਯਾਨੀ ਕਿ ਵੱਡੇ ਬਿਊਰੋਕਰੇਟਸ ਨੂੰ ਦਿੱਤੀਆਂ ਜਾਂਦੀਆਂ ਬੇਲੋੜੀਆਂ ਤਨਖਾਹਾਂ ਹੋਣ, ਚਾਹੇ ਇਨਫਰਾਸਟ੍ਰਕਚਰ ਦੇ ਇਹੋ ਜਿਹੇ ਪ੍ਰੋਜੈਕਟ ਜਿਨ੍ਹਾਂ ਦਾ ਕੋਈ ਥਾਂ ਪਤਾ, ਕੋਈ ਟਿਕਾਣਾ ਨਹੀਂ, ਜਾਂ ਉਹਨਾਂ ਉਹਨਾਂ ਤੋਂ ਫਾਇਦਾ ਨਹੀਂ ਹੁੰਦਾ ਜਿੰਨਾ ਉਹਦੇ ਲੌਂਗ ਟਰਮ 'ਚ ਨੁਕਸਾਨ ਹੁੰਦੇ ਨੇ। ਹੁਣ ਨਿਊ ਸਾਊਥ ਵੇਲਸ ਪੁਲਿਸ ਜਿਸ ਤਰੀਕੇ ਦੇ ਨਾਲ ਆਪਣੇ ਰਿਕਾਰਡ ਰੱਖਦੀ ਹੈ, ਕ੍ਰਾਈਮ ਨੂੰ ਲੈ ਕੇ ਕੇਸਾਂ ਨੂੰ ਟਰੈਕ ਕਰਦੀ ਹੈ, ਇਨਵੈਸਟੀਗੇਸ਼ਨਸ ਨੂੰ ਮੈਨੇਜ ਕਰਦੀ ਹੈ, ਉਹ ਸਾਰਾ ਕੁਛ ਇੱਕ ਟੈਕਨੀਕਲ ਜ਼ਾਹਰ ਜਿਹੀ ਗੱਲ ਹੈ ਕਿ ਸੋਫਟਵੇਅਰ ਦੇ ਜ਼ਰੀਏ ਹੁੰਦਾ। ਕਈ ਸਾਲ ਪੁਰਾਣੇ ਉਹ ਸੋਫਟਵੇਅਰ ਵਰਤੇ ਜਾ ਰਹੇ ਸੀ। ਮੰਨਿਆ ਜਾ ਰਿਹਾ ਸੀ ਕਿ 90ਵਿਆਂ ਦੀ ਟੈਕਨੋਲੋਜੀ ਜਿਹੜੀ ਸੀ ਉਹ ਨਿਊ ਸਾਊਥ ਵੇਲਸ ਵਰਤ ਰਹੀ ਸੀ। ਫਿਰ ਪੁਲਿਸ ਨੇ ਸੋਚਿਆ ਕਿ ਆਪਰੇਸ਼ਨਲ ਰਿਸਕ ਨੇ, ਇਸ ਕਰਕੇ ਇਸ ਨੂੰ IT ਅਪਗ੍ਰੇਡੇਸ਼ਨ ਦਿੱਤੀ ਜਾਵੇ। ਖੈਰ, ਵਾਜਬ ਜੀ ਗੱਲ ਹੈ ਕਿ IT ਅਪਗ੍ਰੇਡੇਸ਼ਨ ਦਿੱਤੀ ਜਾਣੀ ਸੀ। $500 million ਤੋਂ ਉੱਪਰ ਦਾ ਬਜਟ ਇਸ ਦੇ ਉੱਤੇ ਖਰਚ ਦਿੱਤਾ ਗਿਆ। ਹੁਣ ਤੁਹਾਨੂੰ ਲੱਗਦਾ ਹੋਏਗਾ ਕਿ NSW ਪੁਲਿਸ ਦੇ ਕੋਲ ਬੜਾ ਵਧੀਆ ਟੈਕਨੀਕਲ ਸਿਸਟਮ ਹੈ, ਬੜੀ ਵਧੀਆ ਕੋਪਸ COPS ਕਹਿ ਦਿੰਦੇ ਹਾਂ ਉਹਨੂੰ, ਕੰਪਿਊਟਰਾਈਜ਼ਡ ਆਪਰੇਸ਼ਨਲ ਪੁਲਿਸਿੰਗ ਸਿਸਟਮ ਹੈ, ਬੜੇ ਵਧੀਆ ਕੋਪਸ ਜਿਹੜੇ ਨੇ ਉਹਦੇ ਉੱਤੇ ਹੀ ਸਾਰੇ ਥਾਣੇ ਜਿਹੜੇ ਨੇ ਨਿਰਭਰ ਕਰਦੇ ਨੇ, ਔਰ ਬੜੀ ਵਧੀਆ IT ਅਪਗ੍ਰੇਡੇਸ਼ਨ ਹੋ ਚੁੱਕੀ ਹੈ। ਤੁਹਾਡੀ ਗਲਤ ਫਹਿਮੀ ਹੈ। ਡੇਲੀ ਟੈਲੀਗ੍ਰਾਫ ਅਖਬਾਰ ਇਹ ਕਹਿੰਦਾ ਹੈ ਕਿ ਇੰਨਾ ਪੈਸਾ ਖਰਚਣ ਤੋਂ ਬਾਅਦ ਵੀ ਇਹ ਜਿਹੜੇ ਸੋਫਟਵੇਅਰ ਹੋਏ ਨੇ ਇਹ ਕੋਈ ਬਹੁਤੇ ਵਧੀਆ ਅਪਡੇਟ ਨਹੀਂ ਹੋਏ। ਪਿਛਲੀ ਵਾਰ ਜਿੰਨਾ ਵੀ ਇਹ ਪ੍ਰੋਜੈਕਟ ਜਿੰਨਾ ਵੀ ਅਪਡੇਟ ਕੀਤਾ ਗਿਆ ਸੀ ਉਹਦੇ ਕ੍ਰਿਟੀਕਲ ਕੰਪੋਨੈਂਟ ਹਾਲੇ ਵੀ ਜਿਹੜੇ ਨੇ ਉਹ ਜਵਾਬ ਨਹੀਂ ਦੇ ਪਾ ਰਹੇ। ਇਸ ਦਾ ਮਤਲਬ ਇਹ ਹੈ ਕਿ ਨਿਊ ਸਾਊਥ ਵੇਲਸ ਪੁਲਿਸ ਨੇ $lakhs ਖਰਚ ਕੇ ਵੀ ਕੁਝ ਖਾਸ ਹਾਸਲ ਨਹੀਂ ਕੀਤਾ। ਖੈਰ, ਇਸ ਦੀ ਜਵਾਬਦੇਹੀਆਂ ਤਾਂ ਆਉਣ ਵਾਲੇ ਦਿਨਾਂ 'ਚ ਪੁਲਿਸ ਮਹਿਕਮਾ ਜਿਹੜਾ ਉਹ ਦੇ ਦੇਵੇਗਾ। ਔਖੇ ਹੋਏ ਪਏ ਹੋ ਕਿ ਇੰਨੀ ਮਹਿੰਗਾਈ, ਇੰਨਾ ਕੁਛ, ਅਤੇ ਕੰਮ ਧੰਦਾ, ਚਲੋ ਕੰਮ ਧੰਦੇ 'ਤੇ ਵੀ ਤੁਹਾਨੂੰ ਲਗਾ ਦਿੰਦੇ ਹਾਂ। ਐਮਾਜ਼ਨ ਆਸਟ੍ਰੇਲੀਆ ਨੇ ਐਲਾਨ ਕੀਤਾ ਕਿ ਉਹ 850 ਦੇ ਕਰੀਬ ਸੀਜ਼ਨਲ ਵਰਕਰਸ ਜਿਹੜੇ ਨੇ, ਕਿਉਂਕਿ ਜੁਲਾਈ ਮਹੀਨੇ 'ਚ ਆਮ ਤੌਰ ਦੇ ਉੱਤੇ ਜਿਹੜੀਆਂ ਈਅਰ ਐਂਡ ਸੇਲਾਂ ਹੁੰਦੀਆਂ ਨੇ ਜਾਂ ਫਾਈਨੈਂਸ਼ੀਅਲ ਈਅਰ ਦੀ ਸ਼ੁਰੂਆਤ ਦੇ ਉੱਤੇ ਸੇਲਾਂ ਹੁੰਦੀਆਂ ਨੇ, ਉਹ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪ੍ਰਾਈਮ ਡੇ ਕਿਹਾ ਜਾਂਦਾ ਇਹਨੂੰ। ਸੋ ਐਮਾਜ਼ਨ ਦੀ ਤਰਫ ਤੋਂ ਹੁਣ ਇਹਨਾਂ ਸੇਲਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਪਿਕਿੰਗ, ਪੈਕਿੰਗ, ਸ਼ਿਪਿੰਗ ਆਰਡਰਸ ਜਿਹੜੇ ਨੇ ਹੋਰ ਬੜੇ ਸਾਰੇ ਕੰਮ ਨੇ। ਸੋ ਐਮਾਜ਼ਨ ਤੱਕ ਕੋਂਟੈਕਟ ਕਰੋ ਭਾਈ। ਸਿਡਨੀ, ਮੈਲਬਰਨ, ਪਰਥ, ਬ੍ਰਿਸਬਨ, ਐਡੀਲੇਡ, ਜਿੰਨੇ ਵੀ ਇਹਨਾਂ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਸਟੋਰ ਨੇ, ਉੱਥੇ ਅਲੱਗ ਅਲੱਗ ਥਾਵਾਂ ਦੇ ਉੱਤੇ ਅਲੱਗ ਅਲੱਗ ਲੋੜਾਂ ਦੇ ਮੁਤਾਬਕ ਹਾਇਰਿੰਗ ਕੀਤੀ ਜਾ ਰਹੀ ਹੈ। ਮੋਟੇ ਤੌਰ 'ਤੇ ਦੱਸਦੇ ਚੱਲੀਏ ਕਿ ਸਿਡਨੀ ਦੇ ਵਿੱਚ ਐਮਾਜ਼ਨ ਨੇ 450 ਦੇ ਕਰੀਬ ਲੋਕ ਹਾਇਰ ਕਰਨੇ ਨੇ। ਇਹਨਾਂ ਦੀਆਂ ਅਲੱਗ ਅਲੱਗ ਲੋਕੇਸ਼ਨਸ ਨੇ, ਐਮਾਜ਼ਨ ਦੀ ਕੈਂਪਸ ਕ੍ਰੀਕ, ਹੌਰਸਲੀ ਪਾਰਕ, ਚਲੋਰਾ, ਈਸਟਰਨ ਕ੍ਰੀਕ, ਵੈਸਟ ਗੋਸਫੋਰਡ ਅਤੇ ਬੈਲਾਵਿਸਟਾ। ਇੱਦਾਂ ਹੀ ਬ੍ਰਿਸਬਨ ਦੇ ਵਿੱਚ ਵੀ, ਬ੍ਰਿਸਬਨ 'ਚ ਹਾਲਾਂਕਿ 450 ਨਹੀਂ ਪਰ 90 ਲੋਕ ਤਾਂ ਇੱਥੇ ਵੀ ਹਾਇਰ ਹੋਣੇ ਨੇ। ਔਰ ਬ੍ਰਿਸਬਨ ਦੇ ਵਿੱਚ ਜਿਹੜਾ ਲਿਟਨ ਅਤੇ ਪਿੰਕੈਂਬਾ ਦੀ ਸਾਈਟਸ ਨੇ, ਇੱਥੇ ਇਹ ਹਾਇਰਿੰਗ ਚੱਲ ਰਹੀ ਹੈ। ਮੈਲਬਰਨ ਦੇ ਵਿੱਚ ਐਮਾਜ਼ਨ 160-200 ਦੇ ਕਰੀਬ ਲੋਕ ਹਾਇਰ ਕਰੇਗੀ। ਐਵਲਨ ਦੀ ਫੈਸਿਲਿਟੀ ਡੈਨੀਨੋਂਗ ਸਾਊਥ, ਰੈਵਨ ਹਾਲ ਅਤੇ ਮਲਗਰੇਵ ਦੇ ਵਿੱਚ ਜਾ ਕੇ ਪਤਾ ਕਰੋ ਡਿਲੀਵਰੀ ਸਟੇਸ਼ਨਸ ਅਤੇ ਫੁਲਫਿਲਮੈਂਟ ਸੈਂਟਰਸ ਦੇ ਵਿੱਚ ਕਿਹੜੀਆਂ ਕਿਹੜੀਆਂ ਨੌਕਰੀਆਂ ਦੀ ਲੋੜ ਹੈ। ਪਰਥ ਦੇ ਵਿੱਚ ਵੀ 150 ਦੇ ਕਰੀਬ ਹਾਇਰਿੰਗ ਕੀਤੀ ਜਾਣੀ ਹੈ। ਇਹਨਾਂ ਦੇ ਸਟੇਸ਼ਨ ਜਿਹੜੀ ਜਾਂਡਾਕੋਟ ਅਤੇ ਕਿਊਡੈਲ ਦੀ ਜਿਹੜੀ ਲੋਕੇਸ਼ਨਸ ਨੇ। ਐਡੀਲੇਡ ਦੇ ਵਿੱਚ ਐਮਾਜ਼ਨ 20-22 ਲੋਕਾਂ ਨੂੰ ਹਾਇਰ ਕਰਨ ਜਾ ਰਹੀ ਹੈ। ਕਵਾਨ, ਫਸਟ ਕਮ ਫਸਟ ਸਰਵ, ਉੱਥੇ ਜਾ ਕੇ ਤੁਸੀਂ ਪਤਾ ਕਰ ਸਕਦੇ ਹੋ। ਆਮ ਤੌਰ ਦੇ ਉੱਤੇ ਆਖਰੀ ਖਬਰ ਦੀ ਸਾਂਝ ਪਾਉਣ ਲੱਗੇ ਹਾਂ ਹੁਣ। ਆਮ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਜਿੰਨੇ ਵੀ ਦੱਖਣਪੰਥੀ ਮੀਡੀਆ ਤੁਸੀਂ ਫਰੋਲ ਕੇ ਦੇਖ ਲਵੋ, ਖਬਰਾਂ ਹੀ ਲੱਗਦੀਆਂ ਨੇ ਕਿ ਯਹੂਦੀ ਭਾਈਚਾਰੇ ਤੱਕ ਖਤਰਾ, ਉਹਨਾਂ ਦੇ ਉੱਤੇ ਹਮਲੇ ਕੀਤੇ ਜਾਂਦੇ ਨੇ। ਪਰ ਇਸਲਾਮੋਫੋਬੀਆ ਦੀਆਂ ਖਬਰਾਂ ਅਕਸਰ ਦੱਬ ਲੀਆਂ ਜਾਂਦੀਆਂ ਨੇ। ਜਾਣ ਤੋਂ ਪਹਿਲਾਂ ਆਖਰੀ ਖਬਰ ਤੁਹਾਨੂੰ ਦੱਸਦੇ ਚੱਲੀਏ। ਬ੍ਰਿਸਬੇਨ ਦੇ ਇੱਕ ਮਸਜਿਦ ਤਕਵਾ ਦੱਸਿਆ ਜਾ ਰਿਹਾ, ਜਿੱਥੇ ਧਮਕੀਆਂ ਦਿੱਤੀਆਂ ਗਈਆਂ ਨੇ ਕਿ ਇੱਥੇ ਹਮਲੇ ਕੀਤੇ ਜਾਣਗੇ। ਹਾਲਾਂਕਿ 33 ਸਾਲ ਦੇ ਇੱਕ ਸ਼ਖਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ, ਦੋਸ਼ ਵੀ ਆਇਦ ਕੀਤੇ ਗਏ ਨੇ, ਪਰ ਮੁਸਲਿਮ ਭਾਈਚਾਰਾ ਇਸ ਤੋਂ ਦਹਿਸ਼ਤ ਦੇ ਵਿੱਚ ਹੈ। ਉਂਝ ਵੀ ਜਿਹੜੀ ਕ੍ਰਾਈਸਟਚਰਚ ਦੀ ਘਟਨਾ ਉਹ ਲੈ ਦੇ ਕੇ ਬਾਰ ਬਾਰ ਮੁਸਲਿਮ ਭਾਈਚਾਰੇ ਨੂੰ ਆਸਟ੍ਰੇਲੀਆ 'ਚ ਦਹਿਸ਼ਤ 'ਚ ਪਾ ਦਿੰਦੀ ਹੈ, ਉਹ ਵੱਖਰੀ ਗੱਲ ਹੈ ਕਿ ਇਸ ਦੀਆਂ ਕਿੰਨੀਆਂ ਕੁ ਖਬਰਾਂ ਲੱਗਦੀਆਂ ਨੇ, ਸੁਣਦੀਆਂ, ਪ੍ਰਕਾਸ਼ਿਤ ਹੁੰਦੀਆਂ, ਪ੍ਰਸਾਰਿਤ ਹੁੰਦੀਆਂ। ਹਾਲਾਂਕਿ ਤਾਜ਼ਾ ਹਮਲਾ ਜਿਹੜਾ ਬੋਲਿਆ ਗਿਆ ਉਹ ਵਰਬਲ ਅਟੈਕ ਸੀ, ਉਸ ਦੇ ਵਿੱਚ ਫਿਜ਼ੀਕਲ ਅਟੈਕ ਨਹੀਂ ਹੋਇਆ, ਸੋ ਕਿਸੇ ਦੇ ਕੋਈ ਜ਼ਖਮੀ ਹੋਣ ਦੀ ਖਬਰ ਹਾਸਲ ਨਹੀਂ ਹੋਈ। ਮੌਕੇ 'ਤੇ ਹੀ ਪੁਲਿਸ ਵੀ ਪਹੁੰਚ ਗਈ। ਮਿਚਲਟਨ ਦਾ ਰਹਿਣ ਵਾਲਾ ਇਹ 33 ਸਾਲਾ ਸ਼ਖਸ ਜਿਸ ਨੂੰ ਗ੍ਰਿਫਤਾਰ ਕਰਕੇ ਉਸ ਦੇ ਉੱਤੇ ਦੋਸ਼ ਆਇਦ ਕੀਤੇ ਗਏ ਨੇ। ਕੁਝ ਇਹੋ ਜਿਹੇ ਸ਼ਬਦਾਵਲੀ ਵੀ ਵਰਤੀ ਗਈ ਹੈ, ਕਾਲੇ ਰੰਗ ਦੀ ਗ੍ਰੈਫਿਟੀ ਜਿਹੜੀ ਕੀਤੀ ਗਈ ਹੈ ਨਾ ਕੰਧਾਂ ਦੇ ਉੱਤੇ, ਜਿਸ ਦਾ ਜ਼ਿਕਰ ਸੋਸ਼ਲ ਮੀਡੀਆ ਦੇ ਉੱਤੇ ਜਾਂ ਫਿਰ ਖਬਰਾਂ ਦੇ ਵਿੱਚ ਤਾਂ ਅਸੀਂ ਕੱਢਣਾ ਬਿਲਕੁਲ ਮੁਨਾਸਬ ਨਹੀਂ ਸਮਝਦੇ। ਇਸਲਾਮ ਭਾਈਚਾਰੇ ਦੇ ਖਿਲਾਫ ਇਸ ਕਿਸਮ ਦੀ ਗ੍ਰੈਫਿਟੀ ਜਿਹੜੀ ਕੀਤੀ ਗਈ ਹੈ, ਇੱਕ ਨਾਜ਼ੀ ਸਿੰਬਲ ਵੀ ਉਕੇਰਿਆ ਗਿਆ। ਆਸਟ੍ਰੇਲੀਅਨ ਨੈਸ਼ਨਲ ਇਮਾਮਸ ਕੌਂਸਲ ਦੀ ਤਰਫ ਤੋਂ ਇਸ ਹਮਲੇ ਦੀ ਨਿੰਦਾ ਕੀਤੀ ਗਈ ਹੈ। IPL ਦੀਆਂ ਖਬਰਾਂ, ਖੈਰ ਉਹ ਮੈਲਬਰਨ ਸਟੂਡੀਓ ਤੋਂ ਤੁਸੀਂ ਹੁਣ ਸੁਣੋ। ਰਣਜੋਤ ਜੀ ਦੇ ਵੱਲ ਚੱਲਦੇ ਹਾਂ, ਵਾਪਸ ਮੈਲਬਰਨ ਸਟੂਡੀਓ 'ਤੇ ਬਾਕੀ ਦੀਆਂ ਅਪਡੇਟਸ ਜਾਣਦੇ ਹਾਂ। ਜੀ ਰਣਜੋਤ ਜੀ,

0: ਜੀ ਧੰਨਵਾਦ ਗੌਤਮ ਜੀ। ਕੁਛ ਅਗਲੀਆਂ ਖਬਰਾਂ ਦੀ ਗੱਲ ਕਰੀਏ ਆਈ ਪੀ ਐਲ ਵੱਲ ਵਧਣ ਤੋਂ ਪਹਿਲਾਂ ਤਾਂ ਕੱਲ੍ਹ ਦੇ ਦਿਨ ਇੱਕ ਬੜੀ ਦੁਖਦਾਈ ਘਟਨਾ ਵਾਪਰੀ ਮੈਲਬਨ ਦੇ ਵਿੱਚ। ਨੌਰਥ ਮੈਲਬਨ ਸਟੇਸ਼ਨ ਦੇ ਉੱਤੇ ਇੱਕ ਵਿਦਿਆਰਥੀ ਜਿਹੜਾ ਕਿ ਪਲੇਟਫਾਰਮ ਨੰਬਰ 6 ਦੇ ਉੱਤੇ ਟ੍ਰੇਨ ਦੇ ਹੇਠਾਂ ਧੱਸ ਕੇ ਕਾਫੀ ਲੰਮਾ ਰਸਤਾ ਜਿਹੜਾ ਘਸੀਟਦਾ ਗਿਆ। ਨੌਰਥ ਮੈਲਬਨ ਸਟੇਸ਼ਨ ਦੇ ਉੱਤੇ ਇਹ ਹਾਦਸਾ ਜਿਹੜਾ ਕੱਲ੍ਹ ਦੇ ਦਿਨ ਵਾਪਰਿਆ ਸੀ। 7ਵੀਂ ਜਮਾਤ ਦਾ ਇਹ ਵਿਦਿਆਰਥੀ ਹੀ ਹੁਣ ਤੱਕ ਦੀਆਂ ਜਾਣਕਾਰੀਆਂ ਇਹ ਕਹਿੰਦੀਆਂ ਨੇ ਕਿ ਕਾਫੀ ਗੰਭੀਰ ਰੂਪ ਦੇ ਵਿੱਚ ਇਹ ਜ਼ਖਮੀ ਹੋਇਆ। ਇਸ ਟਾਈਮ ਦੇ ਉੱਤੇ ਰੋਇਲ ਮੈਲਬਨ ਹੋਸਪਿਟਲ ਦੇ ਵਿੱਚ ਜ਼ੇਰੇ ਇਲਾਜ ਆ ਅਤੇ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਕੁਛ ਇਸ ਤਰ੍ਹਾਂ ਵਾਪਰੀ ਕਿ ਕੱਲ੍ਹ ਦੇ ਦਿਨ ਸ਼ਾਮ ਨੂੰ ਲਗਭਗ 3:50 ਦੇ ਉੱਤੇ ਜਦੋਂ ਛੁੱਟੀ ਹੋਈ ਸਕੂਲ ਦੇ ਵਿੱਚ ਤਾਂ ਇਹ ਟ੍ਰੇਨ ਫੜਨ ਦੇ ਲਈ ਉਸ ਪਲੇਟਫਾਰਮ ਦੇ ਉੱਤੇ ਖੜ੍ਹਾ ਸੀ। ਪਲੇਟਫਾਰਮ ਨੰਬਰ 6 ਦੇ ਉੱਤੇ ਜਦੋਂ ਇਹਦਾ ਫੋਨ ਪਲੇਟਫਾਰਮ ਦੇ ਉੱਤੇ ਡਿੱਗਾ ਤਾਂ ਉਹਨੂੰ ਕੱਢਣ ਦੀ ਕੋਸ਼ਿਸ਼ ਦੇ ਵਿੱਚ ਇਹ ਸਾਰਾ ਹਾਦਸਾ ਇਸ ਵਿਦਿਆਰਥੀ ਦੇ ਨਾਲ ਵਾਪਰਿਆ। ਮੈਲਬਨ ਦਾ ਕਾਫੀ ਪੁਰਾਣਾ ਇਹ ਇੱਕ ਕੈਥੋਲਿਕ ਸਕੂਲ ਹੈ, ਸੇਂਟ ਅਲੋਸੀਅਸ ਕਾਲਜ। ਸੋ ਉੱਥੋਂ ਇਹ ਘਰ ਪਰਤ ਰਿਹਾ ਸੀ। ਸੋ ਰਿਪੋਰਟਾਂ ਦੇ ਮੁਤਾਬਿਕ ਬੱਚਾ ਜਦੋਂ ਫੋਨ ਚੁੱਕਣ ਦੇ ਲਈ ਹੇਠਾਂ ਉਤਰਿਆ ਪਟੜੀ ਦੇ ਉੱਤੇ ਅਤੇ ਉਹਦੇ ਦਰਮਿਆਨ ਟ੍ਰੇਨ ਆ ਜਾਂਦੀ ਹੈ ਅਤੇ ਫਿਰ ਕਈ ਮੀਟਰ ਤੱਕ ਟ੍ਰੇਨ ਜਿਹੜੀ ਇਹਨੂੰ ਘਸੀਟਦਿਆਂ ਲੈ ਕੇ ਗਈ ਹੈ। ਉਸ ਤੋਂ ਬਾਅਦ ਰੈਸਕਿਊ ਓਪਰੇਸ਼ਨ ਚੱਲਿਆ ਜਿਹਦੇ ਨਾਲ ਬੱਚੇ ਨੂੰ ਬਾਹਰ ਕੱਢਣ ਦੇ ਲਈ ਫਾਇਰ ਰੈਸਕਿਊ ਵਿਕਟੋਰੀਆ ਦੇ ਕਰਮਚਾਰੀਆਂ ਦੇ ਵੱਲੋਂ ਹਾਈਡ੍ਰੋਲਿਕ ਜੈਕ ਲਾ ਕੇ ਪਹਿਲਾਂ ਟ੍ਰੇਨ ਨੂੰ ਉੱਪਰ ਚੱਕਿਆ ਗਿਆ ਅਤੇ ਫਿਰ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਵਾ। ਇਸ ਪੂਰੇ ਓਪਰੇਸ਼ਨ ਨੂੰ 1 ਘੰਟਾ ਲੱਗਣ ਦੇ ਕਰਕੇ ਜਿਹੜੀਆਂ ਕਈ ਟ੍ਰੇਨ ਲਾਈਨ ਸੀ ਕਾਫੀ ਜ਼ਿਆਦਾ ਪ੍ਰਭਾਵਿਤ ਵੀ ਰਹੀਆਂ। ਖਾਸ ਤੌਰ ਦੇ ਉੱਤੇ ਕ੍ਰਿਗਬਨ ਲਾਈਨ ਦੀਆਂ ਸੇਵਾਵਾਂ ਜਿਹੜੀਆਂ ਰੱਦ ਕਰ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਵੈਰਬੀ ਅਤੇ ਵਿਲੀਅਮ ਸਟੋਨ ਲਾਈਨਾਂ ਦੇ ਉੱਤੇ ਕਾਫੀ ਜ਼ਿਆਦਾ ਦੇਰੀ ਵੀ ਇਸ ਵਜ੍ਹਾ ਦੇ ਕਰਕੇ ਹੋਈ ਹੈ। ਫਿਲਹਾਲ ਸਕੂਲ ਦੇ ਵੱਲੋਂ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ। ਉਹਨਾਂ ਦਾ ਕਹਿਣਾ ਕਿ ਇਹ ਖੌਫਨਾਕ ਮੰਜ਼ਰ ਵੇਖ ਕੇ ਹੋਰ ਵੀ ਕਈ ਉੱਥੇ ਪਲੇਟਫਾਰਮ ਦੇ ਉੱਤੇ ਮੌਜੂਦ ਵਿਦਿਆਰਥੀ ਜਿਹੜੇ ਕਿ ਹਾਲੇ ਤੱਕ ਉਸ 'ਚੋਂ ਬਾਹਰ ਨਹੀਂ ਆ ਸਕੇ, ਸੋ ਉਹਨਾਂ ਨੂੰ ਇਸ ਟਾਈਮ ਦੇ ਉੱਤੇ ਮੈਂਟਲ ਹੈਲਥ ਸਪੋਰਟ ਜਿਹੜੀ ਆ ਮੁਹੱਈਆ ਕਰਵਾਈ ਜਾ ਰਹੀ ਹੈ। ਅਤੇ ਨਾਲ ਦੀ ਨਾਲ ਹੁਣ ਇਹ ਵੀ ਚੀਜ਼ ਬਾਕੀ ਮਾਪਿਆਂ ਦੇ ਲਈ ਵੀ ਸਮਝ ਲੈਣੀ ਜ਼ਰੂਰੀ ਆ ਕਿ ਘਰੋਂ ਘਰੀ ਆਪਾਂ ਆਪਣੇ ਬੱਚਿਆਂ ਨੂੰ ਇਹ ਜ਼ਰੂਰ ਦੱਸੀਏ ਕਿ ਕਿਹੜੇ ਤਰੀਕੇ ਦੇ ਨਾਲ ਵਿਚਰਨਾ। ਟ੍ਰੇਨ ਪਲੇਟਫਾਰਮ ਦੇ ਉੱਤੇ ਕਿਸੇ ਵੀ ਵੇਲੇ ਆ ਸਕਦੀ ਹੈ, ਸੋ ਪਹਿਲੀ ਗੱਲ ਤਾਂ ਪਲੇਟਫਾਰਮ ਤੋਂ ਥੋੜ੍ਹਾ ਜਿਹਾ ਹਟਵਾਂ ਜਿੱਥੇ ਮਾਰਕ ਕੀਤੇ ਹੁੰਦੇ ਨੇ ਏਰੀਆ ਉੱਥੋਂ ਹਟਵਾਂ ਹੋ ਕੇ ਖੜ੍ਹਨ ਪਲੇਟਫਾਰਮ ਦੇ ਉੱਤੇ, ਇੱਦਾਂ ਦੀਆਂ ਸ਼ਤਾਨੀਆਂ ਨਾ ਕਰਨ ਜਿਨ੍ਹਾਂ ਦੇ ਨਾਲ ਕੋਈ ਸਮੱਸਿਆ ਹੋ ਸਕਦੀ ਹੋਵੇ। ਅਤੇ ਜੇਕਰ ਕੋਈ ਚੀਜ਼ ਉਹਨਾਂ ਦੀ ਡਿੱਗ ਵੀ ਪਈ ਆ ਹੇਠਾਂ ਤਾਂ ਉਹਨੂੰ ਕੱਢਣ ਦੀ ਕੋਸ਼ਿਸ਼ ਇਸ ਤਰੀਕੇ ਦੇ ਨਾਲ ਨਾ ਕੀਤੀ ਜਾਵੇ। ਇਸ ਕਰਕੇ ਵੀ ਇਹ ਖਬਰ ਕਾਫੀ ਜ਼ਿਆਦਾ ਜ਼ਰੂਰੀ ਬਣਦੀ ਹੈ। ਸੋ ਕੱਲ੍ਹ ਦੇ ਦਿਨ ਸਦਰਨ ਕ੍ਰੋਸ ਸਟੇਸ਼ਨ ਦੇ ਉੱਤੇ ਵੀ ਮੁਸਾਫਰਾਂ ਦੀ ਕਾਫੀ ਜ਼ਿਆਦਾ ਭੀੜ ਇਸੇ ਵਜ੍ਹਾ ਦੇ ਕਰਕੇ ਲੱਗੀ ਆ। ਪੁਲਿਸ ਅਤੇ ਰੇਲਵੇ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਣਕਾਰੀ ਜਿਹੜੀ ਆ ਉਹ ਹਾਲੇ ਇੰਨੀ ਕੁ ਦਿੱਤੀ। ਉਹਨਾਂ ਦਾ ਕਹਿਣਾ ਕਿ ਇਹ ਹਾਦਸੇ ਦੇ ਅਸਲੀ ਕਾਰਨ ਹਾਲੇ ਤੱਕ ਪਤਾ ਨਹੀਂ ਲਗਾਏ ਜਾ ਸਕੇ, ਸੋ ਜਿੱਦਾਂ ਹੀ ਹੋਰ ਵਧੇਰੇ ਕਾਰਨ ਪਤਾ ਲੱਗਦੇ ਨੇ ਫਿਰ ਜ਼ਰੂਰ ਸਾਂਝੇ ਕੀਤੇ ਜਾਣਗੇ ਮੀਡੀਆ ਕਰਮੀਆਂ ਦੇ ਨਾਲ। ਇੱਧਰ ਬਜਟ ਦੇ ਬਾਰੇ ਗੌਤਮ ਜੀ ਤੁਹਾਡੇ ਨਾਲ ਸਾਂਝ ਪਾ ਹੀ ਚੁੱਕੇ ਨੇ। ਇਸ ਤੋਂ ਇਲਾਵਾ ਇੱਕ ਖਬਰ ਜਿਹੜੀ ਆ ਮੈਲਬਨ ਦੇ ਡਾਊਨਕਾਸਟਰ ਇਲਾਕੇ ਦੇ ਵਿੱਚ ਵਾਪਰੀ। ਸੋਮਵਾਰ ਸਵੇਰੇ ਕਾਫੀ ਬੇਹੱਦ ਖੌਫਨਾਕ ਇੱਕ ਘਟਨਾ ਵਾਪਰੀ ਆ। ਕੱਲ੍ਹ ਦੇ ਦਿਨ 3 ਵਿਅਕਤੀ ਹਥਿਆਰਾਂ ਦੇ ਨਾਲ ਲੈਸ ਜਿਨ੍ਹਾਂ ਦੇ ਕੋਲ ਮਚੈਟੀਆਂ ਸੀ ਘਰ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਬੜੀ ਬੇਬਾਕੀ ਦੇ ਨਾਲ ਬਿਨਾਂ ਕਿਸੇ ਡਰ ਦੇ ਇਸ ਘਰ ਦੇ ਉੱਤੇ ਹਮਲਾ ਕੀਤਾ ਜਾਂਦਾ। ਪੁਲਿਸ ਦਾ ਫਿਲਹਾਲ ਇਹ ਕਹਿਣਾ ਹੈ ਕਿ ਇਹ ਗਲਤ ਪਛਾਣ ਦੇ ਨਾਲ ਇਹ ਹਮਲਾ ਹੋਇਆ, ਯਾਨੀ ਕਿ ਉਹ ਹੋਰ ਕਿਸੇ ਦੇ ਘਰ ਜਾਣਾ ਚਾਹੁੰਦੇ ਸੀ ਜਾਂ ਫਿਰ ਇਸੇ ਘਰ ਦੇ ਵਿੱਚ ਪਹਿਲਾਂ ਕੋਈ ਹੋਰ ਰਹਿੰਦਾ ਸੀ ਜਿਹਦੇ ਭੁਲੇਖੇ ਦੇ ਵਿੱਚ ਇਹ ਬੇਕਸੂਰ ਔਰਤ ਨੂੰ ਨਿਸ਼ਾਨਾ ਬਣਾ ਬੈਠੇ ਨੇ। ਸੋ ਫਿਲਹਾਲ ਇਹਦੇ ਉੱਤੇ ਇਨਵੈਸਟੀਗੇਸ਼ਨ ਪੁਲਿਸ ਦੀ ਚੱਲ ਰਹੀ ਹੈ। ਕੱਲ੍ਹ ਦੇ ਦਿਨ 4:45 ਦੇ ਉੱਤੇ ਡਾਊਨਕਾਸਟਰ ਦੇ ਹਾਰਵੈਸਟ ਕੋਰਟ ਦੇ ਵਿੱਚ ਇਹ ਘਟਨਾ ਵਾਪਰੀ ਸੀ। ਸੀਸੀਟੀਵੀ ਫੁਟੇਜ ਦੇ ਵਿੱਚ ਇਹ ਵੇਖਿਆ ਗਿਆ ਕਿ 3 ਲੋਕ ਜਿਨ੍ਹਾਂ ਨੇ ਕਿ ਹੁੱਡੀਆਂ ਪਾਈਆਂ ਸੀ, ਦਸਤਾਨੇ ਪਾਏ ਸੀ, ਮਾਸਕ ਪਾ ਕੇ ਮੂੰਹ ਢੱਕਿਆ ਸੀ, ਇਹਨਾਂ ਨੇ ਵੱਡੇ ਵੱਡੇ ਛੁਰੇ ਜਿਨ੍ਹਾਂ ਨੂੰ ਮਚੈਟੀ ਕਿਹਾ ਜਾਂਦਾ ਘਰ ਦੇ ਦਰਵਾਜ਼ੇ ਦੇ ਉੱਤੇ ਮਚੈਟੀਆਂ ਦੇ ਨਾਲ ਕਈ ਵਾਰ ਕੀਤੇ, ਸ਼ੀਸ਼ਾ ਤੋੜਿਆ ਅਤੇ ਘਰ ਦੇ ਵਿੱਚ ਐਂਟਰ ਹੋ ਗਏ। ਉਸ ਤੋਂ ਬਾਅਦ ਘਰ ਦੇ ਵਿੱਚ ਇਕੱਲੀ ਔਰਤ ਜਿਹਨੇ ਕਿ ਸਾਰਾ ਖਤਰਾ ਜਿਹੜਾ ਭਾਂਪਦਿਆਂ ਨੇ ਆਪਣੇ ਆਪ ਨੂੰ ਬੈੱਡਰੂਮ ਦੇ ਵਿੱਚ ਬੰਦ ਕਰ ਲਿਆ, ਦਰਵਾਜ਼ਾ ਜਿਹੜਾ ਵਾ ਉਹ ਅੰਦਰੋਂ ਬੰਦ ਕਰ ਲਿਆ। ਕਹਿੰਦੇ ਨੇ ਕਿ ਬਾਥਰੂਮ ਦੇ ਵਿੱਚ ਬਾਅਦ ਵਿੱਚ ਲੁੱਕ ਗਈ, ਅੰਦਰੋਂ ਕੁੰਡੀ ਇਸ ਔਰਤ ਦੇ ਵੱਲੋਂ ਮਾਰ ਲਈ ਗਈ ਸੀ। ਫਿਲਹਾਲ ਜਿਹੜੀ ਚੰਗੀ ਚੀਜ਼ ਇਹ ਰਹੀ ਕਿ ਉਹਨੇ ਸੂਝ ਬੂਝ ਦੇ ਨਾਲ ਉਸੇ ਸਮੇਂ ਜਿਹੜਾ ਅਲਾਰਮ ਹੈ ਉਹ ਵਜਾ ਦਿੱਤਾ ਸੀ। ਸੋ ਇਸ ਅਲਾਰਮ ਦੀ ਆਵਾਜ਼ ਆਉਣ ਦੇ ਕਰਕੇ ਇਹ ਜਿਹੜੇ ਲੋਕ ਸੀ ਇਹ ਬਾਅਦ ਵਿੱਚ ਘਰੋਂ ਫਰਾਰ ਹੋ ਗਏ। ਹੁਣ ਪੁਲਿਸ ਦੀ ਜਾਂਚ ਦਾ ਜਿਹੜਾ ਇੱਕ ਐਂਗਲ ਇਹ ਵੀ ਚੱਲ ਰਿਹਾ ਵਾ ਕਿ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਘਟਨਾਵਾਂ ਵਿਕਟੋਰੀਆ ਦੇ ਵਿੱਚ ਲਗਾਤਾਰ ਵਾਪਰ ਰਹੀਆਂ ਕਿ ਉਹਨਾਂ ਦੇ ਨਾਲ ਕੋਈ ਸੰਬੰਧ ਤਾਂ ਨਹੀਂ। ਪਿਛਲੇ ਸਮੇਂ ਦੀਆਂ ਜੇ ਆਪਾਂ ਗੱਲ ਕਰੀਏ ਤਾਂ ਵੱਖ ਵੱਖ ਰੈਸਟੋਰੈਂਟਾਂ ਦੇ ਉੱਤੇ, ਕਲੱਬਾਂ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਵੇਖਿਆ ਕਿ ਇੱਕ ਨਾਈਟ ਕਲੱਬ ਦੇ ਮਾਲਕ ਦੇ ਉੱਤੇ ਵੀ ਹਮਲਾ ਹੋਇਆ ਇਸੀ ਕੋਲ ਪੈਂਦੇ ਇਲਾਕੇ ਦੇ ਵਿੱਚ। ਸੋ ਅਜਿਹੇ ਦੇ ਵਿੱਚ ਹੁਣ ਇਹਨਾਂ ਸਾਰਿਆਂ ਨੂੰ ਇਹ ਵੀ ਵੇਖਿਆ ਜਾ ਰਿਹਾ ਕਿ ਕਿਤੇ ਆਪਸ ਦੇ ਵਿੱਚ ਮੇਲ 'ਤੇ ਨਹੀਂ ਖਾਂਦੀਆਂ। ਸੋ ਇਸੇ ਇਲਾਕੇ ਦੀ ਜੇ ਗੱਲ ਕਰੀਏ ਤੇ ਇੱਥੋਂ ਲਾਗੇ ਪੈਂਦਾ ਜਿਹੜਾ ਟੈਂਪਲ ਸਟੋਰ ਦਾ ਇਲਾਕਾ ਵਾ, ਉੱਥੇ ਵੀ ਇੱਕ ਘਟਨਾ ਵਾਪਰੀ ਸੀ ਜਿੱਥੇ ਕਿ ਨਾਈਟ ਕਲੱਬ ਦੇ ਪ੍ਰਮੋਟਰ ਦੇ ਉੱਤੇ ਹਮਲਾ ਕੀਤਾ ਗਿਆ ਸੀ। ਸੋ ਇਸ ਟਾਈਮ ਦੇ ਉੱਤੇ ਜਿਹੜੀ ਮਹਿਲਾ ਹੈ ਤਾਂ ਬਿਲਕੁਲ ਸੁਰੱਖਿਅਤ ਹੈ, ਪਰ ਫਿਲਹਾਲ ਆਮ ਲੋਕਾਂ ਦੇ ਵਿੱਚ ਖੌਫ ਪਾਇਆ ਜਾ ਰਿਹਾ ਕਿ ਕਿਹੜੇ ਤਰੀਕੇ ਦੇ ਨਾਲ ਲੋਕ ਇਹ ਸਾਰੀਆਂ ਘਟਨਾਵਾਂ ਬਿਨਾਂ ਕਿਸੇ ਡਰ ਡੁੱਕਰ ਦੇ ਸਰ ਅੰਜਾਮ ਦੇ ਰਹੇ ਨੇ। ਸੋ ਪੁਲਿਸ ਇਸ ਟਾਈਮ ਲੋਕਾਂ ਨੂੰ ਇਹ ਆਸ਼ਵਾਸਨ ਦਿਵਾ ਰਹੀ ਹੈ ਕਿ ਜਲਦ ਤੋਂ ਜਲਦ ਉਹ ਇਹਨਾਂ ਅਪਰਾਧੀਆਂ ਤੱਕ ਪਹੁੰਚ ਕਰ ਲਊਗੀ। ਅੱਜ ਦੇ ਦਿਨ 11:30 ਦੇ ਕਰੀਬ ABS ਦੇ ਵੱਲੋਂ ਕੁਛ ਡਾਟੇ ਸ਼ੇਅਰ ਕੀਤੇ ਜਾਣੇ ਨੇ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਕਸ ਆਸਟ੍ਰੇਲੀਆ ਦੇ ਵਿੱਚ ਕਿੰਨੇ ਕੁ ਆਉਣ ਵਾਲੇ ਨੇ, ਕਿੰਨੇ ਕੁ ਜਾਣ ਵਾਲੇ ਨੇ, ਓਵਰਸੀਜ਼ ਅਰਾਈਵਲਸ ਅਤੇ ਡਿਪਾਰਚਰ ਦੀ ਗਿਣਤੀ ਜਿਹੜੀ ਆ ਉਹ ਅੱਜ ਦੇ ਦਿਨ ਦੱਸੀ ਜਾਊਗੀ। ਦੱਸ ਦਿਜੇ ਕਿ ਗਿਣਤੀ ਜਿਹੜੀ ਆ ਮਾਰਚ 2026 ਮਹੀਨੇ ਦੇ ਆਧਾਰਿਤ ਹੋਊਗੀ। ਸੋ ਮਾਰਚ ਤੱਕ ਕਿੰਨੇ ਕੁ ਲੋਕ ਆਏਗੇ, ਸੋ ਕੁੱਲ ਮਿਲਾ ਕੇ ਕਿੰਨੀ ਕੁ ਜਿਹੜੀ ਮੂਵਮੈਂਟ ਰਹੀ ਆ ਇਹ ਡਾਟਾ ਸਾਨੂੰ ਦੱਸੂਗਾ। ਸੋ ਆਸਟ੍ਰੇਲੀਆ ਦੇ ਹੱਦ ਦੇ ਵਿੱਚ ਕਿੰਨੇ ਕੁ ਲੋਕਾਂ ਦਾ ਆਉਣਾ ਅਤੇ ਕਿੰਨੇ ਕੁ ਲੋਕਾਂ ਦਾ ਜਾਣਾ, ਇਹਦੇ ਵਿੱਚ ਟੂਰਿਜ਼ਮ ਅਤੇ ਸੈਰ ਸਪਾਟਾ ਵਾਲੇ ਵੀ ਸਾਰੇ ਸ਼ਾਮਲ ਹੋਣਗੇ, ਇਹਦੇ ਵਿੱਚ ਸ਼ੋਰਟ ਟਰਮ ਰੈਜੀਡੈਂਟ ਵੀ ਸ਼ਾਮਲ ਹੋਣਗੇ, ਅੰਤਰਰਾਸ਼ਟਰੀ ਵਿਦਿਆਰਥੀ ਵੀ ਇਹਦੇ ਵਿੱਚ ਸਾਫ਼ ਸਾਫ਼ ਅੰਕੜਿਆਂ ਦੇ ਵਿੱਚ ਦਿਖਾਈ ਦੇਣਗੇ। ਉੱਥੋਂ ਸਾਨੂੰ ਇਹ ਵੀ ਪਤਾ ਲੱਗੂਗਾ ਕਿ ਕਿੰਨੇ ਕੁ ਵੱਧ ਅਤੇ ਕਿੰਨੇ ਕੁ ਘੱਟ ਲੋਕ ਹੁਣ ਇਸ ਵਾਰੀ ਆਸਟ੍ਰੇਲੀਆ ਦੇ ਵਿੱਚ ਆਏ ਨੇ, ਜੋ ਕਿ ਆਮ ਮਾਰਕੀਟ ਦੇ ਰੁਝਾਨ ਦੇ ਨਾਲ ਵੇਖੀਏ ਤਾਂ ਪਿਛਲੇ ਸਾਲਾਂ ਦੇ ਮੁਕਾਬਲੇ ਕਾਫ਼ੀ ਘੱਟ ਹੀ ਗਿਣਤੀ ਆਉਣ ਦੀ ਆਸ ਦੱਸੀ ਜਾ ਰਹੀ ਹੈ। ਕਿੰਨੇ ਲੋਕ ਪਰਮਾਨੈਂਟ ਹੋਏ ਨੇ, ਪਰਮਾਨੈਂਟ ਰੈਜੀਡੈਂਸੀ ਛੱਡ ਕੇ ਕਿੰਨੇ ਕੁ ਜਾਣੇ ਚਲੇ ਗਏ ਨੇ, ਸੋ ਇਸ ਸਾਰੇ ਕੁਛ ਦਾ ਆਰਥਿਕ ਪ੍ਰਭਾਵ ਕੀ ਪਊਗਾ, ਸੋ ਇਹ ਵੀ ਇਸ ਟਾਈਮ ਦੇ ਉੱਤੇ ਧਿਆਨ ਹੈ। ਸੋ ਜਿਹੜੇ ਇਕੋਨੋਮਿਸਟ ਨੇ, ਬਿਜ਼ਨਸਮੈਨ ਨੇ ਜਾਂ ਫਿਰ ਸਰਕਾਰੀ ਏਜੰਸੀਆਂ ਨੇ, ਉਹ ਇਹਨਾਂ ਅੰਕੜਿਆਂ ਦਾ ਕਾਫ਼ੀ ਬਰੀਕੀ ਦੇ ਨਾਲ ਅਧਿਐਨ ਕਰਦੀਆਂ ਨੇ ਅਤੇ ਉਸ ਤੋਂ ਬਾਅਦ ਫਿਰ ਹੋਰ ਬਹੁਤ ਸਾਰਾ ਕੁਛ ਸਾਨੂੰ ਖਬਰਾਂ ਦੇ ਵਿੱਚ ਵੇਖਣ ਨੂੰ ਮਿਲੂਗਾ। ਸੋ ਇਹਨਾਂ ਦਾ ਦੇਸ਼ ਦੇ ਵਿੱਚ ਆਉਣਾ ਜਾਣਾ, ਰਹਿਣਾ ਪੱਕੇ ਤੌਰ ਦੇ ਉੱਤੇ ਰਹਿਣਾ ਜਾਂ ਫਿਰ ਸ਼ੋਰਟ ਟਰਮ ਰਹਿ ਕੇ ਵਾਪਸ ਚਲੇ ਜਾਣਾ, ਇਹ ਸਾਰੀਆਂ ਚੀਜ਼ਾਂ ਕਿਵੇਂ ਪ੍ਰਭਾਵਿਤ ਕਰਦੀਆਂ ਨੇ ਆਸਟ੍ਰੇਲੀਆ ਦੀ ਇਕੋਨਮੀ ਨੂੰ। ਸੋ ਫਿਲਹਾਲ ਅੱਜ ਦੇ ਦਿਨ ਇਹ ਵੈਬਸਾਈਟ ਦੇ ਉੱਤੇ ਜਨਤਕ ਕਰ ਦਿੱਤਾ ਜਾਊਗਾ। ਅਤੇ ਹੁਣ ਵੱਧਦੇ ਹਾਂ ਆਪਾਂ IPL ਵੱਲ। IPL ਦੇ ਵਿੱਚ ਪੰਜਾਬ ਦੀ ਟੀਮ ਲਗਾਤਾਰ ਜਿੱਥੇ ਜਿੱਤ ਰਹੀ ਹੁਣ ਲਗਾਤਾਰ ਹਾਰ ਦਾ ਮੂੰਹ ਵੇਖ ਰਹੀ ਹੈ। ਸੋ ਇੱਕ ਮੌਕਾ ਸੀ ਪੰਜਾਬ ਦੀ ਟੀਮ ਕਿਉਂਕਿ ਫਿਰ ਦੁਬਾਰਾ ਤੋਂ ਟੌਪ ਦੇ ਉੱਤੇ ਜਾ ਕੇ ਬਹਿ ਸਕਦੀ ਸੀ, ਪੁਆਇੰਟ ਵੱਧ ਸਕਦੀ ਸੀ, ਪਰ ਇੱਦਾਂ ਨਹੀਂ ਹੋਇਆ। ਦਿੱਲੀ ਕੈਪੀਟਲਸ ਅਤੇ ਪੰਜਾਬ ਦੀ ਟੀਮ ਦਾ ਮੈਚ ਸੀ ਕੱਲ੍ਹ ਦੇ ਦਿਨ, ਬੀਤੀ ਰਾਤ। ਇਸ ਮੈਚ ਦੇ ਵਿੱਚ ਦਿੱਲੀ ਨੇ ਇਹ ਮੈਚ 3 ਵਿਕਟਾਂ ਦੇ ਨਾਲ ਜਿੱਤ ਲਿਆ। ਕੁੱਲ ਮਿਲਾ ਕੇ ਪੰਜਾਬ ਦੀ ਕਾਰਗੁਜ਼ਾਰੀ ਇਸ ਵਾਰੀ ਫਿਰ ਕੋ ਬਹੁਤੀ ਵਧੀਆ ਨਹੀਂ ਰਹੀ, ਚਾਹੇ ਉਹ ਆਪਾਂ ਫੀਲਡਿੰਗ ਦੇ ਪੱਖ ਤੋਂ ਵੇਖ ਲਈਏ, ਚਾਹੇ ਆਪਾਂ ਬੈਟਿੰਗ ਦੇ ਪੱਖ ਤੋਂ, ਅਤੇ ਚਾਹੇ ਫਿਰ ਆਪਾਂ ਬੋਲਿੰਗ ਦੇ ਪੱਖ ਤੋਂ ਆਪਾਂ ਵੇਖੀਏ। ਸੋ ਇਹਨਾਂ ਸਾਰਿਆਂ ਹੀ ਖਿੱਤਿਆਂ ਦੇ ਵਿੱਚ ਪੰਜਾਬ ਦੀ ਟੀਮ ਇੱਕ ਵਾਰੀ ਫਿਰ ਤੋਂ ਫੇਲ ਹੋਈ ਹੈ, ਅਤੇ ਦਿੱਲੀ ਦੇ ਕੋਲ ਫਿਰ ਆਸਾਂ ਬਚੀਆਂ ਨੇ ਹਾਲੇ ਕਿ ਉਹ ਸ਼ਾਇਦ ਅਗਲੇ ਹਿੱਸੇ ਦੇ ਵਿੱਚ, ਅਗਲੇ ਪੜਾਅ ਦੇ ਵਿੱਚ ਜਾ ਸਕਦੀ ਆ। ਸੋ ਕੁੱਲ ਮਿਲਾ ਕੇ ਜੇ ਲਿਖਾ ਜੋਖਾ ਵੇਖੀਏ ਤਾਂ ਪੰਜਾਬ ਦੀ ਟੀਮ ਨੇ ਹਾਲਾਂਕਿ 210 ਦੌੜਾਂ ਬਣਾ ਲਈਆਂ ਸੀ, 5 ਖਿਡਾਰੀ ਗਵਾ ਕੇ, ਪਰ ਮਾਹਰ ਇਹ ਵੀ ਕਹਿੰਦੇ ਨੇ ਕਿ ਜੋ ਸਥਿਤੀ ਸੀ ਉਸ ਹਿਸਾਬ ਦੇ ਨਾਲ ਦੌੜਾਂ ਹਾਲੇ ਹੋਰ ਵੀ ਬਣ ਸਕਦੀਆਂ ਸੀ, ਇਸ ਤੋਂ ਵੱਡਾ ਸਕੋਰ ਖੜਾ ਹੋ ਸਕਦਾ ਸੀ। ਪ੍ਰਿਆਂਸ਼ ਆਰੀਆ ਜੀ ਨੇ 33 ਗੇਂਦਾਂ ਦੇ ਵਿੱਚ 56 ਦੌੜਾਂ ਬਣਾਈਆਂ ਅਤੇ 15 ਦੇ ਵਿੱਚ 18 ਪ੍ਰਭ ਸਿਮਰਨ ਸਿੰਘ ਨੇ ਬਣਾਈਆਂ। ਸੋ ਇੱਕ ਤਾਂ ਸ਼ੁਰੂਆਤ ਜਿਹੜੀ ਆ ਆਮ ਰਵਾਇਤ ਦੇ ਮੁਕਾਬਲੇ ਇਹਨਾਂ ਦੀ ਕਾਫ਼ੀ ਜ਼ਿਆਦਾ ਢਿੱਲੀ ਦੱਸੀ ਗਈ। ਉਸ ਤੋਂ ਬਾਅਦ ਸ਼੍ਰੇਯਸ ਅਈਅਰ, ਉਹਨਾਂ ਨੇ ਵੀ ਜਿਹੜਾ 36 ਗੇਂਦਾਂ ਦੇ ਵਿੱਚ 59 ਦੌੜਾਂ ਨਾਬਾਦ ਰਹਿੰਦੇ ਆ ਬਣਾਈਆਂ। ਕੂਪਰ ਕਨੋਲੀ 27 ਦੇ ਵਿੱਚ 38, ਅਤੇ ਉਸ ਤੋਂ ਬਾਅਦ ਫਿਰ ਜਿਹੜੇ ਸ਼ੈਜ ਨੇ, ਸ਼ਿਆਂਸ਼ ਸ਼ੈਜ, ਉਹਨਾਂ ਨੇ 8 ਗੇਂਦਾਂ ਦੇ ਵਿੱਚ 21 ਦੌੜਾਂ ਬਣਾਈਆਂ, ਜਿਹਦੀ ਬਦੌਲਤ ਚਲੋ ਜਾ ਕੇ ਤਾਂ ਇਹ ਵੱਡਾ ਸਕੋਰ ਖੜਾ ਤਾਂ ਜ਼ਰੂਰ ਹੋ ਗਿਆ, ਪਰ ਇਹ ਇੰਨਾ ਵੱਡਾ ਨਹੀਂ ਹੋਇਆ ਦਿੱਲੀ ਕੈਪੀਟਲਸ ਦੇ ਲਈ। ਦਿੱਲੀ ਕੈਪੀਟਲਸ ਦੀ ਟੀਮ ਜਦੋਂ ਖੇਡਣ ਦੇ ਲਈ ਆਈ ਤਾਂ ਸ਼ੁਰੂਆਤੀ 4-5 ਜਣੇ ਤਾਂ ਬੜੀ ਛੇਤੀ ਢਹਿ ਢੇਰੀ ਹੋ ਗਏ। ਸੋ 4 ਪਹਿਲੇ ਜਿਹੜੇ ਬੱਲੇਬਾਜ਼ ਸੀ ਉਹ ਕੁਛ ਖਾਸ ਨਹੀਂ ਕਰ ਪਾਏ, ਪਰ ਉਸ ਤੋਂ ਬਾਅਦ ਫਿਰ ਕਪਤਾਨ ਅਕਸਰ ਪਟੇਲ 30 ਗੇਂਦਾਂ ਦੇ ਵਿੱਚ 56 ਦੌੜਾਂ, ਅਤੇ ਡੇਵਿਡ ਮਿਲਰ 28 ਦੇ ਵਿੱਚ 51 ਦੌੜਾਂ, ਅਤੇ ਫਿਰ ਰਹਿੰਦੀ ਖੁੰਹਦੀ ਜਿਹੜੀ ਕਸਰ ਆ ਉਹ ਪਿੱਛੇ ਆਏ ਆਸ਼ੂਤੋਸ਼ ਸ਼ਰਮਾ, ਮਾਧਵ ਤਿਵਾਰੀ, ਜਿਹਨੂੰ ਕਿ ਇਸ ਮੈਚ ਦੇ ਵਿੱਚ ਮੈਨ ਆਫ ਮੈਚ ਵੀ ਬਾਅਦ ਵਿੱਚ ਦਿੱਤਾ ਗਿਆ ਕਿਉਂਕਿ 2 ਵਿਕਟਾਂ ਵੀ ਲਈਆਂ ਸੀ 8 ਗੇਂਦਾਂ ਦੇ ਵਿੱਚ 18, ਅਤੇ 2 ਗੇਂਦਾਂ ਦੇ ਵਿੱਚ 10 ਦੌੜਾਂ ਜਿਹੜੀਆਂ ਵਾ ਉਹ ਆਕਿਬ ਨਵੀਦਾਰ ਜਿਹੜੇ ਅਫਗਾਨਿਸਤਾਨ ਦੇ ਖਿਡਾਰੀ ਨੇ ਇਹਨਾਂ ਨੇ ਬਣਾ ਕੇ, ਅਤੇ ਇਹ ਮੈਚ 19 ਓਵਰ ਦੇ ਵਿੱਚ ਹੀ ਸਰ ਕਰ ਲਿਆ। ਹਾਲਾਂਕਿ 20 ਓਵਰ ਤੱਕ ਇਹ ਮੈਚ ਪਹੁੰਚ ਹੀ ਨਹੀਂ ਸਕਿਆ। ਸੋ ਪੰਜਾਬ ਦੀ ਟੀਮ ਇੱਕ ਵਾਰੀ ਫਿਰ ਤੋਂ ਹਾਰੀ ਆ। ਹੁਣ ਸਵਾਲ ਇਹ ਖੜਾ ਹੁੰਦਾ ਕਿ ਪੰਜਾਬ ਦੀ ਟੀਮ ਅਗਲੇ ਗੇੜ ਦੇ ਵਿੱਚ ਜਾ ਵੀ ਪਾਊਗੀ ਕਿ ਨਹੀਂ ਜਾ ਪਾਊਗੀ। ਸੋ ਫਿਲਹਾਲ ਜੇ ਆਪਾਂ ਟੌਪ ਦੀਆਂ ਟੀਮਾਂ ਦੀ ਗੱਲ ਕਰੀਏ ਤਾਂ RCB ਨੇ ਇਸ ਟਾਈਮ ਦੇ ਉੱਤੇ 14 ਪੁਆਇੰਟ ਨੇ ਅਤੇ ਹੈਦਰਾਬਾਦ ਦੇ ਵੀ 14 ਨੇ, ਪਰ ਪੁਆਇੰਟ ਟੇਬਲ ਦੇ ਵਿੱਚ RCB ਜਿਹੜੀ ਆ ਉਹ ਨੈੱਟ ਰਨ ਰੇਟ ਦੇ ਹਿਸਾਬ ਦੇ ਨਾਲ ਟੌਪ ਦੇ ਉੱਤੇ ਬਣੀ ਹੈ। ਉਸ ਤੋਂ ਬਾਅਦ ਫਿਰ ਹੁਣ ਗੁਜਰਾਤ ਟਾਈਟਨ ਤੀਸਰੇ ਨੰਬਰ ਦੇ ਉੱਤੇ ਪਹੁੰਚ ਚੁੱਕੀ ਹੈ, ਜਿਨ੍ਹਾਂ ਦੇ ਕਿ 14 ਹੀ ਅੰਕ ਨੇ। ਇਹਨਾਂ ਸਾਰਿਆਂ ਨੇ 11 ਦੇ ਵਿੱਚੋਂ 7-7 ਮੈਚ ਜਿੱਤੇ ਨੇ ਅਤੇ ਪੰਜਾਬ ਨੇ 11 ਦੇ ਵਿੱਚੋਂ ਹੁਣ 6 ਮੈਚ ਜਿੱਤੇ ਨੇ, 13 ਅੰਕ ਨੇ ਪੰਜਾਬ ਦੇ ਕੋਲ। ਅਤੇ ਉਸ ਤੋਂ ਬਾਅਦ ਫਿਰ ਟੀਮਾਂ ਆ ਜਾਂਦੀਆਂ ਨੇ ਚੇਨਈ ਦੀਆਂ, ਰਾਜਸਥਾਨ ਦੀਆਂ ਅਤੇ ਦਿੱਲੀ ਕੈਪੀਟਲਸ ਦੀਆਂ। ਸੋ ਲਗਭਗ ਆਪਾਂ ਲਾ ਕੇ ਚੱਲੀਏ ਕਿ ਇਹਨਾਂ ਦੇ ਵਿੱਚੋਂ ਹਲੇ ਚਾਂਸ ਬਚੇ ਨੇ, ਇਹ 3 ਟੀਮਾਂ ਉੱਤੇ ਸ਼ਾਇਦ ਆ ਸਕਦੀਆਂ ਨੇ ਇੱਕ ਲਿਹਾਜ਼ ਦੇ ਨਾਲ। ਜੇਕਰ ਆਪਾਂ ਕੋਈ ਵੱਡੀ ਫੇਰਬਦਲ ਹੁੰਦੀ ਆ ਅਤੇ ਕਲਕੱਤਾ ਨਾਈਟ ਰਾਈਡਰਸ, ਜਿਨ੍ਹਾਂ ਨੇ ਕਿ ਹਲੇ ਮੈਚ ਘੱਟ ਖੇਡੇ ਨੇ, ਕੁਛ ਇੱਕ ਮਾਹਰ ਕਹਿ ਰਹੇ ਨੇ ਕਿ ਸ਼ਾਇਦ ਇਹ ਵੀ ਹਾਲੇ ਕੁਛ ਨਾ ਕੁਛ ਕਰ ਸਕਦੇ ਨੇ, ਪਰ ਕੁੱਲ ਮਿਲਾ ਕੇ ਉਤਲੀਆਂ 7 ਨੰਬਰ ਜਿਹੜੇ ਨੇ ਇਹਨਾਂ ਦੇ ਵਿੱਚ ਇਸ ਟਾਈਮ ਦੇ ਉੱਤੇ ਦੌੜ ਆ। ਅਤੇ ਜੇ ਪੰਜਾਬ ਦੇ ਇਹੋ ਹਾਲਾਤ ਰਹੇ ਤਾਂ ਫਿਰ ਹੋ ਸਕਦਾ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪੁਆਇੰਟ ਟੇਬਲ ਜਿਹੜਾ ਵਾ ਹੋਰ ਹਿਸਾਬ ਨਾਲ ਬਿਹੇਵ ਕਰੇ। ਸੋ ਹੁਣ ਵੇਖਣ ਦੇ ਵਿੱਚ ਇਹ ਆਊਗਾ ਕਿ ਅਗਲੇ ਜਿਹੜੇ ਮੈਚ ਨੇ ਉਹ ਕਿਹੜੇ ਤਰੀਕੇ ਦੇ ਨਾਲ ਪੰਜਾਬ ਦੀ ਟੀਮ ਖੇਡਦੀ ਆ, ਕਿਉਂਕਿ ਪੰਜਾਬ ਦੀ ਟੀਮ ਦੇ ਲਈ ਮੈਚ ਜਿੱਤਣੇ ਜ਼ਰੂਰੀ ਹੋਣਗੇ। ਉਤਲੀਆਂ 4 ਇਸ 4 ਪੁਜੀਸ਼ਨਾਂ ਦੇ ਉੱਤੇ ਬਣੇ ਰਹਿਣ ਦੇ ਲਈ, ਤਾਂ ਕਿ ਆਉਣ ਵਾਲੇ ਮੈਚ ਜਾਂ ਫਿਰ ਫਾਈਨਲ ਜਿਹੜੇ ਨੇ ਉਹ ਥੋੜ੍ਹੇ ਜਿਹੇ ਆਸਾਨ ਰਹਿਣ। ਸੋ ਜੇ ਇਹਦੇ ਵਿੱਚ ਹੁਣ 14 ਤਰੀਕ ਨੂੰ ਯਾਨੀ ਕਿ ਵੀਰਵਾਰ ਦੇ ਦਿਨ ਫਿਰ ਪੰਜਾਬ ਦਾ ਮੈਚ ਜਿਹੜਾ ਮੁੰਬਈ ਇੰਡੀਅਨਸ ਦੇ ਨਾਲ ਹੋਣਾ, ਮੈਚ ਇਹ ਵੀ ਕੋਈ ਬਹੁਤਾ ਸੌਖਾ ਨਹੀਂ ਰਹਿਣ ਵਾਲਾ। ਅਤੇ 17 ਤਰੀਕ ਨੂੰ ਐਤਵਾਰ ਦੇ ਦਿਨ ਇੱਕ ਮੈਚ ਜਿਹੜਾ ਵਾ ਉਹ RCB ਦੇ ਨਾਲ ਹੋਣਾ ਵਾ, ਜਿਹਦਾ ਕਿ ਸਭ ਤੋਂ ਵੱਧ ਇੰਤਜ਼ਾਰ ਕੀਤਾ ਜਾ ਰਿਹਾ। ਸੋ ਇਹ ਦੋਵੇਂ ਵੱਡੇ ਮੈਚ, ਸੋ ਇਸ ਤੋਂ ਬਾਅਦ ਤੈਅ ਹੋਊਗਾ ਕਿ ਕਿਹੜੇ ਪਾਸੇ ਟੀਮਾਂ ਜਾਂਦੀਆਂ ਨੇ। ਅਤੇ ਦਿੱਲੀ ਕੈਪੀਟਲਸ ਦੀ ਜੇ ਗੱਲ ਕਰੀਏ ਤਾਂ ਰਾਜਸਥਾਨ ਰੋਇਲਸ ਦੇ ਨਾਲ ਇਹਨਾਂ ਦਾ ਮੈਚ ਕਾਫੀ ਹੱਦ ਤੱਕ ਤੈਅ ਕਰੂਗਾ ਕਿ ਇਹਨਾਂ ਦਾ ਦੋਵਾਂ ਦੇ ਵਿੱਚੋਂ ਕਿਹਦਾ ਕੀ ਬਣਦਾ। ਇਸੇ ਤਰ੍ਹਾਂ ਦੇ ਨਾਲ 18 ਤਰੀਕ ਨੂੰ ਅਗਲੇ ਹਫ਼ਤੇ ਮੈਚ ਜਿਹੜਾ ਵਾ ਉਹ ਚੇਨਈ ਦਾ ਅਤੇ ਹੈਦਰਾਬਾਦ ਦਾ, ਇਹ ਵੀ ਤੈਅ ਕਰੂਗਾ ਕਿ ਇਹਨਾਂ ਦੇ ਵਿੱਚ ਹੁਣ ਚੇਨਈ ਦੀ ਟੀਮ ਜਿਹੜੀ ਆ ਉਹ ਕਿਹੜੇ ਪਾਸੇ ਨੂੰ ਜਾਂਦੀ ਹੈ। ਚੇਨਈ ਦਾ ਉਸ ਤੋਂ ਪਹਿਲਾਂ ਲਖਨਊ ਦੇ ਨਾਲ ਵੀ ਇੱਕ ਮੈਚ ਹੋਣਾ ਵਾ 15 ਤਰੀਕ ਨੂੰ ਯਾਨੀ ਕਿ ਇਸੇ ਸ਼ੁੱਕਰਵਾਰ ਨੂੰ। ਸੋ ਜੇਕਰ ਚੇਨਈ ਇਹ ਦੋਵੇਂ ਮੈਚ ਜਿੱਤਦੀ ਆ ਤਾਂ ਚੇਨਈ ਵੀ ਉੱਪਰ ਆਪਣਾ ਸਥਾਨ ਬਣਾ ਲਊਗੀ। ਸੋ ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਖਬਰਾਂ ਦੇ ਇਸ ਹਿੱਸੇ ਦੇ ਵਿੱਚੋਂ। ਵਧੇਰੇ ਖਬਰਾਂ ਦੇ ਲਈ ਤੁਸੀਂ ਸਾਡੀ ਪੋਡਕਾਸਟ ਦੇ ਨਾਲ ਅਤੇ ਪੋਡਕਾਸਟ ਦੇ ਲਈ ਤੁਸੀਂ ਸਾਡੀ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹੋ।
1: ਕੀ ਤੁਸੀਂ ਆਪਣੇ ਬਿਜਲੀ ਦੇ ਬਿੱਲ ਘਟਾਉਣਾ ਚਾਹੁੰਦੇ ਹੋ? ਵਿਕਟੋਰੀਅਨ ਐਨਰਜੀ ਅਪਗ੍ਰੇਡਜ਼ ਨਾਲ ਹੁਣੇ ਸਹੀ ਮਦਦ ਪ੍ਰਾਪਤ ਕਰੋ। ਕੁਸ਼ਲ ਉਪਕਰਨਾਂ ਤੇ ਬਚਤ ਕਰੋ, ਜਿਵੇਂ ਕਿ ਇਲੈਕਟ੍ਰਿਕ ਏਅਰ ਕੰਡੀਸ਼ਨਰ ਲਗਾਉਣ ਦੇ ਖਰਚੇ ਵਿੱਚ $1610 ਤੱਕ ਅਤੇ ਸਾਲਾਨਾ ਬਿਜਲੀ ਬਿੱਲਾਂ ਵਿੱਚ $460 ਤੱਕ ਦੀ ਬਚਤ। energy.vic.gov.au ਤੇ ਜਾਓ। ਬਚਤ ਸਿਰਫ ਅੰਦਾਜ਼ੇ ਮੁਤਾਬਕ ਹੈ, ਯੋਗਤਾ ਦੀਆਂ ਸ਼ਰਤਾਂ ਲਾਗੂ ਹੁੰਦੀਆਂ ਹਨ। ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਜਾਰੀ।
2: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
5: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
6: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
7: ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
8: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮੈਲਟਨ।
9: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ।
2: ਹਾਂਜੀ ਰੇਡੀਓ।
10: ਪ੍ਰੀਤ ਕੀ ਹੋਇਆ?
11: ਉਹ ਇਸ ਵਾਰ ਫੇਰ ਪੀਟੀ ਚ ਬੈਂਡ ਨਹੀਂ ਆਏ, ਹੁਣ ਫੇਰ ਕੋਈ ਵੀਜ਼ਾ ਨਹੀਂ ਪੈਣਾ, ਲੱਗਦਾ ਇੰਡੀਆ ਵਾਪਸ ਜਾਣਾ ਪੈਣਾ।
9: ਜੇ ਤੁਸੀਂ ਵੀ ਇਹਨਾਂ ਦੇ ਵਾਂਗ ਥੱਕ ਚੁੱਕੇ ਹੋ ਤਾਂ ਹੁਣੇ ਕੰਟੈਕਟ ਕਰੋ ਆਸਟ੍ਰੇਲੀਆ ਵਿੱਚ ਭਰੋਸੇ ਅਤੇ ਤਜਰਬੇ ਵਾਲੇ ਡਿਜ਼ਾਇਰ ਮਾਈਗ੍ਰੇਸ਼ਨ ਵਾਲਿਆਂ ਨੂੰ। ਇਹਨਾਂ ਕੋਲ ਹੈ ਇੰਪਲੋਇਰ ਸਪਾਂਸਰ ਵੀਜ਼ਾ, ਪਰਮਨੈਂਟ ਰੈਜ਼ੀਡੈਂਸੀ, ਸਟੂਡੈਂਟ ਵੀਜ਼ਾ, TR, ਪੇਰੈਂਟਸ ਵੀਜ਼ਾ ਅਤੇ ਬਾਕੀ ਸਾਰੀਆਂ ਇਮੀਗ੍ਰੇਸ਼ਨ ਤੋਂ ਰਿਲੇਟਡ ਸਰਵਿਸਿਜ਼। ਨੰਬਰ ਲਿਖੋ 045-151-1100, 045-151-1100। ਡਿਜ਼ਾਇਰ ਮਾਈਗ੍ਰੇਸ਼ਨ, ready set go Chadston Ford, Dandenong Road te tuhanu udik reya hai Ford Ranger, Ranger Super Duty, Everest te Sadabahar Mustang, brand new demo te quality pre-owned vehicles, trade in ate finance options we available, aao te apni navi Ford da test drive karo, business plate lai gal karo, vehicle experts Tim Forbes ya Corey Nal, radio hanji de hawale nal pao 3 saal di free service, Chadston Ford, ready set Ford.
12: JBCO Films leke aaye ne action, emotion ate full on entertainment. Punjabi feature film Shera.
13: 5 saal baad mudiya Shere, te mudiya vi kede haathan ch.
14: Starring Parmesh Verma, Sonal Chauhan, Yograj Singh, Manav Vij ate hor vi ugge kalakar.
15: Main utthon vi mud ke aaya jithon koi nahi mud ke aaya.
12: Written and directed by Savio Sandhu. Produced by Anmol Sahni.
14: ਹੁਣ ਵੇਖਣਾ ਨਾ ਭੁੱਲਿਓ 15 ਮਈ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
9: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
16: ਪਾਂਡੇ ਜੀ, ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਗਏ ਔਰ ਇਹ ਤੀਸਰੀ ਦੋਸਤ ਹੀ ਹੈ ਨਾ।
17: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।

0: ਰੇਡੀ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਪਿਓ ਅਤੇ ਧੀ ਦੀ ਕਹਾਣੀ ਹੈ, ਲਿਖੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ। ਅਜੇ ਆਟਾ ਗੁੰਨਣਾ ਸ਼ੁਰੂ ਹੀ ਕਰਦੀ ਸੀ ਕਿ ਪਾਪਾ ਜੀ ਦਾ ਫੋਨ ਆ ਜਾਂਦਾ ਸੀ। ਕਿੰਨਾ ਕਿੰਨਾ ਚਿਰ ਗੱਲਾਂ ਬਾਤਾਂ ਕਰਦੇ ਰਹਿੰਦੇ, ਬਸ ਉਹੀ ਸਵਾਲ, ਤੇਰਾ ਕੋਲੈਸਟਰੋਲ ਕਿੱਦਾਂ ਵਾ, ਤੇਰਾ ਹੁਣ ਬੀ ਪੀ ਕਿੱਦਾਂ ਵਾ, ਤੇਰੀ ਸਿਰ ਪੀੜ ਕਿੱਦਾਂ ਵਾ, ਬੱਚਿਆਂ ਦਾ ਕੀ ਹਾਲ ਆ, ਘਰ ਵਾਲੇ ਦਾ ਕੀ ਹਾਲ ਆ, ਕਾਰੋਬਾਰ ਕਿੱਦਾਂ ਚੱਲਦਾ। ਹਰ ਰੋਜ਼ ਲਗਭਗ ਉਹੀ ਗੱਲਾਂ ਰਿਪੀਟ ਹੁੰਦੀਆਂ। ਤੇ ਹਰ ਰੋਜ਼ ਉਹੀ ਜਵਾਬ, ਥੋੜ੍ਹਾ ਬਹੁਤ ਫਰਕ ਪਾ ਕੇ। ਕਈ ਵਾਰੀ ਹੈਰਾਨੀ ਹੁੰਦੀ ਕਿ ਹਰ ਰੋਜ਼ ਉਹੀ ਸਵਾਲ, ਫਿਰ ਕੁਛ ਦਿਨ ਬਾਅਦ ਮੇਰੀ ਨਿੱਕੀ ਹੁੰਦੀ ਦੀਆਂ ਗੱਲਾਂ ਛੇੜ ਲੈਂਦੇ। ਇਸੇ ਚੱਕਰ ਦੇ ਵਿੱਚ ਮੇਰੀ ਲਗਭਗ ਹਰ ਰੋਜ਼ ਰੋਟੀ ਲੇਟ ਹੁੰਦੀ। ਕਿੰਨੀ ਵਾਰੀ ਸਮਝਾਇਆ ਕਿ ਥੋੜ੍ਹੀ ਪਹਿਲਾਂ ਕਾਲ ਕਰ ਲਿਆ ਕਰੋ, ਜਾਂ ਫਿਰ ਥੋੜ੍ਹੀ ਘੱਟ ਗੱਲ ਕਰ ਲਿਆ ਕਰੀਏ, ਥੋੜ੍ਹਾ ਅਟਕ ਕੇ ਕਰ ਲਿਆ ਕਰੋ। ਪਰ ਪਤਾ ਨਹੀਂ ਕਿਉਂ ਬੀਜੀ ਦੇ ਜਾਣ ਤੋਂ ਮਗਰੋਂ ਕਿੱਦਾਂ ਦਾ ਸੁਭਾਅ ਹੋ ਗਿਆ ਸੀ ਪਾਪਾ ਜੀ ਦਾ। ਪਹਿਲਾਂ ਇੱਦਾਂ ਨਹੀਂ ਸੀ ਕਰਿਆ ਕਰਦੇ, ਹੁਣ ਹੌਲੀ ਹੌਲੀ ਸੁਭਾਅ ਬੱਚਿਆਂ ਵਰਗਾ ਹੁੰਦਾ ਜਾਂਦਾ। ਇੱਕ ਦਿਨ ਘਰ ਦੇ ਵਿੱਚ ਪਾਰਟੀ ਸੀ, ਇਹਨਾਂ ਦੇ ਕਾਰੋਬਾਰ ਦੇ ਨਾਲ ਸੰਬੰਧਿਤ ਕੋਈ ਪਾਰਟੀ ਰੱਖੀ ਸੀ, ਸਟਾਫ ਦੇ ਮੈਂਬਰ ਆਏ ਸੀ, ਰੋਟੀ ਪਾਣੀ ਕਰਨਾ ਸੀ, ਕਾਫੀ ਬਿਜ਼ੀ ਸੀ ਮੈਂ ਵੀ। ਕਦੇ ਆ ਬਣਾ, ਕਦੇ ਉਹ ਬਣਾ, ਇੱਧਰ ਜਾ ਉੱਧਰ ਕਰ, ਘਰ ਦੇ ਵਿੱਚ ਬਹੁਤ ਸਾਰੇ ਕੰਮ ਸੀ। ਅਤੇ ਫਿਰ ਪਾਪਾ ਜੀ ਦਾ ਫੋਨ ਆ ਗਿਆ। ਅੱਜ ਮੈਂ ਥੋੜ੍ਹਾ ਜਿਹਾ ਖਿੱਝ ਕੇ ਬੋਲੀ ਸੀ, ਮੇਰੇ ਖਿੱਝ ਨੂੰ ਸਮਝ ਗਏ ਅਤੇ ਅੱਗੋਂ ਹੱਸ ਕੇ ਕਹਿਣ ਲੱਗੇ, ਚੱਲ ਕੋਈ ਨਹੀਂ, ਬੱਚਿਆਂ ਦੇ ਨਾਲ ਗੱਲ ਕਰਾ ਦੇ। ਨਿੱਕੇ ਨਾਲ ਗੱਲ ਕਰਾਈ, ਥੋੜ੍ਹੀ ਦੇਰ 'ਤੇ ਲੱਗਾ ਰਿਹਾ, ਬਾਅਦ ਵਿੱਚ ਉਹਨੂੰ ਵੀ ਖੇਡਣ ਦਾ ਲਾਲਚ ਸੀ, ਘਰ ਦੇ ਵਿੱਚ ਬੱਚੇ ਆਏ ਸੀ। ਆਪਣੇ ਗਲੋਂ ਲਾ ਕੇ ਨਿੱਕੀ ਨੂੰ ਫੜਾ ਗਿਆ। ਹੁਣ ਉਹਨੂੰ ਪੰਘੂੜੇ ਦੇ ਵਿੱਚ ਪਈ ਨੂੰ ਨਾ ਬੋਲਣਾ ਆਵੇ, ਨਾ ਕੁਛ ਉਹਨੂੰ ਸਮਝ ਲੱਗੇ ਕਰੇ ਅਤੇ ਕੀ ਕਰੇ। ਪਰ ਪਤਾ ਨਹੀਂ ਕਿਉਂ ਥੋੜ੍ਹੀ ਚਿਰ ਬਾਅਦ ਮੈਂ ਰਿਲਾਈਜ਼ ਕੀਤਾ ਕਿ ਪਾਪਾ ਜੀ ਉਹਦੇ ਨਾਲ ਵੀ ਕਿੰਨੀ ਦੇਰ ਗੱਲਾਂ ਬਾਤਾਂ ਕਰਦੇ ਰਹੇ। ਇੱਦਾਂ ਲੱਗ ਰਿਹਾ ਜਿੱਦਾਂ ਉਹ ਵੀ ਅੱਗੋਂ ਹੰਗਾਰਾ ਭਰ ਰਹੀ ਹੈ, ਇੱਕ ਦੂਸਰੇ ਦੀਆਂ ਭਾਵਨਾਵਾਂ ਦੋਵੇਂ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ, ਸ਼ਾਇਦ ਇਸ ਕਰਕੇ ਕਿਉਂਕਿ ਦੋਵੇਂ ਬੱਚੇ ਜੂ ਹੋ ਗਏ ਨੇ। ਪਾਪਾ ਜੀ ਵੀ ਤਾਂ ਹੁਣ ਬੱਚਿਆਂ ਵਰਗੇ ਹੋ ਗਏ ਨੇ। ਕਿੰਨੇ ਦੇਰ ਬਾਅਦ ਥੋੜ੍ਹੀ ਜਿਹੀ ਵਿਹਲ ਮਿਲੀ, ਜਾ ਕੇ ਵੇਖਿਆ ਤਾਂ ਫੋਨ ਕੱਟਿਆ ਪਿਆ ਸੀ। ਮੁੜ ਕੇ ਪਾਰਟੀ ਦੇ ਵਿੱਚ ਐਸਾ ਰੁੱਝੀ ਕਿ ਕੋਈ ਵੀ ਚੀਜ਼ ਯਾਦ ਹੀ ਨਹੀਂ ਰਹੀ, ਸਾਰਾ ਕੁਛ ਚੇਤਾ ਭੁੱਲ ਗਿਆ, ਥੱਕੇ ਟੁੱਟੇ ਸੌਂ ਗਏ। ਸਵੇਰੇ ਤੜਕੇ ਉੱਠੇ ਤਾਂ ਵੀਰ ਦਾ ਫੋਨ ਆ ਗਿਆ, ਆਖੇ ਹੁਣੇ ਹੀ ਆ ਜਾ, ਦਾਰਜੀ ਥੋੜ੍ਹੇ ਠੀਕ ਨਹੀਂ ਗਏ। ਆਟੋ ਫੜ ਕੇ ਘਰੇ ਪਹੁੰਚੀ, ਅੱਗੇ ਭੀੜ ਲੱਗੀ ਹੋਈ ਸੀ। ਹੱਦੋਂ ਵੱਧ ਬੋਲਣ ਵਾਲਾ ਦਾਰਜੀ ਅੱਜ ਚੁੱਪ ਚਾਪ ਮੰਜੇ ਦੇ ਉੱਤੇ ਲੇਟਿਆ ਪਿਆ ਸੀ। ਤੇ ਵੀਰ ਕੋਲੋਂ ਵੀ ਗੱਲ ਨਾ ਹੋਵੇ ਆਖਣ ਲੱਗਾ, ਜਦੋਂ ਰਾਤੀ ਫੋਨ ਕੱਟਿਆ ਗਿਆ ਨਾ ਤਾਂ ਪਹਿਲੀ ਵਾਰ ਮੈਂ ਉਦਾਸ ਵੇਖੇ। ਕਿੰਨਾ ਚਿਰ ਉਦਾਸ ਵੇਖ ਕੇ ਫਿਰ ਮੈਂ ਕਿਹਾ ਵੀ ਕਿ ਤੁਸੀਂ ਇੰਨਾ ਇੰਨਾ ਚਿਰ ਫੋਨ ਦੇ ਉੱਤੇ ਲੱਗੇ ਰਹਿੰਦੇ ਹੋ, ਗੱਲ ਹੀ ਆ ਨਾ, ਕੱਲ੍ਹ ਕਰ ਲਿਓ, ਫਿਰ ਕੀ ਹੋ ਗਿਆ, ਅੱਜ ਉਹ ਬਿਜ਼ੀ ਹੋ ਗਈ। ਕਹਿਣ ਲੱਗੇ, ਗੁੱਡੀ ਨਾਲ ਜਦੋਂ ਗੱਲ ਹੋ ਜਾਂਦੀ ਹੈ ਨਾ ਤਾਂ ਪਤਾ ਨਹੀਂ ਕਿਉਂ ਮਨ ਹਲਕਾ ਜਿਹਾ ਹੋ ਜਾਂਦਾ, ਕੱਢੀ ਗੁੱਡੀ ਦਾ ਨਾਲ ਗੱਲ ਨਹੀਂ ਹੁੰਦੀ। ਮੈਨੂੰ ਇੱਦਾਂ ਕਈ ਵਾਰੀ ਲੱਗਦਾ ਕਿ ਤੇਰੀ ਮਾਂ ਨਾਲ ਵੀ ਨਾਲ ਗੱਲ ਹੋ ਗਈ ਹੁੰਦੀ ਹੈ। ਤੇ ਜਿਹੜੀ ਕਾਕਾ ਕੱਲ੍ਹ ਦੀ ਗੱਲ ਕਰਦਾ ਹੈ ਨਾ, ਕਿਹੜੀ ਕੱਲ੍ਹ ਦੀ ਗੱਲ ਕਰਦਾ, ਸਿਆਣੇ ਕਹਿੰਦੇ ਕੱਲ੍ਹ ਕਿੰਨੇ ਵੇਖੀ ਹੈ। ਅਜੀਬ ਜਿਹਾ ਜਵਾਬ ਦਿੱਤਾ ਉਹਨਾਂ ਨੇ, ਆਖੇ ਬਰਖੁਰਦਾਰ ਕਿਹੜੀ ਕੱਲ੍ਹ, ਉਦੋਂ ਤਾਂ ਸਮਝ ਨਹੀਂ ਆਈ, ਪਰ ਸਵੇਰੇ ਉੱਠ ਕੇ ਜਦੋਂ ਵੇਖਿਆ ਤਾਂ ਪਾਪਾ ਜੀ ਸੁੱਤੇ ਸੌਂ ਗਏ ਸੀ, ਸ਼ਾਇਦ ਉਹ ਇਸੇ ਪਾਸੇ ਇਸ਼ਾਰਾ ਕਰ ਰਹੇ ਸੀ। ਅੱਜ ਗਿਆ ਨੂੰ ਪੂਰਾ ਸਾਲ ਹੋ ਗਿਆ, ਅਜੇ ਵੀ ਜਦੋਂ ਆਟਣ ਵੇਲੇ ਮੈਂ ਆਟਾ ਗੁੰਨਣ ਲੱਗਦੀ ਹਾਂ ਤਾਂ ਫਿਰ ਬਦੋ ਬਦੀ ਧਿਆਨ ਫੋਨ ਦੇ ਉੱਤੇ ਚਲਿਆ ਜਾਂਦਾ। ਕਈ ਵਾਰ ਬੜਾ ਉਲਝ ਕੇ ਰਹਿ ਜਾਂਦੀ ਹਾਂ, ਇਦਾਂ ਲੱਗਦਾ ਕਿ ਹੁਣੇ ਫੋਨ ਵੱਜੂਗਾ, ਹੁਣੇ ਘੰਟੀ ਵੱਜੂਗੀ, ਫੋਨ ਵੱਲ ਕਿੰਨਾ ਕਿੰਨਾ ਚਿਰ ਵੇਖਦੀ ਰਹਿੰਦੀ ਹੈ। ਉਹ ਆਟਾ ਗੁੰਨਣ ਅੱਜ ਵੀ ਲੇਟ ਹੋ ਜਾਂਦਾ, ਫਿਰ ਕੰਧ 'ਤੇ ਲੱਗੀ ਫੋਟੋ ਵੱਲ ਵੇਖਦੀ ਹਾਂ, ਉਸੇ ਤਰ੍ਹਾਂ ਹੱਸਦੇ ਨਜ਼ਰ ਆਉਂਦੇ ਨੇ, ਮਹਿਸੂਸ ਹੁੰਦਾ ਕਿ ਉਹ ਮੇਰੇ ਆਸ ਪਾਸ ਹੀ ਨੇ, ਆਟਾ ਗੁੰਦੀ ਦੇ ਨਾਲ ਗੱਲਾਂ ਕਰ ਰਹੇ ਨੇ। ਜੱਗ ਵਾਲਾ ਮੇਲਾ ਗੁੱਟੀ ਥੋੜ੍ਹੀ ਦੇਰ ਦਾ, ਹੱਸਦਿਆਂ ਰਾਤ ਲੰਘੀ, ਪਤਾ ਨਹੀਂ ਸਵੇਰ ਦਾ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ, ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਧੰਨਵਾਦ ਦੋਵਾਂ ਜਾਣਿਆਂ ਦਾ, ਇਹਨਾਂ ਰਿਸ਼ਤਿਆਂ ਵਿਚਲੇ ਜਜ਼ਬਾਤਾਂ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਪਰੋ ਕੇ ਜਵੰਦਾ ਸਾਹਿਬ ਇਹਨਾਂ ਕਹਾਣੀਆਂ ਦੇ ਜ਼ਰੀਏ ਸਾਡੇ ਸਾਹਮਣੇ ਰੱਖਦੇ ਨੇ। ਸ਼ਾਇਦ ਆਪਾਂ ਇੱਕ ਚੀਜ਼ ਨਹੀਂ ਸਮਝ ਪਾਉਂਦੇ ਕਿ ਬਜ਼ੁਰਗ ਇੱਕ ਸਮੇਂ ਆ ਕੇ ਸਾਡੇ ਕੋਲੋਂ ਵਧੇਰੇ ਸਮਾਂ ਚਾਹੁੰਦੇ ਨੇ, ਬਿਲਕੁਲ ਉਸੇ ਤਰ੍ਹਾਂ ਜਿੱਦਾਂ ਇੱਕ ਛੋਟਾ ਬੱਚਾ ਵਧੇਰੇ ਸਮਾਂ ਚਾਹੁੰਦਾ। ਫਿਰ ਹੌਲੀ ਹੌਲੀ ਜਿੱਦਾਂ ਉਹਦੀ ਉਮਰ ਵੱਧਦੀ ਆ ਤਾਂ ਉਹ ਆਪਣੇ ਹੋਰ ਹੋਰ ਕੰਮਾਂ ਦੇ ਵਿੱਚ ਉਲਝ ਜਾਂਦਾ। ਫਿਰ ਮਾਂ ਪਿਓ ਭਾਵੇਂ ਲੱਖ ਖਹਿੜਾ ਕਰਦੇ ਰਹਿਣ, ਫਿਰ ਉਹ ਲਾਗੇ ਨਹੀਂ ਲੱਗਦਾ। ਇਸੇ ਤਰ੍ਹਾਂ ਦੇ ਨਾਲ ਬਜ਼ੁਰਗੀ ਦੀ ਵੀ ਉਹ ਅਵਸਥਾ ਆਉਂਦੀ ਹੈ। ਇੱਕ ਸਮਾਂ ਬੰਦਾ ਆਪ ਹੀ ਤੁਰਿਆ ਫਿਰਦਾ ਰਹਿੰਦਾ, ਉਹਦੇ ਕੋਲ ਸਮਾਂ ਨਹੀਂ ਹੁੰਦਾ, ਕਈ ਵਾਰੀ ਫੋਨ ਵੀ ਨਹੀਂ ਚੁੱਕਦਾ ਇੱਕ ਦੂਸਰੇ ਦਾ। ਹੌਲੀ ਹੌਲੀ ਜਦੋਂ ਵਿਹਲਾ ਹੁੰਦਾ ਵਾ, ਜਦੋਂ ਉਮਰ ਵੱਧਦੀ ਹੈ, ਫਿਰ ਉਹਦੇ ਕੋਲ ਸਮਾਂ ਹੁੰਦਾ ਵਾ, ਫਿਰ ਉਹ ਬੱਚਿਆਂ ਵਾਲੀ ਫਿਰ ਅਵਸਥਾ ਦੇ ਵਿੱਚ ਚਲਿਆ ਜਾਂਦਾ। ਫਿਰ ਉਹਨੂੰ ਲੱਗਦਾ ਕਿ ਮੈਂ ਕਿਸੇ ਦੇ ਨਾਲ ਗੱਲ ਕਰਾਂ, ਪੁਰਾਣੀਆਂ ਯਾਦਾਂ ਮੈਂ ਸਾਂਝੀਆਂ ਕਰਾਂ, ਕੁਛ ਸੁਣਾ, ਕੁਛ ਕਵਾਂ। ਮੁੱਕਦੀ ਗੱਲ ਕਿ ਉਹਨੂੰ ਸੁਣਨ ਵਾਲੇ ਕੰਨ ਚਾਹੀਦੇ ਨੇ, ਜਿੱਦਾਂ ਬੱਚੇ ਨੂੰ ਕੋਈ ਖਿਡਾਉਣ ਵਾਲਾ ਚਾਹੀਦਾ ਹੁੰਦਾ ਬਚਪਨ ਦੇ ਵਿੱਚ। ਪਰ ਬੜੀਆਂ ਚੀਜ਼ਾਂ ਸ਼ਾਇਦ ਜ਼ਬਾਨੋਂ ਬੋਲ ਕੇ ਨਹੀਂ ਦੱਸੀਆਂ ਜਾ ਸਕਦੀਆਂ, ਉਹ ਸਿਰਫ ਸਾਨੂੰ ਉੱਦਾਂ ਹੀ ਕਰਦੇ ਰਹਿਣਾ ਪੈਂਦਾ, ਅਤੇ ਇਹ ਸਾਨੂੰ ਕਰਦੇ ਹੀ ਰਹਿਣਾ ਚਾਹੀਦਾ। ਕੋਸ਼ਿਸ਼ ਕਰੀਏ ਆਪਾਂ ਬਜ਼ੁਰਗਾਂ ਦੇ ਨਾਲ ਬਹੁਤਾ ਖਿੱਝ ਕੇ ਗੱਲ ਨਾ ਕਰੀਏ। ਕੋਈ ਪਤਾ ਨਹੀਂ ਕਿਹਦੇ ਮਨ ਦੇ ਵਿੱਚ ਕੀ ਚੱਲ ਰਿਹਾ, ਕਿੱਦਾਂ ਦਾ ਚੱਲ ਰਿਹਾ, ਅਤੇ ਜਦੋਂ ਆਪਾਂ ਕਈ ਵਾਰੀ ਖਿੱਝ ਕੇ ਗੱਲ ਕਰ ਲੈਂਦੇ ਹਾਂ ਤਾਂ ਪਤਾ ਨਹੀਂ ਉਹਨਾਂ ਨੇ ਕੀ ਆਪਣੇ ਅੰਦਰੋਂ ਅੰਦਰੀ ਦੱਬ ਲਿਆ। ਸੋ ਕੋਸ਼ਿਸ਼ ਕਰੀਏ ਆਪਾਂ ਬਣਦਾ ਸਮਾਂ ਬਜ਼ੁਰਗਾਂ ਦੇ ਨਾਲ ਆਪਾਂ ਬਿਤਾਉਂਦੇ ਰਹੀਏ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਈ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au। ਕ੍ਰੀਏਟਿਵ ਇਵੈਂਟਸ ਲੈ ਕੇ ਆ ਰਹੇ ਨੇ ਸਾਲ ਦੀ ਸਭ ਤੋਂ ਇੰਤਜ਼ਾਰ ਕੀਤੀ ਗਈ ਸੰਗੀਤਮਈ ਸ਼ਾਮ, ਹੈਰੀਟੇਜ ਟੂਰ 2026, ਡਾਕਟਰ ਸਤਿੰਦਰ ਸਰਤਾਜ।
2: ਹੋਲਾਵਾ ਇਸ਼ਕ ਦੇ ਅੰਬਰੀ ਉਡਾਰੀਆਂ, ਮੈਨੂੰ ਪਿਆਰ ਦੀਆਂ ਜੜੀਆਂ ਖੁਮਾਰੀਆਂ।
1: 17 May 2026 ਸ਼ਾਮ 6 PM, ਮੈਲਬਨ ਦੀ ਸ਼ਾਨ ਰੋਡ ਲੇਵਰ ਅਰੀਨਾ ਵਿੱਚ। ਸਪੋਂਸਰਸ਼ਿਪ ਦੀ ਇਨਫਾਰਮੇਸ਼ਨ ਲਈ ਕਾਲ ਕਰੋ 0426-809-499। ਫਾਰ ਟਿਕਟਸ ਵਿਜ਼ਿਟ tiktak.com.au। ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਉਸ ਲਿੰਟਲਸ। ਉਸ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900।

0: Merton Road, Campbellfield. Call 03908-6655 or visit tireforce.com.au.
1: Roz, roz shopping ga hundiya ne. Pata nahi keda devta razi kita hai inhane.
2: Suraj Devta.
1: Ki matlab?
2: Oh, kamliye, sun current waliyan ton jadda inhane solar panel lagwaya, ta inna di savings vadh gayi.
1: Mainu nahi pata. Aapa bhi solar panel lagwana hai hune.
2: Tusi bhi karo bachat, te lagwao solar panel. Call sun current 0448-06-494 te. Sala to best service lai ek hi naam. Sun current. Deo radio hanji da hawala. Te pao $200 ਦਾ ਡਿਸਕਾਊਂਟ ਵੀ
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
4: Opit Homes apne iradiyan waang sirf imarat nahi balki apne har ek grahak layi banaunde ne unna de supnyan da ek majboot kar House and Land Experts Opit Homes apne 44 variyan te tajurbe naal thonu dinde ne 100% fixed price guarantee with an industry leading 24 month price lock aj hi pahuncho Opit Homes display centers ya call karo Harpan Chauhan nu 0433-280-252 te 04332802522
5: ਜਵਾਕਾਂ ਦੀ ਐਕਟਿੰਗ ਹੈ ਕਮਾਲ ਪਵੇਗਾ ਹੁਣ ਧਮਾਲ
6: ਸਕੂਲ ਤਾਂ ਯਾਰ ਹੋਣਾ ਹੀ ਨਹੀਂ ਚਾਹੀਦੇ
7: ਮੈਂ ਤਾਂ ਕਹਿੰਦਾ ਐਤਵਾਰ ਵੀ ਸਕੂਲ ਲੱਗਣ ਮਸਲਾ ਤਾਂ ਮੌਕਾ ਮਿਲਦਾ ਰੀਲਾਂ ਤੋਂ ਬਚਣ ਦਾ
8: ਅਰੇ ਬੋਲੋ ਪੱਪੂ ਦੇ ਪਾਪਾ
9: ਇਸ 8 ਮਈ ਨੂੰ ਸਿਨੇਮਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ
10: ਆ ਕਿੱਥੇ ਵੱਜ ਗਈ ਤੇਰੀ ਗੱਡੀ
11: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ
12: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
13: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7048 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸਵੇ ਰੈਵਨ ਹਾਲ
14: वाओ तेरी सब्जी दी खुशबू अते टेस्ट विच कुछ ता कमाल है मेनू भी दस दे सीक्रेट
15: अमृत ए कमाल है गोल्ड लीफ डेरी दे प्योर न्यूजीलैंड घी दा न्यूजीलैंड विच फ्री रेंज ग्रास फेड गावां दे दूध तो तैयार ना ता इस विच ऑयल ना ही कोई कलर हार्मोन्स या एंटीबायोटिक्स बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है
14: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो विजिट goldleafdairy.com
16: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਸਮਾਂ ਹੋ ਚੁੱਕਾ ਹੱਸਣ ਹਸਾਉਣ ਦਾ, ਚੁਟਕਲੇ ਸੁਣਾਉਣ ਦਾ। ਅਤੇ ਆਓ ਫਿਰ ਸਾਰੇ ਜਣੇ ਰਲ ਮਿਲ ਕੇ ਆਪਾਂ ਹੱਸਦੇ ਹਾਂ, ਚੁਟਕਲੇ ਸੁਣਦੇ ਹਾਂ, ਸੁਣਾਉਂਦੇ ਹਾਂ। ਅਤੇ ਚੁਟਕਲਾ ਨਵਾਂ ਹੋਵੇ, ਪੁਰਾਣਾ ਹੋਵੇ, ਪਹਿਲਾਂ ਸੁਣਿਆ ਹੋਵੇ, ਕੋਈ ਫਰਕ ਨਹੀਂ ਪੈਂਦਾ। ਆਪਾਂ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ, ਅਤੇ ਤੁਸੀਂ ਵੀ ਜ਼ਰੂਰ ਹੱਸਿਓ, ਕਿਉਂਕਿ ਇਹ ਸਮਾਂ ਸਾਡਾ ਹੱਸਣ ਦੇ ਲਈ। ਅਤੇ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਹਰਮੀਤ ਤੂੰ।
1: ਰਾਮ ਰਾਮ ਭਾਈਆਂ ਨਾਲ ਕੀ ਲਗਾਈਆਂ ਨਾ, ਬੜਾ ਆਸ਼ੀਰਵਾਦ ਛੋਟਾ ਦੇ ਪਿਆਰ ਲੈ ਕੇ ਹਾਜ਼ਰ ਹੋ ਗਏ ਜੀ ਆਪਕੇ ਲਈ ਲੈ ਕੇ
0: ਮੈਨੂੰ ਲੱਗਦਾ ਹਾਰ ਦਾ ਨਸ਼ਾ ਚੜ ਗਿਆ ਵਾ।
1: ਪੁੱਛੋ ਮਤ ਸਰ ਜੀ, ਵਿਓ ਵਿਓ ਕੇ ਛਿੱਤਰ ਮਾਰੇ ਹੈ। ਲਓ ਜੀ ਚੜ ਗਈ ਸਵੇਰ, ਆ ਗਏ ਬੱਚੇ ਸਾਰੇ, ਕਰ ਗਏ ਚੇਂਜ ਨੈਪੀ, ਕਰੀਏ ਸ਼ੁਰੂ ਲਾਫਟਰ ਥੈਰੇਪੀ।
0: ਨੈਪੀਆਂ ਵਾਲੇ ਨਹੀਂ ਆ ਬੰਦੇ ਆਪਣੇ ਵੱਡੇ ਜੇ।
1: ਚਲੋ ਬੱਚਿਓ ਛੱਡੋ ਸ਼ਰਾਰਤਾਂ, ਪਾਓ ਫਿਰ ਚੁਟਕਲੇ ਦੇ ਬਜ਼ਾਰਤਾਂ।
0: ਹਾਂਜੀ ਹਾਂਜੀ, ਆਓ ਫਿਰ ਬੱਚਿਆਂ ਨੂੰ ਪਹਿਲਾਂ ਆਪਾਂ ਭੇਜੀਏ ਸਕੂਲ ਆਪਾਂ ਵਿਹਲੇ ਕਰਕੇ, ਤੇ ਫਿਰ ਆਪਾਂ ਅਗਲੀ ਕਾਰਵਾਈ ਪਾਉਂਦੇ ਹਾਂ। ਸਤਿ ਸ੍ਰੀ ਅਕਾਲ ਸ਼੍ਰੇਆ, ਤੁਹਾਡੀ ਵਾਰੀ ਪਹਿਲਾਂ। ਸਤਿ ਸ੍ਰੀ ਅਕਾਲ, ਤੁਸੀਂ ਆਉਣੇ ਰਹੋ। ਹੈਲੋ
1: ਹੈਲੋ ਸ਼੍ਰੇਆ,
0: ਹੈਲੋ ਹੈਲੋ, ਮੈਨੂੰ ਲੱਗਦਾ ਬਿਜ਼ੀ ਆ ਸ਼੍ਰੇਆ, ਤੇ
1: ਉਮੀਦ ਨਹੀਂ ਸੀ ਮੇਰੀ ਵਾਰੀ ਪਹਿਲਾਂ ਆਇਆ।
0: ਹਾਂ, ਤੇ ਨੈਕਸਟ ਸਾਡੇ ਨਾਲ ਯੁਵਰਾਜ ਆ। ਸਤਿ ਸ੍ਰੀ ਅਕਾਲ ਯੁਵਰਾਜ, ਤੁਸੀਂ ਆਉਣੇ ਰਹੋ। ਯੁਵਰਾਜ ਵੀ ਨਹੀਂ ਆਉਣ ਵਾਲਿਆਂ ਚੋਂ ਵੈਸੇ।
1: ਆ ਗਿਆ ਆ ਗਿਆ ਆ ਗਿਆ।
0: ਹਾਂ ਸ੍ਰੀ ਅਕਾਲ ਯੁਵਰਾਜ ਜੀ, ਪਹਿਲਾਂ ਆਵਾਜ਼ ਠੀਕ ਕਰ ਲਓ ਤੁਸੀਂ, ਤੇ ਫਿਰ ਗੱਲ ਕਰਿਓ। ਤੇ ਹਾਂਜੀ, ਹੋ ਗਈ ਆ ਠੀਕ?
2: ਹਾਂਜੀ
0: ਜੀ ਜੀ ਜੀ ਜੀ, ਹੁਣ ਬਣੀ ਗੱਲ। ਹਾਂਜੀ, ਕੀ ਸੁਣਾਓਗੇ ਦੱਸੋ, ਹੁਣ ਕਰੋ ਦੋ ਹੱਥ ਯਾਰ।
2: ਹਾਂਜੀ
0: ਕਰੋ ਦੋ ਹੱਥ ਮੈਂ। ਹਾਂ ਇਹ ਕੀ ਕਹਿਤਾ ਜੀ,
1: ਜਿਹੜਾ
0: ਕੱਲ ਭੁੱਲ ਗਿਆ ਸੀ। ਓਕੇ ਓਕੇ, ਮੰਮਾ ਦਾ ਕਸੂਰ ਹੋਇਆ ਫਿਰ ਘੇ ਦਾ ਥੋੜੀ।
1: ਚਲੋ ਕੋਈ ਨਾ, ਅਸੀਂ ਫਿਰ ਸੁਣ ਲਾਂਗੇ।
2: ਕੱਟਣ ਵਾਲਾ ਹੁੰਦਾ, ਤੇ ਫਿਰ ਉਹ ਪੱਪੂ ਆਪਦੀ ਜੁੱਤੀ ਨਾਲ ਓਹਦੇ ਪਿੱਛੇ ਭੱਜਦਾ ਰਹਿੰਦਾ ਭੱਜਦਾ ਰਹਿੰਦਾ, ਫਿਰ ਓਹਨੂੰ ਇਹਨੂੰ ਸਵੇਰ ਹੋ ਜਾਂਦੀ ਆ। ਫਿਰ ਪੱਪੂ ਸੋਚਦਾ ਵਾ ਵੀ ਖੁਸ਼ ਹੋ ਕੇ ਵੀ ਮੈਂ ਮੱਛਰ ਤੋਂ ਤਾਂ ਨਹੀਂ ਮਾਰ ਸਕਿਆ, ਪਰ ਮੈਂ ਉਹਨੂੰ ਵੀ ਨਹੀਂ
1: ਸੁਣ ਦਿੱਤਾ, ਉਹਨੂੰ ਨਹੀਂ
2: ਸਾਰੀ ਰਾਤ ਸੁਣ
0: ਦਿੱਤਾ। ਉਹਦੀ ਮੰਮੀ ਮਾਣ ਮਹਿਸੂਸ ਕਰਦੀ ਹੋਣੀ ਹੈ ਨਾ,
1: ਨਾ ਸੋਈਏ ਨਾ ਸੁਣ ਦਈਏ ਅਸੀਂ।
0: ਥੈਂਕ ਯੂ ਯੁਵਰਾਜ,
2: ਥੈਂਕ ਯੂ,
0: ਥੈਂਕ ਯੂ। ਹਾਂਜੀ ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਦੀਦੀ।
2: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਵੀਰ ਜੀ।
1: ਸਤਿ ਸ੍ਰੀ ਅਕਾਲ ਦੀਦੀ, ਕੀ ਹਾਲ ਹੈ?
2: ਮੇਰਾ ਠੀਕ
1: ਹੈ, ਵੈਰੀ ਨਾਈਸ, ਵੈਰੀ ਨਾਈਸ।
2: ਕੀ ਹਾਲ
0: ਹੈ? ਬਹੁਤ ਵਧੀਆ,
1: ਬਹੁਤ ਵਧੀਆ।
0: ਖੁਸ਼ ਹੋ, ਖੁਸ਼ ਹੋ ਗਈ ਦੀਦੀ। ਚਲੋ ਕੋਈ ਕੋਈ ਨਹੀਂ, ਕੋਈ ਕੋਈ ਦੀਦੀ ਤੇ ਖੁਸ਼ ਆ।
1: ਹਾਂ
0: ਨਾ, ਇੱਕ ਦੀਦੀ ਤੇ ਵਿਚਾਰੀ ਪਰੇਸ਼ਾਨ ਬੜੀ ਫਿਰਨ ਲਈ।
1: ਵੈਰੀ ਨਾਈਸ
0: ਹੈ ਦੀਦੀ।
2: ਹਾਂਜੀ
1: ਨਿਰਮਾ ਸੁਪਰ
0: ਦੀਦੀ, ਤੁਸੀਂ ਦੀਦੀ ਤੁਸੀਂ ਅਸਤੀਫਾ ਕਿਉਂ ਨਹੀਂ ਦਿੰਦੇ? ਇਹਨੂੰ ਨਹੀਂ ਪਤਾ ਹੋਣਾ ਵਿਚਾਰੀ ਨੂੰ। ਕੀ ਸੁਣਾਓਗੇ, ਕੀ ਸੁਣਾਓਗੇ? ਜੈਸ਼ਕਾ
2: ਗਾਲਾਂ ਖਾਣ ਦੀ ਆਦਤ ਹੁੰਦੀ ਆ, ਦੂਜੀ ਗੱਲ ਦੇਖ ਦੂਜੀ ਗੱਲ ਵੀ ਇਹਨਾਂ ਨੂੰ ਕੰਮ ਬਹੁਤ ਕਰਦੇ ਆ ਇਹ, ਕੰਮ ਕਰਨ ਦੀ ਆਦਤ ਹੁੰਦੀ ਆ, ਤੇ ਕਹਿੰਦੇ ਤੀਜੀ ਗੱਲ ਵੀ ਇਹਨਾਂ ਨੂੰ ਘਰੇ ਜਾਣ ਦੀ ਕਾਹਲੀ ਨੀ ਹੁੰਦੀ ਜਿੰਨੀ ਦੇਰ ਮਰਜ਼ੀ ਬਿਠਾਈ ਰੱਖੋ।
0: ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ। ਤੇ ਸ਼੍ਰੇਆ ਕਿੱਥੇ ਭੱਜ ਗਈ? ਸ਼੍ਰੇਆ ਕੌਰ ਕੁੜੀਏ ਕਿੱਥੇ ਚੱਲ ਗਈ ਆ? ਤੇ ਨੈਕਸਟ ਸਾਡੇ ਨਾਲ ਮੰਨਤ ਤੇ ਫਤਿਹ। ਸਤਿ ਸ੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਆ?
3: ਇਹਦੀ
0: ਸੁਸਤੀ ਨੀ ਲੱਥੀ ਅੱਜ। ਦੋਵਾਂ ਨੂੰ ਕਦੇ ਲਈ ਮੈਂ ਕੀਤਾ, ਕੱਲੇ ਨੇ ਕੀਤਾ ਸੀ ਤੇ
4: ਵੀਰ ਜੀ ਨੇ ਥੋੜੀ ਕੀਤਾ।
0: ਹਫਤੇ ਚ ਪਹਿਲਾਂ ਤੁਸੀਂ ਹਫਤੇ ਚ ਵੀਰ ਜੀ ਤੋਂ ਅੰਕਲ ਬਣਾ ਦਿੱਤਾ ਵਾ, ਤੁਹਾਨੂੰ ਫਾਈਨ ਹੋਣਾ ਚਾਹੀਦਾ। ਐਡੀ ਛੇਤੀ ਥੋੜੀ ਬੰਦਾ ਬੁੱਢਾ ਹੋ ਜਾਂਦਾ।
3: ਦੀਦੀ
0: ਨੇ ਕਿਹਾ ਸੀ, ਹਾਂ ਓਕੇ ਓਕੇ, ਹਾਂ ਓਕੇ ਓਕੇ, ਚੱਲ ਵੇਨੇ ਫਿਰ ਦੀਦੀ ਅੱਜ ਕੀ ਕਹਿੰਦੀ।
4: ਫਤਿਹ
0: ਕੀ ਸੁਣਾਓਗੇ?
3: ਅੱਜ ਮੈਂ ਸੁਣਾਉਂਗਾ ਇੱਕ ਬਰਜਰ ਤੋਂ।
0: ਓਕੇ
3: ਤੱਕ ਕਰਦੀ ਜਾਵੇ ਬੱਚਿਆਂ ਨੂੰ ਸਕੂਲ ਪਹੁੰਚਾਵੇ।
0: ਕੀ ਕੀ ਕਰਦੀ ਜਾਵੇ ਤੇ ਬੱਚਿਆਂ ਨੂੰ ਸਕੂਲ ਪਹੁੰਚਾਵੇ? ਠਕ ਠਕ
3: ਜਾਵੇ
0: ਕੀ ਕਰਦੀ ਜਾਵੇ? ਠਕ ਠਕ
3: ਤਰ ਤਰ
4: ਤਰ ਤਰ।
0: ਅੱਛਾ, ਤਰ ਤਰ ਕਰਦੀ ਜਾਵੇ
4: ਬੱਚਿਆਂ ਨੂੰ ਸਕੂਲ ਪਹੁੰਚਾਵੇ।
0: ਬੱਚਿਆਂ ਨੂੰ ਸਕੂਲ ਪਹੁੰਚਾਵੇ।
4: ਇਹ ਕਿਹੜੀ ਆਂਟੀ ਜੀ?
0: ਹੈ
3: ਨਹੀਂ, ਟਰਟਰ ਕਰਦੀ ਜਾਵੇ। ਟਰਟਰ
4: ਟਰਟਰ।
0: ਅੱਛਾ, ਟਰਟਰ ਕਰਦੀ ਜਾਵੇ ਤੇ ਬੱਚਿਆਂ ਨੂੰ ਸਕੂਲ ਪਹੁੰਚਾਵੇ। ਹੈ
3: ਹਾਂਜੀ,
4: ਬੱਤਕ ਆਂਟੀ।
0: ਆਹਾਂ, ਤਾਂ ਬੱਤਕ ਥੋੜੀ ਬੱਚਿਆਂ ਨੂੰ ਸਕੂਲ ਛੱਡ ਕੇ ਜਾਵੇ।
4: ਉਹ ਤਾਂ ਮਗਰ ਪੈ ਗਈ ਬੱਚਿਆਂ ਦੇ, ਬੱਚੇ ਭਾਜੀ ਸਕੂਲ ਚ ਵੜ ਗਏ।
0: ਉਹ ਜਿਹੜੀ ਬੱਤਕ ਉਹ ਕਹਿੰਦੀ ਆ ਵੀ ਫਾਈਵ ਲਿਟਲ ਡਕਸ
4: ਆਈ। ਟਰਟਰ ਨਹੀਂ, ਟਰਟਰ ਤਾਂ ਡੱਡੂ ਵੀ ਕਰਦਾ ਹੁੰਦਾ ਯਾਰ।
0: ਬੱਚਿਆਂ ਨੂੰ ਸਕੂਲ ਤੇ ਮੰਮੀਆਂ ਛੱਡ ਕੇ ਆਉਂਦੀਆਂ ਯਾਰ। ਹਾਂ
3: ਛੱਡ ਕੇ ਆਉਂਦੀਆਂ, ਪਰ ਆਨਸਰ ਕੀ ਆਏਗਾ?
4: ਤੂੰ ਟਰਟਰ ਥੋੜੀ ਕਰਦੀਆਂ।
0: ਅੱਛਾ, ਮੰਮੀਆਂ ਟਰਟਰ ਨਹੀਂ ਕਰਦੀਆਂ?
4: ਨਾ ਨਾ ਨਾ।
0: ਪਰ ਠੰਡ ਹੋ ਗਈ ਹੈ ਨਾ, ਹੋ ਸਕਦਾ ਕਰਤਾ ਹੋਵੇ। ਠੰਡ ਵੀ ਬੜੀ ਆ।
4: ਉਹ ਫਰਕ ਪਰਲੇ ਪਾਸੇ ਸੁਰੋਤੇ ਸੁਣਦੇ ਮਨ ਚ ਕੀ ਕਹਿੰਦੇ ਨੇ, ਟਾਟਰ ਨੀ ਕਰਦੀ, ਉਹ ਬਹੁਤ ਕੁਝ ਬੋਲਦੀਆਂ।
0: ਇਹ ਕਾਰ ਕਾਰ ਤੇ ਜਾਂਦੀਆਂ, ਬੱਸ ਤੇ ਜਾਂ, ਬੱਸ ਤੇ ਜਾਂ ਜਾਂਦੀਆਂ ਫਿਰ ਪਰ ਬੱਸ ਤੇ
4: ਬੱਸ।
0: ਅੱਛਾ, ਬੱਸ
4: ਸਾਡੀ ਵੀ ਬੱਸ ਹੋ ਗਈ।
0: ਬੱਸ ਕਿੱਦਾਂ ਟਾਟਰ ਕਰਦੀ ਹੈ?
3: ਨਿੱਕੇ
0: ਨਿਆਣੇ ਸੁਣਦੇ ਆ ਕਿਹੜੀ ਸੀ? ਵੀਲਸ ਓਨ ਦਾ ਬੱਸ। ਆਲ ਦਾ ਹੈ ਨਾ, ਵੀਲਸ ਓਨ ਦਾ ਬੱਸ ਹੈ ਨਾ। ਆਉਂਦੀ ਹੈ ਕਿ ਭੁੱਲ ਗਈ?
3: ਭੁੱਲਿਆ
0: ਨੀ ਆਉਂਦੀ ਆ।
4: ਇਹ ਬੇਟੇ ਸਿਮਰਨ ਅੰਕਲ ਦਾ ਨੈਸ਼ਨਲ ਐਂਥਮ ਹੈ ਉਹਨਾਂ ਦਾ, ਰੀਲ ਐਂਡ ਵੈਸਟ, ਇਹ ਰੋਜ਼ ਗਾਉਂਦੇ ਹੋ।
0: ਥੈਂਕ ਯੂ ਫਤਿਹ। ਇਹ ਪਤਾ ਕਿੰਨੇ ਬੁੱਝੀ ਸੀ? ਇਹ ਬੁੱਝੀ ਸੀ ਗੁਰਜੀਤ ਆਂਟੀ ਨੇ। ਮੈਨੂੰ ਕਹਦੇ ਲਈ ਯਾਰ, ਮੇਰੇ ਉਹਨਾਂ ਨੇ ਸਾਹਮਣੇ ਆਇਆ ਲਿਖ ਕੇ ਕਰਤਾ ਮੈਸੇਜ, ਮੈਂ ਤੇ ਨਹੀਂ ਪੜ੍ਹਦਾ।
3: ਤੁਹਾਨੂੰ ਪੜ੍ਹਨਾ ਨਹੀਂ ਚਾਹੀਦਾ,
0: ਮੈਂ ਪਰੇ ਨੂੰ
3: ਮਨ ਦੀਦੀ ਨਾਲ ਗੱਲ ਕਰ ਲਓ।
0: ਓਕੇ ਓਕੇ। ਸਤਿ ਸ੍ਰੀ ਅਕਾਲ ਮੰਨਤ।
2: ਸਸਿਕਾ ਅੰਕਲ ਜੀ ਨਾਲੇ ਵੀਰੇ ਜੀ।
4: ਸਸਿਕਾ ਕੀ ਹਾਲੇ?
0: ਮੰਨਤ ਨੇ ਕਿਹਾ ਹੀ ਵੀਰੇ ਜੀ ਹੈਨਾ ਤੇ ਫਤਿਹ ਅੰਕਲ ਜੀ ਕਹੀ ਜਾਂਦਾ।
2: ਅੱਜ ਉਹਨੂੰ ਗੁੱਸਾ ਪਤਾ ਨਹੀਂ ਕਿਉਂ ਚੜਿਆ ਥੋੜਾ ਜਿਹਾ ਤੇ ਉਹਨੂੰ ਲੱਗਦਾ ਮੂੰਹ ਚੋਂ ਨਿਕਲ ਗਿਆ ਸੀ।
0: ਓਹੋ ਕਿਹਦੇ ਤੇ ਗੁੱਸਾ ਚੜਿਆ? ਸਾਡੇ ਤੇ ਨਹੀਂ ਕਿਤੇ?
2: ਨਹੀਂ ਨਹੀਂ
0: ਸਾਡੇ ਤੇ
2: ਨਹੀਂ ਤੇ ਚੜਿਆ ਸੀ। ਉਹਨੇ ਉਹਨੂੰ ਨਾ ਉਹ ਕਦੇ ਔਲਾ ਨਹੀਂ ਖਾਂਦਾ ਹੁੰਦਾ ਤੇ ਔਲਾ ਅੱਜ ਮੈਂ ਉਹਨੂੰ ਨਾ ਥੋੜੀ ਮੈਂ ਮੰਮਾ ਨੇ ਮੈਨੂੰ ਔਲਾ ਦਿੱਤਾ ਸੀਗਾ ਫਤਿਹ ਨੂੰ ਔਲਾ ਦਿੱਤਾ ਸੀਗਾ ਛੋਟਾ ਪੀਸ ਉਹ ਖਾਂਦਾ ਨਹੀਂ ਉਹਨੇ ਮੇਰੀ ਥਾਲ ਚ ਪਾਤਾ ਤੇ ਫਿਰ ਮੈਂ ਨਾ ਛੋਟੇ ਉਹਦੇ ਉੱਤੋਂ ਪੀਸ ਪਾੜ ਕੇ ਉਹਦੇ ਥੋੜੇ ਪੀਸ ਲੈ ਕੇ ਉਹਦੇ ਵਿੱਚੋਂ ਮੈਂ ਨਾ ਉੱਤੇ ਥੋੜੀ ਬਟਰ ਲਾ ਕੇ ਲੱਗੇ ਕਿ ਬਟਰ ਦੇ ਰਹੀ ਹਾਂ ਮੈਂ ਉਹਨੂੰ ਉਹਦੇ ਮੂੰਹ ਚ ਪਾਤਾ ਉਹਨੇ ਚੁੱਪ ਚਾਪ ਖਾ ਲਿਆ। ਅੱਜ ਉਹਨੂੰ ਮੈਂ ਦੱਸਿਆ ਕਿ ਔਲਾ ਸੀ ਉਹ
4: ਬਟਰੀ ਔਲਾ।
0: ਮੰਨਤ ਤੁਸੀਂ ਸਕੀਮ ਲਾਤੀ ਸਵੇਰੇ ਸਵੇਰੇ?
2: ਹਾਂਜੀ
0: ਪਰ ਔਲਾ ਤੇ ਵਧੀਆ ਹੁੰਦਾ ਨਾ।
2: ਇੱਕ ਵਾਰ ਨਾ ਅਸੀਂ ਡਿਨਰ ਖਾ ਰਹੇ ਸੀਗੇ ਮੈਨੂੰ ਐਵੋ ਵੀ ਨੀ ਪਸੰਦ ਹੈਗਾ ਮੈਂ ਨਾ ਉਹਦੇ ਛੋਟੀ ਜਿਹੀ ਰੋਟੀ ਚੋ ਪੀਸ ਉਹਦੇ ਬੁਰਕੇ ਲੈ ਕੇ ਮੈਂ ਨਾ ਥੋੜਾ ਜਿਹਾ ਐਵੋਕਾਡੋ ਲਾ ਕੇ ਉਹਨੂੰ ਉਹ ਵੀ ਖਵਾਤਾ ਸੀਗਾ ਪਹਿਲਾਂ।
4: ਬਹੁਤ ਸਿਆਣੀ
0: ਹੈ ਮੰਨਤ ਤੇ ਕਿੱਡੀ ਸਿਆਣੀ ਭੈਣ ਹੈ ਨਾ ਆਪਣੇ ਭਰਾ ਨੂੰ ਹੈਲਦੀ ਚੀਜ਼ਾਂ ਖਵਾਉਂਦੀ ਹੈ।
2: ਕਿਉਂਕਿ ਉਹ ਨਾ ਇੱਕ ਤਾਂ ਉਹ ਚਾਹੁੰਦਾ ਸੀਗਾ ਉਹ ਚਾਹੁੰਦਾ ਵਾ ਕਿ ਉਹ ਕ੍ਰਿਕਟਰ ਬਣੇ ਤਾਂ ਮੈਂ ਚਾਹੁੰਦੀ ਹਾਂ ਕਿ ਉਹ ਹੈਲਦੀ ਖਾਵੇ ਜੋ ਕੁਛ ਵੀ
0: ਪੋਸੀਬਲ ਆ। ਮਨ ਤਾਂ ਇੱਡੀ ਸਿਆਣੀ
2: ਉਹਨੂੰ ਪਸੰਦ ਨਹੀਂ ਹੈਗਾ ਇਹੀ ਪ੍ਰੋਬਲਮ ਆ ਕਿ ਉਹਨੂੰ ਪਸੰਦ ਨਹੀਂ ਕੁਛ ਵੀ।
0: ਓਹੋ ਉਹਨੂੰ ਕਹੋ ਨਾ ਫਿਰ ਚੌਕੇ ਛੱਕੇ ਨਹੀਂ ਵੱਜਣੇ ਫਿਰ।
2: ਹਾਂਜੀ
4: ਏਡਾ ਤਾਂ ਔਲਾ ਬਟਰ ਚ ਘੁੱਟ ਕੇ ਖਵਾਇਆ ਔਲਾ ਹੈਲਦੀ ਸੀ ਬਟਰ ਹੈਲਦੀ ਨਹੀਂ।
2: ਸਾਰੇ
4: ਪਾਸੇ ਧੁੰਦ ਆ।
0: ਚਲੋ ਕੀ ਸੁਣਾਓਗੇ ਫਿਰ ਜਦੋਂ ਤੁਸੀਂ ਚੁਟਕਲਾ ਸੁਣਾ ਕੇ ਹਟਣਾ ਨਾ ਉਦੋਂ ਲੱਥ ਜਾਣੀ ਧੁੰਦ।
2: ਹਾਂਜੀ
0: ਸੁਣਾਓ ਫਿਰ ਜ਼ੋਰ ਦੀ
2: ਹੱਸੋਗੇ ਇੱਕ ਚੁਟਕਲਾ ਠੀਕ ਆ
0: ਜ਼ੋਰ ਦੀ ਹੱਸੋਗੇ ਫਿਰ ਤੋਂ ਦਾਣ ਜੂਗੀ।
4: ਹਾਂ ਸੁਣਾ।
2: ਓਕੇ ਸੋ ਇੱਕ ਵਾਰ ਨਾ ਇੱਕ ਪਤਨੀ ਆਪਣੇ ਪਤੀ ਨੂੰ ਕਹਿੰਦੀ ਦੇਖ ਲਓ ਮੈਂ ਤੁਹਾਡੇ ਲਈ ਕਿੰਨਾ ਕੰਮ ਕਰਦੀ ਆ ਮੇਰੇ ਹੱਥ ਛੋਟੇ ਹੋ ਗਏ ਵਿਆਹ ਤੋਂ ਪਹਿਲਾਂ ਜਿੱਥੋਂ ਵੀ ਵੱਧ ਨਿੱਕੇ ਹੋ ਗਏ ਤੇ ਪਤੀ ਕਹਿੰਦਾ ਅੱਛਾ ਉਹ ਕਿਵੇਂ। ਪਤਨੀ ਪਹਿਲਾਂ ਮੇਰੇ 15 ਸਾਲ ਵਿਆਹ ਤੋਂ ਪਹਿਲਾਂ ਮੇਰੇ ਹੱਥ ਮੇਰੇ ਲੱਗ ਜਾਂਦੇ ਸੀਗੇ ਪੈਰਾਂ ਦੇ ਗੁੱਠਿਆਂ ਤੇ ਹੁਣ ਮੇਰੇ ਦੋਵੇਂ ਹੱਥ ਹੀ ਛੋਟੇ ਹੋ ਗਏ ਹੁਣ ਮੇਰੇ ਗੋਡਿਆਂ ਤੱਕ ਹੀ ਪਹੁੰਚ
4: ਵਾਹ ਵਾਹ ਪਤਨੀ ਵਾਹ।
0: ਸਮਾਂ ਪਾ ਕੇ ਕਈ ਚੀਜ਼ਾਂ ਉੱਤੇ ਥੱਲੇ ਹੁੰਦੀਆਂ ਰਹਿੰਦੀਆਂ ਮਨ ਤਾਂ।
2: ਹਾਂਜੀ ਨਾਲੇ ਮੈਂ ਨਾ ਕੱਲ ਮੰਮਾ ਕਹਿੰਦੇ ਸੀਗੇ ਸਾਨੂੰ ਛੱਡਣ ਵੇਲੇ ਸਕੂਲੇ ਕਿ ਅੱਜ ਤੇਰਾ ਜੰਪਰ ਆ ਜਾਣਾ ਵਾ ਤੇ ਦੇਖ ਲੋ ਜੋ ਕੁਛ ਮਾਂ ਕਹਿੰਦੇ ਉਹੀ ਸੱਚਾ ਹੋ ਜਾਂਦਾ ਤੇ ਕੱਲ ਆ ਗਿਆ ਸੀ ਮੈਨੂੰ ਆਇਆ ਸੀਗਾ ਕਿ ਇਸ ਵੀਕ ਦੇ ਅੰਦਰ ਅੰਦਰ ਆਊਗਾ ਪਰ ਮੰਮਾ ਨੇ ਕਿਹਾ ਕਰਕੇ ਤਾਂ ਕੱਲ ਹੀ ਆ ਗਿਆ
4: ਕਿਉਂਕਿ ਜੰਪਰ ਸੀ ਨਾ ਜੰਪ ਕਰਦਾ ਆ ਗਿਆ ਉਹ।
0: ਹਾਂ
4: ਜੰਪਰ ਸੀ
0: ਮਾਂ ਦੇ ਕਹਿ ਚ ਕਿੰਨੀ ਸ਼ਕਤੀ ਹੁੰਦੀ ਵੇਖਿਆ।
2: ਹਾਂਜੀ ਪਰ
4: ਮਦਰ ਡੇ ਲੰਘ ਕੇ ਗਿਆ ਸੀ ਨਾ
2: ਜਿਹੜਾ ਜੰਪਰ ਹੁੰਦਾ ਉਹ ਤਾਂ ਠੰਡ ਤੋਂ ਰੋਕਣ ਨੂੰ ਹੁੰਦਾ।
0: ਹਾਂ ਮੰਮਾ ਨੂੰ ਮੈਸੇਜ ਆ ਗਿਆ ਹੋਣਾ ਵਾ।
2: ਨਹੀਂ ਨਹੀਂ ਮੰਮਾ ਨੂੰ ਆਇਆ ਨਹੀਂ।
0: ਅੱਛਾ ਵੈਹੀ ਮੰਮਾ ਨੇ ਗੈਸ ਕੀਤਾ।
2: ਹਾਂਜੀ ਮੰਮਾ ਨੇ ਤਾਂ ਉਹੀ ਕਹਿਤਾ ਸੀਗਾ ਤੇ ਨਾਲੇ ਜਿਹੜਾ ਜੰਪਰ ਉਹਦੇ ਉੱਤੇ ਲਿਖਿਆ ਕਲਾਸ 2026 ਤੇ ਮੇਰਾ ਸਕੂਲ ਜਿਹੜਾ ਮੈਂ ਪਬਲਿਕ ਚ ਵਿੱਚ ਨਹੀਂ ਕਹਿਣਾ ਕਿਉਂਕਿ ਤੁਹਾਨੂੰ ਪ੍ਰਾਈਵੇਟਲੀ ਦੱਸ ਸਕਦੇ ਪਰ ਸਾਰੀ ਦੁਨੀਆ ਸੁਣਦੀ ਉਹਨੇ ਵੀ ਆਏ ਆ ਮੇਰੇ ਸਕੂਲੇ ਤੇ ਸਾਰ ਮੇਰਾ ਨਾਮ
4: ਮੰਨਤ
0: ਤੇਰੇ ਜਿੱਦਾਂ ਤੂੰ ਨਿੱਕੀ ਹੁੰਦੀ ਗੱਲਾਂ ਕਰਦੀ ਸੀ ਨਾ ਹਾਲੇ ਵੀ ਓਦਾਂ ਹੀ ਕਰਦੀ ਹੈ
4: ਹਾਲੇ ਵੀ ਉਹ ਨਿੱਕੀ ਹੋਈ ਆ
0: ਨਿੱਕੀ ਹੁੰਦੀ ਵੀ ਸਾਰਾ ਕੁਝ ਦੱਸ ਆਉਂਦੀ ਹੁੰਦੀ
4: ਸਾਡੇ ਕਜ਼ਨ ਤਰ੍ਹਾਂ ਸਾਡੀ ਦਾਦੀ ਨੇ
0: ਉਹਨੂੰ
4: ਪੰਜੀਰੀ ਖਵਾਈ, ਉਹਨੇ ਖਾਂਦੇ ਖਾਂਦੇ ਬਾਹਰ ਆਉਣਾ ਤੇ ਮੂੰਹ ਸਾਫ਼ ਕਰਦੇ ਹੋਣਾ।
0: ਥੈਂਕ ਯੂ।
4: ਉਹਨੇ ਮੂੰਹ ਸਾਫ਼ ਕਰਦੇ ਹੋਣਾ, ਮੈਂ ਤਾਂ ਕੁਛ ਖਾਧਾ ਹੀ ਨਹੀਂ, ਮੈਂ ਕੁਛ ਖਾਧਾ ਹੀ। ਉਹ ਗੱਲ ਵੀ
0: ਇਹਦਾ ਵੀ ਉਹੀ ਕੰਮ ਹੈ। ਥੈਂਕ ਯੂ। ਤੇ ਸਤਿ ਸ਼੍ਰੀ ਅਕਾਲ ਸ਼੍ਰੇਆ, ਤੁਸੀਂ ਆਉਂਦੇ ਰਹੋ।
3: ਇੱਕ
0: ਪਿਆ ਵਾ ਮਾਊਥ
4: ਚ, ਬੜੀ ਪ੍ਰੋਟੀਨ ਗੱਲਾਂ ਕਰ ਰਹੀ ਨਾ ਮੇਰੇ।
0: ਤੁਸੀਂ ਫਿਰ ਤੁਸੀਂ ਐਗ ਖਾ ਕੇ ਕਰ ਲਿਓ, ਫਿਰ ਦੁਬਾਰਾ ਕਰ ਲੋਗੇ ਕਿ ਖਾ ਲਿਆ ਵਾ? ਖਾ ਲਿਆ। ਓਕੇ, ਕੀ ਸੁਣਾਓਗੇ ਫਿਰ ਐਗ ਖਾ ਕੇ?
4: ਇਹਨੂੰ ਹੈਲਦੀ ਡਿਸਕਸ਼ਨ ਹੋਈ ਹੁਣ।
0: ਹਾਂ,
4: ਹੈਲਦੀ ਚੁਟਕਲਾ ਆਏਗਾ। ਹਲਕੀ
3: ਆਏਗਾ।
0: ਹਾਂ,
3: ਬਸ ਕਰੋ।
0: ਕੀ ਹੋਏਗਾ? ਹਾਂਜੀ,
3: ਕੱਲ ਕੀ ਹੋਊਗਾ?
0: ਕੱਲ ਕੀ ਹੋਊਗਾ? ਕੱਲ ਫੇਰ ਧੁੰਦ ਪਊਗੀ।
3: ਮੇਰਾ ਬਰਥਡੇ ਆ ਕੱਲ, ਮੇਰਾ ਬਰਥਡੇ।
0: ਅੱਛਾ, ਇਹ ਬੜੇ ਬੱਚੇ ਮਈ ਦੇ ਵਿੱਚ ਜੰਮੇ ਆ।
3: ਲਾਸਟ ਵੀਕ ਇਨ ਮੈਂ 6 ਹੋਣਾ।
0: ਹਾਂ, ਇਹ ਤਾਂ ਮਤਲਬ ਜਿਹੜੇ ਮਈ ਵਾਲੇ ਬੱਚੇ ਆ ਨਾ, ਉਹ ਸਾਰੇ ਹੈਪੀ ਹੈਪੀ ਰਹਿੰਦੇ ਆ, ਚੁਟਕਲੇ ਸੁਣਾਉਂਦੇ ਆ।
4: ਮਈ ਮਈ, ਵੈਰੀ ਗੁੱਡ। ਕੋਈ ਨਹੀਂ, ਫਿਰ ਕੱਲ ਨੂੰ ਬਰਥਡੇ ਵਿਸ਼ ਕਰਾਂਗੇ।
0: ਹੈ, ਕੱਲ ਫਿਰ ਕੀ ਖਵਾਓਗੇ?
3: ਥੈਂਕ ਯੂ।
0: ਕੀ ਖਵਾਓਗੇ ਕੱਲ?
3: ਰਾਈਸ।
0: ਰਾਈਸ, ਓਕੇ।
3: ਕੇਕ
0: ਤੇ ਪਹਿਲਾਂ ਵੀ।
3: ਹਾਂਜੀ,
0: ਚਲੋ ਫਿਰ ਕੱਲ ਆਪਾਂ ਵਿਸ਼ ਕਰਾਂਗੇ ਤੁਹਾਨੂੰ। ਕੀ ਅੱਜ ਕੀ ਸੁਣਾਓਗੇ? ਓਕੇ,
4: ਆਮ ਦਿਓ।
3: ਇੱਕ ਸੀ ਸਪਾਈ, ਉਹ ਖਿੱਚ ਕੇ ਨਿਕਲਾ, ਦੱਸੋ ਕੀ
4: ਹੈ? ਇੱਕ ਸੀ ਸਪਾਈ ਦੀ ਖਿੱਚ ਕੇ ਨਿਕਲ ਆਈ,
3: ਸਪਾਈ ਸੀ ਉਹ ਖਿੱਚ ਕੇ ਨਿਕਲ ਆਈ, ਆਨਸਰ ਦੱਸੋ।
0: ਉਹਦਾ ਆਨਸਰ
4: ਔਰੇਂਜ।
0: ਵਾਟਰਮੈਲਨ
3: ਯੈਲੋ ਟਿੰਕ।
0: ਅੱਛਾ, ਯੈਲੋ।
4: ਖੁਸ਼ ਹੋ।
0: ਅਸੀਸ, ਕੱਲ ਫਿਰ ਕੀ ਮਿਲਣਾ ਵਾ? ਕੱਲ ਬਰਥਡੇ ਭੈਣ ਦਾ। ਕੀ ਗਿਫਟ ਦੇਣਾ ਫਿਰ ਭੈਣ? ਭੈਣ ਨੂੰ ਗਿਫਟ ਕੀ ਦੇਣਾ ਕੱਲ? ਕਾਰਡ। ਤੁਸੀਂ ਬਣਾਇਆ ਵਾ ਕਾਰਡ?
4: ਕਾਰਡ ਤਾਂ ਬੱਚੇ ਦਾ ਵੱਟ ਤੇ ਪਿਆ ਹੁੰਦਾ।
0: ਆਹੋ,
3: ਹੈਂ, ਅੱਜ ਬਣਾਉਣਾ।
0: ਅੱਜ ਬਣਾਉਣਾ, ਓਕੇ ਓਕੇ, ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ। ਤੇ ਕੀ ਸੁਣਾਓਗੇ ਅੱਜ?
3: ਬੁਝਾਰਤ।
0: ਅੱਛਾ, ਬੁਝਾਰਤ। ਹਾਂਜੀ, ਮੱਖੀ। ਹਵਾ ਵੀ ਨਹੀਂ। ਓਕੇ, ਹੋ ਗਈ ਹੋ ਗਈ ਹੈ,
4: ਹੋ ਗਈ ਹੋ ਗਈ ਹੋ ਗਈ।
0: ਇਹ ਕੀ ਹੋ ਸਕਦਾ ਫਿਰ?
4: ਇਹ ਡੇਲਿਆਂ ਦੀ ਧੀ
0: ਹੈ। ਇਹ ਪਰ ਅਸੀਸ ਨੂੰ ਕਿਦਾਂ ਪਤਾ?
4: ਦੱਸਿਆ ਹੋਣਾ ਕਿਸੇ ਨੇ
0: ਇਹਦੇ ਨਿਕਾਹ ਲਏ
3: ਹੈਂ
4: ਅੱਖ ਨਜ਼ਰ
0: ਓਏ ਬੜੀਆਂ ਔਖੀਆਂ ਔਖੀਆਂ ਤੁਹਾਨੂੰ ਬੁਝਾਰਤਾ ਆਉਂਦੀਆਂ
3: ਨਜ਼ਰ ਆਪਾ
4: ਗੈਂਗ ਬਣਾ ਜਿਵੇਂ ਸਾਰੇ ਜਿਹੜੇ ਵਿੱਚ ਬਾਏ ਬਾਏ ਬਾਏ ਬਾਏ
0: ਮਾਨੂੰ ਬਿੱਲੀ ਬਾਏ ਬਾਏ ਬਾਏ ਬਾਏ ਮਿਆਉਂ ਮਿਆਉਂ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਹੈ ਤੇਗ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਂਦੇ ਰਹੋ ਠੰਡ ਬੜੀ ਅੱਜ ਹੈ ਨਾ ਕੱਲ ਵੀ ਬੜੀ ਨਾ ਤੁਸੀਂ ਮੋਟੇ ਕੱਪੜੇ ਪਾ ਕੇ ਜਾਂਦੇ ਸਕੂਲ ਗੁੱਡ ਤੇ ਚੱਲ ਤੁਰ ਪਿਓ ਘਰੋਂ ਕਿ ਨਹੀਂ ਹਲੇ ਅੱਛਾ ਤੁਰ ਪਿਓ ਓਕੇ ਓਕੇ ਜਦੋਂ ਤੁਰੋਗੇ ਫਿਰ ਤੇ ਨੀ ਠੰਡ ਲੱਗਦੀ ਨਾ
3: ਗੁਦਗੁਦੀਆ
0: ਮਿੱਟੀ ਦਾ ਕਸੁੰਨ ਉੱਤੇ ਗੁਦਗੁਦੀਆ ਇਹ ਤੇ ਪਤਾ ਲੱਗ ਗਿਆ
4: ਮੈਨੂੰ ਲੋਹਾ ਰੱਖ ਕੇ ਸੁਣ
3: ਮਿੱਟੀ ਦਾ ਮਛੁੰਦ ਉੱਤੇ ਲੋਹਾ ਰੱਖ ਸੁਣ ਉੱਤੇ ਗੁਦਗੁਦੀਆ
0: ਅੱਛਾ ਮਿੱਟੀ ਦਾ
3: ਮਛੁੰਨ
0: ਮਠੁੰਨ
3: ਹਾਂ ਉੱਤੇ ਲੋਹਾ ਰੱਖ ਸੁਣ
0: ਉੱਤੇ ਲੋਹੇ ਦਾ ਕਸੁੰਨ ਓਕੇ
3: ਉੱਤੇ ਗੁਦਗੁਦੀਆ
0: ਅੱਛਾ ਇਹ ਤਾਂ ਬੜਾ ਕੋਈ ਟੈਕਨੀਕਲ ਜਿਹਾ ਲੱਗਦਾ ਵਾ ਇਹ ਤੁਸੀਂ ਪਹਿਲਾਂ ਵੀ ਪਾਇਆ ਸੀ ਇੱਕ ਦਿਨ
3: ਨਹੀਂ
0: ਹਾਂ ਗੁਦਗੁਦੀਆ ਜਿਹਾ ਤੁਸੀਂ ਅੱਗੇ ਵੀ ਇੱਕ ਦਿਨ ਕੀਤਾ ਸੀ
4: ਬੜਾ ਜ਼ੋਰ ਲੱਗਾ
3: ਨਹੀਂ ਮੈਂ ਨਹੀਂ ਕੀਤਾ
0: ਨਹੀਂ ਕੀਤਾ ਹੈ ਗੁਦਗੁਦੀਆ ਓਕੇ ਓਕੇ ਓਕੇ ਓਕੇ ਓਕੇ ਇਹ ਤੇ ਮੈਨੂੰ ਲੱਗਦਾ ਵੀ ਆਪਾਂ ਪੈਂਦੇ ਹੀ ਹਾਰ ਜਾਈਏ ਚੰਗੀ ਗੱਲ ਹਾਂ ਹੁਣ ਦੱਸੋ ਵੀ ਕੋਈ ਸਾਡੇ ਇੱਧਰ ਮੈਸੇਜ ਵਾਲਿਆਂ ਚੋਂ ਦੱਸੋ ਹਪਲਾ ਆਉਂਦਾ ਵਾ ਕਿਸੇ ਨੂੰ
4: ਭਲਾ ਹਾਂ
0: ਦੱਸੋ ਹਪਲਾ ਕੀ ਆ ਫਿਰ
4: ਨਹੀਂ ਕੀ ਸੀਗਾ ਮਿੱਠੀ ਦਾ ਕਸੁੰਨ
0: ਹੈ ਹਾਂ ਲੋਹੇ ਦਾ ਕਸੁੰਨ
4: ਲੋਹੇ ਦਾ ਕਸੁੰਨ
0: ਮਿੱਟੀ ਦਾ ਮਠੋਨ ਆ
4: ਮਿੱਠੂ ਥੋੜੀ ਮਿੱਟੀ ਦਾ
0: ਹੈ ਮਿੱਠਨ ਚੱਕਰਵਾਤੀ
4: ਨਹੀਂ ਨਹੀਂ ਨਹੀਂ ਆਪਣੇ ਪੰਜਾਬੀ ਮਿੱਠਣ ਕਹਿੰਦੇ ਹੁੰਦੇ ਉਹ ਮਿੱਠਣ ਦੀ ਫਿਲਮ ਆਈ ਆ
0: ਇਹ ਜਿੱਦਾਂ ਦੀ ਬੁਝਾਰਤ ਹੈ ਨਾ ਇਹ ਮੈਨੂੰ ਲੱਗਦਾ ਢਿੱਲੋਂ ਸਾਹਿਬ ਬੋਝਣਗੇ
4: ਐਤਰਾ ਢਿੱਲੋਂ ਸਾਹਿਬ ਆਓ ਬਾਹਰ ਬੈਰਕਾਂ ਦੇ ਪਾਣੀ
0: ਹਾਂ ਇਹ ਕਹਿੰਦੇ ਚੁੱਲਾ ਤਵਾ ਤੇ ਰੋਟੀ ਇਹ ਗੁਰਜੀਤ ਆਂਟੀ ਨੇ ਪੁੱਛਿਆ
4: ਮਿੱਟੀ ਦਾ
0: ਮਿੱਠਾ ਫਾਈਨ ਤੁਸੀਂ ਤੇ ਨਹੀਂ ਫਾਈਨ ਫੂਨ ਪਾਉਣਾ ਕੋਈ ਨਹੀਂ ਹਾਂ ਤੇ ਫਾਈਨ ਪਾ ਦਿੰਦਾ ਹੁੰਦਾ
3: ਪੋਲਾ ਪੋਲਾ
0: ਹੈ ਪਾਉਣਾ
3: ਤੁਸੀਂ ਮੇਰਾ ਫੋਨ ਕੱਟਿਆ
0: ਤਵਨੀਤ ਅੱਜ ਪਤਾ ਨੀ ਪਰ ਵਾਰੀ ਕਿਹਦੀ ਪਹਿਲਾਂ ਬਗਾਟਾ ਨਹੀਂ ਜਿੱਤੇ ਤੇ ਵਾਰੀ ਕਿੱਦਾਂ ਲੈ ਲਈ ਪਹਿਲਾਂ ਲੜ ਕੇ ਲੈ ਲਈ ਪਹਿਲਾਂ ਵਾਰੀ ਹਾਂ ਓਹਦਾ ਬਰਥਡੇ ਸੀ ਕੱਲ ਤੇ ਐਸ਼ਲਿਨ ਦੀਦੀ ਨੀ ਮੰਨੀ ਹੋਣੀ ਸੌਖੀ ਓਹਨੂੰ ਕਿੱਦਾਂ ਮਨਾਇਆ ਫਿਰ ਹੈਂ ਐਸ਼ਲਿਨ ਨੂੰ ਕਿੱਦਾਂ ਮਨਾਇਆ ਸੀ
4: ਇੱਕ
3: ਬੋਲੀ
0: ਹਾਂਜੀ ਹਾਂਜੀ
5: ਬਾਲੀ ਬੱਸੀ ਖੱਟਣ ਗਿਆ ਸੀ, ਬਾਲੀ ਬੱਸੀ ਖੱਟਣ ਗਿਆ ਸੀ, ਖੱਟਣ ਗਿਆ ਸੀ, ਲੱਡੂ ਕਪਲੇ ਟੰਡੀ ਨੂੰ
0: ਅੱਖ ਮਾਰ ਗਿਆ, ਡੱਡੂ ਕਪੜੇ
5: ਲੱਡੂ ਕਪਲੇ ਟੰਡੀ ਨੂੰ
0: ਅੱਖ ਮਾਰ ਗਿਆ, ਡੱਡੂ ਗਣੇ
5: ਗਣੇ ਬੱਲੇ ਬੱਲੇ ਸ਼ਾਬਾ ਸ਼ਾਬਾ ਨਾਈਫ ਜ਼ਿੰਦਾਬਾਦ,
4: ਡੱਡੂ ਜ਼ਿੰਦਾਬਾਦ,
0: ਡੱਡੂ ਜਿੰਦਾਬਾਦ,
4: ਇਹ ਡੱਡੂ ਜਿੰਦਾਬਾਦ ਸਾਡੇ ਬਚਪਨ ਵੀ ਜਿੰਦਾਬਾਦ ਸੀ, ਲੌਂਗ ਵੀ ਜਿੰਦਾਬਾਦ ਹੈ, ਅੱਗੇ ਵੀ ਜਿੰਦਾਬਾਦ ਰਹੇਗਾ,
0: ਲੌਂਗ ਲਿਵ ਫਰੋਗੀ
4: ਡੱਡੂ,
0: ਥੈਂਕ ਯੂ ਥੈਂਕ ਯੂ। ਹੁਣ ਕਿਹਦੀ ਵਾਰੀ? ਲਿਆਓ ਇਹ ਕਰਾਓ, ਕੇਲੇ ਸੇ ਕੇਲੇ ਸੇ ਸਿਸਟਲ। ਇੱਦਾਂ ਕਰ ਲਓ,
4: ਗਲਾ ਸਾਫ ਹੋ ਜਾਏਗਾ ਨਾ, ਫਿਰ ਚੁਟਕਲਾ ਬਾਜ਼ਾਰ ਛੇਤੀ ਬਾਹਰ ਆਏਗੀ।
0: ਆਹੋ
4: ਸੋਹਣੀ,
0: ਨਹੀਂ ਹਾਂਜੀ ਓਕੇ, ਕੀ ਲਿਆਇਓ ਫਿਰ ਅੱਜ?
5: ਚੁਟਕਲਾ।
0: ਓਕੇ, ਕਿਹੜੇ ਰੰਗ ਦਾ? ਰੈਡ। ਓਕੇ,
4: ਰੈਡ ਕਲਰ,
0: ਰੈਡ ਤੇ ਵਧੀਆ। ਫਿਰ
4: ਲਿਆਓ ਲਿਆਓ, ਪਰ ਰੈਡ ਸੁਣੀਏ ਕੀ ਕਹਿੰਦੇ ਆ।
0: ਲਿਆਓ,
5: ਇੱਕ ਟੀਚਰ ਕਹਿੰਦੀ ਕਹਿੰਦੀ ਮੁੰਡੇ ਨੂੰ ਕਹਿੰਦੀ, ਮੈਂ ਦੋ ਸੈਂਟੈਂਸ ਬੋਲੂਗੀ, ਤੁਸੀਂ ਉਹਦੇ ਚੋਂ ਡਿਫਰੈਂਸ ਦੱਸਣਾ। ਪਹਿਲੀ ਸੈਂਟੈਂਸ ਹੈਗੀ, ਉਹਨੇ ਪਾਂਦੇ ਟੁੱਟੇ। ਦੂਜਾ ਸੈਂਟੈਂਸ ਹੈਗਾ, ਉਹਨੇ

0: Senin falan da ya. ABC. C. C. B. ਨੂੰ ਕਦੀ ਵੀ ਨਹੀਂ ਠੰਡ ਲੱਗਦੀ। ਪਤਾ ਕੀ ਹੋ?
1: ਏ ਬੀ ਸੀ
0: ਗਰਮੀ
2: ਅੱਛਾ ਬੀ ਨੂੰ ਕਦੀ ਨਹੀਂ ਗਰਮੀ ਲੱਗਦੀ।
1: ਏ ਬੀ ਸੀ ਤੇ ਬੀ ਨੂੰ ਕਦੀ ਨਹੀਂ ਠੰਡ ਲੱਗਦੀ ਹੈ।
2: ਗਰਮੀ
0: ਗਰਮੀ
1: ਅੱਛਾ ਬੀ ਨੂੰ ਕਦੀ ਨਹੀਂ
2: ਗਰਮੀ ਲੱਗਦੀ।
1: ਗਰਮੀ ਲੱਗਦੀ
2: ਨਹੀਂ ਲੱਗਦੀ
1: ਨਹੀਂ ਲੱਗਦੀ
2: ਨਹੀਂ ਲੱਗਦੀ।
1: ਓਕੇ ਬੀ ਨੂੰ ਕਦੀ ਨਹੀਂ ਗਰਮੀ ਲੱਗਦੀ ਕਿਉਂਕਿ ਬੀ ਨਾ ਬੁੱਕਲ ਜੀ ਮਾਰ ਕੇ ਰੱਖਦੀ ਦੋ ਪਾਸਿਓ ਤੋਂ ਐਂ ਹੋ ਜਾਂਦੀ
2: ਗਰਮੀ ਨਹੀਂ ਲੱਗਦੀ। ਬੀ ਤੋਂ ਬਰਫ਼ ਹੁੰਦਾ ਨਾ
1: ਹੈਂ
2: ਬੀ ਤੋਂ ਬਰਫ਼ ਹੈ ਨਾ ਫਿਰ
1: ਨਹੀਂ ਮੈਨੂੰ ਲੱਗਦਾ ਜਿੱਦਾਂ ਬੀ ਨਾ ਬੁੱਕਲ ਜੀ ਮਾਰ ਲੈਂਦੀ ਹੈ ਏ ਵੀ ਖੁੱਲੀ ਹੁੰਦੀ ਆ ਥੱਲਿਓਂ ਹਨਾ ਸੀ ਵੀ ਖੁੱਲੀ ਹੁੰਦੀ ਆ ਈ ਵੀ ਖੁੱਲੀ ਹੁੰਦੀ ਆ
2: ਦੇਖਿਆ ਅੰਕਲ ਨੂੰ ਪਤਾ ਨਹੀਂ ਲੱਗ ਰਿਹਾ ਬੁੱਕਲ ਨਾਲ ਤੁਹਾਨੂੰ ਗਰਮੀ ਲੱਗੇਗੀ ਉਹਨੂੰ ਲੱਗਦੀ ਨਹੀਂ ਬੀ ਫੋਰ ਬਰਫ਼
1: ਅੱਛਾ ਉਲਟ ਹੋ ਗਿਆ
2: ਹੋਰ ਬਰਫ਼ ਹਨਾ ਪੁੱਤ ਬਰਫ਼ ਹੈ ਨਾ
1: ਹੈਂ
2: ਕਿਉਂਕਿ
1: ਬੀ ਮਤਲਬ ਮੱਖੀ ਉਹ ਉੱਡਦੀ ਰਹਿੰਦੀ ਹੈ ਨਾ ਉਹਨੂੰ ਤਾਂ ਕਰਕੇ ਨੀ ਹੈ
2: ਸਾਨੂੰ ਪਤਾ ਨਹੀਂ ਸੀ
1: ਓਹੋ ਇਹ ਤੇ ਬੜੀ ਟੈਕਨੀਕਲ ਚੁਟਕਲਾ ਵਾ ਉਹ ਬਾਜ਼ਾਰ ਤੇ ਸੋਰੀ ਥੈਂਕ ਯੂ ਕੈਨੇਡਾ ਵਾਲੀ ਭੈਣ
0: ਜਿਹੜੇ ਨਹੀਂ ਰਹਿੰਦੇ ਨੇੜੇ ਜਿਹੜੇ ਰਹਿੰਦੇ ਦੂਰ ਤੁਹਾਡੇ ਆਪਣੇ ਪਿਆਰੇ ਹਰਮੀਤੂ
1: ਅਸੀਂ ਤੇ ਬਹੁਤ ਵਧੀਆ
2: ਅਸੀਸ ਮੈਨੂੰ ਮਿਲਿਆ ਇੱਕ ਚਿਰਾਗ ਮੈਂ ਰਗੜਿਆ ਵਿੱਚੋਂ ਨਿਕਲਿਆ ਜਿੰਨ ਅੱਜ ਤੂੰ ਬਣਾਤਾ ਮੇਰਾ ਦਿਨ
1: ਹੈ
2: ਵੈਲ ਡਨ ਅਸੀਸ ਰੱਖ
1: ਅਸੀਸ ਤੁਸੀਂ ਤਾਂ ਬੜੀਆਂ ਗੱਲਾਂ ਬਣਾ ਲੈਂਦੇ ਜੇ
2: ਬਣਾਉਣ ਲੱਗ ਗਈ ਹੁਣ
1: ਟੀਚਰ ਫਿਰ ਜੇ ਸਟੂਡੈਂਟ ਜੋ ਠੀਕ ਹੋ ਜਾਣਗੇ ਫਿਰ ਆ ਜਾਣੇ
2: ਆਉਣਗੇ ਉਹਨਾਂ ਦਾ ਮੈਸੇਜ ਆਇਆ ਸੀ
0: ਠੀਕ
2: ਆ ਕਿ ਨਹੀਂ ਠੀਕ ਹੋ ਰਿਹਾ
1: ਹਾਂ
2: ਉਹ ਤੁਹਾਡੀਆਂ ਗੱਲਾਂ ਸੁਣ ਸੁਣ ਠੀਕ ਹੋ ਰਿਹਾ ਨਾ
1: ਜਰੂਰੀ ਥੋੜੀ ਵੀ ਸਭ ਕੁਛ ਬੋਲੇ ਹੋ ਮੰਨਾ
2: ਮੰਨਾ ਗਣੀ ਗਣੀ
1: ਗਣੀ
2: ਗਣੀ
1: ਗਣੀ
0: ਗਣੀ
2: ਬਾਤਾਂ
1: ਬਾਤਾਂ
2: ਆਵੇ
0: ਆਵੇ
1: ਸਹਿ ਹੁਣ ਹੁਣ ਸਾਰਾ ਇਕੱਠਾ ਬੋਲਣਾ ਮੰਨਾ ਗਣੀ ਬਾਤੇ ਆਵੇ ਸਹਿ
2: ਮਾਤਾ ਆਵੇ ਸਹਿ ਮਾਤਾ ਆਵੇ ਸਹਿ ਵੈਲ ਟ੍ਰਾਈ ਵੈਲ ਟ੍ਰਾਈ ਅਸੀਂ ਵੈਲ ਟ੍ਰਾਈ ਬਾਤਾਂ ਆਵੇ ਸਹਿ
1: ਵੈਰੀ ਨਾਈਸ ਅਸੀਂ ਤੁਸੀਂ ਤਾਂ ਬੜੇ
2: ਛਾ ਗਈ ਛੋਰੀ ਬਾਈ
1: ਕੁਇਕ ਲਰਨਰ ਹੋ ਤੁਸੀਂ ਤੇ
2: ਮਾਰੀ ਛੋਰੀ ਕਾ ਛੋਰਾ ਤੇ ਕੰਮ ਹੈ
1: ਕੀ ਲਿਆਏ ਹੋ ਅਸੀਂ ਸੱਜ
0: ਅੱਜ ਮੈਂ ਕੋਈ ਬੋਲੀ
1: ਬੋਲੀ ਓਕੇ
0: ਆਪੇ ਨੇ ਪਸੂਤ ਸਮਾਈਏ ਆਪੇ ਨੇ ਪਸੂਤ ਸਮਾਈ ਟੇਡੇ ਫੁੱਲ ਪਵਾਈਏ ਮਚਦੀ ਦੁਨੀਆ ਤੇ ਪੀਪਾ ਤੇਲ ਦਾ
1: ਪਾਈਏ ਨੇ ਮਚਦੀ ਦੁਨੀਆ ਤੇ ਪੀਪਾ ਤੇਲ ਦਾ ਪਾਈਏ ਮਚਦੀ
0: ਦੁਨੀਆ
1: ਚੱਕ ਦੇ
2: ਪਾ ਦੇ ਤੇਲ
0: ਜੋਤ ਦੇ ਦੇ

0: ਵੱਡਾ ਹੋ ਗਿਆ ਨਾ
1: ਟਰਾਈ
2: ਨਾ ਕਰੋ ਥਮ
0: ਸੋਰੇ ਨੀ ਸ਼ੋਰੇ
2: ਸ਼ੋਰੇ ਇਹ ਨਾ ਇਹ ਜਿਹੜੇ ਹਿਸਾਬ ਨਾਲ ਸਹਿਜ ਸਹਿਜ ਕਨਫਿਊਜ਼ ਹੋਏ ਨਾ ਸੈਮੀ ਸਾਹਿਬ, ਉਹ ਕਹਿੰਦਾ ਵੀ ਇੱਕ ਵਾਰੀ ਹਰਿਆਣਵੀ ਬੰਦੇ ਵੀ ਕੋਈ ਉਹ ਸ਼ਹਿਰ ਨੂੰ ਸਾਦਾ ਸਹਿ ਬੋਲਦੇ ਆ ਨਾ, ਤੇ ਉਹਨਾਂ ਨੂੰ ਸ਼ੋਲੇ ਫਿਲਮ ਦਾ ਡਾਇਲੋਗ ਉਹਨੂੰ ਕਿਹਾ ਬੋਲਣ ਵਾਸਤੇ, ਉਹਨੂੰ ਬਣਿਆ ਗੱਬਰ ਤੇ ਨਾ ਉਹਨੇ ਜਦੋਂ ਡਾਇਲੋਗ ਬੋਲਿਆ ਨਾ ਤੇ ਅੱਗੋਂ ਪਤਾ ਕੀ ਹੁੰਦਾ ਨਾ ਛੋਲੇ ਨੀ ਸੋਰੀ ਮਿਸਟਰ ਇੰਡੀਆ ਡਾਇਲੋਗ ਦਿੱਤਾ ਸੀ ਉਹਨੂੰ, ਉਹਨੇ ਡਾਇਲੋਗ ਬੋਲਿਆ ਤੇ ਜਿਹੜਾ ਮਿਸਟਰ ਇੰਡੀਆ ਅਮਰੀਸ਼ ਪੁਰੀ ਦਾ ਰੋਲ ਹਰਿਆਣਵੀ ਬੰਦਾ ਕਰਦਾ ਪਿਆ ਸੀ, ਉਹ ਬੜਾ ਹੱਸ ਕੇ ਬੋਲਿਆ, ਕਹਿੰਦਾ ਮਗੈਂਬੋ ਖੁਸ਼ ਹੁਆ, ਕਹਿੰਦਾ ਖੁਸ਼ ਨੀ ਬਾਈ ਬਹੁਤ ਖੁਸ਼ ਹੁਆ, ਕਹਿੰਦਾ ਭਾਈ ਹਰਿਆਣੇ ਤੇ ਮਾਰਾ ਤਾਂ ਖੁਸ਼ ਹੀ ਹੋਗਾ ਬਾਈ ਖੁਸ਼ ਹੁਆ
1: ਏਡੇ
2: ਮਜੀਠੇ ਵਾਲੇ ਹੋਰ ਸੁਣਾਓ ਹਾਂਜੀ ਹਾਂਜੀ ਬਸ ਵਧੀਆ ਬਾਕੀ ਠੀਕ ਹੈ ਸਾਧ ਸ਼ਾਜ ਵਰਗ ਤੁਹਾਡਾ ਬਸ
0: ਪਵਨ ਘਰੇ ਸੋਰ
2: ਸੋਰ ਬਾਬਾ ਜ਼ੋਰ
0: ਇਹ ਤੇ ਤੁਸੀਂ ਇਹ ਤੇ ਤੁਸੀਂ ਬਸੰਤ ਜੀ ਕੋ ਕਰਾ ਲਿਓ ਭਾਵੇਂ ਠੀਕ
1: ਮੈਂ ਸੋਰ ਗਿਆ ਉਹਨੇ ਕੁਝ ਹੋਰ ਹੀ ਕਹਿ ਦੇਣਾ
0: ਆਪਣੇ ਆਪ ਦੇ ਲਈ ਐਵੇਂ ਮਾਨ ਸਨਮਾਨ ਚ ਲੈਣ ਦੇ
2: ਇੰਡੀਆ ਗੋਟ ਟੈਲੈਂਟ ਹੈ ਏਡਾ ਤੁਹਾਨੂੰ ਭੁਲੇਖਾ ਪੈਣਾ ਤੁਹਾਨੂੰ ਕਿਹਦੇ ਚ ਮੇਰੀ ਗੱਲ ਸੁਣ ਤੁਹਾਨੂੰ ਕਿਹਦੇ ਚ ਭੁਲੇਖਾ ਪੈ ਰਿਹਾ ਮਲਿਕਾ ਸ਼ਰਾਬ ਬੈਠੀ ਰੋੜਾ ਹੈ ਮਲਾਇਕਾ ਰੋੜਾ
0: ਚੱਲ ਫਿਰ ਗਾਣਾ ਹੀ ਸੁਣਾ ਦੋ ਅੱਜ
1: ਤੇ ਨਾ ਉਹ ਆਂਦਾ ਕੋਈ ਦੁਨੀਆ ਨਾ ਮਤਲਬ ਕਿੱਥੋਂ ਕਿੱਥੇ ਤੱਕ ਸੋਚਦੀ ਹੈ ਨਾ ਬੈਂਕ ਨੇ ਇੰਨੇ ਬੰਦੇ ਵਿਹਲੇ ਕਰਤੇ ਨਾ ਇੰਟਰਸਟ ਵਧਾ ਕੇ ਆਉਂਦਾ ਹਰ ਇੱਕ ਬੰਦਾ ਨਾ ਇੱਜ਼ਤ ਦੀ ਰੋਟੀ ਦੇ ਪਿੱਛੇ ਪਿਆ ਹਨਾ ਆਉਂਦਾ ਸਬਜ਼ੀ ਦਾ ਕਿਉਂ ਫਿਕਰ ਨੀ ਹੈਗਾ
2: ਰਾਤ ਵਾਲੀ ਸਬਜ਼ੀ ਦੀ ਰੋਟੀ ਬਣਾਈ ਹੋਈ ਨਾ ਗੁਣ ਕੇ ਆਟੇ ਦੀ
1: ਲਾਲਜੀ ਨਾ ਪੇਪਰ ਦੇ ਕੇ ਆਇਆ ਨਾ ਘਰੇ
2: ਅੱਛਾ
1: ਬੋਰਡ ਦੇ ਪੇਪਰ ਦੇ ਕੇ ਘਰੇ ਆਏ ਤੇ ਘਰਦਿਆਂ ਪੁੱਛਿਆ ਵੀ ਹਾਂ ਤੂੰ ਕਿੱਦਾਂ ਦਾ ਪੇਪਰ ਆਇਆ ਨਾ ਪੇਪਰ ਬਹੁਤ ਵਧੀਆ ਕਹਿੰਦੇ ਪੇਪਰ ਦੀ ਸਭ ਤੋਂ ਵੱਧ ਖੁਸ਼ੀ ਕਦੋਂ ਹੋਈ ਕਹਿੰਦੇ ਉਦੋਂ ਇਹ ਜਦੋਂ ਮੈਨੂੰ ਮੈਨੂੰ ਆਉਂਦਾ ਕੱਖ ਨੀ ਤੇ ਮੇਰੀ ਟੀਚਰ ਕਹਿੰਦੀ ਵੀ ਆਪਣਾ ਪੇਪਰ ਲਗਾ ਲਿਆ ਪਿਛਾ ਨਦੀ ਨਕਲ ਕਰਨ ਦੇ
0: ਇੱਜ਼ਤ ਮਾਣ ਮਹਿਸੂਸ ਹੋਇਆ
1: ਉਦੋਂ ਗਿਆ ਨਾ ਲਾ ਜੀ ਕੱਲ ਮੱਖੀਆਂ ਖਾਣ ਦੇ ਉੱਥੇ ਮੱਖੀਆਂ ਖਾਣੇ ਮੈਂ ਕਿਹਾ ਲਾ ਜੀ ਮੱਖੀਆਂ ਨੂੰ ਖਾਣ ਦੇ ਆਹਦਾ ਤਬੀਅਤ ਠੀਕ ਨੀ ਡਾਕਟਰ ਨੇ ਨਾ ਪਰਿੰਦਿਆਂ ਦਾ ਮੀਟ ਖਾਣ ਨੂੰ ਕਿਹਾ
2: ਵਾਹ ਵਾਹ ਵਾਹ ਪਰਿੰਦਾ ਗੋਸ਼ਤ
0: ਇਹ ਤਾਂ ਧੱਕਾ ਹੈ ਯਾਰ ਇਹ ਧੱਕਾ ਹੈ
2: ਕਿਹਾ ਇਹਨਾਂ ਨੂੰ ਹੋਣਾ ਇਹਨਾਂ ਲਾਲ ਜੀ ਪਾਇਆ ਵਿੱਚ
0: ਏਦਾਂ ਨੀ ਕਹਿ ਸਕਦਾ ਡਾਕਟਰ ਨਹੀਂ ਨਹੀਂ
1: ਏਦਾਂ ਕਹਿ ਦਿੰਦੇ ਕਿ ਇੱਥੋਂ ਕੀ ਪਤਾ ਭਰਾ ਇਹਨਾਂ ਦੇ
0: ਨਹੀਂ ਇਹ ਗੱਲ ਕਰਦਾ ਡਾਕਟਰ ਨੀ ਏਦਾਂ ਕਹਿ ਸਕਦਾ ਯਾਰ
1: ਡਾਕਟਰ
0: ਪਸਮਾਈ ਮੈਂ ਆਉਣਾ ਓਏ
1: ਦੋ ਚਾਰ ਬੰਦੇ ਬੈਠੇ ਨਾ ਕਹਿੰਦੇ ਯਾਰ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਪਤਾ ਕਿਹੜੀਆਂ ਗੱਲਾਂ ਦੱਸਿਆ ਕਰਨੀਆਂ ਕਹਿੰਦਾ ਕਿਹੜੀਆਂ ਕਹਿੰਦੇ ਆਉਣ ਵਾਲੀ ਪੀੜ੍ਹੀ ਨੂੰ ਨਾ ਲੋਕਡਾਊਨ ਦੀਆਂ ਗੱਲਾਂ ਦੱਸਿਆ ਕਰਨੀਆਂ ਕਿ ਉਹਨਾਂ ਵੀ ਸਾਨੂੰ ਨਾ ਪੁਲਿਸ ਸਾਨੂੰ ਕੁੱਟਦੀ ਸੀ ਕਿ ਅਸੀਂ ਕਿਤੇ ਮਰਨਾ ਜਾਈਏ
2: ਬੜੀ ਅੱਛੀ ਇਨਫੋਰਮੇਸ਼ਨ ਦੇ ਕੇ ਗਏ
0: ਤੁਹਾਨੂੰ ਲਾਲ ਜੀ ਕੀ ਹਾਲ ਚਾਲ ਹੈ
2: ਕੀ ਹਾਲ ਆ ਜੀ ਪਰਿੰਦੇ ਦੇ ਗੋਸ਼ਤ ਖਾਣ ਵਾਲੇ ਵੇਖ ਲੋ ਸੈਮੀ ਸਾਹਿਬ ਕੀ ਕਹਿ ਗਿਆ
3: ਨਹੀਂ
2: ਉਹਨਾਂ
3: ਲਈ ਮੱਖੀਆਂ ਜਸਵਾਲ ਨੂੰ ਬਾਜ ਵੀ ਮੱਖੀਆਂ ਲੱਗਦੀਆਂ ਇਹਨਾਂ
2: ਨੂੰ ਸਹੀ ਹੈ ਸਹੀ ਹੈ
0: ਐਕਸਪੈਰੀਮੈਂਟ ਤੇ ਉਹ ਆਪਣੇ ਨਿਆਣਿਆਂ ਤੇ ਵੀ ਉਹਦੇ ਹੋ ਜਾਂਦਾ ਡੁੱਲ ਜਾਂਦਾ ਤੇ ਉਹ ਨਿੱਕੇ ਨਿੱਕੇ ਹੋ ਜਾਂਦੇ ਉਹ ਬਿੰਨ ਚ ਪਾ ਦਿੰਦਾ ਉਹਨਾਂ
2: ਨੂੰ ਇੱਕ ਉਹ ਬਣੇ ਲਿਲੀਪੁੱਟ ਗਲੀਵਰ ਪੜੀ ਨਾ ਕਾਮਤ ਗਲੀਵਰ ਵਾਲੀ ਆਓ ਜਲਾਲ ਜੀ ਸੁਣਾਓ ਕੀ ਸੁਣਾਓਗੇ
3: ਸਾਡਾ ਤਾਂ ਪ੍ਰਧਾਨ ਮੰਤਰੀ ਨੇ 15 ਲੱਖ ਦੇਣਾ
2: ਲੈਣ ਲੈਣ ਕਹੋ ਦੇ ਨਹੀਂ ਬਈ ਜੋਤ ਭਾਜੀ ਇਹ ਇੱਕ ਇੱਕ ਰੇਡੀਓ ਤੇ ਕਰਦੇ ਨੇ ਮਨ ਕੀ ਬਾਤ ਇਹ ਮੰਗ ਕੀ ਬਾਤ ਕਰ ਰਹੇ ਨੇ ਵੈਲ ਡਨ ਲਾਲ ਜੀ ਮੰਗ ਕੀ ਬਾਤ ਕਰਦੇ
0: ਮੈਂ ਲਾਲ ਜੀ ਪ੍ਰਧਾਨ ਮੰਤਰੀ ਦੀ ਗੱਲ ਤੋਂ ਬਾਅਦ ਨਾ ਲੋਕੀ ਬੜੇ ਮਤਲਬ ਸਿਆਣੇ ਸਿਆਣੇ ਜੇ ਬਣ ਰਹੇ ਆ ਵੀ ਯਾਰ ਇਹਨੇ ਕਿਹਾ ਨਾ ਤਾਂ ਹੀ ਸੋਨਾ ਲੈਣਾ ਛੱਡਿਆ ਜੀ
2: ਸੋਨਾ ਮਤ
3: ਸਹੀ ਗੱਲ ਸੈਮੀ ਸਾਹਿਬ ਨਾ ਸੈਮੀ ਸਾਹਿਬ ਜਾ ਰਹੇ ਨੇ ਕਿਸੇ ਨਾ ਤੇ ਰਸਤੇ ਨਾ ਆਪਣਾ ਸਿਗਨਲ ਤੇ ਨਾ ਆਪਣਾ ਖੋਲਦੇ ਆਪਣਾ ਸ਼ੀਸ਼ਾ ਖੋਲਦੇ ਵਿੰਡੋ ਦਾ ਨਾ ਨੀਚੇ ਕਰਦੇ ਤੇ ਸਾਹਮਣੇ ਆਪਣੇ ਨਾਲ ਦੀ ਗੱਡੀ ਉਹ ਹੁੰਦੀ ਆ ਕੁੜੀ ਹੁੰਦੀ ਆ ਨਾ ਉਹ ਵੀ ਨੀਚੇ ਸ਼ੀਸ਼ਾ ਕਰਦੀ ਸਮਾਇਲ ਕਰਦੀ ਸੈਮੀ ਸਾਹਿਬ ਵੀ ਸਮਾਇਲ ਕਰਦੇ ਤੇ ਉਹ ਨਾਲ ਨੀਚੇ ਕਰ ਲੈਂਦੀ ਵਿੰਡੋ ਉਹ ਵੀ ਗਲਾਸ ਨਾ ਸੈਮੀ ਸਾਹਿਬ ਕਹਿੰਦੇ ਤੁਸੀਂ ਪਦ ਮਰਿਆ
2: ਇਹਨਾਂ ਦੀ ਕੀ ਧੋਪਾ ਸਲਾਮੀ ਦੇਣੀ ਇਹਨੂੰ ਅੱਗੇ ਖੜੇ ਕਰਕੇ ਦੇਣੀ ਸਲਾਮੀ
0: ਤੁਹਾਨੂੰ ਪਦਮ ਸ਼੍ਰੀ ਦਵਾਉਣੇ ਤੁਹਾਨੂੰ ਚਲੋ
2: ਥੈਂਕ ਯੂ ਲਾਲ ਜੀ
0: ਥੈਂਕ ਯੂ ਜੀ ਥੈਂਕ ਯੂ ਤੇ ਹੁਣ ਦੇ ਨੇ ਤੁਹਾਡੇ ਕੋਲੋਂ
2: ਇਜਾਜ਼ਤ
0: ਇਜਾਜ਼ਤ ਕੁਛ ਮੈਸੇਜ ਆਪਾਂ ਪੜ੍ਹ ਲਈਏ ਕਹਿੰਦੇ ਰਸਤੇ ਬੈਰਕ ਦੇ ਪਾਣੀਆਂ 'ਚ ਅੱਜ ਧੁੰਦਾ ਧਾਰ ਸਵੇਰ ਆ ਅਤੇ ਧੁੰਦ ਪਈ ਆ ਪੂਰੀ ਪੂਰੀ ਅਤੇ ਰਵੈਗੁਰੂ ਕਹਿੰਦੇ ਕਿ ਮਿਹਰ ਭਰੇ ਹੱਥ ਰੱਖੇ ਧੰਨਵਾਦ ਤੁਹਾਡਾ ਢਿੱਲੋਂ ਸਾਹਿਬ ਅਤੇ ਰੁਪਿੰਦਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਰਦਾਸ ਕਰਦੇ ਕਿ ਸਭ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਜੀਤ ਪੁੱਟਰ ਜੀ ਕਹਿੰਦੇ ਕਿ ਹੈਵ ਅ ਨਾਈਸ ਡੇ ਅਵਕਾਡੋ ਅਤੇ ਨਾਲ ਇਹ ਕੀ ਮੇਲ ਹੋਇਆ ਭਲਾ ਅਵਕਾਡੋ ਅਤੇ ਨਾਲ ਆਪਣਾ ਚਾਹ ਕੌਫੀ ਹੈ ਬ੍ਰੈਡ ਕਿਤੇ ਬੁਰੇ ਪਰੇ ਬ੍ਰੈਡ ਮੈਨੂੰ ਲੱਗਦਾ ਹਾਲੇ ਵਿੱਚ ਲੱਗਾ ਹੋਣਾ ਸੱਚ ਹਾਂ ਹਾਲੇ ਵਾਇਆ ਨਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਗੋਇੰਗ ਸਕੂਲ ਵਿਦ ਫੋਗ ਧੁੰਦ ਤਾਂ ਵਾਕਈ ਬੜੀ ਪਈ ਆ ਅੱਜ ਇੱਧਰ ਮੈਲਟਨ ਨਹੀਂ ਪਈ ਧੁੰਦ
2: ਨਹੀਂ ਮੈਲਟਨ ਤੋਂ ਬਾਅਦ ਪਈ
0: ਸੀਗੀ ਓਕੇ
2: ਇੰਟਰਲੀ ਹੈ ਐਂਟਰੀ ਪਈ ਸੀ
0: ਸਾਊਥ ਈਸਟ ਵੱਲ ਫਿਰ ਵਾਹ ਪਈ ਆ ਅਤੇ ਦਿੱਲੀ ਜਲੋਰ ਵਾਲੇ ਕਹਿੰਦੇ ਨੇ ਵੀ $201 ਪ੍ਰਤੀ ਗ੍ਰਾਮ ਦੇ ਹਿਸਾਬ ਦੇ ਨਾਲ ਸੋਨਾ ਵਿਕ ਰਿਹਾ ਜੀ ਇਹ ਕਹਿੰਦੇ ਲੈ ਲਓ
2: ਮੋਦੀ ਜੀ ਪੜਦੇ
0: ਨੇ ਮੋਦੀ ਸਾਹਿਬ ਕਹਿੰਦੇ ਨੇ ਵੀ ਮੋਦੀ ਸਾਹਿਬ ਨੇ ਨਾਲ ਇੱਕ ਹੋਰ ਗੱਲ ਕਹੀ ਹੈ ਪਤਾ ਜਬ ਮੁਸ਼ਕਿਲ ਕੀ ਘੜੀ ਪੜਤੀ ਹੈ ਤੋ ਲੋਕ ਆਪਣਾ ਸੋਨਾ ਦਾਨ ਵੀ ਕਰ ਦਿੱਤੇ ਹੈ ਗਾਹ ਕਰਵਾਊਗਾ
2: ਜੇ ਲੈਣਾ ਨਹੀਂ ਤਾਂ ਦਾਨ ਕੀ ਕਰ,
0: ਹਿੰਟ ਜੇ ਦੇਣ ਲੱਗ ਪਿਆ। ਅਰੇ ਇਟਸ ਫੋਗੀ ਮੋਰਨਿੰਗ, ਸੇਮ ਫੀਲ ਵੈਨ ਵੈਂਟ ਟੂ ਸਕੂਲ ਇਨ ਚਾਈਲਡਹੁੱਡ। ਧੰਨਵਾਦ ਤੁਹਾਡਾ ਕਰਮਜੀਤ ਜੀ, ਅਤੇ ਥੈਂਕ ਯੂ ਸਤਿ ਸ਼੍ਰੀ ਅਕਾਲ ਦੇ ਤਰ੍ਹਾਂ ਸਾਡੇ ਨਾਲ ਸਾਂਝੀ ਕਰਦੇ ਨੇ ਸੁਖਚੈਨ ਜੀ। ਧੰਨਵਾਦ ਮਨਜੀਤ ਬਟਾਲਾ ਜੀ, ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ, ਅਤੇ ਗਾਭਾ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਗਏ ਜੀ। ਅਮਨਦੀਪ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ, ਅਤੇ ਨਰਿੰਦਰ ਸੈਮੀ ਜੀ ਕਹਿੰਦੇ ਨੇ ਕਿ ਕਿਉਂਕਿ ਉਹ ਏ ਸੀ ਦੇ ਵਿੱਚ ਰਹਿੰਦੀ। ਅੱਛਾ, ਇੱਦਾਂ ਨੇ ਉਹ ਵਾਲਾ ਭੇਜਿਆ। ਹਰਕੇਸ਼ ਕੁਮਾਰ ਜੀ ਧੰਨਵਾਦ, ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਚੰਗੀ ਸਿਹਤ ਤੰਦਰੁਸਤੀ ਦੀ ਅਰਦਾਸ ਕਰਦੇ ਹਾਂ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਧੰਨਵਾਦ। ਅਤੇ ਅੰਮ੍ਰਿਤ ਕੌਰ ਜੀ ਧੰਨਵਾਦ ਤੁਹਾਡਾ, ਅਤੇ ਜਗਵਿੰਦਰ ਸਿੰਘ ਜੀ ਇੱਕ ਭੇਜਦੇ ਨੇ ਜਨਮ ਦਿਨ ਦੀ ਵਿਸ਼, ਕਹਿੰਦੇ ਨੇ ਕਿ ਭਾਅ ਜੀ ਅੱਜ ਮੇਰੇ ਪੁੱਤਰ ਦਾ ਪਹਿਲਾ ਜਨਮ ਦਿਨ ਹੈ, ਦਿਲ ਕੀਤਾ ਵੀ ਸਾਰੇ ਰੇਡੀਓ ਹਾਂਜੀ ਦੇ ਪਰਿਵਾਰ ਨਾਲ ਖੁਸ਼ੀ ਸਾਂਝੀ ਕਰਾਂ। ਉਹਨਾਂ ਦਾ ਨਾਂ ਆ ਪ੍ਰਣਵਤ ਸਿੰਘ ਸੋਹੀ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ
2: ਸਿੰਘ ਸੋਹੀ ਜੀ,
0: ਹੈਪੀ ਬਰਥਡੇ ਟੂ ਯੂ। ਬਹੁਤ ਬਹੁਤ ਮੁਬਾਰਕਾਂ ਜੀ, ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ, ਤੰਦਰੁਸਤੀ ਬਖਸ਼ੇ, ਅਤੇ ਬਹੁਤ ਕਾਮਯਾਬ ਬੇਟੇ ਨੂੰ ਜ਼ਿੰਦਗੀ ਦੇ ਵਿੱਚ ਬਣਾਵੇ, ਮੰਮੀ ਪਾਪਾ ਦਾ ਖੂਬ ਆਗਿਆਕਾਰ ਬਣੇ। ਬਹੁਤ ਬਹੁਤ ਵਧਾਈਆਂ ਅਤੇ ਧੰਨਵਾਦ, ਤੁਸੀਂ ਸਾਡੇ ਨਾਲ ਸਾਰੇ ਸਰੋਤਿਆਂ ਦੇ ਨਾਲ ਤੁਸੀਂ ਖੁਸ਼ੀ ਸਾਂਝੀ ਕੀਤੀ ਆ। ਪ੍ਰਣਵਤ ਸਿੰਘ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਜਨਮ ਦਿਨ ਦੀਆਂ। ਦੇਸ਼ਬੰਧੂ ਭਾਰਦਵਾਜ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਹੈਪੀ ਟਿਊਜ਼ਡੇ, ਅਤੇ ਫੋਗੀ ਕ੍ਰੈਨਬਰਨ, ਅਤੇ ਗੁਣਗੁਣ ਅਤੇ ਡੀਬੀ ਦੇ ਨਾਲ ਕਰਦੇ ਨੇ ਮੈਸੇਜ, ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਭ ਨੂੰ। ਅਤੇ ਸੈਂਬੀ ਪ੍ਰਿੰਸ ਸੈਂਬੀ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਨੇ ਕਿ ਆਮ ਲੁਕਿੰਗ ਫੋਰ ਟਰੱਕ ਡਰਾਈਵਰ ਜੋਬ, ਆਈ ਹੈਵ ਐਕਸਪੀਰੀਅੰਸ, ਆਈ ਹੈਵ ਫੁੱਲ ਵਰਕਿੰਗ ਰਾਈਟਸ, ਆਈ ਐਮ ਲਿਵਿੰਗ ਇਨ ਸਾਊਥ ਈਸਟ ਮੈਲਬਨ। ਅਤੇ ਨੰਬਰ ਇਹਨਾਂ ਦਾ ਆ ਗਿਆ ਜੀ, ਜੇਕਰ ਕੋਈ ਇਹਨਾਂ ਦੀ ਮਦਦ ਕਰ ਸਕਦਾ ਤਾਂ ਜ਼ਰੂਰ ਦੱਸਿਓ। ਤੁਸੀਂ ਇਹ ਟਰੱਕ ਡਰਾਈਵਰ ਦੀ ਜੋਬ ਲੱਭ ਰਹੇ ਨੇ, ਐਕਸਪੀਰੀਅੰਸ ਵੀ ਹੈਗਾ ਇਹਨਾਂ ਨੂੰ,
2: ਇਹ ਵੀ ਦੱਸਦੇ ਕਰੋ ਕਿਹੜਾ ਤੁਹਾਡੇ ਕੋਲ ਲਾਇਸੈਂਸ ਟਰੱਕਦਾ, ਐਚ ਆਰ, ਐਚ ਸੀ, ਐਮ ਸੀ।
0: ਇਹ ਵੀ ਦੱਸ ਦਿਓ ਜੀ ਤੁਸੀਂ। ਅਤੇ ਰਜਿੰਦਰ ਬਾਬਾ ਜੀ ਕਹਿੰਦੇ ਕਿ ਮੰਗਲਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ 'ਚ ਰਹਿਣ। ਅਤੇ ਲਾਡੀ ਬਲ ਜੀ ਸਾਡੇ ਵੱਲੋਂ ਵੀ ਗੁੱਡ ਮੋਰਨਿੰਗ, ਧੰਨਵਾਦ। ਅਤੇ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ। ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ

0: ਸਟਾਰਿੰਗ ਪਰਮੇਸ਼ ਵਰਮਾ, ਸੋਨਲ ਚੌਹਾਨ, ਯੋਗਰਾਜ ਸਿੰਘ, ਮਾਨਵ ਵਿਜ ਅਤੇ ਹੋਰ ਵੀ ਉੱਗੇ ਕਲਾਕਾਰ।
1: ਮੈਂ ਉੱਥੋਂ ਵੀ ਮੁੜ ਕੇ ਜਿੱਥੋਂ ਕੋਈ ਨਹੀਂ ਮੁੜ ਕੇ ਹੁੰਦਾ।
2: Written and directed by Savio Sandhu, produced by Anmol Sahni।
0: ਹੁਣ ਵੇਖਣਾ ਨਾ ਭੁੱਲਿਓ 15 ਮਈ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 12 ਤਰੀਕ ਆ, ਮਈ ਦਾ ਮਹੀਨਾ, ਮੰਗਲਵਾਰ ਦਾ ਦਿਨ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਹਾਂਜੀ ਗੌਤਮ ਜੀ, ਤੁਸੀਂ ਆਉਣ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ
1: ਜੀ। ਬਹੁਤ ਧੰਨਵਾਦ ਰਣਜੋਤ ਜੀ, ਔਰ ਸਾਰੇ ਸਰੋਤਿਆਂ ਦਾ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ। ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਲੈਬਨਾਨ ਦੇ ਹਿਜਬੁੱਲਾ ਜਮਾਤ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਹੈ ਕਿ ਉਸਨੇ ਤਈਬਾ ਸ਼ਹਿਰ ਦੇ ਵਿੱਚ ਇੱਕ ਘਰ ਦੇ ਅੰਦਰ ਮੌਜੂਦ ਇਜ਼ਰਾਈਲੀ ਆਰਮੀ ਦੇ ਟਿਕਾਣੇ ਨੂੰ ਨਿਸ਼ਾਨਾ ਬਣਾਇਆ। ਹਿਜਬੁੱਲਾ ਦੇ ਮੁਤਾਬਕ ਉਹਨਾਂ ਦੀ ਫੌਜ ਨੇ ਉਸ ਥਾਂ ਦੇ ਉੱਤੇ 3 ਵਾਰ ਹਮਲਾ ਕੀਤਾ, ਜਿਸ ਤੋਂ ਬਾਅਦ ਇਜ਼ਰਾਈਲੀ ਹੈਲੀਕਾਪਟਰ ਦੇ ਵਿੱਚ ਜ਼ਖਮੀ ਲੋਕਾਂ ਨੂੰ ਕੱਢਣ ਦੇ ਲਈ ਇਸਤੇਮਾਲ ਕੀਤਾ ਗਿਆ। ਹਿਜਬੁੱਲਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਹਮਲੇ ਤੋਂ ਬਾਅਦ ਇਜ਼ਰਾਈਲੀ ਫੌਜ ਨੂੰ ਪਿੱਛੇ ਵੀ ਹਟਣਾ ਪਿਆ। ਹਾਲਾਂਕਿ ਹੁਣ ਤੱਕ ਇਜ਼ਰਾਈਲੀ ਫੌਜ ਨੇ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਦਿੱਤੀ ਹੈ। ਪਰ ਟੀਵੀ ਨੈਟਵਰਕ ਅਲ ਜਜ਼ੀਰਾ ਨੇ ਦੱਸਿਆ ਹੈ ਕਿ ਇਜ਼ਰਾਈਲ ਦੇ ਦੱਖਣੀ ਲੈਬਨਾਨ ਦੇ ਕਈ ਸ਼ਹਿਰਾਂ ਦੇ ਵਿੱਚ ਬੰਬਾਰੀ ਕੀਤੀ ਗਈ ਹੈ। ਰਿਪੋਰਟ ਦੇ ਮੁਤਾਬਕ ਇਜ਼ਰਾਈਲੀ ਹਮਲਿਆਂ ਦੇ ਵਿੱਚ ਕਾਫਰ ਬੇਨਿਤ ਅਤੇ ਸ਼ੋਕਿਨ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉੱਥੇ ਕੌਮਾਂਤਰੀ ਖਬਰਾਂ ਦੇ ਵਿੱਚ ਦੂਜੀ ਖਬਰ ਦੀ ਸਾਂਝ ਪਾਈਏ ਅਤੇ ਹੰਤਾ ਵਾਇਰਸ ਦੇ ਨਾਲ ਜੁੜੀ ਹੋਈ, ਜਿਸ ਦੇ ਪ੍ਰਕੋਪ ਤੇ ਪ੍ਰਭਾਵਿਤ ਕਰੂਜ਼ ਜਹਾਜ਼ ਨੂੰ ਛੱਡ ਕੇ ਆਪਣੇ ਦੇਸ਼ ਪਰਤੇ ਇੱਕ ਅਮਰੀਕੀ ਤੇ ਇੱਕ ਫਰਾਂਸੀਸੀ ਨਾਗਰਿਕ ਦੇ ਵਿੱਚ ਇਸ ਵਕਤ ਇਸ ਵਾਇਰਸ ਦਾ ਸੰਕਰਮਣ ਪਾਇਆ ਗਿਆ। ਅਧਿਕਾਰੀਆਂ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਅਮਰੀਕੀ ਸਿਹਤ ਮੰਤਰਾਲੇ ਦੇ ਮੁਤਾਬਕ ਵਾਪਸੀ ਵਾਲੀ ਉਡਾਨ ਦੇ ਵਿੱਚ ਮੌਜੂਦ ਇੱਕ ਹੋਰ ਅਮਰੀਕੀ ਨਾਗਰਿਕ ਦੇ ਵਿੱਚ ਵੀ ਸੰਕਰਮਣ ਦੇ ਹਲਕੇ ਲੱਛਣ ਦੇਖੇ ਗਏ ਨੇ। ਕਾਫੀ ਜ਼ਿਆਦਾ ਸਾਵਧਾਨੀ ਵਰਤਣ ਦੇ ਨਾਲ ਦੋਹਾਂ ਯਾਤਰੀਆਂ ਨੂੰ ਬਾਇਓ ਕੰਟੇਨਮੈਂਟ ਯੂਨਿਟ ਦੇ ਵਿੱਚ ਦੀ ਤਰੀਕੇ ਦੇ ਨਾਲ ਯਾਤਰਾ ਕਰਕੇ ਭੇਜਿਆ ਗਿਆ, ਜਦਕਿ ਫਰਾਂਸ ਦੀ ਸਿਹਤ ਮੰਤਰੀ ਸਟੈਫਨੀ ਰਿਸਟ ਨੇ ਦੱਸਿਆ ਕਿ ਇੱਕ ਮਹਿਲਾ ਪੈਰਿਸ ਦੇ ਵਿੱਚ ਆਈਸੋਲੇਸ਼ਨ ਦੇ ਵਿੱਚ ਪਹਿਲਾਂ ਹੀ ਹੈ, ਉਸ ਦੀ ਤਬੀਅਤ ਵਿਗੜ ਰਹੀ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਇਸ ਵਾਇਰਸ ਦੇ ਸੰਪਰਕ ਦੇ ਵਿੱਚ ਆਏ ਕੁੱਲ 22 ਲੋਕਾਂ ਦਾ ਪਤਾ ਲਗਾਇਆ ਜਾ ਚੁੱਕਿਆ ਹੈ। ਵੈਸੇ ਇਸੇ ਸ਼ਿਪ ਦੇ ਉੱਤੇ 2 ਭਾਰਤੀ ਅਤੇ 3 ਆਸਟ੍ਰੇਲੀਅਨ ਨਾਗਰਿਕ ਵੀ ਮੌਜੂਦ ਸੀ। ਹੰਤਾ ਵਾਇਰਸ ਦੇ ਲੱਛਣ ਵਾਲੇ ਮਰੀਜ਼ਾਂ ਦੇ ਵਿੱਚ ਪਾਏ ਜਾਣ ਤੋਂ ਬਾਅਦ MV ਹੋਡੀਅੰਸ ਜਹਾਜ਼ ਦੇ 90 ਤੋਂ ਵਧੇਰੇ ਯਾਤਰੀਆਂ ਨੂੰ ਉਹਨਾਂ ਦੇ ਦੇਸ਼ਾਂ ਦੇ ਵਿੱਚ ਵਾਪਸ ਭੇਜਿਆ ਜਾ ਰਿਹਾ। ਇਹ ਜਹਾਜ਼ ਫਿਲਹਾਲ ਸਪੇਨ ਦੇ ਕੈਨਰੀ ਟਾਪੂ ਦੇ ਵਿੱਚ ਖੜ੍ਹਾ ਸੀ। ਇਸ ਜਹਾਜ਼ ਦੀ ਯਾਤਰਾ ਤੋਂ ਬਾਅਦ 3 ਯਾਤਰੀਆਂ ਦੀ ਮੌਤ ਵੀ ਹੋ ਚੁੱਕੀ ਹੈ, ਜਿਨ੍ਹਾਂ ਦੇ ਵਿੱਚ 2 ਯਾਤਰੀਆਂ ਦੇ ਅੰਦਰ ਇਸੇ ਵਾਇਰਸ ਦੀ ਪੁਸ਼ਟੀ ਸੀ। ਹੰਤਾ ਵਾਇਰਸ ਆਮ ਤੌਰ ਦੇ ਉੱਤੇ ਚੂਹੇ ਵਰਗੇ ਜਿਹੜੇ ਕੁਤਰਨ ਵਾਲੇ ਜੀਵ ਨੇ ਉਹਨਾਂ ਤੋਂ ਫੈਲਦਾ, ਪਰ ਇਸ ਦਾ ਐਂਡਿਸ ਸਟ੍ਰੇਨ ਇਨਸਾਨਾਂ ਦੇ ਵਿੱਚ ਵੀ ਫੈਲ ਸਕਦਾ। ਵਿਸ਼ਵ ਸਿਹਤ ਸੰਗਠਨ ਦਾ ਮੰਨਣਾ ਹੈ ਕਿ ਡੱਚ ਜਹਾਜ਼ ਦੇ ਕੁਝ ਯਾਤਰੀ ਜਦੋਂ ਦੱਖਣੀ ਅਮਰੀਕਾ ਦੇ ਵਿੱਚ ਖਾਸ ਤੌਰ ਦੇ ਉੱਤੇ ਅਰਜਨਟੀਨਾ ਦੀ ਯਾਤਰਾ ਤੋਂ ਵਾਪਸ ਆ ਰਹੇ ਹੋਣਗੇ ਉਦੋਂ ਇਸ ਸਟ੍ਰੇਨ ਦੇ ਨਾਲ ਸੰਕ੍ਰਮਿਤ ਹੋਏ ਹੋਣਗੇ। ਇਹਨਾਂ ਲੱਛਣਾਂ ਦੇ ਵਿੱਚ ਬੁਖਾਰ, ਬਹੁਤ ਜ਼ਿਆਦਾ ਥਕਾਵਟ, ਮਾਸਪੇਸ਼ੀਆਂ 'ਚ ਦਰਦ, ਪੇਟ ਦਰਦ, ਉਲਟੀ, ਦਸਤ, ਸਾਹ ਲੈਣ ਦੇ ਵਿੱਚ ਤਕਲੀਫ ਆਦਿ ਦੱਸੇ ਜਾਂਦੇ ਨੇ। ਉੱਥੇ ਹੀ ਇੱਕ ਹੋਰ ਖਬਰ ਦੀ ਸਾਂਝ ਪਾਈਏ ਪਾਕਿਸਤਾਨ ਤੋਂ, ਜਿੱਥੇ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਪਾਕਿਸਤਾਨ ਦੇ ਕਿ ਖੈਬਰ ਪਖਤੂਨਵਾ ਦੇ ਬਨੂ ਜ਼ਿਲ੍ਹੇ ਦੇ ਵਿੱਚ ਪੁਲਿਸ ਚੌਂਕੀ ਦੇ ਉੱਤੇ ਹੋਏ ਹਮਲੇ ਨੂੰ ਲੈ ਕੇ ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਨ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਸੋਸ਼ਲ ਮੀਡੀਆ ਐਕਸ ਦੇ ਉੱਤੇ ਇਸ ਦਾ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਕਿ ਅਫਗਾਨ ਚਾਰਜ ਡੀ ਅਫੇਅਰਸ ਦੇ ਵਿਦੇਸ਼ ਮੰਤਰਾਲੇ ਨੂੰ ਤਲਬ ਕੀਤਾ ਗਿਆ ਤਾਂ ਕਿ 9 ਮਈ 2026 ਨੂੰ ਖੈਬਰ ਪਖਤੂਨਵਾ ਦੇ ਬਨੂ ਜ਼ਿਲ੍ਹੇ ਦੀ ਪੁਲਿਸ ਚੌਂਕੀ ਦੇ ਉੱਤੇ ਫਿਤਨਾ ਅਲ ਖਵਾਰਿਜ਼ ਦੇ ਅੱਤਵਾਦੀਆਂ ਦੀ ਤਰਫ ਤੋਂ ਕੀਤੇ ਹਮਲੇ ਨੂੰ ਲੈ ਕੇ ਵਿਰੋਧ ਪੱਤਰ ਸਪੁਰਦ ਕੀਤਾ ਜਾ ਸਕੇ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਗੱਡੀ ਦੇ ਵਿੱਚ IED ਬਲਾਸਟ ਦੇ ਜ਼ਰੀਏ ਕੀਤੇ ਗਏ ਇਸ ਹਮਲੇ 'ਚ ਕੁੱਲ 15 ਪੁਲਿਸ ਕਾਂਸਟੇਬਲ ਮਾਰੇ ਗਏ ਸੀ, 4 ਹੋਰ ਜ਼ਖਮੀ ਹੋਏ ਸੀ, ਜਿਨ੍ਹਾਂ ਦੇ ਵਿੱਚ ਆਮ ਨਾਗਰਿਕ ਵੀ ਸ਼ਾਮਲ ਸੀ। ਪਾਕਿਸਤਾਨ ਨੇ ਦੋਸ਼ ਮੜਿਆ ਹੈ ਕਿ ਇਸ ਘਟਨਾ ਦੀ ਵਿਸਤਾਰ ਜਾਣਕਾਰੀ ਜੁਟਾਉਣ ਦੇ ਲਈ, ਸਾਰੇ ਸਬੂਤ ਇਕੱਠੇ ਕਰਨ ਦੇ ਲਈ ਅਤੇ ਖੁਫੀਆ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਇਹ ਸੰਕੇਤ ਮਿਲੇ ਨੇ ਕਿ ਹਮਲੇ ਦੀ ਸਾਜਿਸ਼ ਅਫਗਾਨਿਸਤਾਨ ਦੇ ਵਿੱਚ ਰਹਿਣ ਵਾਲੇ ਅੱਤਵਾਦੀਆਂ ਨੇ ਰਚੀ ਹੈ। ਇਸੇ ਕਰਕੇ ਤਾਲਿਬਾਨ ਸ਼ਾਸਨ ਤੱਕ ਇਹ ਜਾਣਕਾਰੀ ਪਹੁੰਚਾਉਣ ਦੇ ਲਈ ਵਿਸਤਾਰ ਵਾਸਤੇ ਉੱਥੋਂ ਦੇ ਸਫਾਰਤਖਾਨੇ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਸੱਦਿਆ ਗਿਆ। ਬ੍ਰਿਟਿਸ਼ ਪੌਪ ਸਟਾਰ ਡੁਆ ਲਿਪਾ ਦੇ ਗਾਣੇ ਤਾਂ ਤੁਸੀਂ ਸੁਣੇ ਹੀ ਹੋਣਗੇ, ਖੈਰ ਆਹ ਖਬਰ ਜ਼ਰੂਰ ਸੁਣ ਲਓ ਜੇ ਗਾਣੇ ਨਹੀਂ ਸੁਣੇ ਤਾਂ। ਦਿੱਗਜ ਟੈਕ ਕੰਪਨੀ ਸੈਮਸੰਗ ਅਤੇ ਡੁਆ ਲਿਪਾ ਦੇ ਦਰਮਿਆਨ ਇਸ ਵਕਤ ਕਾਨੂੰਨੀ ਜੰਗ ਛਿੜ ਗਈ ਹੈ। ਹੋਇਆ ਇਹ ਹੈ ਕਿ ਡੁਆ ਲਿਪਾ ਨੇ ਸੈਮਸੰਗ ਇਲੈਕਟ੍ਰੋਨਿਕਸ ਦੇ ਉੱਤੇ ਉਹਨਾਂ ਦੀ ਤਸਵੀਰ ਨੂੰ ਗਲਤ ਤਰੀਕੇ ਦੇ ਨਾਲ ਇਸਤੇਮਾਲ ਕਰਨ ਦਾ ਦੋਸ਼ ਲਗਾਉਂਦਿਆਂ ਹੋਇਆਂ ਘੱਟੋ ਘੱਟ $15 ਮਿਲੀਅਨ $ ਹਰਜਾਨੇ ਦਾ ਦਾਅਵਾ ਕੀਤਾ ਹੈ। ਪੌਪ ਸਟਾਰ ਦਾ ਕਹਿਣਾ ਹੈ ਕਿ ਕੰਪਨੀ ਨੇ ਆਪਣੀ TV ਸੇਲਜ਼ ਵਧਾਉਣ ਦੇ ਲਈ ਉਹਨਾਂ ਦੀ ਲੋਕਪ੍ਰਿਯਤਾ ਦਾ ਗਲਤ ਫਾਇਦਾ ਚੁੱਕਿਆ। ਕੈਲੀਫੋਰਨੀਆ ਦੀ ਫੈਡਰਲ ਕੋਰਟ ਦੇ ਵਿੱਚ ਸ਼ੁੱਕਰਵਾਰ ਨੂੰ ਦਾਇਰ ਕੀਤੇ ਇਸ ਮੁਕੱਦਮੇ 'ਚ ਕਿਹਾ ਗਿਆ ਕਿ ਸੈਮਸੰਗ ਨੇ ਆਪਣੇ ਟੈਲੀਵਿਜ਼ਨ ਸੈੱਟਸ ਦੇ ਕਾਰਡਬੋਰਡ ਬਾਕਸਿਸ ਦੇ ਉੱਤੇ ਜਿਹੜੇ ਪੈਕਿੰਗ ਦੇ ਡੱਬੇ ਹੁੰਦੇ ਆ ਡਿਊਆਲੀਪਾ ਦੀ ਇੱਕ ਕਾਪੀਰਾਈਟ ਤਸਵੀਰ ਛਾਪ ਦਿੱਤੀ। ਡਿਊਆਲੀਪਾ ਦੇ ਵਕੀਲਾਂ ਦਾ ਤਰਕ ਹੈ ਕਿ ਅਜਿਹਾ ਕਰਕੇ ਕੰਪਨੀ ਨੇ ਗ੍ਰਾਹਕਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਸਿੰਗਰ ਖੁਦ ਇਸ ਪ੍ਰੋਡਕਟ ਦਾ ਪ੍ਰਚਾਰ ਕਰ ਰਹੀ ਹੋਵੇ। ਆਮ ਤੌਰ ਦੇ ਉੱਤੇ ਇਸ ਨੂੰ ਅੰਬੈਸਡਰ ਜਾਂ ਫਿਰ ਕਿਸੇ ਪ੍ਰੋਡਕਟ ਦੇ ਸਪੋਰਟਰ ਦੇ ਤੌਰ ਦੇ ਉੱਤੇ ਮੰਨ ਲਿਆ ਜਾਂਦਾ, ਪਰ ਡਿਊਆਲੀਪਾ ਦਾ ਕਹਿਣਾ ਕਿ ਇਸ ਤਰੀਕੇ ਦੇ ਨਾਲ ਉਹਨਾਂ ਦਾ ਕੋਈ ਵੀ ਜਿਹੜਾ ਕਰਾਰ ਨਹੀਂ ਹੋਇਆ। ਮੁਕੱਦਮੇ ਦੇ ਮੁਤਾਬਕ ਜਿਸ ਤਸਵੀਰ ਨੂੰ ਲੈ ਕੇ ਸਾਰਾ ਵਿਵਾਦ ਖੜਾ ਹੋਇਆ ਉਸ ਦਾ ਟਾਈਟਲ ਡਿਊਆਲੀਪਾ ਬੈਕਸਟੇਜ ਐਟ ਆਸਟਿਨ ਸਿਟੀ ਲਿਮਿਟਸ 2024 ਹੈ। ਸਿੰਗਰ ਦਾ ਦਾਅਵਾ ਹੈ ਕਿ ਇਸ ਫੋਟੋ ਦੇ ਨਾਲ ਜੁੜੇ ਸਾਰੇ ਅਧਿਕਾਰ ਅਤੇ ਮਾਲਕਾਨਾ ਹੱਕ ਉਹਨਾਂ ਦੇ ਕੋਲ ਨੇ। ਸੈਮਸੰਗ ਨੇ ਇਸ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਨਾ ਤਾਂ ਕੋਈ ਇਜਾਜ਼ਤ ਲਈ ਅਤੇ ਨਾ ਹੀ ਕੋਈ ਭੁਗਤਾਨ ਕੀਤਾ। ਪਬਲਿਸਿਟੀ ਰਾਈਟਸ ਐਕਟ ਦੇ ਤਹਿਤ ਇਹ ਦੋਸ਼ ਮੜਿਆ ਗਿਆ ਹੈ। ਉੱਥੇ ਹੀ ਇੰਟਰਨੈਸ਼ਨਲ ਨਿਊਜ਼ ਤੋਂ ਬਾਅਦ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਅਤੇ ਭਾਰਤ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਜਿਹੜੀਆਂ ਅਪੀਲਾਂ ਕੀਤੀਆਂ ਨੇ ਉਸ ਤੋਂ ਬਾਅਦ ਹੁਣ ਪੂਰੇ ਭਾਰਤ ਦੇ ਵਿੱਚ ਹੜਕੰਪ ਮੱਚ ਗਿਆ। ਖਾਸ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਨੇ ਤੇਲ ਬਚਾਉਣ ਦੀ ਅਪੀਲ ਤੋਂ ਇੱਕ ਦਿਨ ਬਾਅਦ ਪਹਿਲਾਂ ਤਾਂ ਪੈਟਰੋਲੀਅਮ ਮੰਤਰਾਲੇ ਨੇ ਟਿੱਪਣੀ ਦਿੱਤੀ ਹੈ। ਐਤਵਾਰ ਦੇ ਦਿਨ ਇੱਕ ਸਾਲ ਤੱਕ ਸੋਨਾ ਨਾ ਖਰੀਦਣ ਅਤੇ ਖਾਣੇ ਦੇ ਤੇਲ ਦਾ ਘੱਟ ਇਸਤੇਮਾਲ ਕਰਨ ਦੀ ਪ੍ਰਧਾਨ ਮੰਤਰੀ ਦੀ ਅਪੀਲ ਕੀ ਹੋਈ। ਕੁੱਲ 7 ਅਹਿਦ ਲੈਣ ਦੀ ਗੱਲ ਉਹਨਾਂ ਨੇ ਦੇਸ਼ ਭਰ ਤੱਕ ਕੀ ਕੀਤੀ। ਇਸ ਨੂੰ ਲੈ ਕੇ ਚਰਚਾਵਾਂ ਛਿੜ ਗਈਆਂ ਨੇ। ਦੱਸ ਦਈਏ ਕਿ ਪੈਟਰੋਲੀਅਮ ਮੰਤਰਾਲੇ ਦੇ ਜੁਆਇੰਟ ਸੈਕਟਰੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਹੈ ਕਿ ਸਾਡੀਆਂ ਰਿਫਾਇਨਰੀਆਂ ਦੇ ਕੋਲ ਬੜੀ ਵਧੀਆ ਕਾਬਲੀਅਤ ਹੈ। ਉਹਨਾਂ ਭਰੋਸਾ ਦਿੱਤਾ ਹੈ ਕਿ ਪੈਟਰੋਲ ਅਤੇ ਡੀਜ਼ਲ ਦੇ ਸਟਾਕ ਜ਼ਰੂਰੀ ਜਿਹੜੇ ਚਾਹੀਦੇ ਨੇ ਭਾਰਤ ਦੇ ਕੋਲ ਹੈਗੇ ਨੇ ਔਰ ਘਰੇਲੂ ਉਤਪਾਦ ਦੇ ਲਈ ਵੀ LPG ਦੀ ਸਪਲਾਈ ਪੂਰੇ ਤਰੀਕੇ ਦੇ ਨਾਲ ਨਿਰਵਿਘਨ ਤਰੀਕੇ ਦੇ ਨਾਲ ਆ ਰਹੀ ਹੈ। ਇਸ ਤੋਂ ਇਲਾਵਾ ਸੋਮਵਾਰ ਦੇ ਦਿਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਮੱਧ ਪੂਰਬ ਦੇ ਵਿੱਚ ਫੈਲੇ ਹਾਲਾਤ ਦੇ ਉੱਤੇ IGOM ਦੀ ਮੀਟਿੰਗ ਜਿਹਨੂੰ ਇੰਟਰ ਮਿਨਿਸਟਰੀਅਲ ਮੀਟਿੰਗ ਕਹਿ ਲਿਆ ਜਾਂਦਾ ਇਹ ਕੀਤੀ ਸੀ। ਬੈਠਕ ਤੋਂ ਬਾਅਦ ਕਿਹਾ ਗਿਆ ਕਿ ਦੇਸ਼ ਦੇ ਵਿੱਚ ਫਿਊਲ ਦੇ ਕਾਫੀ ਜ਼ਿਆਦਾ ਭੰਡਾਰ ਮੌਜੂਦ ਨੇ। ਦਰਅਸਲ ਪ੍ਰਧਾਨ ਮੰਤਰੀ ਨੇ ਤਾਂ ਤੇਲੰਗਾਨਾ ਦੌਰੇ ਦੇ ਉੱਤੇ ਸਿਕੰਦਰਾਬਾਦ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਹਿ ਦਿੱਤਾ ਸੀ ਕਿ ਇਰਾਨ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਮੁਸ਼ਕਲਾਂ ਨੇ, ਭਾਰਤ ਦੇ ਵਿੱਚ ਵੀ ਨੇ। ਇਸ ਕਰਕੇ ਲੋਕ ਨਾ ਤਾਂ ਸੋਨਾ ਖਰੀਦਣ ਨਾ ਖਾਣੇ ਦੇ ਤੇਲ ਦੀ ਬਚਤ ਕਰਨ। ਐਸੀਆਂ ਹੋਰ ਬਹੁਤ ਸਾਰੀਆਂ ਸਲਾਹਾਂ ਦੇ ਦਿੱਤੀਆਂ ਸੀ ਕਿ ਸਾਨੂੰ ਇਸ ਵਕਤ ਵਿਦੇਸ਼ੀ ਮੁਦਰਾ ਨੂੰ ਬਚਾਉਣ ਦੀ ਲੋੜ ਹੈ। ਇਸ ਤੋਂ ਬਾਅਦ ਕਾਂਗਰਸ ਨੇ ਕਈ ਵਿਰੋਧੀ ਧਿਰ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਭਾਜਪਾ ਦੇ ਉੱਤੇ ਨਿਸ਼ਾਨੇ ਸਾਧੇ। ਸੋਮਵਾਰ ਦੇ ਦਿਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੀ ਇਹ ਕੋਈ ਆਰਥਿਕ ਐਮਰਜੈਂਸੀ ਹੈ। ਪ੍ਰਧਾਨ ਮੰਤਰੀ ਇਹ ਵੀ ਦੱਸ ਦੇਣ ਦੇਸ਼ ਦੇ ਉੱਤੇ ਕਿਹੜਾ ਸੰਕਟ ਹੈ ਜਿਸ ਦੇ ਘਰ ਚੱਲਦਿਆਂ ਪ੍ਰਧਾਨ ਮੰਤਰੀ ਨੇ ਇਸ ਕਿਸਮ ਦੇ ਅਹਿਦ ਲੈਣ ਦੇ ਲਈ ਦੇਸ਼ ਦੇ ਲੋਕਾਂ ਨੂੰ ਕਿਹਾ। ਅੱਜ ਤੱਕ ਪਹਿਲਾਂ ਕਦੇ ਇੱਦਾਂ ਨਹੀਂ ਕਿਹਾ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਦੇ ਦਿਨ ਪੱਛਮ ਏਸ਼ੀਆ ਦੇ ਵਿੱਚ ਇਸ IGOM ਦੀ ਬੈਠਕ ਤੋਂ ਬਾਅਦ ਇਹ ਵੀ ਗੱਲ ਕਹੀ ਕਿ ਪੈਟਰੋਲ ਦੇ ਸੰਕਟ ਮੱਧ ਪੂਰਬ ਦੇ ਵਿੱਚ ਤਾਂ ਫੈਲੇ ਹੋਏ ਨੇ ਪਰ ਪੈਟਰੋਲੀਅਮ ਮੰਤਰਾਲੇ ਨੇ ਜਦੋਂ ਕਿਹਾ ਕਿ ਸਾਡੀਆਂ ਰਿਫਾਇਨਰੀਆਂ ਭਰੀਆਂ ਪਈਆਂ ਨੇ। ਅਜਿਹੇ ਦੇ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਪਿਛਲੇ 3 ਦਿਨਾਂ 'ਚ ਹੀ 1.26 crore ਬੁਕਿੰਗ ਦੇ ਮਾਮਲੇ ਜਿਹੜੇ ਨੇ ਉਹ ਰਿਕਾਰਡ ਹੋਏ ਨੇ। ਇਸ ਦਰਮਿਆਨ 17,000 ਟਨ ਤੋਂ ਵੀ ਜ਼ਿਆਦਾ ਕਮਰਸ਼ੀਅਲ LPG ਦੀ ਵਿਕਰੀ ਹੋਈ ਹੈ, 762 ਟਨ ਤੋਂ ਜ਼ਿਆਦਾ ਆਟੋ LPG ਵੇਚੀ ਗਈ ਹੈ ਔਰ ਇਸ ਦਰਮਿਆਨ 1,40,000 ਤੋਂ ਵੀ ਜ਼ਿਆਦਾ ਸਿਲੰਡਰ 5 ਕਿਲੋ ਵਾਲੇ ਭਾਰਤ ਭਰ ਦੇ ਵਿੱਚ ਵੇਚੇ ਗਏ ਨੇ। ਸੋ ਫਿਊਲ ਦੀ ਕੋਈ ਕਮੀ ਤਾਂ ਲੱਗ ਨਹੀਂ ਰਹੀ। ਦੂਜੇ ਪਾਸੇ ਸੋਨੇ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਜੇ ਹੋ ਸਕੇ ਤਾਂ 1 ਸਾਲ ਤੱਕ ਸੋਨਾ ਨਾ ਖਰੀਦੋ। ਅਜਿਹੇ ਦੇ ਵਿੱਚ ਜਵੈਲਰੀ ਕੰਪਨੀਆਂ ਦੇ ਸ਼ੇਅਰਾਂ ਦੇ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਸੋਮਵਾਰ ਦੇ ਦਿਨ ਕਾਰੋਬਾਰ ਬੰਦ ਹੋਣ ਤੱਕ ਟਾਈਟਨ ਦੇ ਸ਼ੇਅਰ ਦੇ ਵਿੱਚ 6.75% ਦੀ ਗਿਰਾਵਟ ਆਈ। ਕਲਿਆਣ ਜਵੈਲਰਸ ਦੇ ਸ਼ੇਅਰ ਕਰੀਬ 9.25% ਤੱਕ ਡਿੱਗ ਪਏ। PC ਜਵੈਲਰ ਦੇ ਸ਼ੇਅਰ ਦੇ ਵਿੱਚ ਵੀ 5% ਦੀ ਗਿਰਾਵਟ ਹੋਈ। ਸੋਮਵਾਰ ਦੇ ਦਿਨ ਕਾਰੋਬਾਰ ਦੇ ਵਿੱਚ TVZ ਦੇ ਸ਼ੇਅਰ 7.15% ਡਿੱਗੇ ਅਤੇ ਐਤਵਾਰ ਦੇ ਦਿਨ ਤੇਲੰਗਾਨਾ ਦੇ ਸਿਕੰਦਰਾਬਾਦ ਦੇ ਵਿੱਚ ਪ੍ਰਧਾਨ ਮੰਤਰੀ ਦਾ ਦਿੱਤਾ ਇਹ ਬਿਆਨ ਹਾਲੇ ਹੋਰ ਕਿੰਨਿਆਂ ਦੇ ਲਈ ਮੁਸੀਬਤ ਬਣੇਗਾ ਇਸ ਦੇ ਬਾਰੇ ਹਾਲੇ ਤੱਕ ਕੁਝ ਕਿਹਾ ਨਹੀਂ ਜਾ ਸਕਦਾ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੀਆਂ ਵਧੇਰੇ ਜਾਣਕਾਰੀਆਂ ਤਾਂ ਕੀ ਬਲਕਿ ਇਸ ਦੇ ਆਫਟਰ ਇਫੈਕਟ ਜਿਹੜੇ ਨੇ ਉਹ ਸਾਹਮਣੇ ਆ ਸਕਦੇ ਨੇ। ਪਰ ਪ੍ਰਧਾਨ ਮੰਤਰੀ ਮੋਦੀ ਦੀ ਇਸ ਅਪੀਲ ਤੋਂ ਬਾਅਦ ਸ਼ੇਅਰ ਬਾਜ਼ਾਰ ਦੇ ਵਿੱਚ ਪ੍ਰਮੁੱਖ ਜਵੈਲਰੀ ਕੰਪਨੀਆਂ ਦੇ ਸ਼ੇਅਰ ਜਿਹੜੇ ਨੇ 10% ਤੋਂ ਜ਼ਿਆਦਾ ਟੁੱਟਣ ਤੋਂ ਬਾਅਦ ਸਾਰੇ ਅਲੱਗ ਅਲੱਗ ਨੇਤਾਵਾਂ ਨੇ ਇਸ ਦੇ ਉੱਤੇ ਸਵਾਲ ਖੜ੍ਹੇ ਕੀਤੇ ਨੇ। ਰਾਹੁਲ ਗਾਂਧੀ ਨੇ PM ਮੋਦੀ ਦੇ ਇਸ ਭਾਸ਼ਣ ਤੋਂ ਬਾਅਦ ਕਿਹਾ ਕਿ ਇਹ ਸਰਕਾਰ ਦੀ ਨਾਕਾਮੀ ਦਾ ਸਬੂਤ ਹੈ। ਹੁਣ ਸਰਕਾਰ ਲੋਕਾਂ ਨੂੰ ਦੱਸੇਗੀ ਕਿ ਕੀ ਖਰੀਦਣਾ ਹੈ ਕੀ ਨਹੀਂ ਖਰੀਦਣਾ। ਰਾਹੁਲ ਗਾਂਧੀ ਨੇ X ਦੇ ਉੱਤੇ ਲਿਖਿਆ ਕਿ ਮੋਦੀ ਜੀ ਨੇ ਤਾਂ ਇਹ ਵੀ ਕਹਿ ਤਾ ਕਿ ਸੋਨਾ ਨਾ ਖਰੀਦੋ, ਵਿਦੇਸ਼ ਨਾ ਜਾਓ, ਪੈਟਰੋਲ ਘੱਟ ਜਲਾਓ, ਖਾਦ ਖਾਣੇ ਦੇ ਤੇਲ ਦਾ ਘੱਟ ਇਸਤੇਮਾਲ ਕਰੋ, ਫਿਰ ਕਹਿ ਦੇਣਗੇ ਮੈਟਰੋ 'ਚ ਨਾ ਜਾਓ, ਘਰ ਤੋਂ ਹੀ ਕੰਮ ਕਰੋ। ਇਹ ਤਾਂ ਗੱਲਾਂ ਕਹਿ ਹੀ ਦਿੱਤੀਆਂ ਨੇ, ਇਹ ਦੇਸ਼ ਦੀ ਨਾਕਾਮੀ ਦਾ ਸਬੂਤ ਹੈ। 12 ਸਾਲਾਂ ਦੇ ਵਿੱਚ ਦੇਸ਼ ਨੂੰ ਇਸ ਮੁਕਾਮ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਕਿ ਆਮ ਲੋਕਾਂ ਨੂੰ ਸਰਕਾਰ ਨੂੰ ਦੱਸਣਾ ਪੈ ਰਿਹਾ ਇੱਕ ਡਿਕਟੇਟਰਸ਼ਿਪ ਦੀ ਤਰ੍ਹਾਂ ਕਿ ਕਿੱਥੇ ਜਾਣਾ, ਕਿੱਥੇ ਨਹੀਂ ਜਾਣਾ, ਕਿਹੜੀ ਚੀਜ਼ ਖਰੀਦਣੀ ਹੈ, ਕਿਹੜੀ ਨਹੀਂ ਖਰੀਦਣੀ, ਕੀ ਖਾਣਾ ਕੀ ਨਹੀਂ ਖਾਣਾ। ਹਰ ਵਾਰ ਜਨਤਾ ਦੇ ਉੱਤੇ ਜ਼ਿੰਮੇਵਾਰੀ ਪਾ ਦਿੱਤੀ ਜਾਂਦੀ ਹੈ ਔਰ ਆਪਣੀ ਜਵਾਬਦੇਹੀ ਤੋਂ ਬਚ ਨਿਕਲਿਆ ਜਾਂਦਾ ਹੈ। ਉੱਧਰ ਇਸ ਦਰਮਿਆਨ ਇਹ ਵੀ ਖਬਰਾਂ ਸਾਹਮਣੇ ਆਈਆਂ ਕਿ ਅਖਿਲੇਸ਼ ਯਾਦਵ ਨੇ ਵੀ ਸਰਕਾਰ ਦੀ ਇਸ ਜਿਹੜੀ ਇੱਕ ਅਪੀਲ ਕੀਤੀ ਗਈ ਇਸ 'ਤੇ ਟਿੱਪਣੀ ਕੀਤੀ ਹੈ। ਅਖਿਲੇਸ਼ ਯਾਦਵ ਅਕਸਰ ਸਰਕਾਰ ਦੇ ਉੱਤੇ ਬੜੇ ਵਿਅੰਗਾਤਮਕ ਤਰੀਕੇ ਦੇ ਨਾਲ ਤੰਜ ਕੱਸਦੇ ਨੇ। ਅਖਿਲੇਸ਼ ਯਾਦਵ ਨੇ ਐਕਸ ਦੇ ਉੱਤੇ ਪੋਸਟ ਦੇ ਵਿੱਚ ਲਿਖਿਆ ਕਿ ਸੋਨਾ ਨਾ ਖਰੀਦਣ ਦੀ ਅਪੀਲ ਦੇ ਨਾਲ ਜਨਤਾ ਤੋਂ ਨਹੀਂ ਭਾਜਪਾ ਨੂੰ ਆਪਣੇ ਭ੍ਰਿਸ਼ਟ ਜਿਹੜੇ ਨੇਤਾ ਨੇ ਉਹਨਾਂ ਤੋਂ ਅਪੀਲ ਕਰਨੀ ਚਾਹੀਦੀ ਹੈ। ਜਨਤਾ ਨੇ ਤਾਂ ਵੈਸੇ ਵੀ 1.5 ਲੱਖ ਰੁਪਏ ਤੋਲਾ ਸੋਨਾ ਨਾ ਖਰੀਦਣ ਦੇ ਲਈ, ਉਹਨਾਂ ਦੀ ਜੇਬ ਦੇ ਵਿੱਚ ਪੈਸੇ ਹੀ ਨਹੀਂ ਨੇ, ਭਾਜਪਾ ਦੇ ਕੋਲ ਇੰਨੇ ਪੈਸੇ ਹੋ ਸਕਦੇ ਨੇ ਕਿ ਉਹ ਸੋਨਾ ਖਰੀਦਣਗੇ। ਵੈਸੇ ਵੀ ਸਾਰੀਆਂ ਪਾਬੰਦੀਆਂ ਚੋਣਾਂ ਤੋਂ ਬਾਅਦ ਹੀ ਕਿਉਂ ਯਾਦ ਆਈਆਂ ਨੇ? ਦੱਸ ਦਈਏ ਕਿ ਪਿੱਛੇ ਜੇ ਤਮਿਲਨਾਡੂ, ਪੱਛਮ ਬੰਗਾਲ ਅਤੇ ਹੋਰ ਕਈ ਸੂਬਿਆਂ ਦੀਆਂ ਚੋਣਾਂ ਹੋ ਹਟੀਆਂ ਨੇ, ਬਿਹਾਰ ਦੀਆਂ ਵੀ ਚੋਣਾਂ ਮੁੱਕ ਗਈਆਂ ਨੇ। ਭਾਜਪਾਈਆਂ ਨੇ ਚੋਣਾਂ ਤੋਂ ਬਾਅਦ ਜਿਹੜੇ ਹਜ਼ਾਰਾਂ ਚਾਰਟਰ ਹਵਾਈ ਯਾਤਰਾਵਾਂ ਕੀਤੀਆਂ ਨੇ, ਕੀ ਉਹ ਪਾਣੀ ਦੇ ਨਾਲ ਉੱਡ ਰਹੇ ਸੀ? ਕੀ ਉਹ ਹੋਟਲਾਂ ਦੇ ਵਿੱਚ ਨਹੀਂ ਠਹਿਰੇ ਹੋਏ ਸੀ? ਉੱਥੇ ਦੀਆਂ ਸਿਲੰਡਰਾਂ ਦੀਆਂ ਫੋਟੋਆਂ ਕਿੱਥੇ ਨੇ? ਉੱਥੇ ਦੇ ਹੋਟਲਾਂ ਦੇ ਵਿੱਚ ਖਾਣੇ ਜਿਹੜੇ ਬਣ ਰਹੇ ਸੀ ਵੈਜੀਟੇਬਲ ਆਇਲ 'ਚ, ਉਹ ਕਿੱਥੇ ਨੇ? ਭਾਜਪਾਈ ਹੁਣ ਸਾਰੀਆਂ ਚੀਜ਼ਾਂ ਦਾ ਡਕਾਰ ਮਾਰ ਗਏ ਨੇ ਅਤੇ ਹੁਣ ਆਮ ਲੋਕਾਂ ਦੇ ਉੱਤੇ ਸਾਰੀ ਚੀਜ਼ ਪਾ ਦਿੱਤੀ ਹੈ। ਦੱਸ ਦਈਏ ਕਿ ਈਰਾਨ, ਅਮਰੀਕਾ ਤਣਾਤਣੀ ਦੇ ਦਰਮਿਆਨ ਪ੍ਰਧਾਨ ਮੰਤਰੀ ਮੋਦੀ ਨੇ ਆਮ ਲੋਕਾਂ ਨੂੰ ਵਿਦੇਸ਼ੀ ਮੁਦਰਾ ਬਚਾਉਣ ਦੀ ਅਪੀਲ ਕਰਦਿਆਂ ਹੋਇਆਂ ਇਹ 7 ਅਹਿਦ ਲੈਣ ਦੀ ਗੱਲ ਕੀਤੀ ਸੀ। ਉੱਧਰ ਪੱਛਮ ਬੰਗਾਲ ਦੇ ਵਿੱਚ ਸ਼ੁਭੇਂਦੂ ਅਧਿਕਾਰੀ ਦੀ ਤਰਫ ਤੋਂ ਜਿਹੜੇ ਮੁੱਖ ਮੰਤਰੀ ਨੇ ਆਪਣੇ ਮੰਤਰੀ ਮੰਡਲ ਦਾ ਗਠਨ ਕਰ ਦਿੱਤਾ ਗਿਆ। ਦਲੀਪ ਘੋਸ਼ ਨੂੰ ਪੰਚਾਇਤੀ ਮਾਮਲੇ, ਪੇਂਡੂ ਵਿਕਾਸ ਮੰਤਰੀ, ਅਗਨੀ ਮਿੱਤਰਾ ਪਾਲ ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰੀ, ਨਿਸ਼ਿਤ ਪ੍ਰਮਾਣਿਕ, ਅਸ਼ੋਕ ਕੀਰਤਨੀਆ, ਖੁਦੀ ਰਾਮ ਟੁੱਡੂ, ਇਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਲਿਆ ਗਿਆ। ਹਾਲ ਫਿਲਹਾਲ 5 ਵਿਧਾਇਕਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ ਹੈ। ਪੱਛਮ ਬੰਗਾਲ ਦੇ ਵਿੱਚ ਮੰਤਰੀਆਂ ਦੀ ਵੱਧ ਤੋਂ ਵੱਧ ਗਿਣਤੀ 44 ਹੋ ਸਕਦੀ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਮੰਤਰੀ ਮੰਡਲ ਦਾ ਵਿਸਤਾਰ ਕੀਤਾ ਜਾਏਗਾ। 39 ਹੋਰ ਮੰਤਰੀ ਸ਼ਾਮਲ ਕੀਤੇ ਜਾ ਸਕਦੇ ਨੇ। ਮੁੱਖ ਮੰਤਰੀ ਦੇ ਅਹੁਦਾ ਸੰਭਾਲਦੇ ਹੀ ਅਧਿਕਾਰੀਆਂ ਨੂੰ ਸਪਸ਼ਟ ਕੀਤਾ ਕਿ ਹਾਂ ਦੇ ਵਿੱਚ ਹਾਂ ਮਿਲਾਉਣਾ ਬੰਦ ਕਰੋ, ਸੂਬੇ ਦੇ ਹਿੱਤ ਦੇ ਵਿੱਚ ਨਿਰਪੱਖ ਰਾਏ ਦੇਵੋ। ਇਸ ਤੋਂ ਇਲਾਵਾ ਕੈਬਨਿਟ ਦੀ ਪਹਿਲੀ ਬੈਠਕ ਦੇ ਵਿੱਚ ਬਾਂਗਲਾਦੇਸ਼ ਸਰਹੱਦ ਦੇ ਉੱਤੇ ਫੈਂਸਿੰਗ ਦੇ ਲਈ BSF ਨੂੰ 45 ਦਿਨਾਂ ਦੇ ਵਿੱਚ ਜ਼ਮੀਨ ਦੇਣ ਵਰਗੇ ਵੱਡੇ ਫੈਸਲੇ ਵੀ ਲਏ ਗਏ ਨੇ। ਸਰਕਾਰੀ ਨੌਕਰੀ ਦੇ ਉੱਤੇ ਘੱਟੋ ਘੱਟ ਉਮਰ ਦੀ ਸੀਮਾ 5 ਸਾਲ ਵਧਾਉਣ ਦਾ ਫੈਸਲਾ ਕੀਤਾ ਗਿਆ। ਪੱਛਮ ਬੰਗਾਲ 'ਚ ਜਿਹੜੀਆਂ ਕੇਂਦਰੀ ਯੋਜਨਾਵਾਂ ਬੰਦ ਪਈਆਂ ਨੇ ਉਹਨਾਂ ਨੂੰ ਦੁਬਾਰਾ ਸ਼ੁਰੂ ਕੀਤਾ ਜਾਏਗਾ। ਸੂਬੇ ਨੂੰ ਆਯੁਸ਼ਮਾਨ ਯੋਜਨਾ ਦੇ ਦਾਇਰੇ 'ਚ ਲਿਆਇਆ ਜਾਏਗਾ। ਪਿਛਲੀ ਸਰਕਾਰ ਦੀਆਂ ਸਮਾਜਿਕ ਕਲਿਆਣ ਯੋਜਨਾਵਾਂ ਜਾਰੀ ਵੀ ਰੱਖੀਆਂ ਜਾਣਗੀਆਂ। ਸਕੱਤਰੇਤ ਦੇ ਵੱਲ ਰਵਾਨਾ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਸਾਲਟ ਲੇਕ ਸਥਿਤ ਜਿਹੜਾ ਦਫ਼ਤਰ ਹੈ ਭਾਜਪਾ ਦਾ, ਉੱਥੇ ਵੀ ਬੈਠਕਾਂ ਕੀਤੀਆਂ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਸਰਕਾਰ ਦੀ ਤਰਫ ਤੋਂ ਸ਼ੁਰੂ ਕੀਤੀਆਂ ਗਈਆਂ ਤਮਾਮ ਸਮਾਜਿਕ ਕਲਿਆਣ ਯੋਜਨਾਵਾਂ ਜਿਹੜੀਆਂ ਨੇ ਉਹ ਜਾਰੀ ਰੱਖਣ ਦੇ ਨਾਲ ਨਾਲ ਨਵੀਆਂ ਯੋਜਨਾਵਾਂ ਨੂੰ ਵੀ ਸ਼ੁਰੂ ਕੀਤਾ ਜਾਏਗਾ। ਪੰਜਾਬ ਵਾਲੇ ਪਾਸੇ ਕੱਲ੍ਹ ਦੇ ਦਿਨ ਖਬਰ ਇਹ ਰਹੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ। ਗਿਆਨ ਸਿੰਘ ਮਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਭਾਜਪਾ ਦੇ ਪ੍ਰਮੁੱਖ ਸੁਨੀਲ ਜਾਖੜ ਦੀ ਮੌਜੂਦਗੀ 'ਚ ਭਾਜਪਾ ਦੇ ਅੰਦਰ ਸ਼ਾਮਲ ਹੋਏ। ਸੁਨੀਲ ਜਾਖੜ ਅਤੇ ਨਾਇਬ ਸਿੰਘ ਸੈਣੀ ਨੇ ਗਿਆਨ ਸਿੰਘ ਮਾਨ ਦਾ ਪਾਰਟੀ 'ਚ ਸਵਾਗਤ ਵੀ ਕੀਤਾ। ਸੋਮਵਾਰ ਦੇ ਦਿਨ ਇਸ ਪ੍ਰੋਗਰਾਮ ਦੇ ਦਰਮਿਆਨ ਭਗਵੰਤ ਮਾਨ ਤੋਂ ਇਲਾਵਾ ਭਗਵੰਤ ਮਾਨ ਦੇ ਕੁਝ ਹੋਰਨਾਂ ਪੁਰਾਣੇ ਕਰੀਬੀਆਂ ਨੂੰ ਵੀ ਭਾਜਪਾ ਦੇ ਵਿੱਚ ਸ਼ਾਮਲ ਕੀਤਾ ਗਿਆ। ਉੱਥੇ ਹੀ ਆਸਟ੍ਰੇਲੀਆ ਦੀਆਂ ਵੀ ਆਓ ਹੁਣ ਖਬਰਾਂ ਸਾਂਝੀਆਂ ਕਰਦੇ ਚੱਲਦੇ ਹਾਂ। ਬਜਟ ਦੇ ਵਿੱਚ ਆ, ਬਜਟ ਦੇ ਵਿੱਚ ਉਹ, ਹੁਣ ਲੈ ਦੇ ਕੇ ਬਜਟ ਅੱਜ ਦਾ ਦਿਨ ਆਈ ਗਿਆ। 12 ਮਈ ਹੈ ਟਿਊਜ਼ਡੇ ਬਜਟ, ਫੈਡਰਲ ਬਜਟ, ਮੇ ਬਜਟ, ਸਾਲਾਨਾ ਬਜਟ, ਬੜੇ ਸਾਰੇ ਨਾਮ ਦਿੱਤੇ ਗਏ ਹੋਣਗੇ। ਕਨਫਿਊਜ਼ ਨਹੀਂ ਹੋਣਾ, ਬਜਟ ਤੋਂ ਵੀ ਪਰੇਸ਼ਾਨ ਨਹੀਂ ਹੋਣਾ। ਬਜਟ ਤੁਹਾਨੂੰ ਪਰੇਸ਼ਾਨ ਜ਼ਰੂਰ ਕਰ ਸਕਦਾ, ਪਰ ਖਬਰਾਂ ਦੇ ਵਿੱਚ ਅਸੀਂ ਤੁਹਾਨੂੰ ਤਰਤੀਬਵਾਰ ਦੱਸਾਂਗੇ। ਬਜਟ ਇੱਕ ਵਾਰ ਪੇਸ਼ ਹੋ ਲੈਣ ਦਿਓ। ਅੱਜ ਦੇ ਦਿਨ ਜਿਹੜਾ ਬਜਟ ਪੇਸ਼ ਹੋਣਾ ਹੈ ਉਸ ਦੇ ਵਿੱਚ ਸਰਕਾਰ ਆਪਣੇ ਹੀ ਵਾਅਦੇ ਤੋਂ ਮੁਕਰੀ ਹੋਈ ਹੈ ਅਤੇ ਹੁਣ ਫਿਰ ਹੋਰ ਤਾਂ ਕੀ ਕਹੀਏ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਸਰਕਾਰ ਨੇ ਜਦੋਂ 2025 ਦੇ ਵਿੱਚ ਚੋਣਾਂ ਲੜਨੀਆਂ ਸੀ, ਫੈਡਰਲ ਚੋਣਾਂ, ਉਦੋਂ ਵਾਅਦਾ ਕੀਤਾ ਸੀ ਕਿ ਉਹ ਕੋਈ ਨਵਾਂ ਟੈਕਸ ਨਹੀਂ ਲਗਾਉਣਗੇ, ਨਾ ਹੀ ਨੈਗੇਟਿਵ ਗੇਅਰਿੰਗ ਨੂੰ ਛੇੜਨਗੇ ਅਤੇ ਨਾ ਹੀ CGT ਯਾਨੀ ਕੈਪੀਟਲ ਗੇਨਸ ਟੈਕਸ ਦੇ ਡਿਸਕਾਊਂਟ ਦੇ ਵਿੱਚ ਕੋਈ ਫੇਰ ਬਦਲ ਕਰਨਗੇ। ਪਰ ਹੁਣ ਐਸੀ ਕਿਹੜੀ ਮਜਬੂਰੀ ਆਉਣ ਪਈ ਕਿ ਆਸਟ੍ਰੇਲੀਆ ਸਰਕਾਰ ਨੂੰ ਆਪਣੇ ਹੀ ਫੈਸਲੇ ਤੋਂ ਪਲਟਣਾ ਪਿਆ। ਕੈਪੀਟਲ ਗੇਨ ਟੈਕਸ 1999 ਤੋਂ ਵੀ ਪਹਿਲਾਂ ਜਿਹੜਾ ਇੱਕ ਇੰਡੈਕਸੇਸ਼ਨ ਮਾਡਲ ਹੈ ਆਸਟ੍ਰੇਲੀਆ ਦੇ ਵਿੱਚ, ਉਸ ਨੂੰ ਲਾਗੂ ਕਰਕੇ ਰੱਖਿਆ ਗਿਆ। ਹਾਲਾਂਕਿ ਨੈਗੇਟਿਵ ਗੇਅਰਿੰਗ ਹੈ ਜਾਂ CGT ਡਿਸਕਾਊਂਟ ਨੇ, ਇਹਨਾਂ 'ਚੋਂ ਤੁਰੰਤ ਪ੍ਰਭਾਵ ਦੇ ਨਾਲ ਬਦਲਾਅ ਨਹੀਂ ਹੋਣ ਲੱਗੇ। ਮਾਹਰ ਇਹ ਵੀ ਮੰਨਦੇ ਨੇ ਕਿ ਸਰਕਾਰ ਇਸ ਨੂੰ ਆਉਣ ਵਾਲੇ ਸਮੇਂ 'ਤੇ ਘੱਟੋ ਘੱਟ ਜੁਲਾਈ 2027 ਤੱਕ ਹੌਲੀ ਹੌਲੀ ਕਰਕੇ ਖਤਮ ਕਰ ਸਕਦੀ ਹੈ। ਹਾਲਾਂਕਿ ਐਂਥਨੀ ਐਲਬਨੀ ਸਰਕਾਰ ਦੀਆਂ ਕਿਹੜੀਆਂ ਮਜਬੂਰੀਆਂ ਨੇ, ਸਵਾਲ ਫਿਰ ਉੱਥੇ ਆ ਕੇ ਖੜ੍ਹਾ ਹੁੰਦਾ। ਅੱਜ ਦੇ ਦਿਨ ਦੇਖਦੇ ਹਾਂ ਕਿ ਟ੍ਰੈਜਰ ਜਿਮ ਚਾਮਸ ਆਖਿਰਕਾਰ ਇਸ ਦੇ ਪਿੱਛੇ ਕੀ ਤਰਕ ਦਿੰਦੇ ਨੇ। ਬਸ ਇੱਧਰ RBA ਨੇ ਵਿਆਜ ਦਰਾਂ ਵਧਾਉਣੀਆਂ ਸੀ ਕਿ ਬੈਂਕ ਤਾਂ ਕਾਹਲੇ ਹੀ ਬੈਠੇ ਸੀ, ਇੰਨੇ ਤੱਤੇ ਕਿ ਵਿਆਜ ਦਰਾਂ ਨੂੰ ਤੁਰੰਤ ਲਾਗੂ ਕਰ ਦਿੱਤਾ। ਉਂਝ ਕਈ ਵਾਰ ਇਹ ਹੁੰਦਾ ਹੈ ਕਿ ਵਿਆਜ ਦਰਾਂ ਵਧਾਉਣ ਤੋਂ ਬਾਅਦ RBA ਜਿਹੜੀਆਂ ਦਰਾਂ ਦੇ ਉੱਤੇ ਪੈਸੇ ਜਿਹੜੇ ਲੋਨ ਕਰਦਾ ਬੈਂਕਾਂ ਨੂੰ, ਬੈਂਕ ਥੋੜ੍ਹਾ ਸਮਾਂ ਲਗਾ ਦਿੰਦੇ ਨੇ ਆਮ ਲੋਕਾਂ ਤੱਕ ਵਿਆਜ ਦਰਾਂ ਨੂੰ ਵਧਾਉਣ ਦੇ ਲਈ। ਕਈ ਵਾਰ ਹਫ਼ਤੇ 10 ਦਿਨ ਦਾ ਵੀ ਸਮਾਂ ਲੱਗ ਜਾਂਦਾ, ਪਰ ਇਸ ਵਾਰ ਕੈਸ਼ ਰੇਟ ਜਿਹੜੀਆਂ 4.35% ਵਧਾਈਆਂ ਨੇ, 4.35% ਦੇ ਉੱਤੇ ਆ ਕੇ ਨਗਦੀ ਦਰ ਟਿਕ ਗਈ ਹੈ। ਨਗਦੀ ਦਰ ਦਾ ਮਤਲਬ RBA ਜਿਸ ਦਰ ਦੇ ਉੱਤੇ ਨਗਦੀ ਬੈਂਕਾਂ ਨੂੰ ਪ੍ਰਦਾਨ ਕਰਦਾ, ਔਰ ਫਿਰ ਗਾਂਹ ਬੈਂਕ ਵੀ ਆਪੋ ਆਪਣਾ ਜਿਹੜਾ ਸਰਚਾਰਜ ਲਗਾ ਕੇ ਕਰਜ਼ਦਾਰਾਂ ਤੋਂ ਯਾਨੀ ਤੁਹਾਡੇ ਤੋਂ ਉਹ ਜਿਹੜਾ ਕਰਜ਼ਾ ਤੁਸੀਂ ਲਿਆ ਹੈ ਉਹਦੀਆਂ ਵਿਆਜ ਦਰਾਂ ਵਸੂਲਦੇ ਨੇ। 4 ਵੱਡੇ ਬੈਂਕ ਨੇ ਆਸਟ੍ਰੇਲੀਆ ਦੇ ਵਿੱਚ, 4 ਨੇ ਪੈਂਦੀ ਸੱਟੇ ਇਸ ਵਾਧੇ ਨੂੰ ਲਾਗੂ ਕਰਨ ਦੀ ਗੱਲ ਵੀ ਕਰ ਦਿੱਤੀ ਹੈ। ਹਾਲਾਂਕਿ ਇੰਟਰਸਟ ਰੇਟ ਹਾਈਕ ਦੇ ਨਾਲ ਸੇਵਿੰਗ ਅਕਾਊਂਟਸ ਦੇ ਉੱਤੇ ਥੋੜ੍ਹੀ ਬਹੁਤ ਮਦਦ ਵੀ ਮਿਲੇਗੀ। ਦੱਸ ਦਈਏ ਕਿ ਜਿਹੜੇ 18 ਸਾਲ ਤੋਂ 34 ਸਾਲ ਦੇ ਦਰਮਿਆਨ ਨੇ ਉਹਨਾਂ ਨੂੰ ਇਸ ਕਿਸਮ ਦੇ ਬੋਨਸ ਆਸਟ੍ਰੇਲੀਆ ਦੇ ਵਿੱਚ ਮਿਲਦੇ ਨੇ ਤੁਹਾਡੇ ਸੇਵਿੰਗ ਖਾਤਿਆਂ ਦੇ ਉੱਤੇ। ਵੈਸਟਪੈਕ ਨੇ ਸਭ ਤੋਂ ਪਹਿਲਾਂ ਇਹ ਵਾਧਾ ਲਾਗੂ ਕੀਤਾ, ਉਸ ਤੋਂ ਬਾਅਦ ਫਿਰ ਕਾਮਨਵੈਲਥ ਬੈਂਕ, ਨੈਬ, ANZ ਨੇ ਵੀ ਇਸੇ ਹੀ ਦਰਾਂ ਨੂੰ ਇਨ ਬਿਨ ਲਾਗੂ ਕਰਨ ਦੀ ਗੱਲ ਕੀਤੀ। ਮੈਕੁਆਰੀ ਬੈਂਕ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਕੰਡੀਸ਼ਨ ਫਰੀ ਅਕਾਊਂਟ ਨੇ ਜਿਹੜੇ ਉਹਨਾਂ ਦੇ ਉੱਤੇ ਸ਼ੁੱਕਰਵਾਰ ਦੇ ਦਿਨ ਤੋਂ ਇਹ ਵਾਧਾ ਲਾਗੂ ਹੋ ਜਾਏਗਾ। ਹਾਲਾਂਕਿ ਤੁਹਾਡੀ ਜੇਬ ਦੇ ਉੱਤੇ ਅੱਜ ਦੇ ਬਜਟ ਪੇਸ਼ ਹੋਣ ਤੋਂ ਬਾਅਦ ਅਤੇ ਵਿਆਜ ਦਰਾਂ ਵਧਣ ਤੋਂ ਬਾਅਦ ਕਿੰਨਾ ਕੁ ਬੋਝ ਪਏਗਾ, ਇਹਦੀਆਂ ਚਰਚਾਵਾਂ ਅਸੀਂ ਅਲੱਗ ਤੋਂ ਵੀ ਕਰ ਸਕਦੇ ਹਾਂ। ਟਿਊਜ਼ਡੇ ਬਜਟ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਹੁਣ ਤੱਕ ਆਪਾਂ ਕਰ ਚੁੱਕੇ ਹਾਂ, ਸਾਡੇ ਸੋਸ਼ਲ ਮੀਡੀਆ ਦੇ ਜ਼ਰੀਏ, ਖਬਰਾਂ ਦੇ ਜ਼ਰੀਏ, ਅਲੱਗ ਅਲੱਗ ਪੋਡਕਾਸਟ ਦੇ ਜ਼ਰੀਏ। ਇੱਕ ਹੋਰ ਗੱਲ ਇਹ ਵੀ ਸਾਹਮਣੇ ਆਈ ਹੈ, ਹਾਊਸਿੰਗ ਮਿਨਿਸਟਰ ਕਲੇਅਰ ਓਨੀਲ ਨੇ ਦਾਅਵਾ ਕੀਤਾ ਹੈ ਕਿ ਦੇਸ਼ ਦੇ ਅੰਦਰ 4,335 ਹੋਮਲੈਸ ਯਾਨੀ ਬੇਘਰੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਹਾਊਸਿੰਗ ਸਰਵਿਸਿਜ਼ ਉਹਨਾਂ ਤੱਕ ਮੁਹੱਈਆ ਕਰਵਾਉਣ ਦੇ ਲਈ $60 million ਦਾ ਨਿਵੇਸ਼ ਕੀਤਾ ਜਾਏਗਾ। ਬੇਲੋੜਾ ਖਰਚਾ ਨਹੀਂ ਹੈ, ਪਰ ਬੇਲੋੜੇ ਖਰਚੇ ਤਾਂ ਹੋਰ ਬਥੇਰੇ ਨੇ, ਇਸ ਖਰਚੇ ਦੀ ਲੋੜ ਵੀ ਹੈ। ਫੰਡਿੰਗ ਦੀ ਗੱਲ ਪਹਿਲਾਂ ਵੀ ਕਈ ਵਾਰ ਕੀਤੀ ਗਈ ਹੈ, 2029-30 ਤੱਕ ਬੇਘਰੇ ਨੌਜਵਾਨਾਂ ਦੀ ਗਿਣਤੀ ਹੋਰ ਵਧੇਗੀ। ਸਰਕਾਰ ਉਹਨਾਂ ਨੂੰ ਲਿਆ ਕੇ ਘਰਾਂ ਦੇ ਵਿੱਚ ਸ਼ਿਫਟ ਕਰਨਾ ਚਾਹੁੰਦੀ ਹੈ, ਔਰ ਇਸ ਖਾਤਰ ਹੀ ਇਹ ਰਕਮ ਜਿਹੜੀ ਆ ਅਲੱਗ ਤੋਂ ਰੱਖੀ ਗਈ ਹੈ। ਉਂਝ ਲੌਂਗ ਟਰਮ ਇਕਨੋਮਿਕ ਬੈਨੀਫਿਟ ਵੀ ਹੈਗੇ ਨੇ, ਜਿਸ ਦੇ ਵਿੱਚ 1,000 ਨੌਜਵਾਨ ਲੋਕਾਂ ਨੂੰ ਇੱਕ ਬਹੁਤ ਵੱਡੇ ਬਜਟ ਦੇ ਤਹਿਤ ਹਾਊਸਿੰਗ ਸਰਵਿਸਿਜ਼ ਦੇ ਵਿੱਚ ਸ਼ਿਫਟ ਕੀਤਾ ਜਾਣਾ ਹੈ। ਸੋਸ਼ਲ ਸਰਵਿਸਿਜ਼ ਮਿਨਿਸਟਰ ਤਾਨਿਆ ਪਲਬਿਸਿਕ ਨੇ ਕਿਹਾ ਕਿ ਇਨਵੈਸਟਮੈਂਟ ਇਸ ਤਰੀਕੇ ਦੇ ਨਾਲ ਹੈ ਕਿਉਂਕਿ ਇਹ ਜਿਹੜੇ ਨੌਜਵਾਨ ਆਸਟ੍ਰੇਲੀਅਨ ਲੋਕ ਨੇ ਇਹ ਦੇਸ਼ ਦੀ ਨੀਂਹ ਨੇ। ਹਾਲਾਂਕਿ ਦੇਸ਼ ਦੀ ਨੀਂਹ ਜਿਹੜੀ ਇਸ ਵਕਤ ਕਮਜ਼ੋਰ ਹੋਈ ਹੋਈ ਹੈ, ਇਸੇ ਕਰਕੇ ਸਰਕਾਰ ਨੂੰ ਉਸ ਨੀਂਹ ਨੂੰ ਬਚਾਉਣ ਦੇ ਲਈ ਅਲੱਗ ਤੋਂ ਟੈਕਸਪੇਅਰ ਦੀ ਜੇਬ ਦੇ ਕਮਾਏ ਹੋਏ ਪੈਸੇ ਜਿਹੜੇ ਨੇ ਉਹ ਖਰਚਣੇ ਪੈ ਰਹੇ ਨੇ। ਖੈਰ, ਪੈਸੇ ਤਾਂ ਤੁਹਾਡੀ ਜੇਬ ਦੇ ਵਿੱਚੋਂ ਜਾਣਗੇ, ਜਿਵੇਂ ਮਰਜ਼ੀ, ਜਿੱਥੇ ਮਰਜ਼ੀ, ਜੋ ਮਰਜ਼ੀ ਹੋ ਰਿਹਾ ਹੋਵੇ। ਦੁਨੀਆ ਭਰ ਦੇ ਵਿੱਚ ਜੰਗਾਂ ਲੱਗੀਆਂ ਹੋਈਆਂ ਨੇ, ਮੱਧ ਪੂਰਬ ਦੀ ਜੰਗ ਦਾ ਪਹਿਲਾਂ ਵੀ ਪ੍ਰਧਾਨ ਮੰਤਰੀ ਕਹਿ ਚੁੱਕੇ ਨੇ ਕਿ ਆਸਟ੍ਰੇਲੀਅਨ ਲੋਕਾਂ ਨੂੰ, ਮਾਸੂਮ ਆਸਟ੍ਰੇਲੀਅਨ ਲੋਕਾਂ ਨੂੰ ਖਾਮਿਆਜ਼ਾ ਭੁਗਤਣਾ ਪਏਗਾ। ਕਿਵੇਂ ਨਾ ਕਿਵੇਂ ਸਰਕਾਰਾਂ ਹੋ ਗਈਆਂ, ਵੱਡੇ ਅਦਾਰੇ ਹੋ ਗਏ, ਤੁਹਾਡੇ ਕੋਲੋਂ ਹੀ, ਤੁਹਾਡੀ ਜੇਬ ਦੇ ਵਿੱਚੋਂ ਹੀ ਇਹ ਪੈਸੇ ਵਸੂਲਣਗੇ। ਹੁਣ ਆਸਟ੍ਰੇਲੀਆ ਪੋਸਟ ਦੀ ਉਹ ਲੈ ਲਓ, ਆਸਟ੍ਰੇਲੀਆ ਪੋਸਟ ਨੂੰ ਇਹ ਲੱਗਦਾ ਹੈ ਕਿ ਉਹਨਾਂ ਦੇ ਪੋਸਟੀ ਜਿਹੜੇ ਘਰੋਂ ਘਰੀ ਜਾ ਕੇ ਚਿੱਠੀਆਂ ਪਾਉਂਦੇ ਨੇ, ਉਹ ਵੀ ਕੋਈ ਪਾਣੀ ਦੇ ਉੱਤੇ ਤਾਂ ਆਪਣੇ ਸਕੂਟਰ ਚਲਾ ਨਹੀਂ ਰਹੇ, ਉਹਨਾਂ ਨੂੰ ਵੀ ਫਿਊਲ ਦੀ ਲੋੜ ਪੈਂਦੀ ਹੈ। ਹੋਰ ਤਾਂ ਹੋਰ ਟਰਾਂਸਪੋਰਟੇਸ਼ਨ, ਪੋਸਟਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਲਿਜਾਣਾ, ਔਰ ਬਹੁਤ ਸਾਰੇ ਸਪਲਾਈ ਚੇਨ ਦੇ ਵਿੱਚ ਹੋਰ ਬੜੀਆਂ ਸਾਰੀਆਂ ਚੀਜ਼ਾਂ ਜੁੜੀਆਂ ਹੁੰਦੀਆਂ ਨੇ। ਫਿਊਲ ਕ੍ਰਾਈਸਿਸ ਦੇ ਚੱਲਦਿਆਂ ਹੋਇਆਂ ਉਹਨਾਂ ਦੇ ਖਰਚੇ ਵੱਧ ਰਹੇ ਨੇ। ਸੋ ਹੁਣ 1 June ਤੋਂ ਡੋਮੈਸਟਿਕ ਪਾਰਸਲ 'ਤੇ ਸਰਚਾਰਜ ਵੀ ਵਧਣਗੇ। ਦੱਸ ਦਈਏ ਕਿ ਜਿੰਨੇ ਵੀ ਬਿਜ਼ਨਸ ਕਸਟਮਰ ਨੇ ਉਹਨਾਂ ਦੇ ਉੱਤੇ ਇਸਦਾ ਸਿੱਧਾ ਪ੍ਰਭਾਵ ਪਏਗਾ। ਬਿਜ਼ਨਸ ਕਸਟਮਰ ਆਮ ਤੌਰ ਦੇ ਉੱਤੇ ਪਾਰਸਲਸ ਦੀ ਵਰਤੋਂ ਕਰਦੇ ਨੇ। 30,000 ਤੋਂ ਲੈ ਕੇ 50,000 ਦੇ ਆਸ ਪਾਸ ਬਿਜ਼ਨਸ ਕਸਟਮਰ ਨੇ ਜਿਨ੍ਹਾਂ ਨੂੰ ਇਹ ਪਹਿਲਾਂ 12% ਦੇਣਾ ਪੈਂਦਾ ਸੀ ਡੋਮੈਸਟਿਕ ਪਾਰਸਲ ਸਰਚਾਰਜ ਦਾ, ਹੁਣ 19.5% ਦੇਣਾ ਪਏਗਾ। ਅਤੇ ਜੇ ਐਕਸਪ੍ਰੈਸ ਸਰਵਿਸ ਹੈ ਫਿਰ ਤਾਂ ਮੰਨ ਕੇ ਚੱਲੋ ਕਿ ਇਹਦੇ 'ਚ 10% ਹੋਰ 30% ਤੁਹਾਨੂੰ ਦੇਣਾ ਪੈ ਸਕਦਾ ਹੈ। ਔਸ ਪੋਸਟ ਦੀ ਤਰਫ ਤੋਂ ਇਸ ਸਾਰੇ ਨੂੰ ਫਿਊਲ ਸ਼ੋਰਟੇਜ ਜ਼ਿੰਮੇਦਾਰ ਦੱਸ ਕੇ ਉਸਦੇ ਸਿਰ ਸਾਰਾ ਠੀਕਰਾ ਫੋੜਿਆ ਗਿਆ। ਦੱਸਿਆ ਗਿਆ ਕਿ ਪਹਿਲਾਂ ਹੀ ਬੜਾ ਮਹਿੰਗਾ ਹੋ ਚੁੱਕਿਆ ਕੰਮ, ਆਸਟ੍ਰੇਲੀਆ ਪੋਸਟ ਹੋਰ ਖਰਚੇ ਨਹੀਂ ਚੱਲ ਸਕਦਾ। ਪਿਛਲੇ ਸਾਲ ਆਸਟ੍ਰੇਲੀਆ ਪੋਸਟ ਨੇ ਇਹ ਵੀ ਕਿਹਾ ਸੀ ਕਿ ਇਹ ਘਾਟੇ ਦੇ ਵਿੱਚੋਂ ਚੱਲ ਰਹੇ ਨੇ। ਖੈਰ, ਘਾਟੇ ਵਾਧੇ ਤੁਹਾਡੇ ਤੋਂ ਹੀ ਪੂਰੇ ਹੋਣਗੇ। ਸਰਕਾਰ ਦੇ ਬੇਲੋੜੇ ਖਰਚੇ ਕਿਵੇਂ ਕਈ ਵਾਰ ਬੇਲੋੜੇ ਜਾਪਦੇ ਨੇ, ਬੜੀ ਵਾਰ ਉਦਾਹਰਣਾਂ ਦੇ ਦਿੱਤੀਆਂ ਨੇ, ਬੜੀ ਵਾਰ ਤੁਹਾਨੂੰ ਇਹ ਖਬਰਾਂ ਸੁਣਾ ਵੀ ਦਿੱਤੀਆਂ ਨੇ, ਚਾਹੇ ਉਹ ਬਿਗ ਫੈਟ ਕੈਟਸ ਯਾਨੀ ਕਿ ਵੱਡੇ ਬਿਊਰੋਕਰੇਟਸ ਨੂੰ ਦਿੱਤੀਆਂ ਜਾਂਦੀਆਂ ਬੇਲੋੜੀਆਂ ਤਨਖਾਹਾਂ ਹੋਣ, ਚਾਹੇ ਇਨਫਰਾਸਟ੍ਰਕਚਰ ਦੇ ਇਹੋ ਜਿਹੇ ਪ੍ਰੋਜੈਕਟ ਜਿਨ੍ਹਾਂ ਦਾ ਕੋਈ ਥਾਂ ਪਤਾ, ਕੋਈ ਟਿਕਾਣਾ ਨਹੀਂ, ਜਾਂ ਉਹਨਾਂ ਉਹਨਾਂ ਤੋਂ ਫਾਇਦਾ ਨਹੀਂ ਹੁੰਦਾ ਜਿੰਨਾ ਉਹਦੇ ਲੌਂਗ ਟਰਮ 'ਚ ਨੁਕਸਾਨ ਹੁੰਦੇ ਨੇ। ਹੁਣ ਨਿਊ ਸਾਊਥ ਵੇਲਸ ਪੁਲਿਸ ਜਿਸ ਤਰੀਕੇ ਦੇ ਨਾਲ ਆਪਣੇ ਰਿਕਾਰਡ ਰੱਖਦੀ ਹੈ, ਕ੍ਰਾਈਮ ਨੂੰ ਲੈ ਕੇ ਕੇਸਾਂ ਨੂੰ ਟਰੈਕ ਕਰਦੀ ਹੈ, ਇਨਵੈਸਟੀਗੇਸ਼ਨਸ ਨੂੰ ਮੈਨੇਜ ਕਰਦੀ ਹੈ, ਉਹ ਸਾਰਾ ਕੁਛ ਇੱਕ ਟੈਕਨੀਕਲ ਜ਼ਾਹਰ ਜਿਹੀ ਗੱਲ ਹੈ ਕਿ ਸੋਫਟਵੇਅਰ ਦੇ ਜ਼ਰੀਏ ਹੁੰਦਾ। ਕਈ ਸਾਲ ਪੁਰਾਣੇ ਉਹ ਸੋਫਟਵੇਅਰ ਵਰਤੇ ਜਾ ਰਹੇ ਸੀ। ਮੰਨਿਆ ਜਾ ਰਿਹਾ ਸੀ ਕਿ 90ਵਿਆਂ ਦੀ ਟੈਕਨੋਲੋਜੀ ਜਿਹੜੀ ਸੀ ਉਹ ਨਿਊ ਸਾਊਥ ਵੇਲਸ ਵਰਤ ਰਹੀ ਸੀ। ਫਿਰ ਪੁਲਿਸ ਨੇ ਸੋਚਿਆ ਕਿ ਆਪਰੇਸ਼ਨਲ ਰਿਸਕ ਨੇ, ਇਸ ਕਰਕੇ ਇਸ ਨੂੰ IT ਅਪਗ੍ਰੇਡੇਸ਼ਨ ਦਿੱਤੀ ਜਾਵੇ। ਖੈਰ, ਵਾਜਬ ਜੀ ਗੱਲ ਹੈ ਕਿ IT ਅਪਗ੍ਰੇਡੇਸ਼ਨ ਦਿੱਤੀ ਜਾਣੀ ਸੀ। $500 million ਤੋਂ ਉੱਪਰ ਦਾ ਬਜਟ ਇਸ ਦੇ ਉੱਤੇ ਖਰਚ ਦਿੱਤਾ ਗਿਆ। ਹੁਣ ਤੁਹਾਨੂੰ ਲੱਗਦਾ ਹੋਏਗਾ ਕਿ NSW ਪੁਲਿਸ ਦੇ ਕੋਲ ਬੜਾ ਵਧੀਆ ਟੈਕਨੀਕਲ ਸਿਸਟਮ ਹੈ, ਬੜੀ ਵਧੀਆ ਕੋਪਸ COPS ਕਹਿ ਦਿੰਦੇ ਹਾਂ ਉਹਨੂੰ, ਕੰਪਿਊਟਰਾਈਜ਼ਡ ਆਪਰੇਸ਼ਨਲ ਪੁਲਿਸਿੰਗ ਸਿਸਟਮ ਹੈ, ਬੜੇ ਵਧੀਆ ਕੋਪਸ ਜਿਹੜੇ ਨੇ ਉਹਦੇ ਉੱਤੇ ਹੀ ਸਾਰੇ ਥਾਣੇ ਜਿਹੜੇ ਨੇ ਨਿਰਭਰ ਕਰਦੇ ਨੇ, ਔਰ ਬੜੀ ਵਧੀਆ IT ਅਪਗ੍ਰੇਡੇਸ਼ਨ ਹੋ ਚੁੱਕੀ ਹੈ। ਤੁਹਾਡੀ ਗਲਤ ਫਹਿਮੀ ਹੈ। ਡੇਲੀ ਟੈਲੀਗ੍ਰਾਫ ਅਖਬਾਰ ਇਹ ਕਹਿੰਦਾ ਹੈ ਕਿ ਇੰਨਾ ਪੈਸਾ ਖਰਚਣ ਤੋਂ ਬਾਅਦ ਵੀ ਇਹ ਜਿਹੜੇ ਸੋਫਟਵੇਅਰ ਹੋਏ ਨੇ ਇਹ ਕੋਈ ਬਹੁਤੇ ਵਧੀਆ ਅਪਡੇਟ ਨਹੀਂ ਹੋਏ। ਪਿਛਲੀ ਵਾਰ ਜਿੰਨਾ ਵੀ ਇਹ ਪ੍ਰੋਜੈਕਟ ਜਿੰਨਾ ਵੀ ਅਪਡੇਟ ਕੀਤਾ ਗਿਆ ਸੀ ਉਹਦੇ ਕ੍ਰਿਟੀਕਲ ਕੰਪੋਨੈਂਟ ਹਾਲੇ ਵੀ ਜਿਹੜੇ ਨੇ ਉਹ ਜਵਾਬ ਨਹੀਂ ਦੇ ਪਾ ਰਹੇ। ਇਸ ਦਾ ਮਤਲਬ ਇਹ ਹੈ ਕਿ ਨਿਊ ਸਾਊਥ ਵੇਲਸ ਪੁਲਿਸ ਨੇ $00,000 ਖਰਚ ਕੇ ਵੀ ਕੁਝ ਖਾਸ ਹਾਸਲ ਨਹੀਂ ਕੀਤਾ। ਖੈਰ, ਇਸ ਦੀ ਜਵਾਬਦੇਹੀਆਂ ਤਾਂ ਆਉਣ ਵਾਲੇ ਦਿਨਾਂ 'ਚ ਪੁਲਿਸ ਮਹਿਕਮਾ ਜਿਹੜਾ ਉਹ ਦੇ ਹੀ ਦੇਵੇਗਾ। ਔਖੇ ਹੋਏ ਪਏ ਹੋ ਕਿ ਇੰਨੀ ਮਹਿੰਗਾਈ, ਇੰਨਾ ਕੁਛ, ਅਤੇ ਕੰਮ ਧੰਦਾ, ਚਲੋ ਕੰਮ ਧੰਦੇ 'ਤੇ ਵੀ ਤੁਹਾਨੂੰ ਲਗਾ ਦਿੰਦੇ ਹਾਂ। ਐਮਾਜ਼ਨ ਆਸਟ੍ਰੇਲੀਆ ਨੇ ਐਲਾਨ ਕੀਤਾ ਕਿ ਉਹ 850 ਦੇ ਕਰੀਬ ਸੀਜ਼ਨਲ ਵਰਕਰਸ ਜਿਹੜੇ ਨੇ, ਕਿਉਂਕਿ ਜੁਲਾਈ ਮਹੀਨੇ 'ਚ ਆਮ ਤੌਰ ਦੇ ਉੱਤੇ ਜਿਹੜੀਆਂ ਈਅਰ ਐਂਡ ਸੇਲਾਂ ਹੁੰਦੀਆਂ ਨੇ ਜਾਂ ਫਾਈਨੈਂਸ਼ੀਅਲ ਈਅਰ ਦੀ ਸ਼ੁਰੂਆਤ ਦੇ ਉੱਤੇ ਸੇਲਾਂ ਹੁੰਦੀਆਂ ਨੇ, ਉਹ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪ੍ਰਾਈਮ ਡੇ ਕਿਹਾ ਜਾਂਦਾ ਇਹਨੂੰ। ਸੋ ਐਮਾਜ਼ਨ ਦੀ ਤਰਫ ਤੋਂ ਹੁਣ ਇਹਨਾਂ ਸੇਲਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਪਿਕਿੰਗ, ਪੈਕਿੰਗ, ਸ਼ਿਪਿੰਗ ਆਰਡਰਸ ਜਿਹੜੇ ਨੇ ਹੋਰ ਬੜੇ ਸਾਰੇ ਕੰਮ ਨੇ। ਸੋ ਐਮਾਜ਼ਨ ਤੱਕ ਕੋਂਟੈਕਟ ਕਰੋ ਭਾਈ। ਸਿਡਨੀ, ਮੈਲਬਰਨ, ਪਰਥ, ਬ੍ਰਿਸਬਨ, ਐਡੀਲੇਡ, ਜਿੰਨੇ ਵੀ ਇਹਨਾਂ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਸਟੋਰ ਨੇ, ਉੱਥੇ ਅਲੱਗ ਅਲੱਗ ਥਾਵਾਂ ਦੇ ਉੱਤੇ ਅਲੱਗ ਅਲੱਗ ਲੋੜਾਂ ਦੇ ਮੁਤਾਬਕ ਹਾਇਰਿੰਗ ਕੀਤੀ ਜਾ ਰਹੀ ਹੈ। ਮੋਟੇ ਤੌਰ 'ਤੇ ਦੱਸਦੇ ਚੱਲੀਏ ਕਿ ਸਿਡਨੀ ਦੇ ਵਿੱਚ ਐਮਾਜ਼ਨ ਨੇ 450 ਦੇ ਕਰੀਬ ਲੋਕ ਹਾਇਰ ਕਰਨੇ ਨੇ। ਇਹਨਾਂ ਦੀਆਂ ਅਲੱਗ ਅਲੱਗ ਲੋਕੇਸ਼ਨਸ ਨੇ ਐਮਾਜ਼ਨ ਦੀ, ਕੈਂਪਸ ਕ੍ਰੀਕ, ਹੌਰਸਲੀ ਪਾਰਕ, ਚਲੋਰਾ, ਈਸਟਰਨ ਕ੍ਰੀਕ, ਵੈਸਟ ਗੋਸਫੋਰਡ ਅਤੇ ਬੈਲਾਵਿਸਟਾ। ਇੱਦਾਂ ਹੀ ਬ੍ਰਿਸਬਨ ਦੇ ਵਿੱਚ ਵੀ, ਬ੍ਰਿਸਬਨ 'ਚ ਹਾਲਾਂਕਿ 450 ਨਹੀਂ ਪਰ 90 ਲੋਕ ਤਾਂ ਇੱਥੇ ਵੀ ਹਾਇਰ ਹੋਣੇ ਨੇ। ਔਰ ਬ੍ਰਿਸਬਨ ਦੇ ਵਿੱਚ ਜਿਹੜਾ ਲਿਟਨ ਅਤੇ ਪਿੰਕੈਂਬਾ ਦੀ ਸਾਈਟਸ ਨੇ, ਇੱਥੇ ਇਹ ਹਾਇਰਿੰਗ ਚੱਲ ਰਹੀ ਹੈ। ਮੈਲਬਰਨ ਦੇ ਵਿੱਚ ਐਮਾਜ਼ਨ 160-200 ਦੇ ਕਰੀਬ ਲੋਕ ਹਾਇਰ ਕਰੇਗੀ। ਐਵਲਨ ਦੀ ਫੈਸਿਲਿਟੀ ਡੈਨੀਨੋਂਗ ਸਾਊਥ, ਰੈਵਨ ਹਾਲ ਅਤੇ ਮਲਗਰੇਵ ਦੇ ਵਿੱਚ ਜਾ ਕੇ ਪਤਾ ਕਰੋ ਡਿਲੀਵਰੀ ਸਟੇਸ਼ਨਸ ਅਤੇ ਫੁਲਫਿਲਮੈਂਟ ਸੈਂਟਰਸ ਦੇ ਵਿੱਚ ਕਿਹੜੀਆਂ ਕਿਹੜੀਆਂ ਨੌਕਰੀਆਂ ਦੀ ਲੋੜ ਹੈ। ਪਰਥ ਦੇ ਵਿੱਚ ਵੀ 150 ਦੇ ਕਰੀਬ ਹਾਇਰਿੰਗ ਕੀਤੀ ਜਾਣੀ ਹੈ। ਇਹਨਾਂ ਦੇ ਸਟੇਸ਼ਨ ਜਿਹੜੀ ਜਾਂਡਾਕੋਟ ਅਤੇ ਕਿਊਡੇਲ ਦੀ ਜਿਹੜੀ ਲੋਕੇਸ਼ਨਸ ਨੇ। ਐਡੀਲੇਡ ਦੇ ਵਿੱਚ ਐਮਾਜ਼ਨ 20-22 ਲੋਕਾਂ ਨੂੰ ਹਾਇਰ ਕਰਨ ਜਾ ਰਹੀ ਹੈ। ਕਵਾਨ, ਫਸਟ ਕਮ ਫਸਟ ਸਰਵ, ਉੱਥੇ ਜਾ ਕੇ ਤੁਸੀਂ ਪਤਾ ਕਰ ਸਕਦੇ ਹੋ। ਆਮ ਤੌਰ ਦੇ ਉੱਤੇ ਆਖਰੀ ਖਬਰ ਦੀ ਸਾਂਝ ਪਾਉਣ ਲੱਗਿਆ ਹੁਣ। ਆਮ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਜਿੰਨੇ ਵੀ ਦੱਖਣਪੰਥੀ ਮੀਡੀਆ ਤੁਸੀਂ ਫਰੋਲ ਕੇ ਦੇਖ ਲਵੋ, ਖਬਰਾਂ ਹੀ ਲੱਗਦੀਆਂ ਨੇ ਕਿ ਯਹੂਦੀ ਭਾਈਚਾਰੇ ਤੱਕ ਖਤਰਾ, ਉਹਨਾਂ ਦੇ ਉੱਤੇ ਹਮਲੇ ਕੀਤੇ ਜਾਂਦੇ ਨੇ। ਪਰ ਇਸਲਾਮੋਫੋਬੀਆ ਦੀਆਂ ਖਬਰਾਂ ਅਕਸਰ ਦੱਬ ਲੀਆਂ ਜਾਂਦੀਆਂ ਨੇ। ਜਾਣ ਤੋਂ ਪਹਿਲਾਂ ਆਖਰੀ ਖਬਰ ਤੁਹਾਨੂੰ ਦੱਸਦੇ ਚੱਲੀਏ। ਬ੍ਰਿਸਬੇਨ ਦੇ ਇੱਕ ਮਸਜਿਦ ਤਕਵਾ ਦੱਸਿਆ ਜਾ ਰਿਹਾ, ਜਿੱਥੇ ਧਮਕੀਆਂ ਦਿੱਤੀਆਂ ਗਈਆਂ ਨੇ ਕਿ ਇੱਥੇ ਹਮਲੇ ਕੀਤੇ ਜਾਣਗੇ। ਹਾਲਾਂਕਿ 33 ਸਾਲ ਦੇ ਇੱਕ ਸ਼ਖਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ, ਦੋਸ਼ ਵੀ ਆਇਦ ਕੀਤੇ ਗਏ ਨੇ, ਪਰ ਮੁਸਲਿਮ ਭਾਈਚਾਰਾ ਇਸ ਤੋਂ ਦਹਿਸ਼ਤ ਦੇ ਵਿੱਚ ਹੈ। ਉਂਝ ਵੀ ਜਿਹੜੀ ਕ੍ਰਾਈਸਟਚਰਚ ਦੀ ਘਟਨਾ ਉਹ ਲੈ ਦੇ ਕੇ ਬਾਰ ਬਾਰ ਮੁਸਲਿਮ ਭਾਈਚਾਰੇ ਨੂੰ ਆਸਟ੍ਰੇਲੀਆ 'ਚ ਦਹਿਸ਼ਤ 'ਚ ਪਾ ਦਿੰਦੀ ਹੈ, ਉਹ ਵੱਖਰੀ ਗੱਲ ਹੈ ਕਿ ਇਸ ਦੀਆਂ ਕਿੰਨੀਆਂ ਕੁ ਖਬਰਾਂ ਲੱਗਦੀਆਂ ਨੇ, ਸੁਣਦੀਆਂ, ਪ੍ਰਕਾਸ਼ਿਤ ਹੁੰਦੀਆਂ, ਪ੍ਰਸਾਰਿਤ ਹੁੰਦੀਆਂ। ਹਾਲਾਂਕਿ ਤਾਜ਼ਾ ਹਮਲਾ ਜਿਹੜਾ ਬੋਲਿਆ ਗਿਆ ਉਹ ਵਰਬਲ ਅਟੈਕ ਸੀ, ਉਸ ਦੇ ਵਿੱਚ ਫਿਜ਼ੀਕਲ ਅਟੈਕ ਨਹੀਂ ਹੋਇਆ, ਸੋ ਕਿਸੇ ਦੇ ਕੋਈ ਜ਼ਖਮੀ ਹੋਣ ਦੀ ਖਬਰ ਹਾਸਲ ਨਹੀਂ ਹੋਈ। ਮੌਕੇ 'ਤੇ ਪੁਲਿਸ ਵੀ ਪਹੁੰਚ ਗਈ। ਮਿਚਲਟਨ ਦਾ ਰਹਿਣ ਵਾਲਾ ਇਹ 33 ਸਾਲਾ ਸ਼ਖਸ ਜਿਸ ਨੂੰ ਗ੍ਰਿਫਤਾਰ ਕਰਕੇ ਉਸ ਦੇ ਉੱਤੇ ਦੋਸ਼ ਆਇਦ ਕੀਤੇ ਗਏ ਨੇ। ਕੁਝ ਇਹੋ ਜਿਹੇ ਸ਼ਬਦਾਵਲੀ ਵੀ ਵਰਤੀ ਗਈ ਹੈ, ਕਾਲੇ ਰੰਗ ਦੀ ਗ੍ਰੈਫਿਟੀ ਜਿਹੜੀ ਕੀਤੀ ਗਈ ਹੈ ਨਾ ਕੰਧਾਂ ਦੇ ਉੱਤੇ, ਜਿਸ ਦਾ ਜ਼ਿਕਰ ਸੋਸ਼ਲ ਮੀਡੀਆ ਦੇ ਉੱਤੇ ਜਾਂ ਫਿਰ ਖਬਰਾਂ ਦੇ ਵਿੱਚ ਤਾਂ ਅਸੀਂ ਕਰਨਾ ਬਿਲਕੁਲ ਮੁਨਾਸਬ ਨਹੀਂ ਸਮਝਦੇ। ਇਸਲਾਮ ਭਾਈਚਾਰੇ ਦੇ ਖਿਲਾਫ ਇਸ ਕਿਸਮ ਦੀ ਗ੍ਰੈਫਿਟੀ ਜਿਹੜੀ ਕੀਤੀ ਗਈ ਹੈ, ਇੱਕ ਨਾਜ਼ੀ ਸਿੰਬਲ ਵੀ ਉਕੇਰਿਆ ਗਿਆ। ਆਸਟ੍ਰੇਲੀਅਨ ਨੈਸ਼ਨਲ ਇਮਾਮਸ ਕੌਂਸਲ ਦੀ ਤਰਫ ਤੋਂ ਇਸ ਹਮਲੇ ਦੀ ਨਿੰਦਾ ਕੀਤੀ ਗਈ ਹੈ। IPL ਦੀਆਂ ਖਬਰਾਂ, ਖੈਰ ਉਹ ਮੈਲਬਰਨ ਸਟੂਡੀਓ ਤੋਂ ਤੁਸੀਂ ਹੁਣ ਸੁਣੋ। ਰਣਜੋਤ ਜੀ ਦੇ ਵੱਲ ਚੱਲਦੇ ਹਾਂ, ਵਾਪਸ ਮੈਲਬਰਨ ਸਟੂਡੀਓ 'ਤੇ ਬਾਕੀ ਦੀਆਂ ਅਪਡੇਟਸ ਜਾਣਦੇ ਹਾਂ। ਜੀ ਰਣਜੋਤ ਜੀ,

0: ਜੀ ਧੰਨਵਾਦ ਗੌਤਮ ਜੀ। ਕੁਛ ਅਗਲੀਆਂ ਖਬਰਾਂ ਦੀ ਗੱਲ ਕਰੀਏ ਆਈ ਪੀ ਐਲ ਵੱਲ ਵਧਣ ਤੋਂ ਪਹਿਲਾਂ ਤਾਂ ਕੱਲ੍ਹ ਦੇ ਦਿਨ ਇੱਕ ਬੜੀ ਦੁਖਦਾਈ ਘਟਨਾ ਵਾਪਰੀ ਮੈਲਬਨ ਦੇ ਵਿੱਚ। ਨੌਰਥ ਮੈਲਬਨ ਸਟੇਸ਼ਨ ਦੇ ਉੱਤੇ ਇੱਕ ਵਿਦਿਆਰਥੀ ਜਿਹੜਾ ਕਿ ਪਲੇਟਫਾਰਮ ਨੰਬਰ 6 ਦੇ ਉੱਤੇ ਟ੍ਰੇਨ ਦੇ ਹੇਠਾਂ ਧੱਸ ਕੇ ਕਾਫੀ ਲੰਮਾ ਰਸਤਾ ਜਿਹੜਾ ਘਸੀਟਦਾ ਗਿਆ। ਨੌਰਥ ਮੈਲਬਨ ਸਟੇਸ਼ਨ ਦੇ ਉੱਤੇ ਇਹ ਹਾਦਸਾ ਜਿਹੜਾ ਕੱਲ੍ਹ ਦੇ ਦਿਨ ਵਾਪਰਿਆ ਸੀ। 7ਵੀਂ ਜਮਾਤ ਦਾ ਇਹ ਵਿਦਿਆਰਥੀ ਹੀ ਹੁਣ ਤੱਕ ਦੀਆਂ ਜਾਣਕਾਰੀਆਂ ਇਹ ਕਹਿੰਦੀਆਂ ਨੇ ਕਿ ਕਾਫੀ ਗੰਭੀਰ ਰੂਪ ਦੇ ਵਿੱਚ ਇਹ ਜ਼ਖਮੀ ਹੋਇਆ। ਇਸ ਟਾਈਮ ਦੇ ਉੱਤੇ ਰੋਇਲ ਮੈਲਬਨ ਹੋਸਪਿਟਲ ਦੇ ਵਿੱਚ ਜ਼ੇਰੇ ਇਲਾਜ ਆ ਅਤੇ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਕੁਛ ਇਸ ਤਰ੍ਹਾਂ ਵਾਪਰੀ ਕਿ ਕੱਲ੍ਹ ਦੇ ਦਿਨ ਸ਼ਾਮ ਨੂੰ ਲਗਭਗ 3:50 ਦੇ ਉੱਤੇ ਜਦੋਂ ਛੁੱਟੀ ਹੋਈ ਸਕੂਲ ਦੇ ਵਿੱਚ ਤਾਂ ਇਹ ਟ੍ਰੇਨ ਫੜਨ ਦੇ ਲਈ ਉਸ ਪਲੇਟਫਾਰਮ ਦੇ ਉੱਤੇ ਖੜ੍ਹਾ ਸੀ। ਪਲੇਟਫਾਰਮ ਨੰਬਰ 6 ਦੇ ਉੱਤੇ ਜਦੋਂ ਇਹਦਾ ਫੋਨ ਪਲੇਟਫਾਰਮ ਦੇ ਉੱਤੇ ਡਿੱਗਾ ਤਾਂ ਉਹਨੂੰ ਕੱਢਣ ਦੀ ਕੋਸ਼ਿਸ਼ ਦੇ ਵਿੱਚ ਇਹ ਸਾਰਾ ਹਾਦਸਾ ਇਸ ਵਿਦਿਆਰਥੀ ਦੇ ਨਾਲ ਵਾਪਰਿਆ। ਮੈਲਬਨ ਦਾ ਕਾਫੀ ਪੁਰਾਣਾ ਇਹ ਇੱਕ ਕੈਥੋਲਿਕ ਸਕੂਲ ਹੈ, ਸੇਂਟ ਅਲੋਸੀਅਸ ਕਾਲਜ। ਸੋ ਉੱਥੋਂ ਇਹ ਘਰ ਪਰਤ ਰਿਹਾ ਸੀ। ਸੋ ਰਿਪੋਰਟਾਂ ਦੇ ਮੁਤਾਬਿਕ ਬੱਚਾ ਜਦੋਂ ਫੋਨ ਚੁੱਕਣ ਦੇ ਲਈ ਹੇਠਾਂ ਉਤਰਿਆ ਪਟੜੀ ਦੇ ਉੱਤੇ ਅਤੇ ਉਹਦੇ ਦਰਮਿਆਨ ਟ੍ਰੇਨ ਆ ਜਾਂਦੀ ਹੈ ਅਤੇ ਫਿਰ ਕਈ ਮੀਟਰ ਤੱਕ ਟ੍ਰੇਨ ਜਿਹੜੀ ਇਹਨੂੰ ਘਸੀਟਦਿਆਂ ਲੈ ਕੇ ਗਈ ਹੈ। ਉਸ ਤੋਂ ਬਾਅਦ ਰੈਸਕਿਊ ਓਪਰੇਸ਼ਨ ਚੱਲਿਆ ਜਿਹਦੇ ਨਾਲ ਬੱਚੇ ਨੂੰ ਬਾਹਰ ਕੱਢਣ ਦੇ ਲਈ ਫਾਇਰ ਰੈਸਕਿਊ ਵਿਕਟੋਰੀਆ ਦੇ ਕਰਮਚਾਰੀਆਂ ਦੇ ਵੱਲੋਂ ਹਾਈਡ੍ਰੋਲਿਕ ਜੈਕ ਲਾ ਕੇ ਪਹਿਲਾਂ ਟ੍ਰੇਨ ਨੂੰ ਉੱਪਰ ਚੱਕਿਆ ਗਿਆ ਅਤੇ ਫਿਰ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਵਾ। ਇਸ ਪੂਰੇ ਓਪਰੇਸ਼ਨ ਨੂੰ 1 ਘੰਟਾ ਲੱਗਣ ਦੇ ਕਰਕੇ ਜਿਹੜੀਆਂ ਕਈ ਟ੍ਰੇਨ ਲਾਈਨ ਸੀ ਕਾਫੀ ਜ਼ਿਆਦਾ ਪ੍ਰਭਾਵਿਤ ਵੀ ਰਹੀਆਂ। ਖਾਸ ਤੌਰ ਦੇ ਉੱਤੇ ਕ੍ਰਿਗਬਨ ਲਾਈਨ ਦੀਆਂ ਸੇਵਾਵਾਂ ਜਿਹੜੀਆਂ ਰੱਦ ਕਰ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਵੈਰਬੀ ਅਤੇ ਵਿਲੀਅਮ ਸਟੋਨ ਲਾਈਨਾਂ ਦੇ ਉੱਤੇ ਕਾਫੀ ਜ਼ਿਆਦਾ ਦੇਰੀ ਵੀ ਇਸ ਵਜ੍ਹਾ ਦੇ ਕਰਕੇ ਹੋਈ ਹੈ। ਫਿਲਹਾਲ ਸਕੂਲ ਦੇ ਵੱਲੋਂ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ। ਉਹਨਾਂ ਦਾ ਕਹਿਣਾ ਕਿ ਇਹ ਖੌਫਨਾਕ ਮੰਜ਼ਰ ਵੇਖ ਕੇ ਹੋਰ ਵੀ ਕਈ ਉੱਥੇ ਪਲੇਟਫਾਰਮ ਦੇ ਉੱਤੇ ਮੌਜੂਦ ਵਿਦਿਆਰਥੀ ਜਿਹੜੇ ਕਿ ਹਾਲੇ ਤੱਕ ਉਸ 'ਚੋਂ ਬਾਹਰ ਨਹੀਂ ਆ ਸਕੇ, ਸੋ ਉਹਨਾਂ ਨੂੰ ਇਸ ਟਾਈਮ ਦੇ ਉੱਤੇ ਮੈਂਟਲ ਹੈਲਥ ਸਪੋਰਟ ਜਿਹੜੀ ਆ ਮੁਹੱਈਆ ਕਰਵਾਈ ਜਾ ਰਹੀ ਹੈ। ਅਤੇ ਨਾਲ ਦੀ ਨਾਲ ਹੁਣ ਇਹ ਵੀ ਚੀਜ਼ ਬਾਕੀ ਮਾਪਿਆਂ ਦੇ ਲਈ ਵੀ ਸਮਝ ਲੈਣੀ ਜ਼ਰੂਰੀ ਆ ਕਿ ਘਰੋਂ ਘਰੀ ਆਪਾਂ ਆਪਣੇ ਬੱਚਿਆਂ ਨੂੰ ਇਹ ਜ਼ਰੂਰ ਦੱਸੀਏ ਕਿ ਕਿਹੜੇ ਤਰੀਕੇ ਦੇ ਨਾਲ ਵਿਚਰਨਾ। ਟ੍ਰੇਨ ਪਲੇਟਫਾਰਮ ਦੇ ਉੱਤੇ ਕਿਸੇ ਵੀ ਵੇਲੇ ਆ ਸਕਦੀ ਹੈ, ਸੋ ਪਹਿਲੀ ਗੱਲ ਤਾਂ ਪਲੇਟਫਾਰਮ ਤੋਂ ਥੋੜ੍ਹਾ ਜਿਹਾ ਹਟਵਾਂ, ਜਿੱਥੇ ਮਾਰਕ ਕੀਤੇ ਹੁੰਦੇ ਨੇ ਏਰੀਆ ਉੱਥੋਂ ਹਟਵਾਂ ਹੋ ਕੇ ਖੜ੍ਹਨ। ਪਲੇਟਫਾਰਮ ਦੇ ਉੱਤੇ ਇੱਦਾਂ ਦੀਆਂ ਸ਼ਤਾਨੀਆਂ ਨਾ ਕਰਨ ਜਿਨ੍ਹਾਂ ਦੇ ਨਾਲ ਕੋਈ ਸਮੱਸਿਆ ਹੋ ਸਕਦੀ ਹੋਵੇ, ਅਤੇ ਜੇਕਰ ਕੋਈ ਚੀਜ਼ ਉਹਨਾਂ ਦੀ ਡਿੱਗ ਵੀ ਪਈ ਆ ਹੇਠਾਂ ਤਾਂ ਉਹਨੂੰ ਕੱਢਣ ਦੀ ਕੋਸ਼ਿਸ਼ ਇਸ ਤਰੀਕੇ ਦੇ ਨਾਲ ਨਾ ਕੀਤੀ ਜਾਵੇ। ਇਸ ਕਰਕੇ ਵੀ ਇਹ ਖਬਰ ਕਾਫੀ ਜ਼ਿਆਦਾ ਜ਼ਰੂਰੀ ਬਣਦੀ ਹੈ। ਸੋ ਕੱਲ੍ਹ ਦੇ ਦਿਨ ਸਦਰਨ ਕ੍ਰੋਸ ਸਟੇਸ਼ਨ ਦੇ ਉੱਤੇ ਵੀ ਮੁਸਾਫਰਾਂ ਦੀ ਕਾਫੀ ਜ਼ਿਆਦਾ ਭੀੜ ਇਸੇ ਵਜ੍ਹਾ ਦੇ ਕਰਕੇ ਲੱਗੀ ਆ। ਪੁਲਿਸ ਅਤੇ ਰੇਲਵੇ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਣਕਾਰੀ ਜਿਹੜੀ ਆ ਉਹ ਹਾਲੇ ਇੰਨੀ ਕੁ ਦਿੱਤੀ ਹੈ। ਉਹਨਾਂ ਦਾ ਕਹਿਣਾ ਕਿ ਇਹ ਹਾਦਸੇ ਦੇ ਅਸਲੀ ਕਾਰਨ ਹਾਲੇ ਤੱਕ ਪਤਾ ਨਹੀਂ ਲਗਾਏ ਜਾ ਸਕੇ, ਸੋ ਜਿੱਦਾਂ ਹੀ ਹੋਰ ਵਧੇਰੇ ਕਾਰਨ ਪਤਾ ਲੱਗਦੇ ਨੇ ਫਿਰ ਜ਼ਰੂਰ ਸਾਂਝੇ ਕੀਤੇ ਜਾਣਗੇ ਮੀਡੀਆ ਕਰਮੀਆਂ ਦੇ ਨਾਲ। ਇੱਧਰ ਬਜਟ ਦੇ ਬਾਰੇ ਗੌਤਮ ਜੀ ਤੁਹਾਡੇ ਨਾਲ ਸਾਂਝ ਪਾ ਹੀ ਚੁੱਕੇ ਨੇ। ਇਸ ਤੋਂ ਇਲਾਵਾ ਇੱਕ ਖਬਰ ਜਿਹੜੀ ਆ ਮੈਲਬਨ ਦੇ ਡਾਊਨਕਾਸਟਰ ਇਲਾਕੇ ਦੇ ਵਿੱਚ ਵਾਪਰੀ। ਸੋਮਵਾਰ ਸਵੇਰੇ ਕਾਫੀ ਬੇਹੱਦ ਖੌਫਨਾਕ ਇੱਕ ਘਟਨਾ ਵਾਪਰੀ ਆ। ਕੱਲ੍ਹ ਦੇ ਦਿਨ 3 ਵਿਅਕਤੀ ਹਥਿਆਰਾਂ ਦੇ ਨਾਲ ਲੈਸ ਜਿਨ੍ਹਾਂ ਦੇ ਕੋਲ ਮਚੈਟੀਆਂ ਸੀ ਘਰ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਬੜੀ ਬੇਬਾਕੀ ਦੇ ਨਾਲ ਬਿਨਾਂ ਕਿਸੇ ਡਰ ਦੇ ਇਸ ਘਰ ਦੇ ਉੱਤੇ ਹਮਲਾ ਕੀਤਾ ਜਾਂਦਾ। ਪੁਲਿਸ ਦਾ ਫਿਲਹਾਲ ਇਹ ਕਹਿਣਾ ਹੈ ਕਿ ਇਹ ਗਲਤ ਪਛਾਣ ਦੇ ਨਾਲ ਇਹ ਹਮਲਾ ਹੋਇਆ, ਯਾਨੀ ਕਿ ਉਹ ਹੋਰ ਕਿਸੇ ਦੇ ਘਰ ਜਾਣਾ ਚਾਹੁੰਦੇ ਸੀ ਜਾਂ ਫਿਰ ਇਸੇ ਘਰ ਦੇ ਵਿੱਚ ਪਹਿਲਾਂ ਕੋਈ ਹੋਰ ਰਹਿੰਦਾ ਸੀ ਜਿਹਦੇ ਭੁਲੇਖੇ ਦੇ ਵਿੱਚ ਇਹ ਬੇਕਸੂਰ ਔਰਤ ਨੂੰ ਨਿਸ਼ਾਨਾ ਬਣਾ ਬੈਠੇ ਨੇ। ਸੋ ਫਿਲਹਾਲ ਇਹਦੇ ਉੱਤੇ ਇਨਵੈਸਟੀਗੇਸ਼ਨ ਪੁਲਿਸ ਦੀ ਚੱਲ ਰਹੀ ਹੈ। ਕੱਲ੍ਹ ਦੇ ਦਿਨ 4:45 ਦੇ ਉੱਤੇ ਡਾਊਨਕਾਸਟਰ ਦੇ ਹਾਰਵੈਸਟ ਕੋਰਟ ਦੇ ਵਿੱਚ ਇਹ ਘਟਨਾ ਵਾਪਰੀ ਸੀ। ਸੀਸੀਟੀਵੀ ਫੁਟੇਜ ਦੇ ਵਿੱਚ ਇਹ ਵੇਖਿਆ ਗਿਆ ਕਿ 3 ਲੋਕ ਜਿਨ੍ਹਾਂ ਨੇ ਕਿ ਹੁੱਡੀਆਂ ਪਾਈਆਂ ਸੀ, ਦਸਤਾਨੇ ਪਾਏ ਸੀ, ਮਾਸਕ ਪਾ ਕੇ ਮੂੰਹ ਢੱਕਿਆ ਸੀ, ਇਹਨਾਂ ਨੇ ਵੱਡੇ ਵੱਡੇ ਛੁਰੇ ਜਿਨ੍ਹਾਂ ਨੂੰ ਮਚੈਟੀ ਕਿਹਾ ਜਾਂਦਾ ਘਰ ਦੇ ਦਰਵਾਜ਼ੇ ਦੇ ਉੱਤੇ ਮਚੈਟੀਆਂ ਦੇ ਨਾਲ ਕਈ ਵਾਰ ਕੀਤੇ, ਸ਼ੀਸ਼ਾ ਤੋੜਿਆ ਅਤੇ ਘਰ ਦੇ ਵਿੱਚ ਐਂਟਰ ਹੋ ਗਏ। ਉਸ ਤੋਂ ਬਾਅਦ ਘਰ ਦੇ ਵਿੱਚ ਇਕੱਲੀ ਔਰਤ ਜਿਹਨੇ ਕਿ ਸਾਰਾ ਖਤਰਾ ਜਿਹੜਾ ਭਾਂਪਦਿਆਂ ਨੇ ਆਪਣੇ ਆਪ ਨੂੰ ਬੈੱਡਰੂਮ ਦੇ ਵਿੱਚ ਬੰਦ ਕਰ ਲਿਆ, ਦਰਵਾਜ਼ਾ ਜਿਹੜਾ ਵਾ ਉਹ ਅੰਦਰੋਂ ਬੰਦ ਕਰ ਲਿਆ। ਕਹਿੰਦੇ ਨੇ ਕਿ ਬਾਥਰੂਮ ਦੇ ਵਿੱਚ ਬਾਅਦ ਵਿੱਚ ਲੁੱਕ ਗਈ, ਅੰਦਰੋਂ ਕੁੰਡੀ ਇਸ ਔਰਤ ਦੇ ਵੱਲੋਂ ਮਾਰ ਲਈ ਗਈ ਸੀ। ਫਿਲਹਾਲ ਜਿਹੜੀ ਚੰਗੀ ਚੀਜ਼ ਇਹ ਰਹੀ ਕਿ ਉਹਨੇ ਸੂਝਬੂਝ ਦੇ ਨਾਲ ਉਸੇ ਸਮੇਂ ਜਿਹੜਾ ਅਲਾਰਮ ਹੈ ਉਹ ਵਜਾ ਦਿੱਤਾ ਸੀ। ਸੋ ਇਸ ਅਲਾਰਮ ਦੀ ਆਵਾਜ਼ ਆਉਣ ਦੇ ਕਰਕੇ ਇਹ ਜਿਹੜੇ ਲੋਕ ਸੀ ਇਹ ਬਾਅਦ ਵਿੱਚ ਘਰੋਂ ਫਰਾਰ ਹੋ ਗਏ। ਹੁਣ ਪੁਲਿਸ ਦੀ ਜਾਂਚ ਦਾ ਜਿਹੜਾ ਇੱਕ ਐਂਗਲ ਇਹ ਵੀ ਚੱਲ ਰਿਹਾ ਵਾ ਕਿ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਘਟਨਾਵਾਂ ਵਿਕਟੋਰੀਆ ਦੇ ਵਿੱਚ ਲਗਾਤਾਰ ਵਾਪਰ ਰਹੀਆਂ, ਕੀ ਉਹਨਾਂ ਦੇ ਨਾਲ ਕੋਈ ਸੰਬੰਧ ਤਾਂ ਨਹੀਂ? ਪਿਛਲੇ ਸਮੇਂ ਦੀਆਂ ਜੇ ਆਪਾਂ ਗੱਲ ਕਰੀਏ ਤਾਂ ਵੱਖ ਵੱਖ ਰੈਸਟੋਰੈਂਟਾਂ ਦੇ ਉੱਤੇ, ਕਲੱਬਾਂ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਵੇਖਿਆ ਕਿ ਇੱਕ ਨਾਈਟ ਕਲੱਬ ਦੇ ਮਾਲਕ ਦੇ ਉੱਤੇ ਵੀ ਹਮਲਾ ਹੋਇਆ ਇਸੀ ਕੋਲ ਪੈਂਦੇ ਇਲਾਕੇ ਦੇ ਵਿੱਚ। ਸੋ ਅਜਿਹੇ ਦੇ ਵਿੱਚ ਹੁਣ ਇਹਨਾਂ ਸਾਰਿਆਂ ਨੂੰ ਇਹ ਵੀ ਵੇਖਿਆ ਜਾ ਰਿਹਾ ਕਿ ਕਿਤੇ ਆਪਸ ਦੇ ਵਿੱਚ ਮੇਲ 'ਤੇ ਨਹੀਂ ਖਾਂਦੀਆਂ। ਸੋ ਇਸੇ ਇਲਾਕੇ ਦੀ ਜੇ ਗੱਲ ਕਰੀਏ ਤੇ ਇੱਥੋਂ ਲਾਗੇ ਪੈਂਦਾ ਜਿਹੜਾ ਟੈਂਪਲ ਸਟੋਰ ਦਾ ਇਲਾਕਾ ਵਾ, ਉੱਥੇ ਵੀ ਇੱਕ ਘਟਨਾ ਵਾਪਰੀ ਸੀ ਜਿੱਥੇ ਕਿ ਨਾਈਟ ਕਲੱਬ ਦੇ ਪ੍ਰਮੋਟਰ ਦੇ ਉੱਤੇ ਹਮਲਾ ਕੀਤਾ ਗਿਆ ਸੀ। ਸੋ ਇਸ ਟਾਈਮ ਦੇ ਉੱਤੇ ਜਿਹੜੀ ਮਹਿਲਾ ਹੈ ਤਾਂ ਬਿਲਕੁਲ ਸੁਰੱਖਿਅਤ ਹੈ, ਪਰ ਫਿਲਹਾਲ ਆਮ ਲੋਕਾਂ ਦੇ ਵਿੱਚ ਖੌਫ ਪਾਇਆ ਜਾ ਰਿਹਾ ਕਿ ਕਿਹੜੇ ਤਰੀਕੇ ਦੇ ਨਾਲ ਲੋਕ ਇਹ ਸਾਰੀਆਂ ਘਟਨਾਵਾਂ ਬਿਨਾਂ ਕਿਸੇ ਡਰ ਡੁੱਕਰ ਦੇ ਸਰ ਅੰਜਾਮ ਦੇ ਰਹੇ ਨੇ। ਸੋ ਪੁਲਿਸ ਇਸ ਟਾਈਮ ਲੋਕਾਂ ਨੂੰ ਇਹ ਆਸ਼ਵਾਸਨ ਦਵਾ ਰਹੀ ਹੈ ਕਿ ਜਲਦ ਤੋਂ ਜਲਦ ਉਹ ਇਹਨਾਂ ਅਪਰਾਧੀਆਂ ਤੱਕ ਪਹੁੰਚ ਕਰ ਲਊਗੀ। ਅੱਜ ਦੇ ਦਿਨ 11:30 ਦੇ ਕਰੀਬ ABS ਦੇ ਵੱਲੋਂ ਕੁਛ ਡਾਟੇ ਸ਼ੇਅਰ ਕੀਤੇ ਜਾਣੇ ਨੇ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਕਸ ਆਸਟ੍ਰੇਲੀਆ ਦੇ ਵਿੱਚ ਕਿੰਨੇ ਕੁ ਆਉਣ ਵਾਲੇ ਨੇ, ਕਿੰਨੇ ਕੁ ਜਾਣ ਵਾਲੇ ਨੇ, ਓਵਰਸੀਜ਼ ਅਰਾਈਵਲਸ ਅਤੇ ਡਿਪਾਰਚਰ ਦੀ ਗਿਣਤੀ ਜਿਹੜੀ ਆ ਉਹ ਅੱਜ ਦੇ ਦਿਨ ਦੱਸੀ ਜਾਊਗੀ। ਦੱਸ ਦਈਏ ਕਿ ਗਿਣਤੀ ਜਿਹੜੀ ਆ ਮਾਰਚ 2026 ਮਹੀਨੇ ਦੇ ਆਧਾਰਿਤ ਹੋਊਗੀ। ਸੋ ਮਾਰਚ ਤੱਕ ਕਿੰਨੇ ਕੁ ਲੋਕ ਆਏਗੇ, ਸੋ ਕੁੱਲ ਮਿਲਾ ਕੇ ਕਿੰਨੀ ਕੁ ਜਿਹੜੀ ਮੂਵਮੈਂਟ ਰਹੀ ਆ ਇਹ ਡਾਟਾ ਸਾਨੂੰ ਦੱਸੂਗਾ। ਸੋ ਆਸਟ੍ਰੇਲੀਆ ਦੇ ਹੱਦ ਦੇ ਵਿੱਚ ਕਿੰਨੇ ਕੁ ਲੋਕਾਂ ਦਾ ਆਉਣਾ ਅਤੇ ਕਿੰਨੇ ਕੁ ਲੋਕਾਂ ਦਾ ਜਾਣਾ, ਇਹਦੇ ਵਿੱਚ ਟੂਰਿਜ਼ਮ ਅਤੇ ਸੈਰ ਸਪਾਟਾ ਵਾਲੇ ਵੀ ਸਾਰੇ ਸ਼ਾਮਿਲ ਹੋਣਗੇ, ਇਹਦੇ ਵਿੱਚ ਸ਼ੋਰਟ ਟਰਮ ਰੈਜੀਡੈਂਟ ਵੀ ਸ਼ਾਮਿਲ ਹੋਣਗੇ, ਅੰਤਰਰਾਸ਼ਟਰੀ ਵਿਦਿਆਰਥੀ ਵੀ ਇਹਦੇ ਵਿੱਚ ਸਾਫ਼ ਸਾਫ਼ ਅੰਕੜਿਆਂ ਦੇ ਵਿੱਚ ਦਿਖਾਈ ਦੇਣਗੇ। ਉੱਥੋਂ ਸਾਨੂੰ ਇਹ ਵੀ ਪਤਾ ਲੱਗੂਗਾ ਕਿ ਕਿੰਨੇ ਕੁ ਵੱਧ ਅਤੇ ਕਿੰਨੇ ਕੁ ਘੱਟ ਲੋਕ ਹੁਣ ਇਸ ਵਾਰੀ ਆਸਟ੍ਰੇਲੀਆ ਦੇ ਵਿੱਚ ਆਏ ਨੇ, ਜੋ ਕਿ ਆਮ ਮਾਰਕੀਟ ਦੇ ਰੁਝਾਨ ਦੇ ਨਾਲ ਵੇਖੀਏ ਤਾਂ ਪਿਛਲੇ ਸਾਲਾਂ ਦੇ ਮੁਕਾਬਲੇ ਕਾਫ਼ੀ ਘੱਟ ਹੀ ਗਿਣਤੀ ਆਉਣ ਦੀ ਆਸ ਦੱਸੀ ਜਾ ਰਹੀ ਹੈ। ਕਿੰਨੇ ਲੋਕ ਪਰਮਾਨੈਂਟ ਹੋਏ ਨੇ, ਪਰਮਾਨੈਂਟ ਰੈਜ਼ੀਡੈਂਸੀ ਛੱਡ ਕੇ ਕਿੰਨੇ ਕੁ ਜਾਣੇ ਚਲੇ ਗਏ ਨੇ, ਸੋ ਇਸ ਸਾਰੇ ਕੁਛ ਦਾ ਆਰਥਿਕ ਪ੍ਰਭਾਵ ਕੀ ਪਊਗਾ, ਸੋ ਇਹ ਵੀ ਇਸ ਟਾਈਮ ਦੇ ਉੱਤੇ ਧਿਆਨ ਹੈ। ਸੋ ਜਿਹੜੇ ਇਕੋਨੋਮਿਸਟ ਨੇ, ਬਿਜ਼ਨਸਮੈਨ ਨੇ ਜਾਂ ਫਿਰ ਸਰਕਾਰੀ ਏਜੰਸੀਆਂ ਨੇ, ਉਹ ਇਹਨਾਂ ਅੰਕੜਿਆਂ ਦਾ ਕਾਫ਼ੀ ਬਰੀਕੀ ਦੇ ਨਾਲ ਅਧਿਐਨ ਕਰਦੀਆਂ ਨੇ ਅਤੇ ਉਸ ਤੋਂ ਬਾਅਦ ਫਿਰ ਹੋਰ ਬਹੁਤ ਸਾਰਾ ਕੁਛ ਸਾਨੂੰ ਖਬਰਾਂ ਦੇ ਵਿੱਚ ਵੇਖਣ ਨੂੰ ਮਿਲੂਗਾ। ਸੋ ਇਹਨਾਂ ਦਾ ਦੇਸ਼ ਦੇ ਵਿੱਚ ਆਉਣਾ ਜਾਣਾ ਰਹਿਣਾ, ਪੱਕੇ ਤੌਰ ਦੇ ਉੱਤੇ ਰਹਿਣਾ ਜਾਂ ਫਿਰ ਸ਼ੋਰਟ ਟਰਮ ਰਹਿ ਕੇ ਵਾਪਸ ਚਲੇ ਜਾਣਾ, ਇਹ ਸਾਰੀਆਂ ਚੀਜ਼ਾਂ ਕਿਵੇਂ ਪ੍ਰਭਾਵਿਤ ਕਰਦੀਆਂ ਨੇ ਆਸਟ੍ਰੇਲੀਆ ਦੀ ਇਕੋਨਮੀ ਨੂੰ। ਸੋ ਫਿਲਹਾਲ ਅੱਜ ਦੇ ਦਿਨ ਇਹ ਵੈਬਸਾਈਟ ਦੇ ਉੱਤੇ ਜਨਤਕ ਕਰ ਦਿੱਤਾ ਜਾਊਗਾ। ਅਤੇ ਹੁਣ ਵੱਧਦੇ ਹਾਂ ਆਪਾਂ IPL ਵੱਲ। IPL ਦੇ ਵਿੱਚ ਪੰਜਾਬ ਦੀ ਟੀਮ ਲਗਾਤਾਰ ਜਿੱਥੇ ਜਿੱਤ ਰਹੀ ਹੁਣ ਲਗਾਤਾਰ ਹਾਰ ਦਾ ਮੂੰਹ ਵੇਖ ਰਹੀ ਹੈ। ਸੋ ਇੱਕ ਮੌਕਾ ਸੀ ਪੰਜਾਬ ਦੀ ਟੀਮ ਕਿਉਂਕਿ ਫਿਰ ਦੁਬਾਰਾ ਤੋਂ ਟੌਪ ਦੇ ਉੱਤੇ ਜਾ ਕੇ ਬਹਿ ਸਕਦੀ ਸੀ, ਪੁਆਇੰਟ ਵੱਧ ਸਕਦੀ ਸੀ, ਪਰ ਇੱਦਾਂ ਨਹੀਂ ਹੋਇਆ। ਦਿੱਲੀ ਕੈਪੀਟਲਸ ਅਤੇ ਪੰਜਾਬ ਦੀ ਟੀਮ ਦਾ ਮੈਚ ਸੀ ਕੱਲ੍ਹ ਦੇ ਦਿਨ, ਬੀਤੀ ਰਾਤ। ਇਸ ਮੈਚ ਦੇ ਵਿੱਚ ਦਿੱਲੀ ਨੇ ਇਹ ਮੈਚ 3 ਵਿਕਟਾਂ ਦੇ ਨਾਲ ਜਿੱਤ ਲਿਆ। ਕੁੱਲ ਮਿਲਾ ਕੇ ਪੰਜਾਬ ਦੀ ਕਾਰਗੁਜ਼ਾਰੀ ਇਸ ਵਾਰੀ ਫਿਰ ਕੋ ਬਹੁਤੀ ਵਧੀਆ ਨਹੀਂ ਰਹੀ, ਚਾਹੇ ਉਹ ਆਪਾਂ ਫੀਲਡਿੰਗ ਦੇ ਪੱਖ ਤੋਂ ਵੇਖ ਲਈਏ, ਚਾਹੇ ਆਪਾਂ ਬੈਟਿੰਗ ਦੇ ਪੱਖ ਤੋਂ, ਅਤੇ ਚਾਹੇ ਫਿਰ ਆਪਾਂ ਬੋਲਿੰਗ ਦੇ ਪੱਖ ਤੋਂ ਆਪਾਂ ਵੇਖੀਏ। ਸੋ ਇਹਨਾਂ ਸਾਰਿਆਂ ਹੀ ਖਿੱਤਿਆਂ ਦੇ ਵਿੱਚ ਪੰਜਾਬ ਦੀ ਟੀਮ ਇੱਕ ਵਾਰੀ ਫਿਰ ਤੋਂ ਫੇਲ ਹੋਈ ਹੈ, ਅਤੇ ਦਿੱਲੀ ਦੇ ਕੋਲ ਫਿਰ ਆਸਾਂ ਬਚੀਆਂ ਨੇ ਹਾਲੇ ਕਿ ਉਹ ਸ਼ਾਇਦ ਅਗਲੇ ਹਿੱਸੇ ਦੇ ਵਿੱਚ, ਅਗਲੇ ਪੜਾਅ ਦੇ ਵਿੱਚ ਜਾ ਸਕਦੀ ਆ। ਸੋ ਕੁੱਲ ਮਿਲਾ ਕੇ ਜੇ ਲਿਖਾ ਜੋਖਾ ਵੇਖੀਏ ਤਾਂ ਪੰਜਾਬ ਦੀ ਟੀਮ ਨੇ ਹਾਲਾਂਕਿ 210 ਦੌੜਾਂ ਬਣਾ ਲਈਆਂ ਸੀ 5 ਖਿਡਾਰੀ ਗਵਾ ਕੇ, ਪਰ ਮਾਹਰ ਇਹ ਵੀ ਕਹਿੰਦੇ ਨੇ ਕਿ ਜੋ ਸਥਿਤੀ ਸੀ ਉਸ ਹਿਸਾਬ ਦੇ ਨਾਲ ਦੌੜਾਂ ਹਾਲੇ ਹੋਰ ਵੀ ਬਣ ਸਕਦੀਆਂ ਸੀ, ਇਸ ਤੋਂ ਵੱਡਾ ਸਕੋਰ ਖੜਾ ਹੋ ਸਕਦਾ ਸੀ। ਪ੍ਰਿਆਂਸ਼ ਆਰੀਆ ਜੀ ਨੇ 33 ਗੇਂਦਾਂ ਦੇ ਵਿੱਚ 56 ਦੌੜਾਂ ਬਣਾਈਆਂ ਅਤੇ 15 ਦੇ ਵਿੱਚ 18 ਪ੍ਰਭ ਸਿਮਰਨ ਸਿੰਘ ਨੇ ਬਣਾਈਆਂ। ਸੋ ਇੱਕ ਤਾਂ ਸ਼ੁਰੂਆਤ ਜਿਹੜੀ ਆ ਆਮ ਰਵਾਇਤ ਦੇ ਮੁਕਾਬਲੇ ਇਹਨਾਂ ਦੀ ਕਾਫ਼ੀ ਜ਼ਿਆਦਾ ਢਿੱਲੀ ਦੱਸੀ ਗਈ। ਉਸ ਤੋਂ ਬਾਅਦ ਸ਼੍ਰੇਯਸ ਅਈਅਰ, ਉਹਨਾਂ ਨੇ ਵੀ ਜਿਹੜਾ 36 ਗੇਂਦਾਂ ਦੇ ਵਿੱਚ 59 ਦੌੜਾਂ ਨਾਬਾਦ ਰਹਿੰਦਿਆਂ ਬਣਾਈਆਂ। ਕੂਪਰ ਕਨੋਲੀ 27 ਦੇ ਵਿੱਚ 38, ਅਤੇ ਉਸ ਤੋਂ ਬਾਅਦ ਫਿਰ ਜਿਹੜੇ ਸ਼ੈਜ ਨੇ, ਸ਼ਿਆਂਸ਼ ਸ਼ੈਜ, ਉਹਨਾਂ ਨੇ 8 ਗੇਂਦਾਂ ਦੇ ਵਿੱਚ 21 ਦੌੜਾਂ ਬਣਾਈਆਂ, ਜਿਹਦੀ ਬਦੌਲਤ ਚਲੋ ਜਾ ਕੇ ਤਾਂ ਇਹ ਵੱਡਾ ਸਕੋਰ ਖੜਾ ਤਾਂ ਜ਼ਰੂਰ ਹੋ ਗਿਆ, ਪਰ ਇਹ ਇੰਨਾ ਵੱਡਾ ਨਹੀਂ ਹੋਇਆ ਦਿੱਲੀ ਕੈਪੀਟਲਜ਼ ਦੇ ਲਈ। ਦਿੱਲੀ ਕੈਪੀਟਲਜ਼ ਦੀ ਟੀਮ ਜਦੋਂ ਖੇਡਣ ਦੇ ਲਈ ਆਈ ਤਾਂ ਸ਼ੁਰੂਆਤੀ 4-5 ਜਣੇ ਤਾਂ ਬੜੀ ਛੇਤੀ ਢਹਿ ਢੇਰੀ ਹੋ ਗਏ। ਸੋ 4 ਪਹਿਲੇ ਜਿਹੜੇ ਬੱਲੇਬਾਜ਼ ਸੀ ਉਹ ਕੁਛ ਖਾਸ ਨਹੀਂ ਕਰ ਪਾਏ, ਪਰ ਉਸ ਤੋਂ ਬਾਅਦ ਫਿਰ ਕਪਤਾਨ ਅਕਸਰ ਪਟੇਲ 30 ਗੇਂਦਾਂ ਦੇ ਵਿੱਚ 56 ਦੌੜਾਂ, ਅਤੇ ਡੇਵਿਡ ਮਿਲਰ 28 ਦੇ ਵਿੱਚ 51 ਦੌੜਾਂ, ਅਤੇ ਫਿਰ ਰਹਿੰਦੀ ਖੂੰਹਦੀ ਜਿਹੜੀ ਕਸਰ ਆ ਉਹ ਪਿੱਛੇ ਆਏ ਆਸ਼ੂਤੋਸ਼ ਸ਼ਰਮਾ, ਮਾਧਵ ਤਿਵਾਰੀ, ਜਿਹਨੂੰ ਕਿ ਇਸ ਮੈਚ ਦੇ ਵਿੱਚ ਮੈਨ ਆਫ ਮੈਚ ਵੀ ਬਾਅਦ ਵਿੱਚ ਦਿੱਤਾ ਗਿਆ ਕਿਉਂਕਿ 2 ਵਿਕਟਾਂ ਵੀ ਲਈਆਂ ਸੀ 8 ਗੇਂਦਾਂ ਦੇ ਵਿੱਚ 18, ਅਤੇ 2 ਗੇਂਦਾਂ ਦੇ ਵਿੱਚ 10 ਦੌੜਾਂ ਜਿਹੜੀਆਂ ਵਾ ਉਹ ਆਕਿਬ ਨਵੀਦਾਰ ਜਿਹੜੇ ਅਫਗਾਨਿਸਤਾਨ ਦੇ ਖਿਡਾਰੀ ਨੇ ਇਹਨਾਂ ਨੇ ਬਣਾ ਕੇ, ਅਤੇ ਇਹ ਮੈਚ 19 ਓਵਰ ਦੇ ਵਿੱਚ ਹੀ ਸਰ ਕਰ ਲਿਆ। ਹਾਲਾਂਕਿ 20 ਓਵਰ ਤੱਕ ਇਹ ਮੈਚ ਪਹੁੰਚ ਹੀ ਨਹੀਂ ਸਕਿਆ। ਸੋ ਪੰਜਾਬ ਦੀ ਟੀਮ ਇੱਕ ਵਾਰੀ ਫਿਰ ਤੋਂ ਹਾਰੀ ਆ। ਹੁਣ ਸਵਾਲ ਇਹ ਖੜਾ ਹੁੰਦਾ ਕਿ ਪੰਜਾਬ ਦੀ ਟੀਮ ਅਗਲੇ ਗੇੜ ਦੇ ਵਿੱਚ ਜਾ ਵੀ ਪਾਊਗੀ ਕਿ ਨਹੀਂ ਜਾ ਪਾਊਗੀ। ਸੋ ਫਿਲਹਾਲ ਜੇ ਆਪਾਂ ਟੌਪ ਦੀਆਂ ਟੀਮਾਂ ਦੀ ਗੱਲ ਕਰੀਏ ਤਾਂ RCB ਨੇ ਇਸ ਟਾਈਮ ਦੇ ਉੱਤੇ 14 ਪੁਆਇੰਟ ਨੇ ਅਤੇ ਹੈਦਰਾਬਾਦ ਦੇ ਵੀ 14 ਨੇ, ਪਰ ਪੁਆਇੰਟ ਟੇਬਲ ਦੇ ਵਿੱਚ RCB ਜਿਹੜੀ ਆ ਉਹ ਨੈੱਟ ਰਨ ਰੇਟ ਦੇ ਹਿਸਾਬ ਦੇ ਨਾਲ ਟੌਪ ਦੇ ਉੱਤੇ ਬਣੀ ਹੈ। ਉਸ ਤੋਂ ਬਾਅਦ ਫਿਰ ਹੁਣ ਗੁਜਰਾਤ ਟਾਈਟਨ ਤੀਸਰੇ ਨੰਬਰ ਦੇ ਉੱਤੇ ਪਹੁੰਚ ਚੁੱਕੀ ਹੈ, ਜਿਨ੍ਹਾਂ ਦੇ ਕਿ 14 ਹੀ ਅੰਕ ਨੇ। ਇਹਨਾਂ ਸਾਰਿਆਂ ਨੇ 11 ਦੇ ਵਿੱਚੋਂ 7-7 ਮੈਚ ਜਿੱਤੇ ਨੇ ਅਤੇ ਪੰਜਾਬ ਨੇ 11 ਦੇ ਵਿੱਚੋਂ ਹੁਣ 6 ਮੈਚ ਜਿੱਤੇ ਨੇ, 13 ਅੰਕ ਨੇ ਪੰਜਾਬ ਦੇ ਕੋਲ। ਅਤੇ ਉਸ ਤੋਂ ਬਾਅਦ ਫਿਰ ਟੀਮਾਂ ਆ ਜਾਂਦੀਆਂ ਨੇ ਚੇਨਈ ਦੀਆਂ, ਰਾਜਸਥਾਨ ਦੀਆਂ ਅਤੇ ਦਿੱਲੀ ਕੈਪੀਟਲਸ ਦੀਆਂ। ਸੋ ਲਗਭਗ ਆਪਾਂ ਲਾ ਕੇ ਚੱਲੀਏ ਕਿ ਇਹਨਾਂ ਦੇ ਵਿੱਚੋਂ ਹਲੇ ਚਾਂਸ ਬਚੇ ਨੇ। ਇਹ 3 ਟੀਮਾਂ ਉੱਤੇ ਸ਼ਾਇਦ ਆ ਸਕਦੀਆਂ ਨੇ ਇੱਕ ਲਿਹਾਜ਼ ਦੇ ਨਾਲ, ਜੇਕਰ ਆਪਾਂ ਕੋਈ ਵੱਡੀ ਫੇਰਬਦਲ ਹੁੰਦੀ ਆ। ਅਤੇ ਕਲਕੱਤਾ ਨਾਈਟ ਰਾਈਡਰਸ, ਜਿਨ੍ਹਾਂ ਨੇ ਕਿ ਹਲੇ ਮੈਚ ਘੱਟ ਖੇਡੇ ਨੇ, ਕੁਛ ਇੱਕ ਮਾਹਰ ਕਹਿ ਰਹੇ ਨੇ ਕਿ ਸ਼ਾਇਦ ਇਹ ਵੀ ਹਾਲੇ ਕੁਛ ਨਾ ਕੁਛ ਕਰ ਸਕਦੇ ਨੇ, ਪਰ ਕੁੱਲ ਮਿਲਾ ਕੇ ਉਤਲੀਆਂ 7 ਨੰਬਰ ਜਿਹੜੇ ਨੇ ਇਹਨਾਂ ਦੇ ਵਿੱਚ ਇਸ ਟਾਈਮ ਦੇ ਉੱਤੇ ਦੌੜ ਆ। ਅਤੇ ਜੇ ਪੰਜਾਬ ਦੇ ਇਹੋ ਹਾਲਾਤ ਰਹੇ ਤਾਂ ਫਿਰ ਹੋ ਸਕਦਾ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪੁਆਇੰਟ ਟੇਬਲ ਜਿਹੜਾ ਵਾ ਹੋਰ ਹਿਸਾਬ ਨਾਲ ਬਿਹੇਵ ਕਰੇ। ਸੋ ਹੁਣ ਵੇਖਣ ਦੇ ਵਿੱਚ ਇਹ ਆਊਗਾ ਕਿ ਅਗਲੇ ਜਿਹੜੇ ਮੈਚ ਨੇ ਉਹ ਕਿਹੜੇ ਤਰੀਕੇ ਦੇ ਨਾਲ ਪੰਜਾਬ ਦੀ ਟੀਮ ਖੇਡਦੀ ਆ, ਕਿਉਂਕਿ ਪੰਜਾਬ ਦੀ ਟੀਮ ਦੇ ਲਈ ਮੈਚ ਜਿੱਤਣੇ ਜ਼ਰੂਰੀ ਹੋਣਗੇ। ਉਤਲੀਆਂ 4 ਇਸ 4 ਪੁਜੀਸ਼ਨਾਂ ਦੇ ਉੱਤੇ ਬਣੇ ਰਹਿਣ ਦੇ ਲਈ, ਤਾਂ ਕਿ ਆਉਣ ਵਾਲੇ ਮੈਚ ਜਾਂ ਫਿਰ ਫਾਈਨਲ ਜਿਹੜੇ ਨੇ ਉਹ ਥੋੜ੍ਹੇ ਜਿਹੇ ਆਸਾਨ ਰਹਿਣ। ਸੋ ਜੇ ਇਹਦੇ ਵਿੱਚ ਹੁਣ 14 ਤਰੀਕ ਨੂੰ ਯਾਨੀ ਕਿ ਵੀਰਵਾਰ ਦੇ ਦਿਨ ਫਿਰ ਪੰਜਾਬ ਦਾ ਮੈਚ ਜਿਹੜਾ ਮੁੰਬਈ ਇੰਡੀਅਨਸ ਦੇ ਨਾਲ ਹੋਣਾ, ਮੈਚ ਇਹ ਵੀ ਕੋਈ ਬਹੁਤਾ ਸੌਖਾ ਨਹੀਂ ਰਹਿਣ ਵਾਲਾ। ਅਤੇ 17 ਤਰੀਕ ਨੂੰ ਐਤਵਾਰ ਦੇ ਦਿਨ ਇੱਕ ਮੈਚ ਜਿਹੜਾ ਵਾ ਉਹ RCB ਦੇ ਨਾਲ ਹੋਣਾ ਵਾ, ਜਿਹਦਾ ਕਿ ਸਭ ਤੋਂ ਵੱਧ ਇੰਤਜ਼ਾਰ ਕੀਤਾ ਜਾ ਰਿਹਾ। ਸੋ ਇਹ ਦੋਵੇਂ ਵੱਡੇ ਮੈਚ, ਸੋ ਇਸ ਤੋਂ ਬਾਅਦ ਤੈਅ ਹੋਊਗਾ ਕਿ ਕਿਹੜੇ ਪਾਸੇ ਟੀਮਾਂ ਜਾਂਦੀਆਂ ਨੇ। ਅਤੇ ਦਿੱਲੀ ਕੈਪੀਟਲਸ ਦੀ ਜੇ ਗੱਲ ਕਰੀਏ ਤਾਂ ਰਾਜਸਥਾਨ ਰੋਇਲਸ ਦੇ ਨਾਲ ਇਹਨਾਂ ਦਾ ਮੈਚ ਕਾਫੀ ਹੱਦ ਤੱਕ ਤੈਅ ਕਰੂਗਾ ਕਿ ਇਹਨਾਂ ਦਾ ਦੋਵਾਂ ਦੇ ਵਿੱਚੋਂ ਕਿਹਦਾ ਕੀ ਬਣਦਾ। ਇਸੇ ਤਰ੍ਹਾਂ ਦੇ ਨਾਲ 18 ਤਰੀਕ ਨੂੰ ਅਗਲੇ ਹਫ਼ਤੇ ਮੈਚ ਜਿਹੜਾ ਵਾ ਉਹ ਚੇਨਈ ਦਾ ਅਤੇ ਹੈਦਰਾਬਾਦ ਦਾ, ਇਹ ਵੀ ਤੈਅ ਕਰੂਗਾ ਕਿ ਇਹਨਾਂ ਦੇ ਵਿੱਚ ਹੁਣ ਚੇਨਈ ਦੀ ਟੀਮ ਜਿਹੜੀ ਆ ਉਹ ਕਿਹੜੇ ਪਾਸੇ ਨੂੰ ਜਾਂਦੀ ਹੈ। ਚੇਨਈ ਦਾ ਉਸ ਤੋਂ ਪਹਿਲਾਂ ਲਖਨਊ ਦੇ ਨਾਲ ਵੀ ਇੱਕ ਮੈਚ ਹੋਣਾ ਵਾ 15 ਤਰੀਕ ਨੂੰ ਯਾਨੀ ਕਿ ਇਸੇ ਸ਼ੁੱਕਰਵਾਰ ਨੂੰ। ਸੋ ਜੇਕਰ ਚੇਨਈ ਇਹ ਦੋਵੇਂ ਮੈਚ ਜਿੱਤਦੀ ਆ ਤਾਂ ਚੇਨਈ ਵੀ ਉੱਪਰ ਆਪਣਾ ਸਥਾਨ ਬਣਾ ਲਊਗੀ। ਸੋ ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਖਬਰਾਂ ਦੇ ਇਸ ਹਿੱਸੇ ਦੇ ਵਿੱਚੋਂ। ਵਧੇਰੇ ਖਬਰਾਂ ਦੇ ਲਈ ਤੁਸੀਂ ਸਾਡੀ ਪੋਡਕਾਸਟ ਦੇ ਨਾਲ ਅਤੇ ਪੋਡਕਾਸਟ ਦੇ ਲਈ ਤੁਸੀਂ ਸਾਡੀ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹੋ।
1: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ। ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042। ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
3: JBCO Films leke aaye ne action, emotion ate full on entertainment. Punjabi feature film Shera.
4: 5 saal baad mudiyan Shere, te mudiyan vi kede haath ch.
5: Starring Parmesh Verma, Sonal Chauhan, Yograj Singh, Manav Vij ate hor vi ugge kalakar.
6: Main utthon vi mud gaya jithon koi nahi mud gaya.
3: Written and directed by Savio Sandhu, produced by Anmol Sahni.
5: Hun vekhna na bhullyo 15 mai ton tuhade nedle cinema ghara vich Shera.
7: ਹਾਂਜੀ ਰੇਡੀਓ।
3: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
2: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654 92।
7: ਟੈਨਸ਼ਨ ਨੀ ਟੈਨਸ਼ਨ,
8: ਕੀ ਹੋਇਆ?
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
8: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿੱਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 04105503503
7: ਜਾਂ 90 77 97 33
8: ਜਾਂ ਈਮੇਲ info@vyimmigration.com.au।
7: ਯਾਦ ਰੱਖੋ 9077973।
8: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
7: ਹਰ ਕਦਮ ਤੁਹਾਡੇ ਨਾਲ।
0: ਰੇਡੀਓ ਹਾਂਜੀ 1674 ਐਮ, ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ, ਉਹਦੀਆਂ ਦਿੱਤੀਆਂ ਦਾਤਾਂ ਦੇ ਲਈ ਤੁਸੀਂ ਖੁਸ਼ ਹੋ, ਚਿਹਰੇ 'ਤੇ ਮੁਸਕਰਾਹਟ ਆ, ਅਤੇ ਫਿਰ ਦੇਣ ਵਾਲਾ ਹੋਰ ਵੀ ਵੱਧ ਚੜ੍ਹ ਕੇ ਦਿੰਦਾ। ਕਿਸੇ ਨੂੰ ਆਪਾਂ ਕੋਈ ਚੀਜ਼ ਦੇਈਏ, ਕੋਈ ਬੱਚੇ ਨੂੰ ਖਿਡਾਉਣਾ ਦੇਈਏ, ਉਹਦੀ ਮਨਪਸੰਦ ਚੀਜ਼ ਦੇਈਏ, ਉਹ ਅੱਗੋਂ ਤੁਹਾਨੂੰ ਹੱਸ ਕੇ ਵਿਖਾਵੇ, ਤੁਹਾਨੂੰ ਥੈਂਕ ਯੂ ਕਰੇ, ਮੁਸਕਰਾ ਕੇ ਤੁਹਾਡੇ ਵੱਲ ਵੇਖੇ ਤੱਕੇ, ਅਤੇ ਤੁਹਾਡਾ ਗਾਂਹ ਵੀ ਦੇਣ ਨੂੰ ਦਿਲ ਕਰਦਾ, ਮੱਥੇ 'ਤੇ ਰਹਿਣ ਤਿਊੜੀਆਂ 'ਤੇ, ਉਹਦਾ ਮਤਲਬ ਇਹ ਹੁੰਦਾ ਕਿ ਆਹ ਚੀਜ਼ ਪਸੰਦ ਨਹੀਂ ਆਈ ਇਹਨੂੰ। ਤੁਸੀਂ ਉਹਨਾਂ ਕਰਮਾਂ ਵਾਲਿਆਂ 'ਚੋਂ ਜਿਨ੍ਹਾਂ ਦੇ ਅੱਜ ਦਾ ਦਿਨ ਮਾਨਣ ਦੇ ਲਈ ਮਿਲਿਆ, ਇਹ ਸਵਾਸ ਚੱਲ ਰਹੇ ਨੇ, ਅਤੇ ਆਓ ਫਿਰ ਇਹਦੇ ਲਈ ਸ਼ੁਕਰਾਨਾ ਜ਼ਰੂਰ ਬਣਦਾ।

ਕਿ ਉਹ ਸਾਰੀਆਂ ਸਵੇਰ ਦੀਆਂ ਲਗਾਤਾਰ ਮਿਹਨਤ ਨੂੰ ਲੱਗੀਆਂ ਸੀ। ਬਿੰਦ ਸਾਹ ਨਹੀਂ ਲਿਆ ਉਹਨਾਂ ਨੇ। ਉਹਨਾਂ ਦੇ ਵਿੱਚੋਂ ਉਹੀ ਸਵੇਰ ਵਾਲੀ ਉਹੀ ਚੁਲਬਲੀ ਜਿਹੀ ਲੜਕੀ, ਸਵੇਰ ਤੋਂ ਪਾਣੀ ਧਾਣੀ ਵੀ ਨਹੀਂ ਪੀਤਾ ਜਾਂ ਫਿਰ ਮੈਂ ਨਹੀਂ ਵੇਖ ਸਕੀ। ਲਗਾਤਾਰ ਕੰਮ ਦੇ ਵਿੱਚ ਲੱਗੀ ਰਹੀ। ਮੇਰੇ ਤੋਂ ਪਤਾ ਨਹੀਂ ਕਿਉਂ ਦੂਰ ਹੋ ਕੇ ਬਹਿੰਦੀ ਸੀ, ਪਰ ਹੁਣ ਉਹ ਮੇਰੇ ਨਾਲੇ ਲਾਗੇ ਆ ਕੇ ਬੈਠੀ, ਜਿੱਦਾਂ ਉਹਨੂੰ ਹੁਣ ਕੁਛ ਆਪਣਾਪਨ ਲੱਗਣ ਲੱਗ ਪਿਆ ਹੋਵੇ। ਸ਼ਾਇਦ ਇਸ ਕਰਕੇ ਕਿ ਉਹਦੇ ਨਾਲ ਮੈਂ ਅੱਜ ਨਰਮਾ ਚੁੱਕ ਗਿਆ। ਮੈਂ ਉਹਨਾਂ ਸਾਰੀਆਂ ਦੇ ਘਰ ਬਾਰ ਬਾਰੇ ਪੁੱਛਿਆ। ਪਹਿਲੀ ਵਾਰ ਉਹਨਾਂ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲਿਆ। ਮੈਨੂੰ ਇੱਦਾਂ ਲੱਗ ਰਿਹਾ ਸੀ ਜਿਵੇਂ ਅੱਜ ਨਵੇਂ ਲੋਕਾਂ ਨੂੰ ਮਿਲ ਰਹੀ ਹਾਂ, ਜਿੱਦਾਂ ਅੱਜ ਉਹ ਮੇਰੇ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰ ਰਹੀਆਂ ਸੀ। ਉਹਨਾਂ ਚੋਂ ਕਈਆਂ ਨੂੰ ਮੈਂ ਜਾਣਦੀ ਸੀ, ਪਰ ਇਸ ਤੋਂ ਪਹਿਲਾਂ ਇੱਦਾਂ ਕਰਕੇ ਦਿਲ ਨਹੀਂ ਸੀ ਉਹਨਾਂ ਨੇ ਫੋਲਿਆ। ਉਹਨਾਂ ਨੂੰ ਮੇਰੇ ਵਿੱਚ ਅਤੇ ਮੈਨੂੰ ਉਹਨਾਂ ਦੇ ਵਿੱਚ ਆਪਣਾਪਨ ਮਹਿਸੂਸ ਹੋ ਰਿਹਾ ਸੀ, ਅਤੇ ਹੁਣ ਸ਼ਾਇਦ ਉਹ ਚੀਜ਼ ਸਮਝ ਵੀ ਆ ਰਹੀ ਸੀ ਕਿ ਮੇਰੀ ਸੱਸ ਕਿਉਂ ਖੇਤਾਂ 'ਚ ਆਉਂਦੀ ਸੀ, ਕਿਉਂ ਬਰਕਤ ਸੀ ਘਰ 'ਚ। ਮੈਂ ਉਸ ਚੁਲਬਲੀ ਲੜਕੀ ਨੂੰ ਕਿਹਾ, ਤੂੰ ਵੀ ਦੱਸ ਆਪਣੇ ਘਰ ਬਾਰੇ। ਪਹਿਲਾਂ ਉਹ ਮੈਨੂੰ ਵੇਖ ਕੇ ਹੱਸਣ ਲੱਗ ਪਈ ਅਤੇ ਫਿਰ ਮੇਰੇ ਸਵਾਲਾਂ ਦਾ ਜਵਾਬ ਦੇਣ ਲੱਗੀ। ਮੈਂ ਉਹਦੀਆਂ ਗੱਲਾਂ ਸੁਣ ਕੇ ਸੋਚ ਰਹੀ ਸੀ ਕਿ ਵੱਧ ਤੋਂ ਵੱਧ 100 ਜਾਂ 150 ਦੀ ਕਪਾਹ ਚੁੱਗੂਗੀ ਅੱਜ। ਉਹਦੇ ਵਿੱਚੋਂ ਘਰ ਦਾ ਆਟਾ, ਦਾਲ, ਮਿਰਚ ਮਸਾਲਾ, ਬੱਚਿਆਂ ਦੇ ਪਾਲਣ ਪੋਸ਼ਣ ਦਾ ਖਰਚਾ, ਅਤੇ ਉੱਤੋਂ ਇਹ ਕਹਿ ਰਹੀ ਆ ਮੇਰਾ ਘਰ ਵਾਲਾ ਵੀ ਨਸ਼ੇੜੀ ਆ, ਉਹਦਾ ਖਰਚਾ ਵੀ ਮੈਂ ਚੁੱਕਦੀ। ਫਿਰ ਵੀ ਚਿਹਰੇ 'ਤੇ ਕੋਈ ਸ਼ਿਕਨ ਨਹੀਂ, ਫਿਰ ਵੀ ਕੋਈ ਗਿਲਾ ਨਹੀਂ, ਫਿਰ ਵੀ ਕਿੱਦਾਂ ਹੱਸੀ ਜਾਂਦੀ ਹੈ। ਬਾਂਹ 'ਤੇ ਧੁੱਪ ਤੋਂ ਬਚਣ ਦੇ ਲਈ ਇੱਕ ਕੱਪੜਾ ਜਿਹਾ ਪਾ ਕੇ, ਮੂੰਹ 'ਤੇ ਵੱਖਰਾ ਕੱਪੜਾ ਬੰਨ੍ਹ ਕੇ, ਚੁੰਨੀ ਵਿੱਚ ਇੱਕ ਸਸਤਾ ਜਿਹਾ ਮੋਬਾਈਲ ਲਗਾਇਆ, ਗਾਣੇ ਸੁਣੀ ਜਾਂਦੀ ਹੈ। ਮਸਤ ਹੈ ਆਪਣੇ ਕੰਮ ਦੇ ਵਿੱਚ, ਖੁਸ਼ ਆ। ਇੱਥੇ ਸ਼ਾਇਦ ਆਪਾਂ ਸਾਰਾ ਕੁਛ ਹੁੰਦਿਆਂ ਵੀ ਮਰੂੰ ਮਰੂੰ ਕਰੀ ਜਾਂਦੇ ਹਾਂ। ਇਸੇ ਦੇ ਉੱਤੇ ਇੱਕ ਦੋਸਤ ਦੀ ਗੱਲ ਯਾਦ ਆ ਗਈ। ਇੱਕ ਵਾਰੀ ਕਹਿੰਦਾ ਸੀ, ਜਸਮੀਤ ਤੁਸੀਂ ਤਾਂ ਬਹੁਤ ਲੱਕੀ ਹੋ, ਜਿਸ ਮਾਂ ਦੇ ਬੱਚੇ ਆਗਿਆਕਾਰੀ ਹੋਣ ਨਾ, ਉਹ ਦੁਨੀਆਂ ਦਾ ਸਭ ਤੋਂ ਖੁਸ਼ ਨਸੀਬ ਇਨਸਾਨ ਹੁੰਦਾ, ਜਿਹਦਾ ਜੀਵਨ ਸਾਥੀ ਵਧੀਆ ਹੋਵੇ ਨਾ, ਉਹਦੀ ਦੁਨੀਆਂ ਧਰਤੀ 'ਤੇ ਸਵਰਗ ਹੁੰਦੀ ਹੈ। ਮੈਂ ਦੇਖਿਆ ਕਿ 4 ਵੱਜ ਗਏ ਸੀ। ਸੋਚਾਂ ਵਿੱਚ ਡੁੱਬੀ, ਪਤਾ ਹੀ ਨਹੀਂ ਲੱਗਿਆ ਕਦੋਂ 4 ਵਜੇ ਅਤੇ ਕਦੋਂ ਉਹ ਚਾਹ ਪੀ ਕੇ ਵਾਪਸ ਨਰਮਾ ਚੁਗਣ ਚਲੀਆਂ ਗਈਆਂ ਸੀ। ਮੈਂ ਉੱਠ ਕੇ ਖੇਤ ਵੱਲ ਝਾਤੀ ਮਾਰੀ। ਮੈਨੂੰ ਲੱਗਿਆ ਕਿ ਕਪਾਹ ਦੇ ਖਿੜੇ ਇਹ ਚਿੱਟੇ ਚਿੱਟੇ ਫੁੱਟ ਮੈਨੂੰ ਕੁਛ ਕਹਿ ਰਹੇ ਹੋਣ, ਜਿੱਦਾਂ ਮੈਨੂੰ ਕਹਿ ਰਹੇ ਹੋਣ, ਆਹ ਜਸਮੀਤ, ਆਹ ਸਾਨੂੰ ਚੋਗ ਅਤੇ ਚੁੰਨੀ ਵਿੱਚ ਪਾ ਲਾ। ਅਤੇ ਮੈਂ ਫਿਰ ਦੁਬਾਰਾ ਤੋਂ ਖੇਤ ਦੇ ਵਿੱਚ ਉਤਰੀ, ਕਪਾਹ ਚੁੱਕ ਕੇ ਆਪਣੀ ਚੁੰਨੀ 'ਚ ਪਾਉਣ ਲੱਗ ਪਈ। ਵਾਰੋ ਵਾਰੀ ਚਿਹਰੇ ਘੁੰਮਦੇ ਸੀ, ਉਹ ਮੈਨੂੰ ਵੇਖ ਕੇ ਆਪਣੇ ਚਿਹਰੇ ਦੇ ਉੱਤੇ ਇੱਕ ਪਿਆਰੀ ਜਿਹੀ ਮੁਸਕਰਾਹਟ ਦਿੰਦੀਆਂ ਸੀ। ਮੈਂ ਉਹਨਾਂ ਦੇ ਵਿੱਚ ਅਤੇ ਉਹ ਮੇਰੇ ਵਿੱਚ ਆਪਣਾਪਨ ਮਹਿਸੂਸ ਕਰਦੀਆਂ ਸੀ। ਅੱਜ ਟਰੈਕਟਰ 'ਤੇ ਸਰਦਾਰ ਸਾਹਿਬ ਨਾਲ ਬੈਠੇ ਵਾਪਸੀ ਸਮੇਂ ਮੇਰੇ ਚਿਹਰੇ ਦੇ ਉੱਤੇ ਇੱਕ ਵੱਖਰਾ ਸਕੂਨ ਸੀ। ਮਨ ਤੋਂ ਜਿੱਦਾਂ ਮਣਾ ਮੂੰਹੀ ਭਾਰ ਲੈ ਗਿਆ ਹੋਵੇ। ਕਹਾਣੀ ਲਿਖੀ ਕਿਹਨਾਂ ਨੇ ਆ, ਇਹ ਤਾਂ ਨਾਂ ਤਾਂ ਨਹੀਂ, ਪਰ ਕੇ ਜ਼ਰੂਰ ਲਿਖਿਆ ਵਾ, ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ। ਉਹ ਲੋਕ ਜਿਹੜੇ ਮਿਹਨਤ ਕਰਦੇ ਨੇ, ਉਹ ਲੋਕ ਜਿਹੜੇ ਹੱਥੀਂ ਕੰਮ ਕਰਦੇ ਨੇ, ਉਹ ਲੋਕ ਜਿਹੜੇ ਸਬਰ ਸੰਤੋਖ ਜਾਣਦੇ ਨੇ, ਉਹ ਲੋਕ ਜਿਹੜੇ ਥੋੜ੍ਹੇ ਦੇ ਵਿੱਚ ਗੁਜ਼ਾਰਾ ਕਰਨਾ ਜਾਣਦੇ ਨੇ,
ਉਹ ਲੋਕ ਜਿਹੜੇ ਵਿਸ਼ਵਾਸ ਰੱਖਦੇ ਨੇ ਉਸ ਸੱਚੇ ਰੱਬ ਦੇ ਵਿੱਚ, ਉਹਨਾਂ ਦੇ ਨਾਲੋਂ ਬਿਹਤਰ ਹੋਰ ਕੋਈ ਨਹੀਂ। ਉਹ ਜਾਣਦੇ ਨੇ ਜ਼ਿੰਦਗੀ ਨੂੰ ਕਿੱਦਾਂ ਜਿਉਣਾ। ਮਹਿਲਾਂ ਦੇ ਵਿੱਚ ਰਹਿਣ ਵਾਲੇ ਅਕਸਰ ਹੀ ਮਨ ਦੇ ਵਿੱਚ ਸੰਸੇ ਰੱਖਦੇ ਨੇ, ਪਤਾ ਨਹੀਂ ਗਰੀਬ ਦਾ ਗੁਜ਼ਾਰਾ ਕਿੱਦਾਂ ਹੋਣਾ, ਖਰੇ ਇੱਦਾਂ ਦੀ ਨਰਕ ਦੀ ਜ਼ਿੰਦਗੀ ਕਿਉਂ ਬਤੀਤ ਕਰਦੇ ਆ। ਕੋਈ ਨਾਲ ਬਵੇ, ਪੁੱਛੇ, ਰਵੇ, ਸਾਵਾਂ ਵਿਚਰੇ ਤੇ ਜਾਣੇ। ਹੱਥੀਂ ਮਿਹਨਤ ਕਰਨ ਦੇ ਵਿੱਚ, ਕਿਰਤ ਕਰਨ ਦੇ ਵਿੱਚ ਕੀ ਸਕੂਨ ਹੈ।

0: होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उना दे सुपनियां दा एक मजबूत कर हाउस एंड लैंड एक्सपर्ट्स ऑर्बिट होम्स अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252 ते
1: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 0390-866-655 ਔਰ ਵਿਜ਼ਿਟ tireforce.com.au
2: ਜਵਾਕਾਂ ਦੀ ਐਕਟਿੰਗ ਹੈ ਕਮਾਲ ਪਵੇਗਾ ਹੁਣ ਧਮਾਲ
3: ਸਾਰੇ
0: ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ ਖਬਰੀ ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਉਸ ਲਿੰਟਲਸ ਉਸ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ ਟੀ ਬਾਰਸ ਇਕੁਅਲ ਐਂਡ ਅਨਇਕੁਅਲ ਐਂਗਲਸ ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ ਕੰਟੈਕਟ 0423-102-900 ਈਮੇਲ sales@ozlintels.au
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.au
6: पांडे जी क्या तू साला लक पाए हो यार एक दोस्त के साथ पकड़े गए और दूसरी दोस्त छुड़ाने चले आए और ये तीसरी दोस्त ही है ना
7: देखिए प्रजापति पांडे उनकी श्रीमती एंड अदर्स इन पति पत्नी और वो दो 15 मई से आपके नजदीकी थिएटर्स में
8: ਕਿੱਥੇ ਵੱਜ ਗਈ ਤੇਰੀ ਗੱਡੀ
5: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
8: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au

0: ਰੇਡੀਓ ਹਾਂਜੀ 1674 ਐਮ ਆਸ ਕਰਦੇ ਹਾਂ ਕਿ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ। ਅੱਜ 12 ਤਰੀਕ ਹੈ ਮਈ ਦੇ ਮਹੀਨੇ ਦੀ, ਅੱਜ ਮੰਗਲਵਾਰ ਦਾ ਦਿਨ ਹੈ ਅਤੇ ਦਿਨ ਤੁਸੀਂ ਰੇੜੇ ਪਾ ਲਿਆ ਹੋਊਗਾ। ਹੁਣ ਜਿੱਥੇ ਸਵੇਰੇ ਸਵੇਰੇ ਦੇ ਸਮੇਂ ਕਾਫੀ ਜ਼ਿਆਦਾ ਧੁੰਦ ਸੀ, ਉੱਥੇ ਹੁਣ ਵੇਖ ਰਹੇ ਹਾਂ ਕਿ ਕਾਫੀ ਸੋਹਣੀ ਧੁੱਪ ਚੜ੍ਹਾਈ ਹੈ। ਜਿੰਨੀ ਜ਼ਿਆਦਾ ਠੰਡਾ ਠੰਡਾ ਜਿਹਾ ਮਾਹੌਲ ਚੱਲ ਹੁੰਦਾ ਵਾ, ਉਨਾ ਹੀ ਵਧੀਆ ਧੁੱਪ। ਸੋ ਆਪਾਂ ਜੇ ਪੰਜਾਬ ਦਾ ਵੀ ਤੂਰ ਸਾਹਿਬ ਆਪਾਂ ਵੇਖੀਏ ਮਾਹੌਲ ਚੱਲ, ਅਤੇ ਜਿੱਦਣ ਸਭ ਤੋਂ ਵੱਧ ਕੋਰਾ ਪੈਂਦਾ ਹੁੰਦਾ ਉੱਦਣ ਉਨੀ ਤਿੱਖੀ ਉਨੀ ਵਧੀਆ ਧੁੱਪ ਲੱਗਦੀ ਹੁੰਦੀ ਹੈ ਨਾ,
1: ਉਨਾ ਹੀ ਜ਼ਿਆਦਾ ਮਜ਼ਾ ਆਉਂਦਾ,
0: ਉਨਾ ਹੀ ਜ਼ਿਆਦਾ ਮੁੜ ਕੇ
1: ਪੰਜਾਬ ਨੇ ਬਾਏ ਹਰਿਆਣੇ ਵੀ ਐਸਾ ਹੋਇਆ।
0: ਇਹ ਚੀਜ਼ ਕੈਨਬਰਾ 'ਚ ਵੀ ਹੁੰਦੀ ਹੈ, ਕੈਨਬਰਾ 'ਚ ਸਵੇਰੇ ਸਵੇਰੇ ਦੇ ਸਮੇਂ ਜਿੰਨਾ ਮੈਂ ਦੋ ਚਾਰ ਵਾਰੀ ਵੇਖਿਆ ਤਜਰਬਾ, ਵੀ ਉੱਥੇ ਜਿੱਦਾਂ ਸਵੇਰੇ ਸਵੇਰੇ ਦੇ ਸਮੇਂ ਪੂਰਾ ਕੋਰਾ ਜਿਹਾ ਜੰਮਿਆ ਹੋਵੇ ਨਾ, ਅਤੇ ਅੱਗੇ ਚੱਲ ਕੇ ਫਿਰ ਉਨੀ ਸੋਹਣੀ ਧੁੱਪ ਲੱਗ ਜਾਂਦੀ।
1: ਮੈਂ ਦੂਜੇ ਪਾਸੇ ਵੇਖਦਾ ਹੁੰਦਾ ਵੀ ਜੇ ਅੱਜ ਧੁੱਪ ਬਹੁਤ ਸੋਹਣੀ ਲੱਗੀ ਵੀ ਤੜਕੇ ਸਵੇਰੇ ਬਹੁਤਾ ਕੋਰਾ ਪਏਗਾ।
0: ਹਾਂ ਇਹ ਵੀ ਹੈਗਾ, ਕਿਉਂਕਿ ਜਦੋਂ ਕੰਟੀਨਿਊਟੀ ਦੇ ਵਿੱਚ ਚੱਲਦਾ, ਕਿਉਂਕਿ ਮੈਲਬਨ 'ਚ ਇਹ ਚੀਜ਼ ਜ਼ਿਆਦਾ ਨਹੀਂ ਆਪਾਂ ਵੇਖ ਪਾਉਂਦੇ, ਕਿਉਂਕਿ ਬੜੀ ਫਲਕਚੁਏਸ਼ਨ ਆ
1: ਹਰ ਜਗ੍ਹਾ 'ਤੇ, ਮੌਸਮ ਬਹੁਤ ਬਦਲਦਾ।
0: ਹਾਂ ਪਰ ਅਦਰਵਾਈਜ਼ ਤੁਹਾਡੀ ਤੁਹਾਡੀ ਗੱਲ ਸਹੀ ਆ ਵੀ ਜਦੋਂ ਬਹੁਤ ਸੋਹਣੀ ਤਿੱਖੜ ਧੁੱਪ ਲੱਗੇ ਇਹੋ ਜਿਹੇ ਦਿਨ ਜਾਂ ਸਿਆਲੀ ਦਿਨਾਂ 'ਚ ਖਾਸ ਤੌਰ
1: 'ਤੇ ਸਵੇਰੇ ਕੋਰਾ ਪੈਣਾ ਹੀ ਪੈਣਾ।
0: ਹੁਣ ਤਾਂ ਇੱਕਦਮ ਹੀ ਆਪਾਂ ਵੇਖਿਆ ਮੌਸਮ ਬਦਲ ਗਿਆ ਨਾ, ਅਤੇ ਹਾਲੇ ਜਿੱਦਾਂ ਮੌਸਮ ਉਸ ਮਿਜਾਜ ਦੇ ਵਿੱਚ ਹੈ ਵੀ ਹਾਲੇ ਯਕੀਨ ਜਿਹਾ ਨਹੀਂ ਆਉਣ ਡਿਆ ਵੀ ਇੱਦਾਂ ਹੀ ਰਹਿਣਾ ਹੈ ਗਾਂ ਫਿਰ ਨਾ।
1: ਮੌਸਮ ਨਾ ਐਕਚੁਲੀ ਇਨਸਾਨਾਂ ਨੂੰ ਕੰਪੀਟ ਕਰ ਰਿਹਾ ਨਾ ਵੀ ਤੁਸੀਂ ਮੇਰੇ ਤੋਂ ਪਹਿਲਾਂ ਕਿਵੇਂ ਬਦਲ ਸਕਦੇ, ਮੈਂ ਤੁਹਾਡੇ ਤੋਂ ਪਹਿਲਾਂ ਬਦਲਾਂਗਾ।
0: ਇੱਕ ਦਿਨ 'ਚ ਕਿੰਨੀ ਕਿੰਨੀ ਵਾਰੀ
1: ਬੜੀ ਵਾਰੀ ਬਦਲਦਾ
0: ਇਨਸਾਨ ਤਾਂ, ਚਲੋ ਇਨਸਾਨ ਤਾਂ ਹੈ ਹੀ ਇੱਦਾਂ ਦਾ ਨਾ ਵੀ ਉਹ ਮਾੜੀ ਜਿਹੀ ਕੋਈ ਗੱਲ ਕਹਿ ਜੇ ਤਾਂ ਉਸ ਵੇਲੇ ਬਦਲ ਜਾਣਾ। ਮੰਨ ਲਓ ਤੁਸੀਂ ਬੜੇ ਖੁਸ਼ ਹੋ, ਤੁਹਾਨੂੰ ਕੋਈ ਅੱਗੋਂ ਕੋਈ ਟੁੱਚੀ ਜਿਹੀ ਗੱਲ ਕਰਜੇ ਤਾਂ ਉਸ ਵੇਲੇ ਤੁਸੀਂ ਨਾ, ਮੌਸਮ ਨੂੰ ਥੋੜ੍ਹੀ ਇਹ ਥੋੜ੍ਹੀ ਵੀ ਬੱਦਲਾਂ ਨੂੰ ਕੋਈ ਇੱਕ ਬੱਦਲ ਦੂਜੇ ਨੂੰ ਟਿੱਚਰ ਕਰਕੇ ਲੰਘ ਜਾਂਦਾ ਹੋਊਗਾ ਜਾਂ ਕੋਈ ਸੂਰਜ ਨੂੰ ਕੋਈ ਮਾੜਾ ਚੰਗਾ ਬੋਲ ਜਾਂਦਾ ਹੋਊਗਾ ਹੈ ਨਾ, ਜਾਂ ਕੋਈ ਹੈ ਨਾ ਬਦਲ, ਮਤਲਬ ਇੱਦਾਂ ਥੋੜ੍ਹੀ ਹੋਊਗਾ ਕੋਈ ਵੀ ਉਹਦੇ ਵਿੱਚ ਇੱਕਦਮ।
1: ਮੈਂ ਹੁਣ ਇਹ ਇਮੈਜਿਨ ਥੋੜ੍ਹੀ ਕਰ ਰਿਹਾ ਵੀ ਵਾਕਿਆ ਟਿੱਚਰਾਂ ਕਰਕੇ ਲੰਘ ਤੁਹਾਨੂੰ ਬਦਲਣ,
0: ਹੋ ਸਕਦਾ ਇੱਕ ਦੂਜੇ ਦੇ ਨਾਲ ਹੋਈ ਜਾਂਦੀ ਹੋਵੇ ਕੋਈ ਗੱਲਬਾਤ ਹੈ ਨਾ, ਥੱਲੜੇ ਪਾਸੋਂ ਆ ਤਾਂ ਕਹਿੰਦੇ ਤਾਂ ਹੈਗੇ ਨਾ ਵੀ ਥੱਲਿਓਂ ਜਿਹੜੀ ਗਰਮ ਹਵਾ ਤਾਂ ਉਹਨੂੰ ਉੱਠਦੀ ਆ
1: ਜਾਂਦੀ ਹੈ ਨਾ, ਭਾਵ ਉੱਪਰ ਜਾਂਦੀ ਹੈ।
0: ਹਾਂ
1: ਅਤੇ ਜਿਹਦਾ ਮਤਲਬ ਜਿਹੜੇ ਇੱਧਰ ਸਾਊਥ ਈਸਟ ਜ਼ਿਆਦਾ ਭਾਪ ਬਣਦੀ ਪਈ ਉਹ ਤਾਂ ਬੰਦੇ ਜ਼ਿਆਦਾ ਤੱਤੇ ਰਹਿੰਦੇ, ਗਰਮ ਰਹਿੰਦੇ, ਗੁੱਸੇ 'ਚ ਰਹਿੰਦੇ।
0: ਵੈਸੇ ਉਹਦਾ ਤਾਂ ਪਤਾ ਨਹੀਂ, ਪਰ ਇੱਕ ਚੀਜ਼ ਤੁਸੀਂ ਵੇਖੋ ਵੀ ਮੌਸਮ ਜਿਹੜਾ ਬੰਦੇ ਦੇ ਮਿਜਾਜ ਦੇ ਉੱਤੇ ਬੜਾ ਅਸਰ ਪਾਉਂਦਾ। ਮੌਸਮ ਵਧੀਆ ਹੋਵੇ ਤਾਂ ਬੰਦੇ ਦਾ ਸੁਭਾਅ ਵੀ ਤੁਸੀਂ ਵੇਖੋਗੇ ਵੀ ਸਾਰੇ
1: ਸੋਹਣਾ ਲੱਗਦਾ ਵੀ ਵਾਹ,
0: ਸਾਰੇ ਤੁਹਾਨੂੰ ਵਧੀਆ ਬੋਲਦੇ ਮਿਲਣਗੇ ਇੱਕ ਦੂਸਰੇ ਨਾਲ, ਥੋੜ੍ਹਾ ਜਿਹਾ ਚੈਨ ਨਾਲ ਰਹਿਣਗੇ। ਅਤੇ ਜੇ ਮੌਸਮ ਉੱਦਾਂ ਦਾ ਹੋਵੇ ਤਾਂ ਉਸ ਹਿਸਾਬ ਦੇ ਨਾਲ ਕਈ ਬੰਦਿਆਂ ਦਾ ਤੁਸੀਂ ਵੇਖਦੇ ਹੋ ਵੀ ਉਹਨਾਂ ਦਾ ਇਹ ਚੀਜ਼ ਨਾ ਪ੍ਰਤੱਖ ਤੁਸੀਂ ਉਹਨਾਂ 'ਚ ਵੇਖ ਸਕਦੇ ਹੋ। ਜਿੱਦਾਂ ਹੁਣ ਇੱਥੇ ਤਾਂ ਮੈਂ ਬਹੁਤ ਘੱਟ ਵੇਖੀਦਾ, ਪਰ ਵੇਖੀਦਾ ਕੀ ਮਤਲਬ ਕਹਿ ਨਹੀਂ ਸਕਦੇ, ਪਰ ਜਿਹੜਾ ਉੱਥੇ ਵੇਖੀਦਾ ਹੀ ਤੁਸੀਂ ਵੇਖਿਆ ਹੋਣਾ ਵੀ ਕਈ ਬੰਦਿਆਂ ਦੇ ਮੌਸਮੀ ਸੁਭਾਅ ਹੁੰਦੇ ਆ, ਉਹਨਾਂ ਨੂੰ ਦਵਾਈ ਖਾਣੀ ਪੈਂਦੀ ਹੈ ਜਦੋਂ ਮੌਸਮ ਸ਼ੁਰੂ ਹੁੰਦਾ ਉੱਦਾਂ ਦਾ। ਇਹਦਾ ਮਤਲਬ ਵੀ ਮੌਸਮ ਸਿੱਧਾ ਸਿੱਧਾ ਅਸਰ ਪਾਉਂਦਾ ਤੁਹਾਡੇ ਸੁਭਾਅ 'ਤੇ।
1: ਸੁਭਾਅ 'ਤੇ ਤਾਂ ਪਾਉਣਾ, ਕਈਆਂ ਨੂੰ ਧੁੱਪ ਖਿੜੀ ਬਹੁਤ ਚੰਗੀ ਲੱਗਣ ਡੀ ਹੈ, ਕਈਆਂ ਨੂੰ ਉਹ ਜਿੱਦਾਂ ਮੈਨੂੰ ਗੱਲ ਯਾਦ ਆ ਗਈ, ਉਹ ਇੱਕ ਕੁਮਾਰ ਸੀਗਾ, ਉਹਦੀ ਦੋ ਕੁੜੀਆਂ ਸੀ, ਇੱਕ ਉਹਨੇ ਜੱਟਾਂ ਘਰ ਵਿਆਹ ਤੀ ਅਤੇ ਇੱਕ ਕੁਮਾਰਾ ਸਿਰ ਵਿਆਹੀ, ਅਤੇ ਉਹਦੀ ਘਰਵਾਲੀ ਨੇ ਕਿਹਾ ਵੀ ਜਾਓ ਪਤਾ ਕਰਿਆ ਜਾ ਕੇ ਵੀ ਕੁੜੀਆਂ ਠੀਕ ਵੱਸਦੀਆਂ ਨੇ, ਅਤੇ ਉਹ ਪਹਿਲਾਂ ਜੱਟਾਂ ਦੇ ਘਰ ਚਲਾ ਗਿਆ ਅਤੇ ਜਾ ਕੇ ਪਤਾ ਪੁੱਤਰ ਕੀ ਹਾਲ ਚਾਲ ਹੈ, ਠੀਕ ਠਾਕ ਵਧੀਆ ਫਸਲ ਬਾੜੀ, ਕਹਿੰਦੀ ਬਾਪੂ ਇਸ ਵਾਰੀ ਚੱਲੀਆਂ ਬਹੁਤ ਸੋਹਣੀਆਂ ਹੋਈਆਂ ਨੇ, ਅਤੇ ਥੋੜ੍ਹਾ ਬਹੁਤਾ ਪਾਣੀ ਪੂਣੀ ਮੀਂਹ ਬਾਬੇ ਨੂੰ ਕਿਹਾ ਪੈ ਜਾਵੇ ਮਾੜਾ ਜਿਹਾ ਅਤੇ ਪਾਣੀ ਪੈ ਜਾਵੇ ਤਾਂ ਫਸਲ ਹੋਰ ਵਧੀਆ ਹੋ ਜਾਏਗੀ। ਕਹਿੰਦਾ ਕੋਈ ਨਹੀਂ ਪੁੱਤਰਾ, ਬਾਬਾ ਮੀਂਹ ਪਾਓ ਪਾਣੀ ਮਿਲ ਜੂ, ਕੋਈ ਗੱਲ ਨਹੀਂ,
0: ਤਥਾਸਤੂ।
1: ਉਹ ਦੂਜੀ ਘਰ ਗਿਆ, ਉਹ ਕਹਿੰਦਾ ਪੁੱਤਰ ਕਿਵੇਂ ਜਿਹੜੀ ਘੁਮਾਰਾ ਘਰ ਵਿਆਹੀ ਸੀਗੀ, ਕਹਿੰਦੀ ਬਾਪੂ ਇਸ ਵਾਰੀ ਭਾਂਡੇ ਬੜੇ ਬਣਾਏ ਆ, ਤੂੰ ਦੁਆ ਕਰ ਰੱਬ ਨੂੰ ਵੀ ਮੀਂਹ ਨਾ ਪਾਵੇ, ਕਹਿੰਦਾ ਭਾਂਡੇ ਸਾਰੇ ਖਤਮ ਹੋ ਜਾਣੇ। ਉਹ ਜਿਹੜਾ ਘਰੇ ਆ ਗਿਆ, ਘਰੇ ਆ ਕੇ ਉਹਦੀ ਘਰਵਾਲੀ ਪੁੱਛਦੀ ਵੀ ਕਿਵੇਂ ਕੁੜੀਆਂ, ਕਹਿੰਦਾ ਜਾਂ ਟਾਂਡੇ ਵਾਲੀ ਨਹੀਂ ਜਾਂ ਭਾਂਡੇ ਵਾਲੀ ਨਹੀਂ, ਵੀ ਇੱਕ ਨੂੰ ਤਾਂ ਜਾਣਾ ਹੀ
0: ਪੈਣਾ ਕਿੱਥੇ, ਜਿਹੜੀ ਇੱਕ ਚੀਜ਼ ਕਿਸੇ ਨੂੰ ਬੁਰੀ ਲੱਗਦੀ
1: ਠੀਕ ਰਹੇ, ਜਾਂ ਟਾਂਡੇ ਵਾਲੀ ਨਹੀਂ ਜਾਂ ਭਾਂਡੇ ਵਾਲੀ ਨਹੀਂ, ਕਿਸੇ ਨੂੰ ਧੁੱਪ ਚੰਗੀ ਵੀ ਲੱਗਣ ਨਹੀਂ ਹੋਣੀ ਅਤੇ ਕਿਸੇ ਨੂੰ ਨਹੀਂ ਵੀ ਲੱਗਦੀ ਹੋਣੀ ਵੀ ਨਹੀਂ ਯਾਰ।
0: ਹਾਂ ਮੀਂਹ ਵੀ ਆਪਾਂ ਕਹਿ ਦਿੰਦੇ ਹਾਂ ਵੀ ਹਾਂ ਮੀਂਹ, ਪਰ ਉਹਦੇ ਨਾਲ ਵੀ ਕਿਸੇ ਨੂੰ ਰਿਜਕ ਮਿਲ ਰਿਹਾ, ਹਵਾ ਵਗਦੀ ਉਹਦੇ ਨਾਲ ਵੀ ਕਿਸੇ ਨੂੰ ਰਿਜਕ। ਜਿੱਦਾਂ
1: ਪੰਜਾਬ 'ਚ ਪਿੱਛੇ ਕੱਲ੍ਹ ਪਰਸੋਂ ਬਹੁਤ ਗੜੇ ਪਏ ਆ, ਚੀਜ਼ਾਂ ਖਰਾਬ ਹੋਈਆਂ, ਫਸਲਾਂ ਬਹੁਤ ਖਰਾਬ ਹੋਈਆਂ, ਅਤੇ ਠੀਕ ਹੈ ਉਹ ਕੁਦਰਤ ਦਾ ਰੂਲ ਆ, ਸਾਨੂੰ ਅਸੀਂ ਵੀ ਉਸੇ ਯੂਨੀਵਰਸ ਦਾ ਪਾਰਟ, ਸਾਨੂੰ ਲੰਘਣਾ ਪੈਣਾ ਕਰਨਾ ਵੇਖਣਾ ਪੈਣਾ, ਕਿਸੇ ਲਈ ਬਹੁਤ ਚੰਗਾ ਹੋ ਰਿਹਾ। ਕਈ ਵਾਰੀ ਆਪਾਂ ਆਪਸ ਲੜ ਪੈਂਦੇ ਹੁੰਦੇ ਹਾਂ ਵੀ ਕਈ ਵਾਰ ਜਿਹੜੇ ਕਿਸਾਨ ਭਰਾ ਕਹਿੰਦੇ ਆ ਸਾਡੀ ਫਸਲਾਂ ਨਾਸ਼ ਹੋ ਗਿਆ ਅਤੇ ਕਿਸੇ ਜਗ੍ਹਾ ਸੋਕਾ ਪਿਆ ਹੁੰਦਾ, ਕਹਿੰਦੇ ਸ਼ੁਕਰ ਇਹ ਮੀਂਹ ਪੈ ਗਿਆ।
0: ਹਾਂ ਉਹ ਪਰ ਹੁਣ ਪਤਾ ਸਮੱਸਿਆ ਕੀ ਆ ਗਈ ਤੂਰ ਸਾਹਿਬ, ਪਹਿਲੀਆਂ ਦੇ ਵਿੱਚ ਨਾ ਜਿੱਦਾਂ ਹੁਣ ਆਪਣਾ ਖੇਤੀ ਪ੍ਰਧਾਨ ਇਲਾਕਾ ਵਾ, ਚਲੋ ਇੱਥੋਂ ਦੇ ਹਿਸਾਬ ਦੇ ਨਾਲ ਤਾਂ ਆਪਾਂ ਹੋਰ ਹਿਸਾਬ ਗੱਲ ਕਰਦੇ ਹਾਂ, ਪਰ ਪੰਜਾਬ ਦੀ ਇਹ ਰਹੀ ਆ ਕਹਾਣੀ ਪੰਜਾਬ ਹਰਿਆਣੇ ਦੀ ਜਾਂ ਇਹ ਵਾਲੇ ਖਿੱਤੇ ਦੀ ਕਿ ਇੱਥੇ ਖੇਤੀ ਪ੍ਰਧਾਨ ਇਲਾਕਾ ਹੋਣ ਕਰਕੇ ਮੌਸਮ 'ਤੇ ਆਪਾਂ ਬਹੁਤ ਡਿਪੈਂਡ ਕਰਦੇ ਹਾਂ।
1: ਬਿਲਕੁਲ ਬਿਲਕੁਲ
0: ਹੁਣ ਤਾਂ ਇੱਕ ਕੌਨਸਪਰੇਸੀ ਇਹ ਵੀ ਚੱਲਣ ਲੱਗ ਪਈ ਨਾ ਵੀ ਇਹ ਖੇਤੀ ਪ੍ਰਧਾਨ ਇਲਾਕਾ ਵਾ ਇਸ ਵਜ੍ਹਾ ਕਰਕੇ ਜਾਣ ਬੁੱਝ ਕੇ ਇੱਥੋਂ ਦੇ ਮੌਸਮਾਂ ਨੂੰ ਖਰਾਬ ਕਰਨ ਦੀ ਲੰਮੇ ਸਮੇਂ ਤੋਂ ਸਾਜ਼ਿਸ਼ ਚੱਲ ਰਹੀ ਹੈ। ਚਲੋ ਇਹ ਆਪਾਂ ਸ਼ਬਦ ਯੂਜ਼ ਕੀਤਾ ਕੌਨਸਪਰੇਸੀਜ਼ ਅਤੇ ਜਿਹਦੇ ਕਿ ਪਿੱਛੇ ਲੌਜਿਕ ਤਾਂ ਜ਼ਰੂਰ ਹੁੰਦੇ ਨੇ ਪਰ ਆਪਾਂ ਕੁਛ ਕਹਿ ਨਹੀਂ ਸਕਦੇ ਹੁੰਦੇ
1: ਜੀ। ਸਾਡੇ ਸਾਡੇ ਇਲਾਕੇ 'ਚ ਅਗੇਤੀ ਫਸਲ ਨੂੰ ਥੋੜ੍ਹਾ ਵੀ ਬਾਰਿਸ਼ਾਂ ਤੋਂ ਪਹਿਲਾਂ ਹੀ ਹੋ ਜਾਣ ਚੀਜ਼ਾਂ ਵੀ ਨੁਕਸਾਨ ਕਰਨਗੀਆਂ ਕੁਛ ਲੇਟਰ ਵਾਲੀ ਹੁੰਦੀਆਂ ਸੀ ਵੀ ਬਾਰਿਸ਼ਾਂ ਦੇ ਵਿੱਚ ਸਾਨੂੰ ਲੋੜ ਪੈ ਗਈ ਇਹ ਵੀ ਚੀਜ਼ ਹੁੰਦੀਆਂ ਸੀਗੀਆਂ
0: ਆਪਾਂ ਉਸ ਹਿਸਾਬ ਦੇ ਨਾਲ ਬੀਜਦੇ ਹਾਂ ਨਾ ਅਤੇ ਹੁਣ ਉਹ ਚੀਜ਼ ਜਿਹੜੀ ਆ ਉਹ ਖੇਤੀ ਪ੍ਰਧਾਨ ਹੋਣ ਦੇ ਕਰਕੇ ਮਤਲਬ ਉਸ 'ਤੇ ਡਿਪੈਂਡੈਂਸੀ ਹੋਣ ਦੇ ਕਰਕੇ ਜਦੋਂ ਹੁਣ ਮੌਸਮ ਬਦਲਦੇ ਨੇ ਮੰਨ ਲਓ ਠੰਡ ਦੇ ਟਾਈਮ ਗਰਮੀ ਆ ਗਈ ਗਰਮੀ ਦੇ ਟਾਈਮ ਠੰਡ ਆ ਗਈ ਹੁਣ ਆ ਕਣਕਾਂ ਪੱਕੀਆਂ ਸੀ ਉੱਤੋਂ ਗੜੇ ਪੈ ਗਏ ਅਤੇ ਹੁਣ ਉਹ ਕਈਆਂ ਦੀ ਹਲੇ ਪਰ ਤੂੜੀ ਤਾੜੀ ਵੀ ਬਣਨ ਵਾਲੀ ਆ ਉਸ ਤੋਂ ਬਾਅਦ ਫਿਰ ਉਹ ਵੀ ਹੈ ਨਾ ਉਹ ਵੀ ਖਰਾਬ ਹੋ ਗਿਆ ਜਾਂ ਹੋਰ ਕਈ ਬਦਲਵੀਆਂ ਫਸਲਾਂ ਜਿਹੜੀਆਂ ਥੋੜ੍ਹੀਆਂ ਬਦਲਦੇ ਸੀ ਅਤੇ ਉਸ ਵਜ੍ਹਾ ਦੇ ਕਰਕੇ ਜਦੋਂ ਮੌਸਮ ਇੱਕ ਸਾਰ ਹੀ ਅਤੇ ਉਹ ਸਾਡਾ ਪੈਟਰਨ ਲੈ ਕਿਸਾਨਾਂ ਦਾ ਉਹੀ ਚੱਲੀ ਜਾਣ ਡਿਆ ਹੋਰ ਕੋਈ ਹੈ ਵੀ ਨਹੀਂ ਨਾ ਜੇ ਉਹ ਕਹਿ ਤਾਂ ਦਿੰਦੇ ਚਲੋ ਵਿਕਦਾ ਵੀ ਨਹੀਂ ਪਰ ਉੱਥੇ ਫਿਰ ਮੌਸਮ ਜਿਹੜਾ ਬਦਲਦਾ ਹੈ ਨਾ ਮਜਾਜ ਉਹ ਇੱਧਰ ਉੱਧਰ 'ਤੇ ਚਲੋ ਉਹਨਾਂ ਅਸਰ ਕਰਦਾ ਨਹੀਂ ਕਰਦਾ ਪਰ ਉੱਥੇ ਬਹੁਤ ਕਰ ਰਿਹਾ
1: ਆਪਾਂ ਕਹਿੰਦੇ ਨੇ ਵੀ ਮੌਸਮ ਚੇਂਜ ਹੋ ਰਿਹਾ ਵੈਸਟਰਨ ਕੰਟਰੀਆਂ ਕਰਕੇ ਹੋ ਰਿਹਾ ਜਿਵੇਂ ਦਿੱਲੀ ਵਾਲੇ ਕਹਿੰਦੇ ਪੰਜਾਬ ਵਾਲੇ ਧੂੰਆਂ ਆਉਂਦਾ ਹੈ ਨਾ ਆਪਾਂ ਸਾਰੀ ਚੀਜ਼ਾਂ ਕਿਸੇ ਨਾ ਕਿਸੇ ਚੀਜ਼ ਪਾਸੇ ਜੋੜ ਦਿੰਦੇ ਹਾਂ ਵੀ ਮੌਸਮ ਕਿਉਂ ਚੇਂਜ ਹੁੰਦਾ ਪਿਆ ਵਾਕਿਆ ਪਰ ਜੇ ਤੁਸੀਂ ਪਹਿਲਾਂ ਗੱਲ ਕਰੀਏ ਨਾ 50 ਸਾਲ 60 ਸਾਲ ਪਹਿਲਾਂ ਸਾਡੇ ਕਿਸ਼ੀ ਪ੍ਰਧਾਨ ਦੇਸ਼ ਜਿਵੇਂ ਹਰਿਆਣੇ ਦੀ ਇੱਕ ਰਾਈਮ ਬਣੀ ਹੁੰਦੀ ਸੀ ਵੀ ਦੇਸਾਂ ਮੈਂ ਦੇਸ ਹਰਿਆਣਾ 'ਚ ਤਾਂ ਦੁੱਧ ਦਹੀਂ ਕਾ ਖਾਣਾ ਹੈ ਨਾ ਅਤੇ ਹੁਣ ਉਹ ਚੀਜ਼ਾਂ ਉੱਥੋਂ ਘੱਟਦੀਆਂ ਪਈਆਂ ਨੇ ਕਿਉਂਕਿ ਲੋਕਾਂ ਨੇ ਡੰਗਰ ਵੀ ਘਟਾਤੇ ਆ ਦਰਖਤ ਬੜੇ ਘੱਟ ਗਏ ਸਾਡੇ ਉੱਥੇ ਕੁਦਰਤੀਆਂ ਚੀਜ਼ਾਂ ਘਟੀਆਂ ਨੇ ਚੀਜ਼ਾਂ ਘਟਾਈਆਂ ਨਾ ਸੀ ਜਿੱਦਾਂ ਅਸੀਂ ਆਪ ਪਾਲ ਰਹੇ ਤਾਂ ਅੱਗੇ ਲੋਕਾਂ ਨੇ ਖੇਤਾਂ 'ਚ ਸਮਰਸੀਬਲ ਲੱਗੇ ਹੁੰਦੇ ਸੀ ਉੱਥੇ ਉਹਨਾਂ ਨੇ ਬਣਾਈ ਕੋਠੀ ਪਾਈ ਹੁੰਦੀ ਬਣਾਈ ਹੁੰਦੀ ਜਿਹਨੂੰ ਆਪਾਂ ਕੁਛ ਵੀ ਕਹੀ ਜਿੱਥੇ ਔਲੂ ਬਣਿਆ ਹੁੰਦਾ ਸੀ ਆਪਣਾ ਚਮੱਚਾ ਉੱਥੇ ਉਹਨਾਂ ਨੇ ਬੜੇ ਦਰਖਤ ਲਾਏ ਹੁੰਦੇ ਸੀਗੇ ਹੁਣ ਤਾਂ ਚੀਜ਼ਾਂ ਘੱਟ ਗਈਆਂ ਸਾਰੀਆਂ ਘੱਟ ਗਈਆਂ ਉਹ ਵੀ ਇੱਕ ਚੀਜ਼ ਨੇਚਰ ਨੂੰ ਫਰਕ ਪਾਉਂਦੀ ਆ
0: ਨਹੀਂ ਬੜਾ ਵੱਡਾ ਫਰਕ ਪਾਉਂਦੀ ਛੋਟਾ ਨਹੀਂ ਅਸਲ 'ਚ ਤੁਸੀਂ ਵੇਖੋਗੇ ਵੀ ਜਿੱਥੇ ਜਿਹੜੇ ਬੰਦੇ ਕੋਲ ਜਿਹੜੀ ਚੀਜ਼ ਦੀ ਭਰਮਾਰ ਆ ਨਾ ਉਹ ਉਹਨੂੰ ਹੌਲੀ ਹੌਲੀ ਖਤਮ ਕਰ ਦਿੰਦਾ ਜਿਹਦ ਕੋ ਉਸ ਚੀਜ਼ ਦੀ ਅਣਹੋਂਦ ਹੁੰਦੀ ਆ ਉਹ ਹੌਲੀ ਹੌਲੀ ਉਹਨੂੰ ਵਧਾ ਲੈਂਦਾ
1: ਤੁਸੀਂ ਕਦੀ ਨਹੀਂ ਸੁਣਿਆ ਹੋਣਾ ਜਿਵੇਂ ਹੁਣ ਪਿੱਛੇ ਇੱਕ ਬੱਦਲ ਫਟਣ ਦੀ ਖਬਰਾਂ ਬਹੁਤ ਆਉਂਦੀਆਂ ਪਹਾੜਾਂ 'ਤੇ ਕਿੰਨੇ ਜ਼ਿਆਦਾ ਹੜ੍ਹ ਆਉਂਦੇ ਪਹਿਲਾਂ ਨਹੀਂ ਆਉਂਦੇ ਸੀਗੇ ਉਹਦਾ ਇੱਕ ਕਾਰਨ ਵੀ ਇਹੀ ਹੈ ਨਾ ਜਦੋਂ ਮੀਂਹ ਤਾਂ ਉੱਨਾ ਹੀ ਪੈ ਰਿਹਾ ਉਹ ਤੋਂ ਜ਼ਿਆਦਾ ਹੀ ਪੈ ਰਿਹਾ ਪਰ ਪਹਿਲਾਂ ਉੱਪਰ ਜਿਹੜੇ ਜਿੰਨੇ ਦਰਖਤ ਉੱਤੇ ਹੁੰਦੇ ਸੀ ਨਾ ਉਹ ਪਾਣੀ ਨੂੰ ਡਾਕ ਲਾਉਂਦੇ ਸੀਗੇ ਉਹਨੂੰ ਡਾਕ ਨੂੰ ਉਹਨੂੰ ਕੁਛ ਹੈ ਨਹੀਂ ਸਾਰੇ ਦਰਖਤਾਂ ਵੱਢ ਦਿੱਤੇ ਉਹਨਾਂ ਨੇ ਤਾਂ ਬਹੁਤ ਕੁਛ ਕੰਸਟਰਕਸ਼ਨ ਬਹੁਤ ਚੱਲਦੀ ਵੀ ਉੱਪਰਲੇ ਪਾਸੇ ਤਾਂ ਪਾਣੀ ਰੋਕੇ ਕਿਵੇਂ ਜਿਹੜਾ ਪਾਣੀ ਭਾਵੇਂ ਬਾਲਟੀ ਰੋੜੀਏ ਪਹਾੜ ਤੋਂ ਥੱਲੇ ਉਹਨੇ ਆਉਣਾ ਗੋਲੀ ਦੀ ਸਪੀਡ ਵਾਂਗੂ ਅਤੇ ਰਸ ਜਿਹੜੀ ਵੀ ਚੀਜ਼ ਉਹਨੇ ਨਾਲ ਲੈ ਜਾਣੀ ਹੈ ਇਸ ਕਰਕੇ ਇਸ ਟਾਈਮ ਪਹਾੜਾਂ ਇਲਾਕੇ 'ਚ ਪਾਣੀ ਬਹੁਤ ਜ਼ਿਆਦਾ ਦਰਿਆ ਫਲੱਡ ਬਹੁਤ ਜ਼ਿਆਦਾ ਆ ਰਹੇ ਨੇ ਉਹਦਾ ਰੀਜ਼ਨ ਇਹੀ ਆ ਵੀ ਉੱਤੇ ਡਾਕਾਂ ਨਹੀਂ ਰਹੀਆਂ ਰੋਕਣ ਵਾਲੀਆਂ ਇੱਥੇ ਇਕੱਠੇ ਹੁੰਦੇ ਸੀ
0: ਦੇਖੋ ਹਰ ਇੱਕ ਚੀਜ਼ ਬੜਾ ਵਧੀਆ ਰੋਲ ਆਪਾਂ ਆਪਣਾ ਅਦਾ ਕਰ ਰਹੀ ਹੁੰਦੀ ਹੈ ਰੁੱਖ ਵੀ ਆਪਣਾ ਰੋਲ ਅਦਾ ਕਰ ਰਹੇ ਹੁੰਦੇ ਆ ਮੀਂਹ ਆਪਣਾ ਕਰ ਰਹੇ ਹੁੰਦੇ ਆ ਧੁੱਪ ਛਾਂ
1: ਪਰ ਨੇਚਰ ਨੇ ਬੈਲੈਂਸ ਕਰਨਾ
0: ਨੇਚਰ ਨੇ ਸਾਰਾ ਕੁਛ ਉਹ ਕਰਨਾ ਸੋ ਉਹਦੇ ਵਿੱਚ ਬੜੀਆਂ ਚੀਜ਼ਾਂ ਆਪਾਂ ਕਹਿ ਸਕਦੇ ਹਾਂ ਵੀ ਸਰਕਾਰਾਂ ਦਾ ਕਸੂਰ ਅਤੇ ਬੜੀਆਂ ਦੇ ਵਿੱਚ ਸਾਡਾ ਆਪਣਾ ਲਾਲਚ ਵੀ ਸ਼ਾਮਿਲ ਹੁੰਦਾ ਸਰਕਾਰਾਂ ਦਾ ਇੰਨਾ ਜ਼ਰੂਰ ਵੀ ਸਮੇਂ ਸਿਰ ਉਹਨਾਂ ਚੀਜ਼ਾਂ ਦੇ ਉੱਤੇ ਤੁਸੀਂ ਉਹਨਾਂ ਨੂੰ ਆਗਾਹ ਨਹੀਂ ਕੀਤਾ ਪਰ ਅੱਜ ਦੀ ਡੇਟ ਦੇ ਵਿੱਚ ਮੈਂ ਕਹਿੰਦਾ ਵੀ ਸ਼ਾਇਦ ਹੀ ਕੋਈ ਵਿਰਲਾ ਹੀ ਹੋਊਗਾ ਜਿਹਨੂੰ ਇਸ ਚੀਜ਼ ਦਾ ਪਤਾ ਨਹੀਂ ਹੈ ਵੀ ਕੀ ਨੁਕਸਾਨ ਹੈ ਰੁੱਖ ਦਾ ਕੀ ਅਹਿਮੀਅਤ ਹੈ ਅੱਜ ਦੀ ਡੇਟ 'ਚ ਤਾਂ ਹੁਣ ਅੱਜ ਦੀ ਡੇਟ ਕੀ ਅਸੀਂ ਜੇ ਪੁਰਾਣੇ ਆਪਣੇ ਆਪਣੀ ਜੇ ਗੁਰਬਾਣੀ ਦੇ ਹਿਸਾਬ ਦੇ ਨਾਲ ਵੀ ਆਪਾਂ ਵੇਖੀਏ ਆਪਾਂ ਕਹਿਣ ਨੂੰ ਤਾਂ ਆਪਾਂ ਪਾਠ ਕਰਦੇ ਹਾਂ ਰੋਜ਼ ਸੁਣਦੇ ਹਾਂ ਪਰ ਉਹ ਉਹਦੇ ਜੇ ਡੀਪ ਮੀਨਿੰਗ ਆਪਾਂ ਸਮਝੀਏ ਤਾਂ ਫਿਰ ਆਪਾਂ ਪਰੇ ਨਹੀਂ ਹੋ ਸਕਦੇ ਕੁਦਰਤ ਤੋਂ ਫਿਰ ਵੀ ਆਪਾਂ ਹੋਏ ਹਾਂ ਸੱਚ ਤੇ
1: ਪਰ ਪਿਛਲੇ ਸਾਲ ਜਦੋਂ ਹੜ੍ਹ ਆਇਆ ਸੀ ਪੰਜਾਬ 'ਚ ਇੰਨਾ ਆਇਆ ਵੀ ਆਪਾਂ ਹੁਣ ਮੈਂ ਨਹੀਂ ਸੁਣਿਆ ਸ਼ਾਇਦ ਮੈਂ ਪਿੱਛੇ ਰਹਿ ਗਿਆ ਉਹਨਾਂ ਸੁਣਨ 'ਚੋਂ ਵੀ ਪਤਾ ਤਾਂ ਵੀ ਹੜ੍ਹ ਹਰ ਸਾਲ ਮੀਂਹ ਪੈਣਾ ਵੀ ਅਸੀਂ ਉਹਦੀ ਪਿਛਲੇ ਸਾਲ ਤੋਂ ਸਿੱਖ ਕੇ ਹੁਣ ਤੱਕ ਸਾਡੀ ਕੀ ਤਿਆਰੀ ਵੀ ਅੱਗੇ ਮੀਂਹ ਪੈਣ ਵਾਲੇ ਆ ਹੜ੍ਹ ਫਿਰ ਆਉਣਗੇ ਸਾਡੀ ਕੀ ਤਿਆਰੀ ਸਾਡੇ ਬੰਨ ਜਿਹੜੇ ਆ ਬਿਲਕੁਲ ਸਟਰੋਂਗ ਹੈਗੇ ਸਾਡੀ
0: ਕੁਛ ਨਹੀਂ ਹੈਗਾ ਹਲੇ ਵੀ ਕੁਛ ਨਹੀਂ ਹੈਗਾ ਗਾਂਹ ਵੀ ਕੁਛ ਨਹੀਂ
1: ਫਿਰ ਜੇ ਅਸੀਂ ਤਿਆਰੀ ਇੱਕ ਸਾਲ ਪਹਿਲਾਂ ਨਹੀਂ ਕਰਕੇ ਰੱਖਣੀ ਆ ਤਾਂ ਫਿਰ ਸਾਨੂੰ ਨੁਕਸਾਨ ਤਾਂ ਕਿਤੇ ਨਾ ਕਿਤੇ ਚੱਲਣਾ ਪੈਣਾ ਹੀ ਹੈ ਨਾ
0: ਇੱਕ ਸਟੇਜ ਹੁੰਦੀ ਹੈ ਤੂਰ ਸਾਹਿਬ ਉਦੋਂ ਨਾ ਉਹ ਚੀਜ਼ਾਂ ਹੋ ਸਕਦੀਆਂ ਨੇ ਮੰਨ ਲਓ ਜਦੋਂ ਤਾਜ਼ੀ ਤਾਜ਼ੀ ਕੋਈ ਚੀਜ਼ ਵਿਗੜੀ ਹੋਵੇ ਅਤੇ ਉਦੋਂ ਉਹ ਚੀਜ਼ਾਂ ਹੋ ਸਕਦੀਆਂ ਪਰ ਇੱਕ ਸਟੇਜ ਆਉਂਦੀ ਆ ਮੁੜ ਕੇ ਉਹਦਾ ਕੁਛ ਹੋ ਹੀ ਨਹੀਂ ਸਕਦਾ ਕਿਉਂਕਿ ਤੁਸੀਂ ਮੈਂ ਤਾਂ ਜਾ ਕੇ ਵੇਖ ਕੇ ਆਇਆ ਨਾ ਮੈਂ ਇਸ ਕਰਕੇ ਲੋਕਾਂ ਦੇ ਨਾਲ ਉਹਨਾਂ ਇਲਾਕਿਆਂ ਦੇ ਵਿੱਚ ਲੋਕਾਂ ਦੇ ਨਾਲ ਗੱਲਾਂ ਕਰਕੇ ਅਤੇ ਉੱਥੇ ਜਾ ਕੇ ਤੁਹਾਨੂੰ ਇਹ ਪਤਾ ਲੱਗਦਾ ਵੀ ਹੁਣ ਪੋਸੀਬਿਲਿਟੀ ਨਹੀਂ ਆ ਬੜੀਆਂ ਚੀਜ਼ਾਂ ਦੀ ਹੁਣ ਮੰਨ ਲਓ ਤੁਸੀਂ ਫੋਰ ਐਗਜ਼ਾਮਪਲ ਮੰਨ ਲਓ ਸਖੀਆਂ ਹੀ ਤੁਸੀਆਂ ਹੀ ਨਾਲੇ ਹੀ ਹੈ ਨਾ ਚੋ ਹੀ ਉਹ ਸਾਰੇ ਪੂਰੇ ਗਏ ਨੇ ਲੋਕਾਂ ਨੇ ਵਾਹਲੇ ਨੇ ਕੌਣ ਛਡਾਊਗਾ ਕੌਣ ਛੱਡੂਗਾ ਕਿੱਦਾਂ ਉਹ ਮੈਨੇਜ ਹੋਣਗੀਆਂ ਹੋ ਹੀ ਨਹੀਂ ਸਕਦੀਆਂ
1: ਮੈਨੂੰ ਇੱਕ ਚੀਜ਼ ਚੇਤੇ ਆ ਗਈ ਪਹਿਲਾਂ ਜਦੋਂ ਬੰਨ ਬਣਾਉਂਦੇ ਸੀ ਨਾ ਬੰਨਾਂ ਦੇ ਉੱਤੇ ਦਰਖਤ ਲਾ ਦਿੰਦੇ ਸੀਗੇ ਉਹਦਾ ਇੱਕ ਕਾਰਨ ਸੀ ਵੀ ਜੜ੍ਹ ਨੇ ਮਿੱਟੀ ਫੜ ਕੇ ਰੱਖਣੀ ਆ ਸਾਰਿਆਂ ਨੇ ਅਤੇ ਸਾਡੇ ਵਾਲੇ ਬੰਦਿਆਂ ਨੇ ਪਹਿਲਾਂ ਤਾਂ ਦਰਖਤ ਵੱਢੇ ਚੋਰੀ ਚੋਰੀ ਜੰਗਲਾਤ ਮਹਿਕਮੇ ਤੋਂ ਉਰਾ ਭਰਾ ਉਹ ਤਾਂ ਅਸੀਂ ਆਪ ਹੀ ਪਹਿਲਾਂ ਖਤਮ ਕਰ ਲਈ ਆ, ਤੇ ਫਿਰ ਜੇ ਪਾਣੀ ਮਾੜਾ ਜਿਹਾ ਵੀ ਫਾਲਤੂ ਆਇਆ ਤਾਂ ਉਹ ਤਾਂ ਨੇ ਬੰਨ ਤੋੜ ਹੀ ਦੇਣਾ ਵਾ।
0: ਇਹੋ ਹੀ ਹੋ ਰਿਹਾ ਹੁਣ, ਛੋਟੀ ਛੋਟੀਆਂ ਚੀਜ਼ਾਂ ਨੇ, ਨਿੱਕੀਆਂ ਨਿੱਕੀਆਂ ਇਕਾਈਆਂ ਰਲ ਕੇ ਤੇ ਫਿਰ ਉਹ ਵੱਡੀ ਚੀਜ਼ ਬਣਦੀ ਆ। ਤੁਸੀਂ ਮਤਲਬ ਹੋਰ ਜੇ ਆਪਾਂ ਆਪਣੇ ਪਿੰਡਾਂ ਵੱਲ ਨੂੰ ਆ ਜਾਈਏ ਜਾਂ ਮਤਲਬ ਡੀਪ ਚਲ ਜਾਈਏ ਆਪਾਂ, ਅਤੇ ਹਰ ਇੱਕ ਇਲਾਕੇ ਤੱਕ ਤਾਂ ਮਤਲਬ ਨਹਿਰ ਜਾਂਦੀ ਨਹੀਂ, ਪਰ ਉੱਤੋਂ ਗਾਂ ਫਿਰ ਖਾਲ ਜਾਂਦੇ ਸੀ,
1: ਖਾਲ ਜਾਂਦੇ ਸੀ।
0: ਅਤੇ ਤੁਹਾਨੂੰ ਯਾਦ ਹੋਣਾ ਉਹ ਖਾਲਾਂ ਦੇ ਉੱਤੇ ਦੱਬ ਕਾਈ ਸਰਕੜਾ ਰੁੱਖ, ਛੋਟੀਆਂ ਛੋਟੀਆਂ ਝਾੜੀਆਂ
1: ਹੈ ਨਾ,
0: ਬੇਰੀਆਂ, ਕਿੰਨਾ ਕੁਛ ਹੁੰਦਾ ਸੀ, ਉਹ ਏ ਟੂ ਜੈਡ ਸਾਰੇ ਹੀ ਵਾਹਿਗੇ। ਸਾਡੇ ਇਲਾਕੇ 'ਚ ਤਾਂ ਬਿਲਕੁਲ ਨਹੀਂ ਹੈਗੇ, ਪਤਾ ਨਹੀਂ ਮੈਨੂੰ ਹੁਣ ਕਿੱਥੇ ਹੈਗੇ ਕਿੱਥੇ ਨਹੀਂ। ਹੁਣ ਉਹ ਵੀ ਇਹੋ ਹੀ ਰੋਲ ਅਦਾ ਕਰਦੇ ਸੀ ਵੀ ਉਹ ਨਹਿਰਾਂ ਦੇ ਵਿਚਲਾ ਪਾਣੀ ਜਿਹੜਾ ਵਾ ਉਹਨੂੰ ਅੱਗੇ ਅੱਗੇ ਲੈ ਜਾਂਦੇ ਸੀ, ਜਾਂ ਫਿਰ ਉਹ ਜਿਹੜੀ ਪਕੜ ਸੀ ਜ਼ਮੀਨ ਦੀ,
1: ਜ਼ਮੀਨ ਦੀ ਪਕੜ ਬਣੀ ਸੀ,
0: ਅਤੇ ਉਹ ਸਾਰੇ ਹੀ ਗਾਇਬ ਨੇ। ਕੁਛ ਨਾ ਕੁਛ ਤਾਂ ਉਹ ਸਾਰੀਆਂ ਚੀਜ਼ਾਂ ਅਸਰ ਪਾਉਂਦੀਆਂ ਨੇ ਨਾ। ਸੋ ਆਪਾਂ ਆਪਾਂ ਜਿਹੜਾ ਹੁਣ ਜਿਹਨੇ ਖਾਲ ਵਾਹਿਆ ਉਹ ਕਹਿ ਦੂਗਾ ਵੀ ਨਹਿਰ ਵਾਲੇ ਦਾ ਕਸੂਰ ਆ, ਉਹ ਜਿਹੜਾ ਤੁਸੀ ਵਾਲੇ ਦਾ ਕਸੂਰ ਆ, ਹੈ ਨਾ, ਉਹਨੇ ਸੱਕੀ ਪਾਈ ਉਹਦਾ ਕਸੂਰ ਆ,
1: ਨਾਲ ਮਿੱਟੀ ਲਾਈ ਜਾਣੀ
0: ਆਪਣੇ ਸਿਰ ਤੇ, ਦੋਸ਼ ਨਹੀਂ ਲੈਣਾ ਉਹਨੇ ਗਾਂਹ ਸੁੱਟ ਦੇਣਾ, ਤੇ ਸੱਕੀ ਵਾਲੇ ਨੇ ਕਹਿਣਾ ਵਾ ਵੀ ਇਹ ਕਿਹੜਾ ਇੰਨੇ ਚਿਰ ਦਾ ਮੀਂਹ ਪੈਣ ਡਿਆ ਸੀ, ਹੁਣ ਵਾਹੀ ਹੈ ਤੇ ਵਾਹੀ ਹੈ, ਹੈ ਨਾ। ਉਹ ਜਦੋਂ ਕਿਤੇ ਆਈ ਪ੍ਰੋਬਲਮ ਉਦੋਂ ਆਈ, ਉਹ ਨਹੀਂ ਨਾ, ਉਹ ਨਹੀਂ ਨਾ ਇਹ ਚੀਜ਼ ਮੰਨ ਕੇ ਰਾਜੀ, ਉਹ ਕਹਿੰਦਾ ਬਈ ਇੱਥੋਂ ਤੱਕ ਪਾਣੀ ਪਹੁੰਚਦਾ ਹੀ ਨਹੀਂ ਹੈ, ਇੱਥੇ ਕੀ ਮਤਲਬ ਹੀ ਨਹੀਂ ਹੈ ਇੱਥੇ ਰੱਖਣ ਦਾ।
1: ਉਹ ਕਈ ਐਨ ਜੀ ਓ ਫਿਰ ਹੁਣ ਕੰਬਲ ਖਿੱਚਣਾ ਸ਼ੁਰੂ ਕਰ ਦਿੰਦੇ ਨੇ ਵੀ ਲੋੜ ਪੈਣੀ ਵੀ ਤੁਸੀਂ ਕੰਬਲ ਦੀ ਜਗ੍ਹਾ ਪਹਿਲਾਂ ਪੱਥਰ ਹੀ ਲੈ ਲਓ ਜਾਂ ਬੰਨ 'ਚ ਪੱਕੇ ਕਰ ਲਈਏ, ਉਹਦੀ ਲੋੜ ਹੀ ਨਾ ਪਵੇ।
0: ਪਰ ਕਮਾਲ ਦੀ ਗੱਲ ਇਹ ਆ ਤੂੰ ਸਾਹਿਬ, ਕਿਉਂਕਿ ਜਦੋਂ ਮੰਨ ਲਓ ਹੁਣ ਮੈਂ ਜਿਹੜੀ ਗੱਲ ਕਰ ਰਿਹਾ ਨਾ, ਤੁਸੀਂ ਜਦੋਂ ਉੱਥੇ ਰਹਿੰਦੇ ਹੁੰਦੇ ਉਦੋਂ ਹੋਰ ਤਰੀਕੇ ਦੇ ਨਾਲ ਚੀਜ਼ਾਂ ਨੂੰ ਵੇਂਦੇ ਹੋ, ਜਦੋਂ ਤੁਸੀਂ ਇੱਥੇ ਰਹਿ ਲੈਂਦੇ ਹੋ ਤਾਂ ਇੱਥੋਂ ਰਹਿ ਕੇ ਫਿਰ ਜਾ ਕੇ ਵਾਪਸ ਉਹਨਾਂ ਚੀਜ਼ਾਂ ਦੇ ਵਿੱਚ ਡੀਪ ਜਾਂਦੇ ਹੋ, ਅਤੇ ਫਿਰ ਉਹਨੂੰ ਹੋਰ ਨਜ਼ਰੀਏ ਨਾਲ ਵੇਖਦੇ ਹੋ। ਅਤੇ ਮੈਂ ਇਹ ਸੋਚਦਾ ਸੀ ਰਾਤ ਦੇ ਵਿੱਚ ਵਾਪਸ ਆਉਂਦਿਆਂ ਕਿ ਜਿਹੜਾ ਸਾਡਾ ਇੱਕ ਇਹ ਭੁੱਖ ਹੀ ਜਾਂ ਭੁੱਖ ਲਾਲਸਾ ਲਾਲਚ ਇਹੋ ਹੀ ਆ, ਹੈ ਨਾ, ਅਤੇ ਆਪਾਂ ਹੋਰ ਜ਼ਮੀਨ ਵਾਹ ਲਈਏ, ਖਾਲ ਵਾਹ ਲਈਏ, ਖਾਲੀਆਂ ਛੋਟੀਆਂ ਕਰ ਦਈਏ, ਨਹਿਰ ਵਾਹ ਲਈਏ, ਤੁਸੀਂ ਵਾਹ ਲਈਏ, ਜੋ ਵੀ ਸੱਕੀ ਦਾ ਜ਼ਮੀਨ ਯੂਜ਼ ਕਰ ਲਈਏ, ਇੰਨਾ ਸਾਰਾ ਕੁਛ ਆਪਾਂ ਕਰੀ ਜਾਂਦੇ ਹਾਂ, ਅਤੇ ਫਿਰ ਸਾਰਾ ਕੁਛ ਛੱਡ ਕੇ ਉਹਨਾਂ ਦੇ ਵਿੱਚੋਂ ਹੀ ਮੈਂ ਬੜਿਆਂ ਨੂੰ ਜਾਣਦਾ ਜਿਹੜੇ ਉੱਥੇ ਹੀ ਮੈਨੂੰ ਮਿਲੇ ਵੀ ਹਾਂਜੀ ਜਿਨ੍ਹਾਂ ਦੇ ਬਾਰੇ ਕਿਸੇ ਨੇ ਕਿਹਾ ਵੀ ਆਹ ਫਲਾਣੇ ਨੇ ਆਹ ਕੰਮ ਕੀਤਾ ਜੇ, ਅਤੇ ਉਹਨਾਂ ਦੇ ਨਿਆਣਿਆਂ ਨੂੰ ਮੈਂ ਜਾਣਦਾ ਵਾਂ ਵੀ ਉਹ ਇੱਥੇ ਨੇ, ਅਤੇ ਉਹ ਫਿਰ ਮੈਂ ਇਹ ਸੋਚਦਾ ਵਾ ਮੰਨ ਲਓ ਤੁਸੀਂ ਮੈਨੂੰ ਲਾ ਲਓ, ਤੁਸੀਂ ਮੰਨ ਲਓ ਆਪਾਂ ਹੀ ਕੁਛ ਨਾ ਕੁਛ ਇੱਦਾਂ ਦਾ ਵਾਇਆ ਹੋਵੇ, ਅਤੇ ਆਪਾਂ ਹੁਣ ਇੱਥੇ ਹਾਂ। ਮੁੱਕ ਦੀ ਗੱਲ ਇਹ ਵੀ ਸਰੋਕਾਰ ਕਿਸੇ ਚੀਜ਼ ਦਾ ਨਹੀਂ, ਪਿੱਛੇ ਸਾਰੀਆਂ ਚੀਜ਼ਾਂ ਉੱਦਾਂ ਦੀਆਂ ਉੱਦਾਂ ਹੀ ਛੁੱਟਦੀਆਂ ਜਾਣ ਡੀਆਂ ਵਾ, ਉਹ ਸਾਡੇ ਕਿਸੇ ਕੰਮ ਨਹੀਂ ਆ, ਪਤਾ ਨਹੀਂ ਕਿੰਨੇ ਵਾਹੁਣੀਆਂ ਕਿੰਨੇ ਕਰਨੀਆਂ ਅੱਜ ਹੁਣ ਤੱਕ, ਤਾਂ ਚਲੋ ਹੋ ਸਕਦਾ ਪਰ ਗਾਂਹ ਅਗਲੀ ਪੀੜ੍ਹੀ ਤੱਕ, ਉੱਤੋਂ ਅਗਲੇਰੀ ਪੀੜ੍ਹੀ ਤੱਕ, ਫਿਰ ਵੀ ਵੇਖ ਲਓ ਸਾਡਾ ਲਾਲਚ ਨਹੀਂ ਮੁੱਕਦਾ, ਅਸੀਂ ਇਕੱਠਾ ਕਰੀ ਜਾਂਦੇ ਕੰਮ ਕਿਸੇ ਨਹੀਂ ਆਉਂਦੇ।
1: ਇੱਕ ਚੀਜ਼ ਜਿਹੜੀ ਮੈਂ ਆਪਣੇ ਪਿੰਡੋਂ ਵੇਖੀ ਆ, ਪਰ ਲੋਕ ਇਸ ਨਾਲ ਸਹਿਮਤ ਹੋਣਗੇ ਕਿ ਨਹੀਂ ਹੋਣਗੇ, ਸਾਡੇ ਜਿਵੇਂ ਮਾਰਕਣਾ ਦਰਿਆ ਬਰਸਾਤਾਂ ਦੇ ਵਿੱਚ ਬਹੁਤ ਭਰ ਕੇ ਲੰਘਦਾ, ਹੁਣ ਉਹਨਾਂ ਨੇ ਜਿੱਥੇ ਜਿੱਥੇ ਮਾਰਕਣਾ ਲੰਘਦਾ ਸੀ, ਨਹਿਰਾਂ ਲੰਘਦੀਆਂ ਐਸ ਵਾਈ ਰਨ ਨੂੰ, ਇੱਕ ਅੰਬਾਲੇ ਦੇ ਲਾਗੇ ਜਿਹੜੇ ਰਹਿੰਦੇ ਉਹਨਾਂ ਨੂੰ ਪਤਾ ਇੱਕ ਟਾਂਗਰੀ ਨਦੀ ਵੀ ਲੰਘਦੀ ਉੱਥੋਂ, ਉਹਨਾਂ ਨੇ ਨਾ ਉਹਨਾਂ ਨਹਿਰਾਂ ਨੂੰ ਥੋੜ੍ਹਾ ਜਿਹਾ ਪਾੜ ਦੇ ਕੇ ਅਤੇ ਉਹਨਾਂ ਨੇ ਦਰਿਆ ਦਾ ਪਾਣੀ ਤੋਂ ਕੱਢਤਾ, ਜਦੋਂ ਓਵਰਫਲੋ ਹੋਵੇ ਤਾਂ ਨਹਿਰਾਂ 'ਚ ਡਿੱਗ ਜਾਏ, ਐਸ ਵਾਈ ਆਲ 'ਚ ਡਿੱਗ ਜਾਏ ਨਾ। ਅਤੇ ਸਾਡੇ ਪਿੰਡ ਨਾ ਪਹਿਲਾਂ ਜਦੋਂ ਮਾਰਕਣਾ ਦਰਿਆ ਆਉਂਦਾ ਤਾਂ ਸੁੱਕ ਜਾਂਦਾ, ਫਿਰ ਉਹ ਰੇਤ ਕੱਢਦੇ ਹੁੰਦੇ ਸੀਗੇ, ਵਿੱਚ ਉੱਥੇ ਠੇਕਾ ਚੜ੍ਹਦਾ ਸੀਗਾ, ਲੋੜ ਹੈ ਵਿੱਚੋਂ, ਉਹਦੇ ਨਾਲ ਫਰਕ ਕੀ ਪੈਂਦਾ ਸੀ, ਜਿਹੜੀ ਮਿੱਟੀ ਉੱਤੋਂ ਪਿੱਛੋਂ ਰੁੜ ਕੇ ਆਈ ਸੀਗੀ ਉਹ ਅੱਗੋਂ ਸਾਰੀ ਮਿੱਟੀ ਰੇਤ ਵੰਡੀ ਗਈ ਜਿੱਥੇ ਲੋੜ ਹੈਗੀ ਲੈ ਕੇ ਜਾਂਦੇ ਆ, ਚੁੱਕੀ ਜਾਂਦੀ ਸੀ, ਜੋ ਇੱਕ ਨਿਯਮ ਤਹਿਤ ਬਣਿਆ ਸੀ ਭਾਈ ਆ ਇੰਨੀ ਦੀ ਟਰਾਲੀ ਇੰਨੀ ਦੀ, ਸਭ ਨੂੰ ਵੱਜ ਪੈਂਦੀ ਸੀ, ਉਹ ਦਰਿਆ ਫਿਰ ਖਾਲੀ ਦਾ ਖਾਲੀ ਰਹਿੰਦਾ ਸੀ, ਫਿਰ ਮਿੱਟੀਆਂ ਦੀ ਭਰਦੀ, ਪਾਣੀ ਫਲੋ ਨਹੀਂ ਹੁੰਦਾ ਸੀ। ਹੁਣ ਪਿਛਲੇ ਕਈ ਸਾਲਾਂ ਤੋਂ ਉੱਥੇ ਨਹੀਂ ਆਇਆ ਮਤਲਬ ਪਾਣੀ ਜਿਹੜਾ ਆਉਂਦਾ ਪਿਆ ਕੱਢਿਆ ਕਿਸੇ ਨੇ ਨਹੀਂ, ਤਾਂ ਮਿੱਟੀ ਪਈ ਜਾਂਦੀ ਹੈ, ਉਹ ਦਰਿਆ ਉੱਚਾ ਹੋਈ ਜਾਂਦਾ, ਮਿੱਟੀ ਪਈ ਜਾਂਦੀ, ਦਰਿਆ ਫਿਰ ਉੱਚਾ ਹੋਈ ਜਾਂਦਾ। ਅਤੇ ਹੁਣ ਜਿਹੜੇ ਪਿੱਛੇ ਬੰਨ ਲੱਗ ਗਏ ਆ ਪਾਣੀਆਂ ਦੇ ਨਹਿਰਾਂ 'ਚ ਸੁੱਟਣਾ ਸ਼ੁਰੂ ਕਰਤਾ, ਅਤੇ ਅੱਗੇ ਹੁਣ ਪਾਣੀ ਜੇ ਮੰਨ ਲਓ 2 ਸਾਲ ਨਹੀਂ ਆਇਆ ਨਾ, ਤਾਂ ਲੋਕਾਂ ਨੂੰ ਇਹ ਲੱਗਦਾ ਵੀ ਅੱਜ 'ਚ ਪਾਣੀ ਆਉਣਾ ਨਹੀਂ, ਥੋੜ੍ਹੀ ਜਿਹੀ ਵੱਟ ਗਾਂ ਦਰਿਆ ਦੀ ਜ਼ਮੀਨ ਵਿੱਚੇ ਲੈ ਲਈ ਉਹਨਾਂ ਨੇ ਫਸਲ ਬਾੜੀ ਕਰਨ, ਹੁਣ ਦਰਿਆ ਨੇ ਤਾਂ ਆਪਣੀ ਜਗ੍ਹਾ ਲੈਣੀ, ਜਿੱਦਣ ਆਇਆ ਉਹਨੇ ਆਪਣੀ ਜਗ੍ਹਾ ਫਿਰ ਲੈਣੀ ਲੈਣੀ ਹੈ, ਫਿਰ ਅਸੀਂ ਕਹਿੰਦੇ ਵੀ ਸਾਡਾ ਜਿਹੜਾ ਉਹ ਜਿਹੜੇ ਡੈਮ ਤੋਂ ਅੱਗੇ ਚਲਾ ਗਿਆ, ਜਿਹੜੇ ਬੰਨ ਬੰਨੇ ਆ ਉਹ ਤੋਂ ਅੱਗੇ ਚਲੇ ਗਿਆ ਸੀ, ਉਹ ਫਿਰ ਡੈਮ ਵੀ ਤਾਂ ਛੋਟੇ ਕੀਤੇ ਆ ਵੀ ਮੇਰੀ ਫਸਲ ਬਾੜੀ ਤੋਂ ਲੱਗੀ ਆ, ਵੀ ਜੋ ਸਾਡੇ ਵਾਲੇ ਕਹਿੰਦੇ ਸੀ ਚੱਲ ਕੋਈ ਨਾ 2 ਸਾਲ ਬਾਬਾ ਦੇ ਗਿਆ, ਜੇ 1 ਸਾਲ ਲੈ ਵੀ ਜਾਗਦਾ ਕੀ ਦਿੱਕਤ ਹੈ, ਪਰ ਜਿਹੜਾ ਲੈ ਗਿਆ ਪਿੰਡ 'ਚ ਵੜਿਆ ਪਾਣੀ ਉਹ ਕਿੱਧਰ ਜਾਊਗਾ।
0: ਪਰ ਹੌਲੀ ਹੌਲੀ ਤੁਹਾਨੂੰ ਆਪਣੀ ਮਾਲਕੀਅਤ ਲੱਗਣ ਲੱਗ ਪੈਂਦੀ
1: ਨਹੀਂ ਛੱਡਦਾ।
0: ਕਈ ਲੋਕ ਤਾਂ ਮੈਂ ਇੱਦਾਂ ਦੇ ਵੀ ਵੇਖੇ ਜਿਹੜੇ ਕਹਿ ਦਿੰਦੇ ਮਤਲਬ ਜਿਹੜੇ ਬਿਆਨ ਵੀ ਦੇ ਦਿੰਦੇ ਆ, ਸਟੇਟਮੈਂਟਾਂ ਵੀ ਆ ਜਾਂਦੀਆਂ ਕਈ ਵਾਰੀ, ਮੈਂ ਵੀ ਉਹ ਚੈਨਲਾਂ 'ਤੇ ਵੀ ਬੋਲ ਦਿੰਦੇ ਵੀ ਸਾਡੀ ਇੰਨੀ ਇੰਨੀ ਵਿੱਚ ਚੱਲ ਗਈ, ਪਰ ਉਹ ਬਾਅਦ ਵਿੱਚ ਉਹਨਾਂ ਦੇ ਪਿੰਡ ਵਾਲੇ ਦੱਸਣ ਦੇ ਹੁੰਦੇ ਵੀ ਇਹਨਾਂ ਦੀ ਤਾਂ ਹੈ ਹੀ ਨਹੀਂ, ਇਹਨਾਂ ਨੇ ਦਰਿਆ ਦੀ ਵਾਹੀ ਇਹਨਾਂ ਨੇ,
1: ਕਿਉਂਕਿ ਦਰਿਆ ਦੀ ਖਾਸੀਅਤ ਹੁੰਦੀ ਹੈ ਉਹ ਜਦੋਂ ਵਗਦਾ ਕਦੀ ਇੱਕ ਵਾਰੀ ਵਗਦਾ ਕਦੀ ਕਦੀ ਇਸ ਪਾਸੇ ਵਾਲਿਆਂ ਦੀ ਜ਼ਮੀਨ ਨਿਕਲ ਆਉਂਦੀ ਹੁੰਦੀ ਹੈ, ਜੇ ਪਰਲੇ ਪਾਸੇ ਵਗ ਗਿਆ ਜ਼ਿਆਦਾ ਤਾਂ ਉਰਲੇ ਪਾਸੇ ਵਾਲਿਆਂ ਦੀ ਜ਼ਮੀਨ ਨਿਕਲਣੀ, ਕਿਉਂਕਿ ਪਰਾ ਪਾਣੀ ਮਿੱਟੀ ਵਹਾ ਕੇ ਲੈ ਗਿਆ, ਤਾਂ ਕਦੀ ਜੇ ਉਰਲੇ ਪਾਸੇ ਜ਼ਿਆਦਾ ਵਗਿਆ ਤਾਂ ਪਰਲੇ ਪਾਸੇ ਦੀ ਮਿੱਟੀ ਬਣ ਜਾਣੀ ਹੈ, ਅਤੇ ਦੋਵਾਂ ਪਾਸੇ ਚੱਲਦਾ ਸੀ, ਕਈ ਵਾਰੀ 2 ਕਿੱਲੇ ਦੇ ਗਿਆ ਤਾਂ ਕਈ ਵਾਰੀ 10 ਕਿੱਲੇ ਲੈ ਵੀ ਗਿਆ, ਦਰਿਆ ਐਵੇਂ ਚੱਲਦਾ ਸੀ, ਅਤੇ ਜਗਲਾ ਤਾਂ ਖੁਸ਼ ਹੁੰਦਾ ਸੀ ਜੇ ਮੇਰੇ 10 ਕਿੱਲੇ ਲੈ ਗਿਆ, ਇਸ ਵਾਰੀ ਮੈਨੂੰ 20 ਦੇ ਗਿਆ ਤਾਂ 20 ਦੇ 20 ਮੇਰੇ ਨੇ ਨਾ।
0: ਪਹਿਲੀਆਂ 'ਚ ਲੋਕਾਂ 'ਚ ਇਹ ਹੁੰਦਾ ਸੀ ਵੀ ਉਹ ਇਹ ਚੀਜ਼ ਦਾ ਹਿਸਾਬ ਕਿਤਾਬ ਰੱਖਦੇ ਸੀ ਵੀ ਜੋ ਮੇਰਾ ਹੀ ਆ ਗਿਆ, ਜੋ ਨਹੀਂ ਚਲੋ ਐਰਕੀ ਵੱਧ ਆ ਗਿਆ, ਅਗਲੀ ਘੱਟ ਆ ਗਿਆ। ਹੁਣ ਜਦੋਂ ਇੱਕ ਵਾਰੀ ਚੀਜ਼ ਤੁਹਾਨੂੰ ਮਿਲ ਜਾਂਦੀ ਨਾ, ਹੁਣ ਅਜੋਕੇ ਸਮੇਂ ਦਾ ਸਾਡਾ ਸੁਭਾਅ ਇਹ ਆ ਵੀ ਸਾਨੂੰ ਜੋ ਮਿਲ ਜਾਂਦਾ ਉਹ ਚਾਹੇ ਸਾਡਾ ਨਾਮ ਹੀ ਹੋਵੇ ਫਿਰ ਉਹ ਪੱਕਾ ਸਾਡਾ, ਜਦੋਂ ਖੁੱਸਦਾ ਤਾਂ ਫਿਰ ਉਹ ਇੱਦਾਂ ਫੀਲ ਹੁੰਦਾ ਜਿੱਦਾਂ ਤੁਹਾਡੀ ਲਾਟਰੀ ਨਹੀਂ ਨਿਕਲੀ ਹੁੰਦੀ, ਉਹ ਤੁਹਾਨੂੰ ਇਹ ਲੱਗਦਾ ਵੀ ਜਿੱਦਾਂ ਮੇਰਾ ਕਰੋੜ ਅੱਜ ਜਾਂਦਾ ਰਿਹਾ। ਉਹ ਇਹ ਨਹੀਂ ਆਪਾਂ ਵੇਖਦੇ ਵੀ ਇਹ ਸਾਡੀ ਦਹਾਂ ਦੀ ਪਰਚੀ ਸੀ, ਚਲੋ ਸਾਨੂੰ ਦੁੱਖ ਦਾ ਸਾਨੂੰ ਉਹ ਆ। ਸੋ ਖੈਰ ਮੌਸਮਾਂ ਤੋਂ ਗੱਲ ਚੱਲੀ ਅਤੇ ਇਹ ਗੱਲਾਂ ਬਾਤਾਂ ਜਿਹੜੀਆਂ ਇੱਥੋਂ ਤੱਕ ਪਹੁੰਚੀ। ਅੱਛਾ ਤੁਸੀਂ ਵਿੱਚ ਦਰਿਆ ਦੀ ਤੁਸੀਂ ਆਪਣੇ ਦੀ ਗੱਲ ਕੀਤੀ ਹੈ, ਤੁਸੀਂ ਪਿਛਲੀ ਵਾਰੀ ਵੀ ਆਪਾਂ ਗੱਲ ਕਰ ਰਹੇ ਹਾਂ ਮਾਰਕੰਡੇ ਦਰਿਆ ਦੀ ਤੁਸੀਂ ਗੱਲ ਕੀਤੀ, ਪਿਛਲੀ ਵਾਰੀ ਵੀ ਕੋਈ ਪੁੱਛਦਾ ਸੀ ਅਤੇ ਹਾਂਜੀ ਇਹ ਕਾਫੀ ਵੱਡਾ ਇਤਿਹਾਸ ਹੈ ਜੀ ਹਿੰਦੂ ਜਿਹੜਾ ਰਿਲੀਜਨ ਦੇ ਵਿੱਚ ਕਾਫੀ ਵੱਡੀ ਮਾਨਤਾ ਵਾ ਮਾਰਕੰਡੇ ਰਿਸ਼ੀ ਦੀ।
1: ਇਹ ਗੁਰੂ ਗ੍ਰੰਥ ਸਾਹਿਬ 'ਚ ਵੀ ਇਹਨਾਂ ਦਾ ਨਾਮ ਆਉਂਦਾ ਆ ਮਾਰਕੰਡੇ ਰਿਸ਼ੀ ਦਾ, ਅਤੇ ਇਹਦੇ ਵਿੱਚ ਇਹ ਵੀ 12 ਸਾਲ ਦੀ ਇਹਨਾਂ ਦੀ ਉਮਰ ਸੀਗੀ ਜਦੋਂ ਇਹਨਾਂ ਨੂੰ ਯਮਰਾਜ ਲੈਣ ਆਇਆ ਸੀਗਾ, ਅਤੇ ਇਹ ਸ਼ਿਵਜੀ ਦੇ ਬੜੇ ਵੱਡੇ ਉਪਾਸਕ ਰਹੇ ਆ
0: ਜੀ,
1: ਅਤੇ ਉਹ ਉਹਦੇ ਨਾਲ ਕਥਾ ਜੁੜਦੀ ਮਿਲਦੀ, ਕਿਉਂਕਿ ਮੈਂ ਬੜੀ ਪੁਰਾਣੀ ਪਹਿਲਾਂ ਸੁਣੀ ਸੀਗੀ ਮਾਰਕੰਡੇ ਰਿਸ਼ੀ ਦੀ, ਕਿਉਂਕਿ ਉਹ ਸ਼ਿਵਜੀ ਦੇ ਉਪਾਸਕ ਰਹੇ, ਇਸ ਕਰਕੇ ਤੁਹਾਨੂੰ ਹਰ ਮਾਰਕੰਡੇ ਦਰਿਆ ਦੇ ਲਾਗੇ ਸ਼ਿਵਜੀ ਮਹਾਰਾਜ ਦੇ ਮੰਦਰ ਵਿਖ ਮਿਲਣਗੇ ਜ਼ਿਆਦਾਤਰ। ਅਤੇ ਇਹ 12 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੂੰ ਜਦੋਂ ਲੈਣਾ ਸੀ ਯਮਰਾਜ, ਅਤੇ ਇਹਨਾਂ ਨੇ ਉਦੋਂ ਭਗਤੀ ਕੀਤੀ ਸੀ, ਤਾਂ ਉਦੋਂ ਕਹਿੰਦੇ ਵੀ ਜਿਵੇਂ ਪੁਰਾਣੀਆਂ ਕਥਾਵਾਂ ਬਣੀਆਂ ਨੇ ਵੀ ਇਹਨਾਂ ਨੂੰ ਫਿਰ ਉਹ ਮਹਾਰਾਜ ਦੀ ਭਗਤੀ ਕਰਕੇ ਸ਼ਿਵਜੀ ਦੀ ਭਗਤੀ ਕਰਕੇ ਅਤੇ ਤਾਂ ਇਹਨਾਂ ਨੂੰ ਜਾਨ ਬਖਸ਼ੀ ਗਈ ਸੀ ਇਹਨਾਂ ਦੀ ਵੀ ਜਾਂ ਜੋ ਵੀ ਆ, ਅਤੇ ਉਹ ਤਾਂ ਕਰਕੇ ਤਪ ਬੜਾ, ਫਿਰ ਉਮਰ ਬਹੁਤ ਲੰਬੀ ਪੋ ਗਈ ਸੀ ਇਹਨਾਂ ਨੇ, ਬਹੁਤ ਲੰਬੀ ਉਮਰ।
0: ਅਮਰੀਕਾ ਬਾਅਦ 'ਚ ਇਹਨਾਂ ਨੂੰ ਵਾਰ ਵੀ ਹੋਇਆ, ਮੈਂ ਥੋੜ੍ਹਾ ਜਿਹਾ ਵੇਖ ਵੀ ਰਿਹਾ ਥੋੜ੍ਹੇ ਬੈਕ ਸਟੋਰੀ, ਅਤੇ ਕਈਆਂ ਨੇ ਇਹ ਵੀ ਲਿਖਿਆ ਵੀ ਜਿੱਦਾਂ ਇਹਨਾਂ ਦੇ ਜਿਹੜੇ ਪਿਤਾ ਜੀ ਸੀ ਉਹ ਬੜੇ ਵੱਡੇ ਭਗਤ ਸੀ ਸ਼ਿਵਜੀ ਦੇ, ਅਤੇ ਉਹਨਾਂ ਨੇ ਮਤਲਬ ਸ਼ਿਵਜੀ ਨੇ ਵਰ ਦਿੱਤਾ ਵੀ ਤੇਰੇ ਘਰ ਹੁਣ ਸੰਤਾਨ ਹੋ ਗਈ, ਸੰਤਾਨ ਨਹੀਂ ਹੈਗੀ ਉਹਨਾਂ ਦੀ ਦੋਵਾਂ ਜੀ,
1: ਅਲੱਗ ਅਲੱਗ ਤੱਥ ਮਿਲਦੇ ਆ ਜਦੋਂ ਸਜੜੇ ਜਦੋਂ ਅਸੀਂ ਸੰਭਾਲੀ ਉਸ਼ਾ ਸਾਨੂੰ ਪਤਾ ਲੱਗਾ ਜਿਹੜਾ ਮੰਦਰ ਬਣਿਆ ਵਾ, ਤਕਰੀਬਨ ਮੰਦਰ 'ਚ ਇਹ ਵਿਖਾਇਆ ਜਾਂਦਾ ਵੀ ਸ਼ਿਵਲਿੰਗ ਨੂੰ ਇਹਨਾਂ ਨੇ ਜੱਫੀ ਪਾਈ ਹੋਈ ਹੈ, ਅਤੇ ਇੱਕ ਪਾਸੇ ਯਮਰਾਜ ਖੜਾ ਵਾ, ਅਤੇ ਸ਼ਿਵਜੀ ਜੀ ਤਰਸ਼ੂਲ ਆ ਯਮਰਾਜ ਨੂੰ ਡਰਾ ਰਹੇ ਆ ਵੀ ਜਦੋਂ ਲੈਣ ਆਏ ਸੀ ਇਹਨਾਂ ਨੂੰ ਅਤੇ ਉਹਨੇ ਕਹਿੰਦੇ ਇੰਨੀ ਉਮਰ ਆ, ਕਹਿੰਦੇ ਨੀ ਇਹਦੀ ਤਾਂ ਉਮਰ ਹੀ ਇੰਨੀ ਆ
0: ਵੀ ਉੱਥੇ ਜੁੜਦੀ ਜਾ ਕੇ ਉਹ, ਅਤੇ ਉਹ ਕਹਿੰਦੇ ਵੀ ਜਦੋਂ ਉਹਨਾਂ ਦੇ ਉਹਨਾਂ ਨੂੰ ਵਾਰ ਹੋਇਆ ਨਾ ਵੀ ਹਾਂ ਤੁਹਾਡੇ ਘਰ ਪੁੱਤ ਹੋਊਗਾ, ਅਤੇ ਉਹਨਾਂ ਨੇ 2 ਆਪਸ਼ਨਾਂ ਦਿੱਤੀਆਂ ਵੀ ਇੱਕ ਤੇਰਾ ਪੁੱਤ ਹੋਊਗਾ ਉਹ 12 ਜਾਂ 16 ਜਿੰਨੀ ਵੀ ਉਮਰ ਸੀ ਵੀ ਉਹ ਇੱਕ ਤਾਂ ਆ ਵੀ ਬੜਾ ਵਿਦਵਾਨ ਹੋਊਗਾ ਅਤੇ ਉਹਦੀ ਉਮਰ ਭਰ ਇੰਨੀ ਕੀ ਆ, ਅਤੇ ਇੱਕ ਜਿਹੜਾ ਵਾ ਉਹ ਵਿਦਵਾਨ ਨਹੀਂ ਹੋਊਗਾ ਉਹ ਮਤਲਬ ਹੁੜਮਾਤੀ ਹੋਊਗਾ ਜਾਂ ਸੋਰੀ ਜੇ ਮੈਂ ਸ਼ਬਦ ਗਲਤ ਵਰਤ ਰਿਹਾ, ਮਤਲਬ ਉਹ ਨਹੀਂ ਆਮ ਹੀ ਹੋਊਗਾ ਉਹ, ਅਤੇ ਕਹਿੰਦੇ ਵੀ ਉਹਨੇ ਇਹਨਾਂ ਦੇ ਪਿਤਾ ਜੀ ਨੇ ਕਿਹਾ ਸੀ ਵੀ ਮੈਨੂੰ ਵਿਦਵਾਨ ਚਾਹੀਦਾ ਭਾਵੇਂ ਉਮਰ ਘੱਟ ਹੀ ਹੋਵੇ,
1: ਅਤੇ
0: ਫਿਰ ਉਦੋਂ ਮਾਰਕੰਡਾ ਦਾ ਜਨਮ ਹੋਇਆ ਰਿਸ਼ੀ ਦਾ, ਅਤੇ ਫਿਰ ਉਹਨਾਂ ਨੇ ਜਦੋਂ ਉਹ ਉਮਰ ਆਈ ਅਤੇ ਉਹਨਾਂ ਨੂੰ ਪਤਾ ਸੀ ਹੁਣ ਵੀ ਇਹਨੇ ਚੱਲ ਜਾਣਾ, ਅਤੇ ਉਹਦੇ ਵਿੱਚ ਕੁਛ ਇੱਦਾਂ ਦੀ ਜਿਹੜੀ ਉਹ ਗਾਥਾ ਆ ਕਿ ਜਿਹੜਾ ਫਿਰ ਉਹਨਾਂ ਨੇ ਸ਼ਿਵਲਿੰਗ ਨੂੰ ਜੱਫਾ ਪਾ ਲਿਆ, ਜਾਂ ਜਿਹੜਾ ਸ਼ਿਵਲਿੰਗ ਨੂੰ ਜੱਫਾ ਪਾ ਲਿਆ, ਜਾਂ ਕਈ ਥਾਵਾਂ ਦੇ ਉੱਤੇ ਇਹ ਵੀ ਆਉਂਦਾ ਵੀ ਉਹਨਾਂ ਨੇ ਉੱਤੋਂ ਰੱਸਾ ਸੁੱਟਿਆ ਜਾਂ ਇੱਦਾਂ ਕੁਛ, ਮਤਲਬ ਕੋਈ ਚੀਜ਼ ਕੋਈ ਇੱਦਾਂ
1: ਕੋਈ ਵੀ,
0: ਅਤੇ ਉਹਨਾਂ ਨੇ ਉਹ ਸ਼ਿਵਲਿੰਗ ਨੂੰ ਜਿਹੜਾ ਉਹ ਨਾਲ ਲਪੇਟਾ ਮਾਰਤਾ, ਅਤੇ ਫਿਰ ਉਹ ਉਦੋਂ ਮਜਬੂਰ ਹੋ ਗਏ, ਫਿਰ ਯਮਰਾਜ ਨਹੀਂ ਲੈ ਕੇ ਜਾ ਸਕੇ, ਫਿਰ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਵਰਦਾਨ ਮਿਲੇ ਕਈ ਤਰ੍ਹਾਂ ਦੇ।
1: ਇਹਨੇ ਜਿਹੜੀ ਦਰਿਆ ਦੀ ਸ਼ੁਰੂਆਤ ਹੁੰਦੀ ਭਾਜੀ ਇਹ ਰਹਿਣੇ 'ਚ ਹੀ ਪੈਂਦਾ ਕਾਲਾ ਅੰਬ ਜਗ੍ਹਾ, ਉੱਥੋਂ ਸ਼ੁਰੂਆਤ ਹੁੰਦੀ ਹੈ ਮਾਰਕੰਡੇ ਦੀ।
0: ਓਕੇ,
1: ਨਾਹਨ ਜਗ੍ਹਾ ਹੈ, ਨਾਹਨ ਕਸਬਾ ਬੜਾ ਵੱਡਾ ਹੈ, ਨਾਲ ਹੀ ਤਾਂ ਕਾਲਾ ਅੰਬ ਉੱਥੋਂ ਸ਼ੁਰੂਆਤ ਹੁੰਦੀ ਹੈ, ਔਰ ਇਹ ਜਾਂਦਾ, ਮੈਂ ਪਿਛਲੀ ਵਾਰ ਗੱਲ ਕੀਤੀ ਸੀ, ਚੀਕਾ ਪਾਗਲ ਇੱਕ ਜਗ੍ਹਾ ਆ ਪੇਵੇ ਦੇ ਲਾਗੇ ਪਾਗਲ, ਉੱਥੇ ਤੱਕ ਜਾਂਦੇ, ਉੱਥੇ ਮਾਰਕੰਡਾ ਦਰਿਆ ਅਤੇ ਘੱਗਰ ਇਹ ਸਾਰੇ ਇਕੱਠੇ ਹੋ ਜਾਂਦੇ ਆ, ਟਾਂਗਰੀ ਨਦੀ ਇਹ ਸਾਰੇ ਇਕੱਠੇ ਹੋ ਕੇ ਫਿਰ ਅੱਗੇ ਘੱਗਰ ਹੀ ਜਾਂਦੀ ਹੈ ਅਗਲੇ ਪਾਸੇ ਸਾਰੀ, ਇਹ ਤਿੰਨੋਂ ਇਕੱਠੇ ਉੱਥੇ ਹੁੰਦੇ ਨੇ, ਬੜਾ ਚੰਗਾ ਸੰਗਮ ਬਣਦਾ ਅਤੇ ਪਾਣੀ ਦਾ ਪਾਗਲ ਦੇ ਲਾਗੇ ਜਾ ਕੇ ਫਿਰ ਅੱਗੇ ਘੱਗਰ ਬਣ ਕੇ ਅੱਗੇ ਨਿਕਲਦਾ।
0: ਸੋ ਕਾਫੀ ਵੱਡਾ ਇਤਿਹਾਸ ਹੈ, ਕਾਫੀ ਵੱਡੀ ਮਾਨਤਾ ਹੈ, ਲੋਕ ਵੱਡੇ ਰੂਪ ਦੇ ਵਿੱਚ
1: ਬਹੁਤ ਜ਼ਿਆਦਾ ਵਧੀ ਮਾਨਤਾ ਹੈਗੀ, ਸਾਰੇ ਮੰਨਦੇ, ਔਰ ਕਦੀ ਵੀ ਸਾਡੇ ਪਿੰਡ 'ਚ ਮੈਂ ਹੁਣ ਤੱਕ ਸੁਣਿਆ ਇੰਨੀ ਉਮਰ ਰਿਹਾ ਸਾਡੇ, ਸਿਰਫ ਇੱਕ ਵਾਰੀ ਪਾਣੀ ਆਇਆ ਸੀਗਾ, ਅਤੇ ਉਸ ਤੋਂ ਬਾਅਦ ਜਿਵੇਂ ਇੱਕ ਕਹਾਵਤ ਮਿੱਥ ਕਹਿ ਲਓ ਜਾਂ ਇੱਕ ਸੱਚਾਈ ਜੁੜੀ ਹੈ ਨਾ, ਜਿਵੇਂ ਪਟਿਆਲੇ ਵਾਲੇ ਸ਼ਾਹੀ ਘਰਾਣੇ ਜਦੋਂ ਅਰਦਾਸ ਕਰਦੇ ਨੇ ਸੋਨਾ ਚੜਾਉਂਦੇ ਤੇ ਨਦੀ ਉੱਤਰ ਜਾਂਦੀ ਹੈ, ਤੇ ਇੱਦਾਂ ਹੀ ਸਾਡੇ ਸ਼ੁਰੂ ਤੋਂ ਲੈ ਕੇ ਅਸੀਂ ਬਚਪਨ ਤੋਂ ਲੈ ਕੇ ਸੁਣਦੇ ਆਏ ਹਾਂ ਵੀ ਮਾਰਕੰਡੇ ਹਰ ਐਤਵਾਰ ਮੰਦਰ 'ਚ ਮੱਥਾ ਟੇਕਦੇ, ਸਾਰਾ ਟੇਕਦੇ, ਪਿੰਡ ਦੀ ਸ਼ਰਧਾ ਇੰਨੀ ਆ ਅਤੇ ਪਿੰਡ 'ਚ ਪਿੰਡ ਦੇ ਬਿਲਕੁਲ ਵਿੱਚ ਆ ਕੇ ਪਾਣੀ ਵੱਜਦਾ ਫਿਰ ਮੁੜਦਾ,
0: ਅਤੇ
1: ਕਦੀ ਵੀ
0: ਪਿੰਡ 'ਚ ਅੰਦਰ ਨਹੀਂ ਆਉਂਦਾ,
1: ਅੰਦਰ ਨਹੀਂ ਅੱਜ ਤੱਕ ਕਦੀ ਪਾਣੀ ਆਇਆ ਉੱਥੇ, ਅਤੇ ਪਾਣੀ ਵੀ ਇੰਨਾ ਆਉਂਦਾ ਕਦੀ ਨਹੀਂ ਪਿੰਡ 'ਚ ਵੜਿਆ ਪਾਣੀ ਉੱਥੇ।
0: ਸੋ ਇਹ ਮਾਨਤਾਵਾਂ ਨੇ, ਬਾਕੀ ਤੋਂ ਕਿਸੇ ਕੋਲ ਹੋਰ ਵਧੇਰੇ ਹੋਵੇ ਤਾਂ
1: ਕਿਉਂਕਿ
0: ਜਿਹੜੀਆਂ ਪੁਰਾਣੀਆਂ ਪੁਰਾਣ ਕਥਾਵਾਂ ਨੇ ਇਹਨਾਂ ਦੇ ਵਿੱਚ ਅਲੱਗ ਅਲੱਗ ਰੂਪ ਹੁੰਦੇ ਨੇ।
1: ਬਿਲਕੁਲ ਬਿਲਕੁਲ, ਹਰ ਜਗ੍ਹਾ ਤੇ ਹੁੰਦਾ ਹੈ ਰੂਪ ਹੁੰਦਾ ਹੈ ਆਪਣੀ।
0: ਤੇ ਆਪਣਾ ਹਰਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਆਪਣੇ ਖੇਤਾਂ 'ਚ ਕੋਈ ਵੀ ਰੁੱਖ ਨਹੀਂ ਲਾਉਣ ਦਿੰਦਾ ਅਤੇ ਸਾਡੀਆਂ ਫਸਲਾਂ ਕਹਿੰਦੇ ਨੇ ਕਿ ਮਰ ਜਾਣਗੀਆਂ। ਪਹਿਲਾਂ ਫਸਲਾਂ ਨੂੰ ਜਾਣ ਵਾਸਤੇ ਰਸਤੇ ਉੱਤੇ ਹਰ 3-4 ਮੀਟਰ ਦੇ ਉੱਤੇ ਰੁੱਖ ਹੁੰਦੇ ਸੀ। ਹਾਂਜੀ, ਪਹਿਲੀਆਂ ਦੇ ਵਿੱਚ ਤਾਂ ਇਹ ਵੀ ਹੁੰਦਾ ਸੀ ਨਾ, ਸ਼ਾਇਦ ਕਈ ਚੀਜ਼ਾਂ ਜਿਹੜੀਆਂ ਨੇ ਸਾਡੇ ਲਈ ਵਰਦਾਨ ਦੇ ਨਾਲ ਨਾਲ ਸ਼ਰਾਪ ਹੋ ਜਾਂਦੀਆਂ ਨੇ। ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਜਿਹੜੀਆਂ ਕੱਚੇ ਪਏ ਸੀ ਨਾ, ਇੱਕ ਤਰ੍ਹਾਂ ਦੇ ਨਾਲ ਬਾਉਂਡਰੀ ਹੱਦ ਡਿਸਾਈਡ ਕਰਨ ਦੇ ਲਈ ਉੱਥੇ ਰੁੱਖ ਲਾ ਦਿੱਤਾ ਜਾਂਦਾ ਸੀ ਵੀ ਇਹ ਵਾਹਵੇ ਨਾ ਕੋਈ, ਕਿਉਂਕਿ ਜਿਹੜਾ ਮਰਜ਼ੀ ਵਾਹ ਜਾਂਦਾ ਹੁੰਦਾ ਸੀ।
1: ਬਿਲਕੁਲ ਬਿਲਕੁਲ।
0: ਅਤੇ ਜਾਂ ਫਿਰ ਦੂਸਰਾ ਵਰਦਾਨ ਸਾਡੇ ਲਈ ਇਹ ਹੋਇਆ ਜਿਹੜੇ ਟਰੈਕਟਰ ਆ ਗਏ, ਤਵੀਆਂ ਆ ਗਈਆਂ, ਹੱਲਾਂ ਆ ਗਈਆਂ। ਪਹਿਲੀਆਂ ਦੇ ਵਿੱਚ ਕੀ ਸੀ ਵੀ ਆਪਾਂ ਬਲਦਾਂ ਦੇ ਨਾਲ ਹਲ ਵਾਹੁੰਦੇ ਹਾਂ, ਸਿੰਗਲ ਉਹ ਹੀ ਇੱਕ ਫਾਲਾ ਹੁੰਦਾ ਸੀ, ਤੇ ਉਦੋਂ ਪਏ ਵਾਹੁਣੇ ਸੌਖੇ ਨਹੀਂ ਸੀ, ਤੇ ਹੁਣ ਅੱਜ ਕੱਲ੍ਹ ਮਾਰਦੇ ਤਵਾ ਤੇ ਐਂ 5 ਮਿੰਟਾਂ 'ਚ ਖਿਲਾਰ ਕੇ ਰੱਖ ਦਿੰਦੇ ਆ। ਸੋ ਕਈ ਚੀਜ਼ਾਂ ਸ਼ਾਇਦ ਹੁਣ ਸੜਕਾਂ ਬਣ ਗਈਆਂ ਨੇ ਅਤੇ ਹੁਣ ਲੋਕਾਂ ਨੇ ਉਹ ਚੀਜ਼ ਨਾ ਢਿੱਲੇ ਹੱਥੀਂ ਛੱਡ ਦਿੱਤੀ ਆ, ਜਦਕਿ ਪਹਿਲੀਆਂ ਦੇ ਵਿੱਚ ਲੋਕ ਵੀ ਅਤੇ ਸਰਕਾਰ ਵੀ ਉੱਥੇ ਰੁੱਖ ਲਾ ਕੇ ਅਤੇ ਇੱਕ ਤਰ੍ਹਾਂ ਦੇ ਨਾਲ ਬਾਉਂਡਰੀ ਕਰ ਦਿੰਦੀ
1: ਸੀ ਤੁਹਾਡੀ ਬਾਉਂਡਰੀ।
0: ਤਾਂ ਕਰਕੇ ਵੀ ਉਹ
1: ਕਈ ਇਲਾਕੇ 'ਚ ਵੇਖਿਆ, ਸ਼ਾਇਦ ਹੁਸ਼ਿਆਰਪੁਰ ਇਲਾਕੇ 'ਚ ਵੇਖਿਆ, ਲੇਕਿਨ ਸਾਡੇ ਇਲਾਕੇ 'ਚ ਤਾਂ ਬਹੁਤ ਹੁੰਦਾ, ਦੋ ਦੋ ਫਸਲਾਂ ਪੋਪੂਲਰ ਲਾ ਕੇ ਨਾ ਉਹਦੇ ਉੱਤੇ ਕਣਕ ਵੀ ਲਾ ਦਿੰਦੇ ਥੱਲੇ, ਜਿਹੜੀ ਚੀਜ਼ ਨੂੰ ਜ਼ਿਆਦਾ ਧੁੱਪ ਨਹੀਂ ਚਾਹੀਦੀ ਅਤੇ ਜ਼ਿਆਦਾ ਉਹਨੂੰ ਛਾਣੀ ਚਾਹੀਦੀ। ਪੋਪੂਲਰ ਜਾਂ ਤਿਆਰ ਇੱਕ 4-5 ਸਾਲ 'ਚ ਜਾ ਕੇ ਤਿਆਰ ਹੁੰਦਾ, ਅਤੇ ਉਹਨਾਂ ਨੇ ਪੋਪੂਲਰ ਲਾ ਕੇ ਅੰਦਰ ਫਸਲਾਂ ਦੀ ਛੋਟੀ ਛੋਟੀ ਫਸਲਾਂ ਵੀ ਲੈ ਲੈਣੀਆਂ ਉਹਨੇ, ਜਦ ਤੱਕ ਦਰਖਤ ਤਿਆਰ ਹੁੰਦਾ ਨਾਲੇ ਪੋਪੂਲਰ ਦੀ ਲੱਕੜ ਬਹੁਤ ਵਧੀਆ ਮਿਲਦੀ ਸੀ। ਦਰਖਤ ਸਾਡੇ ਪਾਸੇ ਬਹੁਤ ਜ਼ਿਆਦਾ ਲੋਕ ਲਾ ਕੇ
0: ਰੱਖਦੇ,
1: ਲੇਕਿਨ ਉਹ ਮਿਹਨਤ ਵੀ ਮੰਗਦਾ ਨਾ।
0: ਮੈਂ ਤਾਂ ਇਲਾਕੇ ਦੇ ਹਿਸਾਬ ਨਾਲ ਆ, ਹਰ ਇੱਕ ਮਿੱਟੀ ਨਹੀਂ ਨਾ ਮੰਨਦੀ ਉਹ, ਉਹ ਮੇਰੇ ਖਿਆਲ ਚੈੱਕ ਕਰਾ ਕੇ ਕਈ ਲਾਉਂਦੇ ਆ, ਉਹ
1: ਲਾਉਂਦੇ ਆ ਕਿਉਂਕਿ ਉਹ ਚੰਗੇ ਪੈਸੇ ਦੇ ਕੇ ਜਾਂਦਾ, ਉਹ ਫਸਲ ਚੰਗੇ ਪੈਸੇ ਦੇ ਕੇ ਜਾਂਦੀ ਤੁਹਾਨੂੰ ਨਾ ਪੋਪੂਲਰ।
0: ਅੱਜ ਕੱਲ੍ਹ ਕਾਫੀ ਲੋਕ ਚਲੋ ਕਰ ਰਹੇ ਆ ਬਦਲਵੇਂ ਹੱਲ ਇਸ ਚੀਜ਼ ਦੇ। ਚਲੋ ਖੈਰ, ਆਪਾਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਅੱਜ, ਕਿਉਂਕਿ ਜਿੱਧਰ ਨੂੰ ਸਵੇਰੇ ਸਵੇਰੇ ਜਿੱਦਾਂ ਦਾ
1: ਮਾਹੌਲ ਪਾਣੀ ਵਰਗਾ,
0: ਹਾਂ ਉਧਰਲੇ ਪਾਸੇ ਨੂੰ ਵਹਿ ਜਾਂਦਾ, ਅਤੇ ਅੱਜ ਕਿਉਂਕਿ ਅੱਜ ਮੰਗਲਵਾਰ ਦਾ ਦਿਨ ਹੈ ਅਤੇ ਮੰਗਲਵਾਰ ਦੇ ਦਿਨ ਸਾਡੇ 7 ਸ਼ਬਦ ਵੀ ਹੁੰਦੇ ਨੇ, ਅਤੇ ਮੰਗਲਵਾਰ ਦੇ ਦਿਨ ਸਾਡਾ ਇੱਕ ਵਿਸ਼ਾ ਵੀ ਹੁੰਦਾ ਵਾ, ਅਤੇ ਉਧਰਲੇ ਪਾਸੇ ਨੂੰ ਵੀ ਆਪਾਂ ਆਉਂਦੇ ਹਾਂ ਜਿਹਦੇ ਵਿੱਚ ਤੁਸੀਂ ਵੀ ਸਾਂਝਾ ਪਾਉਣੀਆਂ ਨੇ। ਸੋ ਆਪਾਂ ਵਿਸ਼ਾ ਦੱਸ ਕੇ, ਆਪਾਂ ਅੱਜ ਦੇ 7 ਸ਼ਬਦ ਦੱਸ ਕੇ, ਅਤੇ ਫਿਰ ਆਪਾਂ ਇੱਕ ਬ੍ਰੇਕ 'ਤੇ ਜਾਂਦੇ ਹਾਂ, ਅਤੇ ਆ ਕੇ ਫਿਰ ਤੁਹਾਡੀਆਂ ਕੋਲਾਂ ਲੈਂਦੇ ਹਾਂ ਅਤੇ ਉਹਨਾਂ ਵਿਸ਼ਿਆਂ 'ਤੇ ਗੱਲਾਂ ਬਾਤਾਂ ਕਰਾਂਗੇ। ਅੱਜ ਦਾ ਵਿਸ਼ਾ ਤੁਹਾਡੇ ਦਿਲ ਦੇ ਕਾਫੀ ਕਰੀਬ ਹੋਊਗਾ, ਆਪਾਂ ਤੁਹਾਨੂੰ ਮੌਸਮ ਦੇ ਪੱਜ ਤੁਹਾਨੂੰ ਪਿੰਡ ਲੈ ਕੇ ਗਏ ਹਾਂ, ਤੁਹਾਡੀਆਂ ਵੱਟਾਂ ਦੇ ਉੱਤੇ ਲੈ ਕੇ ਗਏ ਹਾਂ, ਖੇਤਾਂ 'ਚ ਲੈ ਕੇ ਗਏ ਹਾਂ, ਪਹਿਆਂ ਦੇ ਵਿੱਚ ਲੈ ਕੇ ਗਏ ਹਾਂ, ਅਤੇ ਉੱਥੋਂ ਦੀ ਲੰਘ ਕੇ ਤੁਸੀਂ ਆਪਣੇ ਸਕੂਲ ਕਾਲਜਾਂ ਨੂੰ ਵੀ ਜਾਂਦੇ ਰਹੇ ਹੋਗੇ। ਸੋ ਅੱਜ ਦੇ ਦਿਨ ਆਪਾਂ ਉਹਨਾਂ ਫਿਰ ਰਾਹਾਂ ਦੇ ਉੱਤੇ ਤੁਹਾਨੂੰ ਲੈ ਕੇ ਜਾਣਾ ਚਾਹੁੰਦੇ ਹਾਂ, ਜਿਹਨਾਂ ਰਾਹਾਂ ਤੋਂ ਲੰਘ ਕੇ ਤੁਸੀਂ ਸਕੂਲਾਂ ਕਾਲਜਾਂ 'ਚ ਜਾਂਦੇ ਹੋ, ਅਤੇ ਕੀ ਤੁਹਾਡੇ ਸਾਧਨ ਰਹੇ ਤੁਹਾਡੇ
1: ਸਕੂਲ ਜਾਣ ਦੇ,
0: ਹਾਂ ਸਕੂਲ ਜਾਣ ਦੇ, ਕਾਲਜ ਜਾਣ ਦੇ, ਕਿਹੜੇ ਕਿਹੜੇ ਸਾਧਨ ਤੁਸੀਂ ਆਪਣੇ ਜੀਵਨ ਕਾਲ ਦੇ ਵਿੱਚ ਹੰਢਾਏ ਆ ਨਿੱਕੇ ਹੁੰਦਿਆਂ ਤੋਂ ਲੈ ਕੇ, ਅਤੇ ਜੋ ਜੋ ਵੀ ਤੁਹਾਡੀ ਯਾਦ ਦੇ ਵਿੱਚ, ਪੈਦਲ ਜਾਂਦੇ ਹੋ, ਸਾਈਕਲ 'ਤੇ ਜਾਂਦੇ ਹੋ, ਸਕੂਟਰ ਮਿਲ ਗਿਆ, ਚੇਤਕ ਮਿਲਿਆ ਕਿ ਵੈਸਪਾ ਮਿਲਿਆ,
1: ਟਰਾਲੀਆਂ ਦੇ ਮਗਰ ਲਮਕ ਕੇ ਜਾਣਾ,
0: ਟਰਾਲੀਆਂ ਦੇ ਮਗਰ ਜਾਂ ਬੱਸਾਂ ਦੇ ਮਗਰ ਲਮਕ ਕੇ ਜਾਂਦੇ ਹੋ, ਕਿੱਦਾਂ ਅਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਡੇ ਉਹਦੇ ਨਾਲ ਉਸ ਸਫ਼ਰ ਦੇ ਨਾਲ ਰਿਲੇਟਿਡ ਤੁਹਾਨੂੰ ਯਾਦ ਨੇ, ਉਹ ਤੁਸੀਂ ਸਾਂਝੀਆਂ ਕਰਿਓ, ਅਤੇ ਨਾਲ ਆਪਾਂ 7 ਸ਼ਬਦ, ਅਤੇ ਫਿਰ ਆਪਾਂ ਆ ਕੇ ਤੁਹਾਡੀਆਂ ਕਹਾਣੀਆਂ ਸੁਣਦੇ, ਤੁਸੀਂ ਆ ਕੇ ਹੋਲਡ ਦੇ ਉੱਤੇ ਜ਼ਰੂਰ ਤੁਸੀਂ ਰਹਿ ਸਕਦੇ ਹੋ। ਹਾਂਜੀ, ਤੁਰ ਸਾਹਿਬ ਸ਼ਬਦ ਦੱਸ ਦਈਏ ਆਪਾਂ।
1: ਸ਼ਬਦ ਹੈ ਜੀ, ਪਹਿਲਾ ਸ਼ਬਦ ਹੈਗਾ ਤਿਉਰ,
0: ਤਿਉਰ,
1: ਤਿਉਰ ਤੱਤੇ ਤੋਂ।
0: ਅੱਛਾ ਜੀ।
1: ਸੂਲ,
0: ਸੂਲ,
1: ਸੂਲ,
0: ਓਕੇ।
1: ਟੀਮ,
0: ਹਾਂ।
1: ਪੇਟ ਕਰੋੜੀ ਦਾ।
0: ਅੱਛਾ, ਪੇਟ ਕਰੋੜੀ,
1: ਪੇਟ ਕਰੋੜੀ ਦਾ। ਪੱਖਣ ਜਾਂ ਪੱਖਣਾ। ਇੱਕ ਵਗੇ ਉਸਲਵੱਟਾ,
0: ਓਕੇ, ਉਸਲਵੱਟੇ,
1: ਉਸਲਵੱਟਾ,
0: ਓਕੇ।
1: ਕਿੰਨੇ ਹੋ ਗਏ ਜੀ?
0: ਹਾਂਜੀ, ਹੋ ਹੀ ਗਏ ਬਾਬਾ, ਗਿਣ
1: ਦੋ ਹੋਰ ਕਰ ਲਈਏ,
0: 1, 2, 3, 4, 5, 6, ਇੱਕ ਹੋਰ ਕਰ ਦਿਓ,
1: ਦੋ ਰਲਦੇ ਮਿਲਦੇ ਨੇ ਤਾਂ ਕਰਕੇ ਮੈਂ ਦੋ ਹੋਰ ਕਰ।
0: ਹਾਂ ਚਲੋ, ਇੱਕ ਇੱਕ ਇੱਕ ਬੋਨਸ ਦੇ ਦਿੰਦੇ ਤੁਹਾਨੂੰ, ਚਲੋ ਤੁਸੀਂ।
1: ਉਸਕਣਾ,
0: ਉਸਕਣਾ
1: ਅਤੇ ਕੁਸਕਣਾ।
0: ਅੱਛਾ, ਉਸਕਣਾ ਅਤੇ ਕੁਸਕਣਾ,
1: ਹਾਂ
0: ਓਕੇ। ਪੰਜਾਬੀ ਦਾ ਹਨਾ, ਸੂਲ ਤੇ ਟੀਮ
1: ਜੀ,
0: ਪੇਟ ਕਰੋੜੀ,
1: ਪੇਟ ਕਰੋੜੀ
0: ਤੇ ਪੱਖਣ,
1: ਪੱਖਣ ਪੱਖਣ ਜਾਂ ਪੱਖਣਾ,
0: ਹਾਂ, ਤੇ ਇੱਕ ਕੀ ਸੀ ਉਬ
1: ਉਸਲ ਵੱਟਾ,
0: ਉਸਲ ਵੱਟਾ, ਓਕੇ ਸੋਰੀ ਮੈਂ ਉਸਲ ਵੱਟਾ ਭੁੱਲ ਗਿਆ, ਮੈਂ ਲਿਖਣਾ, ਓਕੇ ਉਸਲ ਵੱਟਾ ਤੇ ਆਪਣਾ ਉਸਕਣਾ ਤੇ ਕੁਸਕਣਾ, ਸੋ ਅੱਠ ਹੋ ਗਏ, ਹੈ ਅੱਠ ਹੋ ਗਏ, ਤੁਸੀਂ ਅੱਠਾਂ ਚੋਂ ਸੱਤ ਦੇ ਸਕਦੇ ਹੋ,
1: ਹਾਂ ਜੀ ਸੱਤ ਦੇ,
0: ਅੱਠਾਂ ਚੋਂ ਸੱਤ ਦੇ ਪੂਰੇ ਪੂਰੇ ਮਾਰਕਸ ਤੁਹਾਡੇ ਆਉਣਗੇ,
1: ਲਓ ਜੀ,
0: ਤੇ ਆ ਕੇ ਆਪਾਂ ਫਿਰ
1: ਫਿਰ ਤੁਹਾਨੂੰ ਸਕੂਲ ਲੈ ਜਾਂਦੇ,
0: ਹਾਂ ਆ ਗਿਆ ਅਸੀਂ ਤਾਂ, ਜਿੱਦਾਂ ਉਹ ਕਹਿੰਦੇ ਨੇ ਵੀ ਆਪਣਾ ਜਦੋਂ ਪੇਪਰ ਸ਼ੁਰੂ ਹੁੰਦੇ ਆ ਤੇ ਉਹ ਜਿਹੜਾ ਕੁਐਸਚਨ ਪੇਪਰ ਟੀਚਰ ਵੰਡ ਕੇ ਤੇ ਕਹਿੰਦੀ ਹੁੰਦੀ ਵੀ ਹਾਲੇ ਪੁੱਠੇ ਰੱਖਣਾ, ਪੁੱਠੇ ਰੱਖਣਾ
1: ਹਲੇ,
0: ਆਪਾਂ ਕਈਆਂ ਨੂੰ ਆਦਤ ਹੁੰਦੀ ਨਾ, ਕਈ ਪੜਾਕੂ ਜਿਹੜੇ ਉਹ ਦਵਾ ਦਵਾ ਵੇਹਦੇ ਹੁੰਦੇ ਵੀ ਅਸੀਂ ਸ਼ਾਇਦ ਪੜ੍ਹ ਕੇ ਤੇ ਦਵਾ ਦਵਾ ਲਿਖਣ ਸ਼ੁਰੂ ਕਰ ਦਾਂਗੇ,
1: ਪਹਿਲਾਂ ਪਿੱਛੇ ਵੇਖ ਲਈਏ,
0: ਹਾਂ ਫਿਰ ਟੀਚਰ ਐਂ ਕਰਕੇ ਤੇ ਰੱਖਦੀ ਪੁੱਠਾ ਹੁੰਦੀ ਆ ਤੇ ਉਹ ਕਹਿੰਦੀ ਹੁੰਦੀ ਵੀ ਇਹਨੂੰ ਹਲੇ ਸਿੱਧਾ ਨੀ ਕਰਨਾ, ਸਾਰਿਆਂ ਨੂੰ ਵੰਡ ਕੇ,
1: ਸਾਰੇ ਵੰਡ ਕੇ ਫਿਰ ਰੋਲਾ ਪਾਉਣਾ ਸ਼ੁਰੂ ਕਰਦੇ, ਆ ਵੀ ਆਉਂਦਾ ਆ ਵੀ ਆਉਂਦਾ,
0: ਸਾਨੂੰ
1: ਰੋਲਾ ਹੋਰ ਹੁੰਦਾ ਸੀ ਨਾ, ਜਿਹਨੇ ਮੇਰੀ ਨਕਲ ਮਾਰੀ ਸੀ ਮੇਰੇ ਤੋਂ ਜ਼ਿਆਦਾ ਨੰਬਰ ਲੈ ਜਾਂਦਾ, ਉਦੋਂ ਸਿਆਪਾ ਪੈਂਦਾ ਵੀ ਸਾਰਾ ਪੇਪਰ ਤੂੰ ਮੇਰੇ ਤੋਂ ਵੇਖਿਆ,
0: ਉਹ ਲਾਲ ਜੀ ਦੇ ਚੁਟਕਲੇ ਵਾਂਗੂ ਵੀ ਉਹ ਗਲਤ ਹੀ ਵੀ ਮੈਂ ਤੇ ਲਿਖੇ ਕੁਝ ਨਹੀਂ ਆ ਤੇ ਮੇਰੇ ਕੋਲ ਨਕਲ ਕੌਣ ਮਾਰੀ ਜਾਂਦਾ,
1: ਮੇਰੇ ਤੋਂ ਨਕਲ ਕੌਣ ਮਾਰੀ,
0: ਅੱਛਾ ਫਿਰ ਉਹ ਸਾਰੇ ਪੇਪਰ ਦੇ ਕੇ ਨਾ ਤੇ ਫਿਰ ਮੈਡਮ ਅਗਲੇ ਪਾਸੇ ਆਉਂਦੀ ਹੁੰਦੀ ਕਲਾਸ 'ਚ, ਫਿਰ ਉਹ ਇੰਸਟਰਕਸ਼ਨ ਦਿੰਦੀ ਹੁੰਦੀ ਸੀ ਵੀ ਜਦੋਂ ਮੈਂ ਕਹੂੰਗੀ ਉਦੋਂ ਸਾਰਿਆਂ ਨੇ ਪੇਪਰ ਸਿੱਧਾ ਕਰਨਾ, ਉਦੋਂ ਪੜ੍ਹਨਾ ਸ਼ੁਰੂ ਕਰਨਾ, ਇੱਕ ਦੂਸਰੇ ਵੱਲ ਨਹੀਂ ਵੇਖਣਾ, ਨਕਲ ਨਹੀਂ ਮਾਰਨੀ, ਅਤੇ ਤੁਸੀਂ ਆਪਣਾ ਉਹ ਨਹੀਂ ਕਰਨਾ, ਵਿਖਾਉਣਾ ਵੀ ਨਹੀਂ ਕਿਸੇ ਨੂੰ, ਅਤੇ ਉਹ ਪਰਚੀਆਂ ਨਹੀਂ ਚਲਾਉਣੀਆਂ ਬਿਲਕੁਲ, ਜੇ ਫੜੇ ਗਏ ਤਾਂ ਮੈਂ ਪੇਪਰ ਖੋਲ੍ਹ ਲੈਣਾ, ਅਤੇ ਕੋਸ਼ਿਸ਼ ਕਰਿਓ ਤੁਸੀਂ ਨਿੱਕੇ ਨੰਬਰਾਂ ਵਾਲੇ ਜਿਹੜੇ ਆ ਉਹ ਪਹਿਲਾਂ ਕਰਿਓ।
1: ਇਹ ਤਾਂ ਸਮਾਂ ਬਦਲ ਗਿਆ ਨਾ, ਸਕੂਲ ਦਾ ਬੈਂਚਾਂ 'ਤੇ ਬੈਨ ਲੱਗਿਆ ਸੀ ਤਾਂ ਟਾਟ 'ਤੇ ਬੈਠਣ ਵਾਲੇ ਬੰਦੇ, ਤਾਂ ਸਾਡੇ ਬੋਰਡ ਦਾ ਐਗਜ਼ਾਮ, ਤਾਂ ਮੈਂ ਪੇਪਰ ਇੱਕ ਸ਼ੀਟ ਭਰ ਗਈ, ਪਹਿਲੀ ਸ਼ੀਟ ਉਹ ਅੱਠ ਪੰਨੇ ਦੀ ਹੁੰਦੀ ਸੀਗੀ ਨਾ, ਅਤੇ ਉਸ ਤੋਂ ਬਾਅਦ ਇੱਕ ਚਾਰ ਚਾਰ ਪੰਨੇ ਵਾਲੀ ਦਿੰਦੇ ਸੀ, ਤਾਂ ਜਦੋਂ ਮੇਰੀ ਚਾਰ ਪੰਨੇ ਵਾਲੀ ਭਰੀ ਤਾਂ ਮੈਂ ਮੈਡਮ ਨੂੰ ਕਿਹਾ, ਮੈਂ ਕਿਹਾ ਵੀ ਮੈਡਮ ਮੈਨੂੰ ਸ਼ੀਟ ਚਾਹੀਦੀ, ਕਹਿੰਦੀ ਆ ਕੇ ਲੈ ਜਾ, ਮੈਂ ਪੇਪਰ ਰੱਖ ਕੇ ਨਾ, ਕਹਿੰਦੀ ਪੁੱਠਾ ਕਰਕੇ ਆਈ, ਸਿੱਧਾ ਨਹੀਂ ਕਰਨਾ, ਪੁੱਠਾ ਕਰਕੇ ਗਿਆ, ਅਤੇ ਮੈਂ ਜਦੋਂ ਆਇਆ ਨਾ ਤਾਂ ਜਿਹੜੀ ਸ਼ੀਟ ਮੇਰੀ ਚਾਰ ਪੰਨੇ ਦੀ ਭਰੀ ਉਹ ਗਾਇਬ।
0: ਅੱਛਾ।
1: ਮੈਂ ਬੜਾ ਹੈਰਾਨ ਵੀ, ਮੈਂ ਇੱਧਰ ਆਸੇ ਪਾਸੇ ਵੇਖਾਂ ਤਾਂ ਸਾਡਾ ਗੁਆਂਢੀ ਦਾ ਮੁੰਡਾ ਮੈਨੂੰ ਦੂਰੋਂ ਅੱਖ ਨਾਲ ਇਸ਼ਾਰਾ ਕਰੇ ਮੇਰੇ ਕੋਲ, ਕਹਿੰਦਾ ਵੀ ਦੱਸੀ ਨਾ, ਮੈਨੂੰ ਡਰ ਬੜਾ ਪਿਆ ਬੋਰਡ ਦਾ ਐਗਜ਼ਾਮ ਵੀ ਸਾਰੀ ਸ਼ੀਟ ਤੂੰ ਲੈ ਗਿਆ ਵੀ ਜੇ ਤੂੰ ਮੈਨੂੰ ਫੜਾਉਂਦਾ ਫੜੇਗਾ ਦੋਵੇਂ ਜਾਵਾਂਗੇ, ਕਹਿੰਦਾ ਦੱਸੀ ਨਾ ਬਸ ਮੈਂ ਇੱਥੇ ਕਾਪੀ ਕਰ ਲੈਣਾ, ਉਹ ਸਾਰਾ ਪੇਪਰ ਚੁੱਕ ਕੇ ਲੈ ਗਿਆ, ਫਿਰ ਆਂਸਰ ਸ਼ੀਟ ਹੀ ਲੈ ਗਿਆ ਚੱਕ ਕੇ,
0: ਡਿੱਟੋ ਚਿੱਪ
1: ਡਿੱਟੋ, ਮੈਂ
0: ਕੀ ਕੀ ਉਹ ਹੁੰਦੀ ਆ ਪਾਇਰੇਸੀ,
1: ਪਾਇਰੇਸੀ ਕੁਛ ਹੋਰ ਹੋ
0: ਗਈ, ਕੀ ਹੁੰਦੀ ਆ ਉਹ
1: ਨਕਲੇਸੀ ਕਹਾਂਗੇ, ਗੱਲ ਹੈ ਨਾ ਵੀ ਜੇ ਤਾਂ ਪੇਪਰ ਜਿਹਨੇ ਇਕੱਠੇ ਕਰਕੇ ਐਵੇਂ ਚੈੱਕ ਕਰਨੇ ਆ, ਜੇ ਤਾਂ ਉਹਨੇ ਮੁੱਦੇ ਪੇਪਰ ਚੈੱਕ ਕੀਤੇ ਮੇਰੇ ਤੋਂ ਪਿਛਲੇ ਵਾਲੇ ਪਹਿਲਾਂ ਕਰ ਲਏ, ਉਹਨੇ ਇਹ ਸੋਚਣਾ ਵੀ ਮੈਂ ਉਹਦੀ ਨਕਲ ਮਾਰੀ ਆ, ਅਤੇ ਜੇ ਉਹਨੇ ਮੇਰੇ ਵਾਲੇ ਪਾਸੇ ਸ਼ੁਰੂ ਕੀਤਾ ਉਹਨੇ ਪਿਛਲੇ ਮੇਰੀ ਨਕਲ ਮਾਰੀ, ਉਹ ਜਿੱਦਾਂ ਇੱਕ ਕੁਸ਼ਚਨ ਯਾਦ ਹੋ ਰਿਹਾ ਆਪਾਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਜਾਈਏ, ਸਾਡੇ ਨਾ ਜਿਹੜੇ ਪ੍ਰਿੰਸੀਪਲ ਹੁੰਦੇ ਸੀ ਨਾ ਉਹ ਉਹਨਾਂ ਨੂੰ ਸਰਕਾਰੀ ਸਕੂਲ 'ਚ ਟੀਚਰ ਸੀਗੇ ਲੱਗੇ, ਅਤੇ ਉਹਨਾਂ ਦੀ ਵਾਈਫ ਪ੍ਰਿੰਸੀਪਲ ਸੀ ਪ੍ਰਾਈਵੇਟ ਸਕੂਲ ਦੀ, ਉਹਨਾਂ ਨੂੰ ਪੇਪਰ ਮਿਲਦੇ ਹੁੰਦੇ ਸੀਗੇ ਨਾ ਚੈੱਕ ਕਰਨ ਵਾਸਤੇ,
0: ਅੱਛਾ,
1: ਅਤੇ ਉਹ ਕਹਿੰਦੇ ਵੀ ਮੇਰੇ ਚਾਚਾ ਜੀ ਨੂੰ ਇੱਕ ਵਾਰ ਪੇਪਰ ਮਿਲਿਆ ਅਤੇ ਮੈਂ ਉਹ ਵੀ ਸਕੂਲ 'ਚ ਲੈਕਚਰਾਰ ਲੱਗੇ ਹੁੰਦੇ ਸੀ, ਅਸੀਂ ਬਹਿ ਕੇ ਚੈੱਕ ਕਰਨ ਲੱਗੇ, ਤਾਂ ਇੱਕ ਨਾ ਕੁਸ਼ਚਨ ਸੀ ਵੀ ਗੰਗਾ ਬੰਗਾਲ ਕੀ ਖਾੜੀ ਮੈਂ ਗਿਰਤੀ ਹੈ, ਇਹਦੇ 'ਤੇ ਲੇਖ ਲਿਖਣਾ ਸੀ ਨਾ, ਅਤੇ ਉਹਦੇ ਚਾਚਾ ਜੀ ਨੇ ਪੰਜ ਨੰਬਰ ਦਿੱਤੇ ਉਹਨੂੰ, ਉਹਨੇ ਵਾਹਵਾ ਲਿਖਿਆ ਪੰਜ ਛੇ ਲੈਣਾ ਨਾ, ਅਤੇ ਪੰਜ ਨੰਬਰ ਦਿੱਤੇ, ਉਹ ਅੱਗੇ ਮਾਪ ਕੇ ਵੇਖ ਦਿੰਦੇ ਸੀ ਵੀ ਕਿੱਡਾ ਵੱਡਾ ਕਿਹਨੇ ਲਿਖਿਆ, ਕਦੇ ਮੈਂ ਉੱਦਾਂ ਹੀ ਪੜ੍ਹਨ ਲੱਗ ਗਿਆ, ਅਤੇ ਉਹ ਮੈਂ ਜੋ ਲੈਣਾ ਪੜ੍ਹੀਆਂ ਲਿਖਿਆ ਵੀ ਗੰਗਾ ਬੰਗਾਲ ਕੀ ਖਾੜੀ ਮੈਂ ਗਿਰਤੀ ਹੈ, ਕਿਉਂਕਿ ਗੰਗਾ ਬੰਗਾਲ ਕੀ ਖਾੜੀ ਮੈਂ ਗਿਰਤੀ ਹੈ ਇਸ ਲਈ ਗੰਗਾ ਬੰਗਾਲ ਕੀ ਖਾੜੀ ਮੈਂ ਗਿਰਤੀ, ਕਹਿੰਦਾ ਚਾਚਾ ਜੀ ਆਹ ਵੇਖੋ ਕੀ ਲਿਖਿਆ ਇਹਨੇ, ਕਹਿੰਦੇ ਕੀ, ਕਹਿੰਦਾ ਆਹ ਲਿਖਿਆ, ਕਹਿੰਦੇ ਯਾਰ ਮੈਂ ਤਾਂ ਗਿੱਠਾ ਹੀ ਮਾਪਦਾ ਰਹਿ ਗਿਆ, ਘੱਟ ਨੰਬਰ ਕਹਿੰਦਾ ਇਹਦੇ, ਉਹ ਕਹਿੰਦੇ ਨਾ ਕੋਈ ਟਾਈਮ ਨਹੀਂ ਹੁੰਦਾ ਪੇਪਰ ਚੈੱਕ ਕਰਨ ਦਾ, ਤੁਸੀਂ ਐਂ ਲਿਖੀ ਜਾਓ, ਕਿਉਂਕਿ ਤਾਂ ਇਸ ਲਈ ਆ ਵਿੱਚ ਪਾਈ ਜਾਓ ਗੱਲ ਕਦਮ।
0: ਕਈ ਨਾ ਟੀਚਰ ਵੀ ਇੱਦਾਂ ਦੀਆਂ ਇੰਸਟਰਕਸ਼ਨ ਦਿੰਦੇ ਹੁੰਦੇ ਸੀ ਬੋਰਡ ਦੇ ਪੇਪਰਾਂ ਤੋਂ ਪਹਿਲਾਂ ਵੀ ਤੁਹਾਨੂੰ ਤੁਸੀਂ ਭਰ ਕੇ ਆਉਣਾ ਵਾ, ਭਾਵੇਂ ਤੁਹਾਨੂੰ ਆਉਂਦਾ ਹੋਵੇ ਭਾਵੇਂ ਨਾ ਆਉਂਦਾ ਹੋਵੇ, ਤੁਸੀਂ ਭਰ ਕੇ ਆਉਣਾ ਵਾ ਤੁਹਾਡਾ ਪੇਪਰ, ਕਿਉਂਕਿ ਉਹਨਾਂ ਦਾ ਚੈੱਕ ਕਰਨ ਦਾ ਸਟਾਈਲ ਉਹ ਹੋਊਗਾ ਨਾ, ਵੇਖਣਾ ਬਸ ਤੜਕ ਤੱਕੜ ਤੱਕ ਟਕ ਟਕ ਟਕ ਟਕ, ਜਿਵੇਂ ਆਪਣਾ ਸਟਾਈਲ ਉਸ ਹਿਸਾਬ ਦੇ ਨਾਲ ਉਹਨਾਂ ਨੇ ਗਾਹ ਦੱਸਣਾ। ਤੇ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ
1: ਜੀ ਜੀ ਬਿਲਕੁਲ,
0: ਆ ਕੇ ਤੇ ਫਿਰ ਹੁੰਦੀਆਂ ਨੇ ਗੱਲਾਂ ਬਾਤਾਂ 044-747-1674 ਸਾਡੇ ਫੋਨ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ, ਜਾਂ ਫਿਰ ਇਹੋ ਹੀ ਵਟਸਐਪ ਹੈ ਇਹਦੇ ਉੱਤੇ ਮੈਸੇਜ ਕਰ ਸਕਦੇ ਹੋ, ਅਤੇ ਜਾਂ ਫਿਰ ਤੁਸੀਂ ਸਾਨੂੰ ਫੇਸਬੁੱਕ ਦੇ ਉੱਤੇ ਮੈਸੇਜ ਵੀ ਕਰ ਸਕਦੇ ਹੋ, ਅਤੇ ਨਾਲ ਦੀ ਨਾਲ ਸੋਸ਼ਲ ਮੀਡੀਆ ਦੇ ਉੱਤੇ ਕੀ ਟ੍ਰੈਂਡਿੰਗ ਇਸ ਟਾਈਮ ਦੇ ਉੱਤੇ ਚੱਲ ਰਿਹਾ ਉਸ ਬਾਬਤ ਵੀ ਤੁਹਾਡੇ ਨਾਲ ਆਪਾਂ ਅਗਲੇ ਹਿੱਸੇ ਦੇ ਵਿੱਚ ਪਾਵਾਂਗੇ ਸਾਂਝ। ਫਿਲਹਾਲ ਇੱਕ ਆਪਾਂ ਬ੍ਰੇਕ ਲੈਂਦੇ ਹਾਂ, ਰੇਡੀਓ ਹਾਂਜੀ 1674 AM।
2: ACMI ਆਈ ਤੁਹਾਡਾ ਫਿਲਮ ਟੀਵੀ ਅਤੇ ਵੀਡੀਓ ਗੇਮਸ ਦਾ ਮਿਊਜ਼ੀਅਮ ਹੈ ਜੋ ਕਿ ਫੈਡ ਸਕੁਏਅਰ ਤੇ ਰੋਜ਼ਾਨਾ ਖੁੱਲਦਾ ਹੈ। ਸਾਡੀ ਮੁਫਤ ਦ ਸਟੋਰੀ ਆਫ ਦ ਮੂਵਿੰਗ ਇਮੇਜ ਤੇ ਜਾਓ, ਪਰਦੇ ਦੇ ਪਿੱਛੇ ਦੀਆਂ ਕਹਾਣੀਆਂ ਦੇਖੋ, ਬਣਾਓ ਅਤੇ ਪੜਚਾਲ ਕਰੋ 2-5 ਸਾਲ ਦੀ ਉਮਰ ਦੇ ਬੱਚਿਆਂ ਲਈ। ਪਲੇ ਸਕੂਲ ਕਮ ਐਂਡ ਪਲੇ ਨੂੰ ਨਾ ਭੁੱਲੋ। ਇੱਕ ਮੁਫਤ ਪ੍ਰਦਰਸ਼ਨੀ ਜੋ ਐਪ ਪੜਚਾਲ ਕਰਦੀ ਹੈ ਕਿ ਪਲੇ ਸਕੂਲ ਦਾ ਇੱਕ ਐਪੀਸੋਡ ਕਿਵੇਂ ਬਣਾਇਆ ਜਾਂਦਾ ਹੈ। ਸਾਡੇ ਸਿਨੇਮਾ ਘਰਾਂ ਵਿੱਚ ਇੱਕ ਫਿਲਮ ਦੇਖੋ, ਦੁਕਾਨ ਬਰਾਊਜ਼ ਕਰੋ ਜਾਂ ਕੈਫੇ ਵਿੱਚ ਕਾਫੀ ਲਓ। acmi.net.au ਤੇ ਦੇਖੋ ਕੀ ਹੋ ਰਿਹਾ ਹੈ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
7: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
8: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ।
9: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
10: ਸੋਨਾ ਚਾਹੀਦਾ,
11: ਭਰੋਸਾ ਚਾਹੀਦਾ,
10: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
12: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
13: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
14: ਸੂਰਜ ਦੇਵਤਾ
13: ਕੀ ਮਤਲਬ?
14: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
13: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
14: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਤੇ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ। ਗੱਲਾਂ ਬਾਤਾਂ ਤੁਹਾਡੇ ਨਾਲ ਚੱਲ ਰਹੀਆਂ ਸੀ ਜਾਂ ਫਿਰ ਆਪਾਂ ਪਹਿਲੇ ਹਿੱਸੇ ਦੇ ਵਿੱਚ ਚਲਾ ਕੇ ਗਏ ਹਾਂ ਸਕੂਲ ਦੇ ਸਫ਼ਰ ਦੇ ਬਾਰੇ, ਕਿੱਦਾਂ ਸਕੂਲ ਤੁਸੀਂ ਜਾਂਦੇ ਹੁੰਦੇ ਸੀ, ਕੀ ਉਹਦੇ ਨਾਲ ਜੁੜੀਆਂ ਤੁਹਾਡੀਆਂ ਯਾਦਾਂ ਨੇ, ਨਾਲ ਸੱਤ ਸ਼ਬਦ ਜਿਨ੍ਹਾਂ ਦੇ ਤੁਸੀਂ ਅਰਥ ਦੱਸ ਸਕਦੇ ਹੋ, ਜੋ ਤੁਹਾਡੇ ਇਲਾਕੇ ਦੇ ਵਿੱਚ ਕਹਿੰਦੇ ਆ ਉਸ ਹਿਸਾਬ ਦੇ ਨਾਲ ਵੀ ਜ਼ਰੂਰ ਤੁਸੀਂ ਦੱਸਿਓ, ਕਾਲ ਕਰਕੇ ਜਾਂ ਫਿਰ ਮੈਸੇਜ ਕਰਕੇ। ਅਤੇ ਮੇਰੇ ਨਾਲ ਨੇ ਹਰਮੀਤ ਤੂਰ।
1: ਹਾਏ, ਇੱਕ ਵਾਰ ਫਿਰ ਰਾਮ ਰਾਮ ਸਾਰੇ ਭਾਈਆਂ ਨੂੰ ਕੀ ਲਗਾਈਆਂ ਨੇ
0: ਹੁਣ ਕੀ ਲਗਾਈਆਂ ਨੇ
1: ਹੁਣ ਕੀ ਲਗਾਈਆਂ ਬੋਲਾਂਗੇ ਭਾਈ। ਅੱਧੇ ਤਾਂ ਮੈਨੂੰ ਉਹਨੂੰ ਦੱਸਿਆ ਬਾਈ ਬਾਰ ਬਾਰ ਲਗਾਈ ਇੱਕ ਨਾਮ ਕਿਉਂ ਲੈ ਰਿਹਾ ਬਾਈ, ਬਾਰਾਂ ਨਾਮ ਦੇ ਦੇ ਬਾਈ। ਅਸੀਂ ਨਾ ਨਿੱਕੇ ਹੁੰਦੇ ਬੜਾ ਕਰਦੇ ਜੀ, ਅਸੀਂ ਜਦੋਂ ਥੋੜ੍ਹੀ ਜਿਹੀ ਸੰਭਾਲੀ ਨਾ ਸਾਰਿਆਂ ਨੇ ਕਹਿਣਾ ਮਜ਼ਾਕ ਕਰਦੇ ਨਾ, ਜਿਵੇਂ ਸਾਰੇ ਸਾਨੂੰ ਕਹਿਣਾ ਬਾਈ ਰਾਮ ਰਾਮ ਭਾਈ ਰਹੇ, ਅਸੀਂ ਕਹਿਣਾ ਸੀਤਾ ਸੀਤਾ ਭਾਈ ਰਹੇ। ਪਰ ਸਾਡਾ ਐਡਾ ਪਿਆਰ ਬਣਿਆ ਤਾਂ ਵੀ ਕਰੇ ਵੀ ਕਈ ਵਾਰੀ ਹਰਿਆਣਵੀ ਬੋਲ ਲੈਣੀ, ਵਾਈਫ ਪੰਜਾਬ ਤੋਂ ਤੇ ਉਹਨੂੰ ਲੱਗਦਾ ਸੀ ਵੀ ਪਲੀਸ ਪੰਜਾਬੀ ਬੋਲਿਆ ਕਰੋ, ਸਮਝ ਨਹੀਂ ਆਉਂਦੀ। ਮੈਂ ਕਿਹਾ ਇਹ ਚਿੰਤਾ ਨਾ ਕਰੋ, ਤੁਹਾਡੀ ਚੁਗਲੀ ਨਹੀਂ ਕਰਦੇ
0: ਬਾਈ। ਇੰਨਾ ਕਿਤੇ ਥੋੜ੍ਹਾ ਜਿਹਾ ਮੈਨੂੰ ਲੱਗਦਾ ਵੀ ਓਲਾ ਮਿਲ ਜਾਂਦਾ ਤੁਹਾਨੂੰ, ਹੈ ਨਾ, ਅੱਜ ਮਿਲ ਜਾਂਦਾ ਜਦੋਂ ਤੁਸੀਂ ਹੋਰ ਕੋਈ ਭਾਸ਼ਾ ਤੁਹਾਨੂੰ ਆਉਂਦੀ ਹੋਵੇ ਮਾੜੀ ਮੋਟੀ ਨਾ।
1: ਨਹੀਂ ਉਹ ਭਾਅ ਜੀ ਤੁਹਾਡਾ
0: ਹੋਰ ਕਪਾਤਾ ਪੈਂਦਾ,
1: ਫੇਸ ਇੰਪ੍ਰੈਸ਼ਨ ਪੜ੍ਹ ਲੈਂਦੇ ਨਾ,
0: ਪਤਾ ਲੱਗ ਜਾਂਦਾ ਵੀ ਕਿਹੜੀ ਗੱਲ।
1: ਬੜਾ ਖੁਸ਼ ਹੋ ਰਿਹਾ ਉਦੋਂ, ਖੁਸ਼ ਨਹੀਂ ਪਰ ਬੜਾ ਖੁਸ਼ ਹੋ ਰਿਹਾ। ਉਹ ਫਿਰ ਉਹ ਗੱਲਾਂ ਹੁੰਦੀਆਂ ਨਾ ਸਾਡੀਆਂ, ਉਹ ਕਹਿੰਦਾ ਨਾ ਉਹ ਮੈਨੂੰ ਇੱਕ ਹੋਰ ਚੀਜ਼ ਚੇਤੇ ਆ ਗਈ, ਸਾਡੇ ਬੰਦੇ ਹਰਿਆਣੇ ਵਾਲੇ ਬਾਲੇ ਭੋਲੇ ਬੰਦੇ ਹੁੰਦੇ ਆ, ਅਤੇ ਉਹ ਇੱਕ ਬੰਦਾ ਬੱਸ ਦੀ ਵੇਟ ਕਰਦਾ ਪਿਆ, ਅਤੇ ਜਦੋਂ ਬੱਸ ਆਈ ਨਾ ਅਤੇ ਉਹਦੇ ਕੋਲ ਪੈਸੇ ਨਹੀਂ ਸੀਗੇ ਵਿਚਾਰੇ ਕੋਲ ਟਿਕਟ ਲੈਣ ਨੂੰ ਨਾ, ਉਹ ਜਦੋਂ ਬੱਸ 'ਚ ਪਿੱਛੇ ਜਾ ਕੇ ਬਹਿ ਗਿਆ ਅਤੇ ਕੰਡਕਟਰ ਆਇਆ ਨਾ, ਅਤੇ ਕੰਡਕਟਰ ਪੁੱਛਣ ਲੱਗ ਗਿਆ ਸਾਰਿਆਂ ਨੂੰ, ਹਾਂਜੀ ਵੀ ਟਿਕਟ, ਅਤੇ ਉਹ ਕੋਈ ਸਰਕਾਰੀ ਸਟਾਫ ਬੈਠਾ ਸੀ, ਉਹ ਕਈ ਜਣ ਮੁਲਾਜ਼ਮ ਮੁਲਾਜ਼ਮ ਮੁਲਾਜ਼ਮ, ਉਹ ਸੁਣੀ ਜਾਵੇ ਵੀ ਯਾਰ ਇਹਨੂੰ ਟਿਕਟ ਪੁੱਛਦਾ ਨਹੀਂ, ਕਹਿੰਦੇ ਪੈਣ ਜੋ ਵੀ ਉਹਨੂੰ ਪੁੱਛਦਾ, ਹਾਂ ਬਈ ਤਾਊ ਤੇਰੀ ਟਿਕਟ, ਕਹਿੰਦਾ ਜੀ ਮੁਲਜ਼ਮ ਕਹਿੰਦਾ ਆ ਜਾ ਕਰ। ਅਸੀਂ ਬਈ ਬੜੇ ਪੋਲੇ ਬੰਦੇ ਆ, ਉਹ ਯਾਰ
0: ਤਾਊ ਦੇ ਪਹਿਲਾਂ ਤਾਂ ਬੜੇ ਚੁਟਕਲੇ ਹੁੰਦੇ, ਅੱਜ ਕੱਲ੍ਹ ਨਹੀਂ ਹੈਗੇ
1: ਹੈਗੇ ਆ। ਕਹਿੰਦਾ ਉਹ ਇੱਕ ਤਾਊ ਦੀ ਤਾਂ ਇੱਕ ਤੇਲੀ ਨਾਲ ਲੜਾਈ ਹੋ ਗਈ, ਤੇਲੀ ਜਿਹੜਾ ਉਹ ਤੇਲ ਕੱਢ ਦਿੰਦਾ, ਅਤੇ ਤੇਲੀ ਤਾਊ ਨੂੰ ਸੁਣਾਉਣ ਲੱਗ ਕੇ ਕਹਿੰਦਾ ਉਹ ਜਾਟ ਜਾਟ ਰਾ ਜਾਟ ਤੇਰੇ ਸਿਰ ਪਾ ਖਾਟ। ਗੈਰ ਵੀ ਕੀ ਗੱਲ ਹੈ, ਕਹਿੰਦਾ ਤੇਲੀ ਰੇ ਤੇਲੀ ਤੇਰੇ ਸਿਰ ਪਾ ਕੋਲੂ, ਕਹਿੰਦਾ ਲੈ ਗਾ ਬਾ ਬੱਤ ਬਣੀ ਕੋਈ ਨੀ, ਕਹਿੰਦਾ ਬਣੀ ਚਾਹੇ ਬਣੀ ਬੋਝ ਕਹਿੰਦੇ ਚਦੋਂ ਆਵਾਗਾ ਤੈਨੂੰ ਭਾਰਤ ਪਵੇ ਕੋਲੂ ਦਾ
0: ਪਤਾ ਤਾਂ ਲੱਗੇ ਤੈਨੂੰ ਕੌੜੀ ਖਲ ਗਤਾਵਾ
1: ਬਹੁਤ ਜਗ ਨਿਚਾ ਆਵਾਗਾ ਭਾਈ। ਇਹ ਬੜੀ ਫੇਮਸ ਰੀਕ ਆਵਤ ਸਾਰੇ ਪਾਸੇ ਨਾ, ਜਾਟ ਜਾਟ ਤੇਰੇ ਸਿਰ ਪਾ ਖਾਟ।
0: ਤੋ ਚਲੋ ਸਕੂਲ ਵਾਲੇ ਪਾਸੇ ਆਉਂਦੇ ਹਾਂ ਜੀ, ਸਕੂਲ ਦਾ ਤੁਸੀਂ ਤੂੰ ਸਭ ਤੁਸੀਂ ਕਿੱਦਾਂ ਜਾਂਦੇ ਰਹੇ ਹੋ ਸ਼ੁਰੂਆਤੀ ਸਮੇਂ ਦੇ ਵਿੱਚ, ਲਾਗੇ ਸਕੂਲ ਕਿ ਦੂਰ ਸੀ?
1: ਸਾਡਾ ਸਕੂਲ ਲਾਗੇ ਸੀਗਾ ਜੀ, ਪਹਿਲਾਂ ਅਸੀਂ ਪ੍ਰਾਈਵੇਟ ਸਕੂਲ 'ਚ ਪੜ੍ਹਦੇ ਰਹੇ 8ਵੀਂ ਤੱਕ, ਉਸ ਤੋਂ ਬਾਅਦ ਅਸੀਂ ਸਰਕਾਰੀ ਸਕੂਲ 'ਚ ਆ ਗਏ, ਅਤੇ ਸਰਕਾਰੀ ਸਕੂਲ ਸਾਡੇ ਘਰ ਦੇ ਨਾਲ ਹੀ ਹੁੰਦਾ ਸੀਗਾ, ਉਹਦੇ ਸੜਕ ਟੱਪ ਕੇ, ਅਤੇ ਸਾਨੂੰ ਇਹ ਹੁੰਦਾ ਸੀ ਵੀ ਸਰਕਾਰੀ ਸਕੂਲ ਤੁਰ ਕੇ ਚਲੇ ਜਾਣਾ, ਪਰ ਸਾਡੇ ਮਨ 'ਚ ਹਮੇਸ਼ਾ ਚਾਅ ਰਹਿੰਦਾ ਸੀ ਜਿਵੇਂ ਦੂਜੇ ਨਾਲ ਦੇ ਪਿੰਡਾਂ ਵਾਲੇ ਸਾਈਕਲ 'ਤੇ ਆਉਂਦੇ ਉਹਨਾਂ ਨੂੰ ਸਪੈਸ਼ਲ ਸਾਈਕਲ ਮਿਲ,
0: ਸਾਨੂੰ ਸਾਈਕਲ ਮਿਲੇ,
1: ਉਹ ਸਕੂਲ ਸਾਈਕਲ 'ਚ ਵੜ ਜੇ ਸਾਈਕਲ ਖੜਾ ਕਰਦੇ ਸੀ, ਉਹਨਾਂ ਕੋਲ ਦਾਰਾ ਮਾਰ ਕੇ ਆਪ ਬਾਹਰ ਤੁਰ ਜਾਣਾ ਕਰਨਾ ਵੀ ਸਾਈਕਲ ਚਲਾ ਕੇ ਆਈਏ ਨਾ। ਸਾਈਕਲ ਉਦੋਂ ਛੋਟੇ ਸਾਈਕਲ ਆਉਂਦੇ ਹੁੰਦੇ ਸੀ, ਇੱਕ ਰੇਂਜਰ ਆਉਣ ਲੱਗ ਗਏ ਸੀ ਉਸ ਟਾਈਮ 'ਤੇ ਨਵੇਂ ਨਵੇਂ, ਜਿਹੜੇ ਉਹ ਮੋਟੇ ਜਿਹੇ ਟਾਇਰਾਂ ਵਾਲੇ ਹੁੰਦੇ ਅੱਜ ਅੱਜ ਕੱਲ੍ਹ ਵੀ ਚੱਲਦੇ ਆ, ਉਹਨੂੰ ਰੇਂਜਰ ਸਾਈਕਲ ਕਹਿੰਦੇ ਹੁੰਦੇ,
0: ਅਮੀਰ ਜੇ ਨਿਆਣੇ ਹੁੰਦੇ,
1: ਬਸ ਉਹਨਾਂ ਨੇ ਲੈ ਆਉਣਾ ਵੀ ਉਹ ਦੂਰੋਂ ਹੀ
0: ਸਾੜਨ ਜੇ ਵਾਲੇ ਹੁੰਦਾ ਸੀ ਕੰਮ।
1: ਹਾਂ, ਇੱਕ ਦੋ ਯਾਰ ਦੋਸਤ ਅਸੀਂ ਬਣਾਏ ਹੁੰਦੇ ਸੀ ਯਾਰ, ਚੱਲ ਤੂੰ ਕਲਾਸ ਲਵਾ ਮੈਂ ਗੇੜਾ ਕੱਢਿਆ, ਸਾਡੀਆਂ ਅਟੈਂਡੈਂਸ ਛੋਟੀ ਹੁੰਦੀ ਸੀ, ਚਾਅ ਹੁੰਦਾ ਸੀ, ਫਿਰ ਜਦੋਂ ਅੰਬਾਲੇ ਪੜ੍ਹਨ ਲੱਗ ਗਏ ਫਿਰ ਅਸੀਂ ਬੱਸਾਂ 'ਤੇ ਜਾਣਾ ਕਰਨਾ, ਉਦੋਂ ਫਿਰ ਸਾਨੂੰ ਇਹ ਆਉਂਦਾ ਸੀ ਬੱਸ ਭਾਵੇਂ ਅਖੀਰਲੀ ਬੱਸ 'ਤੇ। ਸੱਚ ਬੱਸ ਤੋਂ ਕਿੱਸਾ ਹੋਰ ਚੇਤੇ ਆ ਗਿਆ ਮੈਨੂੰ, ਮੈਂ ਆਈ ਟੀ ਅੰਬਾਲਾ ਪੜ੍ਹਿਆ ਵਾਂ, ਅਤੇ ਸਾਡੀ ਨਾ ਇੱਕ ਆਈ ਟੀ ਦੀ ਇੱਕ ਡਰੈਸ ਹੁੰਦੀ ਸੀ ਵੀ ਡਾਰਕ ਬਲਿਊ ਕਲਰ ਦੀ, ਅਸਮਾਨੀ ਜਿਹੇ ਰੰਗ ਦੀ ਸ਼ਰਟ ਹੁੰਦੀ ਸੀ ਅਤੇ ਡਾਰਕ ਬਲਿਊ ਪੈਂਟ ਹੁੰਦੀ ਸੀ ਨਾ, ਅਤੇ ਅਸੀਂ ਕਦੀ ਕੱਪੜੇ ਪਾ ਕੇ ਨਾ ਉਹ ਵਾਲੇ ਕਦੀ ਕਾਲਜ
0: ਜਾਂਦੇ,
1: ਸਾਨੂੰ ਕਹਿੰਦੀ ਸੀ ਕੁੜੀਆਂ ਕਹਿੰਦੀ ਸਰਕਾਰੀ ਲੁਹਾਰ ਆਏ ਨਾ, ਸਰਕਾਰੀ ਲੁਹਾਰ ਫਿਰਦੇ ਨਾ, ਅਤੇ ਅਸੀਂ ਹੁਣ ਜਿੱਦਾਂ ਬੱਸ 'ਤੇ ਜਾਣਾ ਸਾਨੂੰ ਪਤਾ ਹੁੰਦਾ ਵੀ ਸਾਡੇ ਰੂਟ 'ਤੇ ਉੱਥੇ ਕਾਲਜ ਵੀ ਕਈ ਕਾਲਜ ਨੇ ਅੰਬਾਲੇ ਪੜ੍ਹਦੇ, ਕਈ ਕੁੜੀਆਂ ਕਈ ਮੁੰਡੇ ਜਾਂਦੇ ਤੇ, ਕਿਸੇ ਨੂੰ ਦੱਸਿਆ ਨਹੀਂ ਸੀ ਵੀ ਅਸੀਂ ਕਿੱਥੇ ਪੜ੍ਹਦੇ ਹਾਂ, ਕਿਉਂਕਿ ਅਸੀਂ ਡਰੈਸ ਪਾਣੀ ਉਹ ਸਾਡੇ ਕੋਲ ਪ੍ਰੈਕਟੀਕਲ ਰੂਮ ਹੁੰਦੇ ਸੀ, ਉੱਥੇ ਡਰੈਸ ਚੇਂਜ ਕਰਕੇ ਨਾ ਉੱਥੇ ਹੀ ਲਾ ਕੇ ਦੂਜੇ ਕੱਪੜੇ ਪਾ ਕੇ ਆਏ ਨਾ, ਅਸੀਂ ਲੋਕਾਂ ਨੂੰ ਕਿਹਾ ਅਸੀਂ ਕਾਲਜ ਪੜ੍ਹਦੇ, ਕਿਹੜੇ ਡੀ ਏ ਵੀ ਕਾਲਜ ਪੜ੍ਹਦੇ।
0: ਜਿਹੜਾ ਸਕੂਲ ਵਾਲਾ ਹੁੰਦਾ ਨਾ ਜਾਂ ਫਿਰ ਆਈ ਟੀ ਆਈ ਵਾਲਾ, ਉਹਨੂੰ ਇਹ ਹੁੰਦਾ ਵਾ ਵੀ ਮੈਂ ਸਕੂਲ ਕਹਾਂ, ਪੋਲੀਟੈਕਨਿਕ ਵਾਲੇ ਨੂੰ ਇਹ ਹੁੰਦਾ ਵੀ ਕਾਲਜ ਕਿਹਾ, ਬੜਾ
1: ਆਈ ਟੀ ਆਈ ਅਸੀਂ ਪ੍ਰੈਸ਼ਨ ਪੈਂਦਾ, ਅਸੀਂ ਪ੍ਰੇਜ ਕਰਦੇ ਆਈ ਟੀ ਨਹੀਂ ਦੱਸਣਾ ਵੀ ਉੱਥੇ, ਕਿਉਂਕਿ ਆਈ ਟੀ ਸਾਰੇ ਕਹਿੰਦੇ ਯਾਰ ਖੜਦੂ ਦਿਮਾਗ ਪੜ੍ਹਦੇ ਉੱਥੇ ਨਾ, ਅਤੇ ਕਾਲਜ ਜਿਹੜੇ ਸਾਡੇ ਨਾਲ ਦੇ ਕਲਾਸਮੇਟ ਸੀ ਜਿਹੜੇ ਬਾਰਵੀਂ ਕਰਕੇ ਨਿਕਲੇ ਸੀ ਉਹ ਡੀ ਏ ਵੀ ਪੜ੍ਹਦੇ ਸੀ, ਅਸੀਂ ਬੰਕ ਕਰਕੇ ਆਈ ਟੀ ਉਹਨਾਂ ਕਾਲਜ ਚਲੇ ਜਾਣਾ, ਅਤੇ ਕਾਲਜ ਦਾ ਸਾਨੂੰ ਚੱਪਾ ਚੱਪਾ ਪਤਾ ਸੀ ਵੀ ਕਿੱਥੇ ਕਿਹੜੀ ਕਲਾਸ ਲੱਗਦੀ, ਜੇ ਕੋਈ ਕੁੜੀ ਪੁੱਛ ਵੀ ਲੈਂਦੀ ਨਾ ਬੱਸ 'ਚ ਤਾਂ ਦਸ ਜਣਾ ਡੀ ਏ ਵੀ ਪੜ੍ਹਦੇ ਆ ਫਲਾਣੀ ਫਲਾਣੀ ਜਗ੍ਹਾ, ਉਹਨੇ ਕਹਿੰਦਾ ਹਾਂ ਇਹਨੂੰ ਪਤਾ ਨਾ
0: ਉੱਥੋਂ ਬਾਰੇ ਦੱਸਣ ਲਈ ਆਉਂਦਾ।
1: ਹਾਂ ਬਸ ਬਸ ਬਸ, ਅਸੀਂ ਨਾ ਇੱਕ ਦਿਨ 4 ਵਜੇ ਸਾਡੇ ਟੀਚਰ ਨੇ ਨਾ ਫ੍ਰੀ ਕਰ ਦਿੰਦੇ ਸਾਨੂੰ ਵੀ 4 to 5 ਵਜੇ ਤੱਕ ਕੋਈ ਵੀ ਸਪੋਰਟਸ ਖੇਡੋ। ਉੱਥੇ NCC ਦੇ ਕੈਂਪ ਵੀ ਲੱਗਦੇ ਸੀ, ਕੋਈ NCC ਜੁਆਇਨ ਕੀਤੀ, ਕੋਈ ਵਾਲੀਬਾਲ ਖੇਡਦਾ ਸੀ ਵਾਲੀਬਾਲ ਖੇਡਣ ਲੱਗ ਗਿਆ। ਅਤੇ ਸਾਡੇ ਇੰਸਟਰਕਟਰ ਨੂੰ ਜਾਣਾ ਪਹਿਲਾਂ ਪੈ ਗਿਆ, 4 ਵਜੇ ਪ੍ਰੈਕਟੀਕਲ ਰੂਮ ਨੂੰ ਲੋਕ ਲਾ ਗਿਆ ਅਤੇ ਅਸੀਂ ਵਰਦੀਆਂ ਪਾਈਆਂ ਸੀਗੀਆਂ। ਮੈਂ ਕਿਹਾ ਯਾਰ ਆਹ ਵਰਦੀ ਪਾ ਕੇ ਤਾਂ ਜਾਣਾ ਨਹੀਂ, ਇਹ ਤਾਂ ਪਤਾ ਲੱਗ ਜਾਣਾ ਕੁੜੀਆਂ ਨੂੰ ਵੀ ਉੱਥੇ ਵੀ ਤਾਂ ਸਰਕਾਰੀ
0: ਫੜੇ ਜਾਣੇ
1: ਅਸੀਂ ਭਾਜੀ 8 ਵਜੇ ਵਾਲੀ

0: ਜੀ ਕਿ ਫੜੀ ਤੇ ਜੇ ਨਾ ਹੀ ਫੜੀ ਓਦਾਂ ਹੀ ਲਕਾਈ ਪਿੱਛੇ ਨੇ ਉੱਚੇ ਡੰਗ ਲੈਣੀ ਜਾਂ ਕੁਛ ਤੇ ਉਹਦਾ ਮਤਲਬ ਇਹ ਹੁੰਦਾ ਵੀ ਇਹ ਕਾਲਜ ਜਾਂਦਾ
1: ਉਹ ਇੱਕ ਨਾ ਚਲੋ ਉਹ ਵੀ ਤੁਸੀਂ ਗੱਲ ਇੱਕ ਹੋਰ ਚੇਤੇ ਕਰਾਤੀ ਜਦੋਂ ਐਨਸੀਸੀ ਦੇ ਕੈਂਪ ਲੱਗੇ ਸਾਨੂੰ ਕਹਿੰਦੇ ਐਨਸੀਸੀ ਅਸੀਂ ਉਦੋਂ ਜੁਆਇਨ ਕੀਤੀ ਸੀ ਜਦੋਂ ਪਤਾ ਲੱਗਾ ਵੀ ਕੈਂਪ ਤੋਂ ਬਾਅਦ ਟ੍ਰੇਨਿੰਗ ਤੋਂ ਬਾਅਦ ਖਾਣ ਨੂੰ ਸਮੋਸੇ ਕੁਛ ਚੀਜ਼ਾਂ ਜਿਹੜੀ ਰਿਫਰੈਸ਼ਮੈਂਟ ਮਿਲਦੀ ਉਹ ਦਿੰਦੇ ਹੁੰਦੇ ਨਾ ਅਤੇ ਸਾਡੇ ਟੀਚਰ ਬੜੇ ਸਟ੍ਰਿਕਟ ਹੁੰਦੇ ਸੀ ਐਨਸੀਸੀ ਵਾਲੇ ਸਰਦਾਰ ਜੀ ਹੁੰਦੇ ਸੀ ਨਾ ਭੁੱਲ ਗਿਆ ਦਾ ਅਤੇ ਅੰਬਾਲਾ ਆਈ ਟੀ ਆਈ ਅਤੇ ਮਾਡਲ ਟਾਊਨ ਦਾ ਬੈਕਗਰਾਊਂਡ 'ਚ ਗਰਾਊਂਡ ਹੁੰਦਾ ਸੀ ਉਹਨਾਂ ਨੇ ਗਰਾਊਂਡ 'ਚ ਪਰੇਡ ਕਰਨੀ ਨਾ ਅਤੇ ਉਹਨਾਂ ਨੇ ਐਨਸੀਸੀ ਦੀ ਡਰੈਸ ਪਾਈ ਹੋਣੀ ਅਤੇ ਮੁੰਡੇ ਸਾਰਿਆਂ ਨੇ ਇਹ ਪਰੇਡ ਕਰਦੇ ਜਾਣਾ ਏਕ ਤੋਂ ਕਰਦੇ ਜਾਣਾ ਜਦੋਂ ਦੂਰ ਨਿਕਲ ਜਾਂਦੇ ਨਾ ਅਤੇ ਕਈ ਵਾਰ ਚੁਬਾਰੇ ਦੇ ਕੋਈ ਕੁੱਤੇ ਕੁੜੀ ਖਲੋਤੀ ਦੀ ਉਹਨੂੰ ਫਿਰ ਕਹਿ ਲਾ ਆਪਣਾ ਦੇਖ ਤੋ ਉਹ ਇੱਕ ਦਿਨ ਸ਼ਿਕਾਇਤ ਲਾਈ ਵੀ ਤੁਹਾਡੇ ਬੱਚੇ ਛੇੜਦੇ ਆ ਨਾ ਟੀਚਰ ਕਹਿੰਦਾ ਵੀ ਨਹੀਂ ਮੈਂ ਮੈਚ ਉੱਥੇ ਰਹਿੰਦੇ ਹਾਂ ਕਹਿੰਦੇ ਐਸੇ ਨਹੀਂ ਸਰ ਐਸੇ ਛੇੜਦੇ ਆਪ ਤੋਂ ਇੱਕ ਦੋ ਦੇਖ ਰਹੇ ਵਾਹ ਦੇਖ ਤੋ ਰਹਾ ਦੇਖ ਤੋ ਇਹ ਬੜੀ ਚੀਜ਼ਾਂ ਹੁੰਦੀ ਰਹੀ ਸਾਡੇ ਕੋਲ ਆਈ ਟੀ ਆਈ 'ਚ
0: ਚਲੋ ਆਪਾਂ ਇੱਦਾਂ ਦੀਆਂ ਤੁਸੀਂ ਵੀ ਆਪਣੀਆਂ ਦੱਸ ਸਕਦੇ ਹੋ ਕੀ ਤੁਹਾਡੇ ਸਫ਼ਰ ਰਹੇ ਜਾਣ ਦੇ ਕੀ ਉਹਦੇ ਵਿੱਚ ਮੁਸ਼ਕਲਾਂ ਲਈਆਂ ਕੀ ਹਾਸੇ ਠੱਠੇ ਜਿਹੜੇ ਅੱਜ ਚੰਗੇ ਲੱਗਦੇ ਆ ਉਦੋਂ ਤਾਂ ਬੱਸ ਵਾਲੇ ਚੜਾਉਂਦੇ ਵੀ ਨਹੀਂ ਹੁੰਦੇ ਹੁਣ ਅਸੀਂ ਚਾਹੀਦਾ ਭਜਾ ਕੇ ਨੰਘਾ ਲੈਂਦੇ ਹੁੰਦੇ
1: ਬੜਾ ਭਜਾਉਂਦੇ ਰੌਲਾ ਬਹੁਤ ਪਾਉਣਾ ਸੀ ਬੱਸਾਂ 'ਚ ਵੀ ਰੋਕ ਲੈ ਵੀ ਇੱਥੇ ਰੋਕ ਲੈ ਰੌਲਾ ਬਹੁਤ ਪਾਉਣਾ
0: ਅੰਮ੍ਰਿਤ ਭੈਣ ਜੀ ਨੇ ਸਾਡੇ ਨਾਲ ਭੈਣ ਜੀ ਤੁਸੀਂ ਆਉਂਦੇ ਹੋ
1: ਇਲਾਕਾ
0: ਨਾਲ ਹੀ ਪੈਂਦਾ ਨਾ
2: ਅਸੀਂ ਅੰਬਾਲੇ ਤੋਂ ਵੀਰ ਜੀ ਮੈਂ ਸਾਰੇ ਮੇਰੇ ਅੰਬਾਲੇ ਨੇ ਅਸੀਂ ਅੰਬਾਲੇ ਸਿਟੀ
0: ਕਰੋ ਫਿਰ ਗੱਲ
1: ਖਾਸ ਸਿਟੀ ਦੇ ਕਿ ਲਾਗੇ ਤੱਕ ਪਿੰਡ ਦੇ
2: ਸੈਕਟਰ ਵੀ ਜੀ ਸਿਟੀ ਚ
1: ਅਜਾ ਅੰਬਾਲੇ ਸ਼ਹਿਰ
2: ਜੀ ਹਾਂਜੀ ਹਾਂਜੀ ਡੈਡੀ ਸੀ ਤਾਂ ਹਿੰਦੀ ਜਿਆਦਾ ਆਉਂਦੀ ਸੀ ਸਾਨੂੰ ਬਾਹਰ ਤੇ ਤਾਂ ਕਰਕੇ ਇੰਨੀ ਜਿਆਦਾ ਮਤਲਬ ਮਿਲਾਵਟੀ ਜੀ ਪਿਓਰ ਪੰਜਾਬੀ ਵੀ ਨੀ ਆਉਂਦੀ ਚੰਗੀ ਤਰ੍ਹਾਂ ਮਤਲਬ ਅਸੀਂ ਰਲੇ ਮਿਲੇ ਜੇ ਨੇ
0: ਪੁਆਧੀ ਚ ਗੱਲ ਕਰਕੇ ਵਿਖਾਓ ਹਾਂ ਤੁਸੀਂ
2: ਪਹਿਲਾਂ ਤਾਂ ਮੈਂ ਅੱਖਰ ਲੈ ਕੇ ਆਈ ਜੀ ਅੱਖਰ ਕਲੀਅਰ ਕਰ
0: ਜੀ
2: ਪਹਿਲਾਂ ਵਾਲਾ ਤਾਂ ਹੈਗਾ ਤਿਓਰ
0: ਜੀ
2: ਕੀਮਤੀ ਚੀਜ਼ਾਂ ਨੂੰ ਕਹਿ ਦਿੰਦੇ ਆਪਾਂ ਤਿਓਰ ਫਿਰ ਸੂਲ ਹੁੰਦੀ ਹੈ ਜਿਹੜੀ ਆਪਣੀ ਕਿੱਕਰ ਹੁੰਦੀ ਹੈ ਕੜ ਲੱਗਦੀ ਨਾ ਸੂਲਾਂ ਤਿੱਕੀ ਤਿੱਕੀ ਜਿਹਾ ਕੰਡੇ ਚ ਹੁੰਦੇ ਆ ਉਹਨੂੰ ਸੂਲ ਕਹਿੰਦੇ ਆ
0: ਕੰਡਾ ਤੇ ਉਹ ਤੇ ਕੰਡਾ ਵੀ ਹੁੰਦਾ ਵਾ ਤੇ ਸੂਲ ਵੀ ਹੁੰਦੀ ਹੈ ਫਿਰ ਫਰਕ ਕੀ ਹੋਇਆ
2: ਮਤਲਬ ਉਹ ਤਿੱਖੀ ਜਿਹੜੀ ਜਿਹਦੀ ਨੋਕ ਹੋਏ ਨਾ ਉਹਨੂੰ ਕਹਿ ਦਿੰਦੇ ਸੂਲ ਮਤਲਬ
0: ਕੰਡਾ ਵੀ ਤਾਂ ਤਿੱਖਾ ਹੀ ਹੁੰਦਾ
2: ਨਹੀਂ ਆ ਸੂਲ ਨੂੰ ਅਲੱਗ ਮਤਲਬ ਇਹ ਦਰਖਤਾਂ ਤੇ ਹੀ ਲੱਗਦੀ ਹੈ ਵੀਰ ਜੀ
0: ਨਹੀਂ ਲੱਗਦੀ ਤੇ ਉਹ ਵੀ ਦਰਖਤਾਂ ਤੇ ਹੀ ਆ
1: ਇਹ ਸਾਡੇ ਵਾਲੀ ਸੂਲ ਹੋਰ
0: ਨਹੀਂ ਹੈ ਤੇ ਉਹੀ ਆ ਪਰ ਦੋਵਾਂ ਚ ਫਰਕ ਹੁੰਦਾ ਥੋੜਾ ਜਿਹਾ
2: ਝਾੜੀਆਂ
0: ਝੂੜੀਆਂ ਨੂੰ ਨਿੱਕੇ ਨਿੱਕੇ ਜੇ ਕੰਡੇ ਹੁੰਦੇ ਆ ਸੂਲ ਜਿਹੜੀ ਉਹ ਵੱਡੀ ਹੁੰਦੀ ਲੰਬੀ ਜਿੱਦਾਂ ਸੂਈ ਤੇ ਕੰਧੂਈ ਹੁੰਦੀ ਆ
1: ਸੂਲ ਦਰਦ ਨੂੰ ਵੀ ਕਹਿ ਦੇਣ ਤੈਨੂੰ ਬੜੀ ਸੂਲ ਪਈ ਹੈ ਤੈਨੂੰ ਕੀ ਸੂਲ ਹੋਈ ਹੈ
0: ਸੂਲ ਉਹ ਇਸੇ ਤੋਂ ਹੀ ਆ ਨਾ ਵੀ ਸੂਲ ਵੱਜੀ ਦੀ ਜਿਹੜੀ ਪੀੜ ਆ ਦਰਦ
1: ਨੂੰ ਕਹਿਣ ਦੇ ਨਾਲ ਵੀ ਉਹ ਵੀ ਕਹਿ ਦਿੰਦੇ ਆ ਹਾਂਜੀ
2: ਤੇ ਟੀਮ ਹੁੰਦੀ ਆਈ ਥਿੰਕ ਮਿੱਟੀ ਦੀ ਰੋੜੀ ਜੀ ਜਿਹੜੀ ਛੋਟੀ ਡਲੀ ਜੀ ਹੁੰਦੀ ਉਹਨੂੰ ਕਹਿੰਦੇ ਨੇ ਟੀਮ ਤੇ ਪੇਟ ਕਰੋੜੀ ਪੇਟ ਕਰੋੜੀ ਦਾ ਹੁੰਦਾ ਜਿਹੜਾ ਆਖਰੀ ਮਤਲਬ ਕਾਫੀ ਬੱਚੇ ਹੁਣ ਜਿਹਦੇ ਚ ਆਖਰੀ ਬੱਚਾ ਜਿਹੜਾ ਹੁੰਦਾ ਉਹਨੂੰ ਕਹਿੰਦੇ ਪੇਟ ਕਰੋੜੀ ਦਾ
0: ਕਾਫੀ ਬੱਚੇ
2: ਜਿੱਦਾਂ ਮੈਂ ਆਪਣੇ ਘਰ ਚ
0: ਚਾਰਾਂ ਤਿੰਨਾਂ
2: ਦੇ ਬਾਅਦ ਮੈਂ
1: ਖੀਰਲਾ ਬੱਚਾ ਬਣਨਾ ਖੀਰਲਾ ਖੀਰ
2: ਵੀਰ ਜੀ ਹੁਣ

0: ਬੱਚੇ ਇੱਕ ਦੋ ਕਰਨ ਲੱਗੇ, ਪਹਿਲਾਂ ਤਾਂ ਵਾਧੂ ਵਾਧੂ ਕੀਤੇ ਹੋਏ ਨੇ ਜਿਵੇਂ ਨਾਨੀ ਮੇਰੇ ਮੰਮੀ ਦੇ ਮੰਮੀ ਦਾ 12 ਭੈਣ ਭਰਾ ਸੀ
1: ਅਵੇਲ ਹੋਣੇ ਇਹ ਸ਼ਬਦ ਵੀ ਜਾਂਦਾ ਰਿਹਾ ਨਾ ਇਸੇ ਕਰਕੇ।
0: ਹਾਂਜੀ ਹਾਂਜੀ ਤੇ ਉੱਤੇ ਅਗਲਾ ਹੈਗਾ ਉਸਲਵੱਟੇ ਹੁੰਦੇ ਕਿ ਬੇਚੈਨੀ ਵਿਚਾਰਾ ਮਤਲਬ ਬੇਚੈਨੀ ਜੀ ਲੱਗਣੀ।
1: ਹਾਂ ਬੇਚੈਨੀ ਤੇ ਲੱਗਣੀ ਪਰ ਕੀ ਕਰਨਾ ਉਹਦੇ ਵਿੱਚ
0: ਮਤਲਬ ਪਾਸੇ ਜੇ ਵਲਟੀ ਜਾਣੀ ਕੁਛ ਬੇਚੈਨੀ ਜੀ ਹੋਈ ਹੈ ਸਰੀਰ ਚ ਤਾਂ ਕਦੀ ਇੱਧਰ ਕਰਥਲ ਜੀ ਲਈ ਜਾਣੀ ਕਦੀ ਇੱਧਰ
2: ਕਰਥਲ ਕਾਲੀ ਜੀ ਪਈ ਜਾਣੀ ਵੀ ਹੁੰਦਾ ਨਾ
1: ਕਈ ਵਾਰੀ ਨਾ ਆਪਾਂ ਬੋਲਣ ਚ ਬੋਲ ਦਿੰਦੇ ਆ ਵੀ ਅਗਲਾ ਸਮਝ ਹੀ ਰਿਹਾ ਹੋਣਾ ਪਰ ਤੁਸੀਂ ਇਹ ਸੋਚ ਕੇ ਤੁਸੀਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਿਆ ਕਰੋ ਵੀ ਬੰਦਾ ਬਿਲਕੁਲ ਬਲੈਂਕ ਆ ਮੰਨ ਲਓ ਉਹਨੂੰ ਪੰਜਾਬੀ ਵੀ ਨਹੀਂ ਆਉਂਦੀ ਮੰਨ ਲਓ ਕਿੱਦਾਂ ਉਹਨੂੰ ਸਾਰਾ ਦੱਸਣਾ ਪਊਗਾ ਨਾ ਬੇਸ ਤੋਂ ਵੀ ਹਨਾ ਵੀ ਲੰਮੇ ਪਿਆਂ ਨੂੰ ਜਦੋਂ ਨੀਂਦ ਨਹੀਂ ਆਉਂਦੀ ਆਪਾਂ ਵਾਰ ਵਾਰ ਪਾਸੇ ਵੱਟਦੇ ਹਾਂ
0: ਫਿਰ
2: ਉਹਨੂੰ ਕਹਿੰਦੇ ਕੋਈ ਸੋਚ ਪਰੇਸ਼ਾਨੀ ਤਾਂ ਕਹਿੰਦੇ ਬੇਚੈਨੀ ਜੀ ਜਾਂਦੀ ਉਹ ਬੰਦਾ ਉਸਲਵੱਟੇ ਲਈ ਦੀ ਉਹਦਾ
1: ਹੁੰਦੇ
0: ਤੇ ਉਸਕਣਾ ਹੋਰ ਖੁਸਕਣਾ ਹੁੰਦਾ ਜੇ ਫੁਸਫਸਾਹਟ ਜੀ ਕਰਨੀ
2: ਇਹ ਦੋਨੋਂ ਅਲੱਗ ਅਲੱਗ ਵਰਡ ਨੇ ਜੀ ਉਸਕਣਾ
0: ਖੁਸਕਣਾ ਤਾਂ ਖੁਸਕਣਾ ਤਾਂ ਹੁੰਦਾ ਜੇ ਚੁੱਕੇ ਜੀ ਖੁਸਕ ਜਾਣਾ ਮਤਲਬ ਕਿਸੇ ਚੀਜ਼ ਤੋਂ ਮਤਲਬ ਖਿਸਕ ਜਾਣਾ ਇੱਧਰ ਉੱਧਰ ਉਹਨੂੰ ਕਹਿ ਦਿੰਦੇ ਉਸਕਣਾ ਹੁੰਦਾ ਹੈ ਮਤਲਬ ਕੁਛ ਹੌਲੀ ਹੌਲੀ ਫੁਸਫਸਾਉਣਾ ਮਤਲਬ ਕੰਨ ਕੁੰਨ ਚ
1: ਨਹੀਂ ਨਹੀਂ ਉਲਟ ਨਹੀਂ ਹੋ ਗਿਆ
2: ਨਹੀਂ ਨਹੀਂ ਉਸਕਣਾ ਹੁੰਦਾ ਵੀ ਠੰਡੇ ਸਾਹ ਲੈਣੇ
0: ਓਕੇ
2: ਕੁਸਕਣਾ ਹੁੰਦਾ ਹਿਲ ਜੁਲ ਵੀ ਜੇ ਖਬਰਦਾਰ ਜੀ ਤੋਂ ਕੁਸਕਿਆ ਵੀ ਤਾਂ ਆਪਾਂ ਉੱਥੇ ਵਰਤਦੇ
0: ਹਾਂ ਮਤਲਬ ਲਾਸਟ ਵਾਲਾ ਵਰਡ
2: ਕੁਸਕੀ ਨਾ
1: ਬੋਲੀ ਨਾ ਕੁਛ ਵੀ
2: ਬੋਲੀ ਨਾ ਵੀ ਹਿਲ ਜੁਲ ਨਹੀਂ ਕਰਨੀ ਕੁਛ ਨਹੀਂ ਕਰਨਾ ਵੀ ਬੰਦੇ ਨੂੰ ਇੱਕ ਤਰ੍ਹਾਂ ਦਾ ਸਟੈਚੂ ਕਹਿ ਲੋ ਕਰ ਦੇਣਾ
0: ਜੇ ਤੂੰ ਹੁਣ ਕੁਸਕਿਆ ਨਾ ਖੁਸਕਣਾ ਜੇ ਖੁਸਕਿਆ ਨਾ ਹੁਣ ਤੇਰੀ ਦੇਖ ਤੇਰੀ ਖੈਰ
2: ਆ ਬਾ ਜੇ ਤੂੰ ਕੁਸਕਿਆ ਨਾ
1: ਤੇਰੀ ਖੈਰ ਨਹੀਂ ਖੁਸਕਾ ਨਹੀਂ ਕੁਸਕਾ
2: ਕੱਕੇ ਤੋਂ ਕੁਸਕਾ
1: ਕੱਕੇ ਤੋਂ ਕੱਕੇ ਤੋਂ
0: ਕੁਸਕਾ ਅੱਛਾ
1: ਤੁਸੀਂ ਤੁਸੀਂ ਮੈਨੂੰ ਲੱਗਦਾ ਖਿਸਕਣ ਦੇ ਨਾਲ ਕਰ ਰਹੇ ਹੋ ਉਹਨੂੰ
0: ਜੀ ਹਾਂਜੀ
2: ਇੱਕ ਰਹਿ ਗਿਆ ਤੁਹਾਡਾ ਲਫ਼ਜ਼
1: ਕਿਹੜਾ
0: ਪੱਖਣ
1: ਪੱਖਣ ਰਹਿ ਗਿਆ
2: ਪੱਖਣ ਜਾਂ
0: ਪੱਖਣ ਦੱਸਤਾ ਵੀ ਜੀ
1: ਅੱਛਾ ਨਹੀਂ ਦੱਸਿਆ
2: ਨਹੀਂ ਦੱਸਿਆ
0: ਕਿਸੇ ਚੀਜ਼ ਚ ਗੁਣਵੱਤਾ ਹੋਣਾ ਤੁਹਾਡਾ
2: ਨਹੀਂ
0: ਉਹਨੂੰ ਕਹਿ ਦਿੰਦੇ ਆ ਪੱਖਣ
1: ਚਲੋ ਆਪਾਂ ਬਾਕੀਆਂ ਦਾ ਇੰਤਜ਼ਾਰ ਕਰ ਲੈਂਦੇ ਹਾਂ ਜੇ ਹੋਰ ਕਹਿੰਦੇ
2: ਇੱਕ ਤਾਂ ਮਾਫ ਵੀ ਸੀਗਾ
1: ਇੱਕ ਤੇ ਬਹਿ ਵੀ ਆਪਾਂ
2: ਇੱਕ ਤਾਂ ਵੀ ਮਾਫ ਸੀ ਹੁਣ ਦੱਸੋ ਤੁਸੀਂ ਸਕੂਲ ਕਿਵੇਂ ਜਾਂਦੇ ਸੀ
0: ਸਕੂਲ ਵੀਰ ਜੀ ਹੁਣ 12ਵੀਂ ਤੱਕ ਤਾਂ ਮਤਲਬ ਸੀਬੀਐਸਈ ਬੋਰਡ ਚ ਤਾਂ ਬਾਹਰ ਹੀ ਰਹੇ ਆ ਕੋਚਾਂ ਤੇ ਜਾਂਦੇ ਸੀ
1: ਜਾਂ
0: ਤਾਂ ਕੋਚ ਹਾਂਜੀ ਸਕੂਲ ਕੋਚ ਹੁੰਦੀ ਹੈ ਨਾ ਆਪਣੀ ਕੋਚਿਸ ਆਉਂਦੀ ਹੈ ਤੇ ਉਹ ਲੈ ਕੇ ਜਾਂਦੇ ਸੀ ਸਾਨੂੰ ਸਕੂਲ ਕਈ ਜਗ੍ਹਾ ਨੇੜੇ ਸਕੂਲ ਹੁੰਦੇ ਤਾਂ ਪੈਦਲ ਚਲ ਜਾਣਾ ਤੇ ਜਿੱਥੇ ਦੂਰ ਹੁੰਦੇ ਸੀ ਫਿਰ ਕੋਚਿਸ ਜਾਂਦੇ ਸੀ ਪਰ ਬੀ ਏ ਮੈਨੇ ਪ੍ਰਾਈਵੇਟ ਕੀਤੀ ਕਿਉਂਕਿ ਡੈਡੀ ਦਾਮ ਵਾਲੇ ਪੋਸਟਿੰਗ ਹੋ ਗਈ ਸੀ ਤੇ ਪ੍ਰਾਈਵੇਟ ਕੀਤੀ ਹੈ ਤੇ ਪਿੰਡ ਰਹਿੰਦੇ ਸੀ ਤੇ ਮੇਰੇ ਐਕਸਪੀਰੀਅੰਸ ਹੈ ਕਿ ਜਦ ਮੇਰੇ ਐਗਜ਼ਾਮ ਹੋਣੇ ਉਸ ਟਾਈਮ ਨੇਰੀ ਚੱਕਣ ਦਾ ਟਾਈਮ ਹੁੰਦਾ ਸੀ ਨਾ ਤੇ ਮੇਰੀ ਹਿੰਦੀ ਦਾ ਪੇਪਰ ਆਣਾ ਮੇਰਾ ਕੁਛ ਨਾ ਕੁਛ ਹੋਣਾ ਤਾਂ ਮੈਂ ਗੱਡੇ ਤੇ ਜਾ ਕੇ ਆਈ ਉਹਦੇ ਮਤਲਬ ਰੇੜੇ ਤੇ ਜਾ ਕੇ ਜਿਹੜੀ ਆਪਣੇ ਖੱਚਰ ਰੇਡ ਨੀ ਚੱਲਦੀ ਮੈਂ ਉਹ ਤੇ ਸਾਰੇ ਦਰਖਤ ਟੁੱਟ ਗਏ ਬੱਸਾਂ ਬੁੱਸਾਂ ਚੱਲੇ ਨਾ ਕੋਈ ਟੈਂਪੂ ਨਾ ਕੁਛ ਨਾ ਤੇ ਪਿੰਡੋ ਖੱਚਰ ਵਾਲੀ ਰੇੜੀ ਜਾਂਦੀ ਪਈ ਸੀ ਮੈਂ ਉਹਦੇ ਉੱਤੇ ਬਹਿ ਕੇ ਫੇਰ ਪੇਪਰ ਦੇ ਕੇ ਆਈ ਸੀ ਆਪਣਾ ਚਾਰ ਰਾਜਪੁਰੇ ਜਾ ਕੇ
1: ਅੱਛਾ ਜਦੋਂ ਤੁਸੀਂ ਜਾਂਦੇ ਹੋ ਕੋਚਾਂ ਦੇ ਉੱਤੇ ਤੇ ਤੁਹਾਡਾ ਨਹੀਂ ਜੀ ਕਰਦਾ ਹੁੰਦਾ ਵੀ ਤੁਸੀਂ ਵੀ ਸਾਈਕਲਾਂ ਦੇ ਉੱਤੇ ਆਓ ਜਾਂ ਦੂਜੇ ਵਾਂਗੂ ਤੁਰ ਕੇ ਆਓ ਤੁਸੀਂ ਮਤਲਬ ਉਹ ਜਿਹੜੀ ਚੀਜ਼ ਬੰਦੇ ਕੋਲ ਨਹੀਂ ਹੁੰਦੀ ਦੂਸਰੇ ਕੋਲ ਹੁੰਦੀ ਹੈ ਉਹਦਾ ਹਮੇਸ਼ਾ ਖਿੱਚ ਜੀ ਰਹਿੰਦੀ ਹੈ
0: ਉਸ ਟਾਈਮ ਵੀਰ ਜੀ ਉਹੀ ਹੁੰਦਾ ਸੀ ਨਾ ਵੱਡਿਆਂ ਨੂੰ ਸਾਈਕਲ ਦੇਣੇ ਛੋਟਿਆਂ ਨੂੰ ਨਹੀਂ ਸਾਈਕਲ ਦੇਣੇ ਇਹਨਾਂ ਨਾਲ ਸ਼ੈਤਾਨੀਆਂ ਕਰਨੀਆਂ ਵੀਰ ਜੀ ਕੋਲ ਸਾਈਕਲ ਸੀ ਦੀਦੀ ਕੋਲ ਸੀ ਮੇਰੇ ਕੋਲ ਸੁਖਵਿੰਦਰ ਕੋਲ ਨਹੀਂ ਸੀ ਵੀਰ ਜੀ ਨੇ ਆਪਣੇ ਦੋਸਤਾਂ ਨਾਲ ਜਾਣਾ ਤੇ ਉਹ ਸਾਈਕਲ ਤੇ ਜਾਂਦਾ ਸੀ ਤੇ ਸਾਨੂੰ ਹੁੰਦਾ ਸੀ ਕਿ ਅਸੀਂ ਮਤਲਬ ਛੋਟੀਆਂ ਹਲੇ ਸਾਡੇ ਤੋਂ ਕਿਤੇ ਵੱਜ ਬੁੱਜ ਜਾਣਾ ਜਾਂ ਗਿਰ ਜਾਣਾ ਸੇਫ ਨਹੀਂ ਹੈਗਾ ਤਾਂ ਕਰਕੇ ਫਿਰ ਸਾਨੂੰ ਕੋਚਾ ਤੇ ਭੇਜਦੇ ਸੀ ਡੈਡੀ
1: ਸਾਈਕਲ ਹੁੰਦੇ ਵੀ ਉਹਨੇ ਕਿਹਾ ਨਾ ਹਰ ਇੱਕ ਕੋਲ ਤੇ ਸਾਈਕਲ ਹੁੰਦਾ ਵੀ ਨਹੀਂ ਇੱਕ ਘਰ ਚ ਇੱਕ ਹੀ ਸਾਈਕਲ ਹੁੰਦਾ ਸੀ ਜਾਂ ਚਲੋ ਵੱਧ ਤੋਂ ਵੱਧ ਦੋ ਹੋ ਗਏ
2: ਨਹੀਂ ਫਿਰ ਇੱਕ ਲੇਡੀ ਸਾਈਕਲ ਚੱਲ ਪਿਆ ਸੀ ਨਾ
0: ਸਾਨੂੰ ਮਿਲਦਾ ਸੀ ਵੀਰ ਜੀ ਸਾਈਕਲ ਸਿਰਫ ਐਗਜ਼ਾਮਸ ਦੇ ਟਾਈਮ ਕਿਉਂਕਿ ਐਗਜ਼ਾਮ ਛੇਤੀ ਖਤਮ ਹੋ ਜਾਂਦੇ ਸੀ ਤੇ ਕੋਚਿਸ ਦਾ ਟਾਈਮ ਹੁੰਦਾ ਕਿ ਉਹਨਾਂ ਨੇ ਪੂਰਾ ਵੇਟ ਕਰਨਾ ਕਿ ਜਿਨ੍ਹਾਂ ਦੇ ਬੱਚੇ ਦੇ ਐਗਜ਼ਾਮ ਪਹਿਲਾਂ ਹੋ ਗਏ ਉਹਨਾਂ ਨੂੰ ਨਹੀਂ ਲੈ ਸਕਦੇ ਮਤਲਬ ਸਾਰਿਆਂ ਨੂੰ ਇਕੱਠੀ ਲੈ ਕੇ ਜਾਣਗੇ ਨਾ
2: ਇਹ ਵੀ ਫਰਕ ਹੁੰਦਾ
0: ਫਿਰ ਸਾਨੂੰ ਐਗਜ਼ਾਮਸ ਦੇ ਟਾਈਮ ਫਿਰ ਸਾਈਕਲ ਮਿਲਦੇ ਸੀ ਫਿਰ ਅਸੀਂ ਪੂਰੀ ਸ਼ੈਤਾਨੀਆਂ ਕਰਦੇ ਆਉਂਦੇ ਸੀ ਫਿਰ ਅਸੀਂ ਕਦੀ ਕਿਉਂਕਿ ਮਦਰਾਸ ਨਾ ਜੰਗਲ ਜਲੇਬੀਆਂ ਤੇ ਇਹ ਲੱਗਦੀ ਸੀ ਇਮਲੀਆਂ ਰਾਸਤੇ ਚ ਤੇ ਅਸੀਂ ਉਹ ਪੂਰਾ ਤੋੜ ਤੂੜ ਕੇ ਉਹ ਖਾ ਪੀ ਕੇ ਫਿਰ ਆਉਣਾ
1: ਪਹਿਲਾਂ ਪਹਿਲਾਂ ਕੀ ਕਿਹਾ ਤੁਸੀਂ ਕਿਹੜੀਆਂ ਜਲੇਬੀਆਂ
0: ਜੰਗਲ ਜਲੇਬੀ ਵੀਰ ਜੀ ਉਹ ਪੇਡਿਆਂ ਚ ਲੱਗਦੀ ਆਈ ਥਿੰਕ ਹਰਿਆਣੇ ਚ ਵੀ ਲੱਗਦੀ ਵੀਰ ਜੀ ਉਹ ਗੋਲ ਗੋਲ ਜੀ ਹੁੰਦੀ ਹੈ ਜਿੱਦਾਂ ਜਲੇਬੀ ਨੀ ਹੁੰਦੀ
1: ਕੀ ਮਤਲਬ ਖਾ ਲਿਆ ਕੀ ਆ
0: ਹਾਂਜੀ ਫਰੂਟ ਹੈ ਵੀਰ ਜੀ ਉਹਨੂੰ ਜੰਗਲੀ ਜਲੇਬੀ ਕਹਿੰਦੇ ਆ ਪਰ ਉਹ ਜਿੱਦਾਂ ਆਪਣੇ ਤੁੱਕੇ ਨੀ ਹੁੰਦੇ ਜਿੱਦਾਂ ਉਹਦੇ ਤੇ ਲੱਗਦੇ ਕਿੱਕਰ ਤੇ ਲੱਗਦੇ ਆ
1: ਹਾਂਜੀ
0: ਹੈ ਕੁਛ ਉੱਦਾਂ ਦਾ ਹੀ ਹੁੰਦੇ ਪਰ ਇਹ ਗੋਲ ਜੀ ਹੁੰਦੀ ਜਦ ਜਲੇਬੀ ਦੀ ਸ਼ੇਪ ਚ ਹੁੰਦੇ ਤੇ ਫਿਰ ਉਹਨੂੰ ਛਿੱਲੋ ਨਾ ਇਹਦੇ ਅੰਦਰ ਮਤਲਬ ਗੁੱਦਾ ਜਿਹਾ ਹੁੰਦਾ ਵਿੱਚ ਸੀਡ ਹੁੰਦੀ ਆ
1: ਤੇ ਸਵਾਦ ਹੁੰਦੀ ਮਿੱਠੀ ਹੁੰਦੀ ਕਿ ਖੱਟੀ
0: ਹੁੰਦੀ ਹਾਂਜੀ ਮਿੱਠੀ ਮਿੱਠੀ ਹੁੰਦੀ ਵੀਰ ਜੀ ਉਹ
2: ਕੋਈ ਨਹੀਂ ਦਿਮਾਗ ਚ ਨਹੀਂ ਆ ਰਹੀ
1: ਮੇਰੇ ਵੀ ਨਹੀਂ ਹੈਗੀ ਫਿਰ ਧਿਆਨ ਚ ਜੰਗਲੀ ਜਲੇਬੀ
0: ਪਤਾ ਨੀ ਕੀ ਜੰਗਲੀ ਜਲੇਬੀ ਕਹਿੰਦੇ ਸਾਡੇ ਉੱਤੇ ਨਾ
1: ਝਾੜੀਆਂ ਝਾੜੀਆਂ ਚ ਲੱਗਦੀ ਹੈ ਮਤਲਬ ਉਹ ਹੁੰਦੀਆਂ ਨੇ ਕਿੱਦਾਂ ਦਾ ਹੁੰਦਾ ਵਾ ਇਹਦਾ ਰੁੱਖ ਕਿੱਦਾਂ ਦਾ ਹੁੰਦਾ ਇਹਦਾ
0: ਓਦਾਂ ਹੀ ਇਹਦੇ ਜੰਗਲੀ ਜਲੇਬੀ ਦਾ ਹੀ ਦਰਖਤ ਹੁੰਦਾ
1: ਨਹੀਂ ਝਾੜੀਆਂ ਹੁੰਦੀਆਂ ਨੇ ਜਿੱਦਾਂ ਆਪਣੇ ਮਲੇ ਹੁੰਦੇ ਆ ਬੇਰੀਆਂ ਹੁੰਦੀਆਂ
0: ਨਹੀਂ ਨਹੀਂ ਨਹੀਂ ਨਹੀਂ ਨਹੀਂ ਪੇੜਾਂ ਤੇ ਪੇਡੇ ਹੁੰਦੇ ਵੀ ਜੀ ਦਰਖਤ ਪੂਰੇ ਪ੍ਰੋਪਰ
1: ਪੂਰੇ ਵੱਡੇ ਵੱਡੇ ਦਰਖਤ ਹੁੰਦੇ
0: ਮਤਲਬ ਹਾਂਜੀ ਵੱਡੇ ਵੱਡੇ ਦਰਖਤ ਹੁੰਦੇ ਤੁਹਾਨੂੰ ਮਤਲਬ ਡਲੇ ਡੁਲੇ ਮਾਰ ਕੇ ਤੋੜਨੀ ਪੈਂਦੀ ਸੀ
1: ਨਹੀਂ ਫਿਰ ਇਹ ਨਹੀਂ
0: ਤੇ ਅਸੀਂ ਤਾਂ ਪੂਰੀ ਕਾਰਵਾਈ ਹੁੰਦੀ ਸੀ ਕਿ
1: ਬੜੀ ਵਾਇਲਡ ਜਲੇਬੀ ਜੰਗਲੀ ਜਲੇਬੀ ਹੈ
0: ਤੇ ਵੀਰੇ ਪੂਰੀ ਉੱਠੀ ਹਰਕਤਾਂ ਪੂਰੀ ਕੀਤੀ ਹੋਈਆਂ ਨੇ ਸਾਈਕਲਾਂ ਤੇ ਜਾਣਾ ਤੇ ਥੱਲੇ ਸਾਈਕਲਾਂ ਤੇ ਖੜੇ ਕਰਕੇ ਥੱਲੇ ਕੁੜੀਆਂ ਨੇ ਇੱਕ ਦੋ ਨੇ ਸਾਈਕਲ ਫੜਨਾ ਤੇ ਸਾਈਕਲ ਦੇ ਪਿਛਲੀ ਕਾਠੀ ਦੇ ਉੱਤੇ ਪੈਰ ਤਰ ਕੇ ਫਿਰ ਜੰਗਲੀ ਲੇਬੀ ਲੱਕੜ ਨਾਲ ਤੋੜ ਕੇ ਵੀ ਖਾਂਦੇ ਸੀ
2: ਹਾਂ ਇਹ ਇਮਲੀ ਵਰਗੀ ਹੁੰਦੀ ਹੈ ਵੀ ਕਿ ਰਾਉਂਡ ਸ਼ੇਪ ਚ ਹੋਏ
1: ਰਾਉਂਡ ਸਾਹਿਬ ਨੇ ਕੱਢ ਤੇ ਲਈ ਪਰ ਮੈਂ ਨਹੀਂ ਵੇਖੀ ਕਦੀ
2: ਜੰਗਲੀ ਜਲੇਬੀ
1: ਜਾਂ ਫਿਰ ਸਾਡੇ ਹੁੰਦੀ ਨਹੀਂ
0: ਹੈ ਤੇ ਜਿਹੜੀ ਵੀਰ ਜੀ ਤੂਰ ਵੀਰ ਜੀ ਕਹਿੰਦੇ ਪਏ ਸੀ ਨਾ ਆਪਣੀ ਡਾਂਗਰੀ ਤੇ ਘੱਗਰ ਵਗੈਰਾ ਘੱਗਰ ਵੀਰ ਜੀ ਸਾਡੇ ਪਿੰਡ ਤੋਂ ਨਾਲ ਜਾਂਦਾ ਤੇ ਚੀਕੇ ਮੇਰੇ ਤਾਇਆ ਜੀ ਨਾਲ ਉੱਥੇ ਤੱਕ ਮਤਲਬ ਚਾਰ ਤਿੰਨੋ ਨਦੀਆਂ ਮਿਲਦੀਆਂ ਜਾ ਕੇ ਘੱਗਰ ਤੇ ਆਪਣਾ
2: ਘੱਗਰ ਡਾਂਗਰੀ ਤੇ ਮਾਰਕੰਡਾ
0: ਡਾਂਗਰੀ ਤੇ ਮਾਰਕੰਡਾ ਹਾਂਜੀ
2: ਪਾਗਲ ਚ ਮਿਲਦੇ ਆ ਜੀ
0: ਆਈ ਥਿੰਕ ਇਹਦੇ ਵਿੱਚ ਜੀ ਆਪਾਂ ਉਹ ਵੀ ਦਿੰਦੇ ਹਾਂ ਸ਼ਾਇਦ ਆਪਾਂ ਜਿੱਦਾਂ ਉਹ ਕਹਿੰਦੇ ਨਾ ਕਿ ਇਹਦੇ ਵਾਸਤੇ ਚੰਗਾ ਮੰਜਦਾ ਆਪਾਂ ਪੂਜਦੇ ਇਹਨੂੰ
2: ਮੱਥਾ ਵੀ ਟਿਕਦਾ
0: ਜਿੰਨੇ ਆਪਾਂ ਤੁਸੀਂ ਪੂਜਦੇ ਹੋ ਨਾ ਕਿ ਕਹਿੰਦੇ ਕਿ ਫਿਰ ਪਾਣੀ ਪੂਣੀ ਦੀ ਮਾਰ ਤੁਹਾਨੂੰ ਨੀ ਪੈਂਦੀ ਖੇਤਾਂ ਉਹ ਤਾਂ ਏਦਾਂ ਦਾ ਡਰ ਹੁੰਦਾ ਨਾ ਕਿ ਪਾਣੀ ਹੁੰਦਾ ਤੇ ਆਪਾਂ ਸਾਰੇ ਉਹਨੂੰ ਪੂਜਦੇ ਆ ਕਿ ਮਤਲਬ ਜਦ ਆਏ ਤਾਂ ਉਛਲੇ ਨਾ ਸਾਨੂੰ ਨੁਕਸਾਨ ਨਾ ਪਹੁੰਚਾਵੇ
2: ਆਮ ਤਾਂ ਨਹੀਂ ਜਾਵਾਂ ਕਰਾਂ ਤੇ ਹਰ ਐਤਵਾਰ ਵਾ ਖੀਰ ਮਿਲਾ ਕਰਦੀ ਮਿੱਠੇ ਚੌਲ ਖੀਰ
0: ਹਾਂ ਮਿੱਠੇ ਚੌਲ ਗੁੜ ਵਾਲੇ ਚੌਲ
2: ਔਰ ਵਾਹ ਲੱਗ ਰਹੇ ਤੇ ਕਿੱਲਾ ਕੇ ਪੇੜ ਉਸਕੇ ਪੱਤੇ ਮੇ ਪਵਾ ਉਸਕੇ ਪੱਤੇ ਮੇ ਪਵਾ ਲਿਆ ਕਰਦੇ ਖੀਰ ਚੌਲ ਸਾਰੇ ਨਾ ਵਾਹ ਕਹਾਂ ਪਲੇਟਾਂ ਵਾ
0: ਕਿੱਲਾ ਕੇ ਪੱਤੇ ਵਾਹ ਕਹਾਂ ਕਿੱਲਾ ਕੇ
2: ਅਰੇ ਮਾਰੇ ਮੰਦਰ ਮੇ ਲੱਗ ਰਹੇ ਨਾ ਹਾਂ ਮੰਦਰ ਮੇ ਪ੍ਰਸ਼ਾਦ ਬੰਟਾ ਕਰਾਂਦੇ ਪੱਤੇ ਤੋੜ ਲਿਆ ਕਰ ਉਸ ਪਰ ਰੱਖ ਲੇ ਪ੍ਰਸ਼ਾਦ ਗਰਮ ਹੋਇਆ ਤਾਂ ਦਲੀਆ ਜਿਸਕੀ ਜੋ ਸਰਦਾ ਬਣਵਾ ਕੇ ਲਿਆਉਣਾ
0: ਹਾਂ
2: ਦਲੀਆ ਬਹੁਤ ਆ ਰੰਗ ਬਿਰੰਗੇ ਚੌਲ ਜਿਹਨੂੰ ਕਹਾ ਜਰਦਾ ਉਸ ਰੰਗ ਵਾਲੇ ਚੌਲ ਦੇ ਸੋਚਿਆ ਕਰਦੇ ਵੀ ਤੇਰੇ ਰੰਗ ਕਿਸ ਤਰ੍ਹਾਂ ਕਰਾਂ ਇਸ ਚੌਲਾਂ ਨੂੰ
0: ਪਰ ਇਹ ਮਾਰੇ ਯਹਾਂ ਤੋਂ ਰੰਗ ਵਾਲੇ ਤਾਂ ਚੌਲ ਨਹੀਂ ਬਣਾਇਆ ਕਰਦੇ ਮਾਰੇ ਯਹਾਂ ਤੋਂ ਬਣਾਇਆ ਗੁੜ ਵਾਲੇ ਜ਼ਿਆਦਾ
2: ਗੁੜ ਵਾਲੇ
0: ਰੰਗ ਵਾਲੇ ਤਾਂ ਮੈਨੇ ਜ਼ਿਆਦਾ ਨਹੀਂ ਖਾਏ ਹੈਗੇ ਗੁੜ ਵਾਲੇ ਜ਼ਿਆਦਾ ਖਾਏ ਮੈਨੇ
1: ਅਮ੍ਰਿਤ ਭੈਣ ਜੀ ਨੂੰ ਬਹੁਤੀ ਐਕਸਪਲੇਨੇਸ਼ਨ ਨਾਲ ਪੁੱਛਿਆ ਕਰੋ ਦੱਸਣ ਤੇ ਪਿੱਛੋਂ ਸੁਖਵਿੰਦਰ ਭੈਣ ਡਈ ਹੁੰਦੀ ਹੈ ਤੇ ਇਹ ਵਿਚਾਰੀ ਐਵੇਂ ਬਸ ਜਾਂਦੀ ਸ਼ਬਦਾਂ ਕੀ ਬਾਤ ਕਰੇ ਸੇ ਜਦੋਂ ਬੰਦੇ ਕੋਲ ਆਸਰਾ ਹੋਵੇ ਫਿਰ ਬੰਦਾ ਹਥਿਆਰ ਸੁੱਟ ਕੇ ਚੱਲਦਾ ਹੁੰਦਾ
0: ਮਾਰੀ ਡਿਕਸ਼ਨੀ ਦੀ ਤਾਂ ਸੁੱਕੀ ਵੀ ਸੁਖਵਿੰਦਰ ਹੈ ਮੈਂ ਤਾਂ ਸਿੱਧੀ ਸਾਧੀ ਸੀ
1: ਥੈਂਕ ਯੂ ਭੈਣ ਜੀ
3: ਮਨੇ
1: ਤੋਂ ਬਹਿ ਬਹਿ ਕੇ ਸੁਣੇ ਸੁਣੇ ਸੇ
3: ਸ਼ਬਦ ਕਿਹੋ ਜਿਹੇ ਲਿਆਇਆ ਅੱਗੇ ਸੁੱਖ ਪਾਉਂਦੀ ਹੁੰਦੀ ਸੀ ਇੱਕ ਅੱਖਰ ਦੇ ਨਾਲ ਰਲਦੇ ਮਿਲਦੇ ਸਾਰੇ ਉਹੀ ਹੈ ਤੇ ਤੂੰ ਤਾਂ ਇੰਨਾ ਪਹਿਲੇ ਦਿਨ ਹੀ ਸਾਨੂੰ ਇੰਨੇ ਪਾਤਾ ਔਖੇ ਸਵਾਲ ਉਲਟੀ ਪਈ ਆ ਮੇਰਾ ਤਾਂ ਮੇਰੀ ਤਾਂ ਆਪ ਡਿਕਸ਼ਨਰੀ ਘਰੇ ਹੈ ਨੀ ਗੀ
1: ਅੰਕਲ
3: ਤੋਂ ਬੋਲਦੀ
2: ਮੈਂ ਵੀ ਅੱਗੋ ਕਿਤੇ ਪੁੱਛ ਕੇ ਲਿਆਉਣਾ ਅਸੀਂ ਵੀ ਤੁਸੀਂ
1: ਹਮਾ ਵੀ ਤੁਮਾ ਕਗਾ ਕਗਾ
3: ਮੈਂ ਕੋਸ਼ਿਸ਼ ਕੀਤੀ ਪਰ ਮੈਨੂੰ ਤਾਂ ਬਹੁਤ ਨੀ ਆਉਂਦੇ ਇਹਦੇ ਚ ਤਾਂ ਮਤਲਬ ਮੈਨੂੰ ਤਾਂ ਅੱਜ ਟੀਮ ਦਾ ਹੀ ਨੀ ਪਤਾ ਲੱਗਿਆ ਉਹ ਕਹਿੰਦੇ ਨੇ ਲੱਕੜੀਆਂ ਤੋਂ ਪਾਣੀ ਕੀਤਾ ਪਾਣੀ ਬਣਾਈਆਂ ਟੀਮਾਂ
1: ਮਿੱਟੀ ਦਾ ਡਲਾ ਜਾ ਹੁੰਦਾ ਵਾ ਛੋਟੇ ਜੀ
3: ਉਹ ਦਿਮਾਗ ਚ ਨੀ ਆਉਂਦੀ ਨਾ ਵੀ ਮਿੱਟਿਆ ਰੋਡ ਉਹ ਤਾਂ ਹੁਣ ਮੈਂ ਕਾਪੀ ਕੀਤੀ ਜਦੋਂ ਸੁਖਵਿੰਦਰ ਨੇ ਦੱਸਿਆ
1: ਅੱਛਾ ਉਹ ਚੋਂ ਪਤਾ ਲੱਗਾ ਓਕੇ
3: ਉਹ ਤਾਂ ਪਤਾ ਲੱਗਿਆ ਮੈਂ ਤਾਂ ਟੀਮ ਤੇ ਖਬਜਲੀ ਜਾਂਦੀ ਸੀ ਅੱਜ ਮੈਂ ਕਿਹਾ ਹੁੰਦਾ
1: ਪਿੰਡ ਰਹਿੰਦਿਆਂ ਨੂੰ ਟੀਮ ਕਿੱਦਾਂ ਭੁੱਲ ਸਕਦੀ ਹੈ ਜਿਵੇਂ ਟੀਮ ਮੰਨ ਲਓ ਕਿਸੇ ਨਾਲ ਲੜਨਾ ਹੋਵੇ ਤਾਂ ਟੀਮ ਕਿਸੇ ਨੂੰ ਕੋਈ ਕਾਂ ਡਾਉਣਾ ਹੋਵੇ ਚਿੜੀ ਕੋਈ ਪੰਛੀ ਡਾਉਣੇ ਹੋਣ ਤਾਂ ਟੀਮ ਗਲੇਲ ਚ ਪਾਉਣਾ ਹੋਵੇ ਤਾਂ ਟੀਮ
2: ਕਿਸੇ ਦਾ ਨਵਾਂ ਪਲਸਤਰ ਪੈਂਦਾ ਸੀ ਨਾ ਉੱਤੇ ਮਾਰਨੀ ਟੀਮ ਦੇ ਨਿਸ਼ਾਨ ਚ ਮਾਲਵੇ
3: ਵਾਲਿਆਂ ਦਾ ਉਵੇਂ ਵੀ ਫਰਕ ਆ ਸੀ
1: ਤੁਸੀਂ ਕੁਛ ਹੋਰ
3: ਉਵੇਂ ਪਤਾ ਵੀ ਟੀਮ ਹੁੰਦਾ ਏ ਪਰ ਉਵੇਂ ਨਹੀਂ ਅਸੀਂ ਵਰਤਦੇ ਨਹੀਂ ਗੇ
1: ਇਹਦੇ ਪੁਰਾਣਿਆਂ ਸਮਿਆਂ ਦਾ ਜਾਂ ਆਪਣੇ ਪਿੰਡ ਵਾਲਿਆਂ ਦਾ ਟੋਇਲਟ ਪੇਪਰ ਆ
2: ਨਹੀਂ ਨਹੀਂ ਆਂਟੀ ਨਹੀਂ ਸੋਚਦੇ ਅਸੀਂ ਤਾਂ ਵੇਲਣਾ ਹੀ ਮਾਰਦੇ ਆ ਵੱਟੇ ਨਹੀਂ ਮਾਰਦੇ
1: ਵੇਲਣਾ ਤਾਂ ਫਿਰ ਵਿਆਹ ਤੋਂ ਬਾਅਦ ਹੁੰਦਾ ਨਾ ਘਰ ਚ
2: ਬੰਦਾ ਯਾਦ ਮੱਝ ਵਾਲੇ ਬੰਦਾ ਹੀ ਮਾਰਦੇ
3: ਪਹਿਲਾਂ ਤਾਂ ਵੇਲਣਾ ਵੀ ਨਹੀਂ ਸੀ ਹੁੰਦਾ ਪਰ ਪਹਿਲਾਂ ਤਾਂ ਕੁੱਜੇ ਦੇ ਉੱਤੇ ਕੁੱਜਾ ਮੁੱਦਾ ਮਾਰ ਕੇ ਨਾ ਜਾਂ ਚੱਕਲਾ ਹੁੰਦਾ ਸੀ ਜਾਂ ਕੁੱਜਾ ਮੁੱਦਾ ਮਾਰ ਕੇ ਉਹਦੇ ਤੇ ਰੋਟੀ ਬਣਾਉਂਦੇ ਹੁੰਦੇ ਤਪ ਤਪ ਕੇ ਉੱਤੇ ਉਹਦੇ ਟਾਵਲ ਪੋਣਾ ਰੱਖ ਕੇ ਪੋਣਾ ਕਹਿੰਦੇ ਹੁੰਦੇ ਸੀ ਤੇ ਉਹ ਪੇੜਾ ਕਰਕੇ ਉੱਤੋਂ ਐ ਟੇਡੀ ਟੇਡੀ ਮੇਰੀ ਨਾਨੀ ਉਹਦੇ ਤੇ ਬਣਾਉਂਦੀ ਹੁੰਦੀ ਸੀ
1: ਮੈਂ ਕਿਹਾ ਉਦੋਂ ਕਣਕ ਦੀ ਨਹੀਂ ਸੀ ਨਾ ਜ਼ਿਆਦਾ ਆਪਣੇ ਥੱਪ ਕੇ ਦੀ ਮੱਕੀ ਦੀ ਹੋ ਗਈ ਜਾਂ ਬਾਜਰੇ ਦੀ ਹੋ ਗਈ ਜਾਂ ਬੱਠਲ ਆਪਣੇ ਸੋਰੀ ਆ ਜਿਹੜਾ ਕੋਦਰਾ ਕਾਦਰਾ
3: ਹੁੰਦੀਆਂ ਹੀ ਨਹੀਂ ਸੀ ਬਿੱਲਿਆ ਕਣਕਾਂ ਉਦੋਂ ਹੁੰਦੀਆਂ ਹੀ ਨਹੀਂ ਸੀ ਤਾਂ ਮਗਰੋਂ ਆਈਆਂ ਪਹਿਲਾਂ ਕਾ ਹੋਰ ਹੀ ਹੁੰਦੀਆਂ ਸੀਗੀਆਂ
2: ਅੜੀ ਤੁਹਾਡੇ ਰੋਟ ਬਣਾਉਂਦੇ ਸੀ ਰੋਟ
3: ਕਣਕਾਂ ਅਸੀਂ ਦੇਖੀਆਂ
2: ਹਾਂ ਰੋਟ ਬਣਾਉਂਦੇ ਸੀ ਰੋਟ
3: ਉਹ ਹਜੇ ਵੀ ਬਣਾਉਂਦੇ ਆ ਹਾਂ ਉਹ ਪਤਾ ਨੀ ਜਿਹੜੇ ਕਿਸੇ ਬਾਬੇ ਨੂੰ ਮੰਨਦੇ ਆ ਨਾ ਉਹ ਥੱਲਿਓਂ ਉਹ ਕਰਕੇ ਲਾ ਕੇ ਘੀਰਾ ਜਾ ਨੂੰ ਅੱਗ ਲਾ ਕੇ ਤਪ ਜਾਂਦਾ ਤੇ ਫਿਰ ਉਹ ਤੇ ਪਾਉਂਦੇ ਅਸੀਂ ਲਿਆ ਪਰ ਵੇਖਿਆ ਵੀ ਆ ਬਣਾਉਂਦੇ
2: ਕਿਸੇ
3: ਦੇ ਪਿੰਡ
1: ਬੜਾ ਤਕੜਾ ਪ੍ਰੋਸੈਸ ਹੈ ਉਹ ਮੈਂ ਵੇਖਿਆ ਪਰ ਸਾਡੇ ਨਹੀਂ ਬਣਾਉਂਦੇ
2: ਮੋਟੀ ਮੋਟੀ ਹੁੰਦੀ ਆ ਤੇ ਜਦੋਂ ਅਸੀਂ ਕੋਲੇ ਜੇ ਬਾਲ ਕੇ ਥੱਲੇ ਫਰਸ਼ ਬੜਾ ਗਰਮ ਹੋ ਜਾਂਦਾ ਉਹਨੂੰ ਬਿਲਕੁਲ ਸਾਫ ਕਰਕੇ
3: ਸਵਾ ਮਣ ਦਾ ਕੋਈ ਸੁੱਕਿਆ ਹੁੰਦਾ ਵੀ ਉਹਨਾਂ ਦਾ ਕੋਈ ਸਵਾ ਮਣ ਆਟੇ ਦਾ ਜਾਂ ਕਿੰਨੇ ਦਾ ਬਣਾਉਣਾ ਉਹਦੇ
2: ਉੱਤੇ ਫਿਰ ਉਹਨਾਂ ਨੇ ਦੁਬਾਰਾ ਘੀਰਾ ਲਾ ਦੇਣਾ ਤੇ ਜਦੋਂ ਪੱਕ ਜਾਂਦਾ ਫਿਰ ਉਹਨੂੰ ਝਾੜ ਕੇ ਸਾਫ ਕਰਕੇ ਤੇ ਫਿਰ ਘਿਓ ਲਾ ਕੇ ਤੇ ਫਿਰ ਉਹਨੂੰ
3: ਮਿੱਠੀ ਰੋਟੀ ਬਣਾਉਣੀ ਮੰਨੀ ਵੀ ਬਣਾਉਂਦੇ ਹੁੰਦੇ ਸੀ ਸਾਡੇ ਤਾਂ ਸ਼ਾਮ ਨੂੰ ਹਰੇਕ ਮੰਗਲਵਾਰ ਨੂੰ ਮੰਨੀ ਹਾਂ ਮੰਨੀ ਵੀ ਉਹ ਵੰਡਦੇ ਹੁੰਦੇ ਸੀ ਪਸ਼ੂਆਂ ਵਾਸਤੇ ਚੰਗੀ ਹੁੰਦੀ ਹੈਗੀ ਹਰੇ ਉਹ ਸਾਡੀ ਤਾਂ ਮੇਰੀ ਮਾਂ ਵੀ ਉਹ ਤਾਂ ਬਣਾਉਂਦੀ ਹੁੰਦੀ ਸੀਗੀ
1: ਡੋ ਤੇ ਉਹਦਾ ਇਹੋ ਹੀ ਆ ਨਾ ਪੂੜੇ ਵਾਲਾ ਹੀ ਆ ਮਾਲ ਪੂੜੇ ਵਾਲਾ ਹੀ ਆ ਡੋ ਨਹੀਂ ਮਾਲ ਪੂੜੇ ਵਾਲਾ ਨਹੀਂ ਦੂਜੇ ਪੂੜੇ ਵਾਲਾ ਰੋਟ ਆਪਣੇ ਉਹਦੀ ਕਾਪੀ ਜੀ ਕਰ ਲੈਂਦੇ ਨਾ ਬੜੇ ਓਦਾਂ ਹੀ ਮੋਟੀ ਜੀ ਰੋਟੀ ਜਿਹੜੀ ਆ ਗੁੜ ਚ ਗੁੰਨ ਕੇ ਬਣਾ ਲੈਂਦੇ ਉਹਨੂੰ ਕਹਿ ਦਿੰਦੇ ਰੋਟ ਪਰ ਅਸਲ ਜਿਹੜਾ ਤੁਸੀਂ ਕਹਿ ਰਹੇ ਹੋ
3: ਕੀ ਹੁੰਦਾ ਸੀ ਇੱਕ ਲਾਗੀ ਹੁੰਦਾ ਸੀ ਉਹਨੇ ਘਰਾਂ ਚ ਕਹਿ ਕੇ ਜਾਣਾ ਭਾਈ ਫਲਾਨਿਆਂ ਦੇ ਅੱਜ ਰੋਟ ਬਣਿਆ ਗਾ ਤੇ ਤੁਸੀਂ ਲਿਆਓ ਫਿਰ ਅਸੀਂ ਕੀ ਕਰਨਾ ਜੋ ਛੋਟੇ ਦਾਣੇ ਲੈ ਕੇ ਜਾਣੇ ਹੁੰਦੇ ਸੀ ਆਪਦੇ ਭਾਂਡੇ ਚ ਪਾ ਕੇ ਤੇ ਉਹਦੇ ਉੱਥੇ ਦਾਣੇ ਦੇ ਉਹਨੇ ਤੇ ਉਹਨਾਂ ਨੇ ਸਾਨੂੰ ਟੁਕੜਾ ਜਿਹਾ ਵੱਡਾ ਵੱਡਾ ਵਾਹਵਾ ਹੁੰਦਾ ਸੀਗਾ
2: ਰੋਟ ਅਫਗਾਨਿਸਤਾਨ ਚ ਵੀ ਬੜੇ ਬਣਾਉਂਦੇ ਆ ਉਹ ਬੜੇ ਮੋਟੇ ਬਣਾਉਂਦੇ ਉਹ ਵੀ ਇੱਦਾਂ ਹੀ ਬਣਾਉਂਦੇ ਆ
1: ਉਹ ਤਾਂ ਰੋਟੀ ਬੜੀ ਮੋਟੀ ਬਣਾਉਂਦੇ ਨਾ ਬੜੀ ਵੱਡੀਆਂ ਵੱਡੀਆਂ ਉਹਨਾਂ ਦੇ ਇੱਥੇ ਰੈਸਟੋਰੈਂਟ ਚ ਚੱਲ ਜਾਓ ਤੇ ਭੁਲੇਖੇ ਨਾਲ ਨਾਨ ਤੁਸੀਂ ਆਰਡਰ ਕਰ ਦੋ ਮੁੜ ਕੇ ਅੱਧੇ ਵੀ ਨਹੀਂ ਖਾਧੇ ਜਾਂਦੇ
2: ਉਹ ਤਾਂ ਨਾਨ ਏਡਾ ਹੁੰਦਾ ਵੀ ਉਹ ਨਾਨ ਏਡਾ ਗਰਮ ਹੁੰਦਾ ਠੰਡ ਲੱਗੇ ਬੁੱਕਲ ਮਾਰ ਕੇ ਉਹਨਾਂ ਬਾਹਰ ਲਿਆ
1: ਨਹੀਂ ਏਦਾਂ ਹੀ ਆ ਰਜਾਈ ਜਿਹੜਾ ਆਂਟੀ ਤੁਸੀਂ ਕਿੱਦਾਂ ਜਾਂਦੇ ਰਹੇ ਸਕੂਲ
3: ਅਸੀਂ ਤਾਂ ਬਿੱਲੇ ਸਕੂਲ ਨੇੜੇ ਸੀ ਸਾਡੇ ਘਰ ਦੇ ਸਕੂਲ ਬਹੁਤ ਨੇੜੇ ਸੀਗਾ
1: ਦੂਰ ਕੇ ਨਹੀਂ ਹਾਂ
3: ਅੱਧੀ ਛੁੱਟੀ ਵਿਅਸਤ ਆ ਕੇ ਮੱਝਾਂ ਨੂੰ ਧੁੱਪੇ ਛਾਵੇਂ ਕਰਕੇ ਜਾਣਾ ਉਹਨੂੰ ਉੱਪਰ ਛਾਵੇਂ ਜੇ ਹੁੰਦੀਆਂ ਸੀ ਉਹਨਾਂ ਨੂੰ ਅੰਦਰ ਕਰਕੇ ਜਾਣੀਆਂ ਜਦੋਂ ਸਿਆਲਾਂ ਚ ਵੀ ਨਰਮਾ ਨੁਰਮਾ ਹੁੰਦਾ ਸੀ ਸਾਡੇ ਜਦੋਂ ਘਰਦਿਆਂ ਨੇ ਨਰਮਾ ਚੁਗਣ ਗਿਆ ਹੋਣਾ ਤੇ ਦਾਦੀ ਹੁੰਦੇ ਸੀ ਇਕੱਲੇ ਘਰੀ ਫਿਰ ਅਸੀਂ ਉਹਨਾਂ ਨੂੰ ਛਾਵੇਂ ਕਰਕੇ ਜਾਣਾ ਤੇ ਫਿਰ ਆਪਦਾ ਸਾਰਾ ਕੰਮ ਬਸ ਸੰਨੀ ਦਾ ਕੰਮ ਇਕੱਠਾ ਇਕੱਠਾ ਕਰਕੇ ਜਾਣਾ, ਧੂੜੀ ਵੀ ਪਾ ਜਾਣੀ ਕਈ ਵਾਰੀ ਤਾਂ ਛੇਤੀ ਛੇਤੀ ਆ ਕੇ ਅੱਧੀ ਛੁੱਟੀ
2: ਤੁਹਾਡੇ ਪੇਕੇ ਤੇ ਮਾਲਵੇ ਦੇ ਨਾ
3: ਮਾਲਵੇ ਚ ਅਸੀਂ ਪੇਕੇ ਸਹੁਰੇ ਮਾਲਵੇ ਚ ਹੀ
2: ਰੋਟ ਵੀ ਇੱਧਰ ਦਾ ਸਾਰਾ
3: ਮੇਰੇ ਪੇਟ ਘਰੋੜੀ ਦੇ ਬੱਚੇ ਦੇ ਪੈਰ ਦੇ ਵਿੱਚ ਸੂਲ ਵੱਜ ਗਈ ਕਿਉਂਕਿ ਕਿੱਕਰ ਤੇ ਚੜ ਕੇ ਤੁੱਕੇ ਲਾਉਂਦਾ ਸੀ ਤੇ ਫੇਰ ਮੈਂ ਬਰੀਕ ਸੂਈ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਹਨਾ ਤੇ ਬਾਅਦ ਚ ਮੇਰੀ ਸੂਈ ਮੂਹਰੋਂ ਖੁੰਡੀ ਜੀ ਸੀਗੀ ਤੇ ਫਿਰ ਮੈਂ ਉਹਨੂੰ ਨਾ ਢੀਮ ਤੇ ਰਗੜ ਕੇ ਥੋੜੀ ਜਿਹੀ ਤਿੱਖੀ ਕੀਤਾ ਤੇ ਫਿਰ ਮੈਂ ਉਹਨੂੰ ਮੰਜੇ ਤੇ ਬਿਠਾਤਾ ਤੇ ਉਹ ਮੰਜੇ ਤੇ ਬੈਠਾ ਉਸਲ ਵੱਟੇ ਹੀ ਮਾਰੀ ਜਾਵੇ ਉਸਲ ਵੱਟੇ ਹੀ ਮਾਰੀ ਜਾਵੇ ਫਿਰ ਮੈਂ ਉਹਨੂੰ ਕਿਹਾ ਹੁਣ ਸਾਰਾ ਦਿਨ ਕੁਸਕਣਾ ਨੀ ਇੱਥੇ ਹੀ ਬੈਠਾ ਰਹਿਣਾ ਇੱਥੇ ਮੇਰਾ ਤਿਉਰ ਪਿਆ ਹੈਗਾ ਤੇ ਇਹਦਾ ਧਿਆਨ ਰੱਖੀ ਇੰਨਾ
1: ਕਿਹਾ ਕਿਹਨੂੰ ਕਿਹਾ ਆਂਟੀ ਤੁਸੀਂ
3: ਮੈਂ ਤਾਂ ਤਿਉਰ ਵੇਲੇ ਮੈਂ ਤਾਂ ਉਹ ਕਾਪੀ ਕੀਤੀ ਹੈਗੀ ਮੈਨੂੰ ਤਾਂ ਸੱਚੀ ਨੀ ਪਤਾ ਲੱਗਿਆ ਅੱਜ ਤਿਉਰ ਵੀ ਨੀ ਪਤਾ ਲੱਗਿਆ
1: ਹਾਂ ਨਹੀਂ ਫਿਰ ਤਿਉਰ ਇੱਥੇ
3: ਤਿਉਰ ਗਲਤ ਹੈ ਮੈਨੂੰ ਲੱਗਦਾ ਹਨਾ ਤਿਉਰ ਮੇਰਾ ਗਲਤ
1: ਤਿਉਰ ਨਹੀਂ ਫਿੱਟ ਹੋਇਆ ਤੇ ਟੀਮ ਵੀ ਪ੍ਰੋਪਰ ਨਹੀਂ ਫਿੱਟ ਹੋਈ ਹਾਂ ਕਿਉਂਕਿ ਟੀਮ ਦੇ ਉੱਤੇ ਤਿੱਖਾ ਨਹੀਂ ਕੁਝ ਵੀ ਕੀਤਾ ਜਾ ਸਕਦਾ
3: ਨਹੀਂ ਡਲੇ ਜੇ ਦੇ ਉੱਤੇ ਆਪਾਂ ਜਿਵੇਂ ਚਾਕੂ ਚੁਕੂ ਤਾਂ ਤਿੱਖੇ ਕਰ ਲੈਂਦੇ ਹੁੰਦੇ ਸੀ
2: ਟੀਮ ਕੱਚੀ ਵੱਟੇ ਨੂੰ
1: ਉਹ ਰੋੜੇ ਤੇ ਕਰ ਲਈਦੇ ਨਾ ਇਹ ਕੱਚੀ ਜਿਹੜੀ ਮਿੱਟੀ ਦੀ ਟੀਮ ਹੈ
2: ਮੈਂ ਪਹਿਲੀ ਤੁਸੀਂ ਵਧੀਆ ਸੋਹਣਾ ਪਰੋਇਆ ਬੜਾ ਵਧੀਆ
3: ਹਾਂ ਨਹੀਂ ਨਹੀਂ ਤਿਉਰ ਮੈਨੂੰ ਵੀ ਲੱਗੀ ਜਾਂਦਾ ਵੀ ਮੈਂ ਸਮਥਿੰਗ ਰੋਂਗ ਹੈਗਾ ਤਿਉਰ ਇੱਕ ਤਾਂ ਉਹ ਤਾਂ ਹੁੰਦਾ ਤਿਉੜ ਪਰ ਜਿਹੜਾ ਆਪਾਂ ਲੌੜ ਨੂੰ ਬਣਾਉਣੇ ਹੁੰਦੇ ਦੁੱਧ ਦੀਆਂ ਧਾਰਾਂ ਜੀਆਂ ਮਾਰ ਕੇ ਤਿਉੜ ਹੁੰਦਾ ਇਹ ਤਿਉਰ ਹੈ
2: ਤਿਉਰ ਚਲੋ ਅੱਗੇ ਦੱਸਦੇ ਜਾ ਕੇ ਤਿਉਰ
3: ਕੋਈ ਨੀ ਮੈਂ ਸੁਣੂੰਗੀ ਬਲੇ
1: ਥੈਂਕ ਯੂ ਅੱਛਾ ਤੁਹਾਡੇ ਤੁਹਾਡੇ ਇਲਾਕੇ ਚ ਕੀ ਕਹਿੰਦੇ ਮਿੱਟੀ ਦੇ ਡਲੇ ਨੂੰ ਤੁਹਾਡੇ ਕੀ ਕਹਿੰਦੇ ਆ ਟੀਮ ਨੂੰ
3: ਅਸੀਂ ਡਲਾ ਹੀ ਕਹਿੰਦੇ ਆ ਬਲੇ ਡਲਾ ਹੀ ਕਹਿੰਦੇ ਹਾਂ ਹਾਂ
1: ਤੁਹਾਡੇ ਉਹ ਡਲੇ ਉਹ ਵੀ ਭਗਵੰਤ ਮਾਨ ਵੀ ਡਲੇ ਕਹਿੰਦਾ ਹੁੰਦਾ ਨਾ
3: ਹੁਣ ਤਾਂ ਡਲੇ ਹੈ ਵੀ ਨੀ ਗੇ ਬਲੇ ਹੁਣ ਕੱਚੇ ਅੱਗੇ ਕੱਚੀਆਂ ਕੰਧਾਂ ਹੁੰਦੀਆਂ ਸੀ ਉਹਦੇ ਚ ਕੱਚੀਆਂ ਇੱਟਾਂ ਦੇ ਹੁੰਦੇ ਸੀ ਛੱਪੜਾਂ ਦੇ ਹੋ ਜਾਂਦੇ ਹੁਣ ਤਾਂ ਡਲੇ ਹੈ ਨੀ ਗੇ ਦੇਖਣ ਨੂੰ
1: ਜੀ ਜੀ ਨਹੀਂ ਹੁਣ ਤੇ ਨਹੀਂ ਹੁਣ ਤੇ ਕੁਛ ਨੀ ਹੁਣ ਤੇ ਨਾਲ ਦੀ ਨਾਲ ਹੀ ਵਾਹ ਪੱਧਰੀ ਕਰ ਦਿੱਤਾ
3: ਹੋਰ ਸੱਚ ਮੈਂ ਕਹਿੰਦੀ ਜਿਹੜੇ ਮੈਂ ਕਿਹਾ ਤੁਸੀਂ ਕਹਿੰਦੇ ਸੀ ਖੇਤਾਂ ਚ ਸਾਡੇ ਨਾ ਇੱਥੇ ਅਸੀਂ ਇੰਡੀਆ ਗਏ ਤੇ ਸਾਡੇ ਖੇਤ ਦੇ ਵਿੱਚ ਪਈ ਨਾ ਜਿਹਨਾਂ ਕੋਲ ਪਹਿਲਾਂ ਅਸੀਂ ਪੈਲੀ ਦਿੱਤੀ ਸੀ ਉਹਨਾਂ ਨੇ ਵਾਹ ਪੀ ਸੀ ਵਿੱਚ ਬੀਜ ਲਿਆ ਸੀ ਤੇ ਐਤਕੀ ਨਾ ਉਹਨਾਂ ਨੇ ਪਹੀ ਰੱਖੀ ਹੋਈ ਸੀਗੀ ਤੇ ਅਸੀਂ ਬਹੁਤ ਖੁਸ਼ ਹੋਏ ਵੀ ਕਿਉਂਕਿ ਵੀ ਆਪਾਂ ਕੋਲੇ ਵੀ ਮੋਟਰ ਦੇ ਜਾ ਸਕਦੇ ਹਾਂ ਨਾ ਆਪਦੀ ਗੱਡੀ ਲੈ ਕੇ ਸਕੂਟਰ ਲੈ ਕੇ ਤੇ ਬਹੁਤ ਖੁਸ਼ ਹੋਏ ਤੇਰੇ ਅੰਕਲ ਉਹਨੂੰ ਕਹਿੰਦੇ ਕਹਿੰਦੇ ਮੈਂ ਤੈਨੂੰ ਇਹਦੇ ਵੀ ਇੰਨੀ ਥਾਂ ਦੇ ਵੀ ਤੈਨੂੰ ਠੇਕਾ ਵੀ ਨੀ ਲਊਂਗਾ ਵੀ ਤੂੰ ਇਹ ਬਹੁਤ ਵਧੀਆ ਕੰਮ ਕੀਤਾ ਜਿਹੜਾ ਤੂੰ ਪਹੀ ਰੱਖੀ ਹੈਗੀ ਵੀ ਸਾਡੀ ਪੁਰਾਣੀ ਪਹੀ ਹੁੰਦੀ ਸੀਗੀ ਪਹਿਲਾਂ ਤੇ ਉਹ ਫਿਰ ਵਿੱਚ ਕੁਛ ਸਾਲ ਆਏ ਉਹਨਾਂ ਨੇ ਵਾਹ ਤੀ ਵੀ ਵਾਹ ਕੇ ਵਿੱਚ ਲਾ ਲਈ ਫਿਰ ਇਹਨਾਂ ਨੇ ਫਿਰ ਹੁਣ ਜਿਹਨਾਂ ਕੋਲੇ ਹੈਗੀ ਜ਼ਮੀਨ ਤੇ ਉਹਨਾਂ ਨੇ ਵੀ ਪ੍ਰੋਪਰ ਪਹੀ ਰੱਖੀ ਹੋਈ ਹੈ ਮੋਟਰ ਨੂੰ ਜਾਣ ਨੂੰ ਹਾਂ ਵੀ ਉਹ ਵਧੀਆ ਜਾਲਾ ਉਹਨਾਂ ਸੌਖਾ ਉੱਥੇ ਇਹ ਵੀ ਵਧੀਆ ਚੀਜ਼ ਆਈ
1: ਥੈਂਕ ਯੂ ਆਂਟੀ
3: ਓਕੇ
1: ਸਤਿ ਸ਼੍ਰੀ ਅਕਾਲ ਆਂਟੀ ਸਿਮਰਨ ਜੀ ਕਹਿੰਦੇ ਨੇ ਕਿ ਤੂਰ ਸਾਹਿਬ ਨੂੰ ਸਕੂਲ ਟਾਈਮ ਚ ਕਾਲਜ ਦਾ ਚਾਅ ਇੱਦਾਂ ਚੜਿਆ ਵਾ ਜਿਵੇਂ ਫੁਕਰੇ ਮੂਵੀ ਚ ਚੂਚੇ ਨੂੰ ਚੜਿਆ ਸੀ ਤੇ ਉਹ ਜਲੇਬੀਆਂ ਕਹਿੰਦੇ ਪਹਾੜੀ ਕਿੱਕਰ ਦੀਆਂ ਫਲੀਆਂ ਹੁੰਦੀਆਂ ਵਾ
2: ਪਹਾੜੀ ਕਿੱਕਰ ਦੀਆਂ
1: ਹਾਂ ਪਹਾੜੀ ਕਿੱਕਰ ਸਾਡੇ ਹੁੰਦੀਆਂ ਸੀ ਪਹਾੜੀ ਕਿੱਕਰਾਂ ਪਰ
2: ਉਹਦੀ ਫਲੀਆਂ ਲੰਬੀ ਕਈਆਂ ਦੀ ਲੰਬੀ ਚਲੀ ਜਾਂਦੀਆਂ ਨੇ ਡਿਪੈਂਡ ਕਰਦਾ ਜਿਵੇਂ ਪਹਾੜੀ ਕਾਂ ਹੁੰਦਾ ਦੂਜਾ ਕਾਂ ਹੁੰਦਾ ਉਹਦਾ
1: ਮੈਨੂੰ ਲੱਗਦਾ ਇਲਾਕੇ ਦੇ ਹਿਸਾਬ ਨਾਲ ਵੀ ਕਈ ਚੀਜ਼ਾਂ ਜਿਹੜੀਆਂ ਨੇ ਉੱਥੇ ਉਸ ਹਿਸਾਬ ਦਾ ਨਹੀਂ ਫਲਦੀਆਂ ਜਿੱਦਾਂ ਇਹ ਮੈਂ ਵੇਖਿਆ ਰਾਜਸਥਾਨ ਦੇ ਵਿੱਚ ਜ਼ਿਆਦਾ ਉਹਨਾਂ ਨੂੰ ਲੱਗੇ ਹੁੰਦੇ ਪਰ ਮੈਨੂੰ ਇਹ ਨਹੀਂ ਪਤਾ ਵੀ ਇਹ ਖਾਧੇ ਜਾਂਦੇ ਆ ਕਿਉਂਕਿ ਉੱਥੇ ਤੋੜ ਹੀ ਸੜਕਾਂ ਦੇ ਕੰਢੇ ਕੰਢੇ ਪਹਾੜੀ ਕਿੱਕਰਾਂ ਲੱਗੀਆਂ ਹੁੰਦੀਆਂ
2: ਜਿੱਦਾਂ ਸ਼ਿਮਲਾ ਮਿਰਚ ਦਾ ਸ਼ਿਮਲਾ ਨਾਲ ਕੋਈ ਲੈਣਾ ਦੇਣਾ ਨਹੀਂ
1: ਹਾਂ ਅੱਛਾ ਨਹੀਂ ਆਪਣੇ ਸ਼ਿਮਲੇ ਤੋਂ ਆਉਂਦੀ ਹੋਊਗੀ ਤਾਂ ਕਹਿੰਦੇ ਹੋਣੇ ਨਾ
2: ਨਹੀਂ ਸ਼ਿਮਲਾ ਮਿਰਚ ਦਾ ਸ਼ਿਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਉਹਨੂੰ ਪਤਾ ਨਹੀਂ ਕਿਉਂ ਜੇ ਕਿਸੇ ਨੂੰ ਪਤਾ ਦੱਸਿਓ ਬਈ ਸ਼ਿਮਲਾ ਮਿਰਚ ਕਿਉਂ ਕਹਿੰਦੇ
1: ਹੋ ਸਕਦਾ ਸ਼ੁਰੂ ਸ਼ੁਰੂ ਚ ਤੇ ਕੋਈ ਨਾ ਕੋਈ ਹੋਊਗਾ ਵਾਹ ਵਾਸਤਾ
2: ਨਾਮ ਹੀ ਰੱਖਿਆ ਤਾਂ ਨਾਮ ਹੀ ਦਿੱਤਾ ਉਸ ਸ਼ਿਮਲਾ ਮਿਰਚ
1: ਨਹੀਂ ਐਵੇਂ ਨਹੀਂ ਦਿੱਤਾ ਹੋਊਗਾ ਆਪਾਂ ਕੱਢ ਲਾਂਗੇ ਚਲੋ ਕੋਈ ਨਹੀਂ ਲੱਭ ਲਾਂਗੇ
2: ਇੱਕ ਨਾਮ ਸ਼ਿਮਲਾ ਨਾਮ ਹੋ ਸਕਦਾ ਉਹਦੇ ਨਾਂ ਤੇ ਸ਼ਹਿਰ ਵਸਾਇਆ ਹੋਵੇ ਇਹ ਵੀ ਹੋ ਸਕਦਾ
1: ਨਹੀਂ ਹੋ ਸਕਦਾ ਸ਼ੁਰੂ ਸ਼ੁਰੂ ਚ ਖੇਤੀ ਉੱਥੇ ਹੋਈ ਹੋਵੇ ਨਾ ਜਾਂ ਕਿਸੇ ਨੇ ਉੱਥੇ ਪਹਿਲਾਂ ਵੇਖੀ ਹੋਵੇ ਕੁਛ ਨਾ ਕੁਛ ਤੇ ਹੋਊਗਾ ਆਪਣੇ ਐਵੇਂ ਥੋੜੀ ਨਾਂ ਪਾ ਦੇਣਗੇ ਪਹਿਲੇ ਕਿਉਂਕਿ ਇਹ ਆਪਣੀ ਨਹੀਂ ਹੈ ਨਾ ਬਹੁਤ ਪਹਿਲਾਂ ਆਪਾਂ ਆਪਣੇ ਜੇ ਬਚਪਨ ਚ ਵੇਖੀਏ ਤੇ ਸਾਡੇ ਨਹੀਂ ਹੁੰਦੀ ਇਹ ਸ਼ਿਮਲਾ ਮਿਰਚ ਕਦੋਂ ਹੁੰਦੀ ਇਹ ਤੇ ਜਦੋਂ ਆਹ ਨੂਡਲ ਨਾਡਲ ਜੇ ਆਏ ਉਦੋਂ ਆਈ ਨਾਲ ਬੜੀਆਂ ਸਬਜ਼ੀਆਂ ਸਾਡੇ ਬਚਪਨ ਚ ਹੈਗੀਆਂ ਨਹੀਂ ਆਵਾਕਾਡੋ ਦੀ ਖੇਤੀ ਅਸੀਂ ਬਹੁਤ ਲੇਟ ਸ਼ੁਰੂ ਕੀਤੀ
2: ਮੇਰੇ ਨਾਨਕਿਆਂ ਦੇ ਨਾਲ ਪਿੰਡ ਆ ਉਹ ਹਰ ਸਾਲ ਠੇਕੇ ਤੇ ਲੈ ਕੇ ਜਮੀਨ ਸਾਰੀ ਸਬਜ਼ੀਆਂ ਕਰਦੇ ਆ ਤੇ ਉਦੋਂ ਉਹਨਾਂ ਨੇ ਬਰੋਕਲੀ ਲਾਈ ਸੀ ਮੈਂ ਗੱਲ ਕਰਦਾ ਮੈਂ ਅੱਜ ਤੋਂ ਵੀ 30 ਸਾਲ ਪਹਿਲਾਂ ਦੀ ਗੱਲ ਆ ਤੇ ਇਲਾਕੇ ਚ ਮਸ਼ਹੂਰ ਹੋ ਗਏ ਸੀ ਵੀ ਇਹਨਾਂ ਨੇ ਹਰੀ ਗੋਭੀ
1: ਲਾਈ ਬੜਾ ਚਿਰ ਹਰੀ ਗੋਭੀ ਚੱਲਦੀ ਰਹੀ ਆ
2: ਹਰੀ ਗੋਭੀ ਲਾਈ ਉਹ ਬਰੋਕਲੀ ਸੀ ਐਕਚੁਲੀ ਉਹ ਤਾਂ
1: ਹੁਣ ਪਤਾ ਲੱਗਾ ਉਹ ਬਰੋਕਲੀ ਤੇ ਥੈਂਕ ਯੂ ਜੀ ਟੀਮ ਮੀਨਸ ਕਹਿੰਦੇ ਕਿ ਠੀਕਰੀ ਮਾਲਵੇ ਚ ਕਹਿੰਦੇ ਆ, ਨਹੀਂ ਠੀਕਰੀ ਤੇ ਹੋਰ ਹੁੰਦੀ ਆ, ਪਰ ਤੁਹਾਡੇ ਹੋ ਸਕਦਾ ਕਹਿੰਦੇ ਹੋਣ,
2: ਪਰ ਠੀਕਰੀ ਕੜਾ ਟੁੱਟ ਜਾਂਦਾ ਉਹਦੀ ਵੱਜਦੀ ਠੀਕਰਾਂ ਨੂੰ ਕਹਿੰਦੇ,
1: ਹਾਂ ਉਹ ਹੁੰਦੀ ਆ ਠੀਕਰੀ, ਪਰ ਤੁਸੀਂ ਕਹਿ ਰਹੇ ਹੋ ਤੇ ਤੁਹਾਡੇ ਇਲਾਕੇ ਚ ਹੋ ਸਕਦਾ
2: ਠੀਕਰੀਆਂ ਦੇ ਨਾਲ ਫਿੱਟੋ ਖੇਡੀ ਦੀ ਸੀ।
1: ਹਾਂ ਠੀਕਰੀ ਹੋਰ ਚੀਜ਼ ਆ, ਮਤਲਬ ਮੰਨ ਲਓ ਟੀਮ ਟੀਮ ਨੂੰ ਪੱਧਰਾ ਕਰਕੇ ਮੰਨ ਲਓ ਜੇ ਤੁਸੀਂ ਪਕਾ ਲਓ, ਵੈਸੇ ਤੇ ਜਿੱਦਾਂ ਧੂਰ ਸਾਹਿਬ ਨੇ ਕਿਹਾ ਐਗਜੈਕਟ ਡੈਫੀਨੇਸ਼ਨ ਤੇ ਉਹੀ ਆ, ਘੜਾ ਜਦੋਂ ਘੜਾ ਜਾਂ ਚੱਪਣੀ ਜਾਂ ਕੋਈ ਮਿੱਟੀ ਦਾ ਭਾਂਡਾ ਪੱਕਿਆ ਜਦੋਂ ਟੁੱਟ ਜਾਂਦਾ ਤੇ ਫਿਰ ਉਹਦੇ ਚੋਂ ਨਿਕਲੀ ਜਿਹੜੀ ਠੀਕਰੀ ਉਹਦੇ ਨਾਲ ਖੇਡੀ ਦਾ ਵਾ, ਸਟਾਪੂ ਖੇਡੀ ਦਾ ਉਹਦੇ ਨਾਲ,
2: ਉਹਦਾ ਕਸਾ ਕੇ ਗੋਲ ਕਰ ਲਈ ਦੀ ਅਸੀਂ ਕਈ ਵਾਰ ਫਸਤੇ ਘੜਾ ਕਸਾ ਕਸਾ ਕੇ ਨਾ ਘੜਾ ਟੁੱਟਦਾ, ਕਈ ਵਾਰ ਚੁੰਝਾਂ ਬਣ ਜਾਂਦੀਆਂ ਟੁੱਟੇ ਘੜੇ ਦੀਆਂ, ਉਹਨੂੰ ਕਸਾ ਲੈਣਾ ਅਸੀਂ, ਉਹਨੂੰ ਗੋਲ ਕਰਕੇ ਸਟੈਪੂ ਖੇਡ ਰਿਹਾ ਕਰਨਾ
1: ਜ਼ਿਆਦਾ, ਤੇ ਉਹਦੇ
2: ਸਾਰੇ ਉਸ ਟਾਈਮ ਤੇ ਮਹੱਲੇ ਦੇ ਜਿੰਨੇ ਅਸੀਂ ਸਾਰੇ ਇਕੱਠੇ ਹੁੰਦੇ, ਉਹਦਾ ਇਹ ਫਰਕ ਪੈਂਦਾ ਕੁੜੀਆਂ ਕੀ ਖੇਡਣੀ ਮੁੰਡੇ ਕੀ, ਇਹ ਤਾਂ ਗੀਟੇ ਵੀ ਖੇਡਦੇ ਰਹੇ ਆ, ਸਟੈਪੂ ਵੀ ਖੇਡਦੇ ਰਹੇ ਆ, ਤੇ ਇੱਕ ਮੇਰੇ ਪਿੱਠੂ ਗਰਮੀ ਖੇਡਦੇ ਰਿਹਾ, ਇੱਕ ਬੜਾ ਹੁੰਦਾ ਸੀ ਸਾਰੇ ਜਿਹੜੇ ਸੁਖਿੰਦਰ ਭੈਣ ਜੀ ਨੂੰ ਪਤਾ ਹੋਣਾ, ਹਰਾ ਸਮੁੰਦਰ ਗੋਭੀ ਚੰਦਰ ਬੋਲ ਮੇਰੀ ਮੱਛਲੀ ਕਿਤਨਾ ਪਾਣੀ ਇੰਨਾ ਪਾਣੀ, ਉਹ ਵੀ ਇੱਕ ਚੀਜ਼ ਹੁੰਦੀ ਸੀ।
1: ਹਾਂ ਇੱਕ ਹੋਰ ਆਪਾਂ ਖੇਡਦੇ ਹੁੰਦੇ ਇਹਦੇ ਨਾਲ, ਉਹ ਗੋਲਕਤਾਰਾ ਜਿਹਾ ਵਾਹ ਕੇ ਤੇ ਉਹ ਇੱਦਾਂ ਕਰਕੇ ਸੁੱਟਣੀ, ਜੇ ਕੈਚ ਹੋ ਗਈ ਤੇ ਆਊਟ, ਨਹੀਂ ਤਾਂ ਉੱਥੋਂ ਤੱਕ ਕੰਧਾੜੇ ਚੁੱਕ ਕੇ ਲੈ ਕੇ ਜਾਣਾ, ਇੱਦਾਂ ਦਾ ਵੀ ਹੁੰਦਾ ਸੀ ਇੱਕ ਗੇਮ ਹੁੰਦੀ ਸੀ।
2: ਇੱਕ ਕੋਕਲਕਸ਼ ਪਾਕੀ ਵਾਲੀ ਹੁੰਦੀ ਸੀ,
1: ਨਹੀਂ ਠੀਕਰੀ ਵਾਲੀ ਦੀ ਗੱਲ ਕਰਨਾ,
2: ਠੀਕਰੀ ਨੇ ਤੁਹਾਡੇ ਆਉਂਦਾ ਸੀ ਵੱਟਿਆਂ ਨਾਲ ਵੀ ਖੇਡਣਾ, ਮੈਂ ਵੱਟੇ ਨੂੰ ਮਾਰਨਾ, ਮੇਰਾ ਵੱਟਾ ਤੁਹਾਡੇ ਵੱਟੇ ਨੂੰ ਵੱਜ ਕੇ ਜਿੱਡੀ ਦੂਰ ਜਾਏਗਾ ਤੂੰ ਮੈਨੂੰ ਇੱਥੋਂ ਚੁੱਕ ਉਸ ਤੱਕ ਲੈ ਕੇ ਜਾ।
1: ਇਹ ਖੇਡ ਸਾਡੇ ਜ਼ਿਆਦਾਤਰ ਹੁੰਦੀ ਸੀ ਜਦੋਂ ਅਸੀਂ ਜਾਂਦੇ ਹੁੰਦੇ ਨਾ ਸਕੂਲ, ਅੱਜ ਆਪਾਂ ਚਲੋ ਜਾਣ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਬੱਸਾਂ 'ਤੇ ਜਾਣ ਲੱਗ ਪਏ ਅਤੇ ਬੱਸ ਕਈ ਵਾਰੀ ਲੇਟ ਹੋਣੀ ਜਾਂ ਪਹਿਲਾਂ ਚੱਲ ਜਾਣਾ ਜਾਂ ਮਿਸ ਹੋ ਜਾਣੀ, ਅਤੇ ਉਹ ਉਸ ਸਮੇਂ ਸਾਡਾ ਟਾਈਮ ਪਾਸ ਹੁੰਦਾ ਸੀ ਵੀ ਉੱਥੇ ਰੋੜੇ 'ਤੇ ਆਮ ਹੀ ਮਿਲ ਜਾਂਦੇ ਸੀ ਸੜਕਾਂ 'ਤੇ ਪਏ, ਅਤੇ ਉਦੋਂ ਇਹ ਖੇਡੀ ਦੀ ਸੀ ਵੀ ਰੋੜੇ ਦੇ ਉੱਥੋਂ ਝੂਟੇ ਦੇਣ।
2: ਫਿਰ ਤੁਸੀਂ ਕਿਹਾ ਅੱਜ ਚਰਨਜੋਤ ਸਿੰਘ ਜੀ ਦੇ ਪੁਰਾਣੇ ਮੋਢੇ 'ਤੇ ਬਹਿ ਕੇ ਗਿਆ ਸਕੂਲ ਹੈ,
1: ਨਹੀਂ ਮੋਢੇ 'ਤੇ ਨਹੀਂ ਉੱਥੇ ਉੱਥੇ ਅੱਡੇ ਅੱਡੇ 'ਤੇ ਹੀ,
2: ਵੱਟੇ ਦਾ ਕੀ ਭਰੋਸਾ ਵੱਜ ਕੇ ਕਿੰਨੀ ਦੂਰ ਜਾਣ ਡਿਆ।
1: ਹਾਂ ਇਹ ਵੀ ਸਹੀ ਹੈ, ਵੈਸੇ
2: ਸੜਕੋ ਸੜਕੀ ਵੱਟਾ ਪਾ ਲਿਆ।
1: ਅੱਛਾ ਉਹ ਵੱਟੇ ਦਾ ਹੋਰ ਹੁੰਦੀ ਸੀ ਕਹਾਣੀ,
2: ਮੈਨੂੰ ਸੜਕੋ ਸੜਕੀ ਚੇਤੇ ਆ ਗਈ ਚੀਜ਼ ਨਾ, ਸਾਡਾ ਮੈਂ ਨਾਨਕਿਆਂ 'ਤੇ ਗਿਆ ਅਤੇ ਮਾਮੇ ਦਾ ਸਕੂਟਰ ਅਸੀਂ ਕੱਢ ਲਿਆ ਬਾਹਰ, ਅਤੇ ਚੋਰੀ ਚੋਰੀ ਵੀ ਸਕੂਟਰ ਨਵਾਂ ਚਲਾਉਣਾ ਸਿੱਖਿਆ, ਉਦੋਂ ਬੜੇ ਚੋਰੀ ਕੱਢ ਕੇ ਚੀਜ਼ਾਂ ਲਿਜਾਈਦੀਆਂ ਵੀ ਯਾਰ ਪਤਾ ਲੱਗੇ ਜਾਂ ਕੋਈ ਰਿਸ਼ਤੇਦਾਰ ਚੱਕਣਾ, ਅਤੇ ਇੱਕ ਸਾਡੇ ਮਾਮੇ ਦਾ ਮੁੰਡਾ ਹੋਰ ਹੁੰਦਾ ਸੀ ਮੰਮੀ ਦੇ ਸਾਡੀ ਸਿੱਖਿਆ 'ਚ ਮੰਮੀ ਰਹਿੰਦੇ, ਅਤੇ ਉਹਦਾ ਸੀ ਬੜਾ ਭਾਰਾ ਸੀ ਅਤੇ ਸਕੂਟਰ ਤੇਲ ਮੁੱਕ ਗਿਆ, ਅਤੇ ਮੈਨੂੰ ਕਹਿ ਰਿਹਾ ਵੀ ਸਕੂਟਰ ਰੇੜੇ ਨਹੀਂ ਜਾਂਦਾ ਕਿਉਂਕਿ ਸਾਡਾ ਕੱਦ ਵੀ ਛੋਟੇ ਹੁੰਦੇ ਸੀ, ਮੈਂ ਕਿਹਾ ਚੱਲ ਤੂੰ ਧੱਕਾ ਮਾਰ ਮੈਂ ਉੱਥੇ ਬਹਿਣਾ, ਕਹਿੰਦਾ ਚੱਲ ਠੀਕ ਹੈ ਵੀਰੇ, ਉਹਨੇ ਜਦੋਂ ਮੈਂ ਬੈਠਣ ਧੱਕਾ ਮਾਰਿਆ ਅੱਧ ਰਾਤ ਤੱਕ ਆ ਗਏ, ਜਦੋਂ ਉਹਦੀ ਵਾਰੀ ਆਈ ਮੇਰੇ ਕੋਲ ਧੱਕਾ ਨਾ ਵੱਜੇ ਭਾਰਾ ਸੀ, ਮੈਂ ਕਿਹਾ ਮੈਂ ਨਹੀਂ ਮਾਰਦਾ ਉਹਨਾਂ ਨੇ, ਇਹ ਤਾਂ ਅਸੀਂ ਸੋਚਿਆ ਨਹੀਂ ਸੀ, ਉਹ ਸਕੂਟਰ ਰੇੜੇ ਦਾ ਜਰਾ ਹੋ ਗਿਆ।
1: ਮੋਹ ਜੀ ਕਹਿੰਦੇ ਨੇ ਕਿ ਇੱਕ ਬਾਤ ਕਰਤਾਰੋ ਭਾਈ ਸੁਣਵੇਂ ਭਾਈ ਢੀਮਾ, ਲੱਕੜੀਆਂ ਚੋਂ ਪਾਣੀ ਕੱਢਾਂ ਚੁੱਕ ਬਣਾਵਾਂ ਢੀਮਾ, ਪਿੱਠੂ ਗਰਮ ਗੇਮ ਕਹਿੰਦੇ ਖੇਡਦੇ ਹੁੰਦੇ ਸੀ ਠੀਕਰੀਆਂ ਦੇ ਨਾਲ। ਹਾਂਜੀ ਬਿਲਕੁਲ ਜੀ, ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਵਿਸ਼ਾਲ ਜੀ ਕਹਿੰਦੇ ਵੀ ਹਾਂ ਸ਼ਿਮਲੇ 'ਚੋਂ ਇਹਦਾ ਓਰੀਜਨ ਨਹੀਂ ਸੀ, ਅੱਛਾ ਇਹਦਾ ਨਹੀਂ ਸੀ, ਪਰ ਇੰਡੀਆ ਦੇ ਵਿੱਚ ਪਾਪੂਲੈਰਿਟੀ ਅਤੇ ਸਿਵਿਲਾਈਜੇਸ਼ਨ ਕਰਕੇ ਨਾਮ ਸ਼ਿਮਲਾ ਦੇ ਨਾਲ ਜੁੜ ਗਿਆ। AI ਤੋਂ ਕਹਿੰਦੇ ਮੈਂ ਲੱਭ ਕੇ ਭੇਜ ਰਿਹਾ ਵੀ ਕੈਪਸਿਕਮ ਨੂੰ, ਅੱਛਾ ਸ਼ਿਮਲਾ, ਕਿਉਂ ਕਹਿੰਦੇ ਨੇ ਕਿ ਬ੍ਰਿਟਿਸ਼ ਟਾਈਮ ਦੇ ਦਰਮਿਆਨ ਇਹ ਵੈਜੀਟੇਬਲ ਇੰਡੀਆ ਦੇ ਵਿੱਚ ਆਈ ਸੀ, ਅਸਲ ਦੇ ਵਿੱਚ ਕੈਪਸਿਕਮ ਅਮਰੀਕਾ ਤੋਂ ਆਈ ਸੀ, ਜਦਕਿ ਬਾਅਦ ਵਿੱਚ ਹਿਮਾਚਲ ਅਤੇ ਹਿਲ ਸਟੇਸ਼ਨ ਅਤੇ ਖਾਸ ਕਰਕੇ ਸ਼ਿਮਲਾ ਏਰੀਆ ਦੇ ਵਿੱਚ ਇਸਦੀ ਖੇਤੀ ਫੇਮਸ ਹੋ ਗਈ ਅਤੇ ਲੋਕਾਂ ਨੇ ਸ਼ਿਮਲਾ ਵਾਲੀ ਮਿਰਚ ਖਾਣਾ ਛੱਡਿਆ। ਉਹੀ ਹੋ ਗਿਆ ਨਾ, ਮਤਲਬ ਉਸ ਇਲਾਕੇ ਦੇ
2: ਖਾਣਾ ਵੀ ਨਾਲ ਲੈ ਕੇ ਨਾ, ਜੋ ਚੀਜ਼ ਖਾਣਾ ਪਸੰਦ ਕਰਦੇ ਆ।
1: ਹਾਂ ਹੁਣ ਧੰਨਵਾਦ, ਉਸ ਸਮੇਂ ਫਿਰ ਇਹਨਾਂ ਕੋਲ ਬਰੋਕਲੀ ਨਹੀਂ ਹੋਊਗੀ, ਉਹ ਸਾਡਾ ਬਰੋਕਲੀ ਬਾਅਦ 'ਚ ਸ਼ਾਇਦ ਬਣਾਈ ਹੋਵੇ,
2: ਜਿਵੇਂ ਆਪਾਂ ਸਾਗ ਨਾਲ ਚੁੱਕ ਕੇ ਲੈ ਗਏ, ਆਪਾਂ ਸਾਗ ਲੈ ਗਏ
1: ਉੱਥੋਂ ਵਾਲੇ ਚੱਡੀਆਂ ਦੇ ਨਾਲ ਚੁੱਕੀ ਫਿਰਦੇ ਹੁਣ
2: ਸਾਗ ਯਕੀਨੀ ਕਰ ਦੇਣਾ।
1: ਹਾਂ ਨਹੀਂ ਸਾਗ, ਸਾਗ ਦੇ ਲਈ ਵੀ ਧੰਨਵਾਦ, ਸਾਗ ਲਈ ਅਤੇ ਗੁਰਨੇਕ ਭਾਅ ਜੀ ਜਿੰਦਾਬਾਦ। ਅਤੇ ਪ੍ਰਵੀਨ ਖੁਰਾਣਾ ਜੀ ਕਹਿੰਦੇ ਕਿ ਤੂਰ ਬ੍ਰਦਰ ਦਾ ਕਹਿੰਦੇ ਕਿ ਪੂਰਾ ਹੋਲਡ ਸੀ ਅੰਬਾਲਾ ਸਿਟੀ, ਅੰਕਲ ਜੀ ਦਾ ਵੀ ਆਪਣੇ ਟਾਈਮ,
2: ਮਤ ਛੇੜੋ ਖੁਰਾਣਾ ਸਾਹਿਬ, ਮਤ ਛੇੜੋ ਬਾਤੇ ਉਹ ਵਾਲੀ।
1: ਅਤੇ ਇਕਬਾਲ ਸੈਣੀ ਜੀ ਕਹਿੰਦੇ ਨੇ ਕਿ ਬਾਬਾ ਬਾਲਕਨਾਥ ਦੇ ਰੋਟ ਚੜ੍ਹਦਾ, ਧੰਨਵਾਦ। ਅਤੇ ਮੰਗਤ ਸਿੰਘ ਜੀ ਕਹਿੰਦੇ ਨੇ ਕਿ ਸਾਡੇ ਜੰਗਲ ਜਲੇਬੀ ਇੱਕ ਦਰਖਤ ਜਿਸਨੂੰ ਪਹਾੜੀ ਕਿੱਕਰ ਵੀ ਕਹਿੰਦੇ ਆ ਨਾ, ਉਹਨੂੰ ਲੱਗਦੀ ਆ, ਅਤੇ ਕਿੱਕਰ ਨੂੰ ਤੁੱਕੇ ਲੱਗਦੇ ਨੇ ਅਤੇ ਇਹ ਤੁੱਕੇ ਵਰਗੇ ਹੀ ਹੁੰਦੇ ਨੇ ਪਰ ਜਲੇਬੀ ਵਾਂਗ ਇਹ ਗੋਲ ਜਿਹੇ ਹੁੰਦੇ ਆ।
2: ਇੱਕ ਇਹੀ ਜੰਗ ਜੇ ਮੈਨੂੰ ਕਰੈਕਟ ਕਰਿਓ ਵੀ ਇਸੇ ਕਿੱਕਰ ਦੇ 'ਚ ਨਾ ਇੱਕ ਗੋਂਦ ਵਰਗਾ ਪਦਾਰਥ ਵੀ ਨਿਕਲਦਾ ਬਾਹਰ,
1: ਉਹ ਤਾਂ ਦੋਵਾਂ 'ਚੋਂ ਨਿਕਲਦਾ, ਅਤੇ ਦੋਵਾਂ ਕਿੱਕਰਾਂ 'ਚੋਂ
2: ਇਹਦੇ 'ਚ ਜ਼ਿਆਦਾ ਨਿਕਲ ਹੁੰਦਾ ਸੀ ਅਤੇ ਉਹ ਵੀ ਵਰਤਿਆ ਜਾਂਦਾ ਸੀਗਾ।
1: ਪਹਾੜੀ ਕਿੱਕਰ ਹੁੰਦੀ ਨਾ, ਇਹ ਤਾਂ ਬਹੁਤਾ ਬਹੁਤਾ ਉਹ ਨਹੀਂ ਬਣਦਾ, ਮੋਛੇ ਜਿਹੇ ਟਾਈਪ ਜਿੱਦਾਂ ਦੂਜੀ ਕਿੱਕਰ ਹੁੰਦੀ ਆ, ਵੇਖੀ ਹੋਣੀ ਆ
2: ਮੈਂ ਵੇਖੀ।
1: ਹਾਂ ਉਹਨੇ ਕਿ ਲੰਮੀਆਂ ਲੰਮੀਆਂ ਜਿਹੀਆਂ ਇਹਦੀ
2: ਫਲੀਆਂ ਜਿਹੀਆਂ,
1: ਨਹੀਂ ਟਹਿਣੀਆਂ ਵੀ ਜਿਹੜੀਆਂ ਵਾ
2: ਲੰਮੀਆਂ ਲੰਮੀਆਂ ਹੁੰਦੀਆਂ
1: ਹੁੰਦੀਆਂ ਵਾ, ਜਿੱਦਾਂ ਮਤਲਬ ਅੱਜ ਕੱਲ੍ਹ ਮੁੰਡੇ ਵਾਲ ਜੇ ਨਹੀਂ ਬਣਾਉਂਦੇ ਜਿੱਦਾਂ, ਪਿੱਛੇ ਜੇ ਰਿਵਾਜ ਆਇਆ ਸੀ ਲਾਲ ਜੀ ਨੇ ਵੀ ਬਣਾਏ ਪਿੱਛੇ
2: ਨਹੀਂ ਇਹ ਹੁਣ ਇਸ ਕਿੱਕਰ ਦੀ ਪਹਾੜੀ ਕਿੱਕਰ ਦੀ ਦਾਤਨ ਨਹੀਂ ਕਰਦਾ ਦੂਜੇ ਕਿੱਕਰ ਜ਼ਿਆਦਾ ਦਾਤਨ ਹੁੰਦੀ ਹੁੰਦੀ ਸੀਗੀ
1: ਉਹਦੀ ਹੀ ਹੁੰਦੀ ਸੀ ਹਾਂ ਪਹਾੜੀ ਦਾ ਨਹੀਂ ਏਡਾ ਕੰਮ ਅਤੇ ਇਹਦੇ ਮਤਲਬ ਜ਼ਿਆਦਾ ਉਹ ਝਾੜੀਆਂ ਜਿਹੀਆਂ ਟਾਈਪ ਹੀ ਸਿਸਟਮ ਇਹਦਾ ਅਤੇ ਥੈਂਕ ਯੂ ਮਿਹਰਬਾਨੀ ਜੀ ਤੁਹਾਡੀ ਧਾਲੀਵਾਲ ਸਾਹਿਬ ਅਤੇ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਜੀ ਮਾਫੀ ਚਾਹੁੰਦੇ ਹਾਂ ਅਤੇ ਸਮਾਂ ਹੋ ਗਿਆ ਸਾਡਾ ਬ੍ਰੇਕ ਦਾ ਅਤੇ ਆ ਕੇ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਰੇਡੀਓ ਹਾਂਜੀ 1674 AM ਅਤੇ ਆ ਕੇ ਜਿਹੜੇ ਸਾਡੇ ਨਾਲ ਕਾਲਰ ਨੇ ਤੁਹਾਡੇ ਨਾਲ ਆ ਕੇ ਕਰਦੇ ਹਾਂ ਜੀ ਗੱਲ
4: ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ
5: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ ਇਹ ਰੋਮਾਂਚਕ ਅਤੇ ਵਿਹਾਰਕ ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ ਚਿਜ਼ਮ ਬਿਹਤਰੀ ਲਈ RTO 0260
6: JBCO Films leke aaye ne action emotion ate full on entertainment Punjabi feature film Shera
7: 5 saal baad mudiya Shera te mudiya vi kede haatan ch
8: starring Parmesh Verma Sonal Chauhan Yogra Singh Manav Vij ate hor vi ugge kalakar
9: main utthon vi mud ke jithon koi nahi mud ke hoga
6: written and directed by Savio Sandhu produced by Anmol Sahni
8: hun vekhna na bhullyo 15 mai ton tuhade nedle cinema gharan vich Shera
10: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ
11: ਹਰਪਾਲ ਸਿੰਘ ਬਾਜਵਾ ਇੰਪਲੋਈ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
12: ਜਾਂ 90-77-97-33
11: ਜਾਂ ਈਮੇਲ info@vyimmigration.com.au
12: ਯਾਦ ਰੱਖੋ 9077-9733
11: VY Immigration and Education Consultant
12: ਹਰ ਕਦਮ ਤੁਹਾਡੇ ਨਾਲ
13: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058860 ਔਰ ਵਿਜ਼ਿਟ bansallawyers.com.au
14: ਕੀ ਹੋਇਆ ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
15: ਯਾਰ ਕੀ ਦੱਸਾਂ ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
14: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
15: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ
14: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨਾਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au
16: ਪਾਂਡੇ ਜੀ ਕਿਆ ਤੁਸੀਂ ਨਾ ਲੱਕ ਪਾਏ ਹੋ ਯਾਰ ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਗਏ ਔਰ ਇਹ ਤੀਸਰੀ ਦੋਸਤ ਹੀ ਹੈ ਨਾ
17: ਦੇਖਿਏ ਪ੍ਰਜਾਪਤੀ ਪਾਂਡੇ ਉਨਕੀ ਸ਼੍ਰੀਮਤੀ ਐਂਡ ਅਦਰਸ ਇਨ ਪਤੀ ਪਤਨੀ ਔਰ ਵੋ ਦੋ 15 ਮਈ ਸੇ ਆਪਕੇ ਨਜ਼ਦੀਕੀ ਥੀਏਟਰਸ ਮੇ
18: ਹਾਂਜੀ ਰੇਡੀਓ
1: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ

0: ਰੇਡੀਓ ਹਾਂਜੀ 1674 ਐਮ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਹਾਂਜੀ ਮੈਲਬਨ ਅਤੇ ਹਾਂਜੀ ਮੈਲਬਨ 'ਚ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਤੁਹਾਡੇ ਸਕੂਲ ਕਾਲਜ ਜਾਣ ਦੇ ਦਿਨਾਂ ਦੀਆਂ ਕਿੱਦਾਂ ਤੁਸੀਂ ਜਾਂਦੇ ਹੁੰਦੇ ਸੀ ਕੀ ਕੀ ਤੁਹਾਡੀਆਂ ਯਾਦਾਂ ਜੁੜੀਆਂ ਨੇ ਅਤੇ ਨਾਲ ਹੋਰ ਬਹੁਤ ਸਾਰਾ ਕੁਛ ਅਤੇ ਇਸ ਸਫ਼ਰ ਦੇ ਦਰਮਿਆਨ ਸਾਡੇ ਨਾਲ ਜਿਹੜੇ ਕਾਲਰ ਪਹਿਲਾਂ ਤੋਂ ਹੋਲ 'ਤੇ ਸੀ ਅਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੇ ਸਮਾਂ ਬਚਿਆ ਤਾਂ ਫਿਰ ਆਪਾਂ ਤੁਹਾਨੂੰ ਆਵਾਜ਼ ਮਾਰਾਂਗੇ ਤੁਸੀਂ ਹਾਲੇ ਥੋੜ੍ਹਾ ਜਿਹਾ ਲਾਈਨ ਦੇ ਉੱਤੇ ਰਹੋ ਅਤੇ ਕੁਛ ਮੈਸੇਜ ਨੇ ਤੁਹਾਡੇ ਉਹ ਵੀ ਆਪਾਂ ਪੜ੍ਹਾਂਗੇ ਪਰ ਸਭ ਤੋਂ ਪਹਿਲਾਂ ਮੈਂ ਆਪਣੇ ਸਾਥੀ ਜ਼ੋਮਨ ਕਰ ਲਾਂ ਮੇਰੇ ਨਾਲ ਨੇ ਹਰਮੀਤ ਤੂਰ
1: ਹਾਂਜੀ ਸਾਰਾ ਦਾ ਇੱਕ ਵਾਰ ਫਿਰ ਸਵਾਗਤ ਹੈ ਭਾਈ ਸਾਹਿਬ ਬਾਤਾਂ ਚੱਲ ਰਹੀ ਹੈ ਤੁਹਾਡਾ ਸਕੂਲ ਕਿਸ ਤਰ੍ਹਾਂ ਤਾਂ ਭਾਈ ਕਿਸ ਤਰ੍ਹਾਂ ਜਮ੍ਹਾਂ ਕਰਦੇ ਤੁਹਾਨੂੰ ਸਕੂਲ ਮੈਂ ਕਾਲਜ ਮੈਂ ਇੱਕ ਬਾਤ ਮੈਨੂੰ ਯਾਦ ਆ ਗਈ ਜਦੋਂ ਭਾਈ ਇਹ ਬਾਤ ਮੈਂ ਆਪਣੀ ਭਾਸ਼ਾ ਬੋਲ ਕੇ ਸੁਣਾਊਂਗਾ
0: ਓਕੇ
1: ਮਾਨਾ ਬੜਾ ਚਾਹਵਾ ਕਰਦਾ ਮੈਂ ਸਕੂਲ ਛੋੜਦੀ ਆ ਕਮ ਸੇ ਕਮ ਯੂਨੀਫਾਰਮ ਨਹੀਂ ਪਾਣੀ ਪੈਣਾ ਕੀ ਆਪਣੀ ਮਰਜ਼ੀ ਦਾ ਕੱਪੜੇ ਪਿਆ ਕਰਾਂਗੇ ਉਸਮਾਂ ਮੈਂ ਜਮ੍ਹਾਂ ਕਰਾਂਗੇ
0: ਸਿਵਲ ਚ
1: ਸਿਵਲ ਮੈਂ ਤਿਆਰ ਹੋ ਕੇ
0: ਸਿਵਲ ਮੈਂ ਜਾ ਕਰਾਂਗੇ
1: ਉਸਮਾਂ ਮਾਰਾ ਦਿਲ ਮੈਂ ਕਰਾ ਕਰਦਾ ਭਾਈ ਉਹ ਪਹਿਨ ਕੇ ਜਾਣਾ ਕਰਨਾ ਕਹਾਂ ਵਹੀ ਸਕੂਲ ਕੀ ਵਰਦੀ ਕਹਾਂ ਐਸਾ ਔਰ ਮੰਗਵੇ ਕੱਪੜੇ ਵਾਦੇ ਇਹ ਵੀ ਦੇਖ ਲਏ ਵੀ ਛੋਕਰੇ ਭਾਅ ਨੇ ਪੈਂਟ ਬੜੀ ਅੱਛੀ ਪਹਿਨ ਰੱਖੀ ਜਰਸੀ ਬਹੁਤ ਅੱਛੀ ਪਹਿਨ ਰੱਖੀ ਸੀ ਨਾ ਅਗਲੇ ਦਿਨ ਕਹਿਣਾ ਯਾਰ ਮੈਨੂੰ ਵਿਆਹਾਂ ਜਾਣਾ ਤੇਰੀ ਉਹ ਸਵੈਟਰ ਬਹੁਤ ਬੜੀ ਉਹ ਦੇ ਦਈਏ ਉਹ ਦੇਵੀ ਦੇਵਾ ਦਾ ਪਰ ਅੱਗਾ ਮਾਰੀ ਮਰਜ਼ੀ ਉਹਦੀ ਵਾਪਸ ਕਰਾ ਕੇ ਨਾ ਕਰ ਮੰਗਵੇ ਕੱਪੜੇ ਵੀ ਬਹੁਤ ਪਏ ਵੇ ਉਹ ਮੰਗ ਕੇ ਲੈ ਜਾਣੇ ਕੱਪੜੇ ਭਾਈ ਦੇ ਕੱਪੜੇ ਬੂਟ ਦੇਖੋ ਮੇਰਾ ਇੱਕ ਜੈਸਾ ਪੈਰ ਬੂਟ ਦੇ ਦਈਏ ਭਾਈ ਪੈ ਕੇ ਜਾਵਾਂਗੇ
0: ਇੱਕ ਵਰਗਾ ਨਾਮ ਹੀ ਹੋਵੇ
1: ਪੰਜ ਦਿਨ ਸਕੂਲ ਜਾਣਾ ਕੌਣ ਸਰ ਕੱਪੜੇ ਰੋਜ਼ ਪਹਿਲਾਂ ਇੱਕ ਦੂਸਰੇ ਕੇ ਪਹਿਲਾਂ ਕਰਾਂਦੇ ਭਾਈ ਤੇਰੇ ਪਹਿਲੀਆਂ ਮੈਨੂੰ ਮੇਰਾ ਪਹਿਲੀਆ ਬਸ ਬਣ ਗਈ ਬਾਤ ਉਸ ਬਾਅਦ ਥੋੜ੍ਹਾ ਜ਼ਿਆਦਾ ਮਨ ਮਥਾ ਚੌ ਸਾ ਵੀ ਜਾਣਾ ਮੈਂ ਮਨ ਤੋਂ ਬਈ ਕਾਲਜ ਮੈਂ ਜਾਵਾਂਗੇ ਕੱਪੜੇ ਹੋਰ ਪਾਵਾਂ ਕਰਾਂਗੇ ਸਵੇਰੇ ਸਵੇਰੇ ਤਿਆਰ ਹੋ ਕੇ ਉਸਕਾ ਬੜਾ ਚਾਅ ਤਾ ਭਾਈ ਪਰ ਕੂਲਰ ਆਪਣੇ ਸਾਥ ਹੈ ਕੂਲਰ
0: ਹੈ
1: ਕੂਲਰ ਆਪਣੇ ਸਾਥ ਮੈਂ ਹੈ ਕਿ ਨਹੀਂ ਹਾਂ ਲੈ ਲਿਓ ਪਹਿਲਾਂ ਉਹਨਾਂ ਲੈ ਲਿਓ ਭਾਈ
0: ਸੋਰੀ ਮੈਂ
1: ਗਾਲਾਂ ਕੱਢਦੇ ਰਹਾਂਗੇ ਇਹ ਤੁਹਾਨੂੰ ਆਪਣੀ ਬਾਤ ਕਰਨੀ ਮਨ ਘੋਟ ਪਰ ਰੱਖਿਆ ਭਾਈ
0: ਹਾਂਜੀ ਲਾਲ ਜੀ ਤੁਸੀਂ ਆਉਂਦੇ ਰਹੋ
1: ਉੱਤੇ ਰੱਖ
0: ਹੈਲੋ
2: ਰਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ
1: ਲਾਲ ਜੀ ਕੀ ਹਾਲ ਹੈ ਆਪਕੇ
0: ਮਾਸਟਰ
1: ਨੇ ਮੁਰਗਾ ਬਣਾਇਆ ਥੱਲੇ ਦੀ ਆਵਾਜ਼ ਆਉਂਦੀ
0: ਆਵਾਜ਼ ਇੱਦਾਂ ਆਉਣੀ ਜਿੱਦਾਂ ਮਾਸਟਰ ਨੇ ਕਹਿੰਦਾ ਕੰਨ ਕੰਨ ਫੜ ਕੇ ਠੱਸੀ ਕਰੋ ਸ਼ਨਾ ਹੁਣ ਬਿਲਕੁਲ
1: ਕੀ ਸੁਣਾ ਭਾਈ ਕੀ ਸੁਣਾ ਹੈਗਾ
3: ਦੂਰ
0: ਕੇ ਜਾਂਦੇ ਰਹੇ
1: ਏਡੇ ਪੁਰਾਣੇ ਤੁਸੀਂ
3: ਸਕੂਲੇ ਵੀ ਤੁਰ ਕੇ ਜਾਂਦੇ ਸੀ ਤੇ ਸਕੂਲੇ ਨਾ ਆਪਣਾ ਜੋ ਨੌਵੀਂ ਚ ਹੋਏ ਤੇ ਆਪਣਾ ਫਿਰ ਨੌਵੀਂ ਚ ਨਾ ਮੇਰੇ ਸਿਸਟਰ ਸਾਡੇ ਘਰ ਸਿਰਫ ਸਿਸਟਰ ਕੋਲੋਂ ਹੀ ਸਾਈਕਲ ਕਿਉਂਕਿ ਉਹਨਾਂ ਸਕੂਲ ਜ਼ਿਆਦਾ ਦੂਰ ਸੀ ਤੇ ਜੇ ਮੇਰੇ ਸਿਸਟਰ ਨੇ ਆਪਣਾ ਪਲੱਸ ਟੂ ਕਰ ਲਈ ਉਹਨਾਂ ਬਾਅਦ ਕਾਲਜ ਐਡਮਿਸ਼ਨ ਲਾ ਲਈ ਤੇ ਫਿਰ ਉਹਨਾਂ ਦਾ ਸਾਈਕਲ ਸਾਨੂੰ ਮਿਲਿਆ ਤੇ ਅਸੀਂ ਦੋ ਸਾਲ ਲੇਡੀ ਸਾਈਕਲ ਚਲਾਉਂਦੇ ਰਹੇ
1: ਨਹੀਂ ਉਹ ਵੀ ਸਾਈਕਲ ਸੀ ਸਾਡੀ ਫੈਸਿਲਿਟੀ ਕਰਕੇ ਬਣਾਇਆ ਗਿਆ ਸੀ
3: ਉਹ ਚਾਹ ਇਹਨਾਂ ਦਾ ਵੀ ਸਾਈਕਲ ਮਿਲ ਗਿਆ ਬਸ ਜਿਹੜੀ ਲੇਡੀ ਵੀ ਮਿਲਿਆ ਜਾਂ ਕਿਹੜਾ ਮਿਲਿਆ ਨਾ
0: ਤੁਸੀਂ ਲੇਡੀ ਦੀ ਵੀ ਇੱਕ ਕਹਾਣੀ ਸੁਣਾਈ ਨਾ ਤੁਸੀਂ ਉਹਨੂੰ ਬਣਾ ਲਿਆ ਸੀ ਤੁਸੀਂ ਉਹਨੂੰ ਮਰਦਾਨਾ ਤੁਸੀਂ ਤੁਸੀਂ ਸੁਣਾਈ ਕਿ ਨਹੀਂ ਸੁਣਾਈ ਵੀ ਉਹ ਡੰਡਾ ਬੰਨ ਕੇ ਅਸੀਂ ਉਹਨੂੰ ਬਣਾ ਲਿਆ ਸੀ
1: ਵਾਹ ਇਤਨੇ ਇੰਜੀਨੀਅਰ
0: ਕਹਿੰਦੇ ਸੁਣਾਈ ਸੀ ਵੀ ਆਪਾਂ ਉਹਨਾਂ ਅੱਗੇ ਉਹ ਤਾਂ ਡੰਡੇ ਦਾ ਹੀ ਫਰਕ ਹੁੰਦਾ ਵਾ
1: ਹਾਂ ਡੰਡੇ ਦਾ ਫਰਕ
0: ਹਾਂ ਤੇ ਉਹ ਕਹਿੰਦੇ ਅਸੀਂ ਇੱਕ ਅੱਗੇ ਸੋਟਾ ਬੰਨ ਕੇ ਤੇ ਬਣਾ ਲਿਆ ਸੀ ਉਹਨੂੰ
1: ਸਪੀਡ ਤਾਂ ਉਤਰੀ ਰਹਾ ਵੀ ਉਸ ਦੀ
0: ਉਤਰਨ ਦਾ ਫਰਕ ਪੈ ਕਮਾ ਕਜਾ ਮੋਟਰਸਾਈਕਲ ਵਾਲੀ ਫੀਲਿੰਗ ਲੈਣੀ ਲੱਤ ਕਮਾ ਕੇ ਉਤਰਨਾ ਕਜਾ ਇੱਥੋਂ ਹੀ ਐਨੂੰ ਕਰ ਲੈਣੀ
1: ਲੱਤ ਘੁਮਾ ਲਾਲ ਜੀ ਮੈਨੂੰ ਇੱਕ ਬਾਤ ਯਾਦ ਆ ਗਈ ਲੱਤ ਘੁਮਾਣੇ ਮੈਂ ਉਤਰਾ ਬੰਦੇ ਕਈ ਵਾਰ ਭੁੱਲ ਜਾਵੇ ਪਿਛਲੀ ਸੀਟ ਵਾ ਕੋਈ ਬੈਠੇ ਹੋ ਉਸਕੇ ਮੂੰਹ ਪਰ ਲਗਾ ਲੱਤ
0: ਕਈ ਵਾਰ ਆਪਣੇ ਨਿਆਣੇ ਸੁੱਟ ਲੈਂਦੇ ਹੁੰਦੇ
3: ਨਿਕਲ ਜਾਣਾ
1: ਲਾਗੇ ਤੁਸੀਂ ਕਦੇ 20 ਕਿਲੋਮੀਟਰ ਮੇਰਾ ਕਾਲਜ ਸੀ 20 ਕਿਲੋਮੀਟਰ ਸਕੂਲ ਸੀ
3: ਦੂਰ ਡਾਇਰੈਕਸ਼ਨ ਜੀ ਆਪਣਾ ਦੂਰ ਹੀ
0: ਜਿਸ
1: ਪਰ ਪੈਡਲ ਲੱਗੇ ਹੋ
3: ਉਹਦੇ ਚ ਅਸੀਂ ਤਿੰਨਾਂ ਨੇ ਬੈਠਣਾ ਉਹਨੇ ਭਾਈ ਉਹਦੇ ਨਾਲ ਪੈਦਲ ਬੰਦਾ ਵੀ ਅੱਗ ਲੱਗ ਜਾਂਦਾ ਹੁੰਦਾ ਜੀ ਜਦੋਂ ਨਾ ਜੇ ਨਾਲ ਦੇ ਬੰਦੇ ਪੈਦਲ ਲੰਘੇ ਨਾ ਅਸੀਂ ਸਾਰੇ ਉਤਰ ਗਏ ਸੰਨੀ ਲੱਤ ਮਾਰਨੀ ਜਾ ਪੁਰਾ ਭਾਜਾ ਜਦੋਂ ਅਸੀਂ ਅੱਗੇ ਨਾ ਅੱਗੇ ਅੱਗੇ ਉਤਰਾਈ ਆਏ ਨੀ ਉਤਰਾਈ ਚ ਫਾਸਟ ਚੱਲਦੀ ਫਿਰ ਉਹਨੂੰ ਫਲਣਾ ਵੀ ਸਾਨੂੰ ਉਤਰਾਈ ਚ ਉਤਾਰ ਦੇ
1: ਜਾਤੀ ਕਰਦੇ ਨਾ ਸੰਨੀ ਨਾਲ ਤੁਸੀਂ ਹੈ
0: ਸੰਨੀ ਬੜੀ ਵੱਡੀ ਚੀਜ਼ ਹੁੰਦੀ ਜਦੋਂ
1: ਅਸੀਂ ਨਾ ਲਾਲ ਜੀ ਜਦੋਂ ਮੋਟਰਸਾਈਕਲ ਸਾਨੂੰ ਮਿਲਣਾ ਸ਼ੁਰੂ ਹੋ ਗਿਆ ਨਾ ਜਿੱਦਾਂ ਕਾਵਾਸਾਕੀ 'ਚ ਪੈਟਰੋਲ ਅਤੇ ਮੁਗਲੈਨ ਮਿਕਸ ਕਰਕੇ ਪਾਈਦਾ ਅਤੇ ਡਿਸਕਵਰ ਦੇ ਵਿੱਚ ਖਾਲੀ ਪੈਟਰੋਲ ਪੈਂਦਾ ਸੀ ਨਾ ਪਰ ਉਦੋਂ ਇਹ ਨਹੀਂ ਪਰਵਾਹ ਕਰੀ ਦਿੰਦੀ ਸੀ ਵੀ ਅਸੀਂ ਚੋਰੀ ਕਰ ਲੈਣਾ ਕਿਸੇ ਦਾ ਕਹਿੰਦੀ ਬੋਤਲ 'ਚ ਤੇਲ ਕੱਢ ਲਿਆ ਕਰਨਾ ਵੀ ਇਹ ਸਾਡੇ 'ਚ ਡੀਜ਼ਲ ਨਹੀਂ ਪੈ ਮੁਗਲੈਨ ਵਾਲਾ ਕੋਈ ਚੱਕਰ ਨਹੀਂ ਭਾਵੇਂ ਧੂੰਆਂ ਮਾਰਦਾ ਰਹੇ ਮੋਟਰਸਾਈਕਲ
0: ਉਹ ਵਾਰਾ ਨਹੀਂ ਕਰਦਾ ਚੋਰੀ ਵਾਲਾ ਤਾਂ ਬਹੁਤ ਕੰਮ ਚੱਲਦਾ ਹੁੰਦਾ
1: ਬੜਾ ਤੇਲ ਕੱਢ ਕੇ
0: ਹੁਣ ਮੈਨੂੰ ਲੱਗਦਾ
3: ਉਸ ਤੋਂ ਫਿਰ ਅਸੀਂ ਇੰਜੀਨੀਅਰਿੰਗ ਕਾਲਜ ਚਲੇ ਗਏ ਜਲੰਧਰ ਉੱਥੇ ਭਾਜੀ ਹੋਸਟਲ 'ਚ ਸਿਰਫ ਇੱਕ ਮੁੰਡੇ ਕੋਲ ਹੁੰਦਾ ਸੀ ਲਮਰੇਟਾ ਬਸ ਵਾਪਸ ਹੋਸਟਲ ਤੱਕ ਪਹੁੰਚ ਜੇ ਇੰਨਾ ਤੇਲ ਭਰਾਉਣਾ ਜੇ ਕਹਿੰਦੇ ਲੈ ਕੇ ਜਾਣਾ ਉਹਨੇ ਕਹਿਣਾ ਉਹਨੂੰ ਕਹਿਣਾ ਵੀ ਤੇਲ ਭਰਾ ਦੇ ਉਹਨੇ ਮੁੰਡੇ ਕਹਿਣਾ ਉਹਨਾਂ ਤੇਲ ਉਹਨਾਂ ਹੀ ਭਰਾਉਣਾ ਹੋਸਟਲ ਅਸੀਂ ਪਹੁੰਚ ਜੀ ਉੱਥੇ ਪਾਰਕ ਹੋ ਜੇ ਵਾਪਸ ਤੇ ਨਾਲੇ ਪੈਟਰੋਲ ਪੰਪ ਵੀ ਆਪਣਾ ਮੁੰਡਾ ਸੋਨੂੰ ਸੋਨੂੰ ਕਰਕੇ ਹੁੰਦਾ ਜੀ ਜਾਣਦਾ ਸੀ ਜਾਣੀ ਕੋਲੇ ਮੁੰਡਿਆਂ ਨੂੰ ਤੇ ਅਸੀਂ ਨਾ ਜਾ ਕੇ ਉਹਨੂੰ ਸੁੱਤਾ ਆਇਆ ਉਹਨੂੰ ਜਗਾਇਆ ਯਾਰ ਉੱਠ ਉੱਠ ਯਾਰ ਤੇਲ ਭਰਾਉਣਾ ਉਹ ਕਹਿੰਦਾ ਭਾਈ 3 ਵਜੇ ਤੁਸੀਂ ਕਿਹੜੇ ਸਮੇਂ ਮੈਂ ਨੀ ਉਹਨੂੰ ਖੋਲਣਾ ਕਹਿੰਦਾ ਯਾਰ ਬਹੁਤ ਐਮਰਜੈਂਸੀ ਆ ਪਰ ਭਰਦੇ ਪਲੀਜ਼ ਯਾਰ ਅਸੀਂ ਬੜਾ ਉਹਨੂੰ ਮਿੰਨਤਾਂ ਮਾਰੀਆਂ ਕਹਿੰਦਾ ਚੱਲ ਠੀਕ ਹੈ ਤੇ ਨਾਲੇ ਟੈਂਕੀ ਅੱਖਾਂ ਮਤਲਬ ਹੁੰਦਾ ਨਾਲੇ ਨਾਲੇ ਫੜੇ ਪੰਪ ਆਪਣੇ ਸਾਡੇ ਉੱਪਰ ਫੜਿਆ ਆਪਣਾ ਭਰਨ ਲਈ ਤਿੰਨ ਟੈਪ ਤੇ ਨਾਲੇ ਕਹਿੰਦਾ ਕਿੰਨੇ ਭਰਾਉਣਾ ਤੇ ਮੁੰਡਾ ਤਾਂ 50 ਭਰਦੇ ਤੱਕ ਜਾਣਾ ਉਹ ਤੁਹਾਡੀ ਅੱਖਾਂ ਸਾਡੇ ਮੂੰਹ ਵੱਲ ਦੇਖੇ ਅੱਖਾਂ ਮਿਲਦਾ ਮਿਲਦਾ ਵੀ ਰਾਤੀ 3 ਵਜੇ ਮੈਨੂੰ ਜਗਾ ਕਹਿੰਦੇ 50 ਦਾ ਭਰਦੇ ਆਹੀ ਤਾਂ ਗਿਆ
1: ਉਹਨੇ ਫਿਰ ਤੁਹਾਨੂੰ 10 ਦੀ ਚਪੇੜਾਂ ਮਾਰੀ
3: ਦੂਜੇ ਨੂੰ ਕਲਾਸ ਚੱਕ ਪਤਾ ਕਰਨਾ ਵੀ ਉਹ ਹੱਥ ਤੂੰ ਮੇਰੀ ਸ਼ਰਟ ਪਾਇਆ ਮੈਂ ਲੱਭ ਰਿਹਾ ਸੀ ਉਹ ਇੱਕ ਦੀ ਸ਼ਰਟ ਪਾ ਗਿਆ ਨਾ ਕਹਿੰਦੇ ਉਹਨੂੰ ਤੁਹਾਨੂੰ ਕਿਸੇ ਨੀ ਪਤਾ ਉਹਨੇ ਜਿਵੇਂ ਧੋਬੀ ਆਇਆ ਧੋਬੀ ਨੇ ਕੱਪੜੇ ਰੱਖ ਤੇ ਹਨਾ ਉਹਨਾਂ ਨੇ ਉੱਥੋਂ ਸ਼ਰਟ ਕੱਢ ਲੈਣੀ ਅੱਜ ਮੈਂ ਸ਼ਰਟ ਪਾ ਲੈਣੀ ਹੈ ਮੁੰਡੇ ਨੂੰ ਪਤਾ ਨੀ ਹੁੰਦਾ ਮੇਰੀ ਸ਼ਰਟ ਕਿੱਥੇ ਹੈ
0: ਪਹਿਲੀਆਂ ਦੇ ਵਿੱਚ ਕੋਈ ਇਹ ਨਹੀਂ ਹੁੰਦਾ ਵੀ ਆਹ ਤੇਰੀ ਬੋਤਲ ਪਾਣੀ ਵਾਲੀ ਆ ਮੇਰੀ ਪਹਿਲਾਂ ਤਾਂ ਪਹਿਲੀ ਗੱਲ ਤਾਂ ਪਾਣੀ ਵਾਲੀ ਬੋਤਲ ਹੀ ਨਹੀਂ ਹੁੰਦੀ ਉਹ ਹੁਣ ਹੀ ਰਿਵਾਜ਼ ਆ ਵੀ ਤੁਸੀਂ ਜਿੱਥੇ ਜਾਣਾ ਵਾ ਨਾਲ ਤੁਸੀਂ ਬੋਤਲ ਨਾਲ ਰੱਖਣੀ ਆ ਨਾ ਕੋਈ ਲੀੜੇ ਕੱਪੜੇ ਦਾ ਨਾ ਕੋਈ ਬੂਟਾਂ ਦਾ ਨਾ ਕੋਈ ਵੀ ਚੀਜ਼ ਆ ਹੁਣ ਅੱਜ ਕੱਲ੍ਹ ਤੁਸੀਂ ਵੇਖੋ ਤੇ ਕੋਈ ਕਿਸੇ ਨੂੰ ਚੀਜ਼ ਨਹੀਂ ਦਊਗਾ ਵੀ ਮੇਰੀ ਖਰਾਬ ਹੋ ਜੂਗੀ ਆਹ ਮੋਪੜ ਵਾਲਾ ਅੱਜ ਕੋਈ ਹੋਵੇ ਮੰਨ ਲਓ ਉਸੇ ਸਿਚੁਏਸ਼ਨ 'ਚ ਤੇ ਉਹ ਕਦੀ ਵੀ ਨਹੀਂ ਪਾਊਗਾ ਹਾਲਾਂਕਿ ਅੱਜ ਦੇ ਸਮੇਂ ਦੇ ਵਿੱਚ ਚੀਜ਼ਾਂ ਬਹੁਤ ਆਸਾਨ ਹੋ ਗਈਆਂ ਨੇ ਉਹ ਖਰੀਦਣੀਆਂ ਉਦੋਂ ਕਿੰਨੀਆਂ ਔਖੀਆਂ ਸੀ ਪਰ ਤਾਂ ਵੀ ਇੱਕ ਦੂਸਰੇ ਨੂੰ ਲੋਕ ਹੱਸ ਕੇ ਚੀਜ਼ ਦੇ ਦਿੰਦੇ ਸੀ ਲੈ ਵੀ ਲੈਂਦੇ
1: ਬਿਲਕੁਲ ਬਿਲਕੁਲ
3: ਹਾਂਜੀ ਉਦੋਂ ਆਉਂਦਾ ਸੀ ਉਦੋਂ ਮਨੀ ਆਰਡਰ ਆਉਂਦੇ ਹੁੰਦੇ ਸੀ ਨਾ ਜਿਵੇਂ ਸਾਡੇ ਹੋਸਟਲ ਪੈਸੇ ਆਉਣੇ ਕਰੋ ਮਨੀ ਆਰਡਰ ਆਉਣਾ ਸਿੱਧਾ ਜਾ ਕੇ ਡਾਕੂਮੈਂਟ ਫੜ ਲੈਣਾ ਉਹਨੇ ਪੁੱਛਦਾ ਅੱਜ ਕਿਹੜੇ ਰੂਮ ਦਾ ਮਨੀ ਆਰਡਰ ਆਇਆ, ਉਹਨੇ ਕਹਿੰਦਾ ਫਲਾਣੇ ਰੂਮ ਨੰਬਰ ਦਾ, ਸ਼ਾਮ ਨੂੰ ਉੱਥੇ ਜਾ ਜਾਣਾ, ਕਹਿੰਦਾ ਤੇਰੇ ਘਰੋਂ ਪੈਸੇ ਆਏ ਸਾਨੂੰ ਪਾਰਟੀ ਵੀ ਅੱਜ
1: ਵਾਹ
3: ਹੁੰਦਾ ਵੀ ਉਹ ਵੀ ਰਾਜੀ ਹੁੰਦੇ ਚੱਲ ਠੀਕ ਹੈ ਰਾਜਾ ਆਇਆ ਪੈਸੇ ਦੇ ਆਇਆ ਚਲੋ ਆ ਚਲੀ ਅੱਜ ਬਾਹਰ ਫਰਨੇ ਮੈਸੇਜ ਦਾ ਹਾਂ ਹਾਂ ਕੇ ਬੋਰ ਹੋ ਜਾਂਦੇ ਹੁੰਦੇ ਜੀ ਤੇ ਏਦਾਂ ਬੋਰ ਚੱਲਦਾ ਹੁੰਦਾ ਉੱਥੇ ਨਾ, ਉੱਥੇ ਕੋਈ ਉਹ ਨੀ
0: ਵਿਆਹ ਹੋਣਾ ਤੇ ਤਾਂ ਸਾਰਿਆਂ ਨੇ ਉਹਦੇ ਨਾਲ ਯਾਰੀ ਜੀ ਪਾ ਲੈਣੀ ਇਹਨਾਂ ਦੇ ਰਿਸ਼ਤੇਦਾਰਾਂ ਦਾ ਵਿਆਹ
3: ਸਾਡੇ ਇੱਕ ਭਾਈ ਅੱਗੇ ਨਾ ਸਾਡੇ ਨਾਲ ਜਿਵੇਂ ਕੋਲੇਜ ਨਾ ਕੋਲੇਜ ਸੀ ਆਪਣਾ ਉਹਦੇ ਨਾ ਆਪਣਾ ਆਲ ਓਵਰ ਸਟੇਟ ਤੋਂ ਬੱਚੇ ਆਉਂਦੇ ਸੀ ਜਿਵੇਂ ਹਰ ਇੱਕ ਸਟੇਟ ਦਾ ਕੋਟਾ ਹੁੰਦਾ ਸੀ ਨਾ, ਹਰ ਇੱਕ ਸਟੇਟ ਤੋਂ ਬੱਚੇ ਆਉਂਦੇ ਸੀ ਤੇ ਨਾ ਸਾਡੇ ਨਾ ਆਪਣਾ ਪੰਜਾਬ ਵਿਆਹ ਹੋਇਆ ਮੇਰਾ ਦੋਸਤ ਹੁਸ਼ਿਆਰਪੁਰ ਦਾ ਸੀ ਤੇ ਭਰਾ ਦਾ ਵਿਆਹ ਹੋਇਆ ਤੇ ਉਹ ਸਾਰੇ ਨਾ ਜਿਹੜੇ ਸਾਊਥ ਇੰਡੀਅਨ ਸੀ ਸਾਰੇ ਐਮ ਪੀ ਵਗੈਰਾ ਇਹਨਾਂ ਸਾਰਿਆਂ ਬੜਾ ਚਾਹੀ ਕਿ ਪੰਜਾਬੀ ਵਿਆਹ ਦੇਖਣਾ, ਤੇ ਕਹਿੰਦੇ ਚਲ ਠੀਕ ਹੈ ਮੈਂ ਤੁਹਾਨੂੰ ਸਾਰੇ ਲੈ ਜਾਣਾ, ਅਸੀਂ ਸਾਰੇ ਚਲੇ ਗਏ ਕੋਈ 15-20 ਜਾਣੇ ਨਾ ਚਲੇ ਗਏ ਵਿਆਹ ਤੇ, ਤੇ ਉਹਨਾਂ ਉੱਥੇ ਨਾ ਉਹਨਾਂ ਉਹਨਾਂ ਕਹਿੰਦੇ ਤੁਸੀਂ ਨੱਚੋ, ਸਾਰੇ ਬੜੇ ਖੁਸ਼ ਹੋਏ ਵੀ ਖਾਣਾ ਵੀ ਮਿਲੂਗਾ ਨੱਚਣ ਲੱਗ ਪਏ ਹਨਾ, ਤੇ ਉਹ ਨਾ ਅੱਗੇ ਪਹਿਲੇ ਸਨਮਾਨ ਨੀ ਅਸੀਂ ਨੱਚਣਾ, ਤੇ ਉਹ ਨਾ ਦੇਖਿਆ ਉਹਨਾਂ ਨੇ ਪੈਸੇ ਵਾਰਨ ਦੇ ਪੰਜਾਬੀ ਪੈਸੇ ਵਾਰਨ ਕਹਿੰਦੇ ਪੈਸੇ ਕੀ ਵਾਰਨ, ਕਹਿੰਦੇ ਜਿਹੜੇ ਨੱਚਦੇ ਪੈਸੇ ਵਾਰਦੇ ਸਾਰੇ ਨੱਚ ਲੱਗ ਪਏ ਪੈਸੇ ਇਕੱਠੇ ਲੱਭ ਕਰ ਲੈ ਪਤਾ ਕਿੰਨੇ ਸਾਰੇ ਪੈਸੇ ਚੱਕ ਲਿਆਏ ਉੱਥੇ ਨਾ
1: ਲੰਚ ਟਾਈਮ ਹੋ ਗਿਆ ਆਈ ਟੀ ਕਾ, ਜਿਤਨੀ ਬਾਰ ਰੇਹੜੀਆਂ ਲਗਾ ਕਰਾ ਦੀ ਉਸ ਪਾ ਵਾਹ ਨੀ ਖਾਣਾ ਉਸਕੇ ਬਿਲਕੁਲ ਦੋਹਰਾ ਵਾਹ ਦੀ ਕਿਆ ਕਹਾ ਉਸਨੂੰ ਪੁਲਿਸ ਲਾਈਨ, ਉਸਕੀ ਪੁਲਿਸ ਲਾਈਨ ਮੈਂ ਜੋ ਅਫਸਰ ਬੈਠਿਆ ਕਰਾਂ ਉਹਨਾਂ ਇੱਕ ਅਫਸਰ ਮੇਰੇ ਮਾਮੇ ਕਾ ਦੋਸਤ ਆ, ਤੋ ਉਸ ਪਾ ਬਸ ਉਹਨੂੰ ਹੀ ਰਿਸ਼ਤੇਦਾਰੀ ਬਣਾਉਣੇ ਖਾਤਰ ਵਾਂ ਵਗ ਗਏ ਵਾ, ਉਹਨੂੰ ਕਹਿ ਦਈਏ ਬਈ ਭੁੱਖ ਲੱਗ ਰਹੀ ਕੰਟੀਨ, ਉਹਨੂੰ ਕਹਾ ਮੇਰਾ ਨਾਮ ਲੇਖਾ ਖਾ ਲਿਓ, ਵਹਾਂ 1.5 ਰੁਪਏ ਕਾ ਮਿਲਾ ਕਰਦਾ ਬ੍ਰੈਡ ਪਕੌੜਾ, ਬਾਹਰ ਮਿਲਾ ਕਰਦਾ 5 ਰੁਪਏ ਕਾ, ਮਾਮਾ ਜੀ ਕਾ ਕਹਿਣਗੇ ਬਾ ਬਹੁਤ ਸੇ ਬ੍ਰੈਡ ਪਕੌੜੇ ਖਾਵਾਂ ਕਰਦੇ ਜਾ, ਬੜਾ ਉਹ ਵਾ ਵੀ ਇੱਕ ਸਮਾਂ ਬੜਾ ਵਧੀਆ
0: ਬਹੁਤ ਵਧੀਆ, ਅਸਲ 'ਚ ਉਹ ਚੀਜ਼ਾਂ ਜਦੋਂ ਆਪਾਂ ਹੁਣ ਯਾਦ ਕਰਦੇ ਹਾਂ ਨਾ ਹੁਣ ਤਾਂ ਸਾਨੂੰ ਇਹ ਪਤਾ ਲੱਗਦਾ ਵੀ ਆਪਾਂ ਕਿੱਥੋਂ ਕਿੱਥੋਂ ਤੱਕ ਸਫ਼ਰ ਤੈਅ ਕੀਤਾ, ਫਿਰ ਇੱਕ ਆਪਣੇ ਆਪ ਹੀ ਤੁਹਾਡਾ ਸ਼ੁਕਰਾਨਾ ਜ਼ਰੂਰ ਨਿਕਲਦਾ ਤੁਹਾਡੇ ਮੂੰਹ, ਅਦਰਵਾਈਜ਼ ਆਪਾਂ ਭੁੱਲੇ ਹੀ ਹੁੰਦੇ ਹਾਂ, ਸਾਨੂੰ ਲੱਗਦਾ ਵੀ ਅਸੀਂ ਹਮੇਸ਼ਾ ਹੀ ਸ਼ਾਇਦ ਰਾਜੇ ਹਾਂ, ਹਮੇਸ਼ਾ ਹੀ ਸ਼ਾਇਦ ਗੱਡੀਆਂ 'ਚ ਘੁੰਮਦੇ ਹਾਂ, ਕੋਈ ਗੱਡੀਆਂ ਗੁੱਡੀਆਂ ਨਹੀਂ, ਮਤਲਬ ਪੈਦਲ ਹੀ ਜਾਂ ਫਿਰ ਵੱਧ ਤੋਂ ਵੱਧ ਸਾਈਕਲ ਹੀ ਆਪਾਂ ਉੱਥੋਂ ਵੇਖੀਏ ਤੇ ਫਿਰ ਸਾਨੂੰ ਬੜਾ ਬੜੀ ਤਸੱਲੀ ਹੋ ਗਈ।
1: ਮੇਰੀ ਆਈ ਟੀ ਖਤਮ ਹੋ ਗਈ ਨਾ, ਤੋ ਮੈਂ ਆਈ ਟੀ ਕੇ ਸਾਥ ਸਾਥ ਪਲੱਸ ਟੂ ਵੀ ਕਰੀ ਤੀ, ਤੋ ਉਹ ਅੱਗਾ ਜਿਸ ਡਿਪਾਰਟਮੈਂਟ ਮੈਂ ਜੋਬ ਲੈਣੀ ਤੀ ਜਾਂ ਕੁਛ ਵੀ ਤਾਂ ਉਹ ਇੱਕ ਹੀ ਸਾਲ ਮੈਂ ਦੋ ਕੁਆਲੀਫਿਕੇਸ਼ਨ ਇਕੱਠੀ ਮਾਨ ਨਹੀਂ ਰਹੇ ਤੇ ਇਹਨੂੰ ਕਹਿ ਯਾਰ ਇੱਕ ਹੀ ਸਾਲ ਮੈਂ ਤੂੰ ਕਿਸ ਤਰ੍ਹਾਂ ਕਰ ਸਕਾਂ, ਪਲੱਸ ਟੂ ਮੈਂ ਪੰਜਾਬ ਬੋਰਡ 'ਤੇ ਦੁਬਾਰਾ ਕਰੀ, ਆਈ ਟੀ ਕਾ ਕਾਰਡ ਬਣ ਰੱਖਿਆ ਤਾ ਪਰ ਲੇਕਿਨ ਬਸ ਮੈਂ ਕਿਰਾਇਆ ਨਹੀਂ ਲੈਣਾ ਫਰੀ ਮੈਂ ਜਾਣਾ, ਲੇਕਿਨ ਆਈ ਟੀ ਕਾ ਕਾਰਡ ਬਣਿਆ ਤਾ ਆਈ ਡੀ ਕਾਰਡ ਨਾ, ਤੋ ਜਿਤਨੇ ਮੇਰੇ ਕੋਲ ਛੋਕਰੇ ਜਾਂਦੇ ਮੇਰੇ ਸਾਰੇ ਜੂਨੀਅਰ ਤੇ, ਉਹਨਾਂ ਨੂੰ ਪਤਾ ਤਾ ਵੀ ਹਰਮੀਤ ਸਿੰਘ ਪਾ ਟਿਕਟ ਕੇ ਪੈਸੇ ਆਏ ਪਰ ਟਿਕਟ ਲੈਂਦਾ ਨਹੀਂ ਹੈ, ਮੈਨੂੰ ਨਹੀਂ ਤਿਆਰ ਵੀ ਜਦ ਪਕੜੇ ਜਾਵਾਂਗੇ ਭਰ ਦੇ ਉਸਮੇ 10 ਗੁਣਾ ਕਰਾਇਆ ਹੋਤਾ, $18 ਕੀ $18 ਕੀ ਟਿਕਟ ਹੋਵਾਤੀ, ਜ਼ਿਆਦਾ ਜ਼ਿਆਦਾ ਕਿੱਦਾਂ ਲੱਗਾ 180 ਦਿਨੇ ਪੜ ਜਾਵਾਂਗੇ, ਕੋਈ ਦਿੱਕਤ ਨਹੀਂ ਕਰਕੇ ਤਾਂ ਪੈਸੇ ਦੇ ਦੇ ਕਰਾਂ ਦੇ, ਜਦ ਅੰਬਾਲੇ ਦੇ ਪਹਿਲਾਂ ਨੇ ਇੱਕ ਛੋਟਾ ਸਾ ਗਾਓਂ ਪੜਾ ਬੁਲਾਣਾ, ਵਹਾਂ ਉਹਦੇ ਨਾਰਾ ਦਾ ਐਸ ਡੀ ਓ ਪੂਰੀ ਟੀਮ ਲੈ ਕੇ ਵੀ ਅੱਜ ਤੋਂ ਬੱਸਾਂ ਘੇਰਾਂਗੇ, ਔਰ ਆਪਣਾ ਪਤਾ ਵੀ ਜਦੋਂ ਇੱਕ ਫਲੈਂਗ ਕਈ ਖੜੀ ਹੋ ਤਾਂ ਬੱਸ ਵਾਲੇ ਉਹ ਇੰਡੀਕੇਟਰ ਸ਼ਮਾਰ ਕੇ ਬਤਾ ਦੇ ਵੀ ਅੱਗਾ ਫਲੈਂਗ ਖੜੀ ਬਤਾਏ ਦੇ ਹਨਾ, ਤੋ ਪੇਵਾ ਦੇ ਬਾਲਾ ਬੱਸ ਜਾ ਰਹੀ ਸੀ, ਉਸ ਬੱਸ ਮੈਂ ਅਗਲੀ ਪਿਛਲੀ ਖਿੜਕੀ ਮਾਮ ਖੜੇ ਦੇ, ਬਸ ਜਿਸ ਤਰ੍ਹਾਂ ਬੱਸ ਰੁਕੀ ਸਾਈਡ ਮਲਵਾ ਲਈ ਗੱਡੀਆਂ, ਪੁਲਿਸ ਵਾਲੇ ਕੀ ਵੀ ਜੀਪਾਂ ਖੜੀ, ਪੁਲਿਸ ਵਾਲੇ ਕੀ ਐਸ ਡੀ ਓ ਬੈਠਾ ਆਰਾਮ ਤੇ ਕੁਰਸੀ ਆਪਣੀ ਨੀਚਾ ਗੇਅਰ ਕਰ ਆ ਬੈਠਾ ਆਰਾਮ ਤੇ, ਬਈ ਦੇਖਾਂ ਵੀ ਅੱਜ ਕਿਤਨੇ ਬੰਦੇ ਪਕੜੇ ਜਾਵਾਂਗੇ, ਪਤਾ ਨਹੀਂ ਸਾਰੇ ਬੰਦੇ ਮੇਰੀ ਤਰਫ਼ ਦੇਖ ਰਹੇ ਲੈ ਵੀ ਆਹ ਸਰਦਾਰ ਪਕੜਿਆ ਗਿਆ ਬਈ ਇਹੋ ਜੀ ਇਸਕੀ ਵਾਰੀ ਹੈ ਨਾ, ਇਤਨੇ ਵਾਰ ਜੋ ਮੇਰੇ ਭਾਅ ਆਇਆ ਚੈੱਕਰ ਨੂੰ ਕਹਾ ਵੀ ਕਿਆ, ਮੈਂ ਕਿਹਾ ਜੀ ਸਟੂਡੈਂਟ ਹੈ ਆਈ ਡੀ ਕਾਰਡ ਦਿਖਾਓ ਦਿਖਾਓ, ਉਹ ਸਭ ਤੋਂ ਬੋਲਣ ਲੱਗਾ ਟਿਕਟ ਦਿਖਾ ਰਿਹਾ ਟਿਕਟ ਦਿਖਾ ਰਿਹਾ, ਬਸ ਇਤਨੇ ਮੈਂ ਨੀਚਾ ਉਤਰ ਗਏ, ਉਸਕਾ ਧਿਆਨ ਥੋੜ੍ਹੀ ਦੂਸਰੀ ਤਰਫ਼ ਹੋਇਆ, ਆ ਮਾਂ ਕਾ ਐਸ ਟੀ ਕੋ ਖੜ ਗਏ ਐਸ ਟੀ ਬਾਤਾਂ ਲੱਗਿਆ ਮਾਰਾ, ਔਰ ਛੋਰੇ ਕਿਆ ਕਰ ਰਹੇ ਥਮ ਕਿਆ ਕੌਣ ਸੀ ਗਾਓ ਦੇ ਕਹਾਂ ਦੇ, ਬਸ ਇਤਨੀ ਸੀ ਦੇਰ ਮੈਂ ਅਗਲੀ ਖਿੜਕੀ ਦੇ ਇੱਕ ਬੰਦਾ ਬਾਹਰ ਕੁੱਦਿਆ ਮਾਰਾ ਜਾਣਕਾਰੀ ਦਾ ਆਈ ਟੀ ਪੜ੍ਹੇ ਵਾਲਾ, ਵਹਾਂ ਤੇ ਇਤਨੀ ਜ਼ੋਰ ਸੇ ਭੱਗ ਗਿਆ ਵੀ ਸੜਕ ਕੇ ਦੋਹਰਾ ਦੋਹਰਾ ਸੜਕ ਕੇ ਕਿਨਾਰੇ ਕਿਨਾਰੇ ਭੱਗ ਗਿਆ ਨਾ, ਔਰ ਐਸ ਡੀ ਉਸ ਤੋਂ ਕਹਿ ਰਿਹਾ ਉਹਨੂੰ ਕਹਿ ਯਾਰ ਪਾਗਲ ਹੋ ਰੱਖਿਆ, ਕਿਆ ਟਿਕਟ ਹੀ ਨਹੀਂ ਹੈ ਨਾ, ਯਹਾਂ ਮਰਮਰਾ ਜਾਗਾ ਸੜਕ ਪਰ ਤੋੜ ਰਿਹਾ ਇਤਨੇ ਟਰੱਕ ਜਾ ਰਹੇ ਆ, ਕਿਸੇ ਨੀਚਾ ਆ ਜਾਏਗਾ ਮਰ ਜਾਏਗਾ ਵਿਚਾਰਾ, ਔਰ ਮੈਂ ਪਤਾ ਕਿਆ ਕਰਿਆ, ਮੈਂ ਕਿਹਾ ਪਾਗਲ ਆ ਜੀ ਘਰ ਕੇ ਤੋਂ ਪੈਸੇ ਦੇ ਆ ਟਿਕਟ ਲੈਂਦੇ ਮਰ ਜਾ ਕਿਆ ਕਰਾਂਗੇ, ਔਰ ਲੋਕ ਮੇਰੇ ਤਰਫ਼ ਦੇਖ ਰਹੇ ਮੇਰੇ ਯਾਰ ਦੱਸ ਨੇ ਕਿਹਾ ਤੂੰ ਟਿਕਟ ਲੈ ਰਿਹਾ ਕਿਤੇ ਨਾ ਵੀ ਐਸ ਡੀ ਤੈਨੂੰ ਪੁੱਛ ਲਿਆ ਬਾਈ ਟਿਕਟ ਦਿਖਾ ਤੇਰੇ ਪਾ ਟਿਕਟ ਦਿਖਾਣੇ ਗਿਆ ਨਹੀਂ, ਉਸ ਨੂੰ ਕਹਿ ਰਿਹਾ ਬਾਈ ਘਰ ਕੇ ਤੋਂ ਪੈਸੇ ਦੇ ਆ ਜੀ, ਮੈਂ ਕਿਹਾ ਸਰਦਾਰ ਦੇਖ ਤੇਰਾ ਕੌਨਫੀਡੈਂਸ ਹੈ ਟਿਕਟ ਮੈਂ ਪਕੜੇ ਵੀ ਗਿਆ ਕਈ ਵਾਰੀ, ਪੈਸੇ ਵੀ ਦੀ ਮੈਂ ਕਿਹਾ ਰੋਲਾ ਨੀ ਪਾਉਣਾ, ਬੇਇੱਜ਼ਤੀ ਨੀ ਕਰਨੀ ਬਈ, 120 10 ਮਿੰਟ ਲੈਣੇ ਲੈ ਪਕੜ,
0: ਪੈਸੇ ਲੈਣੇ ਲੈ ਲੋ,
1: ਪੈਸੇ ਲੈ ਲੈ, ਬੇਇੱਜ਼ਤੀ ਨੀ ਕਰਨੀ ਬਈ, ਔਰ ਇਤਨਾ ਕਰੇਜ ਹੋਇਆ ਕਰ ਕਈ ਵਾਰ ਦੋ ਦੋ ਟਿਕਟਾਂ ਲੈਣੀ ਬਸ ਇਤਨਾ ਹੀ ਵੀ ਕੋਈ ਕੋਈ ਫਸ ਜਾ ਬਾਈ ਇਸ ਕੀ ਟਿਕਟ ਬਣਾ ਲੈ ਰੱਖੀ, ਐਵੇਂ ਕੋਈ ਕੁੜੀ ਲੜਕੀ ਕਹਿੰਦੇ ਕਰਾ ਬਈ ਮੇਰੇ ਪਾਸ ਟਿਕਟ ਅੱਜ ਪਾਸ ਕਰ ਰਹੇਗਾ, ਨਾ ਚੱਕ ਜਿੰਦਰ ਕਰ ਤੇਰੀ ਟਿਕਟ ਬਣਾ ਲੈ ਰੱਖੀ ਹੈ, ਫੁਕਰਾ ਬੰਤੀ ਗਿਆ ਤੋਂ ਵਧੀਆ ਸਮਾ,
0: ਉਹ ਵੀ ਇੱਕ ਉਮਰ ਹੁੰਦੀ ਫੁਕਰਾਪੰਥੀ। ਧੰਨਵਾਦ। ਕਹਿੰਦੇ ਕਿ ਜਿਹੜੀ ਬੁਝਾਰਤ ਤੁਸੀਂ ਪਾਈ ਸੀ ਉਸਦਾ ਆਂਸਰ ਹੈ ਗੁੜ ਦੀ ਰੋੜੀ ਜਾਂ ਭੇਲੀ, ਕਿਹੜੀ ਬੁਝਾਰਤ ਪਾਈ ਸੀ ਆਪਾਂ?
1: ਭੇਲੀ ਨੀ, ਆਪਾਂ ਟੀਮ ਦੀ ਗੱਲ ਕਰਦੇ ਹਾਂ, ਉਹਦੇ ਚ ਟੀਮ ਭੇਲੀਆਂ ਵੀ ਕਹਿੰਦੇ
0: ਡਿਲੀਵਰੀ। ਬੁਝਾਰਤ ਕਿਹੜੀ ਪਾਈ ਆਪਾਂ? ਬੁਝਾਰਤ ਤੇ ਨਹੀਂ ਕੋਈ ਪਾਈ ਆਪਾਂ,
1: ਨਹੀਂ ਪਾਈ ਆਪਾਂ, ਬੁਝਾਰਤ ਨਹੀਂ ਪਾਈ।
0: ਹਾਂ ਤੇ ਕੋ ਪਹਿਲਾਂ ਕੋਈ ਮਿਕਸ ਕਰ ਗਏ ਹੋਣੇ ਆਪਾਂ ਜੀ ਬਾਬਾ ਚਿਰ
1: ਜਦੋਂ ਮੈਂ ਅੱਜ ਮਿਕਸ ਕਰ ਦੇਣਾ ਕਦੀ ਆਪਣੀ ਭਾਸ਼ਾ 'ਚ, ਕਈ ਗੱਲਾਂ ਤੁਹਾਨੂੰ ਉਸੇ ਚੀਜ਼ 'ਚ ਫੱਬਦੀਆਂ ਸੁਣਾਉਣੀਆਂ ਵਧੀਆ ਲੱਗਦੀਆਂ।
0: ਹਾਂ ਉਦੋਂ ਕਿ ਜੇ ਉਹ ਬਾਅਦ 'ਚ ਚੇਤਾ ਭੁੱਲ ਜਾਂਦਾ ਕਈ ਚੀਜ਼ਾਂ ਦਾ ਨਾ, ਲੇਟ ਪੜੀ ਦੇ ਕਈ ਵਾਰੀ ਮੈਸੇਜ ਮਾਫੀ ਚਾਹੁੰਦੇ ਜੀ। ਮਨਦੀਪ ਔਲਖ ਜੀ ਕਹਿੰਦੇ ਨੇ ਕਿ ਤੁੱਕਿਆਂ ਦਾ ਚਾਰ ਵੀ ਬਣਦਾ। ਹਾਂ ਜਿਹੜਾ ਆੜੇ ਕਿੱਕਰ ਦੇ ਤੁੱਕੇ ਇਹਦਾ ਤਾਂ ਬਣਦਾ ਵਾ, ਉਹਦਾ ਹੁਣ ਜਲੇਬੀ ਵਾਲੇ ਦਾ ਪਤਾ ਨਹੀਂ ਕੀ ਕੀ ਬਣਦਾ, ਉਹਦਾ ਨਹੀਂ ਆਪਾਂ
1: ਜਲੇਬੀ
0: ਕੋਈ ਐਕਸਪੀਰੀਅੰਸ ਹੈ। ਅਤੇ ਥੈਂਕ ਯੂ ਕਹਿੰਦੇ ਕਿ ਪਰਜਿੰਦਰ ਸਿੰਘ ਜੀ ਦਾ ਮੈਸੇਜ, ਕਹਿੰਦੇ ਕਿ ਰੈਗੂਲਰ ਲਿਸਨਰ ਨੇ ਅਤੇ ਬਰਥਡੇ ਵਿਸ਼ਿਜ਼ ਨੇ, ਜਨਮਦਿਨ ਦੀਆਂ ਲੱਖ ਲੱਖ ਵਧਾਈਆਂ ਮੇਰੇ ਸੋਹਣੇ ਜੀਵਨ ਸਾਥੀ ਨੂੰ, ਵਾਹਿਗੁਰੂ ਹਮੇਸ਼ਾ ਤੰਦਰੁਸਤੀ ਅਤੇ ਚੜ੍ਹਦੀ ਕਲਾ 'ਚ ਰੱਖਣ, ਚੰਗੀ ਸਿਹਤ ਖੁਸ਼ੀਆਂ ਅਤੇ ਕਾਮਯਾਬੀਆਂ ਤੁਹਾਡੀ ਝੋਲੀ ਭਰਨ, ਅਤੇ ਮੇਰੀ ਇਹੀ ਅਰਦਾਸ ਹੈ ਕਿ ਵਾਹਿਗੁਰੂ ਜੀ ਆਪਣੀਆਂ ਮਿਹਰਾਂ ਅਤੇ ਅਸੀਸਾਂ ਸਦਕਾ ਅਸੀਸਾਂ ਸਦਾ ਤੁਹਾਡੇ ਉੱਤੇ ਬਣਾਈ ਰੱਖਣ, ਹਮੇਸ਼ਾ ਖੁਸ਼ ਰਹੋ ਅਤੇ ਮੁਸਕਰਾਉਂਦੇ ਰਹੋ, ਜਨਮਦਿਨ ਮੁਬਾਰਕ ਜੀ। ਸੋ ਇਹ ਜੀ ਮੈਸੇਜ ਕਹਿੰਦੇ ਨੇ ਕਿ ਫੋਰ ਮਾਈ ਹਸਬੈਂਡ ਪਰਜਿੰਦਰ ਸਿੰਘ ਹੋਰਾਂ ਦੇ ਲਈ, ਤੁਹਾਡੇ ਪਰਜਿੰਦਰ ਜੀ ਤੁਹਾਡੇ ਵਾਈਫ ਨੇ ਤੁਹਾਨੂੰ ਜਨਮਦਿਨ ਦੀਆਂ ਮੁਬਾਰਕਾਂ ਭੇਜੀਆਂ ਨੇ, ਬਹੁਤ ਬਹੁਤ ਮੁਬਾਰਕਾਂ ਜੀ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ
1: ਪਰਜਿੰਦਰ ਜੀ,
0: ਪਰਜਿੰਦਰ ਸਿੰਘ ਜੀ, ਹੈਪੀ ਬਰਥਡੇ ਟੂ ਯੂ,
1: ਬਹੁਤ ਬਹੁਤ ਮੁਬਾਰਕਾਂ ਜੀ ਜਨਮਦਿਨ ਕੀ ਆਪ ਕਹਿੰਦੇ ਬਾਈ,
0: ਤੰਦਰੁਸਤੀ ਦੇਵੇ ਰੱਬ ਤੁਹਾਨੂੰ, ਚੜ੍ਹਦੀ ਕਲਾ ਦੇਵੇ ਅਤੇ ਆਪਸ ਵਿੱਚ ਪਿਆਰ ਇਸੇ ਤਰ੍ਹਾਂ ਦੇ ਨਾਲ ਤੁਹਾਡਾ ਬਣਿਆ ਰਹੇ, ਅਤੇ ਸਾਡੇ ਨਾਲ ਖੁਸ਼ੀ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਚੜ੍ਹਦੀ ਕਲਾ ਦੇ ਵਿੱਚ ਰਹੋ। ਅਤੇ ਸੈਮੀ ਸਾਹਿਬ ਕਹਿੰਦੇ ਕਿ ਬਾਕੀ ਭਾਅ ਜੀ ਬਾਕੀ ਸਾਰੀਆਂ ਗੱਲਾਂ ਕਹਿੰਦੇ ਕਿ ਮੰਨ ਲੈਂਦੇ ਹਾਂ, ਪਰ ਲਾਲ ਜੀ ਆਖ ਵੇਖ ਕੇ ਲਾਲ ਜੀ ਦਾ ਸਕੂਲ ਅਤੇ ਕਾਲਜ ਥੋੜ੍ਹਾ ਬਹੁਤਾ ਲਾਗੇ ਕਰਾਓ ਯਾਰ, 20 ਕਿਲੋਮੀਟਰ ਥੋੜ੍ਹਾ ਜਿਹਾ ਜ਼ਿਆਦਾ ਨਹੀਂ, ਲਾਲ ਜੀ ਘੱਟ ਹੀ ਇਹੋ ਜਿਹੀਆਂ ਛੱਡਦੇ ਹੁੰਦੇ, ਵੈਸੇ ਇਹ ਹੋਊਗਾ ਚਲੋ 20 ਪਰ ਬਾਬਾ
1: ਇਹ ਕਹਿ ਰਹੇ ਹੋ ਛੱਡਦੇ ਹੁੰਦੇ ਵੀ ਛੱਡ, ਤੁਸੀਂ ਕਹਿ ਰਹੇ ਛੱਡਦੇ ਹੁੰਦੇ ਇਹਦਾ ਮਤਲਬ ਛੱਡਦੇ ਆ,
0: 20 ਕਿਲੋਮੀਟਰ ਭਲਾ ਕਿੰਨੇ ਕੁ ਚਿਰ ਚ ਤੈਅ ਹੁੰਦਾ ਹੋਊਗਾ
1: ਉਸ ਟਾਈਮ? ਦੇਖੋ ਬਚਪਨ ਦੀ ਉਮਰ ਆ, ਗੱਲਾਂ ਕਰਦੇ ਜਾਂਦੇ ਹੋਣੇ ਆ ਤੇ ਹੌਲੀ ਹੌਲੀ ਜਾਂਦੇ ਹੋਣੇ ਤੇ ਜਾਂਦੇ ਹੋਣੇ ਬੜੇ ਆਰਾਮ ਨਾਲ, ਦੋ ਮੇਰੇ ਖਿਆਲ 2-2.5 ਘੰਟੇ ਲੱਗ ਜਾਂਦੇ ਹੋਣੇ
0: ਜਾਂਦੇ, 2-2.5 ਤੇ ਲੱਗਣੇ। ਹਾਂ 20 ਬਹੁਤ ਹੁੰਦਾ ਵਾ,
1: 20 ਬਹੁਤ ਹੁੰਦਾ,
0: 20 ਮੰਨ ਲਓ ਇੱਥੋਂ ਟਾਰਨੇਟ ਜਾਣਾ ਤੁਰ ਕੇ 20 ਕੁ ਹੋਊਗਾ ਟਾਰਨੇਟ?
1: ਜ਼ਿਆਦਾ, ਹਾਂ ਇੰਨਾ ਕੁ ਹੋਊਗਾ,
0: ਘੱਟੋ ਘੱਟ ਤੇ ਇੰਨਾ ਹੋਊਗਾ।
1: ਤੇ ਗੱਲਾਂ ਵੀ ਤਾਂ ਕਰਦੇ ਜਾਂਦੇ, ਜਿਹੜਾ ਭਈਆਂ ਵਾਂਗੂ ਸਿੱਧੀ ਲੈਣ ਬਣਾ ਕੇ ਜਾਣਾ ਬਸ ਵਾਪਸ ਆ ਕੇ, ਗੱਲਾਂ ਵਾਂ ਤਾਂ ਕਰਦਾ ਜਾਂਦਾ, ਬੰਦਾ ਟਾਈਮ ਹੀ ਲਾਉਂਦਾ।
0: ਇਹ ਕਰਦੇ ਨਹੀਂ ਜਾਂਦੇ ਹੋਣੇ, ਇਹਨਾਂ ਦੇ ਤਾਂ ਸਮਝਣ 'ਚ ਵੀ ਟਾਈਮ ਲੱਗਦਾ ਹੋਣਾ,
1: ਇਹ ਟਰਾਲੀ ਪਿੱਛੇ ਲੰਮ ਕੇ ਜਾਂਦੇ,
0: ਰਾਹ 'ਚ ਕੋਈ ਨਾ ਕੋਈ ਮਿਲ ਜਾਂਦਾ ਉਹ ਸੋਰਸ, ਪਰ ਉਹ ਜ਼ਰੂਰੀ ਥੋੜ੍ਹੀ ਆ ਵੀ ਮਿਲਣਾ ਮਿਲਣਾ।
1: 20 ਕਿਲੋਮੀਟਰ
0: ਨਹੀਂ, ਵੱਡੀ ਘਾਲਣਾ ਵੀ ਫਿਰ ਵੀ
1: 20 ਕਿਲੋਮੀਟਰ ਹੋ ਸਕਦੀ ਲਾਲ ਜੀ, ਸੋਰੀ ਤੁਸੀਂ ਗਏ ਹੋਗੇ ਲੱਗਦਾ ਪਤਾ,
0: ਜਾਂ 20 ਦਾ 10 ਵੀ ਹੋਊਗਾ ਤਾਂ ਕਿਹੜਾ ਘੱਟ ਆ, ਮੈਂ ਕਹਿੰਦਾ 5 ਕਿਹੜਾ ਤੁਰਨਾ ਸੌਖਾ ਹੁੰਦਾ ਵਾ, 5 ਮੈਨੂੰ ਯਾਦ ਹੈ ਸਾਡੇ।
1: ਜਿੱਥੇ ਤੱਕ ਮੇਰਾ ਖਿਆਲ ਲਾਲ ਜੀ ਆਪਣੀਆਂ ਗੱਲਾਂ ਫਟਾਫਟ ਸੁਣਾਉਂਦੇ ਨੇ, ਉੱਥੋਂ ਉਦੋਂ ਆਦਤ ਪੈ ਗਈ ਛੇਤੀ ਦੀ ਬੋਲਣ,
0: ਉਹ ਤਾਂ ਮੈਨੂੰ ਪਤਾ ਨਹੀਂ, ਪਰ ਜਿਹੜੀ ਪੇਸ਼ੈਂਸ ਹੈ ਉਹ ਇਹਨਾਂ 'ਚ ਫਿਰ ਉੱਥੋਂ ਹੀ ਆਈ ਆ। ਹਾਂ ਜਿਹੜੀ ਇੱਕ ਪੇਸ਼ੈਂਸ ਆ ਨਾ, ਇੰਨਾ ਲੰਮਾ ਸਮਾਂ ਇਹ ਹੋਲਡ ਵੀ ਰੱਖ ਲੈਂਦੇ ਆ, ਕਾਲੇ ਨਹੀਂ ਪੈਂਦੇ ਕਈਆਂ ਚੀਜ਼ਾਂ 'ਚ, ਘਰ ਭਾਵੇਂ ਪੈਂਦੇ ਹੀ
1: ਵਿਆਹ ਵਾਰਾ ਬੰਦਾ ਪੇਸ਼ੈਂਟ ਹੋਊ ਆਏ
0: ਸਾਰੇ ਵਿਆਹ ਵਾਰੇ ਕਿੱਥੇ ਪੇਸ਼ੈਂਸ ਹੁੰਦੇ, ਕਈਆਂ ਦੀ ਤਾਂ ਸਗੋਂ ਡੁੱਲ ਜਾਂਦੀ ਹੈ।
1: ਕੀ ਕਹਿ ਰਹੇ ਭਾਈ ਸਾਹਿਬ,
0: ਥੈਂਕ ਯੂ ਜੀ। ਅਤੇ ਮਿਹਰਬਾਨੀ, ਮੋਹਨ ਸਿੰਘ ਜੀ ਕਹਿੰਦੇ ਨੇ ਕਿ ਆਈ ਸੀ ਬੁਝਾਰਤ, ਠੀਕ ਹੈ ਜੀ, ਅਤੇ ਲਿਸਨ ਮਨਮੋਹਨ ਸਿੰਘ ਸੈੱਡ ਦੈਟ ਬੁਝਾਰਤ, ਅੱਛਾ ਮਨਮੋਹਨ ਸਿੰਘ ਜੀ ਨੇ ਹੀ ਭੇਜੀ ਸੀ, ਓਕੇ ਠੀਕ ਹੈ ਜੀ, ਧੰਨਵਾਦ। ਇੱਕ ਬਾਤ ਕਰਤਾ ਰਹੋ ਭਾਈ ਸੁਣਵੇ ਭਾਈ ਟੀਮਾਂ, ਲੱਕੜੀਆਂ ਚੋਂ ਪਾਣੀ ਕੱਢਾਂ ਚੁੱਕ ਬਣਾਵਾਂ ਟੀਮਾਂ, ਅੱਛਾ ਇਹਦੀ ਇਹ ਗੱਲ ਕਰ ਰਹੇ ਨੇ, ਥੈਂਕ ਯੂ ਜੀ, ਮਿਹਰਬਾਨੀ ਤੁਹਾਡੀ। ਘੁੰਮਣ ਸਾਹਿਬ ਕਹਿੰਦੇ ਨੇ ਕਿ ਬਾਣੀ ਬਾਣੇ ਅਤੇ ਰੱਬੀ ਰੂਹਾਂ ਦੇ ਚਿਹਰੇ ਉੱਪਰ ਬਣਿਆ ਅਲੌਕਿਕ ਜਿਹਾ ਨੂਰ ਹੁੰਦਾ, ਅਸਮਾਨੀ ਚੜ੍ਹੇ ਦਰਖਤ ਨੂੰ ਹੀ ਲੱਗਦਾ ਮਿੱਠਾ ਅਤੇ ਗੁਣਕਾਰੀ ਖਜੂਰ ਹੁੰਦਾ, ਹਜ਼ਾਰਾਂ ਹੀ ਰੋਟੀਆਂ ਜਾਂ ਨਾਨ ਬਣਾ ਲਓ, ਜਦੋਂ ਤਪਦੀ ਤਪੀ ਜਾਂ ਭੱਖਦਾ ਤੰਦੂਰ ਹੁੰਦਾ, ਅੱਲੜ ਜਵਾਨੀ ਵਿੱਚ ਜਵਾਨੀ ਅਤੇ ਆਸ਼ਕੀ ਦਾ ਚੜ੍ਹਿਆ ਦਿਮਾਗ 'ਤੇ ਬੜਾ ਫਤੂਰ ਹੁੰਦਾ, ਗੱਲਾਂ ਦੇ ਪਲਾਓ ਬਣਾਉਣੇ ਅਤੇ ਰੇਤੇ ਦੀਆਂ ਇਮਾਰਤਾਂ ਦਾ, ਇੱਕ ਦਿਨ ਹਵਾ ਦੇ ਝੋਕੇ ਦੇ ਨਾਲ ਸਭ ਕੁਛ ਚੱਕਣਾ ਚੂਰ ਹੁੰਦਾ, ਨਸ਼ੇ ਕਰਨ ਵਾਲੇ ਇਨਸਾਨ ਨੂੰ ਤਾਂ ਬਸ ਕੁਛ ਕੁ ਘੰਟਿਆਂ ਦਾ ਚੜ੍ਹਿਆ ਸਰੂਰ ਹੁੰਦਾ, ਜਗ੍ਹਾ ਜਗ੍ਹਾ ਭਟਕਣ ਵਾਲਾ ਇਨਸਾਨ ਤਾਂ ਜੰਗਲ ਦਾ ਲੰਗੂਰ ਹੁੰਦਾ, ਭਾਰਤੀ ਸੱਭਿਅਤਾ ਵਿੱਚ ਵਿਆਹਤਾ ਔਰਤ ਦੇ ਗਲ ਦੇ ਵਿੱਚ ਮੰਗਲ ਸੂਤਰ ਅਤੇ ਮੱਥੇ 'ਤੇ ਸੰਧੂਰ ਹੁੰਦਾ। ਗਰੀਬ ਤੇ ਕਮਜ਼ੋਰ ਇਨਸਾਨ ਤਾਂ ਹਮੇਸ਼ਾ ਰੱਬ ਤੇ ਕਿਸਮਤ ਤਾਹੀਂ ਕੱਢਦੇ ਕਸੂਰ ਹੁੰਦਾ ਤੇ ਆਲਸੀ ਤੇ ਕੰਮਾਂ ਤੋਂ ਭੱਜਣ ਵਾਲੇ ਇਨਸਾਨ ਨੂੰ ਹਮੇਸ਼ਾ ਹੀ ਜਾਪਦਾ ਖੱਟਾ ਅੰਗੂਰ ਹੁੰਦਾ। ਮਿਹਨਤ ਤੇ ਲਗਨ ਵਾਲਾ ਇਨਸਾਨ ਹੀ ਇੱਕ ਦਿਨ ਜਗਤ ਉੱਤੇ ਮਸ਼ਹੂਰ ਹੁੰਦਾ। ਸਿਆਲਕੋਟ ਤੋਂ ਆਏ ਘੁੰਮਣਾ ਨੂੰ 47 ਦੀ ਵੰਡ ਵਿੱਚ ਮਿਲਿਆ ਜ਼ਿਲ੍ਹਾ ਗੁਰਦਾਸਪੁਰ ਜਾਂ ਸੰਗਰੂਰ ਹੁੰਦਾ। ਰੇਡੀਓ ਹਾਂਜੀ ਤੇ ਹਰਿਆਣਵੀ ਬੋਲੀ ਬੋਲਣ ਵਾਲਾ ਰਣਜੋਧ ਕੇ ਗੈਲ ਬੈਠਾ ਛੋਕਰਾ ਹਰਮੀਤ ਸਿੰਘ ਤੂਰ ਹੁੰਦਾ ਤੇ ਇੱਧਰ ਘੁੰਮਣ ਵਰਗਿਆਂ ਦਾ ਤਾਂ ਬਸ ਹੱਸਣਾ ਖੇਡਣਾ ਤੇ ਲਿਖਣਾ ਹੀ ਜ਼ਿੰਦਗੀ ਦਾ ਦਸਤੂਰ ਹੁੰਦਾ। ਧੰਨਵਾਦ ਘੁੰਮਣ ਸਾਹਿਬ।
1: ਘੁੰਮਣ ਸਾਹਿਬ ਨਜ਼ਾਰਾ ਲਿਆ ਤਾ ਪੂਰਾ।
0: ਵਾਹ ਜੀ, ਲੰਮਾ ਜੋੜ ਛੱਡਿਆ ਤੁਸੀਂ।
1: ਬਹੁਤ ਬਹੁਤ ਸੋਹਣਾ ਤੁਹਾਨੂੰ ਰਾਈਮ ਤੁਕਬੰਦੀ ਤੁਹਾਡੀ ਲਿਖਣੀ ਸਭ ਰਲਣੀ ਆਉਂਦੀ ਹੈ ਬਾਈ। ਜਿੰਦਾ ਰਹਿ ਛੋਰਿਆ।
0: ਧੰਨਵਾਦ ਜੀ। ਤੇ ਇਕਬਾਲ ਸਿੰਘ ਜੀ ਕਹਿੰਦੇ ਨੇ ਕਿ ਵਾਹ ਲਾਲ ਜੀ, ਕਹਿੰਦੇ 15 ਕਿਲੋਮੀਟਰ ਜਾਂਦੇ ਸੀ ਫਿਰ ਰਾਤ 2 ਰਾਤਾਂ ਜਾਂ ਫਿਰ 3 ਵਜੇ ਕਹਿੰਦੇ ਕਿ ਤੁਰਦੇ ਹੋਣੇ ਆ, 2 ਜਾਂ ਰਾਤ ਨੂੰ 2 ਵਜੇ ਜਾਂ 3 ਵਜੇ ਤੁਰਦੇ ਹੋਣੇ ਆ।
1: 8 ਵਜੇ ਸਕੂਲ ਲੱਗਦਾ ਹੋਵੇ ਤਾਂ
0: ਬੜੇ ਇਹ ਬਹੁਤ ਹੁਸ਼ਿਆਰੀ ਹੈ। ਰਾਜ ਯਾਦ ਯੁੱਧ ਕਰ ਲੈਂਦੇ ਹੋਣੇ ਨਾ ਜਾਂਦੇ, ਉਹ ਵੀ ਫਰਕ ਪੈਂਦਾ। ਹਾਂਜੀ ਸਿਮਰਨ ਜੀ, ਤੁਸੀਂ ਆਉਂਦੇ ਰਹੋ। ਹੈਲੋ, ਹਾਂਜੀ ਸਿਮਰਨ ਜੀ, ਤੁਸੀਂ ਆਉਂਦੇ ਰਹੋ ਤੇ ਤੁਸੀਂ ਸਾਡੇ
1: ਬੱਸ ਵਾਲੇ
0: ਹਾਂਜੀ ਆਖਰੀ ਕਾਲਰ ਹੋ ਗਏ, ਫਿਰ ਉਸ ਤੋਂ ਬਾਅਦ ਆਪਾਂ ਇਜਾਜ਼ਤ ਲਵਾਂਗੇ ਜੀ। 12 ਵਜੇ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਾਂਗੇ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਸਾਡਾ ਚੱਲ ਰਿਹਾ। ਤੁਹਾਨੂੰ ਸਕੂਲ ਦੇ ਵਿੱਚ ਲੈ ਕੇ ਗਏ, ਕਾਲਜ ਦੇ ਵਿੱਚ ਲੈ ਕੇ ਗਏ ਹਾਂ ਤੇ ਸਿਮਰਨ ਜੀ ਜੇ ਤੁਸੀਂ ਬਿਜ਼ੀ ਹੋ ਤੇ ਫਿਰ ਮੈਂ ਇੱਕ ਕਾਲਰ ਹੋਰ, ਬੜੇ ਕਾਲੇ ਨੇ, ਬੜੇ ਚਿਰ ਦੇ ਡਏ ਆ,
1: ਉਹਨਾਂ ਲੈ ਲੈਣੇ ਆ ਸਿਮਰਨ ਜੀ,
0: ਚਿਰ ਦੇ ਡਏ ਕੁੰਡਾ ਖੜਕੋ ਨਹੀਂ, ਇਹ ਬੜੇ ਚਿਰ ਦੇ ਹੋਲਡ ਤੇ ਨੇ ਤੇ ਮੈਨੂੰ ਵੀ ਇਹਨਾਂ ਨਾਲ ਵੀ ਉਹ ਨਾ ਹੋ ਜੇ। ਉਹ ਕੀ ਕਹਿੰਦੇ ਹੁੰਦੇ ਆ, ਹਾਂਜੀ ਥੋੜ੍ਹਾ ਖਿਆਲ ਰੱਖਿਆ ਕਰੋ। ਹੁਣ ਇਹ ਚੱਕਰ ਇਹ ਆ ਵੀ ਆਪਾਂ ਉਹ ਵਾਲਾ ਪਹਿਲਾਂ ਵਾਲਾ ਜਿਹੜਾ ਥੋੜ੍ਹਾ ਜਿਹਾ ਕੰਮ ਨਿਬੇੜ ਰਹੇ ਹਾਂ ਤੇ 12:15 ਆਪਾਂ ਜਿਹੜੀ ਗੱਲਬਾਤ ਆ ਉਹ ਨਿਬੇੜ ਕੇ ਤੇ 12 ਵਜੇ ਖਬਰਾਂ ਸ਼ੁਰੂ ਕਰਿਆ ਕਰਨੀਆਂ, ਸੋ ਇਸ ਕਰਕੇ ਤੁਸੀਂ ਥੋੜ੍ਹਾ ਜਿਹਾ ਅਲਰਟ ਰਿਹਾ ਕਰੋ। ਹਾਂਜੀ
4: ਹਾਂਜੀ ਭਾਈ, ਮੈਂ ਅਲਰਟ ਸੀ, ਮੈਂ ਨਾ ਬਸ ਸਹੀ ਜਗ੍ਹਾ ਲਾਉਣ ਦੀ ਥਾਂ ਨਹੀਂ ਸੀਗੀ ਤਾਂ ਸੋਰੀ ਸਰ।
0: ਓਕੇ ਓਕੇ, ਨਾ ਨਾ ਕੋਈ ਚੱਕਰ ਨਹੀਂ, ਮੈਂ ਜਸਟ ਕੋਈ ਅੱਗੇ ਪਹਿਲੇ ਟਾਈਮਿੰਗ ਦੇ ਹਿਸਾਬ ਨਾਲ ਬੰਦਾ ਚੱਲ ਰਿਹਾ ਹੁੰਦਾ,
1: ਕਦੀ ਕਿਸੇ ਪੈਰ ਤੇ ਚੜਾ ਦੇ ਬਸ ਲਾਉਣ ਦੇ ਲੈਂਦੇ ਗੱਲ ਕਰਨ ਦੇ ਚੱਕਰ,
4: ਪੈਰ ਤੇ ਠੀਕ ਬੰਦੇ ਤੇਰਾ ਚੜਾ ਲਾ ਪੈਰ ਤਾਂ
1: ਬਸ ਸਮਝ ਆਇਆ ਕਰੋ, ਇਸ਼ਾਰਾ ਦਿੱਤਾ ਮੈਂ ਰੇਡੀ ਤੇ ਕਹਿਣ ਸਕਦਾ ਬੰਦਾ ਚੜਾ ਦਿਓ ਬਾਈ।
4: ਨਹੀਂ ਪਰ ਭਾਈ ਆ ਨਾ ਬੜੀ ਜਿਵੇਂ ਲਾਲ ਜੀ ਨੇ ਬੜੀ ਘੈਂਟ ਗੱਲ ਕਰਾਈ, ਮੈਨੂੰ ਨਾ ਛੋਟੇ ਹੁੰਦੇ ਕੀ ਹੁੰਦਾ ਸੀਗਾ, ਮੇਰੇ ਨਾ ਮੇਰੇ ਦੀਦੀ ਦੀ ਓਬਵੀਅਸਲੀ ਭੈਣ ਵੱਡੀ ਆ, ਤੁਹਾਨੂੰ ਭੈਣ ਦੀਆਂ ਚੀਜ਼ਾਂ ਮਿਲ ਜਾਂਦੀਆਂ, ਦੀਦੀ ਕੋਲ ਹੁੰਦੀ ਹੀਰੋ ਜੈਟ ਹੈ ਨਾ, ਉਹ ਮੁੰਡਿਆਂ ਦੀ ਥੋੜਾ ਹੁੰਦੀ ਆ, ਕੁੜੀਆਂ ਦੀ ਹੁੰਦੀ ਆ, ਤੇ ਮੈਨੂੰ ਉਹ ਮਿਲ ਗਈ ਤੇ ਮੈਂ ਜਾ ਕੇ ਚਲਾਣੀ, ਤੇ ਮੈਂ ਸਕੂਲ ਅਸੀਂ ਸਾਈਕਲ ਤੇ ਹੀ ਜਾਂਦੇ ਸੀ 2 ਜਾਣੇ, ਤੇ ਜਿਵੇਂ ਦੀਦੀ ਹੋਈ ਤੇ ਫਿਰ ਮੈਨੂੰ ਨਾ ਮੁੰਡੇ ਛੇੜਨ ਲੱਗ ਗਏ ਕਿ ਆ ਮੋਟੂ ਕੋਲ ਨਾ ਚੜਿਆ ਨੀ ਜਾਂਦਾ ਸਾਈਕਲ ਤੇ, ਲੱਡਲ ਤੇ ਉਹਦੀ ਤੇ ਤਾਂ ਕੁੜੀਆਂ ਹੀ ਸਾਈਕਲ ਚਲਾਉਂਦਾ ਹੈ।
0: ਅੱਛਾ ਉਦੋਂ ਸੀ, ਅੱਛਾ ਦੂਸਰੀ ਤੁਹਾਡੇ ਕੋਲ
4: ਲੇਡੀ ਸਾਈਕਲ, ਲੇਡੀ ਸਾਈਕਲ ਕਿਉਂਕਿ ਦੀਦੀ ਦੀ ਮਿਲੀ ਸੀਗੀ, ਤੇ ਮੈਂ ਰੋਜ਼ ਜੱਬ ਪਾ ਲੈਣਾ ਘਰੇ ਕਿ ਬਈ ਮੈਨੂੰ ਤਾਂ ਸਾਈਕਲ ਚਾਹੀਦੀ, ਮੈਂ ਨੀ ਮੈਂ ਡੰਡੇ ਵਾਲੀ ਸਾਈਕਲ ਲੈਣੀ ਹੈ, ਕਿ ਮੇਰਾ ਮਜ਼ਾਕ ਉਡਾਉਂਦੇ ਲੋਕ ਕਿ ਮੇਰੇ ਕੋਲ ਘੁਮਾ ਕੇ ਲੱਤ ਨੀ ਬੈਠਿਆ ਨੀ ਜਾਂਦਾ, ਤੇ ਬੜਾ ਔਖਾ ਔਖਾ ਚਲੋ ਪਾਪਾ ਮੰਨੇ ਕਿ ਇੱਕ ਬਰਥਡੇ ਤੇ ਲੈ ਦੇਣਾ, ਤੇ ਮੈਂ ਕੀ ਮੈਂ ਦੇਖੋ ਮਤਲਬ ਜਿੰਨੀ ਮੇਰੀ ਦੇਹ ਸੀਗੀ ਤੇ ਮੈਂ ਕਿਹੜਾ ਸਾਈਕਲ ਕਿਹੜਾ ਦੇਖ ਰਹੇ ਹੋ, ਗੋਲ ਵਾਲਾ ਜਿਹੜਾ ਗੰਡੇ ਵਾਲਾ ਰੇਸਿੰਗ ਸਾਈਕਲ ਹੁੰਦਾ ਹੈ, ਮੈਂ ਜਾ ਕੇ ਉਹ A1 ਸਾਈਕਲ ਮੈਂ ਕਿਹਾ ਪਾਪਾ ਆ ਲੈਣਾ, ਪਾਪਾ ਕਹਿੰਦੇ ਪਹਿਲਾਂ ਚਲਾ ਕੇ ਦੇਖ, ਹੁਣ ਮੈਨੂੰ ਤਾਂ ਸਮਝ ਨੀ ਆਈ ਪਾਪਾ ਨੇ ਕਿਉਂ ਕਿਹਾ, ਤੇ ਜਦੋਂ ਮੈਂ ਖੜ ਕੇ ਜਦੋਂ ਮੈਂ ਚਲਾਇਆ ਤੇ ਉਹਦੀ ਸੀਟ ਬੜੀ ਛੋਟੀ ਹੁੰਦੀ ਹੈ, ਜਦੋਂ ਮੈਂ ਬੈਠਾ
0: ਉਹ ਤਾਂ ਐਂ ਲੱਗਾ ਹੋਣਾ ਜਿੱਦਾਂ ਜਿੱਦਾਂ ਚਾਰਜ ਤੇ ਲਾਇਆ ਹੁੰਦਾ ਬੰਦਾ,
4: ਉਹਨਾਂ ਨੂੰ ਬੜਾ ਹੀ ਰੇਤ ਭਰੀ ਤੇ ਮੈਂ ਬੈਠਾ ਮੈਂ ਕਿਹਾ ਨਹੀਂ ਬਾਬਾ ਠੀਕ ਨੀ
0: ਉਹਦੇ ਸਿਮਰਨ ਜੀ ਚਾਰਜ ਇੱਦਾਂ ਲੱਗਣਾ ਜਿੱਦਾਂ

0: ਆਪਾਂ ਵੇਖੀਏ ਤੇ ਕਿਤਾਬਾਂ ਚੋਂ ਜਾਂ ਕੋਈ ਜਿਉਂਦੇ ਜਾਗਦੇ ਸਰੋਤ ਵੀ ਕੰਮ ਆ ਰਹੇ ਨੇ ਜਾਂ ਕਿੱਦਾਂ ਕਿੱਥੋਂ ਕਿੱਥੋਂ ਇਕੱਠਾ ਕਰਨ 'ਚ ਹੈਲਪ ਹੋਈ?
1: ਇਹ ਜੀ ਵਾਹਿਗੁਰੂ ਨੇ ਹੀਲੇ ਵਸੀਲੇ ਬਣਾ ਕੇ ਦਿੱਤੇ ਆ, ਉਹਨਾਂ ਨੇ ਡੰਗੋਰੀ ਫੜੀ ਹੋਈ ਆ, ਬਹੁਤ ਮਿੱਤਰ ਸੁਨੇਹੀ ਪਿਆਰੇ ਆਪ ਹੀ ਉੱਦਮ ਕਰਕੇ ਮੇਰੇ ਆਉਂਦੇ ਆ, ਸਲਾਹਾਂ ਕਰਦੇ ਆ, ਸਲਾਹਾਂ ਦਿੰਦੇ ਆ, ਟੋਕਦੇ ਆ ਵੀ ਇਹਨੂੰ ਹਟ ਜਾ, ਆਹ ਨਾ ਗੱਲ ਕਰੀ, ਇਹ ਤੇਰੀ ਗੱਲ ਉਹ ਕਰੈਕਟ ਵੀ ਕਰ ਦਿੰਦੇ ਆ। ਇਸੇ ਤਰੀਕੇ ਹੀ ਦੁਨੀਆ ਭਰ ਦੇ ਵਿੱਚ ਪੰਜਾਬ ਦੇ ਆਰਟੀਕਲ ਕਿਤਾਬਾਂ ਪਈਆਂ ਯੂਨੀਵਰਸਿਟੀਆਂ ਦੇ ਵਿੱਚ, ਵਾਹਿਗੁਰੂ ਨੇ ਜੋੜਤਾ ਕੋਈ ਨਾ, ਉਹ ਕਿਸੇ ਨੂੰ ਸੁਨੇਹਾ ਦੇ ਦੇਈਦਾ ਵੀ ਭਾਈ ਆ ਤੇਰੇ ਯੂਨੀਵਰਸਿਟੀ ਤੂੰ ਇੱਥੇ ਪੜ੍ਹਦਾ ਵਾਂ ਜਾਂ ਇੱਥੇ ਪੜ੍ਹਾਉਣਾ ਵਾਂ, ਜਾਂ ਮਾੜੀ ਜਿਹੀ ਮੈਨੂੰ ਕਿਤਾਬ ਕੱਢਾ ਕੇ ਦੇ ਦੇ, ਇਹਦੀ ਫੋਟੋ ਉਹ ਭੇਜ ਦਿੰਦਾ ਵਾ। ਫਿਰ ਉਦੋਂ ਬਾਅਦ 'ਚ ਹੁਣ ਬਿੱਕਰ ਸਿੰਘ ਹੋਂਗਕੋਂਗ ਵਰਗੇ ਬੰਦੇ ਆ, ਉਹਨਾਂ ਨੂੰ ਜਾ ਕੇ ਮੈਂ ਮਿਲਿਆ ਆ, ਐਡੇ ਉਹ ਮਹਾਨ ਬੰਦੇ ਆ ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਪੰਜਾਬ 'ਚ ਹੀ ਨਹੀਂ ਕੋਈ ਜਾਣਦਾ ਹੈਗਾ, ਜਿਨ੍ਹਾਂ ਨੇ ਪੀ ਐੱਚ ਡੀਆਂ ਕਰਾਤੀਆਂ, ਦੂਜਿਆਂ ਉਹਨਾਂ ਦੀ ਖੋਜ ਤੋਂ ਕੋਈ ਹੋਰ ਪੀ ਐੱਚ ਡੀ ਕਰ ਲਈ ਆ, ਪਰ ਉਹ ਉਹਨਾਂ ਨੂੰ ਮਿਲੇ ਆ, ਉਹਨਾਂ ਨੇ ਕਬਾੜ ਖੋਲਤੇ ਜਾਣਕਾਰੀ ਵਾਲੇ ਵੀ ਆਹ ਚੱਕ ਹੈ ਵੀ ਇਹ ਇਹ ਨਹੀਂ ਆ ਜੀ ਇਹ ਹੁਣ
0: ਜਿੰਨਾ ਜਾਣੀ ਜਾਓ ਉਹਨਾਂ ਥੋੜ੍ਹਾ।
1: ਹਾਂਜੀ ਹਾਂ।
0: ਅਤੇ ਤੁਹਾਡੇ ਮਨ 'ਚ ਨਹੀਂ ਕਦੀ ਆਇਆ ਕਿ ਇਸ ਸੰਬੰਧ ਦੇ ਵਿੱਚ ਪੀ ਐੱਚ ਡੀ ਜਾਂ ਉਸ ਪਾਸੇ ਨੂੰ ਉਹਨੂੰ ਉਹਦੇ ਉੱਤੇ ਇੱਕ ਪੜ੍ਹਾਈ ਲਿਖਾਈ ਦਾ ਸਰਟੀਫਿਕੇਟ ਦਾ ਕੋਈ ਠੱਪਾ ਲਾਇਆ ਜਾਵੇ?
1: ਹਾਂ ਜੀ ਸਰਟੀਫਿਕੇਟ ਲੈ ਲਾਂਗੇ, ਫਿਰ ਕੀ ਹੋਜੂ, ਫਰਕ ਕੰਧ 'ਤੇ ਹੀ ਟੰਗਿਆ ਰਹਿਣਾ ਵਾ ਐਵੇਂ, ਉਹਦੇ ਕੰਧ 'ਤੇ ਟੰਗ ਕੇ ਫਿਰ ਆਪਾਂ ਉਹਦੇ ਤਾਂ ਫਰਕ ਤਾਂ ਕੋਈ ਪੈਣਾ ਹੀ ਉਹ ਨਹੀਂ। ਉਹ ਐਂ ਆ ਵੀ ਸਾਡੇ ਹੁਣ ਹੈ ਤਾਂ ਹੈ ਸਮਾਜ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਇਹ ਜ਼ਰੂਰ ਹੈ ਵੀ ਕੌਣ ਕੀ ਆ, ਇਸ ਕਰਕੇ ਇਹਦੀ ਥੋੜ੍ਹੀ ਜਿਹੀ ਇੱਜ਼ਤ ਵੱਧ ਕਰੋ, ਇਹ ਸਰਪੰਚ ਆ ਇਸ ਕਰਕੇ ਇਹਦੀ ਥੋੜ੍ਹੀ ਜਿਹੀ ਇੱਜ਼ਤ ਕਰੋ। ਪਰ ਜਿਹੜੇ ਸਮਾਜ ਦੇ ਵਿੱਚ ਮੈਂ ਪਿਛਲੇ 30-35 ਸਾਲ ਵੈਸਟਰਨ ਸਮਾਜ ਦੇ ਵਿੱਚ ਕੱਢੇ ਆ, ਇੱਥੇ ਤੁਸੀਂ ਕੀ ਹੋ ਇਹਦਾ ਮਤਲਬ ਨਹੀਂ ਹੈ, ਤੁਸੀਂ ਕੀ ਕਰਦੇ ਹੋ ਉਹ ਉਹ ਭਾਰੂ ਆ,
0: ਇੰਪੋਰਟੈਂਟ।
1: ਕੰਧ 'ਤੇ ਮੇਰੇ ਸਰਟੀਫਿਕੇਟਾਂ ਨਾਲ ਮੈਂ ਐਨ ਭਰ ਦੇਵਾਂ ਨਾ ਪੇਂਟ ਲੁਕੋ ਦੇਵਾਂ, ਪਰ ਮੇਰੇ ਕੋਲ ਕਹਿਣ ਨੂੰ ਕੁਛ ਹੈ ਨਹੀਂ, ਭਾਂਡਾ ਮੇਰਾ ਖੜਕਦਾ ਫਿਰ ਉਹ ਸਰਟੀਫਿਕੇਟ ਤੋਂ ਵੀ ਕੀ ਕਰਾਉਣਾ।
0: ਬਿਲਕੁਲ ਜੀ
1: ਬੇਬੀ, ਉਹ ਆ ਵੀ ਹੁਣ ਜੇ ਮੈਂ ਕੋਈ ਗੱਲ ਕਰਦਾ ਜੇ ਤੱਥ ਹੈਗਾ ਵਾ ਤਾਂ ਠੀਕ ਆ, ਜੇ ਨਹੀਂ ਤਾਂ ਉਹ ਫਿਰ ਠੀਕ ਆ ਵੀ ਹਨਾ, ਫਿਰ ਕੀ ਕਰ ਸਕਦੇ ਹਾਂ।
0: ਅਤੇ ਹੋਰ ਵਧੇਰੇ ਜੇ ਕਿਸੇ ਨੇ ਜਾਣਨਾ ਹੋਵੇ, ਕਿਉਂਕਿ ਆਪਾਂ ਸਾਰੀਆਂ ਗੱਲਾਂ 'ਤੇ ਇੱਥੇ ਸ਼ਾਇਦ ਨਹੀਂ, ਅੱਗੇ ਤੋਂ ਅੱਗੇ ਬੜਿਆਂ ਦੀ ਜਗਿਆਸਾ ਜਾਗੀ ਹੋਊਗੀ, ਉਹਦੇ ਲਈ ਕੀ ਫਿਰ ਆਉਣ ਵਾਲੇ ਦਿਨਾਂ 'ਚ ਕੋਈ ਕਿਤਾਬ ਵਗੈਰਾ ਲਿਖਣ ਦਾ ਮਨਸੂਬਾ, ਜਾਂ ਫਿਰ ਜਿੱਦਾਂ ਵੈਬਸਾਈਟ ਵਗੈਰਾ 'ਤੇ ਚੱਲ ਰਿਹਾ, ਜਾਂ ਹੋਰ ਜੇ ਕੋਈ ਸਰੋਤ ਨੇ ਤਾਂ ਉਹ ਵੀ ਦੱਸ ਦਿਓ?
1: ਹਾਂਜੀ ਵੈਬਸਾਈਟ ਆਪੇ punjabhistory.com PANJAB ਨਾਲ ਪੰਜਾਬ ਲਿਖਿਆ ਹੋਇਆ ਉੱਥੇ, ਉਹ punjabhistory.com ਉਹਦੇ ਉੱਤੇ ਜਿਹੜੇ ਕਿਤਾਬਾਂ ਆਰਟੀਕਲ ਜਿਹੜੇ ਮੈਨੂੰ ਹੁੰਦਾ ਵੀ ਇੰਪੋਰਟੈਂਟ ਆ ਉਹ ਮੈਂ ਉਹਦੇ 'ਤੇ ਪੋਸਟ ਵੀ ਕਰ ਦਿੰਦਾ ਵਾਂ, ਉਹਦੇ 'ਤੇ ਵੀ ਕਿਉਂਕਿ ਬਹੁਤੀ ਖੋਜ ਹੋ ਚੁੱਕੀ ਆ ਇਸ ਵਿਸ਼ੇ 'ਤੇ, ਉਹਨੂੰ ਕੰਪਾਇਲ ਕਰਨ ਵਾਲਾ ਹੀ ਆ, ਉਹਨੂੰ ਐਨਾਲਿਸਿਸ ਕਰਨ ਵਾਲਾ ਹੀ ਆ ਵੀ ਕਿਸੇ ਥਾਂ 'ਤੇ ਅਪਡੇਟ ਕਰਨ ਵਾਲਾ ਵਾ ਤਾਂ ਉਹ ਹੋ ਜਾਂਦਾ, ਉਹ ਉਹ ਫਿਰ ਆਪਦੀਆਂ ਲਿਖਤਾਂ ਮੈਂ ਉੱਥੇ ਬਲੌਗ ਦੇ ਵਿੱਚ ਪਾ ਦਿੰਦਾ ਜਿਹੜੀ ਬਾਹਲੀ ਛੋਟੀ ਛੋਟੀ ਇਨਫੋਰਮੇਸ਼ਨ, ਕਈ ਵਾਰੀ ਕਰੰਟ ਵਿਸ਼ਿਆਂ 'ਤੇ ਕੋਈ ਕੰਟਰੋਵਰਸੀ ਚੱਲਦੀ ਹੁੰਦੀ ਆ ਇੱਧਰ ਉੱਧਰ, ਉਹ ਮੈਂ ਆਪਦੇ ਫੇਸਬੁੱਕ ਹੈਗਾ ਵਾ ਪੰਨਾ ਉਹਦੇ 'ਤੇ ਰਮਨਦੀਪ ਸਿੰਘ ਦੇ ਨਾਂ 'ਤੇ ਹੀ ਆ, ਉਹਦੇ ਉੱਤੇ ਮੈਂ ਨਾਲ ਉਹ ਮਾੜੀ ਮੋਟੀ ਟੀਕਾ ਟਿੱਪਣੀ ਇੱਧਰ ਉੱਧਰ, ਟੀਕਾ ਟਿੱਪਣੀ ਤਾਂ ਨਹੀਂ ਵੈਸੇ ਮੈਂ ਕਰਦਾ, ਮੈਂ ਤਾਂ ਆਪਦੀ ਗੱਲ ਕਹਿ ਦਿੰਦਾ ਹੁੰਦਾ, ਬਾਕੀ ਗਿੱਟੇ ਲੱਗੇ ਗੋਡੇ ਲੱਗੇ ਚਲੋ ਠੀਕ ਆ ਹੈ ਨਾ। ਉਹ ਫਿਰ ਇੱਕ ਫੇਸਬੁੱਕ 'ਤੇ ਹੀ ਹੈਗਾ ਆਪਣਾ ਪੇਜ ਆ ਏਸ਼ੀਅੰਟ ਪੰਜਾਬ ਹਿਸਟਰੀ, ਉਹਦੇ ਉੱਤੇ ਜਿਹੜੀ ਖਾਸ ਜਾਣਕਾਰੀ ਆ ਫਿਰ ਉਹਦੇ ਉੱਤੇ ਵੀ ਲਿਖ ਦੇਈਦੀ ਆ
0: ਜੀ। ਸੋ ਇਹ ਨਾ ਸੋਰਸਿਸ 'ਤੇ ਜਾ ਕੇ ਅਤੇ ਆਪਾਂ ਹੋਰ ਵਧੇਰੇ ਜਾਣ ਸਕਦੇ ਹਾਂ। ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਅਤੇ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਹੋਰ ਅੱਗੇ ਤੋਂ ਅੱਗੇ ਸਗੋਂ ਬੰਦਾ ਫਿਰ ਤੰਗ ਹੁੰਦਾ ਜਾਣਨ ਦੇ ਲਈ ਵੀ ਆਪਾਂ ਉਹਨੇ ਕੁ ਚੀ ਠੀਕ ਹਾਂ, ਅਤੇ ਜੇ ਵਧੇਰੇ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਤਾਂ ਆਪਾਂ ਇਹ ਜਿਹੜੇ ਪੇਜ ਇਹਨਾਂ ਨੇ ਦੱਸੇ ਨੇ ਥੱਲੇ ਆਪਾਂ ਲਿੰਕ ਪੇਸਟ ਕਰ ਦਿਆਂਗੇ, ਉੱਥੋਂ ਜਾ ਕੇ ਤੁਸੀਂ ਵਧੇਰੇ ਜਾਣ ਸਕਦੇ ਹੋ। ਸ਼ੁਭਕਾਮਨਾਵਾਂ ਭਵਿੱਖ ਦੇ ਲਈ ਵੀ, ਇਸੇ ਤਰ੍ਹਾਂ ਦੇ ਨਾਲ ਸੋਹਣੇ ਸੋਹਣੇ ਕਾਰਜ ਕਰਦੇ ਰਹੋ। ਬੜੇ ਘੱਟ ਲੋਕਾਂ ਦੇ ਹਿੱਸੇ ਮੈਨੂੰ ਲੱਗਦਾ ਇੱਦਾਂ ਦੀ ਸੇਵਾ ਲੱਗਦੀ ਹੈ ਜਿਹੜੀ ਔਖੀ ਸੇਵਾ ਹੁੰਦੀ ਹੈ, ਜਿਹਦੇ ਉੱਤੇ ਕਿੰਤੂ ਪਰੰਤੂ ਸਵਾਲ ਬਹੁਤ ਹੁੰਦੇ ਨੇ, ਉਹਨਾਂ ਚੀਜ਼ਾਂ ਦਾ ਕ੍ਰਿਟੀਕਲ ਕ੍ਰਿਟੀਕਲ ਤਾਂ ਸ਼ਬਦ ਹੀ ਆਪਣੇ ਆਪ ਦੇ ਵਿੱਚ ਆਪਾਂ ਕਹੀਏ ਵੀ ਥੋੜ੍ਹਾ ਜਿਹਾ ਖਪਾਊ ਸ਼ ਖਪਾਊ ਕੰਮ ਹੋ ਜਾਂਦਾ ਕਿ ਕਿਉਂਕਿ ਕ੍ਰਿਟਿਕਸ ਦੇ ਫਿਰ ਅੱਗੇ ਕ੍ਰਿਟਿਕਸ ਹੋ ਜਾਂਦੇ ਆ, ਉਹ ਫਿਰ ਅੱਗੇ ਤੋਂ ਅੱਗੇ ਸਵਾਲ ਹੋ ਜਾਂਦੇ ਆ। ਚਲੋ ਖੈਰ, ਬਹੁਤ ਸਾਰੀਆਂ ਮੁਸ਼ਕਲਾਂ ਵੀ ਆਈਆਂ ਹੋਣਗੀਆਂ ਇਸ ਸਫ਼ਰ ਦੇ ਦਰਮਿਆਨ, ਫਿਰ ਕਿਤੇ ਗੱਲਬਾਤ ਹੋਊਗੀ ਅਤੇ ਫਿਰ ਆਪਾਂ ਉਸ ਪਾਸੇ

0: ਕਿਸੇ ਨੂੰ ਦੇ ਦਾਂਗੇ। ਜਿੱਦਾਂ ਤੁਸੀਂ ਵਿੱਚ ਗੱਲ ਕੀਤੀ ਸੀ ਕਿ ਆਪਾਂ ਮੁੱਦੇ ਤੇਰੀਏ ਤੇ ਚੰਗਾ ਨਹੀਂ ਤੇ ਫਿਰ ਗੱਲ ਗਾਂਹ ਤੁਰ ਪੈਂਦੀ। ਧੰਨਵਾਦ ਭਾਈ ਤੁਹਾਡਾ ਸਮਾਂ ਦੇਣ ਦੇ ਲਈ।
1: ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਤੁਹਾਡਾ ਜੀ।
0: ਜੀ ਸੋ ਦੋਸਤੋ, ਇਹ ਸਨ ਸਾਡੇ ਨਾਲ ਰਮਨਦੀਪ ਸਿੰਘ ਜੀ, ਵੈਨਕੂਵਰ ਤੋਂ ਸਾਡੇ ਕੋਲ ਪਧਾਰੇ ਨੇ, ਅਤੇ ਬਾਕੀ ਜਿਹੜੇ ਹੋਰ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਨੇ ਆਪਾਂ ਥੱਲੇ ਲਿੰਕ ਪੇਸਟ ਕਰ ਦਾਂਗੇ। ਆਸ ਕਰਦੇ ਹਾਂ ਕਿ ਅੱਜ ਦੀ ਇਹ ਗੱਲਬਾਤ ਤੁਹਾਨੂੰ ਵੀ ਵਧੀਆ ਲੱਗੀ ਹੋਏਗੀ। ਬਹੁਤ ਸਾਰਾ ਨਵਾਂ ਕੁਛ ਅੱਜ ਸਾਨੂੰ ਵੀ ਜਾਣਨ ਨੂੰ ਮਿਲਿਆ, ਅਤੇ ਧੰਨਵਾਦ ਇੱਦਾਂ ਦੇ ਸੱਜਣਾਂ ਦਾ ਜਿਹੜੇ ਆਪ ਚੱਲ ਕੇ ਆ ਜਾਂਦੇ ਨੇ ਕੁਛ ਗੁਣ ਗਿਆਨ ਦੀਆਂ ਗੱਲਾਂ ਦੇਣ ਦੇ ਲਈ। ਸੋ ਜਿਨ੍ਹਾਂ ਦੇ ਕਾਫੀ ਸਾਰੀਆਂ ਕਿਤਾਬਾਂ, ਕਾਫੀ ਸਾਰੇ ਲੋਕਾਂ ਦੇ ਨਾਲ ਮੁਲਾਕਾਤਾਂ, ਅਤੇ ਉਸ ਤੋਂ ਬਾਅਦ ਇਹ ਜਾਣਕਾਰੀ ਇਹਨਾਂ ਨੇ ਇਕੱਠੀ ਕਰਕੇ ਅਤੇ ਇੱਦਾਂ ਹੀ ਹੁਣ ਥਾਂ ਥਾਂ ਦੇ ਉੱਤੇ ਸਾਰੇ ਭਾਈਚਾਰੇ ਤੱਕ ਪਹੁੰਚਾ ਰਹੇ ਨੇ। ਇਸੇ ਤਰ੍ਹਾਂ ਦੇ ਨਾਲ ਹੋਰ ਵਧੇਰੇ ਜਾਣਨ ਦੇ ਲਈ ਤੁਸੀਂ ਹੁਣ ਬਾਕੀ ਵੈਬਸਾਈਟ ਦੇ ਉੱਤੇ ਝਾਤੀ ਮਾਰ ਲਿਓ। ਮੈਨੂੰ ਦਿਓ ਇਜਾਜ਼ਤ, ਧੰਨਵਾਦ।
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰਸ ਚਲੀਏ
3: ਯਾਰ? ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 Main Road ਵੈਸਟ, ਸੇਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਵੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, ਮਿਲਟਨ।
5: ਆ ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟ ਦਾ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
7: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
8: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
9: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਦੋਸਤੋ, ਤੁਸੀਂ ਇਸ ਟਾਈਮ ਸਾਨੂੰ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਦੇ ਉੱਤੇ ਵੇਖ ਰਹੇ ਹੋ ਅਤੇ ਰੇਡੀਓ ਦੇ ਉੱਤੇ ਤੁਸੀਂ ਹੋ ਸਕਦਾ ਕਿ ਸੁਣ ਰਹੇ ਹੋ ਇਸ ਟਾਈਮ। ਅੱਜ ਦੇ ਦਿਨ ਤੁਹਾਡੇ ਲਈ ਇੱਕ ਬੜੀ ਅਹਿਮ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ। ਇੱਕ ਬੜੀ ਖੂਬਸੂਰਤ ਇੱਕ ਕਿਤਾਬ ਪਿਛਲੇ ਦਿਨ ਛਪੀ ਆ। ਮਾਣ ਵਾਲੀ ਗੱਲ ਇਹ ਆ ਕਿ ਇੱਥੇ ਮੈਲਬਨ ਦੇ ਵਿੱਚ ਕਿਤਾਬ ਲਿਖੀ ਗਈ ਅਤੇ ਛਪਾਈ ਗਈ, ਅਤੇ ਤੁਹਾਡੇ ਲਈ ਇਹ ਕਿੱਥੇ ਕਿੱਥੇ ਕਿੱਦਾਂ ਕਿੱਦਾਂ ਉਪਲਬਧ ਹੈ, ਇਸ ਕਿਤਾਬ ਦੇ ਵਿੱਚ ਕੀ ਹੈ, ਇਹ ਜ਼ਰੂਰੀ ਇਸ ਕਰਕੇ ਵੀ ਹੈ ਕਿਉਂਕਿ ਇਸ ਦੇ ਪਿੱਛੇ ਬੜੀਆਂ ਮਾਣਮੱਤੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਲੰਮਾ ਚੌੜਾ ਤਜਰਬਾ ਇੱਥੇ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਦੇ ਖੇਤਰ ਦੇ ਵਿੱਚ, ਟਾਊਨ ਪਲੈਨਿੰਗ ਦੇ ਖੇਤਰ ਦੇ ਵਿੱਚ। ਪ੍ਰੋਫੈਸਰ ਹਰਜਿੰਦਰ ਸਿੰਘ ਜੀ ਸਾਡੇ ਨਾਲ ਇਸ ਟਾਈਮ ਸਟੂਡੀਓ ਦੇ ਵਿੱਚ ਨੇ, ਬਾਕੀ ਆਪਾਂ ਇਹਨਾਂ ਦੇ ਕੋਲੋਂ ਜਾਣਦੇ ਹਾਂ। ਸਰ ਸਤਿ ਸ਼੍ਰੀ ਅਕਾਲ, ਥੈਂਕ ਯੂ
1: ਜੀ। ਸਤਿ ਸ਼੍ਰੀ ਅਕਾਲ,
0: ਥੈਂਕ ਯੂ ਤੁਹਾਡਾ ਸਮਾਂ ਕੱਢਣ ਦੇ ਲਈ।
1: ਤੁਹਾਡਾ ਧੰਨਵਾਦ, ਤੁਸੀਂ ਬੁਲਾਇਆ, ਮਿਹਰਬਾਨੀ ਤੁਹਾਡੀ।
0: ਥੈਂਕ ਯੂ ਸਰ। ਸਰ ਪਿਛਲੇ ਦਿਨੀ ਕਿਤਾਬ ਤੁਸੀਂ ਲੋਕ ਅਰਪਿਤ ਕੀਤੀ ਹੈ, ਕੀ ਹੁਣ ਤੱਕ ਦਾ ਲੇਖਾ ਜੋਖਾ ਰਿਹਾ? ਮੈਨੂੰ ਪਤਾ ਲੱਗਾ ਵੀ ਦੁਬਾਰਾ ਛਪਾਉਣੀ ਪੈ ਗਈ ਹੈ ਕਿਤਾਬ, ਇੰਨੀ ਜ਼ਿਆਦਾ ਪਸੰਦ ਕੀਤੀ ਗਈ।
1: ਹਾਂਜੀ, ਇਹ ਕਿਤਾਬ ਦਾ ਨਾਂ ਹੈਗਾ ਜੀ
0: ਜੀਵਨ ਜਾਂਚ,
1: ਅਤੇ ਇਹ ਜਿਹੜੀ ਕਿਤਾਬ ਆ ਇਹਦੇ ਵਿੱਚ ਵਿਚਾਰ, ਪਹਿਲਾ ਜਿਹੜਾ ਇਹਦਾ ਸੈਕਸ਼ਨ ਹੈ ਉਹਦੇ ਵਿੱਚ ਵਿਚਾਰ ਨੇ, ਜਿਹੜੇ ਵਿਚਾਰ ਨੇ ਉਹ ਰੂਹਾਨੀਅਤ ਦੇ ਡਿਫਰੈਂਟ ਜਿਹੜੇ ਆਸਪੈਕਟ ਨੇ ਉਹਨਾਂ ਦੇ ਨਾਲ ਰਿਲੇਟਡ ਨੇ, ਅਤੇ ਉਹ ਵਿਚਾਰ ਸਾਡੇ ਗਿਆਨੀ ਰਘਵੀਰ ਸਿੰਘ ਜੀ ਸੀਗੇ ਇੱਥੇ, ਉਹਨਾਂ ਦੇ ਨੇ। ਅਤੇ ਸੈਕਿੰਡ ਪਾਰਟ ਆ ਜਿਹੜਾ ਕਿਤਾਬ ਦਾ, ਉਹਦੇ ਵਿੱਚ ਉਹਨਾਂ ਦਾ ਜੀਵਨ ਵੀ ਆ ਅਤੇ ਜੋ ਮੇਰੇ ਨਾਲ ਉਹਨਾਂ ਦੀ ਇੰਟਰੈਕਸ਼ਨ ਹੋਈ ਕੋਈ 14-15 ਸਾਲਾਂ ਦੇ ਦੌਰਾਨ, ਉਹਦੇ ਵਿੱਚੋਂ ਕੁਛ ਅੰਸ਼ ਉਹਦੇ ਵਿੱਚ ਨੇ।
0: ਸੋ ਜਿੱਦਾਂ ਇਹ ਕਿਤਾਬ ਦਾ ਨਾਂ ਹੀ ਦੱਸਦਾ ਜੀਵਨ ਜਾਂਚ, ਯਾਨੀ ਕਿ ਜੀਵਨ ਜੀਣ ਦਾ ਚੱਜ, ਕਿੱਦਾਂ ਆਪਾਂ ਜੀਵਨ ਜੀਣਾ, ਕੀ ਕੀ ਮੁਸ਼ਕਲਾਂ ਆਉਂਦੀਆਂ ਨੇ, ਕਿੱਦਾਂ ਉਹਨਾਂ ਸਵਾਲਾਂ ਦੇ ਹੱਲ, ਸੋ ਇੱਦਾਂ ਦਾ ਹੀ ਕੁਛ ਕਿਤਾਬ 'ਚ।
1: ਹਾਂਜੀ, ਇਸ ਕਿਤਾਬ ਦੇ ਵਿੱਚ ਇਸ ਤਰ੍ਹਾਂ ਜੀ ਕਿ ਕਿਉਂਕਿ ਅਸੀਂ ਜਿਹੜੀ ਜ਼ਿੰਦਗੀ ਅਸੀਂ ਜਿਉਂਦੇ ਹਾਂ ਉਹ ਜ਼ਿੰਦਗੀ ਅਸੀਂ ਇੱਕ ਸੁਚੱਜੀ ਸਾਵੇਂ ਪੱਧਰੀ ਚੰਗੀ ਜ਼ਿੰਦਗੀ ਕਿੱਦਾਂ ਜਿਉਂ ਸਕਦੇ ਹਾਂ, ਅਤੇ ਸਾਡੀ ਜਿਹੜੀ ਸੋਚ ਆ ਉਹ ਕਿਸ ਤਰ੍ਹਾਂ ਉਸਾਰੂ ਹੋ ਸਕਦੀ ਆ, ਉਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਇਹ ਵਿਚਾਰ ਉਸ ਚੀਜ਼ ਦੇ ਨਾਲ ਸੰਬੰਧਿਤ ਨੇ। ਔਰ ਬਹੁਤੇ ਜਿਹੜੇ ਵਿਚਾਰ ਨੇ ਉਹ ਬੰਦੇ ਨੂੰ ਆਪਾਂ ਜਾਣਨ ਦੇ ਲਈ ਕਿ ਉਹ ਆਪਣੇ ਅੰਦਰ ਝਾਤੀ ਮਾਰੇ, ਆਪਣੇ ਮਨ ਦੀ ਪੱਤਰੀ ਆ ਜਿਹੜੀ ਉਹ ਰੋਜ਼ ਪੜ੍ਹੇ ਅਤੇ ਸੋਚੇ ਅਤੇ ਉਹਦੇ ਬਾਰੇ ਜ਼ਿਆਦਾ। ਅਤੇ ਬਾਕੀ ਇਹ ਆ ਵੀ ਜਿਹੜੀ ਜੋ ਆਪਣੇ ਗੁਰੂਆਂ ਨੇ ਗੁਰਬਾਣੀ ਜਿਸ ਤਰ੍ਹਾਂ ਦੱਸਦੇ ਆ ਕਿ ਕਿਸ ਤਰ੍ਹਾਂ ਅਸੀਂ ਆਪਣੇ ਜੀਵਨ ਨੂੰ ਵਧੀਆ ਬਣਾ ਸਕਦੇ ਹਾਂ, ਉਹ ਸਾਰੇ ਜਿਹੜੇ ਵਿਚਾਰ ਨੇ, ਜਿਸ ਤਰ੍ਹਾਂ ਕਿ ਜ਼ਿੰਦਗੀ ਦਾ ਮਕਸਦ ਕੀ ਆ
0: ਜੀ,
1: ਅਤੇ ਸੱਚ ਕੀ ਆ, ਰੂਹ ਕੀ ਆ
0: ਜੀ,
1: ਮੁਹੱਬਤ ਕੀ ਆ, ਨਾਮ ਕੀ ਆ, ਇਹ ਵਗੈਰਾ ਇਸ ਤਰ੍ਹਾਂ ਦੇ, ਔਰ ਇਹਨਾਂ ਦਾ ਸਾਡੀ ਜ਼ਿੰਦਗੀ ਦੇ ਨਾਲ ਕੀ ਸੰਬੰਧ ਆ
0: ਜੀ,
1: ਇਸ ਤਰ੍ਹਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਨੇ ਅਤੇ ਇਸ ਤਰ੍ਹਾਂ ਦੇ ਵਿਚਾਰ ਨੇ
0: ਇਸ ਕਿਤਾਬ 'ਚੋਂ ਮਿਲਣਗੇ।
1: ਹਾਂਜੀ।
0: ਅੱਛਾ, ਤੁਸੀਂ ਜ਼ਿਕਰ ਕੀਤਾ ਗਿਆ ਨਹੀਂ ਰਘਵੀਰ ਸਿੰਘ ਜੀ ਦਾ, ਉਹਨਾਂ ਦੇ ਵਿਚਾਰ ਤੁਸੀਂ ਇਸ ਕਿਤਾਬ ਦੇ ਵਿੱਚ ਦਰਜ ਕੀਤੇ ਨੇ, ਉਹਨਾਂ ਦੇ ਬਾਰੇ ਥੋੜ੍ਹਾ ਜਿਹਾ ਦੱਸੋਗੇ ਸਾਡੇ ਸਰੋਤਿਆਂ ਨੂੰ?
1: ਹਾਂਜੀ, ਉਹ ਇਸ ਤਰ੍ਹਾਂ ਜੀ ਕਿ ਮੇਰਾ ਉਹਨਾਂ ਨਾਲ ਮੇਲ 96 ਦੇ ਵਿੱਚ ਜਦੋਂ ਮੈਂ ਇੱਥੇ ਮਾਈਗ੍ਰੇਟ ਹੋ ਕੇ ਆਇਆ ਉਸ ਤੋਂ ਥੋੜ੍ਹਾ ਦੇਰ ਬਾਅਦ ਹੋਇਆ ਸੀ
0: ਜੀ।
1: ਉਹ ਆਪਣੇ ਪਰਿਵਾਰ ਨਾਲ ਰਹਿੰਦੇ ਸੀਗੇ, ਅਤੇ ਬਾਕੀ ਇਹ ਆ ਵੀ ਬਚਪਨ ਦੇ ਵਿੱਚ ਉਹਨਾਂ ਨੂੰ ਪਰਮਾਰਥ ਦੇ ਨਾਲ, ਪਰਮਾਤਮਾ ਨਾਲ ਜੁੜਨ ਦਾ ਉਹਨਾਂ ਦਾ ਬਹੁਤ ਖਿਆਲ ਸੀ, ਉਹਨਾਂ ਦੀ ਤੀਬਰ ਇੱਛਾ ਸੀ
0: ਜੀ।
1: ਅਤੇ ਇੱਕ ਦਫ਼ਾ ਮਤਲਬ ਜਿਹੜਾ ਵੀ ਕੋਈ ਸੰਤ ਮਹਾਤਮਾ ਜਾਂ ਕਿਤੇ ਉਹਨਾਂ ਨੂੰ ਇਸ ਤਰ੍ਹਾਂ ਦੀ ਗੱਲ ਹੁੰਦੀ ਸੀ ਉਹ ਉਸ ਪਾਸੇ ਚੱਲ ਪੈਂਦੇ ਸੀ। ਅਤੇ ਜਦੋਂ 20-22 ਸਾਲ ਦੀ ਉਹਨਾਂ ਦੀ ਉਮਰ ਹੋਈ ਤਾਂ ਉਸ ਵੇਲੇ ਉਹਨਾਂ ਦਾ ਮੇਲ ਆ ਜਿਹੜਾ ਬਾਬਾ ਨੰਦ ਸਿੰਘ ਜੀ ਨਾਨਕਸਰ ਵਾਲੇ ਉਹਨਾਂ ਨਾਲ ਹੋਇਆ, ਉੱਥੋਂ ਉਹਨਾਂ ਨਾਲ ਉਹਨਾਂ ਦੇ ਸੰਗ ਰਹੇ ਅਤੇ ਉੱਥੋਂ ਆਪਣਾ ਜਿਹੜਾ ਜੀਵਨ ਆ ਉਹਨਾਂ ਦੇ ਨਾਲ, ਉਹਨਾਂ ਨੇ ਕਾਫ਼ੀ ਜੰਗਲਾਂ ਦੇ ਵਿੱਚ ਵੀ ਰਹਿ ਬਿਤਾਇਆ। ਉਸ ਤੋਂ ਬਾਅਦ ਫਿਰ ਉਹ ਸਿੰਗਾਪੁਰ ਆਏ, ਸਿੰਗਾਪੁਰ ਤੋਂ 15-8-10 ਸਾਲ ਉੱਥੇ ਰਹੇ, 15 ਸਾਲ। ਉਸ ਤੋਂ ਬਾਅਦ ਫਿਰ ਉਹ ਮੈਲਬਰਨ ਦੇ ਵਿੱਚ ਆਪਣਾ ਉਹਨਾਂ ਦਾ ਉਹਨਾਂ ਦੇ ਬੇਟੇ ਨੇ ਇੱਥੇ ਪ੍ਰਿਤਪਾਲ ਸਿੰਘ
0: ਜੀ,
1: ਅਤੇ ਉਹ ਬਰੈਕਪੁਰਮ ਗੁਰਦੁਆਰੇ ਜਦੋਂ ਬਣਿਆ ਤਾਂ ਉਹਦੇ ਵਿੱਚ ਉਹਨਾਂ ਨੇ ਕਾਫੀ ਰੋਲ ਪਲੇ ਕੀਤਾ ਸੀਗਾ, ਉਹਦੇ ਪ੍ਰਧਾਨ ਵੀ ਉਹ ਰਹੇ ਸੀਗੇ ਅਤੇ ਉਹ ਫਿਰ ਪਰਿਵਾਰ ਦੇ ਨਾਲ ਬਲੈਕਪੁਰਮ ਦੇ ਵਿੱਚ ਉਹ ਰਹੇ ਅਤੇ ਮੈਂ ਉਹਨਾਂ ਨੂੰ ਆਮ ਤੌਰ ਦੇ ਉੱਤੇ ਗੁਰਦੁਆਰੇ ਐਤਵਾਰ ਨੂੰ ਅਤੇ ਜਾਂ ਕਈ ਦਫ਼ਾ ਸ਼ਨਿਚਰਵਾਰ ਨੂੰ ਉਹਨਾਂ ਦੇ ਘਰ ਵੀ ਮਿਲਦਾ ਸਾਂ ਅਤੇ ਉਹਨਾਂ ਨਾਲ ਜਦੋਂ ਵਿਚਾਰ ਵਟਾਂਦਰਾ ਹੁੰਦਾ ਸੀ ਤਾਂ ਮੈਨੂੰ ਬਹੁਤ ਉਹਨਾਂ ਦੇ ਵਿਚਾਰਾਂ ਦੀ ਖਿੱਚ ਪੈਂਦੀ ਸੀ ਅਤੇ ਫਿਰ ਮੈਂ ਉਹਨਾਂ ਦੇ ਵਿਚਾਰਾਂ ਨੂੰ ਹੌਲੀ ਹੌਲੀ ਲਿਖਣਾ ਸ਼ੁਰੂ ਕੀਤਾ। ਸ਼ਾਮ ਨੂੰ ਸੌਣ ਤੋਂ ਪਹਿਲਾਂ ਮੈਂ ਕਹਿ ਲਓ ਵੀ ਹਰ ਹਫ਼ਤੇ ਮੁਲਾਕਾਤ ਤੋਂ ਬਾਅਦ ਮੈਂ ਜੋ ਉਹਨਾਂ ਨਾਲ ਗੱਲਬਾਤ ਹੁੰਦੀ ਸੀ ਉਹ ਫਿਰ ਮੈਂ ਲਿਖਦਾ ਸਾਂ ਅਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਮੇਰਾ ਵਿਚਾਰ ਬਣਿਆ ਕਿ ਕਿਤਾਬ ਦਾ ਰੂਪ ਦਿੱਤਾ ਜਾਵੇ ਪਰ ਉਹਨਾਂ ਨੇ ਮੈਨੂੰ ਇਸ ਦੀ ਇਜਾਜ਼ਤ ਨਹੀਂ ਸੀ ਦਿੱਤੀ ਕਿ ਕਿਤਾਬ ਛਾਪੀ ਜਾਵੇ ਕਿਉਂਕਿ ਉਹ ਲੁਕ ਛਿਪੇ ਹੀ ਰਹਿਣਾ ਚਾਹੁੰਦੇ ਸੀਗੇ ਪਰ ਫਿਰ ਮੈਂ ਨਾਨਕ ਸਰ ਉੱਥੇ ਜਿਹੜੇ ਮਹਾਂਪੁਰਖ ਨੇ ਬਾਬਾ ਹਰਭਜਨ ਸਿੰਘ ਸੀ ਉਹਨਾਂ ਤੋਂ ਇਜਾਜ਼ਤ ਲੈ ਕੇ ਕਿਤਾਬ ਦਾ ਰੂਪ ਦਿੱਤਾ। ਉਹ ਇੱਕ ਕਿਤਾਬ ਆ ਜਿਹੜੀ ਸੱਚਲ ਪ੍ਰਕਾਸ਼ਨ ਅੰਮ੍ਰਿਤਸਰ ਵਾਲਿਆਂ ਨੇ ਛਾਪੀ ਆ ਅਤੇ ਉਹਨਾਂ ਨੇ ਬੜੀ ਮਿਹਨਤ ਅਤੇ ਬੜੇ ਪਿਆਰ ਦੇ ਨਾਲ ਬੜੀ ਰੂਹ ਦੇ ਨਾਲ ਇਹ ਕਿਤਾਬ ਛਾਪੀ ਹੈ। ਪਹਿਲਾਂ ਅਸੀਂ 500 ਦੇ ਕਰੀਬ ਕਿਤਾਬ ਛਪਵਾਈ ਸੀ ਪਰ ਉਹ ਵੀ ਫਿਰ ਥੋੜ੍ਹੀ ਪੈ ਗਈ ਅਤੇ ਪੰਜਾਬ ਦੀ ਕਾਲਜ ਦੀ ਹਰ ਲਾਇਬ੍ਰੇਰੀ ਵਿੱਚ, ਪੰਜਾਬ ਦੀ ਹਰ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਵਿੱਚ ਅਤੇ ਪੰਜਾਬ ਦੀਆਂ ਕੋਈ 325 ਜਿਹੜੀਆਂ ਪੇਂਡੂ ਲਾਇਬ੍ਰੇਰੀਆਂ ਨੇ ਉਹਨਾਂ ਦੇ ਵਿੱਚ ਕਿਤਾਬ ਪਹੁੰਚ ਗਈ ਆ। ਬਾਕੀ ਇੱਥੇ ਮੈਲਬਰਨ ਦੇ ਵਿੱਚ ਵੀ ਕਾਫੀ ਲੋਕਾਂ ਨੇ ਅਸੀਂ ਇੱਕ ਫੰਕਸ਼ਨ ਕੀਤਾ ਸੀਗਾ ਉਸ ਫੰਕਸ਼ਨ ਦੇ ਦੌਰਾਨ ਵੀ ਕਾਫੀ ਲੋਕਾਂ ਨੇ ਉਹ ਕਿਤਾਬ ਆ ਜਿਹੜੀ ਉਹ ਲੈ ਕੇ ਪੜ੍ਹ ਰਹੇ ਨੇ
0: ਜੀ। ਅਤੇ ਕੀ ਕਿੰਨੇ ਕੁ ਦੀ ਕਿਤਾਬ ਆ ਅਤੇ ਜੇ ਹੁਣ ਕੋਈ ਲੈਣਾ ਚਾਹੇ ਤਾਂ ਫਿਰ ਕਿੱਥੋਂ ਲਵੇ?
1: ਕਿਤਾਬ ਆਸਟ੍ਰੇਲੀਅਨ $10 ਦੀ ਆ, ਬੜੀ ਉਹ ਤਾਂ ਕੋਸਟ ਵੀ ਅਸੀਂ ਕਵਰ ਨਹੀਂ ਕਰਦੀ ਪਰ ਅਸੀਂ $10 ਇਸ ਕਰਕੇ ਰੱਖੀ ਆ ਵੀ ਤਾਂ ਕਿ ਇੱਕ ਜੈਨੂਅਨ ਜਿਹੜਾ ਬੰਦਾ ਰੀਡਰ ਆ
0: ਵਕਤ ਹੋਵੇ ਕਿ
1: ਹਾਂ ਉਹ ਹੀ ਕਿਤਾਬ ਨੂੰ ਲਵੇ ਅਤੇ ਪੜ੍ਹੇ
0: ਜੀ। ਅਤੇ ਕਿੱਥੋਂ ਲੈ ਸਕਦੇ ਹਾਂ
1: ਆਪਾਂ ਇਹ ਕਿਤਾਬ? ਇਸ ਤਰ੍ਹਾਂ ਜੀ ਕਿ ਮੇਰੇ ਕੋਲ ਵੀ ਮੇਰੇ ਤੋਂ ਲਈ ਜਾ ਸਕਦੀ ਹੈ
0: ਜੀ,
1: ਬਾਕੀ ਅਸੀਂ ਤੁਹਾਨੂੰ ਵੀ ਕਿਤਾਬਾਂ ਦਾ ਕੁਛ ਸੈੱਟ ਦੇ ਦਾਂਗੇ, ਤੁਹਾਡੇ ਕੋਲੋਂ ਵੀ ਲਈਆਂ ਜਾ ਸਕਦੀਆਂ,
0: ਇੱਥੋਂ ਰੇਡੀਓ ਤੋਂ ਪਿੱਕ ਕਰ ਸਕਦੇ।
1: ਹਾਂਜੀ ਬਿਲਕੁਲ, ਅਤੇ ਬਾਕੀ ਕੋਈ ਕੰਟੈਕਟ ਕਰੇ ਮੇਰੇ ਨਾਲ ਕੰਟੈਕਟ ਕਰ ਸਕਦੇ ਨੇ
0: ਤੁਹਾਡੇ
1: ਰਾਹੀਂ,
0: ਤੁਹਾਡਾ ਨੰਬਰ ਇੱਥੇ ਥੱਲੇ ਗੱਲਬਾਤ ਦੇ ਪਾ ਦਈਏ।
1: ਮੇਰਾ ਖਿਆਲ ਆ ਤੁਸੀਂ ਅਜੇ ਆਪਣਾ ਨੰਬਰ ਦਿਓ
0: ਜੀ ਅਤੇ ਜੀ ਸਮਝ ਗਿਆ ਜੀ, ਠੀਕ ਹੈ ਜੀ।
1: ਹਾਂਜੀ ਕਿਤਾਬ ਪਹੁੰਚ ਜਾਏਗੀ ਤੁਹਾਡੇ ਕੋਲ
0: ਜੀ, ਸੋ ਸਾਡੇ ਤੱਕ ਕੋਈ ਈਮੇਲ ਕਰ ਦੇ ਜਾਂ ਮੈਸੇਜ ਕਰ।
1: ਹਾਂਜੀ ਹਾਂਜੀ
0: ਸਰ, ਬਹੁਤ ਸਾਰੀ ਇਹਦੇ ਵਿੱਚ ਮੈਂ ਮੋਟੀ ਮੋਟੀ ਜੀ ਝਾਤ ਮਾਰੀ ਆ, ਬੜੀਆਂ ਹਰ ਰੋਜ਼ ਜਿਹੜੀਆਂ ਬੰਦੇ ਦੇ ਕੰਮ ਆਉਣ ਵਾਲੀਆਂ ਚੀਜ਼ਾਂ ਨੇ, ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਬੰਦਾ ਖੁਸ਼ ਕਿੱਦਾਂ ਰਹਿ ਸਕਦਾ, ਖਾਸ ਤੌਰ ਦੇ ਉੱਤੇ ਪਰਦੇਸਾਂ ਦੇ ਵਿੱਚ ਆਪਾਂ ਇੱਕ ਐਵੇਂ ਅਜੀਬ ਜਿਹਾ ਭਾਰ ਜਿਹਾ ਆਪਾਂ ਮਹਿਸੂਸ ਕਰਦੇ ਹਾਂ ਵੀ ਫਿਰਨ, ਆਪਾਂ ਇਹ ਵੀ ਮਹਿਸੂਸ ਕਰਦੇ ਹਾਂ ਵੀ ਇਸ ਭਾਰ ਦੇ ਥੱਲੋਂ ਛੇਤੀ ਕਿਤਿਆਂ ਆਪਾਂ ਨਿਕਲ ਜਾਈਏ, ਰਾਤੋਂ ਦਿਨ ਨਾ ਚੜ੍ਹੇ, ਅਗਲੇ ਦਿਨ ਫਿਰ ਇੱਕ ਨਵਾਂ ਭਾਰ ਆਪਾਂ ਲੱਦ ਕੇ ਤੁਰਦੇ ਹਾਂ। ਬਹੁਤ ਸਾਰਾ ਕੁਛ ਤਾਂ ਮੈਂ ਚਾਹੂੰਗਾ ਕਿ ਹੁਣ ਕਿਤਾਬ 'ਚੋਂ ਹੀ ਸਾਰੇ ਜਣੇ ਪੜ੍ਹਨ, ਤੁਸੀਂ ਵੀ ਇੱਥੇ ਉੱਥੇ ਵੀ ਲੰਮਾ ਸਮਾਂ ਤੁਸੀਂ ਵਿਚ ਰਹੇ ਹੋ, ਇੱਥੇ ਵੀ ਹੁਣ ਲੰਮਾ ਸਮਾਂ ਹੋ ਗਿਆ ਵਾ ਤੁਹਾਨੂੰ, ਤੁਸੀਂ ਵੀ ਉਹ ਮਹਿਸੂਸ ਕਰਦੇ ਹੋਵੋਗੇ, ਕਿੱਦਾਂ ਮੈਨੇਜ ਕਰ ਸਕਦੇ ਹਾਂ?
1: ਦੇਖੋ ਇਹਦੇ ਵਿੱਚ ਇਹ ਆ ਜੀ, ਪਹਿਲੀ ਗੱਲ ਤਾਂ ਹੈ ਵੀ ਤੁਸੀਂ ਜੋ ਕਰ ਸਕਦੇ ਹੋ ਤੁਸੀਂ ਉਹ ਕਰੋ, ਅਤੇ ਦੂਸਰੀ ਗੱਲ ਇਹ ਹੈ ਵੀ ਉਸਾਰੂ ਸੋਚ ਰੱਖੋ ਆਪਣੀ, ਕਿਉਂਕਿ ਜਿਹੜਾ ਪੋਜ਼ਿਟਿਵ ਰਹਿਣਾ ਉਸਾਰੂ ਸੋਚ ਰੱਖਣੀ ਹੈ ਇਹ ਬਹੁਤ ਜ਼ਰੂਰੀ ਆ, ਅਤੇ ਜਿਹੜੀ ਨੈਗੇਟਿਵਿਟੀ ਆ ਕਿਸੇ ਵੀ ਕਿਸਮ ਦੀ ਉਹ ਬੰਦੇ ਨੂੰ ਖਰਾਬ ਕਰਦੀ ਹੈ, ਤੁਹਾਨੂੰ ਵੀ ਖਰਾਬ ਕਰਦੀ ਹੈ ਜੇ ਆਪਾਂ ਉਹ ਰੱਖੀਏ। ਕਈ ਲੋਕ ਮੈਂ ਦੇਖਿਆ ਇੱਥੇ ਉਹ ਸੋਚਣਗੇ ਜੀ ਇੱਥੇ ਰੇਸਿਜ਼ਮ ਆ ਜੀ, ਗੋਰੇ ਸਾਡੇ ਨੂੰ ਧੱਕਾ ਕਰਦੇ ਆ ਜੀ, ਮੈਂ ਇਸ ਖਿਆਲ ਦਾ ਨਹੀਂ ਹੈਗਾ। ਕਈ ਦਫ਼ਾ ਸਾਡੇ ਆਪਣੇ ਦੇ ਵਿੱਚ ਚੀਜ਼ਾਂ ਨੇ ਉਹ ਦੀ ਘਾਟ ਹੁੰਦੀ ਆ, ਸਾਨੂੰ ਆਪਣੀ ਇੰਪਰੂਵ ਕਰਨ ਦੀ ਲੋੜ ਹੁੰਦੀ ਆ, ਅਤੇ ਅਸੀਂ ਉਹ ਇੰਪਰੂਵ ਕਰੀਏ, ਲੋਕਾਂ ਨੂੰ ਚ ਵਿਚਰੀਏ, ਸਿੱਖੀਏ। ਅਤੇ ਅਸੀਂ ਹੁਣ ਜਿਸ ਤਰ੍ਹਾਂ ਮੈਂ ਆਪਣੀ ਪੱਗ ਦੇ ਨਾਲ 15-16 ਥਾਵਾਂ 'ਤੇ ਇੱਥੇ ਨੌਕਰੀਆਂ ਕੀਤੀਆਂ ਔਰ ਵਧੀਆ ਨੌਕਰੀ ਕੀਤੀ ਹੈ, ਤੇ ਮੈਨੂੰ ਕਦੇ ਇਸ ਤਰ੍ਹਾਂ ਦੀ ਗੱਲ ਨਹੀਂ ਲੱਗੀ ਕਿ ਇੱਥੇ ਰੇਸਿਜ਼ਮ ਆ। ਮੈਂ ਤੁਹਾਡੇ ਨਾਲ ਇੱਕ ਚੀਜ਼ ਸਾਂਝੀ ਕਰਦਾ, ਅਸੀਂ ਇੱਕ ਫੰਕਸ਼ਨ ਕੀਤਾ ਸੀਗਾ, ਉਸ ਫੰਕਸ਼ਨ ਦੇ ਉੱਤੇ ਮੈਂ ਇਹੀ ਗੱਲ ਕਹੀ ਸੀਗੀ ਵੀ ਆਪਾਂ ਇੱਕ ਦੂਸਰੇ ਤੋਂ ਮਦਦ ਜਿੰਨੀ ਕਰ ਸਕਦੇ ਹਾਂ ਕਰਦੇ ਹਾਂ, ਵੀ ਇਹ ਬੜੀ ਬੜੀ ਸੋਹਣੀ ਸੁਸਾਇਟੀ ਆ, ਬੜੀ ਚੰਗੀ ਸੁਸਾਇਟੀ ਆ, ਆਸਟ੍ਰੇਲੀਅਨ ਸੁਸਾਇਟੀ ਆ, ਇਹ ਬੜੀ ਐਕਸੈਪਟਿੰਗ ਆ, ਨਾਟ ਓਨਲੀ ਐਕਸੈਪਟਿੰਗ ਇਹ ਰਿਸਪੈਕਟਿੰਗ ਵੀ ਆ। ਤਾਂ ਮੈਨੂੰ ਇੱਕ ਸੱਜਣ ਮਿਲਿਆ, ਉਹਨਾਂ ਨੇ ਕਿਹਾ ਜੀ ਨਹੀਂ ਜੀ ਤੁਸੀਂ ਗੱਲ ਤਾਂ ਕਰਦੇ ਹੋ ਪਰ ਬੜੇ ਰੇਸਿਸਟ ਨੇ, ਮੇਰੀ ਵਾਈਫ ਆ ਜਿਹੜੀ ਉਹਨੂੰ ਤਾਂ 4 ਸਾਲ ਹੋ ਗਏ ਜੋਬ ਅਪਲਾਈ ਕਰਦੇ ਨੂੰ, ਉਹਨੂੰ ਤਾਂ ਨੌਕਰੀ ਵੀ ਨਹੀਂ ਮਿਲੀ। ਮੈਂ ਉਹਨੂੰ ਕਿਹਾ ਵੀ ਕੋਈ ਗੱਲ ਨਹੀਂ, ਤੁਸੀਂ ਆਪਣਾ CV ਦੀ ਕਾਪੀ ਮੈਨੂੰ ਭੇਜ ਦਿਓ, ਜਾਂ ਜਿਸ ਤਰ੍ਹਾਂ ਤੁਸੀਂ ਅਪਲਾਈ ਕਰਦੇ ਹੋ ਉਹਦਾ ਕੋਈ ਸੈਂਪਲ ਐਪਲੀਕੇਸ਼ਨ ਜਿਹੜੀ ਤੁਸੀਂ ਤਿਆਰ ਕੀਤੀ ਉਹਨੂੰ ਭੇਜ ਦਿਓ, ਅਤੇ ਮੈਂ ਤੁਹਾਨੂੰ ਜਿੰਨੀ ਫੀਡਬੈਕ ਦੇ ਦਿਆਂਗਾ ਜਾਂ ਜਿੰਨਾ ਮੈਂ ਕਰ ਸਕਦਾ ਕਰਾਂਗਾ। ਤਾਂ ਜੋ ਉਹਨਾਂ ਨੇ ਮੈਨੂੰ ਭੇਜਿਆ ਮੈਂ ਉਹ ਦੇਖਿਆ, ਤਾਂ ਉਹ ਦੇਖ ਕੇ ਜੇ ਮੈਂ ਵੀ ਕੋਈ ਨੌਕਰੀ ਦੇਣੀ ਹੁੰਦੀ ਤਾਂ ਸ਼ਾਇਦ ਮੈਂ ਬਣਾ ਦਿੰਦਾ, ਕਿਉਂਕਿ ਇਹਦੇ ਵਿੱਚ ਦੱਸਿਆ ਹੀ ਕੁਛ ਨਹੀਂ ਸੀ, ਠੀਕ ਆ। ਅਤੇ ਉਹ ਖੈਰ ਮੈਂ ਥੋੜ੍ਹਾ ਜਿਹਾ ਟਾਈਮ ਲਾਇਆ, ਮੈਂ ਉਹਨਾਂ ਦਾ ਕਵਰਿੰਗ ਲੈਟਰ ਜਾਂ ਉਹਨਾਂ ਦਾ CV ਸੀ ਜਾਂ ਸਿਲੈਕਸ਼ਨ ਕ੍ਰਾਈਟੇਰੀਆ ਸੀ ਉਹ ਵੀ ਸਾਰਾ ਉਹਨਾਂ ਨੂੰ ਬਣਾ ਕੇ ਦਿੱਤਾ, ਅਤੇ ਜਦੋਂ ਉਹਦਾ ਪੁਜੀਸ਼ਨ ਆਈ, ਉਹਨਾਂ ਨੇ ਅਪਲਾਈ ਕੀਤਾ, ਉਹਨਾਂ ਨੂੰ ਇੰਟਰਵਿਊ ਆਈ
0: ਜੀ,
1: 4 ਸਾਲਾਂ ਬਾਅਦ ਪਹਿਲੀ ਇੰਟਰਵਿਊ ਆਈ
0: ਜੀ।
1: ਇੰਟਰਵਿਊ ਆਈ ਅਤੇ ਇੰਟਰਵਿਊ ਤੋਂ ਫਿਰ ਉਹ ਮੇਰੇ ਕੋਲ ਆਏ, ਅਤੇ ਮੈਂ ਉਹਨਾਂ ਨੂੰ ਸਾਰਾ ਇੰਟਰਵਿਊ ਦੀ ਤਿਆਰੀ ਕਰਵਾਈ ਵੀ ਇਸ ਤਰ੍ਹਾਂ ਦੇ ਸਵਾਲ ਹੁੰਦੇ ਨੇ, ਕੁਛ ਪਰਸਨਲ ਕੁਸ਼ਚਨ ਹੁੰਦੇ ਨੇ ਤੁਹਾਡੀ ਸ਼ਖਸੀਅਤ ਬਾਰੇ, ਕੁਛ ਪ੍ਰੋਫੈਸ਼ਨ ਦੇ ਬਾਰੇ ਹੁੰਦੇ ਨੇ, ਆਪਾਂ ਇਸ ਤਰ੍ਹਾਂ ਕਰ ਸਕਦੇ ਹਾਂ। ਚਲੋ ਉਹਨਾਂ ਤਿਆਰੀ ਕੀਤੀ, ਉਹਨਾਂ ਨੌਕਰੀ ਮਿਲ ਗਈ। ਸੋ ਕਹਿਣ ਦਾ ਮੇਰਾ ਮਤਲਬ ਇਹ ਆ ਵੀ ਕਈ ਦਫ਼ਾ ਸਾਨੂੰ ਆਪ ਨੂੰ ਪਤਾ ਨਹੀਂ ਹੁੰਦਾ, ਜਾਂ ਸਾਨੂੰ ਪ੍ਰੈਜੈਂਟ ਕਰਨ ਦਾ ਨਹੀਂ ਪਤਾ ਹੁੰਦਾ ਕਿ ਅਸੀਂ ਆਪਣੇ ਆਪ ਨੂੰ ਕਿੱਦਾਂ ਪ੍ਰੈਜੈਂਟ ਕਰਨਾ ਦੂਸਰਿਆਂ ਲਈ, ਅਤੇ ਅਸੀਂ ਮੌਕਾ ਸਾਨੂੰ ਨਹੀਂ ਮਿਲਦਾ। ਇਹ ਨਹੀਂ ਕਿ ਅਸੀਂ ਬਲੇਮ ਗੇਮ ਕਰੀਏ ਕਿ ਸਾਡੇ ਨਾਲ ਧੱਕਾ ਹੋ ਰਿਹਾ ਜਾਂ ਸਾਡੇ ਨਾਲ ਇਹ ਗੱਲ ਹੋਈ ਹੈ। ਸੋ ਗੱਲ ਤਾਂ ਮੁੱਕਦੀ ਹੈ ਵੀ ਸਾਨੂੰ ਉਸਾਰੂ ਸੋਚ ਰੱਖਣੀ ਚਾਹੀਦੀ ਹੈ ਕਿ ਅਸੀਂ ਲਰਨ ਕਰੀਏ, ਅਸੀਂ ਹਰ ਇੱਕ ਤੋਂ ਹੀ ਲਰਨ ਕਰ ਸਕਦੇ ਹਾਂ। ਅਸੀਂ ਸੜਕ 'ਤੇ ਜਾਂਦੇ ਹਾਂ, ਸੜਕ ਪਾਰ ਕਰਦੇ ਹਾਂ, ਅਸੀਂ ਉਦੋਂ ਵੀ ਬੜਾ ਕੁਛ ਸਿੱਖਦੇ ਕਰਦੇ ਹਾਂ, ਕਿਸੇ ਨਾਲ ਗੱਲ ਕਰਦੇ ਹਾਂ ਸਿੱਖਦੇ ਹਾਂ। ਅਤੇ ਸੋ ਇਸ ਕਰਕੇ ਬਾਕੀ ਜਿਹੜੀ ਵੀ ਚੀਜ਼, ਜਿਹੜੇ ਵੀ ਲਾਈਨ 'ਚ ਕੋਈ ਬੰਦਾ ਜਾਣਾ ਚਾਹੁੰਦਾ, ਜਿਹੜਾ ਤੁਹਾਡੀ ਆਤਮਾ ਅਤੇ ਮਨ ਕਹਿੰਦਾ ਨਾ ਵੀ ਮੈਂ ਇਸ ਲਾਈਨ 'ਚ ਜਾਣਾ, ਉਹਦੇ ਲਈ ਕੋਸ਼ਿਸ਼ ਕਰੋ। ਅਤੇ ਦੂਸਰਾ ਇਹ ਹੈ ਵੀ ਜਿਸ ਤਰ੍ਹਾਂ ਦੇ ਜਿਹੜੀ ਮਾਰਕੀਟ ਦੇ ਵਿੱਚ ਜਿਹੜੀ ਚੀਜ਼ ਦੀ ਲੋੜ ਆ, ਉਹ ਵੀ ਤੁਹਾਨੂੰ ਗਿਆਨ ਹੋਣਾ ਚਾਹੀਦਾ ਵੀ ਕਿਹਦੀ, ਉਹ ਉਸ ਲਈ ਆਪਣੀ ਤਿਆਰੀ ਕਰੋ। ਸੋ ਸਿੱਖੋ, ਪ੍ਰਪੇਅਰ ਕਰੋ, ਅਤੇ ਮੇਰਾ ਖਿਆਲ ਆ ਵੀ ਜਿਹੜੀ ਕਾਮਯਾਬੀ ਆ ਉਹ ਬੰਦੇ ਨੂੰ ਮਿਲਦੀ ਆ। ਬਾਕੀ ਪੰਜਾਬੀ ਆਪਾਂ ਜਦੋਂ ਆਪਾਂ ਸਮੁੰਦਰ ਪਾਰ ਕਰਕੇ ਇੱਥੇ ਪਹੁੰਚ ਗਏ ਹਾਂ, ਇੱਥੇ ਵੀ ਕਾਮਯਾਬ ਹੋਵਾਂਗੇ। ਅਤੇ ਇਸ ਕਰਕੇ ਉਸਾਰੂ ਸੋਚ ਬਹੁਤ ਜ਼ਰੂਰੀ ਆ।
0: ਸਰ ਕਈ ਲੋਕ ਇਹ ਵੀ ਕਹਿ ਦਿੰਦੇ ਕਿ ਇਸ ਪਰ ਧਰਤੀ ਦੇ ਉੱਤੇ ਹੀ ਪ੍ਰੈਸ਼ਰ ਆ, ਇਹ ਮਨ ਦੇ ਉੱਤੇ ਬੋਝ ਆ ਜਾਂਦਾ, ਉੱਥੇ ਜਦੋਂ ਆਪਾਂ ਉਤਰਦੇ ਹਾਂ ਜਾਂਦੇ ਹਾਂ ਰਿਲੈਕਸ ਹੋ ਜਾਈਦਾ, ਜਦੋਂ ਆਏ ਹਾਂ ਉਦੋਂ ਵੀ ਬੜੇ ਰਿਲੈਕਸ ਹਾਂ, ਇਸ ਧਰਤੀ ਦੇ ਵਿੱਚ ਹੀ ਸਟ੍ਰੈਸ ਆ।
1: ਨਹੀਂ, ਇਸ ਤਰ੍ਹਾਂ ਦੀ ਕੋਈ ਦੇਖੋ ਗੱਲ ਨਹੀਂ ਹੈ, ਧਰਤੀ ਤਾਂ ਸਾਰੀ ਇੱਕੋ ਹੀ ਆ, ਬਲਕਿ ਇੱਕ ਧਰਤੀ ਨੇ ਪਰਮਾਤਮਾ ਨੇ ਪਤਾ ਨਹੀਂ ਕਿੰਨੀਆਂ ਧਰਤੀਆਂ ਬਣਾਈਆਂ ਨੇ, ਅਤੇ ਬਾਕੀ ਬੰਦਾ ਇਹ ਸਮਝ ਸਾਰੀ ਧਰਤੀ ਵੀ ਆਪਣੀ ਆ, ਠੀਕ ਹੈ ਨਾ। ਅਤੇ ਦੂਸਰਾ ਇਹ ਆ ਵੀ ਹੁਣ ਤਾਂ ਜਦੋਂ ਅਸੀਂ ਮਾਈਗ੍ਰੇਟ ਕੀਤਾ 30 ਸਾਲ ਪਹਿਲਾਂ, ਉਦੋਂ ਤਾਂ ਫੋਨ ਵੀ $2 ਮਿੰਟ ਦਾ ਹੁੰਦਾ ਸੀ, ਅਤੇ ਇੰਨਾ ਨਹੀਂ ਸੀ ਹੁੰਦਾ ਕਿ ਅਸੀਂ 5 ਮਿੰਟ ਵੀ ਗੱਲ ਕਰੀਏ, ਸਟ੍ਰੈਸ ਉਦੋਂ ਜ਼ਰੂਰ ਹੁੰਦਾ ਸੀਗਾ। ਅਤੇ ਹੁਣ ਤਾਂ ਫੋਨ ਨੇ, ਵੀਡੀਓ ਕਾਲਸ ਨੇ, ਕੋਈ ਐਸੀ ਗੱਲ ਨਹੀਂ, ਜੇ ਤੁਸੀਂ ਪਿੱਛੇ ਵੀ ਗੱਲ ਕਰਨੀ ਹੈ ਭੈਣਾਂ ਭਰਾਵਾਂ ਨਾਲ, ਪਰਿਵਾਰ ਨਾਲ ਗੱਲਬਾਤ ਕਰਨੀ ਆ, ਦੋਸਤਾਂ ਮਿੱਤਰਾਂ ਨਾਲ ਗੱਲ ਕਰਨੀ ਆ। ਦੂਸਰਾ ਇਹ ਆਪਣੀ ਕਮਿਊਨਿਟੀ ਹੁਣ ਇੰਨੀ ਇੱਥੇ ਵੱਡੀ ਆ, ਅਤੇ ਹਰ ਤਰ੍ਹਾਂ ਦਾ ਬੰਦਾ, ਹਰ ਪ੍ਰੋਫੈਸ਼ਨ ਦਾ ਬੰਦਾ ਤੁਹਾਨੂੰ ਮਿਲ ਜਾਂਦਾ, ਤੁਸੀਂ ਉਹਨੂੰ ਮਿਲ ਕੇ ਕੰਟੈਕਟ ਕਰ ਸਕਦੇ ਹੋ, ਤੁਸੀਂ ਆਪਣਾ ਤਿਆਰੀ ਕਰ ਸਕਦੇ ਹੋ, ਜਿਹੜੇ ਵੀ ਤੁਸੀਂ ਬਿਜ਼ਨਸ ਜਾਣਾ, ਨੌਕਰੀ 'ਚ ਜਾਣਾ, ਜਾਂ ਕੋਈ ਸੈਲਫ ਇੰਪਲੋਇਡ ਕੋਈ ਵੀ ਗੱਲ ਕਰਨੀ ਹੈ, ਤੁਸੀਂ ਯਾਨੀ ਮੌਕੇ ਇੱਥੇ ਬਹੁਤ ਨੇ।
0: ਸੋ ਆਪਣੇ ਆਪਾਂ ਕਈ ਵਾਰੀ ਆਊਟਪੁੱਟ ਪਹਿਲਾਂ ਹੀ ਤੈਅ ਕੀਤੀ ਹੁੰਦੀ ਵੀ ਆਹ ਜਵਾਬ ਮੈਨੂੰ ਅੱਗੋਂ ਮਿਲ ਜਾਣਾ, ਅਤੇ ਗੱਲ ਆਪਾਂ ਕਰਦੇ ਨਹੀਂ, ਉਹ ਸੋਚ ਕੇ ਗੱਲ ਤੋਰਦੇ ਹੀ ਨਹੀਂ ਆਪਾਂ ਉਸ ਪਾਸੇ ਨੂੰ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਜੀਵਨ ਜਾਚ ਕਿਤਾਬ ਦੇ ਵਿੱਚੋਂ ਤੁਸੀਂ ਪੜ੍ਹ ਸਕਦੇ ਹੋ, ਸਿੱਖ ਸਕਦੇ ਹੋ, ਅਤੇ ਪੜ੍ਹ ਕੇ ਅਤੇ ਆਪਣੀ ਫੀਡਬੈਕ ਵੀ ਦੇ ਸਕਦੇ ਹੋ। ਸਰ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਮਾਂ ਕੱਢਿਆ, ਅਤੇ ਫਿਰ ਦੁਬਾਰਾ ਕਿਸੇ ਦਿਨ ਫਿਰ ਆਉਣ ਦਾ ਵਾਅਦਾ ਅਸੀਂ ਚਾਹਾਂਗੇ ਕਿ ਕਰਕੇ ਜਾਓ। ਤੇ ਫਿਰ ਹੋਰ ਵਧੇਰੇ ਤੇ ਖੁੱਲੇ ਸਮੇਂ ਲਈ ਗੱਲਾਂ ਬਾਤਾਂ ਹੋਣ।
1: ਧੰਨਵਾਦ ਤੁਹਾਡਾ, ਜ਼ਰੂਰ ਆਵਾਂਗੇ। ਥੈਂਕ ਯੂ
0: ਜੀ। ਸੋ ਦੋਸਤੋ, ਜੀ ਸਾਨੂੰ ਸਾਡੇ ਨਾਲ ਪ੍ਰੋਫੈਸਰ ਹਰਜਿੰਦਰ ਸਿੰਘ ਜੀ ਅਤੇ ਕਿਤਾਬ ਜੀਵਨ ਜਾਚ ਕਰੀ ਪੜ੍ਹਿਓ, ਬਹੁਤ ਵੱਡੀ ਕੋਈ ਕਿਤਾਬ ਨਹੀਂ ਆ, ਬੜੀ ਛੋਟੀ ਜਿਹੀ ਕਿਤਾਬ ਹੈ, ਅਤੇ ਤੁਸੀਂ ਇਹ ਕਰੀ ਪੜ੍ਹਨੀ ਸ਼ੁਰੂ ਕਰੋਗੇ ਤਾਂ ਤੁਹਾਨੂੰ ਮਜ਼ਾ ਦਊਗੀ। ਅਤੇ ਮੈਂ ਜਿੱਦਾਂ ਬਾਹਰ ਗੱਲ ਕਰ ਰਿਹਾ ਸੀ ਪ੍ਰੋਫੈਸਰ ਸਾਹਿਬ ਦੇ ਨਾਲ, ਅਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਇੱਕ ਵਿਚਾਰ ਜਿਹੜਾ ਦੋ ਚਾਰ ਲਾਈਨਾਂ ਦਾ ਹੀ ਆ, ਕਈ ਦੋ ਲਾਈਨਾਂ ਦਾ ਹੀ ਆ, ਉਹ ਤੁਸੀਂ ਪੜ੍ਹੋ, ਉਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਪਹਿਲਾਂ ਵਾਚੋ ਆਪਣੀ ਜ਼ਿੰਦਗੀ 'ਚ, ਕੋਸ਼ਿਸ਼ ਕਰੋ ਉਹਨਾਂ ਨੂੰ ਲੈ ਕੇ ਆਉਣ ਦੀ, ਅਤੇ ਫਿਰ ਭਾਵੇਂ ਅਗਲੇ 'ਤੇ ਵੱਧ ਜਾਇਓ। ਬੜਾ ਸੌਖਾ ਜਿਹਾ ਤਰੀਕਾ, ਬੜੀ ਸੌਖੀ ਜਿਹੀ ਪ੍ਰੈਕਟਿਸ ਹੈ, ਅਤੇ ਬਾਕੀ ਇੱਕ ਵਾਰੀ ਕਿਤਾਬ ਪੜ੍ਹ ਕੇ ਆਪਣੀ ਫੀਡਬੈਕ ਜ਼ਰੂਰ ਦੇ ਦਿਓ। ਤੁਸੀਂ ਕਿੱਦਾਂ ਲੈ ਸਕਦੇ ਹੋ, ਤੁਸੀਂ ਉਹ ਤੁਸੀਂ ਇਸ ਦੇ ਥੱਲੇ ਕਮੈਂਟ ਵੀ ਪਾ ਦਿਓਗੇ ਗੱਲਬਾਤ ਦੇ, ਅਤੇ ਆਪਾਂ ਤਾਂ ਵੀ ਤੁਹਾਡੇ ਤੱਕ ਪਹੁੰਚ ਕਰ ਲਵਾਂਗੇ। ਇਜਾਜ਼ਤ ਚਾਹੁੰਦੇ ਤੁਹਾਡੇ ਕੋਲੋਂ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਚੰਗਾ ਸੁਣਦੇ ਰਹੋ, ਚੰਗਾ ਪੜ੍ਹਦੇ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ, ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਯੂਥ ਜਸਟਿਸ ਵਰਕਰ ਦੇ ਤੌਰ ਤੇ ਤੁਸੀਂ ਹਿਰਾਸਤ ਵਿਚਲੇ ਨੌਜਵਾਨਾਂ ਦੀ ਸਹਾਇਤਾ ਕਰੋਗੇ। ਇਹ ਇੱਕ ਸੁਰੱਖਿਅਤ ਨੌਕਰੀ ਹੈ ਜਿਸ ਵਿੱਚ ਤਨਖਾਹ ਸਮੇਤ ਟ੍ਰੇਨਿੰਗ ਅਤੇ ਤਰੱਕੀ ਦੇ ਮੌਕੇ ਸ਼ਾਮਲ ਹਨ। ਜੇ ਤੁਸੀਂ ਇੱਕ ਸਹਾਇਕ ਟੀਮ ਨਾਲ ਸਫਲ ਅਤੇ ਸੰਤੁਸ਼ਟੀ ਭਰੇ ਪੇਸ਼ੇ ਦੀ ਭਾਲ ਕਰ ਰਹੇ ਹੋ ਤਾਂ ਯੂਥ ਜਸਟਿਸ ਕਰੀਅਰਸ ਲਿਖ ਕੇ ਭੇਜੋ। ਆਥੋਰਾਈਜ਼ਡ ਬਾਈ ਵਿਕਟੋਰੀਅਨ ਗਵਰਨਮੈਂਟ ਮੈਲਬਰਨ।
4: ਪਾਂਡੇ ਜੀ, ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਆਏ, ਔਰ ਇਹ ਤੀਸਰੀ ਦੋਸਤ ਹੀ ਹੈ ਨਾ।
5: देखिए प्रजापति पांडे, उनकी श्रीमती एंड अदर्स इन पति पत्नी और वो दो 15 मई से आपके नजदीकी थिएटर्स में।
6: रेडी सेट गो चेस्टन फोर्ड डेंडिनोंग रोड ते तुहानो उड़ीक रहा है। फोर्ड रेंजर, रेंजर सुपर ड्यूटी, एवरेस्ट ते सदाबहार मस्टैंग, ब्रांड न्यू डेमो ते क्वालिटी प्री ओन्ड व्हीकल्स, ट्रेड इन अते फाइनेंस ऑप्शंस वी अवेलेबल। आओ ते अपनी नवी फोर्ड दा टेस्ट ड्राइव करो, बिजनेस प्लेट लाई गल करो, व्हीकल एक्सपर्ट्स टिम फोर्ब्स या कोरी नाल, रेडियो हांजी दे हवाले नाल पाओ 3 साल दी फ्री सर्विस। चेस्टन फोर्ड, रेडी सेट फोर्ड।
7: ਜਦੋਂ ਘਰੇਲੂ ਬਿਜਲੀ ਦੇ ਕੰਮ ਦੀ ਗੱਲ ਆਉਂਦੀ ਹੈ ਤਾਂ ਇਸ ਨੂੰ ਖੁਦ ਨਾ ਕਰੋ। DDIY, don't do it yourself। ਭਾਵੇਂ ਤੁਸੀਂ ਇਸ ਨੂੰ ਸਿੱਖਣ ਲਈ YouTube ਹੀ ਕਿਉਂ ਨਾ ਦੇਖੀ ਹੋਵੇ, ਭਾਵੇਂ ਤੁਸੀਂ ਇਹ ਕੰਮ ਕਈ ਵਾਰ ਹੁੰਦਿਆਂ ਦੇਖਿਆ ਹੋਵੇ, ਭਾਵੇਂ ਤੁਹਾਡੇ ਇਲੈਕਟ੍ਰੀਸ਼ੀਅਨ ਦੋਸਤ ਨੇ ਤੁਹਾਨੂੰ ਹਿਦਾਇਤਾਂ ਹੀ ਕਿਉਂ ਨਾ ਦਿੱਤੀਆਂ ਹੋਣ, ਭਾਵੇਂ ਤੁਸੀਂ ਕਿੰਨੇ ਵੀ ਹੁਨਰਮੰਦ, ਚਲਾਕ ਜਾਂ ਆਤਮ ਵਿਸ਼ਵਾਸੀ ਕਿਉਂ ਨਾ ਹੋਵੋ, ਇਹ ਖਤਰਨਾਕ ਹੈ ਅਤੇ ਗੈਰ ਕਾਨੂੰਨੀ ਵੀ। ਇੱਥੇ ਕੋਈ ਗੁੰਜਾਇਸ਼ ਨਹੀਂ ਹੈ। ਬਿਜਲੀ ਦਾ ਕੰਮ DDIY, don't do it yourself। ਹਮੇਸ਼ਾ ਕਿਸੇ ਲਾਇਸੈਂਸ ਸ਼ੁਦਾ ਇਲੈਕਟ੍ਰੀਸ਼ੀਅਨ ਨੂੰ ਫੋਨ ਕਰੋ। energysafe.wic.gov.au ਤੇ ਜਾਓ। ਵਿਕਟੋਰੀਆ ਸਰਕਾਰ, ਮੈਲਬੋਰਨ ਦੁਆਰਾ ਜਾਰੀ।
8: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਹੈ ਸੀਕ੍ਰੇਟ।
9: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
8: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
10: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
11: ਇਸ 8 ਮਈ ਨੂੰ ਸਿਨੇਮਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ। ਵੇਖਣ ਜ਼ਰੂਰ ਆਇਓ।

0: ਚਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
2: ਸੂਰਜ ਦੇਵਤਾ
1: ਕੀ ਮਤਲਬ?
2: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵਧ ਗਈ।
1: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
2: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
3: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
4: ਹਾਂਜੀ ਹਾਂ।

0: ਕੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਜ਼ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਰੇਡੀਓ ਹਾਂਜੀ 1674 AM ਦਿਸ ਇਜ਼ ਯੂਰ ਆਪਣਾ ਆਰਜੇ ਪੁਨੀਤ। ਸਮਾਂ ਹੋ ਚੁੱਕਾ ਹੈ ਅੱਜ ਦੀ ਕਹਾਣੀ, ਅੱਜ ਦੇ ਵਿਚਾਰ ਦਾ, ਤੇ ਦੇਖਦੇ ਹਾਂ ਅੱਜ ਦੀ ਕਹਾਣੀ ਸਾਨੂੰ ਕੀ ਸਿੱਖਿਆ ਦੇ ਕੇ ਜਾਂਦੀ ਹੈ।

0: ਕਾਫੀ ਦਿਨਾਂ ਤੋਂ ਮੇਰੀ ਅਤੇ ਮੇਰੀ ਪਤਨੀ ਦੇ ਰਿਸ਼ਤੇ ਵਿੱਚ ਖਿੱਚੋਤਾਣ ਬਣੀ ਹੋਈ ਸੀ। ਹਰ ਵਕਤ ਠੋਕਾ ਟਾਕੀ, ਬਿਨਾਂ ਮਤਲਬ ਤੋਂ ਉਸਨੂੰ ਗੁੱਸਾ ਆਉਣਾ। ਲੱਗਦਾ ਨਹੀਂ ਸੀ ਕਿ ਅਸੀਂ ਹਜ਼ਾਰਾਂ ਮੁਸੀਬਤਾਂ ਵਿੱਚੋਂ ਗੁਜ਼ਰ ਕੇ ਪ੍ਰੇਮ ਵਿਆਹ ਕੀਤਾ ਹੋਏਗਾ। ਪਿਆਰ ਪਹਿਲਾਂ ਵੀ ਬਹੁਤ ਸੀ ਅਤੇ ਮੇਰੇ ਦਿਲ ਦੇ ਵਿੱਚ ਅੱਜ ਵੀ ਉਸਦੇ ਲਈ ਉਹੀ ਪਿਆਰ ਅਤੇ ਉਹੀ ਇੱਜ਼ਤ ਸੀ, ਪਰ ਪਤਾ ਨਹੀਂ ਕਿਉਂ ਉਹ ਖਿਜੀ ਖਿਜੀ ਜੀ ਰਹਿੰਦੀ ਸੀ। ਪਤਾ ਮੈਨੂੰ ਵੀ ਸੀ ਕਿ ਮੇਰੇ ਵੱਲੋਂ ਕੋਈ ਦਰਦ ਨਹੀਂ ਸੀ, ਪਰ ਉਸਨੂੰ ਪਤਾ ਨਹੀਂ ਕਿਉਂ ਮੈਂ ਹੁਣ ਦੁਸ਼ਮਣ ਜਿਹਾ ਜਾਪ ਰਿਹਾ ਸੀ। ਹਰ ਗੱਲ ਸਿੱਧੀ ਕਰਨੀ ਮੈਂ, ਪਰ ਉਸਨੂੰ ਲੱਗਣਾ ਕਿ ਜਗਜੀਤ ਗਲਤ ਕਹਿ ਰਿਹਾ ਹੈ। ਸਾਡੇ ਵਿੱਚ ਕਾਫੀ ਅਸਹਿਜਤਾ ਆ ਗਈ। ਇੱਕ ਦਿਨ ਥੋੜ੍ਹੀ ਜਿਹੀ ਗੱਲ ਤੋਂ ਰੁੱਸ ਕੇ ਪੇਕੇ ਤੁਰ ਗਈ। ਬਹੁਤ ਰੋਕਿਆ ਪਰ ਨਾ ਰੁਕੀ। ਮੈਨੂੰ ਵੀ ਫਿਰ ਗੁੱਸਾ ਆ ਗਿਆ ਤੇ ਮੈਂ ਵੀ ਕਹਿ ਦਿੱਤਾ, ਜਾਂ ਦਫਾ ਹੋ ਜਿੱਥੇ ਮਰਜ਼ੀ। ਰੋਂਦੀ ਹੋਈ ਜੋ ਆਇਆ ਹੱਥ ਦੇ ਵਿੱਚ ਭਰ ਬੈਗ ਤੁਰ ਗਈ ਪੇਕੇ। ਅਜੇ 3 ਦਿਨ ਹੀ ਹੋਏ ਸੀ, ਸਾਡੇ ਵੱਲੋਂ ਇੱਕ ਦੂਜੇ ਨੂੰ ਕੋਈ ਫੋਨ ਨਹੀਂ ਸੀ ਕੀਤਾ। ਤੇ ਉਸ ਦਿਨ ਜਦੋਂ ਰੋਟੀ ਖਾ ਕੇ ਲੰਮੇ ਪੈਣਾ ਤਾਂ ਦਿਲ ਬਹੁਤ ਉਦਾਸ ਹੋ ਗਿਆ ਕਿ ਕੀ ਗਲਤੀ ਸੀ, ਕੀ ਕਮੀ ਸੀ, ਕਿਉਂ ਰੁੱਸ ਕੇ ਗਈ। ਦਿਲ ਦੀ ਤੜਫ ਹੋਰ ਵਧਣ ਲੱਗੀ। ਲਾਗੇ ਪਿਆ ਫੋਨ ਕਹੇ ਕਿ ਮੇਰੀ ਵਰਤੋਂ ਕਰੋ, ਆਪਣੇ ਰਿਸ਼ਤੇ ਨੂੰ ਸਧਾਰਨ ਕਰੋ। ਕਦੇ ਦਿਲ ਕਰੇ ਕਿ ਹੁਣੇ ਫੋਨ ਕਰਾਂ, ਮਾਫ਼ੀ ਮੰਗ ਲਾਂ, ਪਰ ਦੂਜੇ ਪਾਸੇ ਉਹੀ ਦਿਨ ਮੁਨਕਰ ਹੋ ਜਾਏ ਕਿ ਮਾਫ਼ੀ ਮਾਫ਼ੀ ਕਿਉਂ, ਮੈਂ ਕਿਹੜਾ ਕੋਈ ਗੁਨਾਹ ਕੀਤਾ। ਇੱਕ ਦਿਲ ਕਹੇ ਕਿ ਤਲਾਕ ਹੀ ਹੋ ਜਾਏ, ਪਰ ਦੂਜਾ ਕਹੇ ਹੁਣ ਉੱਠ ਤੇ ਪਤਨੀ ਤੋਂ ਮਾਫ਼ੀ ਮੰਗ ਕੇ ਆਪਣੇ ਨਾਲ ਲੈ ਕੇ ਆ ਅਤੇ ਸਾਰੇ ਗਲੇ ਸ਼ਿਕਵੇ ਦੂਰ ਕਰ ਤੇ ਇੱਕ ਹੱਸਦੀ ਹੋਈ ਅਤੇ ਪਿਆਰ ਭਰੀ ਜ਼ਿੰਦਗੀ ਬਸਕਰ ਕਰ। ਜ਼ਿੰਦਗੀ ਦਾ ਕੀ ਹੈ, ਕਦੋਂ ਪਟਾਕਾ ਪੈ ਜਾਏ, ਕਿਉਂ ਜ਼ਿੰਦਗੀ ਦੇ ਇਹਨਾਂ ਵਧੀਆ ਪਲਾਂ ਨੂੰ ਇਹਨਾਂ ਗਮਾਂ ਦੇ ਵਿੱਚ ਪਾ ਕੇ ਗਰਕ ਕਰ ਰਿਹਾ ਹਾਂ, ਕਿਉਂ ਹੱਸਦੇ ਵੱਸਦੇ ਘਰ ਨੂੰ ਨਰਕ ਬਣਾ ਦਿੱਤਾ ਹੈ। ਮਾਂ ਪਿਓ ਉੱਪਰੋਂ ਵੱਖਰੇ ਪਰੇਸ਼ਾਨ ਨੇ ਕਿ ਇਹ ਸਭ ਹੋਇਆ ਕਿਉਂ। ਮੁੰਡਾ ਵੀ ਵਿਚਾਰਾ ਸਾਡੇ ਲੜਦਿਆਂ ਦੇ ਮੂੰਹ ਵੱਲ ਵੇਖ ਕੇ ਡਰਿਆ ਡਰਿਆ ਜਾ ਝਾਕੇ। ਰਾਤ ਪੂਰੀ ਲੰਘ ਗਈ, ਖਾਲੀ ਪਏ ਬੈੱਡ ਨੇ ਵੀ ਦੁਹਾਈ ਪਾਈ ਕਿ ਮੈਡਮ ਨੂੰ ਵਾਪਸ ਲਿਆਓ ਜਲਦੀ, ਹੁਣ ਉਹਨਾਂ ਤੋਂ ਬਿਨਾਂ ਘਰ ਸੁੰਨਾ ਲੱਗਦਾ। ਅਤੇ ਵਿਹੜੇ ਦੀਆਂ ਖੁਸ਼ੀਆਂ ਵੀ ਤਾਜ਼ੀ ਹੋਈ ਮੌਤ ਦੀ ਤਰ੍ਹਾਂ ਅਫਸੋਸ ਕਰ ਰਹੀਆਂ ਸੀ। ਇੱਕ ਹੱਸਦਾ ਹੋਇਆ ਘਰ ਉਜੜੇ ਬਾਗ ਵਰਗਾ ਲੱਗ ਰਿਹਾ ਸੀ। ਪੂਰੀ ਰਾਤ ਲੰਘ ਗਈ ਪਰ ਨੀਂਦ ਨਹੀਂ ਆ ਰਹੀ ਸੀ। ਤੜਫ ਰਹੀ ਰੂਹ ਨੂੰ ਸ਼ਾਂਤ ਕਰਨ ਲਈ ਕਈ ਦਿਲਾਸੇ ਦਿੱਤੇ ਤੇ ਸਵੇਰ ਹੁੰਦਿਆਂ ਹੀ ਸਾਰੇ ਗਿਲੇ ਸ਼ਿਕਵੇ ਇੱਕ ਰੱਦੀ ਵਾਲੀ ਟੋਕਰੀ ਵਿੱਚ ਸੁੱਟ ਕੇ ਤੜਕ ਸਾਰੀ ਫੋਨ ਕੀਤਾ ਤੇ ਅੱਗਿਓਂ ਸਤਿਕਾਲ ਦਾ ਜਵਾਬ ਵੀ ਆਇਆ ਤੇ ਦਿਲ ਉੱਤੇ ਠੰਡ ਪੈ ਗਈ ਕਿ ਮੇਰੀ ਪਿਆਰੀ ਪਤਨੀ ਸ਼ਾਂਤ ਹੋ ਗਈ ਲੱਗਦਾ ਹੈ। ਸ਼ਾਇਦ ਉਹ ਵੀ ਮੇਰੀ ਹੀ ਕਾਲ ਦਾ ਇੰਤਜ਼ਾਰ ਕਰ ਰਹੀ ਸੀ। ਮੈਂ ਕਿਹਾ ਤੁਸੀਂ ਠੀਕ ਹੋ, ਭਾਗੋ ਕਹਿਣ ਲੱਗੀ ਕਦੋਂ ਆ ਰਹੇ ਹੋ ਮੈਨੂੰ ਲੈਣ। ਮੈਂ ਕਿਹਾ ਬਸ ਤਿਆਰ ਹੀ ਹੋ ਰਿਹਾ। ਇੰਨੀ ਗੱਲ ਸੁਣ ਕੇ ਕਈ ਦਿਨਾਂ ਦਾ ਗੁੱਸਾ 1 ਮਿੰਟ ਵਿੱਚ ਗਾਇਬ ਹੋ ਗਿਆ ਤੇ ਫੜ ਆਪਣੀ ਕਾਰ 1 ਘੰਟੇ ਵਿੱਚ ਪਤਨੀ ਦੇ ਬੂਹਾਂ ਤੇ ਜਾ ਖੜਾ ਹੋਇਆ, ਜਿੱਥੇ ਨਵਾਂ ਸੂਟ ਪਾ ਕੇ ਨਵੀਂ ਵਿਆਹੀ ਦੁਲਹਨ ਵਾਂਗ ਸਜੀ ਹੋਈ ਸੱਜਰੀ ਸਵੇਰ ਵਰਗੀ ਸ਼ਾਇਦ ਮੇਰਾ ਹੀ ਇੰਤਜ਼ਾਰ ਕਰ ਰਹੀ ਸੀ। ਸਾਰੇ ਸ਼ਿਕਵੇ ਦੂਰ ਹੋ ਗਏ, ਮਨ ਦੇ ਵਿੱਚ ਆਏ ਸਾਰੇ ਬੁਰੇ ਸੁਪਨੇ ਪਿਆਰ ਦੀ ਹਨੇਰੀ ਦੇ ਵਿੱਚ ਉੱਡ ਗਏ। ਹੱਸਦੇ ਹੋਏ ਸਹੁਰੇ ਪਰਿਵਾਰ ਤੋਂ ਵਿਦਾ ਲੈ ਕੇ ਆਪਣੇ ਘਰ ਆ ਗਏ, ਜਿੱਥੇ ਸਾਡੀਆਂ ਖੁਸ਼ੀਆਂ ਸਾਡਾ ਇੰਤਜ਼ਾਰ ਕਰ ਰਹੀਆਂ ਸਨ। ਨਾ ਕਦੇ ਗੁੱਸਾ, ਨਾ ਗਿਲਾ, ਬਸ ਪਿਆਰ ਹੀ ਪਿਆਰ ਸੀ। ਤੇ ਕਹਿੰਦੇ ਨੇ ਗੁੱਸਾ ਬੰਦੇ ਨੂੰ ਹੰਕਾਰੀ ਅਤੇ ਆਪਣਾ ਵੀ ਦੁਸ਼ਮਣ ਬਣਾ ਦਿੰਦਾ ਹੈ ਅਤੇ ਇਸ ਨੂੰ ਪਿਆਰ ਹੀ ਰੋਕ ਸਕਦਾ ਹੈ। ਜੇ ਤੁਸੀਂ ਆਪਣਿਆਂ ਤੋਂ ਨਿਰਾਜ਼ ਹੋ ਤਾਂ ਇੱਕ ਕੋਸ਼ਿਸ਼ ਤਾਂ ਕਰਕੇ ਦੇਖੋ, ਸ਼ਾਇਦ ਜਗਜੀਤ ਦੀ ਇਸ ਕਹਾਣੀ ਦੀ ਤਰ੍ਹਾਂ ਤੁਹਾਡਾ ਵੀ ਕੋਈ ਇੰਤਜ਼ਾਰ ਕਰ ਰਿਹਾ ਹੋਵੇਗਾ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਹਾਂਜੀ ਹਾਂਜੀ ਓਏ

0: ਸਵੇਰੇ ਸ਼ਾਮੀ ਪਾਲਾ ਹੋ ਜਾਂਦਾ ਅੱਜ ਕੱਲ ਆ ਸਵੈਟਰ ਬੁਣਿਆ ਪਿਆ ਸੀ ਤੂੰ ਲੈ ਜਾ
1: ਨਾ ਨਾ ਮੇਰੀ ਭਾਬੀ ਬੁਣੀ ਜਾਂਦੀ ਬੜਾ ਸੋਹਣਾ
0: ਭਾਬੀ ਤੇਰੀ ਨੇ ਬੁਣਤੀ ਜ਼ਿਆਦਾ ਹੀ ਬਰੀਕ ਪਾਲੀ ਲੱਗਦੀ ਹੈ ਮੋਦੀ ਮਾਰੀ ਨੇ ਜਿੰਨਾ ਚਿਰ ਉਹ ਨਹੀਂ ਪੂਰਾ ਹੁੰਦਾ ਉਨਾ ਚਿਰ ਆ ਪਾਲੇ

0: ਕੀ ਲਿਖਦਾ?
1: ਏ ਆ ਲੈ ਲਿਖਤਾ।
0: ਉਹ ਮੈਨੂੰ ਉੜੇ ਤੋਂ ਇਲ ਨਹੀਂ ਆਉਂਦਾ, ਮੈਨੂੰ ਕੀ ਪਤਾ ਕੀ ਲਿਖਿਆ।
2: ਇਹ ਲਿਖਿਆ ਪੋਲਾ ਸ਼ਿੰਦੀ।
0: ਓਏ ਉਹਦਾ ਨਾਂ ਕਿਉਂ ਲਿਖਿਆ ਮੇਰੇ ਨਾਂ ਨਾਲ? ਉਹ ਮਟੇ ਨੂੰ ਐਵੇਂ ਬੇਵਜ੍ਹਾ।

0: ਸਮਿਤ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ
1: 04 3 2 8 0 2 5 2 3 0 4 9 1 2 9 ਜੂਲਰੀ ਵੇਖਣ ਤੁੰਨਾ ਜੂਲਰ ਚਲੀਏ ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾਲ ਬੜਾ ਹੀ ਦੂਰ ਹੈ ਉਹ ਹੁਣ ਟੈਂਸ਼ਨ ਨਹੀਂ ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੂਲਰ ਸਟੋਰ ਖੁੱਲ ਗਿਆ ਤੁੰਨਾ ਜੂਲਰਸ 99 ਮੇਨ ਰੋਡ ਵੈਸਟ ਸੇਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499 2535 45 ਤੇ

ਬੈਂਕਰਸ। ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ। ਕਾਲ 0491-999-555। ਸ਼ਰਤਾਂ ਲਾਗੂ।

0: ਕਾਰਪੇਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522।
1: यार तू इत्थे इनी छेती आके पक्का वी हो गया, की जुगाड़ लाया है?
2: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्ना ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
1: नंबर दा दे बंसल इमीग्रेशन वालियां दा।
2: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨੀ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਹਾਂਜੀ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ?
2: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499 2535 45 ਤੇ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਗਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸਿਰਸ਼ਟ ਉਫਾਈ ਵੇਖਾਂ ਵਿਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਤਰੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰ ਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ।

ਵੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਸੁਣੈ ਸਰਾਂ ਗੁਨਾ ਕੇ ਗਾ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹ ਝੋਟਾ ਨੇ ਖਾ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ

ਕਾਰ ਜੋ ਤੁਦ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵੱਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਮਲੇਛ ਮਲ ਪੱਖ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ।

ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ, ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਹਾ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਨ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਪੁਰਾਨ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਧਾਤ, ਲੇਖਾਂ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ, ਪਵੇ ਸਮੁੰਦ ਨਾ ਜਾਣਿਐ, ਸਮੁੰਦ ਸਾਹ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ, ਜੇ ਤਿਸ ਮਨੋ ਨਾ ਵਿਸਰੈ, ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨੈ ਦੇ ਨ ਅੰਤ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੈ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੈ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੈ ਮੋਹਿਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੈ ਜੋਧ ਮਹਾ ਮਲਸੂਰਾ, ਗਾਵੈ ਖਾਣੀ ਚਾਰੇ, ਗਾਵੈ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ, ਸਹੀ ਤੁਨਰੂ ਗਾਵੈ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਦ, ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇ ਚਲਾਵੈ, ਜਿਵ ਹੋਵੇ ਫਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਏ ਵਡਾਨ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਆਸਨ ਲੋਏ ਲੋਏ ਭੰਡਾਰ, ਜੋਗ ਚ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰ ਜਨਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪੌ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਇਹ ਤਰ੍ਹਾਂ ਪੱਥ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ,
करमी करमी होए विचार सच्चा आप सच्चा दरबार तिथै सोहन पंच परवान नदरी करम पवै निशान कच पकाई उथै पाए नानक गया जापे जाए धर्म खंड का एहो धर्म ज्ञान खंड का खो करम केते पवन पानी बैसंतर केते कान महेश केते ब्रह्मे कार्त कड़िया रूप रंग के वेश केतिया करम भूमि मेर केते केते तूप देश केते इंद चंद सूर केते केते मंडल देश केते सिद्ध बुद्ध नाथ केते केते देवेश केते देव दानव मुन केते केते रतन समुंद केतिया खानी केतिया बाणी केते पात नरिंद केतिया सुरती सेव केते नानक अंतनांत ज्ञान खंड में ज्ञान प्रचंड तिथै नाद मनोद कोट आनंद शर्म खंड की बाणी रूप तिथै कार्त कड़ी है बहुत अनूप कांकियां गल्लां कथियां ना जाए जे को कहे पिछे पछताए तिथै कड़ी है सुरत मत मन बुद्ध तिथै कड़ी है सुरां सिदां की सुध कर्म खंड की बाणी जोर तिथै होर न कोई होर तिथै जोध महामलसूर तिन मैं राम रिया भरपूर तिथै सीतो सीता मैं मामा ताके रूप न कथने जाए ना ओ मरे ना ठागे जाए जिन कह राम वसै मन माहे तिथै भगत वसे के लोय करे आनंद सच्चा मन सोए सच खंड वसे नंकार कर वेख नदर निहाल तिथै खंड मंडल वर भंड जे को कथै।

ਤਾ ਤੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ ਪਾਉ ਖੱਲਾ ਅਗਨ ਤਪਤਾਓ ਪਾਂਡਾ ਪਾਓ ਅੰਮ੍ਰਿਤ ਤਿਤ ਕਾਲ ਕੜੀਏ ਸ਼ਬਦ ਸੱਚੀ ਟਕ

ਔਰ ਅਣਠਣ ਅਵਾਰ ਆਢੀਠ ਧਰਮ ਅਤ ਢੀਠ ਕਰਮ ਅਨ ਬਰਨ ਅਨੰਤ ਦਾਤਾ ਮੰਤ ਹਰ ਬੋਲ ਮਨਾ ਸ਼ੰਤੋ ਪ੍ਰਸਾਦ ਕਰਨਾਲੇ ਅਰ ਕਾਲੇ ਹੈ ਕਲ ਖੰਡਨ ਹੈ ਮੈਂ ਮੰਡਨ ਹੈ ਜਗਤੇਸੁਰ ਹੈ ਪਰਮੇਸੁਰ ਹੈ ਕਲ ਕਾਰਨ ਹੈ ਸਰਬਵਾਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨਮਾਨੀ ਹੈ ਜਗਜਾਨੀ ਹੈ ਸਰਬੰਕਾਰ ਹੈ ਸਰਬੰਕਾਰ ਹੈ ਸਰਵਪਾਸੀ ਹੈ ਸਰਵਨਾਸੀ ਹੈ ਕਰਨਾਕਰ ਹੈ ਬਸਵਰ ਹੈ ਸਰਵੇਸ਼ਵਰ ਹੈ ਜਗਤੇਸੁਰ ਹੈ ਬ੍ਰਹਿਮੰਡਸ ਹੈ ਕਲਖੰਡਸ ਹੈ ਪਰ ਤੇ ਪਰ ਹੈ ਕਰਨਾਕਰ ਹੈ ਅਜਪਾਜਪ ਹੈ ਅਤਪਾਤਵ ਹੈ ਅਗਰਤਾਕ੍ਰਿਤਾ ਹੈ ਅੰਮ੍ਰਿਤਾਮ੍ਰਿਤਾ ਹੈ ਅੰਮ੍ਰਿਤਾਮ੍ਰਿਤਾ ਹੈ ਕਰਨਾਕ੍ਰਿਤ ਹੈ ਅਗਰਤਾਕ੍ਰਿਤਾ ਹੈ ਤਰਨੀ ਤ੍ਰਿਤ ਹੈ ਅਮਤੇਸੁਰ ਹੈ ਪਰਮੇਸੁਰ ਹੈ ਅਕ੍ਰਿਤਾਕ੍ਰਿਤ ਹੈ ਅੰਮ੍ਰਿਤਾਮ੍ਰਿਤ ਹੈ ਅਜਬਾਕ੍ਰਿਤ ਹੈ ਅੰਮ੍ਰਿਤਾਮ੍ਰਿਤ ਹੈ ਨਰਨਾਇਕ ਹੈ ਕਲਗਾਇਕ ਹੈ ਵਿਸ਼ਵੰਬਰ ਹੈ ਕਰਨਾਲਯ ਹੈ ਨਿਰਮਨਾਇਕ ਹੈ ਸਰੂਪਾਇਕ ਹੈ ਭਵ ਪੰਜਨ ਹੈ ਅਰਗੰਜਨ ਹੈ ਰਵਤਾਪਨ ਹੈ ਜਪਜਾਪਨ ਹੈ ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾਕਰ ਹੈ ਹਰਤਾਹਰ ਹੈ ਪਰਮਾਤਮਾ ਹੈ ਸਰਵਾਤਮਾ ਆਤਮ ਬਸ ਹੈ ਜਸ ਕੇ ਜਸ ਹੈ ਪਜਾਂਗ ਪੁਰਾ ਛੰਦ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗਤਾਮ ਸਿੰਘ ਸ਼ਾਂਤ ਰੂਪੇ ਨਮੋ ਪਰੰਗ ਤਤੰਗ ਅਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਾਨ ਪਾਨੇ ਨਮੋ ਕਰੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦ ਭੂਤੇ ਕਲੰਕਾਰ ਰੂਪੇ ਅਕਲੰਕਾਰ ਅਲੰਕੇ ਨਮੋ ਆਸੇ ਆਸੇ ਨਮੋ ਬਾਂਗ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਸ਼੍ਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਭੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾ ਅਡਾ ਅਨਾਥੇ ਪਰਮਾਥੇ ਅਜੂਨੀ ਅਮੋਨੀ ਨ ਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਕਰਮੰਗ ਅਭਰਮੰਗ ਅਗਜੇ ਅਲੇਖੇ ਪੁਜਾਂਗ ਪ੍ਰਜਾ ਛੰਦ ਨਮਸਤੁਲ ਪ੍ਰਣਾਮੇ ਸੁਮਸਤੁਲ ਪ੍ਰਨਾਸੇ ਅਗੰਜਨ ਅਨਾਮੇ ਸੁਮਸਤਲ ਨਿਵਾਸੇ ਨਿਰਕਾਮੰਗ ਬਭੂਤੇ ਸੁਮਸਤੰਗ ਸਰੂਪੇ ਕੁਕਰਮੰਗ ਪ੍ਰਨਾਸੀ ਸੋ ਧਰਮੰਗ ਪ੍ਰਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਨਾਸੀ ਕਰੀਮਲ ਕੁਰੰਦਾ ਸੁਮਸਤਲ ਨਿਵਾਸੀ ਅਜਾਇਬ ਬਭੂਤੇ ਗਜਾਇਬ ਗਨੀ ਮੇ ਹਰਿਅੰਗ ਕਰਿਅੰਗ ਕਰੀਮੰ ਰਹੀਮੇ ਚਤਰ ਚਕਰਵਰਤੀ ਚਤਰ ਚਕਰ ਭੁਗਤੇ ਸੁਯੰਬੰ ਸੁਮੰਗ ਸਰਵਦਾ ਸਰਵਜੁਗਤੇ ਦੁਕਾਲੰਗ ਪ੍ਰਨਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਭੂਤੇ ਦੁਕਾਲੰਗ ਪ੍ਰਨਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਅੰਗ ਭੂਤੇ ਤੋ ਪ੍ਰਸਾਦ ਸੋਈਏ ਸਰਾਵ ਸਮੂਹ ਸਿਧਾਨ ਕੇ ਦੇਖ ਫਿਰਿਓ ਕਰਜੋਗ ਜੁਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸਨ ਸਮੂਹ ਅਵਨਿਗਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿਖੂਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰ ਬਲੀ ਬਰਨਿਆਵ ਸੀਤ ਨੰਦ ਜਾਤ ਵਿਚਾਰੇ ਇਤੇ ਪੈ ਤੋ ਕਾਂਪੇ ਪੁਪ ਅੰਤ ਕੋ ਨਾ ਗਈ ਪਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਟੋਲ ਮਦੰਗ ਨਿਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੇ ਪੂਤ ਭਵਿੱਖ ਭਵਾਨ ਕੇ ਪੁਪ ਕੌਣ ਗਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਪਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿੱਖ ਹੈ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪੇਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਪਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸੁਭਾ ਦੁਰੰਤ ਦੁਬਾ ਸੁਸਾਜ ਸਨਾਹ ਦੁਰਜਾਨ

0: ਛੋਟਾ ਤਿਨਕਾ ਸਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਣ ਦੇ ਜਿਸ

ਜੋ ਤੂੰ ਚਲਾਏ ਤਿਵ ਚਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤਿਵੇ ਚੱਲੇ, ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ, ਜਿਨ ਨਾਮ ਲਾਏ ਸੇ ਹਰ ਹਰ ਸਦਾ ਤਿਹਾਵੇ। ਜਿਸ ਨੂੰ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

0: ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ

ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ

ਤਹੀ ਗੁਣੀ ਸੰਸਾਰ ਪਰਮ ਸੁੱਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਤ ਦਿਨ ਹਰ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਕਰ ਸਾਚੈ ਜਿਥੈ ਸਦਾ ਸੱਚ ਤਿਹਾਵੇ। ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ। ਕਹਿ ਨਾਨਕ।

ਸ੍ਰੀ ਗੁਰੂ ਜੀ ਕੀ ਫਤਿਹ। ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜੀ ਵਿਖੇ ਮੀਡੀਆ ਦੇ ਸਾਧਨ ਰਾਹੀਂ ਆਪੋ ਆਪਣੇ ਘਰਾਂ ਅੰਦਰ ਇਸ ਕੀਮਤੀ ਸਮੇਂ ਦੀ ਉਡੀਕ ਵਿੱਚ ਜੁੜ ਮਿਲ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਤੇ ਸਮੇਂ ਸਮੇਂ ਤੇ ਔਕੜਾਂ ਆਉਂਦੀਆਂ ਰਹੀਆਂ, ਮੁਸ਼ਕਲਾਂ ਆਉਂਦੀਆਂ ਰਹੀਆਂ, ਔਖੇ ਸਮੇਂ ਆਉਂਦੇ ਰਹੇ, ਪਰ ਹਰੇਕ ਔਖੇ ਸਮੇਂ ਨੂੰ ਬੜੀ ਚੜ੍ਹਦੀ ਕਲਾ ਦੇ ਨਾਲ ਸਿੱਖ ਕੌਮ ਨੇ ਬਤੀਤ ਕੀਤਾ। ਨਿਵਾਉਣ ਵੱਲ ਸੁਰਤ ਨਹੀਂ ਜਾਣ ਦਿੱਤੀ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਖਾਲਸਾ ਪੰਥ ਅੰਦਰ, ਆਪਣੇ ਸਿੱਖਾਂ ਅੰਦਰ ਅਜਿਹੀ ਸਪਿਰਟ ਭਰੀ ਜਿਹੜੀ ਬੀਤ ਗਏ ਸਮੇਂ ਵਿੱਚ ਵੀ ਮੌਜੂਦ ਸੀ, ਅੱਜ ਵੀ ਮੌਜੂਦ ਹੈ, ਆਉਣ ਵਾਲੇ ਸਮੇਂ ਵਿੱਚ ਵੀ ਮੌਜੂਦ ਰਹੇਗੀ। ਉਹ ਹੈ ਅਣਖ ਗੈਰਤ। ਵਾਧਾ ਕੌਮ ਨੇ ਕਿਸੇ ਤੇ ਕਦੀ ਕੀਤਾ ਨਹੀਂ, ਸਿੱਖ ਕੌਮ ਨੇ। ਜਿਸ ਨੇ ਵੀ ਵਾਧਾ ਕੀਤਾ, ਕੋਈ ਭਾਜੀ ਸਿਰ ਚੜਾਈ, ਸਮਾਂ ਵੱਧ ਘੱਟ ਲੱਗ ਜਾਂਦਾ ਰਿਹਾ। ਸਮਾਂ ਤੇ ਸ਼ਹੀਦ ਊਧਮ ਸਿੰਘ ਵਰਗਿਆਂ ਨੂੰ 20-22 ਸਾਲ ਦਾ ਲੱਗ ਗਿਆ ਸੀ, ਪਰ ਜਨਰਲ ਅਡਵਾਇਰ ਨੇ ਕਤਲੇਆਮ ਸਿੱਖਾਂ ਦਾ ਇੱਥੇ ਕੀਤਾ, ਜ਼ਿਲ੍ਹਿਆਂ ਵਾਲੇ ਬਾਗ। ਪਰ 20-22 ਸਾਲ ਬਾਅਦ ਲੰਡਨ ਜਾ ਕਰਕੇ ਉਹਨੂੰ ਉਹਦੀ ਕੀਤੀ ਦਾ ਫਲ ਭੁਗਤਾ ਦਿੱਤਾ, ਭਾਜੀ ਨਹੀਂ ਰਹਿਣ ਦਿੱਤੀ। ਅੱਜ ਵੀ ਸਿੱਖ ਕੌਮ ਅੰਦਰ ਬਹੁਤ ਅਹਿਮ ਮਹਾਨ ਦਿਹਾੜਾ ਸਰਹੰਦ ਫਤਿਹ ਦਿਵਸ, ਤੇ ਇਸ ਦਾ ਜਿਹੜਾ ਪਿਛੋਕੜ ਹੈ, ਘਟਨਾਵਾਂ ਤੇ ਹੋਰ ਬੜੀਆਂ, ਪਰ ਜਿਹੜਾ ਮੇਨ ਪਿਛੋਕੜ ਹੈ ਉਹ ਹੈ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦਿਆਂ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਤੇ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ, ਤਿੰਨਾਂ ਦੀ ਸ਼ਹੀਦੀ। ਬੜਾ ਕੌਮ ਦਾ ਖੂਨ ਉਬਾਲੇ ਮਾਰਦਾ। ਅੱਜ ਵੀ ਜਦੋਂ ਇਤਿਹਾਸ ਪੜ੍ਹਦੇ ਹਾਂ ਤੇ ਉਸ ਵੇਲੇ ਜਿਹੜੇ ਸਿੱਖ ਮੌਜੂਦ ਸਨ ਉਹ ਸਾਡੇ ਨਾਲੋਂ ਤੇ ਕਿਤੇ ਚੜ੍ਹਦੀ ਕਲਾ ਵਾਲੇ ਸਨ, ਕਿਤੇ ਰਹਿਤਵਾਨ ਸਨ, ਬਾਣੀ ਪੜ੍ਹਨ ਵਾਲੇ ਸਾਡੇ ਨਾਲੋਂ ਹਰੇਕ ਗੁਣਾਂ ਵਿੱਚ ਵੱਧ। ਉਹਨਾਂ ਦਾ ਫਿਰ ਖੂਨ ਉਬਾਲੇ ਕਿਉਂ ਨਹੀਂ ਸੀ ਮਾਰਦਾ? ਪਰ ਸਮਾਂ ਆਪਣੀ ਚਾਲ ਚੱਲਦਾ ਗਿਆ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੰਦੇੜ ਦੀ ਧਰਤੀ ਤੋਂ ਸਤੰਬਰ ਮਹੀਨੇ ਸੰਨ 1708 ਨੂੰ ਬਾਬਾ ਬੰਦਾ ਸਿੰਘ ਜੀ ਨੂੰ ਅੰਮ੍ਰਿਤ ਛਕਾ ਕਰਕੇ, ਥਾਪੜਾ ਦੇ ਕਰਕੇ ਤੇ ਦੁਸ਼ਟਾਂ ਨੂੰ ਸੋਧਣ ਦਾ ਮੇਨ ਕੰਮ ਦੇ ਕਰਕੇ ਪੰਜਾਬ ਦੀ ਧਰਤੀ ਵੱਲ ਜਦੋਂ ਤੋਰਦੇ ਨੇ, ਪਰ ਸਤਿਗੁਰੂ ਜੀ ਨੇ ਇੱਕ ਪਕਿਆਈ, ਇੱਕ ਲੀਹਾਂ ਸਾਡੇ ਵਾਸਤੇ ਪਾ ਕੇ ਦਿੱਤੀਆਂ। ਜ਼ਿੰਮੇਵਾਰੀ ਬਾਬਾ ਬੰਦਾ ਸਿੰਘ ਜੀ ਨੂੰ ਦਿੱਤੀ, ਬਹਾਦਰ ਜੀ ਨੂੰ, ਪਰ ਅਗਵਾਈ ਵਿੱਚ ਰਹਿਣਾ ਪੰਜ ਪਿਆਰਿਆਂ ਦੀ। ਪੰਜ ਪਿਆਰੇ ਦਿੱਤੇ ਕਿ ਅਗਵਾਈ ਇਹਨਾਂ ਦੀ ਵਿੱਚ ਰਹਿਣਾ। ਨਿਸ਼ਾਨ ਸਾਹਿਬ ਵੀ ਦਿੱਤਾ, ਨਗਾਰਾ ਵੀ ਦਿੱਤਾ, 20 ਸਿੰਘ ਨਾਲ ਹੋਰ ਤੋਰੇ। ਉਹਨਾਂ ਦੀ ਇਕੱਠੀ ਗਿਣਤੀ ਵੀ 25 ਕੀਤੀ ਜਾ ਸਕਦੀ ਸੀ, ਪਰ ਨਹੀਂ। ਸਤਿਗੁਰੂ ਜੀ ਨੇ ਕਿਹਾ ਸੀ, ਇੱਕ ਤੇ ਜਦੋਂ ਕੋਈ ਔਕੜ ਮੁਸ਼ਕਲ ਆਵੇ ਇਹਨਾਂ ਪੰਜਾਂ ਕੋਲੋਂ ਅਰਦਾਸ ਕਰਵਾਉਣਾ, ਤੇ ਜਦੋਂ ਇਹ ਪੰਜ ਤੈਨੂੰ ਕੋਈ ਹੁਕਮ ਲਾਉਣ ਇਹਨਾਂ ਪੰਜਾਂ ਦੇ ਹੁਕਮ ਤੋਂ ਬਾਹਰ ਨਹੀਂ ਜਾਣਾ, ਪੰਜ ਪ੍ਰਧਾਨੀ ਮਰਿਆਦਾ। ਤਾਂ ਫਿਰ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਤੋਰਿਆ, 20 ਸਿੰਘ ਨਾਲ ਦੇ ਕੇ ਤੋਰਿਆ। ਚਲਦੇ ਚਲਦੇ ਜਦੋਂ ਦਿੱਲੀ ਪਹੁੰਚਦੇ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ, ਦੱਸਦੇ ਨੇ ਕਿ ਗਿਣਤੀ ਵਧਦੀ ਵਧਦੀ ਕਾਫੀ ਵੱਧ ਗਈ ਫੌਜ ਦੀ, ਨਾਲ ਸਿੱਖ ਸੰਗਤ ਜਿਸ ਜਿਸ ਨੂੰ ਵੀ ਪਤਾ ਲੱਗਾ ਨਾਲ ਜੁੜਦੇ ਗਏ।
ਤੇ ਦਿੱਲੀ ਪਹੁੰਚ ਕੇ ਗਿਣਤੀ ਇੰਨੀ ਜ਼ਿਆਦਾ ਹੋ ਗਈ ਸੀ ਕਿ ਰਾਸ਼ਨ ਪਾਣੀ ਮੁੱਕ ਗਿਆ ਫੌਜ ਦਾ, ਪੈਸਾ ਕੋਲ ਕੋਈ ਨਹੀਂ ਸੀ। ਹੁਣ ਨਵੇਂ ਨਵੇਂ ਚੱਲੇ ਸਨ ਬਾਬਾ ਬੰਦਾ ਸਿੰਘ ਜੀ ਬਹਾਦਰ, ਤੇ ਅੰਦਰ ਥੋੜ੍ਹੀ ਜਿਹੀ ਘਬਰਾਹਟ ਆਈ। ਫਿਰ ਵਿੱਚੋਂ ਹੀ ਗੁਰਸਿੱਖਾਂ ਨੇ ਕਿਹਾ, ਸਤਿਗੁਰੂ ਜੀ ਨੇ ਕਿਹਾ ਸੀ, ਜਦੋਂ ਮੁਸ਼ਕਲ ਆਵੇ ਘਬਰਾਉਣਾ ਨਹੀਂ, ਪੰਜਾਂ ਕੋਲੋਂ ਅਰਦਾਸ ਕਰਵਾਉਣੀ, ਗੁਰੂ ਬਹੁੜੀ ਕਰੇਗਾ। ਇੰਜ ਹੀ ਹੋਇਆ, ਜਦੋਂ ਪੰਜਾਂ ਨੇ ਅਰਦਾਸ ਕੀਤੀ ਤੇ ਇਤਿਹਾਸ ਵਿੱਚ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਕਿ ਲਵਾਣੇ ਬਰਾਦਰੀ ਦੇ ਕੁਝ ਗੁਰਸਿੱਖ ਆਪਣਾ ਦਸਵੰਧ ਲਈ ਜਾ ਰਹੇ ਸਨ ਗੰਡਿਆਂ ਤੇ ਲੱਦ ਕੇ, ਕਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਭੇਟਾ ਕਰਨਾ। ਇਹਨਾਂ ਨੂੰ ਮਿਲ ਪਏ, ਇਹਨਾਂ ਨੂੰ ਮਿਲ ਕੇ ਜਦੋਂ ਗੁਰਸਿੱਖ ਵੇਖੇ, ਉਹਨਾਂ ਨੇ ਪੁੱਛਿਆ ਤੇ ਗੁਰਸਿੱਖਾਂ ਨੇ ਦੱਸਿਆ ਕਿ ਸਤਿਗੁਰੂ ਜੀ ਨੇ ਬਾਬਾ ਬੰਦਾ ਸਿੰਘ ਜੀ ਨੂੰ ਦੁਸ਼ਟਾਂ ਨੂੰ ਸੋਧਣ ਵਾਸਤੇ ਪੰਜਾਬ ਦੀ ਧਰਤੀ ਵੱਲ ਭੇਜਿਆ, ਪਰ ਖਰਚੇ ਦੀ ਥੋੜ ਹੈ। ਉਹ ਕਹਿਣ ਲੱਗੇ, ਦਸਵੰਧ ਗੁਰੂ ਦਾ ਹੀ ਹੈ, ਫੌਜਾਂ ਗੁਰੂ ਕੀਆਂ, ਹੁਕਮ ਗੁਰੂ ਕੇ ਨਾਲ ਚੱਲ ਰਹੀਆਂ। ਉਹਨਾਂ ਜਦੋਂ ਦਸਵੰਧ ਦਿੱਤਾ, ਇੱਥੋਂ ਫਿਰ ਮਨ ਪੱਕਾ, ਜਿਹੜਾ ਥੋੜ੍ਹਾ ਬਹੁਤਾ ਫਰਕ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ, ਮਨ ਹੋਰ ਪੱਕਾ ਹੋ ਗਿਆ। ਇਤਿਹਾਸ ਬੜਾ ਨਵੇਰਾ ਜੀ, ਸਮੇਂ ਦੀ ਆਪਣੀ ਮਰਿਆਦਾ। ਸਭ ਤੋਂ ਪਹਿਲਾਂ ਸੋਨੀਪਤ ਨੂੰ ਫਤਿਹ ਕੀਤਾ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ। ਇੱਥੋਂ ਦਾ ਬਹੁਤ ਕਾਬਜਕਾਰੀ ਤੇ ਬੜਾ ਬਲਵਾਨ ਸੀ ਸੂਬੇਦਾਰ, ਜਿਸ ਨੂੰ ਮੌਤ ਦੇ ਘਾਟ ਉਤਾਰਿਆ। ਇੱਥੋਂ ਫਿਰ ਜਦੋਂ ਕਬਜ਼ਾ ਕੀਤਾ, ਧਨ ਪਦਾਰਥ ਹੱਥ ਆਇਆ ਤੇ ਜੜ੍ਹਾਂ ਮਜ਼ਬੂਤ ਹੋ ਗਈਆਂ। ਫਿਰ ਸਹਿਜੇ ਸਹਿਜੇ ਵੱਧਦੇ ਵੱਧਦੇ ਸਮਾਣੇ ਸ਼ਹਿਰ ਨੂੰ ਵੀ ਮਿੱਟੀ ਦਾ ਢੇਰ ਕੀਤਾ, ਕਿਉਂਕਿ ਸਮਾਣੇ ਨਾਲ ਬੜੀ ਪੁਰਾਣੀ ਸਾਂਝ ਸੀ। ਜਲਾਲੂਦੀਨ, ਜਿਸ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਸੀ, ਉਹ ਵੀ ਸਮਾਣੇ ਦਾ ਰਹਿਣ ਵਾਲਾ ਜਲਾਦ ਸੀ। ਸ਼ਾਸ਼ਲ ਬੇਗ, ਬਾਸਲ ਬੇਗ, ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ ਨੀਹਾਂ ਵਿੱਚ ਚਿਣ ਕੇ, ਉਹ ਵੀ ਇੱਥੋਂ ਦੇ ਰਹਿਣ ਵਾਲੇ ਸਨ। ਇੱਥੇ ਜਲਾਦਾਂ ਦੇ ਪਰਿਵਾਰ ਬਹੁਤ ਸਨ। ਇਤਿਹਾਸਕਾਰਾਂ ਇਹ ਵੀ ਜ਼ਿਕਰ ਕੀਤਾ ਕਿ ਇਹ ਆਮ ਸ਼ਹਿਰ ਨਹੀਂ ਸੀ। ਉਸ ਵੇਲੇ ਇੱਥੇ ਮੰਨੇ ਪਰਮੰਨੇ ਮੁਗਲਾਂ ਦੇ ਇੰਨੇ ਅਹਿਮ ਲੋਕ ਰਹਿੰਦੇ ਸਨ। 22 ਪਾਲਕੀਆਂ ਸਮਾਣੇ ਦੇ ਵਿੱਚੋਂ ਨਿਕਲਦੀਆਂ ਸਨ, ਕਿਉਂਕਿ ਅੱਜ ਵਾਂਗ ਜੈਡ ਸਿਕਿਉਰਿਟੀ ਕਾਫਲਾ ਉਦੋਂ ਪਾਲਕੀਆਂ ਹੀ ਹੁੰਦੇ ਸੀ। ਭਾਵ ਕਿ 22 ਅਹਿਮ ਲੋਕ ਜਿਹੜੇ ਪਾਲਕੀਆਂ ਵਿੱਚ ਜਾਂਦੇ ਸਨ, ਉਹ ਵੀ ਸਮਾਣੇ ਵਿੱਚ ਰਹਿੰਦੇ ਸਨ, ਜਲਾਦਾਂ ਦੇ ਪਰਿਵਾਰ ਵੀ। ਪਰ ਗੁਰਸਿੱਖਾਂ ਦਾ ਖੂਨ ਖੌਲ ਰਿਹਾ ਸੀ, ਗੁਰਸਿੱਖਾਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਿਖਾਈ ਦਿੰਦੀ ਸੀ। ਦੱਸਦੇ ਹਨ ਕਿ ਹੱਸਦਾ ਵੱਸਦਾ ਸਮਾਣਾ, ਇੱਥੋਂ ਦੇ ਰਈਸ ਲੋਕ ਜਿਨ੍ਹਾਂ ਨੇ ਰੱਜ ਕੇ ਜ਼ੁਲਮ ਕੀਤਾ, ਭਾਵੇਂ ਜਲਾਦ ਤੇ ਭਾਵੇਂ ਇੱਥੋਂ ਦੇ ਰਹਿਣ ਵਾਲੇ ਕੁਝ ਹਾਕਮ, ਬਸ ਕੁਝ ਹੀ ਸਮੇਂ ਵਿੱਚ ਸਮਾਣਾ ਸ਼ਹਿਰ ਵੀ ਗਰਕ ਕਰ ਦਿੱਤਾ ਗੁਰਸਿੱਖਾਂ ਨੇ। ਇਹ ਵੀ ਜ਼ਿਕਰ ਮਿਲਦਾ, ਵਜ਼ੀਰ ਖਾਨ ਨੂੰ ਡਰ ਸਤਾਉਣ ਲੱਗ ਪਿਆ ਸੀ ਅੰਦਰੋਂ ਅੰਦਰ ਹੀ। ਇੱਥੇ ਸੂਈਏ ਵੀ ਭੇਜੇ, ਸੂਈਆਂ ਨੂੰ ਪਛਾਣ ਕੇ ਗੁਰਸਿੱਖਾਂ ਨੇ ਪਹਿਲਾਂ ਤੇ ਚੰਗੀ ਤਰ੍ਹਾਂ ਸੋਧਾ ਲਾਇਆ। ਸੋਧਾ ਲਾਉਣ ਤੋਂ ਬਾਅਦ ਫਿਰ ਛੱਡ ਦਿੱਤਾ ਕਿ ਮਾਰਨਾ ਨਹੀਂ, ਜਾ ਕੇ ਵਜ਼ੀਰ ਖਾਨ ਨੂੰ ਕਹਿ ਦਿਓ ਖਬਰਾਂ ਲੈਣ ਦੀ ਲੋੜ ਨਹੀਂ ਹੈ, ਤਿਆਰੀ ਕਰ ਲੈ, ਖਾਲਸਾ ਆਇਆ ਕਿ ਆਇਆ। ਇਤਿਹਾਸਕਾਰਾਂ ਇੰਜ ਲਿਖਿਆ। ਇਤਿਹਾਸ ਬੜਾ ਲੰਬੇਰਾ ਜੀ, ਸਡੌਰੇ ਦੇ ਉਸਮਾਨ ਖਾਨ ਸੂਬੇਦਾਰ ਨੂੰ ਮੌਤ ਦੇ ਘਾਟ ਉਤਾਰਿਆ, ਜਿਸ ਨੇ ਕੋਹ ਕੋਹ ਕੇ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕੀਤਾ ਸੀ, ਉਸ ਨੂੰ ਉਸਦੀ ਕੀਤੀ ਦਾ ਫਲ ਭੁਗਤਾਇਆ। ਹੁਕਮਨਾਮੇ ਸਮੇਂ ਸਮੇਂ ਤੇ ਬਾਬਾ ਬੰਦਾ ਸਿੰਘ ਜੀ ਜਾਰੀ ਕਰੀ ਗਏ। ਮਾਝਾ, ਮਾਲਵਾ, ਦੁਆਬਾ, ਸਹਿਜੇ ਸਹਿਜੇ ਗੁਰਸਿੱਖ ਸਿੱਖ ਸੰਗਤਾਂ ਜੁੜਦੀਆਂ ਗਈਆਂ। ਅੱਜ ਦਾ ਜਿਹੜਾ ਦਿਨ ਹੈ, ਸਰਹੰਦ ਤੋਂ ਉਰਲੇ ਪਾਸੇ ਚੱਪੜ ਚਿੜੀ ਦੇ ਮੈਦਾਨ ਵਿੱਚ ਫਿਰ ਖਾਲਸਾ ਫੌਜ ਤੇ ਵਜ਼ੀਰ ਖਾਨ ਦੀ ਫੌਜ ਆਹਮੋ ਸਾਹਮਣੇ ਹੋਈ। ਬੜੀਆਂ ਚਾਲਾਂ ਚੱਲੀਆਂ ਜੀ। ਸੁੱਚਾ ਆਨੰਦ, ਜਿਸ ਨੂੰ ਖਾਲਸਾ ਪੰਥ ਨੇ ਝੂਠਾ ਆਨੰਦ ਦਾ ਨਾਮ ਦਿੱਤਾ, ਆਪਣਾ ਭਤੀਜਾ ਉਸਨੇ 1000 ਫੌਜੀ ਵਜ਼ੀਰ ਖਾਨ ਦੀ ਫੌਜ ਦੇ ਕੇ ਕਿਹਾ, ਤੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਜਾ ਕੇ ਰਲ ਜਾ।
ਉਹਨੇ ਆਣ ਕੇ ਕਿਹਾ ਮੈਂ ਸੁੱਚਾ ਨੰਦ ਚਾਚੇ ਦੇ ਹੱਥੋਂ ਵਜ਼ੀਰ ਖਾਂ ਦੇ ਹੱਥੋਂ ਦੁਖੀ ਹਾਂ। ਮੇਰੇ ਫੌਜੀ ਹੈ, ਮੈਂ ਤੁਹਾਡੀ ਫੌਜ ਵਿੱਚ ਸ਼ਾਮਿਲ ਹੋਣਾ ਚਾਹੁੰਦਾ। ਦੂਰ ਦੇਸ਼ੀ ਦੇ ਮਾਲਕ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਪਤਾ ਤੇ ਹੈ ਸੀ ਕਿ ਇਹ ਕਿਹੜੇ ਮਨਸੂਬੇ ਨਾਲ ਆਇਆ, ਕਿੰਨੇ ਭੇਜਿਆ, ਪਰ ਉਹਨਾਂ ਨੇ ਕੁਝ ਨਹੀਂ ਕਿਹਾ। ਉਹਨਾਂ ਨੇ ਇਸ ਕਰਕੇ ਭੇਜਿਆ ਸੀ ਕਿ ਜਦੋਂ ਜੰਗ ਬਿਲਕੁਲ ਜ਼ੋਰਾਂ ਤੇ ਹੋਵੇਗਾ ਤੁਸੀਂ ਭੱਜ ਉੱਠਣਾ, ਜਦੋਂ ਹਜ਼ਾਰ ਬੰਦਾ ਭੱਜੇਗਾ ਵੇਖਣ ਨੂੰ ਇੰਜ ਲੱਗੇਗਾ ਜਿਵੇਂ ਖਾਲਸਾ ਫੌਜ ਡਰ ਕੇ ਭੱਜ ਗਈ ਹੈ, ਜਿੱਤ ਵਜ਼ੀਰ ਖਾਂ ਦੀ ਹੋ ਜਾਵੇਗੀ। ਪਰ ਇੰਜ ਨਾ ਹੋਇਆ। ਜਦੋਂ ਬਿਲਕੁਲ ਜੰਗ ਜ਼ੋਰਾਂ ਤੇ ਸੀ, ਜਦੋਂ ਇਹ ਸੁੱਚਾ ਨੰਦ ਦਾ ਭਤੀਜਾ ਆਪਣੇ ਹਜ਼ਾਰ ਫੌਜੀਆਂ ਸਮੇਤ ਭੱਜਣ ਲੱਗਾ, ਬਾਬਾ ਬੰਦਾ ਸਿੰਘ ਜੀ ਬਹਾਦਰ ਉੱਚੀ ਟਿੱਬੀ ਤੇ ਚੜ੍ਹ ਕੇ ਇਹ ਯੁੱਧ ਵੇਖ ਰਹੇ ਸਨ, ਪਰ ਇੱਕਦਮ ਵਿੱਚ ਆਪ ਉੱਤਰ ਆਏ। ਥੋੜ੍ਹਾ ਜਿਹਾ ਫਰਕ ਤੇ ਪਿਆ, ਪਰ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਵਿੱਚ ਆਪ ਆ ਗਏ, ਫਿਰ ਖਾਲਸਾ ਫੌਜਾਂ ਵਿੱਚ ਫਿਰ ਚੜ੍ਹਦੀ ਕਲਾ ਵਾਲਾ ਜੋਸ਼ ਆ ਗਿਆ। ਬੜੀ ਗਹਿ ਗੱਚ ਲੜਾਈ ਹੋਈ। ਸਿੱਖਾਂ ਨੂੰ ਕੇਵਲ ਤੇ ਕੇਵਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਿਖਾਈ ਦਿੰਦੀ ਸੀ। ਵਜ਼ੀਰ ਖਾਂ ਦੀ ਫੌਜ ਕਿੰਨੀ ਹੈ, ਉਹਦੇ ਕੋਲ ਤੋਪਾਂ ਕਿੰਨੀਆਂ, ਉਸ ਕੋਲ ਬਰੂਦ ਕਿੰਨਾ, ਉਸ ਕੋਲ ਗੋਲਾ ਕਿੰਨਾ, ਇਹ ਕੋਈ ਅਹਿਮੀਅਤ ਨਹੀਂ ਸੀ ਰੱਖਦਾ। ਸਿੱਖਾਂ ਵਾਸਤੇ ਇਹੋ ਹੀ ਅਹਿਮੀਅਤ ਸੀ ਕਿ ਜਿਸ ਨੇ ਸਾਡੇ ਸਤਿਗੁਰੂ ਦੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕਰਵਾਇਆ, ਬਸ ਇਸ ਨੂੰ ਮੌਤ ਦੇ ਘਾਟ ਉਤਾਰਨਾ। ਵਜ਼ੀਰ ਖਾਂ ਆਪ ਆਇਆ ਜੀ, ਜ਼ਿਕਰ ਕੀਤਾ, ਇਸ ਨੇ ਭਾਈ ਬਾਜ ਸਿੰਘ ਤੇ ਨੇਜੇ ਨਾਲ ਹਮਲਾ ਕੀਤਾ। ਉਹੋ ਹੀ ਨੇਜਾ ਖੋਹ ਕੇ ਭਾਈ ਬਾਜ ਸਿੰਘ ਨੇ ਵਜ਼ੀਰ ਖਾਂ ਦੇ ਘੋੜੇ ਦੇ ਮੱਥੇ ਵਿੱਚ ਮਾਰਿਆ। ਵਜ਼ੀਰ ਖਾਂ ਬਿਨਾਂ ਘੋੜੇ ਤੋਂ ਹੋ ਗਿਆ। ਬੜੀ ਫੁਰਤੀ ਨਾਲ ਇਹ ਵਾਰ ਕਰਨ ਲੱਗਾ ਭਾਈ ਬਾਜ ਸਿੰਘ ਤੇ, ਪਰ ਭਾਈ ਫਤਿਹ ਸਿੰਘ ਜੀ ਨੇ ਇੰਨੀ ਫੁਰਤੀ ਨਾਲ ਵਾਰ ਕੀਤਾ, ਇੱਕ ਮੋਢੇ ਤੋਂ ਤਲਵਾਰ ਇਸ ਦੇ ਮੋਢੇ ਤੇ ਰੱਖੀ ਤੇ ਦੂਸਰੇ ਪਾਸੇ ਸਰੀਰ ਦੇ ਤਲਵਾਰ ਆਰ ਪਾਰ ਕਰ ਦਿੱਤੀ, ਦੋ ਟੋਟੇ ਕਰ ਦਿੱਤੇ ਵਜ਼ੀਰ ਖਾਂ ਦੇ। ਅੱਜ ਦੇ ਦਿਨ ਫਿਰ ਵਜ਼ੀਰ ਖਾਂ ਮਾਰਿਆ ਗਿਆ। ਇਤਿਹਾਸਕਾਰਾਂ ਜ਼ਿਕਰ ਕੀਤਾ ਕੁਝ ਕੁ ਨੇ, ਇੰਨਾ ਰੋਹ ਸੀ ਕਿ ਇਸ ਨੂੰ ਮਰੇ ਹੋਏ ਨੂੰ ਵੀ ਪਸ਼ੂਆਂ ਮਗਰ ਬੰਨ੍ਹ ਕੇ ਸਰਹੰਦ ਦੇ ਬਾਜ਼ਾਰਾਂ ਵਿੱਚ ਧੋਇਆ ਗਿਆ। ਸੁੱਚਾ ਨੰਦ, ਜਿਸ ਨੇ ਕਦੀ ਭਰੀ ਸਭਾ ਵਿੱਚ ਕਿਹਾ ਸੀ ਸੱਪ ਦੇ ਬੱਚੇ ਸੱਪ ਹੁੰਦੇ ਆ, ਛੱਡਣੇ ਨਹੀਂ ਚਾਹੀਦੇ, ਇਸ ਦੀ ਨੱਕ ਵਿੱਚ ਨੱਥ ਪਾ ਕਰਕੇ ਸਰਹੰਦ ਦੀਆਂ ਗਲੀਆਂ ਦੇ ਵਿੱਚ ਘੁਮਾਇਆ ਗਿਆ। ਘੁਮਾ ਘੁਮਾ ਕੇ ਧੂ ਧੂ ਕੇ ਇਸ ਨੂੰ ਵੀ ਕਰਨੀ ਦਾ ਫਲ ਭਗਤਾਇਆ। ਇਹੋ ਹੀ ਸਰਹੰਦ ਜਿਸ ਨੇ ਰੱਜ ਕੇ ਅਤਿਆਚਾਰ ਕੀਤੇ, ਇਸ ਦੇ ਸ਼ਾਸਕਾਂ ਨੇ ਅਤਿਆਚਾਰ ਕੀਤੇ, ਸਿੱਖਾਂ ਨੇ ਮਲੀਆ ਮੇਟ ਕਰ ਦਿੱਤਾ, ਮਿੱਟੀ ਦਾ ਢੇਰ ਕਰ ਦਿੱਤਾ। ਅੱਲਾ ਯਾਰ ਖਾਂ ਜੋਗੀ ਨੇ ਸਤਰਾਂ ਲਿਖੀਆਂ ਸਾਹਿਬਜ਼ਾਦਿਆਂ ਨੂੰ ਨਤਮਸਤਕ ਹੁੰਦਿਆਂ, ਹਮ ਔਰੋਂ ਆਪਣੀ ਜਾਨ ਦੇ ਕਰਕੇ ਔਰੋਂ ਕੀ ਜਾਨ ਬਚਾ ਚੱਲੇ, ਸਿੱਖੀ ਕੀ ਨੀਮ ਹਮ ਸਿਰੋਂ ਪਰ ਉਠਾ ਚੱਲੇ, ਗੁਰਿਆਈ ਕਾ ਨਿਸ਼ਾਨ ਦੁਨੀਆਂ ਪਰ ਚੁਲਾ ਚੱਲੇ, ਸਿੰਘੋਂ ਕੀ ਸਲਤਨਤ ਕਾ ਪੌਦਾ ਹਮ ਲਗਾ ਚੱਲੇ, ਗੁਰਿਆਈ ਔ ਤਖਤ ਅਬ ਕੌਮ ਪਾਏਗੀ, ਦੁਨੀਆਂ ਮੇਂ ਜ਼ਾਲਮੋਂ ਕਾ ਨਿਸ਼ਾਨ ਤੱਕ ਮਿਟਾਏਗੀ। ਜੋਗੀ ਜੀ, ਇਸ ਕੇ ਬਾਅਦ ਹੋਈ ਥੋੜ੍ਹੀ ਦੇਰ ਥੀ, ਬਸ ਤੀ ਸਰਹੰਦ ਇੰਟੋ ਕਾ ਢੇਰ ਥੀ, ਮਿੱਟੀ ਦਾ ਢੇਰ ਬਣਾ ਕੇ ਸਿੱਖਾਂ ਨੇ ਸਰਹੰਦ ਦਾ ਮਲੀਆ ਮੇਟ ਕਰ ਦਿੱਤਾ। ਜੇਤੂ ਦੀ ਨਿਸ਼ਾਨ ਬਾਬਾ ਬੰਦਾ ਸਿੰਘ ਜੀ ਬਹਾਦਰ ਆਪਣੀ ਫੌਜ ਨਾਲ ਜਦੋਂ ਸਰਹੰਦ ਵਿੱਚ ਦਾਖਲ ਹੁੰਦੇ ਹੈ, ਉੱਥੋਂ ਦੇ ਪੁਰਾਤਨ ਗੁਰਸਿੱਖਾਂ ਕੋਲ ਨਿਸ਼ਾਨਦੇਹੀ ਕਰਵਾਈ ਕਿ ਕਿੱਥੇ ਖੂਨ ਡੁੱਲਿਆ ਛੋਟੇ ਸਾਹਿਬਜ਼ਾਦਿਆਂ ਦਾ, ਕੌਮ ਦਾ ਬਾਦਸ਼ਾਹ, ਬੜੀ ਦੇਣ ਆ। ਅੱਜ ਜੇ ਅਸੀਂ ਕਿਸਾਨ ਜ਼ਮੀਨਾਂ ਦੇ ਮਾਲਕ ਹਾਂ, ਇਹ ਦੇਣ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ। ਖਾਲਸਾ ਰਾਜ ਦਾ ਪਹਿਲਾ ਬਾਦਸ਼ਾਹ
ਖਾਲਸਾ ਰਾਜ ਨੂੰ ਕਾਇਮ ਕਰਨ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਉਹ ਧੜਕ ਜਰਨੈਲ ਯੁੱਗ ਦਾ। ਪਰ ਜਦੋਂ ਉਸ ਥਾਂ ਤੇ ਪਹੁੰਚਿਆ ਜਿੱਥੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਕੋਹ ਕੇ ਸ਼ਹੀਦ ਕੀਤਾ ਗਿਆ ਸੀ, ਉਸ ਥਾਂ ਤੇ ਇਸਨੇ ਮੱਥਾ ਟੇਕਿਆ ਤੇ ਅੱਖਾਂ ਵਿੱਚ ਪਾਣੀ ਭਰ ਆਇਆ ਇਸ ਦੇ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਕੇ ਉੱਥੇ ਫਿਰ ਇਸਨੇ ਥੜਾ ਸਾਹਿਬ ਬਣਾ ਕੇ ਨਿਸ਼ਾਨ ਸਾਹਿਬ ਗੱਡਿਆ ਤੇ ਗੁਰੂ ਮਾਰੀ ਸਰਹਿੰਦ ਦਾ ਨਾਂ ਰੱਖਿਆ ਸੀ ਸ਼੍ਰੀ ਫਤਿਹਗੜ੍ਹ ਸਾਹਿਬ। ਅੱਜ ਦੇ ਦਿਨ ਗੁਰਸਿੱਖਾਂ ਨੇ ਖਾਲਸਾ ਫੌਜ ਨੇ ਵਜ਼ੀਰ ਖਾਨ ਨੂੰ ਉਹਦੀ ਕਰਨੀ ਦਾ ਫਲ ਭੁਗਤਾ ਕਰਕੇ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਅਗਵਾਈ ਵਿੱਚ ਇੱਕ ਜ਼ੁਲਮ ਰਾਜ ਦਾ ਅੰਤ ਕੀਤਾ। ਸਮੂਹ ਸੰਗਤ ਨੂੰ ਸਰਹਿੰਦ ਫਤਿਹ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ। ਆਓ ਜੋ ਧੰਨ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰੋਂ ਕਰੋਂ ਅੰਮ੍ਰਿਤ ਵੇਲੇ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਦਾਤ ਬਖਸ਼ਿਸ਼ ਹੋਈ ਹੈ, ਉਸ ਦੀ ਵਿਚਾਰ ਨਾਲ ਜੁੜਨਾ ਕਰੀਏ। ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰਦੇ ਹੋਏ ਆਖੋ ਜੀ

0: ਅੱਜ ਦਾ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਰਾਗ ਧਨਾਸਰੀ ਅੰਦਰ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੁਆਰਾ ਉਚਾਰਨ ਕੀਤਾ ਹੋਇਆ ਹੈ।
1: ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ।
0: ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਜਿਨ੍ਹਾਂ ਨੂੰ ਬਿਸਰੇ ਕਹੀਏ ਭੁੱਲ ਗਿਆ ਵਿਸਰ ਗਿਆ। ਪ੍ਰਾਨ ਪਤ ਪ੍ਰਾਨ ਸਾਹ ਤੇ ਪਤੀ ਪਤ ਮਾਲਕ ਸਾਹਾਂ ਦਾ ਮਾਲਕ। ਵਿਗਿਆਨ ਅੱਜ ਜਿੰਨੀ ਮਰਜ਼ੀ ਤਰੱਕੀ ਕਰ ਗਿਆ ਭਾਵੇਂ ਚੰਦ ਤੇ ਪਹੁੰਚ ਗਿਆ, ਅੰਗ ਬਦਲ ਕੇ ਲਾ ਦਿੱਤਾ ਜਾਂਦਾ, ਸਰੀਰ ਦਾ ਹਿੱਸਾ ਬਦਲਿਆ ਜਾ ਸਕਦਾ, ਸਾਹ ਕੋਈ ਨਹੀਂ ਪਾ ਸਕਦਾ। ਜਦੋਂ ਸਾਹ ਮੁੱਕ ਜਾਂਦੇ ਆ ਫਿਰ ਡਾਕਟਰ ਇਸੇ ਸਰੀਰ ਤੋਂ ਪਿੱਛੇ ਹੋ ਜਾਂਦੇ ਆ। ਜਦੋਂ ਤੱਕ ਸਾਹ ਚੱਲਦੇ ਨੇ ਉਦੋਂ ਤੱਕ ਇਲਾਜ ਕਰਦੇ ਨੇ। ਸਤਿਗੁਰੂ ਜੀ ਨੇ ਬੜਾ ਡੂੰਘਾ ਸ਼ਬਦ ਵਰਤਿਆ ਕਿ ਪ੍ਰਾਨ ਪਤ, ਭਾਵ ਦਾਤੇ ਤੇ ਹੋਰ ਨੇ, ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਦਾਤਾਂ ਦੇਣ ਵਾਲੇ। ਹੁਣ ਬਾਂਹ ਤੱਕ, ਲੱਤ ਤੱਕ, ਹੱਥ ਤੱਕ ਬਦਲਿਆ ਜਾ ਸਕਦਾ, ਪਰ ਬਦਲਿਆ ਤਾਂ ਹੀ ਜਾ ਸਕਦਾ ਜੇ ਸਾਹ ਚੱਲਦੇ ਨੇ। ਮੁਰਦਾ ਸਰੀਰ ਦਾ ਅੰਗ ਪ੍ਰਤੰਗ ਬਦਲ ਕੇ ਡਾਕਟਰ ਕਰਨਗੇ ਕੀ, ਬਦਲਵਾਉਣ ਵਾਰੇ ਕਰਨਗੇ ਕੀ ਜੇ ਸਾਹ ਹੀ ਨਹੀਂ ਚੱਲਦੇ। ਪਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਵੀ ਸਾਹਾਂ ਦਾ ਦਾਤਾ ਉਹ ਇੱਕ ਹੈ ਤੇ ਜਿਸ ਨੂੰ ਉਹ ਵਿਸਰ ਗਿਆ। ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ ਕਿ ਸਾਹਾਂ ਦਾ ਦਾਤਾ ਉਹ ਇੱਕ ਹੈ ਪਰ ਜਿਸ ਨੂੰ ਵਿਸਰ ਗਿਆ, ਕੋਈ ਨਾ ਕੋਈ ਕਾਰਨ ਤੇ ਵਾਪਰਿਆ ਨਾ, ਭਾਵ ਭਾਵੇਂ ਮਨੁੱਖ ਦੀ ਗਲਤੀ ਭਾਵੇਂ ਉਹ ਭੁੱਲ ਗਿਆ, ਪਰ ਉਸ ਨੂੰ ਪ੍ਰਾਨ ਪਤ ਦਾਤੇ ਤੋਂ ਕੋਈ ਵੱਡਾ ਦਾਤਾ ਜਾਪਿਆ, ਇਸ ਨੂੰ ਫੇਰ ਛੱਡਿਆ ਨਾ। ਦੁਨਿਆਵੀ ਤੌਰ ਤੇ ਆਪਾਂ ਗਰਜਾਂ ਮਾਰੇ, ਲੋੜ ਦੇ ਮਾਰੇ, ਇਸ ਤੋਂ ਅੱਗੇ ਮੈਂ ਜਾਵਾਂ ਲੋਭ ਦੇ ਮਾਰੇ, ਜਦੋਂ ਰੱਬ ਨੂੰ ਛੱਡਦੇ ਹਾਂ ਕਿਸੇ ਹੋਰ ਵੱਲ ਜਾਂਦੇ ਹਾਂ ਤੇ ਸਾਡੀ ਸੋਚ ਵਿੱਚ ਰੱਬ ਨਿੱਕਾ ਉਹ ਬੰਦਾ ਵੱਡਾ ਹੁੰਦਾ, ਫੇਰ ਹੀ ਛੱਡਦੇ ਹਾਂ ਨਾ ਜੀ। ਜੇ ਸਾਨੂੰ ਇਹ ਅਹਿਮੀਅਤ ਹੋਵੇ, ਇਹ ਅਹਿਸਾਸ ਹੋਵੇ ਰੱਬ ਵੱਡਾ ਉਹ ਬੰਦਾ ਨਿੱਕਾ, ਕਦੀ ਨਹੀਂ ਛੱਡ ਕੇ ਜਾਵਾਂਗੇ। ਜੇ ਛੱਡਦੇ ਹਾਂ ਰੱਬ ਨੂੰ ਭਾਵੇਂ ਉਹ ਦੇਹਧਾਰੀ ਦੇ ਪੈਰੀ ਪੈਂਦੇ ਹਾਂ, ਉਦੋਂ ਵੀ ਰੱਬ ਛੋਟਾ ਤੇ ਦੇਹਧਾਰੀ ਨੂੰ ਵੱਡਾ ਮੰਨਦੇ ਹਾਂ ਆਪਾਂ। ਜੇ ਕਿਸੇ ਪੱਥਰ ਦੀ ਮੂਰਤੀ ਦੀ ਪੂਜਾ ਕਰਦੇ ਹਾਂ ਤੇ ਤਾਂ ਵੀ ਇਹੋ ਹੀ ਬੇਸ ਆ। ਕਿਸੇ ਰੁੱਖ ਨੂੰ ਮੱਥਾ ਟੇਕਦੇ ਹਾਂ, ਕਿਸੇ ਨੂੰ ਵੀ ਜਾ ਕੇ ਸੀਸ ਝੁਕਾਉਂਦੇ ਹਾਂ, ਉਦੋਂ ਸਾਡੇ ਅੰਦਰ ਇਹ ਅਹਿਸਾਸ ਹੋ ਜਾਂਦਾ ਕਿ ਰੱਬ ਛੋਟਾ ਇਹ ਵੱਡਾ, ਭਾਵੇਂ ਉਹ ਗਲਤੀ ਮਨੁੱਖ ਦੀ ਵਿਸਰ ਗਿਆ। ਭਗਤ ਕਬੀਰ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਵਿੱਚ ਇੱਕ ਉਹਨਾਂ ਨੇ ਉਦਾਹਰਣ ਦਿੱਤੀ ਹੈ। ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰ ਚਿੱਤ ਹੋ ਚਿਤਕਾਰੀ, ਚਿੱਤਰ ਬਚਿੱਤਰ ਹੈ ਅਵਚੇਰਾ, ਤਜ ਚਿੱਤਰ ਚਿੱਤਰ ਆਖ ਚਤੇਰਾ। ਚੱਚੇ ਅੱਖਰ ਦੇ ਰਾਹੀਂ ਭਗਤ ਕਬੀਰ ਜੀ ਨੇ ਉਪਦੇਸ਼ ਦਿੱਤਾ ਕਿ ਚੱਚਾ ਰਚਿਤ ਚਿੱਤਰ ਹੈ ਭਾਰੀ, ਕਿ ਉਹ ਪਰਿਪੂਰਨ ਪਰਮਾਤਮਾ ਨੇ ਜਿਹੜੀ ਸ੍ਰਿਸ਼ਟੀ ਬਣਾਈ ਆ ਇੱਕ ਚਿੱਤਰ ਦੀ ਨਿਆਈ ਆ। ਉਹਨਾਂ ਨੇ ਉਦਾਹਰਣ ਦਿੱਤੀ ਕਿ ਜਿਵੇਂ ਇੱਕ ਚਿੱਤਰਕਾਰ ਤਰ੍ਹਾਂ ਤਰ੍ਹਾਂ ਦੇ ਰੰਗ ਲੈਂਦਾ, ਕਾਗਜ਼ ਲੈਂਦਾ, ਬੜੇ ਸਾਧਨ ਪੈਦਾ ਕਰਦਾ ਤੇ ਕੀ ਬਣਾਉਂਦਾ, ਇੱਕ ਤਸਵਿੱਤਰ, ਇੱਕ ਤਸਵੀਰ ਬਣਾ ਦਿੰਦਾ। ਉਸ ਤਸਵੀਰ ਦੇ ਵਿੱਚ ਹੀ ਪਾਣੀ ਹੁੰਦਾ ਨਹੀਂ ਪਰ ਝੀਲਾਂ ਬਣਾ ਦਿੰਦਾ, ਪਹਾੜ ਹੁੰਦੇ ਨਹੀਂ ਪਰ ਪਹਾੜਾਂ ਦੀ ਤਸਵੀਰ ਬਣਾ ਦਿੰਦਾ, ਰੁੱਖ ਹੁੰਦੇ ਨਹੀਂ ਰੁੱਖਾਂ ਦੀ ਤਸਵੀਰ ਬਣਾ ਦਿੰਦਾ। ਇਵੇਂ ਪਰਿਪੂਰਨ ਪਰਮਾਤਮਾ ਨੇ ਪੰਜ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਪੰਜਾਂ ਤੱਤਾਂ ਤੋਂ ਸ੍ਰਿਸ਼ਟੀ ਪੈਦਾ ਕੀਤੀ। ਸਰੀਰ ਵੀ ਪੰਜਾਂ ਤੱਤਾਂ ਦੇ, ਪਦਾਰਥ ਵੀ ਬਣਾਏ, ਧਰਤੀ ਬਣਾਈ, ਅਸਲੀਅਤ ਵਿੱਚ ਉਸਨੇ ਨਦੀਆਂ ਨਾਲੇ ਨਹਿਰਾਂ ਪਹਾੜ ਬਣਾ ਦਿੱਤੇ। ਹੁਣ ਮਨੁੱਖ ਉਹੀ ਹੈ, ਪਹਾੜਾਂ ਵਿੱਚ ਜਾਂਦਾ ਕਿਸੇ ਨੂੰ ਤੇ ਪਹਾੜਾਂ ਵਿੱਚ ਜਾ ਕੇ ਠੰਡਾ ਮੌਸਮ ਵੇਖ ਕੇ ਕਾਮ ਵਾਸ਼ਨਾ ਪੈਦਾ ਹੁੰਦੀ ਹੈ। ਕਿਸੇ ਨੂੰ ਠੰਡਾ ਮੌਸਮ ਵੇਖ ਕੇ ਤੇ ਸੋਚਦਾ ਕਿ ਚੌਂਕੜਾ ਲਾ ਕੇ ਘੜੀ ਸਿਮਰਨ ਕਰ ਲਈਏ, ਰੱਬ ਨੂੰ ਯਾਦ ਕਰ ਲਈਏ। ਪਹਾੜ ਉਹੀ ਨੇ, ਇਵੇਂ ਕਿਤੇ ਵੀ ਮਨੁੱਖ ਜਾਂਦਾ ਉਹ ਕੋਈ ਉਸ ਦੀ ਵਰਤੋਂ ਕਿਵੇਂ ਕਰਦਾ ਤੇ ਕੋਈ ਉਸ ਦੀ ਵਰਤੋਂ ਕਿਵੇਂ ਕਰਦਾ। ਭਗਤ ਕਬੀਰ ਜੀ ਨੇ ਇਵੇਂ ਉਦਾਹਰਨ ਦਿੱਤੀ ਕਿ ਤਰ੍ਹਾਂ ਤਰ੍ਹਾਂ ਦੇ ਸਾਧਨ ਲਏ, ਚਿੱਤਰਕਾਰ ਨੇ ਚਿੱਤਰ ਬਣਾਇਆ, ਪਰ ਜਿਹੜੇ ਉਸ ਚਿੱਤਰ ਨੂੰ ਵੇਖਣ ਵਾਲੇ ਆਉਂਦੇ ਨੇ, ਚੱਚਾ ਰਚਿਤ ਚਿੱਤਰ ਹੈ ਭਾਰੀ, ਬੜਾ ਭਾਰੀ, ਬੜੀ ਅਹਿਮੀਅਤ ਵਾਲਾ ਚਿੱਤਰਕਾਰ ਨੇ ਚਿੱਤਰ ਬਣਾਇਆ, ਪਰ ਤਜ ਚਿੱਤਰ ਹੈ, ਚੇਤੋ ਚਿਤਕਾਰੀ, ਚਿਤਕਾਰੀ ਦਾ ਅਖਰੀ ਅਰਥ ਹੈ ਚਿੱਤਰਕਾਰ ਤੇ ਚਿੱਤਰੇ ਦਾ ਅਰਥ ਹੈ ਚਿੱਤਰ। ਭਗਤ ਕਬੀਰ ਜੀ ਕਹਿੰਦੇ ਤਸਵੀਰ ਨੂੰ ਵੇਖ ਕੇ, ਚਿੱਤਰ ਨੂੰ ਵੇਖ ਕੇ ਤਸਵੀਰ ਵਿੱਚ ਲੁਭਾਏ ਮਨ ਨਾ ਹੋ। ਜਿਸ ਚਿੱਤਰਕਾਰ ਨੇ ਚਿੱਤਰ ਬਣਾਇਆ ਨਾ, ਉਸ ਨੂੰ ਵੇਖ ਵੀ ਉਹ ਕਿੰਨਾ ਕੁ ਸਿਆਣਾ ਹੋਵੇਗਾ। ਹੁਣ ਵਿਦਵਾਨ ਜਨ ਜਦੋਂ ਵੇਖਣਗੇ ਤੇ ਉਹਨਾਂ ਨੇ ਚਿੱਤਰ ਵੇਖ ਲੈਣਾ, ਚਿੱਤਰਕਾਰ ਵੀ ਵੇਖ ਲੈਣਾ, ਪਰ ਜਿਸ ਦੇ ਕੋਲ ਪਰਮੇਸ਼ਰ ਦੀ ਅਹਿਮੀਅਤ ਵੱਧ ਹੈ ਉਹ ਕਵੇਗਾ ਉਹ ਰੱਬ ਕਿੰਨਾ ਕੋ ਵੱਡਾ ਜਿਹਨੇ ਇਹ ਇੰਨਾ ਸਿਆਣਾ ਚਿੱਤਰਕਾਰ ਬਣਾਇਆ। ਜਿਵੇਂ ਜਿਵੇਂ ਬੁੱਧ ਨੀਵੀਂ ਹੁੰਦੀ ਜਾਏਗੀ, ਕੋਈ ਆਏਗਾ ਉਹ ਚਿੱਤਰਕਾਰ ਦੀ ਵਡਿਆਈ ਕਰੇਗਾ ਤੇ ਕੋਈ ਚਿੱਤਰਕਾਰ ਨੂੰ ਅਹਿਮੀਅਤ ਵੀ ਨਹੀਂ ਦੇਵੇਗਾ, ਉਹ ਕੇਵਲ ਤਸਵੀਰ ਦੀ ਚਿੱਤਰ ਦੀ ਵਡਿਆਈ ਕਰੀ ਜਾਵੇਗਾ। ਇਵੇਂ ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ, ਜਿਸ ਦੀ ਨਿਗਾਹ ਦੇ ਵਿੱਚ ਰੱਬ ਦੀ ਅਹਿਮੀਅਤ ਘਟ ਗਈ, ਭੁੱਲ ਗਿਆ, ਕੋਈ ਉਸ ਦੇ ਬਣਾਏ ਤਨ ਦੇ ਰੂਪ ਦੀ ਪ੍ਰਸੰਸਾ ਕਰੀ ਜਾਂਦਾ, ਕੋਈ ਉਸ ਦੇ ਬਣਾਏ ਧਨ ਦੀ ਪ੍ਰਸੰਸਾ ਕਰੀ ਜਾਂਦਾ, ਕੋਈ ਉਸ ਦੇ ਬਣਾਏ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੀ ਪ੍ਰਸੰਸਾ ਕਰੀ ਜਾਂਦਾ, ਪਰ ਇੱਕ ਸਤਪੁਰਖ ਬੰਦਗੀ ਵਾਲਾ ਰਹਿੰਦਾ, ਉਹ ਵੀ ਦੁਨੀਆਂ ਵਿੱਚ ਰਹਿੰਦਾ, ਉਹ ਵੀ ਪਦਾਰਥਾਂ ਵਿੱਚ ਰਹਿੰਦਾ, ਉਹ ਵੀ ਸੰਸਾਰ ਵਿੱਚ, ਪਰ ਉਹ ਉਸਤਤ ਕਰਦਾ ਪਰਮੇਸ਼ਰ ਦੀ ਕਿ ਜਿਹਨੇ ਇਹ ਸਾਰਾ ਕੁਝ ਬਣਾਇਆ ਅਸਲੀ ਮਾਲਕ ਤੇ ਉਹ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਨੇ ਇੱਕ ਸੁਹਾਗਣ ਦੀ ਵਿਥਿਆ ਕੁਚੱਜੀ ਸਿਰਲੇਖ ਹੇਠ ਅੰਕਿਤ ਕੀਤੀ ਹੈ। ਦੋ ਸਹੇਲੀਆਂ ਬੈਠਦੀਆਂ ਸੁਹਾਗਣਾ, ਦੋਵੇਂ ਵਿਆਹੀਆਂ ਵਰੀਆਂ, ਇੱਕ ਦੀ ਪਤੀ ਨਾਲ ਵੜੀ ਬਣਦੀ ਹੈ, ਇੱਕ ਦੀ ਪਤੀ ਨਾਲ ਬਣਦੀ ਨਹੀਂ। ਸ਼ਬਦ ਬੜਾ ਵੱਡਾ, ਮੈਂ ਸਾਰਾ ਨਹੀਂ ਸਾਂਝਾ ਕਰ ਸਕਦਾ। ਸਾਰ ਅੰਸ, ਅਮੀਰ ਦੋਵੇਂ ਬਣੀਆਂ, ਧਨ ਦੌਲਤ ਦੋਵਾਂ ਕੋਲ ਹੀ ਬਹੁਤ ਹੈ, ਇੱਕ ਦੀ ਪਤੀ ਨਾਲ ਬਣਦੀ ਹੈ, ਇੱਕ ਦੀ ਪਤੀ ਨਾਲ ਨਹੀਂ ਬਣਦੀ। ਹੁਣ ਜਿਸ ਦੀ ਪਤੀ ਨਾਲ ਨਹੀਂ ਬਣਦੀ ਨਾ, ਉਹ ਦੂਜੀ ਨੂੰ ਪੁੱਛਦੀ ਆ ਤੇਰੀ ਕਿਵੇਂ ਬਣ ਗਈ, ਤੇ ਫਿਰ ਉਹ ਆਪ ਹੀ ਕਹਿੰਦੀ ਆ ਵੀ ਮੇਰੀ ਬਣਨੀ ਕੀ ਸੀ, ਮੰਝ ਕੁਚੱਜੀ ਅਮਾਵਣ ਡੋਸੜੇ ਹਾਂ ਕਿਉਂ ਸੌ ਰਾਵਣ ਜਾਓ ਨੀ। ਕਹਿੰਦੀ ਖੋਟੇ ਚਾਜੀ ਇੰਨੇ ਮੇਰੇ ਕੋਲ, ਔਗਣੀ ਇੰਨੇ ਸਮਾਉਂਦੇ ਨੀ, ਬਣਨੀ ਕੀ ਸੀ। ਹੁਣ ਜਿਹਦੀ ਬਣਦੀ ਆ ਪਤੀ ਨਾਲ, ਉਹ ਪੁੱਛਦੀ ਆ ਵੀ ਪਦਾਰਥ ਤੇ ਮੇਰੇ ਕੋਲ ਵੀ ਬੜੇ ਆ, ਪਰ ਮੇਰੀ ਬਣਦੀ ਹੈ, ਮੈਨੂੰ ਬੜਾ ਚਾਹੁੰਦਾ ਮੇਰਾ ਪਤੀ। ਹੁਣ ਜਿਸ ਦੀ ਨਹੀਂ ਬਣਦੀ, ਕਹਿੰਦੀ ਕਾਰਨ ਪਤਾ ਕੀ ਬਣਿਆ, ਸੋਇਨਾ ਰੁਪਾ ਰੰਗੁਲਾ ਮੋਤੀ ਤੇ ਮਾਣਿਕ ਜੀਓ, ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਉਂ ਲਾਇਆ ਚਿੱਤ ਜੀਓ। ਮੈਂ ਆਪਣੇ ਪਤੀ ਦੇ ਪਦਾਰਥਾਂ ਨਾਲ ਚਿੱਤ ਲਾਇਆ, ਪਤੀ ਨਾਲ ਚਿੱਤ ਨਹੀਂ ਲਾਇਆ, ਜਿੱਥੋਂ ਮੈਨੂੰ ਆਪਣਾ ਪਤੀ ਵਿਸਰ ਗਿਆ। ਦੂਜੀ ਕਹਿੰਦੀ ਨਹੀਂ, ਮੈਂ ਪਦਾਰਥਾਂ ਨੂੰ ਅਹਿਮੀਅਤ ਨਹੀਂ ਦਿੱਤੀ, ਮੈਂ ਪਤੀ ਨੂੰ ਅਹਿਮੀਅਤ ਦਿੱਤੀ ਆ। ਸੋਨਾ ਮੈਂ ਗਲ ਪਾਇਆ, ਮਹਿੰਗੇ ਕੱਪੜੇ ਮੈਂ ਗਲ ਪਾਏ ਨੇ, ਸੋਨੇ ਦੇ ਮਹੱਲਾਂ ਵਿੱਚ ਮੈਂ ਰਹਿੰਦੀ ਹਾਂ, ਪਰ ਅਹਿਮੀਅਤ ਮੈਂ ਆਪਣੇ ਪਤੀ ਨੂੰ ਦਿੰਦੀ ਹਾਂ। ਇੱਥੋਂ ਵਿਗੜਦੀ ਖੇਡ, ਸੋਨੇ ਦੇ ਮਹੱਲ ਕਿਸੇ ਨੂੰ ਨਹੀਂ ਡੋਬਦੇ, ਪਦਵੀ ਕਿਸੇ ਨੂੰ ਨਹੀਂ ਡੋਬਦੀ, ਧਨ ਕਿਸੇ ਨੂੰ ਨਹੀਂ ਡੋਬਦਾ। ਡੁੱਬਦਾ ਉਹ ਹੈ ਜਿਹੜਾ ਰੱਬ ਨੂੰ ਅਹਿਮੀਅਤ ਨਹੀਂ ਦਿੰਦਾ, ਇਹਨਾਂ ਪਦਾਰਥਾਂ ਨੂੰ ਅਹਿਮੀਅਤ ਦੇ ਦਿੰਦਾ। ਜਿਸ ਕਉ ਵਿਸਰੈ ਪ੍ਰਾਣ ਪਤ ਦਾਤਾ। ਇੱਕ ਗੱਲ ਯਾਦ ਆ ਗਈ, ਸਮਾਂ ਤੇ ਸਾਥ ਛੱਡਦਾ ਜਾ ਰਿਹਾ। ਕਵੀ ਝੂੜ ਹੋਏ ਨੇ, ਇੱਕ ਲਖਨਊ ਨਿਵਾਸੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਭਗਤ ਮਾਲਾ ਵਿੱਚ ਵੀ ਜ਼ਿਕਰ ਹੈ, ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ। ਉਹਨਾਂ ਇੱਕ ਕਵਿਤਾ ਲਿਖੀ ਸਮਝਾਇਆ। ਇੱਕ ਰਾਜਾ ਰਾਣੀ, ਪਿਆਰ ਬੜਾ ਦੋਵਾਂ ਦਾ ਆਪਸ ਵਿੱਚ, ਲੰਮਾ ਸਮਾਂ ਜਦੋਂ ਧੀ ਪੁੱਤਰ ਨਹੀਂ ਹੁੰਦਾ, ਇੰਨਾ ਪਿਆਰ। ਰਾਣੀ ਨੇ ਆਪ ਕਿਹਾ, ਤੂੰ ਦੂਜਾ ਵਿਆਹ ਕਰਾ ਲੈ, ਰਾਜ ਭਾਗ ਦਾ ਮਾਲਕ ਆ ਜਾਵੇਗਾ, ਮੇਰੀ ਕੁੱਖ ਤੋਂ ਬਾਲਕ ਨੇ ਨਹੀਂ ਜਨਮ ਲੈਣਾ। ਉਹਦੇ ਕਹਿਣ ਤੇ ਉਹ ਵਿਆਹ ਕਰਾ ਲੈਂਦਾ। ਵਿਆਹ ਕਰਾਉਣ ਤੋਂ ਬਾਅਦ ਜਿਹੜੀ ਰਾਣੀ ਆਉਂਦੀ ਹੈ, ਉਹ ਕਹਿੰਦੀ ਆ ਵੀ ਪਟਰਾਣੀ ਮੈਂ ਬਣ ਕੇ ਰਵਾਂਗੀ। ਕਿਉਂ? ਕਿਉਂਕਿ ਰਾਜ ਭਾਗ ਦਾ ਮਾਲਕ ਮੇਰੀ ਕੁੱਖ ਤੋਂ ਜਨਮ ਲੈਣਾ, ਉਹ ਬਾਂਝ ਹੈ। ਉਹ ਫਿਰ ਵੀ ਮੰਨ ਜਾਂਦੀ। ਰਾਜਾ ਉਹਨੂੰ ਸ਼ਹਿਰ ਤੋਂ ਬਾਹਰ ਮਹੱਲ ਦਿੰਦਾ। ਉਹ ਇੱਕ ਮੰਗ ਕਰਦੀ ਹੈ ਕਿ ਕੱਪੜੇ ਧੋਣ ਨੂੰ ਮੇਰੇ ਕੋਲ ਭੇਜ ਦਿਆ ਕਰਿਓ, ਜਦੋਂ ਮੈਂ ਇਹਦੇ ਕੱਪੜੇ ਧੋਇਆ ਕਰਾਂਗੀ ਮੈਨੂੰ ਰਾਜੇ ਦੀ ਯਾਦ ਆ ਜਾਇਆ ਕਰੇਗੀ। ਪਰ ਮੈਨੂੰ ਇੰਨਾ ਹੀ ਬੜਾ ਵੀ ਰਾਜ ਭਾਗ ਦਾ ਮਾਲਕ ਤੇ ਆ ਜਾਏਗਾ ਨਾ। ਹੁਣ ਅੱਜ ਵੀ ਕਈ ਵਾਰਾਂ ਪਦਾਰਥਵਾਦੀ ਵੇਖਦਾ, ਮੇਰੇ ਕੋਲ ਬੜਾ ਕੁਝ ਹੈ, ਦੂਸਰੇ ਪਾਸੇ ਨਾਮ ਜਪਣ ਵਾਲਾ ਸ਼ਾਂਤ ਚਿੱਤ, ਦੁਨਿਆਵੀ ਪਦਾਰਥ ਕੋਈ ਨਹੀਂ ਹੁੰਦਾ। ਪਿਛਲੀ ਕਥਾ ਚ ਜ਼ਿਕਰ ਕੀਤਾ ਸੀ ਗੋਪਾਲ ਪਾਂਧੇ ਦਾ, ਸਭ ਕੁਝ ਹੁੰਦਿਆਂ ਸੁਣਦਿਆਂ ਦੁਨਿਆਵੀ ਪਦਾਰਥ ਝੋਰਾ ਇਹੋ ਹੀ ਹੈ, ਖੁਸ ਨਾ ਜਾਵੇ, ਚਲਾ ਨਾ ਜਾਵੇ। ਜਿਹਦੇ ਕੋਲ ਕੁਝ ਨਹੀਂ ਉਹਦੇ ਚਿਹਰੇ ਤੇ ਖੇੜਾ ਬੜਾ, ਉਹ ਖੁਸ਼ ਬੜਾ। ਕਿਉਂ? ਕਿਉਂਕਿ ਉਸ ਦੇ ਅੰਦਰੋਂ ਅਹਿਮੀਅਤ ਪਰਮਾਤਮਾ ਵੱਲ ਹੈ, ਨਾ ਪਦਾਰਥਾਂ ਵੱਲ, ਨਾ ਬੰਦੇ ਵੱਲ। ਜਿਸ ਕਉ ਵਿਸਰੈ ਪ੍ਰਾਣ ਪਤ ਦਾਤਾ। ਪਦਾਰਥ ਹੁੰਦਿਆਂ ਵੀ ਚਿਹਰੇ ਤੇ ਖੇੜਾ ਨਹੀਂ, ਇੱਕ ਉਂਝੀ ਬੈਠਾ ਪਰ ਚਿਹਰੇ ਤੇ ਖੇੜਾ ਬੜਾ। ਜਦੋਂ ਸਤਿਗੁਰੂ ਸੱਜਣ ਠੱਗ ਕੋਲ ਜਾਂਦੇ ਹੈ, ਸੱਜਣ ਠੱਗ ਨੇ ਨਾਲ ਦੇ ਸਾਥੀਆਂ ਨੂੰ ਕਿਹਾ ਸੀ, ਕਹਿਣ ਲੱਗਾ ਇਹਨਾਂ ਕੋਲ ਮਾਲ ਬੜਾ। ਸਾਥੀ ਕਹਿਣ ਲੱਗੇ, ਇੱਕ ਟੁੱਟਾ ਜਿਹਾ ਝੋਲਾ, ਮਾਲ ਕਿੱਥੋਂ? ਕਹਿਣ ਲੱਗਾ, ਇਹਨਾਂ ਦੇ ਚਿਹਰੇ ਦਾ ਨੂਰ ਦੱਸਦਾ ਮਾਲ ਬੜਾ। ਪਰ ਉਹਨੇ ਚਿਹਰੇ ਦੇ ਨੂਰ ਤੋਂ ਪਛਾਣ ਤੇ ਲਿਆ, ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਧਨ ਕਿਹੜਾ, ਦੁਨਿਆਵੀ ਧਨ ਆ ਕਿ ਨਾਮ ਦਾ ਧਨ ਆ। ਪਰ ਚਿਹਰੇ ਦੇ ਖੇੜੇ ਤੋਂ ਉਹ ਪਛਾਣ ਗਿਆ ਸੀ ਧਨ ਹੈ। ਕਈ ਵਾਰਾਂ ਮਨੁੱਖ ਨੂੰ ਪਛਾਣਨ ਵਿੱਚ ਫਰਕ ਪੈ ਜਾਂਦਾ। ਇਵੇਂ ਲੰਮੀ ਚੌੜੀ ਵਿਥਿਆ ਜੀ, ਰਾਣੀ ਨੇ ਮਹਿਲ ਵੀ ਲੈ ਲਏ, ਰਾਜਾ ਵੀ ਲੈ ਲਿਆ, ਪਦਾਰਥ ਵੀ ਲੈ ਲਏ, ਪਰ ਰੂਹ ਤੇ ਖੇੜਾ ਨਹੀਂ। ਰੂਹ ਤੇ ਖੇੜਾ ਦੂਜੀ ਰਾਣੀ ਦੇ, ਜਿਹੜੀ ਸ਼ਹਿਰੋਂ ਬਾਹਰ ਮਹੱਲਾਂ ਵਿੱਚ ਰਹਿੰਦੀ ਹੈ, ਕੇਵਲ ਕੱਪੜੇ ਧੋਂਦੀ ਹੈ। ਪਰ ਜਦੋਂ ਕੱਪੜੇ ਜਾਂਦੇ ਨੇ ਉਹ ਮਸਤਕ ਨੂੰ ਲਾਉਂਦੀ ਹੈ, ਉਹਨਾਂ ਦੇ ਵਿੱਚੋਂ ਉਹਨੂੰ ਆਪਣੇ ਪਤੀ ਦੀ ਯਾਦ ਆ ਜਾਂਦੀ। ਇੱਕ ਦਿਨ ਗੋਲੀ ਨੂੰ ਕਹਿਣ ਲੱਗੀ, ਸਭ ਕੁਝ ਮੇਰੇ ਕੋਲ ਹੈ, ਮੇਰੇ ਕੋਲ ਖੇੜਾ ਕੋਈ ਨਹੀਂ, ਪਰ ਜਿਹਨੂੰ ਮੈਂ ਦਿੱਤਾ ਕੁਝ ਨਹੀਂ ਉਹਦੇ ਚਿਹਰੇ ਤੇ ਖੇੜਾ ਬੜਾ। ਹੁਣ ਆਪੋ ਆਪਣੀ ਸਮਝ, ਗੋਲੀ ਕਹਿਣ ਲੱਗੀ ਉਸ ਕੋਲ 9 ਲੱਖ ਹਾਰ ਹੈ, ਜਿਸ ਕਰਕੇ ਉਹਦੀ ਰੂਹ ਤੇ ਖੇੜਾ। ਕਹਿਣ ਲੱਗੀ, ਉਹਨੂੰ ਕਹਿ 9 ਲੱਖ ਹਾਰ ਦੇ ਦੇ, ਕੀ ਲੈਣਾ। ਗਈ ਗੋਲੀ, ਉਹ ਕਹਿਣ ਲੱਗੀ, 9 ਲੱਖ ਹਾਰ ਮੈਂ ਦੇ ਦਿੰਦੀ ਹਾਂ, ਇੱਕ ਵਾਰ ਰਾਜੇ ਨੂੰ ਮੇਰੇ ਮਹਿਲਾਂ ਵਿੱਚ ਭੇਜ ਦਿਓ, ਇੱਕ ਵਾਰ ਦਰਸ਼ਨ ਕਰਨ ਦੀ ਬਦੌਲਤ ਮੈਂ 9 ਲੱਖ ਹਾਰ ਦੇ ਦਿੰਦੀ ਹਾਂ। ਅੱਜ ਵੀ ਕਈ ਤੇ ਸਭ ਕੁਝ ਵਾਰ ਦਿੰਦੇ ਨੇ ਗੁਰੂ ਦੇ ਦਰਸ਼ਨਾਂ ਤੋਂ, ਤੇ ਕਈ ਗੁਰੂ ਨੂੰ ਵਾਰ ਦਿੰਦੇ ਨੇ ਸਭ ਕੁਝ ਪ੍ਰਾਪਤ ਕਰਨ ਵਾਸਤੇ। ਅਹਿਮੀਅਤ ਕਿਹਨੂੰ ਦਿੱਤੀ? ਰੱਬ ਨੂੰ ਦਿੱਤੀ ਕਿ ਪਦਾਰਥਾਂ ਨੂੰ ਦਿੱਤੀ? ਅੱਜ ਜਦੋਂ ਰਾਜਾ ਗਿਆ ਮਹੱਲਾਂ ਵਿੱਚ, ਰਾਣੀ ਨੇ ਤੇਲ ਚੋਇਆ, ਨਮਸਕਾਰ ਕੀਤੀ, ਅੱਖਾਂ ਵਿੱਚੋਂ ਜਲ। ਰਾਜਾ ਕਹਿਣ ਲੱਗਾ, ਸ਼ੁਕਰਾਨਾ ਕਰ ਛੋਟੀ ਰਾਣੀ ਦਾ, ਜਿਨੇ ਮੇਰੇ ਦਰਸ਼ਨ ਕਰਨ ਦਾ ਸੁਭਾਗਾ ਸਮਾਂ ਤੈਨੂੰ ਦਿੱਤਾ। ਕਹਿਣ ਲੱਗੀ, ਨਹੀਂ, ਇਸ ਦਾ ਸ਼ੁਕਰਾਨਾ ਨਹੀਂ, 9 ਲੱਖੇ ਹਾਰ ਦਾ ਸ਼ੁਕਰਾਨਾ, ਜਿਸ ਦੀ ਬਦੌਲਤ ਤੇਰੇ ਦਰਸ਼ਨ ਹੋਏ। ਅੱਜ ਵੀ ਕਈ ਪਦਾਰਥਾਂ ਦੇ ਨਾਲ ਦਾਨ ਪੁੰਨ ਕਰਕੇ ਨੇਕ ਕਰਮ ਕਰਕੇ ਗੁਰੂ ਨੂੰ ਪ੍ਰਸੰਨ ਕਰ ਲੈਂਦੇ ਨੇ। ਕਈ ਪਦਾਰਥਾਂ ਨੂੰ ਇਕੱਠੇ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਗੁਰੂ ਨੂੰ ਭੁਲਾ ਜਾਂਦੇ ਨੇ, ਵਿਸਰ ਜਾਂਦਾ। ਜਿਸ ਕੋ ਵਿਸਰੇ ਪ੍ਰਾਨ ਪਤ ਦਾਤਾ। ਰਾਜੇ ਨੂੰ ਜਦੋਂ ਸਾਰੀ ਸਮਝ ਆਈ ਨਾ ਵੀ ਮੈਨੂੰ ਇੱਥੇ ਲਿਆਉਣ ਦਾ ਕਾਰਨ ਨੌ ਲੱਖਾ ਹਾਰ ਹੈ, ਰਾਜੇ ਨੇ ਫਿਰ ਛੋਟੀ ਰਾਣੀ ਨੂੰ ਕਿਹਾ, ਹੁਣ ਨੌ ਲੱਖਾ ਹਾਰ ਤੇਰਾ ਪਰ ਵੱਡੀ ਰਾਣੀ ਮੇਰੀ, ਮੈਂ ਹੁਣ ਇੱਥੇ ਰਵਾਂਗੇ। ਕਵੀ ਚੂੜ ਨੇ ਲਿਖਿਆ ਫਿਰ, ਸ਼ਾਲਾ ਹਾਰ ਟੁੱਟੇ ਅੱਧ ਵਿੱਚੋਂ ਮੇਰੇ ਥੀਵਣ ਲਾਲ ਅਜਾਈ। ਛੋਟੀ ਰਾਣੀ ਨੂੰ ਪਤਾ ਲੱਗ ਗਿਆ ਗਲਤੀ ਹੋ ਗਈ, ਹਾਰ ਤੇ ਮਿਲ ਗਿਆ ਪਰ ਰਾਜਾ ਜਾਂਦਾ ਰਿਹਾ। ਇਵੇਂ ਕਈ ਵਾਰਾਂ ਮਨੁੱਖ ਪਦਾਰਥਾਂ ਦੇ ਖਿਹੜੇ ਪਿਆ ਪਿਆ, ਮੋਹ ਦੇ ਵੱਸ ਹੋਇਆ, ਧਨ ਦੇ ਖਿਹੜੇ ਪਿਆ ਪਿਆ, ਸਭ ਕੁਝ ਪਦਾ ਪ੍ਰਾਪਤ ਤੇ ਕਰ ਲੈਂਦਾ ਪਰ ਰੱਬ ਵਿਸਰ ਜਾਂਦਾ, ਰੱਬ ਦੂਰ ਚਲਾ ਜਾਂਦਾ। ਸਤਿਗੁਰੂ ਜੀ ਫਰਮਾਉਂਦੇ ਨੇ, ਜਿਸ ਮਨੁੱਖ ਨੂੰ ਸਾਹਾਂ ਦਾ ਪਤੀ ਕਿਸੇ ਕਾਰਨ ਕਰਕੇ ਭੁੱਲ ਗਿਆ,
1: ਸੋਈ ਗਨਹੋ ਅਭਾਗਾ,
0: ਉਸ ਤੋਂ ਫਿਰ ਮਾੜੀ

0: ਪਰ ਦੂਸਰੀ ਤੁਕ ਵਿੱਚ ਸਤਿਗੁਰੂ ਜੀ ਨੇ ਕਿਹਾ ਨਹੀਂ ਸਾਰੇ ਐਵੇਂ ਦੇ ਨਹੀਂ, ਕਈ ਉਹ ਨੇ ਜਿਨ੍ਹਾਂ ਦਾ ਪਰਮੇਸ਼ਰ ਦੇ ਚਰਨਾਂ ਕਮਲਾਂ ਨਾਲ ਨਾਮ ਦੇ ਨਾਲ ਮਨ ਰੰਗਿਆ ਗਿਆ ਹੈ।
1: ਸਰੋਵਰ ਪਾਗਾ
0: ਉਹਨਾਂ ਨੇ ਤੇ ਫਿਰ ਉਹ ਸਾਰੇ ਖਜ਼ਾਨਿਆਂ ਦਾ ਸਰੋਵਰ ਕਹੀਏ ਪਰਮਾਤਮਾ ਪ੍ਰਾਪਤ ਕਰ ਲਿਆ, ਉਹ ਇੰਨੇ ਭਾਗਾਂ ਵਾਲੇ ਹਨ।
1: ਤੀਰਾ ਜਾਨ ਰਾਮ ਨਾਮ ਰੰਗ ਜਾਗਾ,
0: ਇਹ ਇਸ ਤੁਕ ਦੀ ਅੰਤਰੀ ਭਾਵ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਪਰਮੇਸ਼ਰ ਜੀਓ ਤੇਰਾ ਦਾਸ ਤੇਰੇ ਜਨ ਤੂੰ ਸੋਝੀ ਬਖਸ਼ੀ, ਨਾਮ ਜਪ ਜਪ ਕੇ ਹਿਰਦੇ ਉੱਪਰ ਨਾਮ ਦਾ ਰੰਗ ਇੰਨਾ ਚੜ ਗਿਆ, ਅਵਿਦਿਆ ਅਗਿਆਨਤਾ ਸਭ ਕੁਝ ਨਾਸ ਹੋ ਗਿਆ। ਧਨ ਹੈ ਪਰ ਵੱਡਾ ਤੂੰ ਹੈ, ਪਦਾਰਥ ਹੈ ਵੱਡਾ ਤੂੰ ਹੈ, ਰਾਮ ਨਾਮ ਰੰਗ ਜਾਗਾ। ਪਰ ਇਹ ਸਾਰਾ ਕੁਝ ਉਦੋਂ ਪਤਾ ਲੱਗਦਾ ਜਦੋਂ ਮਨ ਜਾਗ ਪੈਂਦਾ। ਜਦੋਂ ਤੱਕ ਮਨ ਨਹੀਂ ਜਾਗਿਆ ਉਦੋਂ ਤੱਕ ਪਦਾਰਥ ਵੱਡੇ, ਸੰਸਾਰ ਵੱਡਾ। ਜਦੋਂ ਮਨ ਜਾਗ ਗਿਆ ਉਦੋਂ ਸੰਸਾਰ ਛੋਟਾ, ਨਿਰੰਕਾਰ ਵੱਡਾ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਪਰਮੇਸ਼ਰ ਜੀਓ ਤੇਰਾ ਦਾਸ, ਤੁਸੀਂ ਕਿਰਪਾ ਕੀਤੀ, ਨਾਮ ਦਾ ਰੰਗ ਚੜ ਗਿਆ, ਇਹ ਮਨ ਜਾਗ ਗਿਆ ਹੈ।
1: ਆਲਸ ਸ਼ੀਜ ਗਿਆ ਸਭ ਤਨ ਤੇ,
0: ਹੁਣ ਕਿਸੇ ਵੀ ਤਰ੍ਹਾਂ ਦੀ ਕੋਈ ਆਲਸ ਨਹੀਂ। ਹੁਣ ਦੁਪਹਿਰੇ ਉੱਠ ਕੇ ਨਹੀਂ ਕਹਿੰਦਾ ਵੀ ਅੰਮ੍ਰਿਤ ਵੇਲੇ ਲੋੜ ਹੀ ਕੋਈ ਨਹੀਂ ਉੱਠਣ ਦੀ, ਪੁੱਛਦਾ ਨਹੀਂ ਪਾਣੀ ਕਿੰਨੀ ਪੜ੍ਹਨੀ ਚਾਹੀਦੀ ਹੈ, ਨੇਮ ਕਿੰਨਾ ਕਰਨਾ ਚਾਹੀਦਾ, ਸੇਵਾ ਕਿੰਨੀ ਕਰਨੀ ਚਾਹੀਦੀ ਹੈ। ਬਸ ਜਿੰਨਾ ਸਮਾਂ ਮਿਲਦਾ ਉਹ ਲਾਉਂਦਾ। ਹੁਣ ਅਵਿਦਿਆ ਅਗਿਆਨਤਾ ਦੀ ਆਲਸ ਸਾਰੀ ਸਰੀਰ ਦੇ ਵਿੱਚੋਂ ਚਲੀ ਗਈ।
1: ਪ੍ਰੀਤਮ ਸਿਓ ਮਨ ਲਾਗਾ,
0: ਕਿਉਂਕਿ ਮਨ, ਸਤਿਗੁਰੂ ਜੀ ਨੇ ਖਾਸ ਜ਼ਿਕਰ ਕੀਤਾ ਕਿ ਪਰਮੇਸ਼ਰ ਦੇ ਚਰਨਾਂ ਕਮਲਾਂ ਦੇ ਨਾਲ ਇਹ ਮਨ ਜੁੜ ਗਿਆ ਹੈ। ਸਤਿਗੁਰੂ ਜੀ ਵਿਸ਼ਰਾਮ ਦੇ ਕਰਕੇ ਬਖਸ਼ਿਸ਼ ਕਰਦੇ ਨੇ ਤੇ ਸਾਨੂੰ ਫਰਮਾਉਂਦੇ ਨੇ, ਸੋਚ ਅਹਿਮੀਅਤ ਕਿਹਨੂੰ ਦਿੰਦਾ ਪਿਆ, ਰੱਬ ਨੂੰ ਕਿ ਪਦਾਰਥਾਂ ਨੂੰ, ਪਰਿਵਾਰ ਨੂੰ ਕਿ ਨਾਮ ਨੂੰ, ਸੰਸਾਰ ਨੂੰ ਕਿ ਨਿਰੰਕਾਰ ਨੂੰ। ਸੋਚ ਲੈ
1: ਜਹ ਜਹ ਪੇਖੋ ਤਹ ਨਾਰਾਇਣ,
0: ਜਦੋਂ ਮਨ ਜਾਗ ਗਿਆ ਰੰਗ ਲੱਗ ਗਿਆ, ਫਿਰ ਸਤਿਗੁਰੂ ਜੀ ਫਰਮਾਉਂਦੇ ਨੇ ਜਿੱਥੇ ਕਿੱਥੇ ਵੇਖਦੇ ਹਾਂ ਰੱਬ ਦਿਖਾਈ ਦਿੰਦਾ, ਪਦਾਰਥ ਵਿੱਚੋਂ ਵੀ ਰੱਬ ਦਿਖਾਈ ਦਿੰਦਾ, ਪਰਿਵਾਰ ਵਿੱਚੋਂ ਵੀ, ਸੰਸਾਰ

0: ਤਾਵਾਂ ਅੰਦਰ ਧਾਗਾ ਪਰੋਇਆ ਹੋਇਆ। ਇਵੇਂ ਹੀ ਜੇ ਤੇ ਸਿਆਣ ਪਿਆ ਤੇ ਹਰੇਕ ਵਿੱਚੋਂ ਰੱਬ ਦਿਖਾਈ ਦੇਵੇਗਾ, ਤੇ ਜੇ ਰੱਬ ਦਿਖਾਈ ਨਹੀਂ ਦੇ ਰਿਹਾ ਫਿਰ ਕੇਵਲ ਸਰੀਰ ਦਿਖਾਈ ਦੇ ਦੇਵੇਗਾ, ਉਸ ਦੇ ਪਦਾਰਥ ਦਿਖਾਈ ਦੇਣਗੇ। ਇਹ ਆਪੋ ਆਪਣੀ ਸੋਚ ਹੈ।
1: ਨਾਮ ਉਦਕ ਪੀਵਤ ਜਨ ਨਾਨਕ।
0: ਸਤਿਗੁਰੂ ਜੀ ਬਖਸ਼ਿਸ਼ ਕਰਦੇ, ਜਿਨ੍ਹਾਂ ਨੇ ਨਾਮ ਰੂਪੀ ਅੰਮ੍ਰਿਤ ਜਲ ਨੂੰ ਛਕ ਲਿਆ, ਘੁੱਟ ਭਰ ਭਰ ਕੇ ਪੀਤਾ, ਉਹ ਰੱਜ ਗਏ,
1: ਤਿਆਗੇ ਸਭ ਅਨੁਰਾਗ।
0: ਉਹਨਾਂ ਨੇ ਫਿਰ ਸਾਰੇ ਹੀ ਹੋਰ ਰਸ ਛੱਡ ਦਿੱਤੇ। ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਰਸ ਪਹਿਚਾਨਿਆ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਜਿਹੜੇ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਫਿਰ ਪਰਮੇਸ਼ਰ ਦਾ ਨਾਮ ਦਾ ਜਦੋਂ ਰਸ ਆ ਜਾਂਦਾ ਉਹਨਾਂ ਨੂੰ ਫਿਰ ਦੁਨਿਆਵੀ ਰਸ ਫਿੱਕੇ ਪੈ ਜਾਂਦੇ ਨੇ। ਇੱਥੇ ਹੀ ਹੁਕਮਨਾਮਾ ਸਾਹਿਬ ਜੀ ਦੇ ਅਖਰੀ ਅਰਥਾਂ ਦੀ ਸਮਾਪਤੀ ਹੈ। ਇਸ ਅਸਥਾਨ ਤੇ ਜੋ ਲੜੀਵਾਰ ਕਥਾ ਚੱਲ ਰਹੀ ਹੈ ਉਸ ਕਥਾ ਨਾਲ ਜੁੜਨਾ ਕਰੀਏ। ਇੱਕ ਵਾਰੀ ਫਿਰ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਓ। ਆਖੋ ਜੀ

0: ਭਾਗ ਮਾਰੂ ਅੰਦਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ।
1: ਪ੍ਰਭ ਸਮਰੱਥ ਸਰਬ ਸੁਖ ਦਾਨਾ,
0: ਪਰਮੇਸ਼ਰ ਜੀਓ ਤੁਸੀਂ ਸਮਰੱਥ ਹੋ ਤੇ ਸਾਰੇ ਸੁਖਾਂ ਦਾ ਦਾਨ ਦੇਣ ਵਾਲੇ ਹੋ। ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਨੀ ਪਾਈਐ। ਗੱਲ ਫੇਰ ਅਹਿਮੀਅਤ ਦੀ ਹੈ, ਨਹੀਂ ਤੇ ਮਨੁੱਖ ਨਿੱਕੇ ਨਿੱਕੇ ਸੁਖਾਂ ਦੀ ਪ੍ਰਾਪਤੀ ਵਾਸਤੇ ਨਾ ਜਣੇ ਖਣੇ ਦੀ ਮੁਥਾਜੀ ਕਰਦਾ ਫਿਰਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਨੇ ਜ਼ਿਕਰ ਕੀਤਾ ਇੱਕ ਉਸ ਕੂਕਰ ਦਾ ਜਿਹੜਾ ਕਿਸੇ ਨੇ ਰੱਖਿਆ ਹੋਇਆ, ਉਹ ਆਪਣੇ ਮਾਲਕ ਦਾ ਹੀ ਹੋ ਕੇ ਰਹਿੰਦਾ। ਇੱਕ ਉਹ ਕੂਕਰ ਅਵਾਰਾ ਜਿਸ ਦਾ ਮਾਲਕ ਕੋਈ ਨਹੀਂ। ਹੁਣ ਅਵਾਰਾ ਕੂਕਰ ਦੀ ਉਹਨਾਂ ਨੇ ਉਦਾਹਰਣ ਦਿੱਤੀ ਹੈ ਕਿ ਜਦੋਂ ਭਰੋਸਾ ਨਹੀਂ ਬਣਦਾ ਗੁਰੂ ਤੇ ਪਰਮੇਸ਼ਰ ਤੇ ਫਿਰ ਕਿਵੇਂ ਚੱਲਦਾ। ਦੁਆਰ ਦੁਆਰ ਸਵਾਨ ਜਿਉ ਡੋਲਤ, ਨਹਿ ਸੁਧ ਰਾਮ ਭਜਨ ਕੀ। ਪਾਲਤੂ ਕੂਕਰ ਭੁੱਖਾ ਵੀ ਰਵੇ, ਮਾਲਕ ਨੂੰ ਰੋਟੀ ਪਾਉਣ ਦਾ ਚੇਤਾ ਭੁੱਲ ਜਾਵੇ, ਉਹ ਦੂਸਰੇ ਦੇ ਦੁਆਰੇ ਤੇ ਨਹੀਂ ਜਾਂਦਾ। ਪਰ ਅਵਾਰਾ ਕੂਕਰ ਰੱਜਿਆ ਵੀ ਦੂਸਰੇ ਦੇ ਦੁਆਰੇ ਤੇ ਜਾਂਦਾ। ਕਈ ਵਾਰ ਅਸੀਂ ਆਪਣੇ ਮਾਲਕ ਨੂੰ ਛੱਡ ਕੇ, ਸਤਿਗੁਰੂ ਨੇ ਉਦਾਹਰਣ ਦਿੱਤੀ ਆ, ਮੈਂ ਆਪਣੀ ਗੱਲ ਕਰ ਦੇਵਾਂ ਤੁਹਾਡੀ ਨਾ ਹੀ ਕਰਾਂ। ਕਈ ਵਾਰ ਜਦੋਂ ਟੁੱਟਦਾ ਨਾ ਪਰਮੇਸ਼ਰ ਤੋਂ ਭਰੋਸਾ, ਮਨੁੱਖ ਬੰਦੇ ਦੀ ਟੇਕ ਲੈਂਦਾ ਇਵੇਂ ਹੀ ਆ ਜਿਵੇਂ ਆਪਣੇ ਮਾਲਕ ਨੂੰ ਛੱਡ ਕੇ ਦੂਸਰੇ ਦੇ ਦੁਆਰੇ ਤੇ ਜਾ ਕੇ ਮੰਗਣਾ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹੇ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਪਰ ਭੁੱਖ ਉਦੋਂ ਹੀ ਉਤਰਦੀ ਹੈ ਜਿਉਂ ਪਾਵਕ ਇੰਧਨ ਨਹੀਂ ਤਰਾਪੈ। ਅੱਗ ਤੇ ਪਦਾਰਥ ਪਾਈ ਜਾਓ, ਤੇਲ ਪਾਈ ਜਾਓ, ਠੰਡੀ ਨਹੀਂ ਹੋਣੀ। ਪਾਣੀ ਪਾ ਦਿਓ, ਉਹ ਠੰਡੀ ਹੋ ਜਾਣੀ ਹੈ। ਹਿਰਦੇ ਦੇ ਵਿੱਚ ਭਾਂਬੜ ਬਲਦੇ ਪਏ ਨੇ ਪਦਾਰਥਾਂ ਦੀ ਖੁਆਇਸ਼ ਦੇ, ਧਨ ਦੀ ਖੁਆਇਸ਼ ਦੇ। ਅੰਬਾਰ ਲਾ ਲਈਏ, ਜਿੰਨੇ ਮਰਜ਼ੀ ਅੰਬਾਰ ਲਾਈ ਜਾਓ, ਉਹ ਉਵੇਂ ਹੀ ਆ ਜਿਵੇਂ ਅੱਗ ਤੇ ਤੇਲ ਪਾਉਣ ਦੀ ਬਰਾਬਰ। ਇਹ ਭਾਂਬੜ ਠੰਡੇ ਹੋਣੇ ਨੇ ਜਦੋਂ ਪਰਮੇਸ਼ਰ ਦਾ ਨਾਮ ਰੂਪੀ ਅੰਮ੍ਰਿਤ ਜਲ ਪਾਵਾਂਗੇ। ਜਦੋਂ ਤੱਕ ਸੰਤੋਖ ਨਹੀਂ ਆਉਂਦਾ ਤਦੋਂ ਤੱਕ ਸ਼ਾਂਤੀ ਨਹੀਂ ਆਉਣੀ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਤੁਸੀਂ ਸਮਰੱਥ ਹੋ ਤੇ ਸਾਰੇ ਸੁਖਾਂ ਦੇ ਦਾਨ ਦੇਣ ਵਾਲੇ ਦਾਤੇ ਹੋ।
1: ਸਿਮਰਾਉ ਨਾਮ ਹੋ ਮਿਹਰਬਾਨਾ,
0: ਸਾਡੇ ਤੇ ਵੀ ਬਖਸ਼ਿਸ਼ ਕਰਦੇ ਹੋ ਸਤਿਗੁਰੂ ਜੀ। ਸਿਮਰਾਉ ਨਾਮ, ਅਸੀਂ ਆਪ ਜੀ ਦਾ ਨਾਮ ਜਪੀਏ, ਪਰ ਇਹ ਸਾਡੀ ਪਾਵਰ ਥੋੜੀ ਹੈ, ਤੁਸੀਂ ਬਖਸ਼ਿਸ਼ ਕਰੋ। ਹੋ ਮਿਹਰਬਾਨਾ, ਤੁਸੀਂ ਮਿਹਰਬਾਨ ਹੋ, ਕਿਰਪਾ ਕਰਨੀ ਕਰੋ।
1: ਹਰ ਦਾਤਾ ਜੀ ਜੰਤ ਭੇਖਾਰੀ,
0: ਪਰ ਇਹ ਭਾਵਨਾ

0: ਲਾਉਣੀ ਪਵੇਗੀ ਵੀ ਦਾਤਾ ਇੱਕੋ ਹੀ ਹੈ, ਦਾਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ, ਤੇ ਜਦੋਂ ਉਹ ਦੇ ਦਿੰਦਾ ਦੇਂਦੇ ਤੋਟ ਨਾ ਆਵਈ, ਅਗਣਤ ਭਰੇ ਭੰਡਾਰ। ਫਿਰ ਭੰਡਾਰੇ ਮੁੱਕਦੇ ਨੀ, ਤੇ ਜਦੋਂ ਰੱਬ ਨੂੰ ਛੱਡ ਕੇ ਹੋਰ ਥਾਵਾਂ ਤੇ ਚਲੇ ਫਿਰਾਂਗੇ, ਭੰਡਾਰਾ ਭਰਨਾ ਕੋਈ ਨੀ। ਪਰਮੇਸ਼ਰ ਜੀਓ ਹਾਰ ਦਾਤਾ, ਜੀ ਜੰਤ ਭਿਖਾਰੀ ਤੁਸੀਂ ਦਾਤੇ ਹੋ, ਤੇ ਅਸੀਂ ਅਸਥੂਲ ਜੀਵ ਸੂਖਮ ਜੰਤ ਸਾਰੇ ਹੀ ਆਪ ਜੀ ਦੇ ਭਿਖਾਰੀ ਹਾਂ, ਮੰਗਤੇ ਹਾਂ।
1: ਜਨ ਬਾਂਛੈ ਜਾ ਚੰਗਨਾ,
0: ਜਾ ਚੰਗਨਾ ਆਪ ਜੀ ਕੋਲੋਂ ਜਾਚਨਾ ਕਰਦੇ ਆ, ਮੰਗਦੇ ਆ ਸਾਨੂੰ ਨਾਮ ਦੀ ਦਾਤ ਦੇਣਾ ਕਰੋ।
1: ਮੰਗੋ ਜਨ ਧੂਰ ਪਰਮ ਗਤ ਪਾਵੋ,
0: ਮਦਦ ਕਿੱਥੋਂ ਮਿਲੇਗੀ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਸਾਨੂੰ ਰਾਹ ਦੱਸਦੇ ਨੇ। ਪਰਮੇਸ਼ਰ ਜੀ ਮੰਗੋ ਜਨ ਧੂਰ, ਤੇਰੇ ਉਹਨਾਂ ਦਾਸਾਂ ਦੀ ਧੂਰ ਮੰਗਦੇ ਨੇ ਜਿਹੜੇ ਸੰਤੋਖ ਧਾਰਨ ਕਰ ਗਏ, ਜਿਨ੍ਹਾਂ ਨੇ ਨਾਮ ਨੂੰ ਅਹਿਮੀਅਤ ਦਿੱਤੀ, ਆਪ ਜੀ ਨੂੰ ਅਹਿਮੀਅਤ ਦਿੱਤੀ, ਆਪ ਜੀ ਦਾ ਰੂਪ ਹੋ ਗਏ, ਉਹਨਾਂ ਦੀ ਅਸੀਂ ਚਰਨ ਧੂੜੀ ਮੰਗਦੇ ਹਾਂ, ਤਾਂ ਕਿ ਅਸੀਂ ਵੀ ਕੇਵਲ ਮੁਕਤੀ ਨੂੰ ਉੱਚੀ ਪਦਵੀ ਨੂੰ ਪ੍ਰਾਪਤ ਹੋ ਜਾਈਏ।
1: ਜਨਮ ਜਨਮ ਕੀ ਮੈਲ ਮਿਟਾਵੋ,
0: ਤੇ ਫਿਰ ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦੀ ਮੈਲ ਜਿਹੜੀ ਹਿਰਦੇ ਦੇ ਅੰਦਰ ਅੰਤਸ਼ ਕਰਨ ਨੂੰ ਮਲੀਨ ਕਰੀ ਬੈਠੀ ਹੈ, ਨਾਮ ਟਿਕਦਾ ਨਹੀਂ, ਇਹ ਮੈਲ ਮਿਟ ਜਾਵੇਗੀ, ਨਾਸ ਹੋ ਜਾਵੇਗੀ।
1: ਦੀਰਘ ਰੋਗ ਮਿਟ ਹੈ ਹਰ ਔਖਦ,
0: ਵੱਡਾ ਰੋਗ ਹਉਮੈ ਦਾ ਦੀਰਘ ਰੋਗ, ਪਰ ਉਹਦੀ ਦਵਾਈ ਹੈ ਹਰ ਔਖਦ ਪਰਮੇਸ਼ਰ ਦਾ ਨਾਮ।
1: ਹਰ ਨਿਰਮਲ ਰਾਪੈ ਮੰਗਨਾ,
0: ਅਸੀਂ ਆਪ ਜੀ ਪਰਮੇਸ਼ਰ ਜੀ ਕੋਲੋਂ ਜੋ ਨਿਰਮਲ ਮੈਲ ਤੋਂ ਰਹਿਤ ਕਰਨ ਵਾਲਾ ਆਪ ਜੀ ਦਾ ਨਾਮ ਹੈ, ਰਾਪੈ ਮੰਗਨਾ ਮੰਗਦੇ ਹਾਂ, ਸਾਡੇ ਹਿਰਦੇ ਉੱਪਰ ਨਾਮ ਦਾ ਰੰਗ ਚੜ ਜਾਵੇ। ਫਿਰ ਕਿਵੇਂ ਚੜੇਗਾ ਨਾਮ ਦਾ ਰੰਗ,
1: ਸ਼੍ਰਵਣੀ ਸੁਣਾਓ ਬਿਮਲ ਜਸ ਸਵਾਮੀ।
0: ਬਿਮਲ ਮੈਲ ਤੋਂ ਰਹਿਤ ਮਲ, ਬਿਮਲ ਬੇਪਸ ਮਲਲ ਮਲ, ਮੈਲ ਤੋਂ ਰਹਿਤ, ਜਦੋਂ ਆਪ ਜੀ ਦਾ ਪਵਿੱਤਰ ਨਾਮ ਸ਼੍ਰਵਣੀ ਸੁਣੋ, ਕੰਨਾਂ ਨਾਲ ਅਸੀਂ ਸੁਣਨਾ ਕਰਾਂਗੇ।
1: ਏਕਾ ਓਟ ਤਜੋ ਬਿਖ ਕਾਮੀ,
0: ਤੇ ਤੇਰਾ ਹੀ ਕੇਵਲ ਆਸਰਾ, ਓਟ ਕਹੀਏ ਆਸਰਾ, ਤੇ ਤਜੋ ਬਿਖ ਕਾਮੀ, ਵਿਸ਼ਿਆਂ ਵਿਕਾਰਾਂ ਦੀ ਪਦਾਰਥਾਂ ਦੀ ਵਾਸ਼ਨਾ ਦਾ ਜਦੋਂ ਤਿਆਗ ਕਰ ਦੇਵਾਂਗੇ।
1: ਨਿਵ ਨਿਵ ਪਾਏ ਲਗੋ ਦਾਸ ਤੇਰੇ,
0: ਤੇਰੇ ਉਹਨਾਂ ਦਾਸਾਂ ਦੇ ਸਤਪੁਰਖਾਂ ਬੰਦਗੀ ਵਾਲਿਆਂ ਦੇ ਜਿਹੜੇ ਤੇਰਾ ਰੂਪ ਹੋ ਗਏ, ਚਰਨੀ ਲੱਗਦੇ ਹਾਂ, ਉਹਨਾਂ ਦੀ ਸੰਗਤ ਕਰਦੇ ਹਾਂ।
1: ਕਰ ਸੁਕ੍ਰਿਤ ਨਾਹੀ ਸੰਗਨਾ,
0: ਇਹ ਜਿਹੜੀ ਨੇਕ ਕਿਰਤ ਹੈ ਨਾ, ਇਸ ਨੂੰ ਕਰਦਿਆਂ ਅਸੀਂ ਸੰਗਾਂਗੇ ਨਹੀਂ, ਨਾ ਤੇ ਤੇਰੇ ਬੰਦਗੀ ਵਾਲਿਆਂ ਦੀ ਸੰਗਤ ਕਰਨ ਲੱਗਿਆ, ਤੇ ਨਾ ਹੀ ਤੇਰਾ ਇੱਕ ਤੇ ਆਸਰਾ ਰੱਖ ਕੇ ਮਨੁੱਖਾਂ ਦੀ ਆਸ ਛੱਡਦਿਆਂ, ਤੇ ਨਾ ਤੇਰਾ ਨਾਮ ਕੰਨਾਂ ਨਾਲ ਸੁਣਦਿਆਂ ਅਸੀਂ ਕੋਈ

0: ते बख्शिश की होवेगी।
1: मिटहै कमाते अवगुण मेरे,
0: जन्मा जन्मांतरा दे जो जाने अनजाने विच गुनाह कर बैठे हैं ओ मिटै ओ साडे नास हो जाणगे। कमाते जो कमाए होए कीते हन,
1: सिमर सिमर स्वामी मन जीवै।
0: सतगुरु जी असी ते तां ही जींदे हां, ये मन जींदा ही तां नहीं ते मर जावेगा। पर जदों आप जी नूं सिमर सिमर वार वार ध्यांदे हां।
1: पंच दूत तज तंगना,
0: ते तंगना जिहड़े तंगी देण वाले पंज दूत ने, काम क्रोध लोभ मोह हंकार, ਇਹ ਜਿਹੜੇ ਤੰਗੀ ਦਿੰਦੇ ਨੇ। ਕਦੀ ਕਾਮ ਘੁਮਾਈ ਫਿਰਦਾ, ਕਦੀ ਸਾਨੂੰ ਲੋਭ ਭਜਾਈ ਫਿਰਦਾ, ਤੇ ਕਦੀ ਕ੍ਰੋਧ ਸਾਨੂੰ ਲੜਾਈ ਫਿਰਦਾ। ਇਹ ਜਿਹੜੇ ਕਦੀ ਕੋਈ ਤੰਗੀ ਦਿੰਦਾ, ਇਹਨਾਂ ਤੋਂ ਵੀ ਖਿਹੜਾ ਛੁੱਟ ਜਾਵੇਗਾ।
1: ਚਰਨ ਕਮਲ ਜਪ ਬੋਹਿਤ ਚਰੀਐ,
0: ਆਪ ਜੀ ਦੇ ਚਰਨਾਂ ਕਮਲਾਂ ਨੂੰ ਜਪ ਜਪ ਕੇ, ਨਾਮ ਨੂੰ ਜਪ ਜਪ ਕੇ, ਅਸੀਂ ਆਪ ਦੇ ਨਾਮ ਰੂਪੀ ਜਹਾਜ਼ ਤੇ ਚੜ ਜਾਈਏ।
1: ਸੰਤ ਸੰਗ ਮੇਲ ਸਾਗਰ ਤਰੀਐ,
0: ਆਪ ਜੀ ਦੀ ਸੰਗਤ ਕਰੀਏ ਵਾਰ ਵਾਰ, ਤੇ ਇਸ ਸੰਸਾਰ ਸਮੁੰਦਰ ਤੋਂ ਤਰ ਜਾਈਏ।
1: ਅਰਚਾ ਬੰਧਨ ਹਰ ਸਮਤ ਨਿਵਾਸੀ,
0: ਪਰਚਾ ਦਾ ਭਾਵ ਕਿਸੇ ਦੀ ਜਦੋਂ ਪੂਜਾ ਕਰਨੀ, ਫੁੱਲ ਚੜਾਉਣੇ ਜਾਂ ਚੰਦਨ ਦਾ ਛਿੜਕਾ ਕਰਨਾ ਜਾਂ ਹੋਰ ਧੂਪ ਦੀਪ ਸਮੱਗਰੀ ਜਦੋਂ ਕਿਸੇ ਨੂੰ ਚੜਾਉਣੀ, ਤੇ ਬੰਧਨ ਕਹੀਏ ਨਮਸਕਾਰ। ਹੁਣ ਸਤਿਗੁਰੂ ਜੀ ਸਾਨੂੰ ਫਰਮਾਉਂਦੇ ਨੇ ਕਿ ਨਾ ਤੇ ਤੁਸੀਂ ਮੂਰਤੀ ਨੂੰ ਜਾ ਕੇ ਚੰਦਨ ਚੜਾਉਣਾ, ਨਾ ਫੁੱਲ ਚੜਾਉਣੇ। ਇੱਕ ਸਿੱਖ ਵਾਸਤੇ ਹਰ ਸਮਤ ਨਿਵਾਸੀ, ਹਰੇਕ ਦੇ ਵਿੱਚ ਵਸਦਾ ਹੋਇਆ ਪਰਮਾਤਮਾ ਦਿਖਾਈ ਦੇਵੇ, ਭਾਵ ਕਿਸੇ ਦਾ ਹੱਕ ਨਹੀਂ ਮਾਰਨਾ, ਕਿਸੇ ਨੂੰ ਨੀਵੀਂ ਜਾਤ ਨਾਲ ਨਹੀਂ ਵੇਖਣਾ, ਕਿਸੇ ਨੂੰ ਉੱਚੀ ਦਾ ਨਹੀਂ ਵੇਖਣਾ। ਹਰੇਕ ਨੂੰ ਜੋ ਦਿਸੈ ਸੋ ਤੇਰਾ ਰੂਪ। ਸਾਡੀ ਜਿਹੜੀ ਨਿਗਾਹ ਹੈ, ਸਾਡੀ ਜਿਹੜੀ ਦ੍ਰਿਸ਼ਟੀ ਹੈ, ਉਹ ਸਮਤ ਹੋ ਜਾਵੇ, ਸਮਤ ਨਿਵਾਸੀ, ਕਿ ਹਰ ਇੱਕ ਦੇ ਵਿੱਚ ਤੂੰ ਵਸਦਾ। ਘੱਟ ਘੱਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ, ਸਾਡੀ ਇਹੋ ਹੀ ਪਰਚਾ ਹੈ।
1: ਬਾਹੜ ਜੋਨ ਨਾ ਨੰਗਨਾ,
0: ਜੇ ਅਸੀਂ ਇਸ ਦ੍ਰਿਸ਼ਟੀ ਤੱਕ ਪਹੁੰਚ ਜਾਈਏ ਤੇ ਬੋੜ ਜੋਨ ਨਾ ਨੰਗਨਾ, ਫਿਰ ਵਾਰ ਵਾਰ ਜੂਨਾਂ ਦੇ ਵਿੱਚ ਬੇਪਤ ਨਹੀਂ ਹੋਵਾਂਗੇ।
1: ਦਾਸ ਦਾਸਨ ਕੋ ਕਰ ਲਿਓ ਗੋਪਾਲਾ,
0: ਆਪਣੇ ਦਾਸਾਂ ਦਾ ਵੀ ਸਾਨੂੰ, ਜਿਹੜੇ ਤੇਰੇ ਦਾਸ ਹੋ ਗਏ, ਤੇਰਾ ਰੂਪ ਹੋ ਗਏ ਨਾ, ਉਹਨਾਂ ਦਾ

0: जियो साडे ते सखा कहिए सज्जन मित्र भी तुसी हो। इस लोक विच परलोक विच भी सहायता करन वाले हर थां पूरे होए समाए होए परमेश्वर जीओ तुसी हो।
1: मिल कदे ना होवी भंगना,
0: साडा भरोसा तेरे ते बन जावे ते भंगना, भंग प्लस अंगना, फिर असी टुटे हुए भरोसे दे वेड़े विच नहीं जावांगे, तेरे नाल जुड़े रहांगे।
1: मन तन अर्प धरी हर आगै,
0: ए मन वी जेड़ा द्वार द्वार ते पटकाउंदा फिरदा, ए शरीर जिस नू सोहना बनाउंदिआं सुंदर बनाउंदिआं सारी उमर लंघा दित्ती, अर्प धरी हर आगे इन्हां ने पटकाया, ਇਹ ਅਸੀਂ ਤੇਰੇ ਚਰਨਾਂ ਦੇ ਵਿੱਚ ਹੀ ਰੱਖ ਦਿੰਦੇ ਹਾਂ।
1: ਜਨਮ ਜਨਮ ਕਾ ਸੋਇਆ ਜਾਗੈ,
0: ਜਦੋਂ ਮਨ ਗੁਰੂ ਨੂੰ ਅਰਪਣ ਕਰ ਦਿੱਤਾ ਤੇ ਫਿਰ ਜਨਮਾਂ ਜਨਮਾਂਤਰਾਂ ਦਾ ਸੁੱਤਾ ਪਿਆ ਜਾਗ ਜਾਏਗਾ।
1: ਜਿਸ ਕਾ ਸਾ ਸੋਈ ਪ੍ਰਤਪਾਲਕ,
0: ਉਹ ਪਰਿਪੂਰਨ ਪਰਮਾਤਮਾ ਜਿਹੜਾ ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ, ਜਿਸ ਨੇ ਮੈਨੂੰ ਪੈਦਾ ਕੀਤਾ ਤੁਹਾਨੂੰ ਪੈਦਾ ਕੀਤਾ, ਉਹ ਸਾਰਿਆਂ ਨੂੰ ਪੈਦਾ ਕਰਨ ਵਾਲਾ ਰਿਜਕ ਦੇਣ ਵਾਲਾ ਹੈ।
1: ਹੱਥ ਤਿਆਗੀ ਹਉਮੈ ਹੰਤਨਾ,
0: ਫਿਰ ਅੰਦਰੋਂ ਹਉਮੈ ਦਾ ਨਾਸ ਹੋ ਜਾਵੇਗਾ, ਤਿਆਗ ਹੋ ਜਾਵੇਗਾ ਕਿ ਮੈਂ ਕਰਤਾ ਹਉ ਸੂਰਾ ਪ੍ਰਧਾਨ ਹਉ ਕੋ ਨਾਹੀ ਮੁਝੈ ਸਮਾਨੀ।
1: ਜਲ ਥਲ ਪੂਰਨ ਅੰਤਰ ਜਾਮੀ,
0: ਜਲ ਕਹੀਏ ਥਲ ਕਹੀਏ ਖੁਸ਼ ਜਲ ਵਾਲਾ ਥਾਂ, ਥਲ ਕਹੀਏ ਖੁਸ਼ਕ ਥਾਂ, ਹਰੇਕ ਥਾਂ ਤੇ ਪਾਵ ਕਿਸੇ ਵੀ ਥਾਂ ਜਾਂ ਪਾਣੀ ਜਾਂ ਪਾਣੀ ਤੋਂ ਬਿਨਾਂ ਹਰੇਕ ਥਾਂ ਤੇ ਰਵੇ ਹੋਏ ਅੰਤਰਜਾਮੀ ਪਰਮੇਸ਼ਰ ਜੀਓ।
1: ਘਟ ਘਟ ਰਵਿਆ ਅਸ਼ਲ ਸਵਾਮੀ,
0: ਦਿਲਾਂ ਦਿਲਾਂ ਦੇ ਵਿੱਚ ਵਸੇ ਹੋਏ ਨਾ ਛਲੇ ਜਾਣ ਵਾਲੇ ਮਾਲਕ ਜੀਓ।
1: ਭਰਮ ਭੀਤ ਖੋਈ ਗੁਰ ਪੂਰੈ,
0: ਪਰ ਇਹ ਭਰਮ ਦੀ ਭੀਤ ਜਿਹੜੀ ਕੰਧ ਹੈ ਨਾ, ਇਹ ਡਿੱਗਣੀ ਹੈ ਗੁਰੂ ਗੁਰ ਪੂਰੈ ਤੋਂ, ਨਹੀਂ ਤੇ ਇਹ ਭਰਮ ਦੀ ਕੰਧ ਬਣੀ ਰਹਿੰਦੀ ਹੈ ਵੀ ਰੱਬ ਛੋਟਾ ਮੇਰਾ ਗੁਰੂ ਛੋਟਾ, ਦੇਹ ਤਾਰੀ ਵੱਡਾ ਮੇਰਾ ਗੁਰੂ ਛੋਟਾ, ਇਹ ਰੁੱਖ ਵੱਡਾ ਮੇਰਾ ਗੁਰੂ ਛੋਟਾ, ਇਹ ਬੰਦਾ ਵੱਡਾ। ਇਹ ਸਮਰੱਥ ਸਤਿਗੁਰੂ ਨੇ ਹੀ ਕੰਧ ਤੋੜਨੀ ਹੈ, ਭਰਮੀ ਹੈ ਵੱਡਾ ਤੇ ਗੁਰ ਪਰਮੇਸ਼ਰ ਹੀ ਹੈ, ਪਰ ਇਹ ਕੰਧ ਜਿਹੜੀ ਹੈ ਨਾ, ਇਹ ਦੂਰੀ ਬਣਾਈ ਰੱਖਦੀ ਹੈ ਜੋ ਭਰਮ ਦੀ ਹੈ।
1: ਏਕ ਰਵਿਆ ਸਰਬੰਗਨਾ,
0: ਸਰਬ ਪਲਸ ਅੰਗਨਾ, ਅੰਗਨਾ ਕਹੀਏ ਵਿਹੜਾ ਤੇ ਸਰਬ ਹਰ ਥਾਂ, ਭਾਵ ਹਰ ਥਾਂ ਜੋ ਪਰਿਪੂਰਨ ਪਰਮਾਤਮਾ ਵਸਿਆ ਹੋਇਆ ਜਦੋਂ ਉਸ ਤੇ ਭਰੋਸਾ ਬਣ ਗਿਆ।
1: ਜਾਤ ਕਤ ਪੇਖਾਉ ਪ੍ਰਭ ਸੁਖ ਸਾਗਰ,
0: ਜਿੱਧਰ ਕਿੱਧਰ ਵੀ ਵੇਖਦੇ ਹਾਂ ਪਰਮੇਸ਼ਰ ਜੀਓ ਸੁਖ ਸਾਗਰ, ਤੁਸੀਂ ਸੁਖਾਂ ਦੇ ਸਮੁੰਦਰ ਨਿਆਈ ਹੋ।
1: ਹਰ ਤੋਟ ਭੰਡਾਰ ਨਾਹੀ ਰਤਨਾਗਰ,
0: ਆਪ ਜੀ ਦੇ ਭੰਡਾਰੇ ਕਦੇ ਤੋਟ ਥੋੜਾ ਆਉਣੀ ਹੈ, ਤੈਨੂੰ ਛੱਡ ਕੇ ਕਿਸੇ ਹੋਰ ਕੋਲੋਂ ਲੈਣ ਜਾਂਦੇ, ਤੇਰੇ ਖਜ਼ਾਨੇ ਮੁੱਕ ਥੋੜਾ ਗਏ ਆ, ਪਰ ਸਾਡਾ ਭਰੋਸਾ ਟੁੱਟ ਗਿਆ। ਰਤਨਾਗਰ ਰਤਨਾ ਆਗਰ ਰਤਨਾ ਦਾ ਘਰ, ਸਭ ਕੁਝ ਜਾ ਕੇ ਘਰ ਸਭ ਕਿਛ ਹੈ ਭਾਈ, ਨੌ ਨਿਤ ਭਰੇ ਭੰਡਾਰ ਪਰਮੇਸ਼ਰ ਜੀਓ, ਆਪ ਜੀ ਦੇ ਭੰਡਾਰੇ ਅਟੁੱਟ ਹਨ।
1: ਅਗਹਿ ਅਗਾਹ ਕਿਛ ਮਿਤ ਨਹੀਂ ਪਾਈਐ,
0: ਤੁਸੀਂ ਇੰਨੇ ਬੇਅੰਤ ਹੋ, ਇੰਨੇ ਡੂੰਘੇ ਹੋ, ਇੰਨੇ ਵਿਸ਼ਾਲ ਹੋ, ਆਪ ਜੀ ਦਾ ਅੰਤ ਨਹੀਂ ਪਾ ਸਕਦੇ।
1: ਸੋ ਬੂਝੈ ਜਿਸ ਕਿਰਪੰਗਨਾ,
0: ਪਰ ਇਹ ਸੋਝੀ ਉਹਨੂੰ ਆਉਂਦੀ ਹੈ ਜਿਸ ਤੇ ਤੁਸੀਂ ਕਿਰਪਾ ਦੇ ਘਰ ਬਖਸ਼ਿਸ਼ ਕਰਦੇ ਹੋ।
1: ਛਾਤੀ ਸੀਤਲ ਮਨ ਤਨ ਠੰਡਾ,
0: ਜਿਨ੍ਹਾਂ ਤੇ ਬਖਸ਼ਿਸ਼ ਹੋ ਗਈ ਉਹਨਾਂ ਦਾ ਛਾਤੀ ਕਹੀਏ ਹਿਰਦਾ ਠੰਡਾ ਹੋ ਗਿਆ, ਮਨ ਸੀਤਲ ਹੋ ਗਿਆ, ਤਨ ਵੀ ਸਹਿਜ ਵਿੱਚ ਆ ਗਿਆ।
1: ਜਨਮ ਮਰਨ ਕੀ ਮਿਟਵੀ ਡੰਜਾ,
0: ਉਹਨਾਂ ਦਾ ਫਿਰ ਜਨਮ ਮਰਨ ਦੀ ਜਿਹੜਾ ਖਦਸ਼ਾ ਸੀ ਨਾਸ ਹੋ ਗਿਆ।
1: ਕਰ ਗਹਿ ਕਾਢ ਲੀਏ ਪ੍ਰਭ ਆਪਣੈ,
0: ਜਿਨ੍ਹਾਂ ਉੱਪਰ ਤੁਸੀਂ ਕਿਰਪਾ ਕਰ ਦਿੱਤੀ ਉਹਨਾਂ ਨੂੰ ਡੁੱਬਦਿਆਂ ਹੋਇਆਂ ਨੂੰ ਬਾਂਹ ਫੜ ਕੇ ਸੰਸਾਰ ਸਮੁੰਦਰ ਤੋਂ ਕੱਢ ਲਿਆ।
1: ਕੰਮਿਓ ਧਾਰ ਦ੍ਰਿਸ਼ਟੰਗਨਾ,
0: ਆਪਣੀ ਅੰਮ੍ਰਿਤ ਭਰੇ

0: ਵਰਤਮਾਨ ਸਮੇਂ ਵਿਚ ਤੇ ਜਦੋਂ ਸ੍ਰਿਸ਼ਟੀ ਨਹੀਂ ਹੋਵੇਗੀ ਰੱਬ ਜੀ ਤੁਸੀਂ ਉਦੋਂ ਵੀ ਹੋਵੇਗੋ।
1: ਤ੍ਰਿਸ਼ਨ ਬੁਝੀ ਪਰ ਮੰਗਣਾ,
0: ਜਦੋਂ ਤ੍ਰਿਸ਼ਨਾ ਬੁਝ ਗਈ ਤੇ ਪਰਮ ਭਟਕਣਾ ਮੁੱਕ ਗਈ।
1: ਗੁਰ ਪਰਮੇਸ਼ਰ ਗੁਰ ਗੋਬਿੰਦ,
0: ਗੁਰੂ ਹੀ ਪਰਮੇਸ਼ਰ ਦਾ ਰੂਪ ਹੈ ਤੇ ਗੁਰ ਗੋਬਿੰਦ, ਗੁਰ ਹੀ ਗੋਬਿੰਦ ਗੁਰੂ ਹੀ ਪਰਮੇਸ਼ਰ ਦਾ ਸਰੂਪ ਹੈ।
1: ਗੁਰ ਕਰਤਾ ਗੁਰ ਸਦ ਬਖਸ਼ੰਦ,
0: ਗੁਰੂ ਹੀ ਕਰਨਹਾਰ ਹੈ ਤੇ ਗੁਰੂ ਸਦੀਵ ਕਾਲ ਬਖਸ਼ਿੰਦ ਹੈ।
1: ਗੁਰ ਜਪ ਜਾਪ ਜਪਤ ਫਲ ਪਾਇਆ,
0: ਜਿਨ੍ਹਾਂ ਭਾਗਾਂ ਵਾਲਿਆਂ ਨੇ ਗੁਰੂ ਦਾ ਉਪਦੇਸ਼ ਲੈ ਕਰਕੇ ਉਸ ਨੂੰ ਜਪਿਆ ਫਿਰ ਸਰੂਪ ਰੂਪੀ ਅਭੇਦਤਾ ਫਲ ਪ੍ਰਾਪਤ ਕਰ ਲਿਆ।
1: ਗਿਆਨ ਦੀਪਕ ਸੰਤ ਸੰਗਨਾ,
0: ਉਹਨਾਂ ਦੇ ਅੰਦਰ ਫਿਰ ਗਿਆਨ ਦਾ ਦੀਵਾ ਜਗ ਗਿਆ ਜਿਨ੍ਹਾਂ ਨੇ ਇਸ ਕੰਮ ਲਈ ਸੰਤਾਂ ਦੀ ਸਹਾਇਤਾ ਲਈ।
1: ਜੋ ਪੇਖਾਂ ਸੋ ਸਭ ਕਿਚ ਸਵਾਮੀ,
0: ਜੋ ਕੁਛ ਵੀ ਵੇਖਦੇ ਹਾਂ ਪਰਮੇਸ਼ਰ ਜੀ ਸਭ ਤੁਸੀਂ ਹੀ ਹੋ।
1: ਜੋ ਸੁਣਨਾ ਸੋ ਪ੍ਰਭ ਕੀ ਬਾਣੀ,
0: ਜੋ ਕੰਨੀ ਆਵਾਜ਼ਾਂ ਪੈ ਰਹੀਆਂ ਇਹ ਤੇਰੀਆਂ ਹੀ ਹਨ ਕਿਉਂਕਿ ਹਰ ਇੱਕ ਵਿੱਚ ਤੁਸੀਂ

0: ਤਨਾ
1: ਆਪ ਜੀ ਦੀ ਸਰਨ ਸਹਾਇਤਾ ਕਰਨ ਵਾਲੀ ਹੈ ਸੰਤਾਂ ਦਾ ਆਸਰਾ ਹੋ
0: ਜਾਚਕ ਜਾਚੈ ਤੁਮਹੇ ਅਰਾਧੈ
1: ਤੇਰੇ ਦਰ ਦੇ ਮੰਗਤੇ ਤੇਰੇ ਕੋਲੋਂ ਨਾਮ ਦੀ ਜਾਚ ਮੰਗਦੇ ਤੈਨੂੰ ਅਰਾਧਦੇ ਹਨ
0: ਪਤਤ ਪਾਵਨ ਪੂਰਨ ਪ੍ਰਭ ਸਾਧੈ
1: ਤੁਸੀਂ ਪਤਤਾਂ ਨੂੰ ਪਵਿੱਤਰਨ ਕਰਨ ਵਾਲੇ ਤੇ ਸੰਤਾਂ ਮਹਾਤਮਾ ਦਾ ਸਾਧੈ ਆਸਰਾ ਹੋ
0: ਏਕੋ ਦਾਨ ਸਰਬ ਸੁਖ ਗੁਣ ਨਿਧ
1: ਆਪਣਾ ਨਾਮ ਦੀ ਦਾਤ ਦੇ ਦਿਓ ਜੋ ਸਾਰੇ ਸੁੱਖਾਂ ਦਾ

0: ਰੂਪੀ ਪਾਤਰ ਭਾਂਡਾ ਤੁਸੀਂ ਬਣਾਉਣ ਵਾਲੇ ਹੋ ਪਰਮੇਸ਼ਰ ਜੀਓ।
1: ਲੱਗੀ ਲਾਗ ਸੰਤ ਸੰਗਾਰਾ,
0: ਬਖਸ਼ਿਸ਼ ਕਰੋ ਇਹ ਜਿਹੜਾ ਭਾਂਡਾ ਨਾ ਸੰਤਾਂ ਦੇ ਸੰਗ ਵਿੱਚ ਸੰਗਤ ਵਿੱਚ ਲੱਗ ਜਾਵੇ।
1: ਨਿਰਮਲ ਸੋਏ ਬਣੀ ਹਰ ਬਾਣੀ,
0: ਫੇਰ ਇਸ ਭਾਂਡੇ ਦੀ ਸੋਭਾ ਵੀ ਉੱਚੀ ਹੋ ਜਾਵੇਗੀ, ਨਿਰਮਲ ਹੋ ਜਾਵੇਗੀ।
1: ਮਨ ਨਾਮ ਮਜੀਠੈ ਰੰਗਨਾ,
0: ਨਾਮ ਦਾ ਰੰਗ ਜੋ ਪੱਕਾ ਮਜੀਠ ਦਾ ਰੰਗ ਹੈ ਇਸ ਮਨ ਦੇ ਉੱਪਰ ਚੜ ਜਾਵੇਗਾ।
1: ਸੋਲਹ ਕਲਾ ਸੰਪੂਰਨ ਫਲਿਆ,
0: ਸਾਥ ਨਹੀਂ ਦਿੰਦਾ ਇਹ ਵਿਸਥਾਰ ਮੰਗਦਾ, ਸੋਲਾਂ ਕਲਾ ਸੰਪੂਰਨ ਫਲਿਆ ਉਂਝ ਇਹ ਗਿਣਤੀ ਹੈ ਸੋਲਾਂ ਗੁਣਾਂ ਦੀ। ਅਵਤਾਰ ਵੀ ਹੋਏ ਨੇ ਕੋਈ ਦਸ ਕਲਾ, ਕੋਈ ਚੌਦਾਂ, ਕੋਈ ਸੋਲਾਂ ਗਲਾ, ਪਰ ਜਦੋਂ ਅਸੀਂ ਆਪਣੇ ਸਤਿਗੁਰੂ ਨੂੰ ਅਰਾਧਦੇ ਹਾਂ ਤੇ ਅਸੀਂ ਕਹਿੰਦੇ ਹਾਂ ਸਰਬ ਕਲਾ ਸਮਰੱਥ, ਸਾਡੇ ਗੁਰੂ ਦੀ ਗਿਣਤੀ ਕੋਈ ਨਹੀਂ, ਕਿਸੇ ਨੂੰ ਅਸੀਂ ਨੀਵਾਂ ਨਹੀਂ ਦਿਖਾਉਂਦੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਰਬ ਕਲਾ ਸਮਰੱਥ ਨੇ, ਉਹ ਸੋਲਾਂ ਕਲਾ ਨਹੀਂ, ਪੁੰਜ ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਪੰਜ ਪ੍ਰਾਣ ਤੇ ਇੱਕ ਮਨ ਛੇ ਸੋਲਾਂ, ਪੰਜ ਗਰਮ ਇੰਦਰੇ, ਪੰਜ ਗਿਆਨ ਇੰਦਰੇ, ਚਾਰ ਅੰਤਸ਼ਕਰਨ ਮਨ ਬੁੱਧ ਚਿੱਤ ਅਹੰਕਾਰ, ਪੰਦਰਵਾਂ ਮਨ ਤੇ ਸੋਲਵਾਂ ਪ੍ਰਾਣ, ਬਣੀ ਗਿਣਤੀ ਕੀਤੀ ਹੈ। ਓੜਕ ਨੂੰ ਜੇ ਸਮੁੱਚਾ ਅਰਥ ਕਰੀਏ ਤੇ ਸ਼ੁਭ ਗੁਣ ਸੋਲਾਂ ਜਿਸ ਵਿੱਚ ਹੋ ਜਾਣ ਉਹ ਸੰਪੂਰਨ ਹੋ ਜਾਂਦੇ ਨੇ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਉਹ ਮਨੁੱਖ ਵੀ ਸੰਪੂਰਨ ਹੋ ਜਾਂਦਾ, ਉਸ ਦਾ ਮਨੁੱਖਾ ਜਨਮ ਸਫਲਾ ਹੋ ਜਾਂਦਾ ਹੈ।
1: ਅਨੰਤ ਕਲਾ ਹੋਏ ਠਾਕੁਰ ਚੜਿਆ,
0: ਜਿਸ ਦੇ ਹਿਰਦੇ ਵਿੱਚ ਬੇਅੰਤ ਕਲਾ ਵਾਲਾ ਸਮਰੱਥ ਪਰਮੇਸ਼ਰ ਪ੍ਰਗਟ ਹੋ ਜਾਂਦਾ ਹੈ।
1: ਅਨੰਦ ਬਿਨੋਦ ਹਰ ਨਾਮ ਸੁਖ ਨਾਨਕ,
0: ਖੁਸ਼ੀਆਂ ਖੇੜੇ ਅਤੇ ਪਰਮੇਸ਼ਰ ਦੇ ਨਾਮ ਦਾ ਜੋ ਸੁਖ ਹੈ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ।
1: ਅੰਮ੍ਰਿਤ ਰਸ ਹਰ ਭੁੰਚਨਾ,
0: ਪਰ ਜਿਹੜਾ ਪਰਮੇਸ਼ਰ ਦੇ ਅੰਮ੍ਰਿਤ ਨਾਮ ਰਸ ਨੂੰ ਭੁੰਚਦਾ ਛਕਦਾ, ਜੇ ਕੋ ਖਾਵੇ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ ਸਾਰ ਅੰਸ਼। ਅੰਮ੍ਰਿਤ ਛਕੀਏ ਸਿੰਘ ਸਜੀਏ, ਗੁਰੂ ਵਾਲੇ ਬਣੀਏ, ਬਾਣੀ ਬਾਣੇ ਦੇ ਧਾਰਨੀ ਹੋਵੀਏ, ਤੇ ਗੁਰੂ ਸਾਡਾ ਸਮਰੱਥ ਹੈ ਉਹ ਸਾਡੀ ਇੱਥੇ ਵੀ ਲਾਜ ਰੱਖੇਗਾ, ਉੱਥੇ ਵੀ ਲਾਜ ਰੱਖੇਗਾ। ਇੱਥੇ ਹੀ ਸਮਾਪਤੀ ਹੈ ਇਤਿਹਾਸ ਦੀ ਕਥਾ ਕਰਦਿਆਂ, ਮੁੱਖ ਵਾਕ ਦੀ ਕਥਾ ਕਰਦਿਆਂ, ਲੜੀਵਾਰ ਕਥਾ ਕਰਦਿਆਂ, ਬੇਅੰਤ ਬੇਅੰਤ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ। ਗੁਰੂ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤ

ਸੁਣਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਨ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੇਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton।
2: आप सुन रहे हैं पुण्य दर्शन।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ। ਆਓ ਇਤਿਹਾਸ ਦੇ ਉਸ ਪੰਨੇ ਨੂੰ ਵਾਚਨ

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਇਆ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਗਏ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰੱਜ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਸ਼ੁਕਰ ਕਰ ਰਹੇ ਹੋ ਗਏ ਜਿਹਨੇ ਅੱਜ ਦਾ ਇਹ ਦਿਨ ਦਿੱਤਾ। ਆਓ ਇਸੇ ਸ਼ੁਕਰਾਨੇ ਦੇ ਨਾਲ ਅੱਗੇ ਵੱਧਦੇ। ਕੋਟ ਅਨ ਕੋਟ ਸ਼ੁਕਰਾਨਾ ਅੱਜ ਇੱਕ ਫੇਰ ਤੋਂ ਸਾਂਝਾ ਪਈਆਂ ਨੇ, ਇਹ ਸਵਾਸ ਚੱਲ ਰਹੇ ਨੇ। ਅੱਜ ਦਾ ਦਿਨ ਹੈ, ਇੱਕ ਹੋਰ ਦਿਨ ਮਿਲਿਆ, ਚੜ੍ਹਦੀ ਕਲਾ ਬਣੀ ਰਹੇ, ਤੰਦਰੁਸਤੀ ਬਣੀ ਰਹੇ, ਮਨ ਦੇ ਵਿੱਚ ਸ਼ੁਕਰਾਨੇ ਬਣੇ ਰਹਿਣ, ਚਿਹਰੇ 'ਤੇ ਮੁਸਕਰਾਹਟ ਬਣੀ ਰਹੇ। ਆਓ ਇਸੇ ਅਰਦਾਸ ਦੇ ਨਾਲ ਅੱਗੇ ਵੱਧਦੇ ਹਾਂ, ਸਰਬੱਤ ਦਾ ਭਲਾ ਮੰਗਦੇ ਹਾਂ, ਅੱਗੇ ਵੱਧਦੇ ਹਾਂ। ਪ੍ਰੋਗਰਾਮ ਹਾਂਜੀ ਮੈਲਬਨ 'ਚ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ। ਅੱਜ 13 ਤਰੀਕ ਹੋ ਗਈ ਹੈ, ਮਈ ਦਾ ਮਹੀਨਾ ਹੈ, ਅਤੇ ਅੱਜ ਦਿਨ ਬੁੱਧਵਾਰ ਦਾ, ਬੁੱਧ ਅਤੇ ਕੰਮ ਸੁੱਧ, ਸਾਰੇ ਕੰਮ ਅੱਜ ਤੁਹਾਡੇ ਸਿੱਧੇ ਪੈਣ। ਅਰਦਾਸ ਕਰਦੇ ਹਾਂ ਕਿ ਜੋ ਵੀ ਅੜੇ ਫੜੇ ਕੰਮ ਨੇ ਉਹ ਆਸਾਨ ਜਿਹੇ ਤਰੀਕੇ ਦੇ ਨਾਲ ਪੂਰੇ ਹੋਣ, ਸੋਹਣੀਆਂ ਅਤੇ ਨੇਕ ਕਮਾਈਆਂ ਘਰਾਂ ਦੇ ਵਿੱਚ ਤੰਦਰੁਸਤੀ ਬਰਕਤ ਅਤੇ ਏਕਾ ਲੈ ਕੇ ਆਉਣ। ਆਓ ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ, ਉਸ ਪਰਮਾਤਮਾ ਦੇ ਨਾਂ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਕਿਉਂਕਿ ਉਹਦੇ ਨਾਂ ਦੇ ਨਾਲ ਉਹਦਾ ਓਟ ਆਸਰਾ ਲੈ ਕੇ ਜਿਹੜਾ ਵੀ ਕਾਰਜ ਆਪਾਂ ਆਰੰਭ ਕਰਦੇ ਹਾਂ ਉਹ ਫਿਰ ਆਪ ਅੰਗ ਸੰਗ ਸਹਾਈ ਰਹਿੰਦਾ। ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮਿਲਦਾ।

ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਬੁੱਧਵਾਰ ਦਾ ਅਤੇ ਆਓ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ। 13 ਤਰੀਕ ਮਈ ਦਾ ਮਹੀਨਾ 2026 ਅਤੇ ਆਸ ਕਰਦੇ ਹਾਂ ਕਿ ਵਧੀਆ ਵਧੀਆ ਸੋਹਣਾ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ। ਅੱਜ ਆਪਾਂ ਦੇਸੀ ਮਹੀਨਿਆਂ ਦੀ ਗੱਲ ਕਰੀਏ ਤਾਂ 30 ਤਰੀਕ ਹੋ ਗਈ ਆ ਵਿਸਾਖ ਦੇ ਮਹੀਨੇ ਦੀ, ਇਹ ਵੀ ਦੇਸੀ ਮਹੀਨਾ ਵੀ ਆਪਣੀ ਸਮਾਪਤੀ ਵੱਲ, ਅਤੇ ਆਓ ਆਪਾਂ ਅੱਜ ਦੇ ਦਿਨ ਦੀਆਂ ਕੁਛ ਕੁ ਅਪਡੇਟਸ ਲੈ ਕੇ ਅੱਗੇ ਵੱਧਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਦੇ ਇਸ ਹਿੱਸੇ ਦੇ ਵਿੱਚ। ਆਪਾਂ ਟ੍ਰੈਫਿਕ 'ਤੇ ਝਾਤੀ ਮਾਰਾਂਗੇ, ਮੌਸਮ 'ਤੇ ਝਾਤੀ ਮਾਰਾਂਗੇ, ਆਏ ਹੋਏ ਤੁਹਾਡੇ ਸੁੱਖ ਸੁਨੇਹਾਂ 'ਤੇ ਝਾਤੀ ਮਾਰਾਂਗੇ, ਅਤੇ ਹੋਰ ਵੀ ਬਹੁਤ ਸਾਰਾ ਕੁਛ। ਇਹ ਸਾਥ ਇਸੇ ਤਰ੍ਹਾਂ ਦੇ ਨਾਲ ਬਣਾਈ ਰੱਖਿਓ, ਸੋ ਇਹ ਸਾਡਾ ਅਤੇ ਤੁਹਾਡਾ ਲੰਮਾ ਸਾਥ ਚੱਲਣਾ ਇਸ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾਂ ਮੌਸਮ 'ਤੇ ਝਾਤੀ ਮਾਰੀਏ, ਅਤੇ ਅੱਜ ਸਿਡਨੀ ਦੇ ਵਿੱਚ ਮੀਂਹ ਦੇ ਚਾਂਸ ਨੇ ਭਰਪੂਰ, 90% ਚਾਂਸ ਨੇ, 5 ਤੋਂ 10 ਮਿਲੀਮੀਟਰ ਤੱਕ ਅੱਜ ਮੀਂਹ ਪੈ ਸਕਦਾ, ਸੋ ਕਾਫੀ ਹਾਈ ਚਾਂਸ ਨੇ ਅੱਜ ਦੇ ਦਿਨ। ਹਲਕੀ ਤੋਂ ਦਰਮਿਆਨੀ ਗਤੀ 'ਚ ਕਈ ਥਾਵਾਂ ਦੇ ਉੱਤੇ ਹਵਾਵਾਂ ਵੀ ਨੇ, ਅਤੇ ਸਵੇਰੇ ਸਵੇਰੇ ਦੇ ਸਮੇਂ ਤੋਂ ਹੀ ਮੀਂਹ ਦੇ ਆਸਾਰ ਨੇ, ਤਾਪਮਾਨ ਜ਼ਿਆਦਾ ਤੋਂ ਜ਼ਿਆਦਾ 21 ਤੱਕ ਜਾ ਸਕਦਾ। ਸਿਡਨੀ ਤੋਂ ਸੁਣ ਰਹੇ ਹੋ ਅਤੇ ਤੁਸੀਂ ਵਧੇਰੇ ਦੱਸ ਸਕਦੇ ਹੋ। ਕੱਲ੍ਹ ਦੇ ਦਿਨ ਵੀ ਕੁਛ ਇਸੇ ਤਰ੍ਹਾਂ ਦੇ ਨਾਲ ਰਹਿਣ ਵਾਲਾ, ਹਾਲਾਂਕਿ ਮੀਂਹ ਦੀ ਮਾਤਰਾ ਘੱਟ ਜਾਊਗੀ। ਮੈਲਬਨ ਦੇ ਵਿੱਚ ਅੱਜ ਸੋਹਣੀ ਧੁੱਪ ਲੱਗੂਗੀ, ਤਾਪਮਾਨ 21 ਤੱਕ ਜ਼ਿਆਦਾ ਤੋਂ ਜ਼ਿਆਦਾ ਜਾਂਦਾ ਨਜ਼ਰ ਆ ਰਿਹਾ, ਇਸ ਟਾਈਮ ਦਸਕ ਦੇ ਆਸ ਪਾਸ ਹੈ, ਸੋ ਸਵੇਰੇ ਸਵੇਰੇ ਦੇ ਸਮੇਂ ਠੰਡਾ ਠੰਡਾ ਜਿਹਾ ਮਾਹੌਲ ਚੱਲ ਹੋ ਜਾਂਦਾ। ਬ੍ਰਿਸਬੇਨ ਦੇ ਵਿੱਚ ਸਵੇਰੇ ਸਵੇਰੇ 16 ਤਾਪਮਾਨ ਹੈ, ਜ਼ਿਆਦਾ ਤੋਂ ਜ਼ਿਆਦਾ 24 ਤੱਕ ਜਾ ਸਕਦਾ। ਇੱਥੇ ਵੀ 80% ਚਾਂਸ ਨੇ ਕਿ 1 ਤੋਂ 5 ਮਿਲੀਮੀਟਰ ਤੱਕ ਅੱਜ ਮੀਂਹ ਪਊਗਾ। ਹਲਕੀ ਤੋਂ ਦਰਮਿਆਨੀ ਗਤੀ ਦੇ ਵਿੱਚ ਹਵਾਵਾਂ ਵੀ ਨੇ, ਪਰ ਸਵੇਰੇ ਸਵੇਰੇ ਦਾ ਸਮਾਂ ਤਾਪਮਾਨ ਹੈ 20 ਅਤੇ ਜ਼ਿਆਦਾ ਤੋਂ ਜ਼ਿਆਦਾ 25 ਤੱਕ ਜਾ ਸਕਦਾ। 90% ਚਾਂਸ ਨੇ 1 ਤੋਂ 5 ਮਿਲੀਮੀਟਰ ਤੱਕ ਇੱਥੇ ਵੀ ਮੀਂਹ ਪੈਣ ਦੇ, ਪਰ ਧੁੱਪ ਵੀ ਸੋਹਣੀ ਖਿੜੂਗੀ, ਬਦਲਵਾਈ ਦੇ ਰੰਗ ਵੀ ਅੱਜ ਵੇਖਣ ਨੂੰ ਮਿਲਣਗੇ। ਐਡੀਲੇਡ ਦੇ ਵਿੱਚ 18 ਤਾਪਮਾਨ ਹੈ ਇਸ ਟਾਈਮ, ਜ਼ਿਆਦਾ ਤੋਂ ਜ਼ਿਆਦਾ 24 ਤੱਕ ਜਾ ਸਕਦਾ। ਈਸਟ ਵਾਲੇ ਪਾਸੇ ਹਲਕੀ ਤੋਂ ਦਰਮਿਆਨੀ ਗਤੀ ਦੇ ਵਿੱਚ ਹਵਾਵਾਂ ਨੇ, ਕੁੱਲ ਮਿਲਾ ਕੇ ਸਨੀ ਡੇ ਹੋ ਨਿਬੜੂਗਾ, ਸੋਹਣਾ ਪਿਆਰਾ ਦਿਨ, ਅਤੇ ਸੋਹਣਾ ਪਿਆਰਾ ਦਿਨ ਹੁਬਾੜ ਦੇ ਵਿੱਚ ਵੀ ਲੱਗਣ ਜਾ ਰਿਹਾ। ਤਾਪਮਾਨ 18 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਸਵੇਰੇ ਸਵੇਰੇ ਠੰਡ ਆ, 5 ਕੁ ਦੇ ਆਸ ਪਾਸ ਤੋਂ ਹੀ ਮਹਿਸੂਸ ਕਰ ਰਹੇ ਹੋ, ਵੈਸੇ 8-9 ਦੇ ਆਸ ਪਾਸ ਚੱਲਿਆ ਗਿਆ, ਸੋ ਸੋਹਣੀ ਧੁੱਪ ਜਿੱਦਾਂ ਜਿੱਦਾਂ ਦਿਨ ਅੱਗੇ ਵੱਧਦਾ। ਕੈਨਬਰਾ ਦੇ ਵਿੱਚ ਇਸ ਟਾਈਮ 11 ਕੁ ਦੇ ਆਸ ਪਾਸ ਤਾਪਮਾਨ ਹੈ, ਅਤੇ 18 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਧੁੱਪ ਵਾਲਾ ਦਿਨ, ਬਦਲਵਾਈ ਵਾਲਾ ਦਿਨ, ਦੋਵਾਂ ਦਾ ਮਿਕਸਚਰ ਵੇਖਣ ਨੂੰ ਮਿਲੂਗਾ, ਸੋ ਡਾਰਵਿਨ ਦੇ ਵਿੱਚ ਗਰਮੀ ਉਸੇ ਤਰ੍ਹਾਂ ਹੀ ਆ, 34 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਅੱਜ। ਸੋ ਇਹ ਆ ਸਾਡੇ ਕੋਲ ਮੌਸਮ ਦੀ ਜਾਣਕਾਰੀ, ਅਤੇ ਹੁਣ ਟ੍ਰੈਫਿਕ ਵੱਲ ਨੂੰ ਵੱਧਦੇ ਹਾਂ। ਟ੍ਰੈਫਿਕ ਦੇ ਵਿੱਚ ਘੰਟਾ ਕੁ ਪਹਿਲਾਂ ਦੀ ਅਪਡੇਟ ਕੈਪਿੰਗ ਤੋਂ ਆ ਰਹੀ ਆ, ਹਿਊਮ ਫਰੀਵੇ ਤੋਂ ਰਾਈਟ ਲੇਨ ਇਨਬਾਊਂਡ ਵਾਲੇ ਪਾਸੇ ਦੀ ਬਲੋਕ ਹੈ। ਐਪਿੰਗ ਦੇ ਨੇੜੇ ਓਹਨਸ ਰੋਡ ਦੇ ਉੱਤੇ ਇੱਕ ਐਕਸੀਡੈਂਟ ਹੋਇਆ ਵਾ, 2 ਲੇਨਾਂ ਓਪਨ ਰੱਖੀਆਂ ਗਈਆਂ ਨੇ, ਡਿਲੇ ਇਸ ਟਾਈਮ ਦੇ ਉੱਤੇ ਵੀ ਵੇਖਿਆ ਜਾ ਸਕਦਾ। ਸੋ ਇਸ ਟਾਈਮ ਦੇ ਉੱਤੇ ਜੇਕਰ ਤੁਸੀਂ ਇੱਧਰਲੇ ਪਾਸੇ ਨੂੰ ਜਾ ਰਹੇ ਹੋ ਤਾਂ ਜ਼ਰੂਰ ਖਿਆਲ ਰੱਖਿਓ, ਹਿਊਮ ਹਾਈਵੇ ਜਾਂ ਫਿਰ ਐਡਗਰ ਰੋਡ ਵਰਤ ਲਿਓ, ਅਤੇ ਫਿਰ ਥੋੜ੍ਹੀ ਜਿਹੀ ਆਸਾਨੀ ਰਹਿ ਸਕਦੀ ਹੈ। ਵੈਸੇ ਜੇ ਤੁਹਾਡੇ ਕੋਲ ਇੱਧਰਲੇ ਪਾਸੇ ਦੀ ਕੋਈ ਜਾਣਕਾਰੀ ਆ ਤਾਂ ਜ਼ਰੂਰ ਦੱਸ ਦਿਓ। ਹਾਲ ਹੀ ਦੇ ਵਿੱਚ ਜਿਹੜੀਆਂ ਅਪਡੇਟ ਆਈਆਂ ਸੀ ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਇਹਨੂੰ ਵਾਪਸ ਖੋਲ੍ਹ ਦਿੱਤਾ ਗਿਆ ਵਾ ਰਾਹ ਨੂੰ, ਪਰ ਫਿਰ ਵੀ ਇੱਥੇ ਟ੍ਰੈਫਿਕ ਹਲੇ ਡਿਲੇ ਹਲੇ ਵੇਖੇ ਜਾ ਸਕਦੇ ਨੇ। ਇਹ 15-20 ਮਿੰਟ ਪਹਿਲਾਂ ਦੀ ਇੱਕ ਅਪਡੇਟ ਆਈ ਸੀ, ਉਸ ਲਿਹਾਜ਼ ਦੇ ਨਾਲ ਤੁਸੀਂ ਵੀ ਜ਼ਰੂਰ ਇਹਦੇ 'ਚ ਐਡ ਆਨ ਕਰਿਓ ਜੇ ਕੋਈ ਜਾਣਕਾਰੀ ਹੋਈ। ਇੱਕ ਪੋਰਟ ਮੈਲਬਨ ਤੋਂ ਵੈਸਟਗੇਟ ਫਰੀਵੇ, ਪੋਰਟ ਮੈਲਬਨ ਤੋਂ ਇੱਕ ਅਪਡੇਟ ਆ ਰਹੀ, ਰਾਈਟ ਲੇਨ ਬਲੋਕ ਹੈ ਅਤੇ ਇਹ ਪੈ ਜਾਂਦਾ ਜੀ ਬੋਲਟੀ ਬ੍ਰਿਜ ਅਤੇ ਮੋਂਟੀਗਰੂ ਸਟਰੀਟ ਦੇ ਦਰਮਿਆਨ ਦਾ ਇਲਾਕਾ। ਸੋ ਇੱਥੇ ਐਕਸੀਡੈਂਟ ਹੋਇਆ ਵਾ, ਜਿਹਦੀ ਵਜ੍ਹਾ ਦੇ ਕਰਕੇ ਇੱਥੇ ਵੀ ਸਵੇਰੇ ਸਵੇਰੇ ਦੇ ਸਮੇਂ ਸਮੱਸਿਆ ਆਈ ਸੀ। 20 ਮਿੰਟ ਪਹਿਲਾਂ ਦੀ ਇਹ ਅਪਡੇਟ ਸ਼ੋ ਹੋ ਰਹੀ ਹੈ, ਅਤੇ ਤੁਹਾਡੇ ਕੋਲ ਕੋਈ ਜਾਣਕਾਰੀਆਂ ਨੇ ਤਾਂ ਜ਼ਰੂਰ ਸਾਡੇ ਤੱਕ ਤੁਸੀਂ ਸਾਂਝੀਆਂ ਕਰ ਦਿਓ। ਇਸ ਤੋਂ ਇਲਾਵਾ ਸਨਸ਼ਾਈਨ ਨੌਰਥ ਤੋਂ ਇੱਕ ਅਪਡੇਟ ਹੈ, MAT ਰਿੰਗ ਰੋਡ ਦੇ ਉੱਤੇ 40 ਦੀ ਘਟਾ ਕੇ ਸਪੀਡ ਕੀਤੀ, ਇੱਥੇ ਵੀ ਐਕਸੀਡੈਂਟ ਹੋਇਆ ਵਾ, ਜਿਹੜਾ ਐਗਜ਼ਿਟ ਆ ਫਰਲੋਂਗ ਰੋਡ ਦਾ ਸਨਸ਼ਾਈਨ ਨੌਰਥ ਦੇ ਵਿੱਚ ਇੱਥੇ ਐਕਸੀਡੈਂਟ ਹੋਇਆ ਸੀ, ਇਸ ਵਜ੍ਹਾ ਦੇ ਕਰਕੇ ਖੁੱਲ੍ਹੀ ਤਾਂ ਆ ਇਹ ਸੜਕ, ਪਰ 40 ਦੀ ਘਟਾ ਕੇ ਸਪੀਡ ਕੀਤੀ ਗਈ ਹੈ। ਸੋ ਹੋਰ ਕੋਈ ਵਧੇਰੇ ਤੁਹਾਡੇ ਕੋਲ ਹੋਣ ਜਾਣਕਾਰੀਆਂ ਤਾਂ ਉਹ ਤੁਸੀਂ ਸਾਡੇ ਤੱਕ ਜ਼ਰੂਰ ਪਹੁੰਚਾ ਦਿਓ। ਸਿਡਨੀ ਦੇ ਵਿੱਚ ਟ੍ਰੈਫਿਕ ਉਸੇ ਤਰ੍ਹਾਂ ਹੀ ਆ ਜਿੱਦਾਂ ਸਵੇਰੇ ਸਵੇਰੇ ਦੇ ਸਮੇਂ ਮਾਹੌਲ ਚਾਲ ਹੁੰਦਾ ਵਾ, ਅਤੇ ਇਸ ਟ੍ਰੈਫਿਕ ਦੇ ਵਿੱਚ ਬੇਨਤੀ ਇਹੋ ਹੀ ਹਰ ਰੋਜ਼ ਦੀ ਤਰ੍ਹਾਂ ਕਿ ਤੁਸੀਂ ਪੇਸ਼ੈਂਸ ਬਣਾਈ ਰੱਖਿਓ, ਜੇ ਟ੍ਰੈਫਿਕ ਦੇ ਵਿੱਚ ਫਸੇ ਵੀ ਹੋ ਤਾਂ ਕਾਹਲ ਨਾ ਕਰਿਓ, ਮੋਬਾਈਲ ਦੇ ਉੱਤੇ ਉਂਗਲਾਂ ਨਾ ਜਾਣ, ਗੱਡੀ ਬਹੁਤੀ ਸਪੀਡ ਦੇ ਵਿੱਚ ਭਜਾ ਕੇ ਛੇਤੀ ਪਹੁੰਚਣ ਦੀ ਕੋਸ਼ਿਸ਼ ਨਾ ਕਰਿਓ, ਕਿਉਂਕਿ

ਸਤਿ ਸ਼੍ਰੀ ਅਕਾਲ ਭੇਜਦੇ ਨੇ, ਸੁੱਖ ਸਰਾਂ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਐਡੀਲੇਡ ਤੋਂ, ਅਤੇ ਇਕਬਾਲ ਸੈਣੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਹਰਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਹਰਦੀਪ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ, ਕਹਿੰਦੇ ਕਿ ਹੈਵ ਏ ਨਾਈਸ ਹੈਵ ਏ ਗੁੱਡ ਡੇ ਅਤੇ ਟੇਕ ਕੇਅਰ। ਅਤੇ ਗੁਰਿੰਦਰ ਖਿੰਦਾ ਜੀ ਪਰਿਵਾਰ ਸਮੇਤ ਸਾਰਿਆਂ ਦੇ ਲਈ ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰਦੇ ਨੇ, ਬਹੁਤ ਢੇਰ ਸਾਰਾ ਪਿਆਰ ਭੇਜਦੇ ਨੇ। ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਲਿਸਨਰਸ ਦੇ ਲਈ, ਕਹਿੰਦੇ ਦਿਨ ਵਧੀਆ ਵਧੀਆ ਜਿਹਾ ਰਵੇ ਸਾਰਿਆਂ ਦਾ। ਅਤੇ ਦੇਸੀ ਮਹੀਨੇ ਦੀ ਸਾਂਝ ਗੁਰਿੰਦਰ ਸੰਧੂ ਜੀ ਪਾਉਂਦੇ ਨੇ, ਕਹਿੰਦੇ ਨੇ ਅੱਜ 30 ਤਰੀਕ ਹੋ ਗਈ ਆ ਵਿਸਾਖ ਦੇ ਮਹੀਨੇ ਦੀ, ਬਹੁਤ ਮਿਹਰਬਾਨੀ ਜੀ। ਗੁਰਦੀਪ ਦਿਓਲ ਜੀ ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਹੋਵੇ, ਬਲਗੂਲਗਾ ਤੋਂ ਹਰ ਰੋਜ਼ ਦੀ ਤਰ੍ਹਾਂ ਪਾਉਂਦੇ ਨੇ ਸਾਂਝਾ। ਰਕੇਸ਼ ਕੁਮਾਰ ਜੀ ਪਰਸ ਤੋਂ ਸਾਂਝਾ ਪਾਉਂਦੇ ਨੇ, ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸਰਬੱਤ ਦੇ ਭਲੇ ਦੀ ਅਰਦਾਸ ਤੁਹਾਨੂੰ ਸਭ ਨੂੰ ਅਤੇ ਤੁਹਾਡੇ ਸਰੋਤਿਆਂ ਨੂੰ, ਚੰਗੀ ਸਿਹਤ ਤੰਦਰੁਸਤ ਅਤੇ ਚੜ੍ਹਦੀ ਕਲਾ ਦੇਵੇ ਰੱਬ। ਇਹੋ ਅਰਦਾਸ ਕਰਦੇ ਹਾਂ ਕਿ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸਭ ਦੀਆਂ ਸੰਪੂਰਨ ਹੋਣ। ਧੰਨਵਾਦ। ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਭਾਈ ਸਾਰਿਆਂ ਦੇ ਲਈ, ਕਹਿੰਦੇ ਨੇ ਕਿ ਡਰਾਈਵ ਧਿਆਨ ਦੇ ਨਾਲ ਕਰਿਓ ਅਤੇ ਰੱਬ ਰੱਖਾ। ਬਹੁਤ ਮਿਹਰਬਾਨੀ ਜੀ ਤੁਹਾਡੀ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਉਹਨਾਂ ਨੂੰ ਉਹਨਾਂ ਹੀ ਕਹੋ ਜਿੰਨਾ ਤੁਸੀਂ ਆਪਣੇ ਅਨੁਭਵਾਂ ਤੋਂ ਜਾਣਿਆ ਹੋਵੇ, ਉਸੇ ਨੂੰ ਹੀ ਕਹੋ ਜਿਸ ਨੇ ਪੁੱਛਿਆ ਹੋਵੇ, ਅਤੇ ਉਹਨਾਂ ਹੀ ਕਹੋ ਜਿੰਨਾ ਪੁੱਛਿਆ ਹੋਵੇ, ਫਿਰ ਵੀ ਕਹੇ ਹੋਏ ਦਾ ਕੁਛ ਅਰਥ ਹੁੰਦਾ। ਧੰਨਵਾਦ ਜੀ, ਮਿਹਰਬਾਨੀ ਤੁਹਾਡੀ ਘੁੰਮਣ ਸਾਹਿਬ, ਬਹੁਤ ਸ਼ੁਕਰੀਆ। ਮਾਨਸਾ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਕਹਿੰਦੇ ਨੇ ਕਿ ਰੇਡੀਓ ਹਾਂਜੀ ਦੇ ਸਾਰੇ ਪਰਿਵਾਰ ਦੇ ਸੁੰਦਰ ਅਤੇ ਸ਼ਾਨਦਾਰ ਸਵੇਰ ਦੀ ਕਾਮਨਾ ਕਰਦੇ ਹਾਂ। ਸਦਾ ਸਾਰੇ ਸਰੋਤਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ। ਹੈਪੀ ਵਾਲਾ ਬੁੱਧਵਾਰ 13 ਤਰੀਕ ਮਈ ਦਾ ਮਹੀਨਾ 2026 ਦੇ ਨਾਲ ਚਾਹ ਕੌਫੀ ਦੇ ਨਾਲ ਭੇਜਦੇ ਨੇ ਕੁੱਕੀਆਂ ਅਤੇ ਚੀਜ਼ੀਆਂ, ਅਤੇ ਫਿਰ ਆਪਾਂ ਕੁੱਕੀਆਂ ਕਾਕੀਆਂ ਖਾ ਕੇ ਅਤੇ ਫਿਰ ਵਾਪਸੀ ਕਰਦੇ ਹਾਂ, ਅਤੇ ਆ ਕੇ ਅੱਜ ਦੀ ਆਪਾਂ ਕਹਾਣੀ ਪੜ੍ਹਾਂਗੇ। ਉਹਦੇ ਦਰਮਿਆਨ ਰਜਿੰਦਰ ਬਾਵਾ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਖੁਸ਼ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ ਦੀ ਜ਼ਿੰਦਗੀ ਜੀਓ, ਬੁੱਧਵਾਰ ਦੇ ਦਿਨ ਦੀਆਂ ਸਭ ਨੂੰ ਸ਼ੁਭਕਾਮਨਾਵਾਂ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਵੇਰੇ ਸਵੇਰੇ ਸਾਂਝਾਂ ਪਾਈਆਂ ਇੱਕ ਦੂਸਰੇ ਦੇ ਲਈ, ਤੰਦਰੁਸਤੀ ਦੇ ਲਈ, ਚੜ੍ਹਦੀ ਕਲਾ ਦੇ ਲਈ ਦੁਆਵਾਂ ਦਿੱਤੀਆਂ। ਅਤੇ ਆਓ ਹੁਣ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਆ ਕੇ ਅੱਜ ਦੀ ਕਹਾਣੀ ਪੜ੍ਹਾਂਗੇ। ਰੇਡੀਓ ਹਾਂਜੀ 1674 ਪਾਈਆਂ ਇੱਕ ਦੂਸਰੇ ਦੇ ਲਈ, ਤੰਦਰੁਸਤੀ ਦੇ ਲਈ, ਚੜ੍ਹਦੀ ਕਲਾ ਦੇ ਲਈ ਦੁਆਵਾਂ ਦਿੱਤੀਆਂ। ਅਤੇ ਆਓ ਹੁਣ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਆ ਕੇ ਅੱਜ ਦੀ ਕਹਾਣੀ ਪੜ੍ਹਾਂਗੇ। ਰੇਡੀਓ ਹਾਂਜੀ 1674।

0: consulimmigration.com.au।
1: ਚਲਦੀ ਦਾ ਨਾਮ ਗੱਡੀ ਆਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900। ਈਮੇਲ sales@ozlintels.au।
3: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਅੱਜ ਦੇ ਦਿਨ ਦੇ ਲਈ ਸ਼ੁਕਰਾਨਾ ਕਰ ਰਹੇ ਹੋਵੋਗੇ, ਚਿਹਰੇ 'ਤੇ ਹੋਊਗੀ ਖੁਸ਼ੀ, ਇੱਕ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ।

ਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਮੇਰੇ ਬਾਪ ਨੂੰ ਪੱਕੇ ਰੰਗ ਕਰਕੇ ਕਈ ਗੱਲਾਂ ਸੁਣਨੀਆਂ ਪੈਂਦੀਆਂ ਅਤੇ ਕਈਆਂ ਦੀਆਂ ਸੁਣਨੀਆਂ ਪੈਂਦੀਆਂ। ਉਹ ਧੁੱਪਾਂ ਦੇ ਵਿੱਚ ਕਣਕ ਦੀ ਰਾਖੀ ਕਰਦਾ, ਕਣਕ ਗਾਉਂਦਾ, ਠੰਡੀਆਂ ਰਾਤਾਂ ਨੂੰ ਨੱਕੇ ਮੋੜਦਾ, ਮੰਡੀ ਝੋਨਾ ਲੈ ਕੇ ਜਾਂਦਾ, ਕਣਕ ਲੈ ਕੇ ਜਾਂਦਾ। ਉੱਥੇ ਰਾਖੀ ਵੀ ਆਪ ਹੀ ਉਹਨੂੰ ਕਰਨੀ ਪੈਂਦੀ, ਨਵੀਂ ਲਿਆਂਦੀ ਦੂਜੀ ਲੜ ਲੱਗ ਗਈ। ਪਹਿਲੀ ਸ਼ਾਇਦ ਉਹਦੇ ਕਰਮਾਂ ਦੇ ਵਿੱਚ ਨਹੀਂ ਸੀ। ਦੱਸਦੇ ਨੇ ਕਿ ਮਾਂ ਨੂੰ ਬੁਖਾਰ ਹੀ ਇੰਨਾ ਕੁ ਚੜਿਆ ਸੀ। ਸਿਖਰ ਦੁਪਹਿਰੇ ਵਿਹੜੇ ਦੇ ਵਿੱਚ ਪੋਚਾ ਮਾਰਦੀ ਡਿੱਗ ਪਈ। ਉਸ ਤੋਂ ਬਾਅਦ ਫਿਰ ਇੱਕ ਡਾਕਟਰ ਤੋਂ ਦੂਸਰਾ ਡਾਕਟਰ, ਪਰ ਉਹਨੂੰ ਬਚਾਇਆ ਨਹੀਂ ਜਾ ਸਕਿਆ। ਬੜਿਆਂ ਨੇ ਕਿਹਾ ਵਿਆਹ ਕਰਾ ਲਾ, ਅਤੇ ਆਖਰ ਫਿਰ ਦੂਸਰਾ ਵਿਆਹ ਕਰਵਾਇਆ ਸੀ। ਵਧੀਆ ਵਧੀਆ ਰਿਸ਼ਤੇ ਆਉਂਦੇ ਸੀ, ਕਿਉਂਕਿ ਉਹ ਸੀ ਬੜੀ ਸੋਹਣੀ। ਉਹ ਆਪਣੇ ਆਪ ਨੂੰ ਹਮੇਸ਼ਾ ਸੋਹਣਾ ਜਤਾਉਂਦੀ ਅਤੇ ਪਿਓ ਨੂੰ ਹਮੇਸ਼ਾ ਤਾਨੇ ਮਾਰਦੀ ਉਹਦੇ ਕਾਲਾ ਰੰਗ ਹੋਣ ਦੇ। ਬਚਪਨ ਤੋਂ ਹੀ ਜਿਹਨੇ ਰੰਗ ਦੇ ਤਾਨੇ ਮਿਹਣੇ ਸੁਣੇ ਹੋਣ, ਅਤੇ ਉੱਤੋਂ ਉਹਦਾ ਆਇਆ ਸਾਥੀ ਵੀ ਇੱਦਾਂ ਦੀਆਂ ਗੱਲਾਂ ਕਰੇ, ਸ਼ਾਇਦ ਹੁਣ ਵੱਡੇ ਹੋ ਕੇ ਅੰਦਾਜ਼ਾ ਲਾਇਆ ਜਾ ਸਕਦਾ। ਉਦੋਂ ਤਾਂ ਬੜੇ ਛੋਟੇ ਸੀ, ਉਦੋਂ ਦਾ ਬਚਪਨ ਸੀ। ਉਹ ਨਵੀਂ ਆਈ ਮਾਂ ਅਕਸਰ ਹੀ ਕਹਿੰਦੀ, ਘਰਦਿਆਂ ਨੂੰ ਇਸ ਦਹਾਜੂ ਦੇ ਵਿੱਚ ਪਤਾ ਨਹੀਂ ਕੀ ਦਿਖਿਆ। ਜਦੋਂ ਵੀ ਉਹ ਵੇਖਦੀ ਆ, ਉਹਦੇ ਕਾਲਜ ਦੇ ਵਿੱਚ ਰੋਗ ਭਰਿਆ ਜਾਂਦਾ, ਅਤੇ ਵੈਸੇ ਵੀ ਦੋਵਾਂ ਦੀ ਉਮਰ ਦੇ ਵਿੱਚ ਵੱਡਾ ਫਰਕ ਸੀ। ਦੱਸਦੇ ਨੇ ਕਿ 10-12 ਸਾਲ ਦਾ ਫਰਕ। ਕਈ ਵਾਰ ਆਪਣੀ ਸਕੀ ਮਾਂ ਬੜੀ ਚੇਤੇ ਆਉਂਦੀ। ਹੋ ਸਕਦਾ ਸੀ ਉਹ ਸਾਡੇ ਨਾਲ ਚੰਗਾ ਵਰਤਾਓ ਕਰਦੀ, ਉਹ ਵਧੀਆ ਤਰੀਕੇ ਦੇ ਨਾਲ ਸਾਨੂੰ ਖਵਾਉਂਦੀ ਪਿਆਉਂਦੀ, ਦੂਸਰਿਆਂ ਵਾਂਗੂ ਪਾਲਦੀ, ਜਿੱਦਾਂ ਦੂਸਰਿਆਂ ਦੀਆਂ ਮਾਵਾਂ ਪਿਆਰ ਕਰਦੀਆਂ ਨੇ ਉੱਦਾਂ ਕਰਦੀ, ਤਿਆਰ ਕਰਕੇ ਸਕੂਲ ਭੇਜਦੀ, ਨਵੇਂ ਕੱਪੜੇ ਪਾਉਣ ਨੂੰ ਦਿੰਦੀ। ਥੋੜ੍ਹਾ ਥੋੜ੍ਹਾ ਜਿਹਾ ਯਾਦ ਹੈ ਉਹਦਾ ਸੁਭਾਅ ਬੜਾ ਚੰਗਾ ਸੀ, ਪਰ ਹਮੇਸ਼ਾ ਉਹ ਕੰਮ ਹੀ ਕਰਦੀ ਰਹਿੰਦੀ। ਕਦੀ ਦੁਪਹਿਰੇ ਗੋਹਾ ਫੇਰਦੀ, ਕਦੀ ਉਹ ਮਾਲ ਡੰਗਰ ਦਾ ਖਿਆਲ ਰੱਖਦੀ, ਪਾਣੀ ਢਾਉਂਦੀ, ਮੱਝਾਂ ਚੋਂਦੀ, ਸਿਰ ਤੋਂ ਲੈ ਕੇ ਪੈਰਾਂ ਤੱਕ ਹਮੇਸ਼ਾ ਕੰਮ ਦੇ ਵਿੱਚ ਹੀ ਗੁੱਝੀ ਰਹਿੰਦੀ। ਪਰ ਇੱਕ ਦਿਨ ਉਸੇ ਵਿਹੜੇ ਦੇ ਵਿੱਚ ਪੋਚਾ ਮਾਰਦਿਆਂ ਚਲੀ ਗਈ ਅਤੇ ਪਿੱਛੇ ਛੱਡ ਗਈ ਸਾਨੂੰ, ਯਾਨੀ ਕਿ ਦੋ ਧੀਆਂ ਨੂੰ। ਮੈਂ ਅਸੀਂ ਉਦੋਂ 4 ਕੁ ਸਾਲ ਦੀ ਸਾਂ। ਨਵੀਂ ਮਾਂ ਜਿਹੜੀ ਲਿਆਂਦੀ ਪਿਓ ਨੇ, ਉਹਨੇ ਸਾਨੂੰ ਵੱਖਰਾ ਪਾਉਣਾ ਸ਼ੁਰੂ ਕਰ ਦਿੱਤਾ। ਕਿੰਨਾ ਚਿਰ ਮੰਜੇ 'ਤੇ ਪੈਰ ਹੁੰਦੇ ਰਹਿਣਾ, ਰਾਤ ਨੂੰ ਨੀਂਦ ਨਾ ਆਉਣੀ, ਪਿਓ ਨੂੰ ਆਵਾਜ਼ਾਂ ਮਾਰਨੀਆਂ, ਮਾਂ ਨੂੰ ਲੱਭਣਾ। ਵੱਡੀ ਭੈਣ ਮੈਨੂੰ ਥੱਪੜ ਮਾਰ ਕੇ ਕਈ ਵਾਰੀ ਸਵਾਉਣ ਦੀ ਕੋਸ਼ਿਸ਼ ਕਰਦੀ, ਕਈ ਵਾਰੀ ਪਿਆਰ ਦੇ ਨਾਲ, ਲਾਡ ਦੇ ਨਾਲ। ਉਸ ਉਮਰ 'ਚ ਤਾਂ ਇਹ ਵੀ ਸਮਝਦੇ ਹਾਂ ਕਿ ਆਪਣੇ ਕਿੱਥੇ ਚਲੇ ਜਾਂਦੇ ਨੇ, ਇੰਨੀ ਦੂਰ ਕਿਉਂ ਜਾਂਦੇ ਨੇ, ਆਵਾਜ਼ ਮਾਰਿਆਂ ਕੋਲ ਵਾਪਸ ਕਿਉਂ ਨਹੀਂ ਆਉਂਦੇ। ਇਹ ਚੀਜ਼ਾਂ ਸਮਝਣ ਦੇ ਵਿੱਚ ਵੀ ਦੇਰ ਲੱਗੀ। ਅੱਧੀ ਰਾਤ ਨੂੰ ਕਈ ਵਾਰੀ ਸੁਪਨਾ ਆਉਣਾ, ਉੱਠ ਕੇ ਪੈ ਜਾਣਾ, ਪਤਾ ਨਹੀਂ ਉਹ ਸੁਪਨੇ ਦੇ ਵਿੱਚ ਕੌਣ ਹੁੰਦਾ ਸੀ। ਕਈ ਵਾਰ ਅਸਲੀ ਲੱਗਦਾ, ਕਈ ਵਾਰੀ ਓਪਰਾ ਜਿਹਾ। ਕਈ ਵਾਰ ਭੈਣ ਦੇ ਰੋਕਣ ਦੇ ਉੱਤੇ ਵੀ ਭੱਜ ਕੇ ਜਾ ਕੇ ਪਿਓ ਦਾ ਬੂਹਾ ਖੜਕਾਉਣਾ। ਪਿਓ ਨੂੰ ਤਾਂ ਹੁਕਮ ਹੀ ਨਹੀਂ ਸੀ ਹੁੰਦਾ ਬੂਹਾ ਖੋਲ੍ਹਣ ਦਾ। ਮਤਰੇਈ ਮਾਂ ਨੇ ਬੂਹਾ ਖੋਲ੍ਹਣਾ, ਖੂਬ ਝਿੜਕਾਂ ਮਾਰਨੀਆਂ, ਕਈ ਵਾਰ ਤਾਂ ਇੱਕ ਦੀ ਚਪੇੜ ਵੀ ਕੱਢ ਮਾਰੀ। ਤੁਹਾਨੂੰ ਅਕਲ ਨਹੀਂ, ਕੋਈ ਸੁੱਤਾ ਹੁੰਦਾ ਵਾ ਇੱਦਾਂ ਆ ਕੇ ਬਾਹਰੋਂ ਬੂਹਾ ਖੜਕਾਉਣ ਲੱਗ ਪੈਂਦੀਆਂ ਨੇ? ਤੁਹਾਡੀ ਮਾਂ ਨੇ ਤੁਹਾਨੂੰ ਕੋਈ ਅਕਲ ਨਹੀਂ ਸਿਖਾਈ? ਅੱਖਾਂ ਮਲਦੀ ਨੇ, ਰੋਂਦੀ ਨੇ, ਅੰਦਰ ਚਲੇ ਜਾਣਾ, ਪਿਓ ਚਾਹ ਕੇ ਵੀ ਉਹਨੂੰ ਵਰਜ ਨਾ ਸਕਦਾ, ਬਸ ਵਹਿੰਦਾ ਰਹਿੰਦਾ ਦੂਰੋਂ। ਸ਼ਾਇਦ ਉਹ ਵੀ ਮਜਬੂਰ ਸੀ, ਕਰਦਾ ਤਾਂ ਕੀ ਕਰਦਾ। ਫਿਰ ਘਰ ਦੇ ਦਿਨ ਪਰਤੇ, ਇੱਕ ਨਵਾਂ ਮੋੜ ਆਇਆ ਘਰ ਦੇ ਵਿੱਚ, ਇੱਕ ਵੀਰ ਆਇਆ, ਨਵੀਂ ਮੰਮੀ ਨੇ ਇੱਕ ਪੁੱਤ ਜੰਮਿਆ ਸੀ। ਕਿੰਨੀਆਂ ਖੁਸ਼ੀਆਂ ਸੀ ਘਰ ਦੇ ਵਿੱਚ, ਕਿੰਨੇ ਸਪੀਕਰ ਵੱਜੇ, ਅਸੀਂ ਦੋਵਾਂ ਨੇ ਲੁਕ ਛਿਪ ਕੇ ਕਿੰਨੀਆਂ ਖੁਸ਼ੀਆਂ ਮਨਾਈਆਂ। ਸਾਨੂੰ ਲੱਗਦਾ ਸੀ ਕਿ ਹੁਣ ਸਾਡੇ ਲਈ ਵੀ ਦਿਨ ਪਲਟਣਗੇ, ਪਰ ਨਹੀਂ, ਅਸੀਂ ਦੋਵੇਂ ਤਾਂ ਹੋਰ ਪਿੱਛੇ ਪੈ ਗਈਆਂ। ਨਿੱਕੇ ਵੀਰ ਨੂੰ ਤਾਂ ਬਹੁਤੀ ਵਾਰੀ ਸਾਨੂੰ ਖਿਡਾਉਣ ਵੀ ਨਾ ਦਿੱਤਾ ਜਾਂਦਾ,
ਚੁੱਕਣ ਲੱਗਦੀਆਂ ਤਾਂ ਅੱਗੋਂ ਰੋਕ ਦਿੱਤਾ ਜਾਂਦਾ, ਝਿੜਕਾਂ ਵੱਜਦੀਆਂ। ਡੇਗ ਦੋ ਗਈਆਂ ਤੁਹਾਨੂੰ ਅਕਲ ਨਹੀਂ, ਤੁਸੀਂ ਕਲੈਣੀਆਂ ਜੇ ਪਤਾ ਨਹੀਂ ਕੀ ਬਾਪ ਵੱਲ ਵੇਖਦੀਆਂ ਤਾਂ ਉਹ ਬੇਵੱਸ ਜਿਹਾ ਹੋਇਆ, ਪਰ ਇਹਨੂੰ ਮੂੰਹ ਕਰ ਲੈਂਦਾ। ਸਾਡਾ ਦਰਦ ਸਮਝਦਾ ਸੀ, ਨਵੀਂ ਮਾਂ ਤੋਂ ਪਰੇ ਹੋ ਕੇ ਉਹ ਸਿਰ ਤਾਂ ਪਲੋਸਦਾ, ਪਰ ਇਹ ਤੋਂ ਵੱਧ ਹੋਰ ਕਰ ਵੀ ਕੀ ਸਕਦਾ ਸੀ। ਕਲੇਸ਼ ਤੋਂ ਡਰਦਾ ਸੀ, ਕਈ ਵਾਰ ਉਹਨੇ ਇੱਦਾਂ ਕਰਕੇ ਵੇਖ ਲਿਆ ਸੀ। ਘਰ ਦੇ ਵਿੱਚ ਇੰਨਾ ਕਲੇਸ਼ ਪੈਂਦਾ ਕਿ ਕਈ ਕਈ ਦਿਨ ਉਹ ਕਲੇਸ਼ ਘਰ ਦਾ ਸਾਰਾ ਸੁੱਖ ਆਰਾਮ ਲੈ ਜਾਂਦਾ। ਬਸ ਫਿਰ ਜਿੰਨਾ ਕੁ ਵੀ ਪਿਆਰ ਮਿਲਿਆ ਪਿਓ ਵੱਲੋਂ ਲੁੱਕ ਛਿਪ ਕੇ ਮਿਲਿਆ। ਜਦੋਂ ਮਾਂ ਨਾ ਵੇਖ ਰਹੀ ਹੋਵੇ ਜਾਂ ਉਹ ਕਦੀ ਕਿਤੇ ਗਈ ਹੋਵੇ ਜਾਂ ਸੁੱਤੀ ਹੋਵੇ, ਅਸੀਂ ਦੋਵੇਂ ਸਰਕਾਰੀ ਸਕੂਲ ਜਾਂਦੀਆਂ ਅਤੇ ਉਹਦੇ ਮੁੰਡੇ ਨੂੰ ਸਾਡੇ ਭਰਾ ਨੂੰ ਬੱਸ ਲੈਣ ਲਈ ਆਉਂਦੀ, ਉਹ ਪ੍ਰਾਈਵੇਟ ਸਕੂਲ ਦੇ ਵਿੱਚ ਜਾਂਦਾ। ਸਾਨੂੰ ਰੋਟੀ ਜੂਠੇ ਭਾਂਡਿਆਂ ਦੇ ਵਿੱਚ ਮਿਲਦੀ, ਕੱਪੜੇ ਲੱਥੇ ਮਿਲਦੇ, ਉਹ ਆਪਣੇ ਕਈ ਵਾਰੀ ਛੋਟੇ ਕਰਕੇ ਦੇ ਦਿੰਦੀ, ਸੁੱਟਣ ਦੀ ਬਜਾਏ ਨਿੱਕੇ ਕਰਕੇ, ਅਤੇ ਜਾਂ ਫਿਰ ਬਹੁਤੀ ਵਾਰੀ ਨਿੱਕੇ ਵੀ ਨਾ ਕੀਤੇ ਜਾਂਦੇ, ਉੱਦਾਂ ਹੀ ਕਮਲੀਆਂ ਰਮਲੀਆਂ ਬਣ ਕੇ ਤੁਰੀਆਂ ਫਿਰਦੀਆਂ। ਫਿਰ ਇੱਕ ਦਿਨ ਬੜੀ ਭੈੜੀ ਖਬਰ ਆਈ, ਰੱਬ ਨੂੰ ਭਰ ਕੀ ਮਨਜ਼ੂਰ ਸੀ, ਮਾਂ ਤੋਂ ਬਾਅਦ ਪਿਓ ਵੀ ਖੋ ਲਿਆ। ਕਹਿੰਦੇ ਨੇ ਸ਼ਹਿਰੋਂ ਆਉਂਦਾ ਸੀ, ਐਕਸੀਡੈਂਟ ਹੋ ਗਿਆ, ਚੰਗਾ ਭਲਾ ਗਿਆ ਸੀ ਮੰਜੇ 'ਤੇ ਪੈ ਕੇ ਕਰਿਆ। ਭੈਣ ਦੱਸਦੀ ਹੈ ਕਿ ਮੈਂ ਉਦੋਂ ਬੜਾ ਖਿਹੜੇ ਪੈ ਗਈ ਹਾਂ, ਮੈਂ ਖਿਹੜੇ ਪਈ ਸੀ ਕਿ ਮੰਜੇ 'ਤੇ ਪਏ ਨੂੰ ਮੈਨੂੰ ਵੀ ਨਾਲ ਪਾ ਦਿਓ, ਮੈਂ ਵੱਖ ਨਹੀਂ ਹੋਣਾ ਆਪਣੇ ਪਿਓ ਦੇ ਨਾਲੋਂ। ਦੱਸਦੇ ਨੇ ਕਿ ਮੈਨੂੰ ਤੋੜ ਕੇ ਵੱਖ ਕੀਤਾ ਸੀ, ਸੰਸਕਾਰ ਕਰਨ ਚੱਲੇ ਤਾਂ ਅੱਗੇ ਲੇਟ ਗਈ, ਮੈਨੂੰ ਲੱਗਦਾ ਸੀ ਕਿ ਪਿਓ ਤੋਂ ਇਲਾਵਾ ਹੁਣ ਹੈ ਹੀ ਕੌਣ, ਜੇ ਉਹ ਚੱਲਿਆ ਤਾਂ ਨਾਲ ਹੀ ਚਲੇ ਜਾਈਏ, ਇਹ ਮਤਰੇਈ ਨੇ ਪਿੱਛੋਂ ਜੋ ਕਰਨਾ ਉਹ ਤਾਂ ਸਾਨੂੰ ਪਤਾ। ਹੋਇਆ ਵੀ ਉਹ ਹੀ, ਹਾਲੇ ਫੁੱਲ ਚੁਗੇ ਨਹੀਂ ਸੀਗੇ, ਹਾਲੇ ਭੋਗ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਕਿ ਲੋਕਾਂ ਦੇ ਵਿੱਚ ਗੱਲਾਂ ਸ਼ੁਰੂ ਹੋ ਗਈਆਂ, ਕਿੱਦਾਂ ਸਾਡੀ ਨਵੀਂ ਮਾਂ ਨੇ ਸਾਰੇ ਗਹਿਣੇ ਗੱਟੇ ਇੱਕ ਪਾਸੇ ਕਰਕੇ ਰੱਖ ਲਏ ਸੀ ਅਤੇ ਜ਼ਮੀਨ ਦਾ ਹੌਲੀ ਹੌਲੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਿਹੜੇ ਵੀ ਕੋਈ ਰਿਸ਼ਤੇਦਾਰ ਆਏ ਉਹਨਾਂ ਨਾਲ ਹਿਰਖ ਕਰਨਾ ਤਾਂ ਕੀ ਸੀ, ਜ਼ਮੀਨ ਦੀਆਂ ਗੱਲਾਂ ਆਪਣੇ ਪੁੱਤ ਦੀਆਂ ਗੱਲਾਂ ਕਰਨੀਆਂ ਸ਼ੁਰੂ ਹੋ ਗਏ। ਮੇਰੇ ਲਈ ਹੁਣ ਕੌਣ ਬਚਿਆ, ਇਸ ਘਰ ਦੇ ਵਿੱਚੋਂ ਜੋ ਵੀ ਮੇਰਾ ਹੈ ਉਹ ਮੇਰੇ ਨਾਂ ਕਰੋ। ਖੈਰ ਬਹੁਤ ਕੁਛ ਹੋਇਆ, ਬਹੁਤਾ ਕੁਛ ਤਾਂ ਨਿਆਣੀਆਂ ਹੋਣ ਦੇ ਕਰਕੇ ਪਤਾ ਵੀ ਨਾ ਹੋਊਗਾ। ਸਾਡੀਆਂ ਦੋਵਾਂ ਭੈਣਾਂ ਦੇ ਅੱਗੇ ਇੱਕ ਧੁੰਦਲਾ ਜਿਹਾ ਭਵਿੱਖ ਖੜਾ ਸੀ, ਪਤਾ ਨਹੀਂ ਕਿੱਥੇ ਜਾਣਾ ਸੀ, ਕੀ ਹੋਣਾ ਸੀ। ਮੈਨੂੰ ਨਾਨਕੇ ਛੱਡ ਆਏ ਅਤੇ ਵੱਡੀ ਚਾਚੇ ਉਹਨਾਂ ਨੇ ਰੱਖ ਲਈ, ਨਾਨਕੇ ਮੇਰਾ ਜੀ ਨਹੀਂ ਸੀ ਲੱਗਦਾ। ਹੁਣ ਮੇਰੇ ਕੋਲ ਭੈਣ ਨਹੀਂ ਸੀ ਜਿਹੜੀ ਮੈਨੂੰ ਸਮਝਾ ਕੇ ਥਾਪੜ ਕੇ ਸਵਾ ਦੇਵੇ। ਕਦੀ ਕਦੀ ਆਉਂਦੀ ਸੀ ਉਹ ਨਾਨਕੇ, ਫਿਰ ਮੈਨੂੰ ਉਹਦਾ ਚੇਤਾ ਆਉਣਾ ਇੱਕ ਸਮੇਂ ਜਾ ਕੇ ਬੰਦ ਹੋ ਗਿਆ। ਥੋੜ੍ਹੀ ਵੱਡੀ ਹੋਈ ਤਾਂ ਮਾਮਾ ਮੈਨੂੰ ਕਨੇਡਾ ਲਾਇਆ, ਬਚਪਨ ਜਵਾਨੀ 'ਚ ਕਦੋਂ ਬਦਲ ਗਿਆ ਪਤਾ ਹੀ ਨਹੀਂ ਲੱਗਾ। ਬਚਪਨ ਜਵਾਨੀ ਦਾ ਇਹ ਚੜ੍ਹਾਅ ਇਹ ਜਵਾਰ ਭਾਟਿਆਂ ਥਣੀ ਲੰਘਿਆ, ਸਾਰੇ ਦਾ ਸਾਰਾ ਜੀਵਨ ਪਤਾ ਨਹੀਂ ਕਿੱਦਾਂ ਬੀਤਿਆ, ਵਿੱਚੋਂ ਤਾਂ ਜ਼ਿੰਦਗੀ ਦੀ ਕਿਤਾਬ 'ਚੋਂ ਕਈ ਪੰਨੇ ਡਿਲੀਟ ਨੇ। ਮਾਮੀ ਦੀਆਂ ਝਿੜਕਾਂ ਸ਼ਾਇਦ ਬਹੁਤੀਆਂ ਜਾਪੀਆਂ ਹੀ ਨਹੀਂ, ਕਿਉਂਕਿ ਉਸ ਤੋਂ ਪਹਿਲਾਂ ਇਸ ਤੋਂ ਵੀ ਬੜਾ ਵੱਡਾ ਕੁਛ ਹੋ ਚੁੱਕਾ ਸੀ, ਇੰਨਾ ਕੁ ਢੀਠ ਹੋ ਚੁੱਕਾ ਸੀ ਸਰੀਰ, ਹੁਣ ਇਹ ਝਿੜਕਾਂ 'ਤੇ ਲੱਗਦੀਆਂ ਹੀ ਨਹੀਂ ਗੇ ਝਿੜਕਾਂ। ਕਾਫ਼ੀ ਛੋਟੀ ਉਮਰ ਦੇ ਵਿੱਚ ਸਮਝ ਆ ਗਈ ਜ਼ਿੰਦਗੀ ਹੁੰਦੀ ਕੀ ਹੈ। ਹੁਣ ਮੇਰੇ ਕੋਲ ਦੋ ਹੀ ਰਾਹ ਸੀ, ਇੱਕ ਕਿ ਮੈਂ ਆਪਣੇ ਨਾਲ ਹੋਇਆ ਕਿਸੇ ਹੋਰ ਦੇ ਨਾਲ ਕਰਾਂ, ਬਦਲਾ ਲਵਾਂ, ਦੱਸਾਂ ਕਿ ਕੀ ਹੁੰਦਾ ਕਿਸੇ ਦਾ ਦਿਲ ਦਿਖਾਉਣਾ, ਮੈਂ ਵੀ ਅੱਗੇ ਕਿਸੇ ਦਾ ਦਿਲ ਦਿਖਾਵਾਂ, ਅਤੇ ਦੂਸਰਾ ਕਿਸੇ ਆਪਣੇ ਵਰਗੇ ਹਾਲਾਤਾਂ ਦੇ ਮਾਰੇ ਦਾ ਮੈਂ ਹਾਣ ਬਣ ਕੇ ਉਹਦੀ ਮਦਦ ਕਰਾਂ। ਮੇਰੇ ਲਈ ਚਮੜੀ ਦਾ ਰੰਗ, ਪੈਸਾ, ਜ਼ਮੀਨ, ਜਾਇਦਾਦ, ਦੌਲਤ, ਸ਼ੋਹਰਤ, ਵਿਖਾਵਾ, ਬਨੌਟੀਪਨ, ਕੋਈ ਚੀਜ਼ ਵੀ ਇੰਨੀ ਜ਼ਿਆਦਾ ਮੇਰੇ ਲਈ ਮੈਨੇ ਰੱਖਦੀ ਨਹੀਂ। ਆਪਣੇ ਜੇਬ ਅਤੇ ਵਜੂਦ ਨੂੰ ਲੋੜ ਚੁੱਕ ਕੇ ਪੈਸੇ ਕਮਾਉਣ ਦੇ ਕਾਬਲ ਬਣਾ ਲਿਆ। ਇਸ ਵਿਸ਼ੇ ਦੇ ਉੱਤੇ ਮੈਂ ਬਹੁਤ ਸੋਚਿਆ ਸਮਝਿਆ, ਅਤੇ ਇਸ ਤੋਂ ਮਗਰੋਂ ਇੱਕ
ਇੱਕ ਦਹਾਜੂ ਦੇ ਨਾਲ ਲਾਵਾਂ ਲੈ ਲਈਆਂ। ਇੱਕ ਦਹਾਜੂ ਜਿਹਦਾ ਪਹਿਲਾਂ ਹੀ ਇੱਕ ਬੱਚਾ ਸੀ ਅਤੇ ਉਹਦੇ ਨਾਲ ਮੈਂ ਵਿਆਹ ਕਰਵਾ ਲਿਆ। ਰੰਗ ਭਾਵੇਂ ਉਹਦਾ ਪੱਕਾ ਪਰ ਸੁਭਾਅ ਦਾ ਬੜਾ ਚੰਗਾ, ਪਿਆਰ ਇੰਨਾ ਕਰਦਾ ਕਿ ਜਿੱਦਾਂ ਤਪਤੇ ਰੇਗਿਸਤਾਨ ਦੇ ਵਿੱਚ ਠੰਡੀ ਹਵਾ ਦਾ ਬੁੱਲ। ਜ਼ਿੰਦਗੀ ਦਾ ਕਾਫਲਾ ਅਜੇ ਰਵਾਂ ਰਵੀਂ ਤੁਰ ਹੀ ਜਾਂਦਾ ਸੀ ਕਿ ਦੋਵਾਂ ਨੇ ਇੱਕ ਦੂਸਰੇ ਦੇ ਭੇਦ 'ਚੋਂ ਕੋਲ ਹੋ ਕੇ ਪਾ ਲਏ। ਹੁਣ ਇੱਕ ਦੂਸਰੇ ਦਾ ਦੁੱਖ ਦਰਦ ਅਸੀਂ ਖੂਬ ਸਮਝਦੇ ਸੀ। ਹੁਣ ਤੱਕ ਹੰਢਾਈ ਉਸ ਸਾਰੀ ਜ਼ਿੰਦਗੀ ਦੇ ਵਿੱਚੋਂ ਇਹ ਤੱਤ ਕੱਢਿਆ ਕਿ ਦਹਾਜੂ ਹੋਣਾ ਕੋਈ ਮਾੜੀ ਗੱਲ ਨਹੀਂ ਹੁੰਦੀ, ਮਾੜਾ ਹੁੰਦਾ ਕਿਸੇ ਹਾਲਾਤਾਂ ਦੇ ਮਾਰੇ ਨੂੰ ਤੋਮਤਾਂ ਲਾਉਣੀਆਂ। ਉਸ ਦੇ ਉੱਤੇ ਮਿਹਣਿਆਂ ਦੀ ਪੰਡ ਧਰ ਦੇਣੀ, ਜਿਉਂਦੇ ਜੀ ਉਸ ਦੀ ਜ਼ਿੰਦਗੀ ਨਰਕ ਬਣਾ ਦੇਣੀ। ਜਿਹੜੀ ਚੀਜ਼ ਨੂੰ ਲੈ ਕੇ ਉਹ ਖੁਦ ਊਣਾ ਮਹਿਸੂਸ ਕਰਦਾ, ਵਾਰ ਵਾਰ ਉਹ ਗੱਲ ਕਰਕੇ ਫਿਰ ਉਹਨੂੰ ਹੋਰ ਊਣਿਆ ਮਹਿਸੂਸ ਕਰਵਾਉਣਾ ਅਤੇ ਜਿਉਂਦੇ ਜੀ ਉਹਨੂੰ ਇੱਕ ਜਿਉਂਦੀ ਲਾਸ਼ ਬਣਾ ਦੇਣਾ। ਜੇਕਰ ਕੋਈ ਪਿਆਰ ਦੇ ਹਮਦਰਦੀ ਦੇ ਕੋਈ ਚਾਰ ਬੋਲ ਬੋਲੇ, ਕੋਈ ਆਪਣਾਪਨ ਜਤਾਵੇ ਤਾਂ ਬੜੀਆਂ ਹੁਣ ਤਾਈਆਂ ਲੁੱਕ ਜਾਂਦੀਆਂ ਨੇ। ਉਲਟਾ ਸਗੋਂ ਉਹ ਕਿਸੇ ਇਨਸਾਨ ਦੀ ਸਟਰੈਂਥ ਬਣ ਜਾਂਦੀਆਂ ਨੇ, ਪਾਵਰ ਬਣ ਜਾਂਦੀਆਂ ਨੇ। ਇਹ ਤਾਂ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਦੇ ਵਿੱਚੋਂ ਵੇਖਿਆ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਜੀ ਨੇ, ਸਾਡੇ ਤੱਕ ਪਹੁੰਚਾਈ ਸੀ ਰਣਜੀਤ ਕੌਰ ਜੀ ਨੇ, ਅਤੇ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏ। ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਸ਼ਾਇਦ ਆਸ ਪਾਸ ਕੋਈ ਨਾ ਕੋਈ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪੱਖੋਂ ਊਣਾ ਮਹਿਸੂਸ ਕਰਦਾ ਹੋਊਗਾ, ਜਾਂ ਫਿਰ ਉਹਦੇ ਘਰਦਿਆਂ ਨੇ, ਜਾਂ ਫਿਰ ਤੁਸੀਂ, ਜਾਂ ਕਿਸੇ ਨਾ ਕਿਸੇ ਨੇ ਉਸ ਚੀਜ਼ ਨੂੰ ਊਣਾ ਮਹਿਸੂਸ ਕਰਵਾਇਆ ਹੋਊਗਾ, ਜਾਂ ਫਿਰ ਕਰਵਾ ਰਿਹਾ ਹੋਊਗਾ। ਕਿਸੇ ਨੂੰ ਕੱਦ ਪੱਖੋਂ, ਕਿਸੇ ਨੂੰ ਰੰਗ ਪੱਖੋਂ, ਕਿਸੇ ਨੂੰ ਉਹਦੀ ਪੜ੍ਹਾਈ ਲਿਖਾਈ ਦੇ ਪੱਖੋਂ, ਪਰ ਸ਼ਾਇਦ ਆਪਾਂ ਇਹ ਚੀਜ਼ ਕਦੀ ਮਹਿਸੂਸ ਨਾ ਕੀਤੀ ਹੋਵੇ ਕਿ ਉਹ ਚੀਜ਼ ਉਹਦੀ ਜ਼ਿੰਦਗੀ ਦੇ ਵਿੱਚ ਉਹਨੂੰ ਕਿੱਥੋਂ ਕਿੱਥੇ ਖਿੱਚ ਕੇ ਲੈ ਜਾਊ, ਉਹਦਾ ਮਨੋਬਲ ਤੋੜ ਦਿੰਦੀ ਹੋਊਗੀ, ਉਹਦਾ ਆਸਰਾ ਬਣਨ ਦੀ ਬਜਾਏ ਤੁਸੀਂ ਆਪਣੇ ਹੋ ਕੇ ਉਹਨੂੰ ਹੋਰ ਨੀਵਾਂ ਧੱਕ ਦਿੰਦੇ ਹੋਵੋਗੇ। ਜ਼ਿੰਦਗੀ ਦੇ ਵਿੱਚ ਕੋਸ਼ਿਸ਼ ਇਹ ਹੋਈ ਰੱਖੀ ਕਿ ਜਿਹੜੇ ਸਾਡੇ ਆਪਣੇ ਨੇ, ਅਤੇ ਇਨਸਾਨ ਦੁਨੀਆ ਦੇ ਵਿੱਚ ਸਾਰੇ ਹੀ ਆਪਣੇ ਨੇ, ਉਹਨਾਂ ਦੀ ਜਿੱਦਾਂ ਵੀ ਮਦਦ ਹੋ ਸਕੇ ਉਹਨਾਂ ਦੀ ਮਦਦ ਕੀਤੀ ਜਾਵੇ। ਅਤੇ ਜਦੋਂ ਆਪਾਂ ਇਹੋ ਜਿਹੇ ਥਾਂ ਦੇ ਉੱਤੇ ਮਦਦ ਕਰਦੇ ਹਾਂ ਉਹ ਫਿਰ ਤੁਹਾਡੀ ਉਸ ਹੱਦ ਤੱਕ ਮਦਦ ਜਾ ਕੇ ਕਰ ਦਿੰਦੇ ਨੇ ਜਿਹੜਾ ਕਦੀ ਤੁਸੀਂ ਸੋਚਿਆ ਵੀ ਨਹੀਂ ਹੁੰਦਾ। ਤੁਹਾਨੂੰ ਉਹਨਾਂ ਦੇ ਵਿੱਚੋਂ ਫਿਰ ਰੱਬ ਦੇ ਦਿਦਾਰੇ ਹੋਣੇ ਸ਼ੁਰੂ ਹੋ ਜਾਂਦੇ ਨੇ। ਅਤੇ ਬਾਕੀ ਜ਼ਿੰਦਗੀ ਇੱਕ ਸੰਘਰਸ਼ ਹੈ, ਕਿਸੇ ਨੇ ਪਹਿਲਾਂ ਕਰ ਲਿਆ, ਕਿਸੇ ਨੇ ਬਾਅਦ ਵਿੱਚ ਕਰ ਲਿਆ। ਕੋਈ ਵੀ ਕਿਸੇ ਵੀ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ, ਬਸ ਚੱਲਦੇ ਰਹੋ, ਇਹ ਕਦਮ ਨਹੀਂ ਰੁਕਣੇ ਚਾਹੀਦੇ। ਚੱਲਦਿਆਂ ਚੱਲਦਿਆਂ ਇਹਨਾਂ ਸਾਰੀਆਂ ਮੁਸ਼ਕਲਾਂ ਦੇ ਵਿੱਚੋਂ ਬੰਦਾ ਆਪਣੇ ਆਪ ਹੀ ਪਾਰ ਕਰ ਜਾਂਦਾ ਅਤੇ ਅੱਗੇ ਫਿਰ ਉਵੇਂ ਦਾ ਜੀਵਨ ਜਿਵੇਂ ਦਾ ਉਹ ਚਾਹੁੰਦਾ, ਸੁਨਹਿਰੀ ਭਵਿੱਖ ਤੁਹਾਡਾ ਇੰਤਜ਼ਾਰ ਕਰ ਰਿਹਾ ਹੁੰਦਾ। ਬਸ ਉਸ ਸਮੇਂ ਤੱਕ ਆਪਾਂ ਡਟੇ ਰਹਿਣਾ, ਅਤੇ ਆਓ ਫਿਰ ਡਟੇ ਰਹਿਣ ਦਾ ਆਪਣੇ ਆਪ ਦੇ ਨਾਲ ਵਾਅਦਾ ਕਰਦੇ ਹਾਂ, ਅੱਜ ਅੱਗੇ ਵੱਧਦੇ ਹਾਂ ਪ੍ਰੋਗਰਾਮ। ਹਾਂਜੀ, ਮੈਲਬਨ ਦੇ ਵਿੱਚ ਅੱਜ ਸਾਰੇ ਆਪਣੇ ਆਪ ਦੇ ਨਾਲ ਇੱਕ ਵਾਅਦਾ ਕਰਕੇ ਕਿ ਹਾਂ ਆਪਾਂ ਡਟੇ, ਹਾਲਾਤ ਕਿੱਦਾਂ ਦੇ ਵੀ ਹੋਣ ਉਸ ਰੱਬ ਦਾ ਸ਼ੁਕਰਾਨਾ ਕਰਦੇ ਹਾਂ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਉਹ ਵੱਧਦੇ ਹਾਂ ਅੱਗੇ। ਆਸ ਕਰਦੇ ਹਾਂ ਕਿ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਚੜ੍ਹਦੀ ਕਲਾ 'ਚ ਰਹੋ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਕੀ ਤੁਸੀਂ ਆਪਣੇ ਬਿਜਲੀ ਦੇ ਬਿੱਲ ਘਟਾਉਣਾ ਚਾਹੁੰਦੇ ਹੋ? ਵਿਕਟੋਰੀਅਨ ਐਨਰਜੀ ਅਪਗ੍ਰੇਡਸ ਨਾਲ ਹੁਣੇ ਸਹੀ ਮਦਦ ਪ੍ਰਾਪਤ ਕਰੋ। ਕੁਸ਼ਲ ਉਪਕਰਨਾਂ ਤੇ ਬਚਤ ਕਰੋ, ਜਿਵੇਂ ਕਿ ਇਲੈਕਟ੍ਰਿਕ ਏਅਰ ਕੰਡੀਸ਼ਨਰ ਲਗਾਉਣ ਦੇ ਖਰਚੇ ਵਿੱਚ $1,610 ਤੱਕ ਅਤੇ ਸਾਲਾਨਾ ਬਿਜਲੀ ਬਿੱਲਾਂ ਵਿੱਚ $460 ਤੱਕ ਦੀ ਬਚਤ। energy.vic.gov.au ਤੇ ਜਾਓ। ਬਚਤ ਸਿਰਫ ਅੰਦਾਜ਼ੇ ਮੁਤਾਬਕ ਹੈ, ਯੋਗਤਾ ਦੀਆਂ ਸ਼ਰਤਾਂ ਲਾਗੂ ਹੁੰਦੀਆਂ ਹਨ। ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਜਾਰੀ।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
3: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
4: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
3: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
4: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
3: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
5: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
7: ਪਾਂਡੇ ਜੀ, ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਗਏ, ਔਰ ਇਹ ਤੀਸਰੀ ਦੋਸਤ ਹੀ ਹੈ ਨਾ?
8: ਦੇਖਿਏ ਪ੍ਰਜਾਪਤੀ ਪਾਂਡੇ, ਉਨਕੀ ਸ਼੍ਰੀਮਤੀ ਐਂਡ ਅਦਰਸ, ਇਨ ਪਤੀ ਪਤਨੀ ਔਰ ਵੋ ਦੋ, 15 ਮਈ ਸੇ ਆਪਕੇ ਨਜ਼ਦੀਕੀ ਥੀਏਟਰਸ ਮੇ।
9: ਰੈਡੀ ਸੈਟ ਗੋ ਚੈਟਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ-ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੌੜੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
10: ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ, ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ, ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
11: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
12: ਬਲਜੀਤ, ਵਿਆਹ ਵਾਸਤੇ ਜੁਐਲਰੀ ਵੇਖਣ ਧੁੰਨਾ ਜੁਐਲਰਸ ਚੱਲੀਏ?
13: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
12: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਐਲਰਸ ਸਟੋਰ ਖੁੱਲ ਗਿਆ, ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਧੁੰਨਾ ਜੁਐਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ ਅਤੇ ਮੇਰੇ ਨਾਲ ਆ ਚੁੱਕੇ ਨੇ ਡਾਕਟਰ ਪ੍ਰੀਤ ਇੰਦਰ ਗਰੇਵਾਲ।
1: ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਕਾਪੀ ਟੂ ਆਲ। ਹੁਣ ਤਾਂ ਨਜ਼ਾਰੇ ਆਏ ਪਏ ਆ ਬਾਹਰ, ਠੰਡ ਵਾਲੇ ਵੀ ਅਤੇ ਚਾਰੇ ਪਾਸੇ ਹੋਈ ਪਈ ਆ ਧੁੰਦ ਦੀ ਧੁੰਦ।
0: ਇੱਕਦਮ ਠੰਡ ਜਿਹੀ ਹੋ ਗਈ ਹੈ ਨਾ,
1: ਮਾਹੌਲ ਜਿਹਾ ਬਦਲ ਗਿਆ ਹੈ ਨਾ।
0: ਹਾਂ ਮਾਹੌਲ ਜਿਹਾ ਬਦਲ ਗਿਆ। ਤੁਹਾਡੇ ਵਾਲੇ ਪਾਸੇ ਮੈਂ ਸੁਣਿਆ ਵੀ ਧੁੰਦਾਂ ਜ਼ਿਆਦਾ ਪੈਂਦੀਆਂ।
1: ਸਾਡੇ ਜ਼ਿਆਦਾ,
0: ਇਹਦਾ ਮਤਲਬ ਵੀ ਤੁਹਾਡੇ
1: ਮੈਂ ਦੂਰੋਂ ਆਉਣਾ ਹੁੰਦਾ, ਮੈਂ ਦੂਰੋਂ ਆਉਣਾ ਹੁੰਦਾ ਕਹਿੰਦਾ ਉਹ ਨਾ ਪੌੜੀ ਤੋਂ ਡਿੱਗਣ ਦੀ ਕਸਰ ਪੌੜੀ ਨੇ ਉੱਤੇ ਡਿੱਗ ਕੇ ਪੂਰੀ ਕੀਤੀ।
0: ਤੁਹਾਡੇ ਵਾਲੇ ਪਾਸੇ ਨਾ ਹਰਿਆਲੀ ਹਰੂਲੀ ਮੇਰੇ ਹਿਸਾਬ ਨਾਲ ਜ਼ਿਆਦਾ ਹੈ ਨਾ, ਤਾਂ ਕਰ।
1: ਹਾਂਜੀ ਥੋੜ੍ਹੇ ਪਾਰਕ ਵੀ ਜ਼ਿਆਦਾ ਛੱਡੇ ਹੋਏ ਆ ਨਾ।
0: ਹਾਂ ਧੁੰਦ ਹੁਣ ਕਾਹਦੇ 'ਚ ਪੈਣੀ ਹੈ, ਇਹ ਵੀ ਤਾਂ ਫਰਕ ਪੈਂਦਾ ਨਾ। ਚਲੋ ਆਪਾਂ ਬੱਚਿਆਂ ਨੂੰ ਪਹਿਲਾਂ ਵਿਹਲੇ ਕਰ ਦਈਏ ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਅਰਨਵ ਹੈ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ। ਹੈਲੋ
2: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ,
1: ਕਿੱਦਾਂ ਫਿਰ?
2: ਕੀ ਆ ਤੁਸੀਂ ਕਿੱਦਾਂ ਹੋ?
0: ਅਸੀਂ ਵੀ ਬਹੁਤ ਵਧੀਆ ਪੁੱਤ, ਥੈਂਕ ਯੂ। ਕੀ ਸੁਣਾਓਗੇ ਅੱਜ?
2: ਅੱਜ ਸੁਣਾਉਂਗਾ ਚੁਟਕਲਾ।
0: ਅੱਛਾ ਚੁਟਕਲਾ, ਓਕੇ। ਕੀ ਗੱਲ, ਕਾਪੀ ਗਵਾਚ ਗਈ?
2: ਨਹੀਂ।
1: ਹਾਂ ਨਹੀਂ, ਥੌਟਸ ਗੈਦਰ ਕਰ ਰਿਹਾ।
0: ਹਾਂ
2: ਇੱਕ ਆਦਮੀ ਗੱਡੀ ਚਲਾਉਂਦਾ ਸੀ, ਉਹਦੇ ਸਾਹਮਣੇ ਇੱਕ 70 ਸਾਲ ਦਾ ਬੁੱਢਾ ਆ ਗਿਆ ਤੇ 5 ਸਾਲ ਦਾ ਬੱਚਾ, ਕਿੰਨੂੰ ਮਾਰੂਗਾ ਪਹਿਲਾਂ?
0: ਬ੍ਰੇਕ ਮਾਰਨਾ ਯਾਰ,
1: ਬ੍ਰੇਕ ਮਾਰੂਗਾ ਪੁੱਤ। ਇਹ ਕਿਉਂਕਿ ਮੈਂ ਘਰ ਵਾਲੇ ਘਰ ਵਾਲੀ ਤੇ ਸੁਣਿਆ ਹੋਇਆ ਪਹਿਲਾਂ, ਕਿਸੇ ਨੇ ਨੂੰ ਸਸਤੇ ਬਣਾਇਆ ਹੋਇਆ ਕਿਸੇ ਨੇ ਕਿਵੇਂ, ਹੈ ਨਾ,
0: ਜਿੱਥੇ ਜਿੱਥੇ ਸੈੱਟ ਪੈਂਦਾ ਇਦਾਂ ਹੀ ਆ।
2: ਹਾਂਜੀ ਨਾਲੇ ਅੱਜ ਤੇ ਧੁੰਦ ਬਹੁਤ ਪਈ ਆ।
1: ਹਾਂ ਬ੍ਰੇਕ ਮਾਰਨੀ ਪੈਣੀ,
0: ਧੁੰਦ ਚ ਬ੍ਰੇਕ ਤੇ ਮਾਰਨੀ ਪੈਣੀ ਹੈ ਨਾ। ਨਹੀਂ ਹੁਣ ਤਾਂ ਗੱਡੀਆਂ ਉਹ ਆ ਗਈਆਂ ਕਹਿੰਦੇ ਆਪੇ ਬ੍ਰੇਕਾਂ ਮਾਰ ਦਿੰਦੀਆਂ, ਪਰ ਫਿਰ ਵੀ ਯਕੀਨ ਨਹੀਂ ਨਾ ਆਉਂਦਾ ਬੰਦੇ ਨੂੰ।
2: ਧੁੰਦ ਤਾਂ ਆਈ ਨੀ ਪਈ ਕਿਉਂਕਿ ਮੇਰੇ ਪਾਪਾ ਨੇ ਬਾਹਰ ਪਾਣੀ ਲਾਇਆ ਸੀ।
0: ਕਣਕ ਬੀਜੀ ਜੇ?
2: ਹਾਂਜੀ।
0: ਓ ਤਾਂ ਕਰਕੇ ਫਿਰ ਇਹਦੇ ਹੋਰ ਵਧੇਰੇ ਪੈ ਗਏ। ਥੈਂਕ ਯੂ ਥੈਂਕ
1: ਯੂ। ਤੁਹਾਨੂੰ ਤਾਂ ਪਾਣੀ ਸੀ, ਮੇਰੇ ਪਾਪਾ ਨੇ ਕੰਮ ਕੀਤਾ।
0: ਇਹ ਭਾਵੇਂ ਮੰਮਾ ਨੇ ਦੋਸ਼ ਲਾਇਆ ਹੋਵੇ ਪਾਪਾ ਤੇ।
1: ਸਹੀ ਗੱਲ ਹੈ।
0: ਥੈਂਕ ਯੂ
2: ਥੈਂਕ ਯੂ, ਸਤਿ ਸ਼੍ਰੀ ਅਕਾਲ।
1: ਜਿਉਂਦੇ ਵਾਸਤੇ ਰਹੋ ਅਰਨਵ।
0: ਥੈਂਕ ਯੂ ਅਰਨਵ, ਤੁਹਾਡਾ ਦਿਨ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਬਾਕੀਆਂ ਨੂੰ ਵੀ ਬੇਨਤੀ ਆ ਵੀ ਤੁਸੀਂ ਆਪਣਾ ਮਿਊਟ ਕਰ ਲਓ, ਜਿੱਦਾਂ ਜਿੱਦਾਂ ਤੁਹਾਡਾ ਨਾਂ ਲਵਾਂਗੇ ਉੱਦਾਂ ਉੱਦਾਂ ਤੁਸੀਂ ਭਾਈ ਅਨਮਿਊਟ ਕਰਕੇ ਅਤੇ ਚੁਟਕਲਾ ਸੁਣਾਈ ਜਾਓ। ਨੈਕਸਟ ਸਾਡੇ ਨਾਲ ਹੈ ਤੇਗ, ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ ਅਤੇ ਉਸ ਤੋਂ ਬਾਅਦ ਫਿਰ ਮੰਨਤ ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ,
1: ਕੀ ਹਾਲ ਚਾਲ?
2: ਛੋਟੀ ਬਾਉ ਨੇ ਪਤਾ ਕੀਤਾ, ਬਹੁਤ ਕੰਮ ਕੀਤਾ।
1: ਮੈਂ ਛੋਟੀ ਬਹੂ ਨੇ ਟੋਕਾ ਕੀਤਾ, ਵੱਡੀ ਬਹੂ ਨੇ ਕੁੱਤਾ ਕੀਤਾ,
0: ਵਾਹ ਨੀ ਬਹੂ, ਬਹੁਤ ਸੋਹਣਾ ਕੰਮ,
1: ਬਹੁਤ ਸੋਹਣਾ ਕੰਮ ਕੀਤਾ।
0: ਇਹੋ ਹੀ ਆ?
2: ਨਹੀਂ
0: ਨਹੀਂ, ਇਹ ਨਹੀਂ ਹੈਗਾ, ਰਲਦਾ ਮਿਲਦਾ ਹੀ ਆ ਕੁਛ, ਹੈ ਨਾ।
2: ਵੱਡੀ ਬਹੂ ਨੇ ਟੋਕਾ ਕੀਤਾ, ਛੋਟੀ ਬਹੂ ਨੇ ਕੁੱਤਾ ਕੀਤਾ,
0: ਕਹਿੰਦੀ ਆ ਵੱਡੀ ਬਹੂ ਨੇ ਖੋਤਾ ਕੀਤਾ, ਛੋਟੀ ਬਹੂ ਨੇ ਕੁੱਤਾ ਕੀਤਾ, ਵਾਹ ਨੀ ਬਹੂ,
1: ਹਾਂ ਟੋਕਾ ਕੀਤਾ, ਟੋਕਾ ਕੀਤਾ,
0: ਹੈ ਟੋਕਾ।
2: ਹਾਂਜੀ ਪਹਿਲਾਂ ਵੱਡੀ ਬਹੂ ਨੇ ਟੋਕਾ ਕੀਤਾ, ਛੋਟੀ ਬਹੂ ਨੇ
1: ਬਹੂ ਬਹੂ ਕੀਤਾ।
0: ਅੱਛਾ ਅੱਛਾ ਅੱਛਾ, ਛੋਟੀ ਬਹੂ ਨੇ ਕੀ ਕੀਤਾ? ਇੱਕ ਨੇ ਟੋਕਾ, ਇੱਕ ਨੇ ਟੋਕਾ ਕੀਤਾ, ਇੱਕ ਨੇ ਕੱਟਾ ਕੀਤਾ।
2: ਹਾਂਜੀ
0: ਹਾਂ, ਇੱਕ ਨੇ ਟੋਕਾ ਕੀਤਾ, ਇੱਕ ਨੇ ਕੱਟਾ ਕੀਤਾ, ਤੇ ਬੁੱਝਣਾ ਕੀ ਹੈ ਇਹਦੇ ਚੋਂ?
1: ਨਹੀਂ ਇਹ ਬਾਤ ਆ, ਹੈ ਤੁਹਾਨੂੰ ਸਮਝਾਇਆ
0: ਨਹੀਂ, ਪਰ ਇਹਦੇ ਚੋਂ ਬੁੱਝਣਾ ਕੀ ਆ, ਹੈ ਤੇ ਇਹ ਚੋਂ ਬੁੱਝਣਾ ਕੀ ਆ? ਸੋਰੀ ਇਹਦਾ ਨਾਂ, ਹਾਂ ਬਹੂ ਦਾ ਨਾਂ ਬੁੱਝਣਾ,
2: ਹਾਂਜੀ
0: ਅੱਛਾ ਬਹੂ ਦਾ ਨਾਮ ਬੁੱਝਣਾ
1: ਵੀ ਕੀ ਗੱਲ ਬਣੀ ਇਹ ਬੁੱਝਣਾ ਤੁਸੀਂ
0: ਹੈ
1: ਵੀ ਕੀ ਗੱਲ ਕੀ ਬਣੀ ਗੱਲ ਕੀ ਹੈ
0: ਕਿਹੜੀ ਬਹੂ ਹੋ ਸਕਦੀ ਆ
1: ਇੰਨਾ ਕੰਮ ਕਰਨ ਵਾਲੀ
2: ਹੈ
0: ਬੁੱਝ ਕੇ ਕੀ ਜਿਹਦਾ ਵੀ ਨਾਂ ਲੈਤਾ ਗੁੱਸਾ ਕਰੂਗੀ ਫੇਰ
1: ਆ ਨਹੀਂ ਅੱਜ ਕੱਲ ਅਗਲੇ ਨੂੰ ਕਹਿ ਦੋ ਬਹੁਤ ਕੰਮ ਕਰਦੀ ਅਗਲਾ ਗੁੱਸਾ ਕਰਦੀ ਲੇਕਿਨ ਵੀ ਟਿੱਚਰ ਕੀਤੀ ਕਿਵੇਂ ਕਰਦੀ ਕੋਈ ਹੈ ਨੀ
0: ਆਪਾਂ ਹਾਰ ਗਏ ਤੇ ਗਏ ਨਾ
1: ਔਖੇ ਬੜੀ
0: ਕੰਟਰੋਵਰਸ਼ੀਅਲ ਆ ਬਾਤ ਇਹ
2: ਕੈਂਚੀ ਸੂਈ
0: ਹੈ
1: ਅੱਛਾ ਕੈਂਚੀ ਤੇ ਸੂਈ
0: ਕੈਂਚੀ ਸੂਈ ਓਕੇ ਇਹ
1: ਕਿੱਥੋਂ ਬੁੱਝ ਹੋਣੀ
0: ਸੀ ਕਿੱਦਾਂ ਇਹ ਕਿੱਦਾਂ ਕਿੱਦਾਂ ਕਿੱਦਾਂ
1: ਟੋਕਾ ਕਾਗਜ਼ ਕੱਟਤਾ
2: ਅੱਛਾ ਕੈਂਚੀ ਖੱਚ ਟੋਕਾ ਖੱਦੀ ਹੁੰਦੀ ਆ ਤੇ ਸੂਈ ਖੱਚਦੀ ਹੁੰਦੀ ਆ
0: ਸੂਈ ਇਕੱਠਾ ਕਰਦੀ ਆ ਤੇ ਹੁਣ ਦੱਸੋ ਵੀ ਹੈਗੀ ਕੀ ਬੁਝਾਰਤ
1: ਵੱਡੀ ਬਹੂ ਨੇ ਟੋਕਾ ਕੀਤਾ ਛੋਟੀ ਬਹੂ ਨੇ ਇਕੱਠਾ ਕੀਤਾ
2: ਵੱਡੀ ਬਹੂ ਨੇ ਟੋਕਾ ਕੀਤਾ ਛੋਟੀ ਬਹੂ ਨੇ ਇਕੱਠਾ ਕੀਤਾ
0: ਓਕੇ
1: ਐਂਡ ਜੋ ਉਹਦਾ ਅੰਕਲ ਕੱਟਾ ਕੀਤਾ ਹੀ ਕਹੀ ਜਾਂਦੇ ਇਹਨਾਂ ਨੂੰ ਤਾਂ ਨੀ ਪਤਾ ਲੱਗਦਾ ਪੁੱਤ ਪਹਿਲਾਂ ਇਹਨਾਂ ਨੇ ਕੁੱਤਾ ਕੀਤਾ ਫਿਰ ਇਹਨਾਂ ਨੇ ਕੱਟਾ ਕੀਤਾ
0: ਕੁੱਤਾ ਕੀਤਾ
1: ਇਹਨਾਂ ਨੇ ਚਿੜੀਆ ਘਰ ਸਵੇਰੇ ਸਵੇਰੇ ਇੱਥੇ ਬਣਾਇਆ ਰੇਡੀਓ ਤੇ
0: ਥੈਂਕ ਯੂ ਤੇ ਗਾ ਤੇ ਬੜੀ ਵਧੀਆ
1: ਸੀ ਨਹੀਂ ਨਹੀਂ
2: ਅੰਬਰ ਨਾਲ ਵੀ ਗੱਲ ਕਰਦੋ
0: ਅੱਛਾ ਅੰਬਰ ਨਾਲ ਵੀ ਲਿਆਓ ਲਿਆਓ ਸਤਿ ਸ਼੍ਰੀ ਅਕਾਲ ਅੰਬਰ
2: ਸਤਿ
0: ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਤੇ ਵੱਡੇ ਹੋ ਗਏ ਹੋ ਤੇ ਤੁਸੀਂ ਹੈ ਤੇ ਤੁਸੀਂ ਐਡੀਆਂ ਸੋਹਣੀਆਂ ਗੱਲਾਂ ਕਰਦੇ ਹੋ ਤੇ ਤੁਸੀਂ ਸਾਨੂੰ ਸੁਣਾਉਂਦੇ ਹੀ ਨਹੀਂ ਰੋਜ਼ ਆਪਣੀ ਆਵਾਜ਼
2: ਹਾਂਜੀ
0: ਤੁਸੀਂ ਤਿਆਰ ਹੋ ਗਏ ਹੋ
2: ਹਾਂਜੀ
0: ਓਕੇ ਕੀ ਖਾਧਾ ਅੱਜ
2: ਹਨੀ ਬ੍ਰੈਡ
0: ਓਹ ਯਮੀ ਯਮੀ
2: ਹਾਂ
0: ਓਕੇ ਤੇ ਕੀ ਸੁਣਾਓਗੇ
2: ਹਾਂਜੀ
0: ਤੁਹਾਡੇ ਕੋਲ ਹੈਗਾ ਕੁਛ ਸੁਣਾਉਣ ਨੂੰ ਕੀ ਗੱਲਾਂ ਕਰਨੀਆਂ
2: ਹਾਂਜੀ ਅੱਜ ਹਾਂਜੀ
0: ਹੈ
2: ਓਗੀ ਓਗੀ
0: ਓਗੀ ਓਗੀ ਅੱਛਾ
1: ਮੈਂ ਕਿਹਾ ਕਹਿੰਦੀ ਓਜੀ ਓਜੀ ਫਿਰ ਓਏ ਓਏ
0: ਹਾਂ ਇੱਕ ਤੇ ਓਗੀ ਓਗੀ ਇੱਕ ਤੇ ਕਾਰਟੂਨ ਹੈਗਾ ਵਾ ਹਨਾ
1: ਨਹੀਂ ਓ ਗਈ ਓ ਗਈ ਆ
0: ਅੱਛਾ ਓ ਗਈ ਤੇ ਓ
1: ਥੋੜਾ ਫਰਕ ਪਾਓ ਵਿੱਚ
0: ਓਕੇ
1: ਹੈ ਟੋਕਾ ਕੀਤਾ ਟਾਈਪ ਚ ਇਕੱਠਾ ਨਾ ਕਰੋ
0: ਅੰਬਰ ਇਹ ਕਿਹੜਾ ਵਾ ਇਹ ਕਾਰਟੂਨ ਵਾਲਾ ਓਗੀ ਆ ਕਿ ਪੰਜਾਬੀ ਵਾਲਾ ਪੰਜਾਬੀ ਵਾਲਾ ਅੱਛਾ ਉਹ ਗਈ ਤੇ ਉਹ ਗਈ
1: ਕਿਤੇ ਫਿਰਦੀ ਆ ਨੈਣ ਗੇੜੇ ਮਾਰਦੀ ਤਾਂ ਨੀ
0: ਹਾਂ ਨਜ਼ਰ
1: ਨਿਗਾਹ
0: ਆਈਸਾਈਟ ਵਾਹ
1: ਆਪਾਂ ਤਾਂ ਸਵੇਰੇ ਸਵੇਰੇ ਅੱਜ ਸਾਰਾ ਕੁਛ ਹੀ ਪੁੱਜੀ ਜਾਂਦੇ
0: ਹੋਰ ਅੱਜ ਧੁੱਪ ਚੜੂਗੀ ਛੇਤੀ
1: ਨਹੀਂ ਧੁੰਦ ਪਊਗੀ ਜਿਵੇਂ ਉਹ ਪਹਿਲਾਂ ਕਹਿ ਕੇ ਗਏ
0: ਥੈਂਕ ਯੂ ਅੰਬਰ ਤੁਸੀਂ ਤਾਂ ਬਹੁਤ ਸੋਹਣਾ ਗੱਲਾਂ ਕਰਦੇ ਹੋ ਤੁਸੀਂ ਥੈਂਕ ਯੂ
2: ਥੈਂਕ ਯੂ ਹੈਵ ਅ ਨਾਈਸ ਡੇ
0: ਥੈਂਕ ਯੂ ਤੁਹਾਡਾ ਦਿਨ ਵਧੀਆ ਵਧੀਆ ਰਹੇ ਤੇ ਨੈਕਸਟ ਸਾਡੇ ਨਾਲ ਮੰਨਤ ਤੇ ਫਤਿਹ ਸਤਿ ਸ਼੍ਰੀ ਅਕਾਲ ਮੰਨਤ ਫਤਿਹ ਉਸ ਤੋਂ ਬਾਅਦ ਫਿਰ ਤੁਸੀਂ ਤਵਨੀਤ ਤੁਸੀਂ ਰੈਡੀ ਰਹੋ ਹਾਂਜੀ ਮੰਨਤ
2: ਸਤਿ ਸ਼੍ਰੀ ਅਕਾਲ ਅੰਕਲ ਜੀ ਦਾ ਮਾਮਾ ਜੀ
0: ਸਤਿ ਸ਼੍ਰੀ ਅਕਾਲ
1: ਭਾਣ ਜੀ ਕੀ ਹਾਲ ਚਾਲ ਮੇਰਾ ਵਧੀਆ
2: ਮੈਂ ਠੀਕ ਹਾਂ ਤੁਸੀਂ ਠੀਕ
1: ਹੋ ਅਸੀਂ ਵੀ ਠੀਕ ਹਾਂ
0: ਆਪਾਂ ਵੀ ਠੀਕ ਹਾਂ ਤੁਸੀਂ ਵਧੀਆ ਤੇ ਆਪਾਂ ਵੀ ਵਧੀਆ
1: ਠੰਡ ਚ ਜੀ ਕਰਦਾ ਸਕੂਲੇ ਜਾਣ ਨੂੰ ਐ ਨੀ ਜੀ ਕਰਦਾ ਵੀ ਬੱਚੇ ਰਜਾਈ ਚ ਹੀ ਪਏ ਜੇ ਰਹੀਏ ਤੇ ਹਨਾ
2: ਨਹੀਂ ਮੇਰਾ ਅੱਜ ਸਵੇਰੇ ਕਰਦਾ ਸੀਗਾ ਪਰ ਮੈਨੂੰ ਆਇਆ ਕਿ ਮੇਰੀ ਅਟੈਂਡੈਂਸ 100 ਆ ਤਾਂ 100 ਹੀ ਰਹਿਣੀ ਆ ਹੁਣ
0: ਅੱਛਾ 100% ਅਟੈਂਡੈਂਸ ਹੈ ਤੁਹਾਡੀ
1: ਪੁਆਇੰਟ ਟੂ ਵੀ ਨੋਟਡ
2: ਮਾਈ ਲਾਰਡ ਅੱਜ ਮੈਂ ਕਿ ਮੇਰੀ ਛੁੱਟੀ ਐ ਸਾਲ ਕਿਤੇ ਤੇ ਟਰਮ 2 ਦਾ ਅੱਧਾ ਵੀ ਹੋ ਗਿਆ ਖਤਮ
0: ਵਾਹ
1: ਟਰਮ 2 ਦੀ ਦੂਜੀ ਟਰਮ ਦੇ ਵਿੱਚ ਵੀ ਇਹਦਾ ਐਂ ਚੱਲ ਰਿਹਾ
0: ਇਹ ਤੇ ਟੀਚਰ ਨਾਲੋਂ ਵੀ ਜ਼ਿਆਦਾ ਪੰਕਚੁਅਲ ਹੈ ਕੁੜੀ ਤੇ
2: ਐਕਚੁਅਲੀ ਯਾ ਸਰ ਟੀਚਰ ਨੇ ਆਸ ਟਾਈਮ ਛੁੱਟੀ ਕੀਤੀ
1: ਸੀ ਆ ਟੀਚਰ ਦੇ ਵਿੱਚ ਵਿੱਚ ਸਟ੍ਰਾਈਕ ਵੀ ਕਰ ਹਟੀ
0: ਹੈ ਟੀਚਰ ਜੈਲਸ ਨਹੀਂ ਫੀਲ ਕਰਦੀ ਤੁਹਾਡੇ ਤੋਂ
2: ਆ ਨਹੀਂ ਉਹ ਤਾਂ ਪ੍ਰਾਊਡ ਫੀਲ ਕਰਦੇ
1: ਮੈਂ ਕਿਹਾ ਟੀਚਰ ਨੇ ਕਹਣਾ ਆ ਜਾ ਤੂੰ ਪੜਾ ਲਾ ਆ ਜੋ ਛੁੱਟੀ ਹੋ ਨਹੀਂ ਲੈਣੀ ਜਦ ਆ ਜਾ ਤੂੰ ਪੜਾ ਲਾ
0: ਫਿਰ ਤੇ ਟੈਕਨੀਕਲ ਹੈ
2: ਰਾਤ ਮੈਂ ਨਾ ਸਾਰੀਆਂ ਰੋਟੀਆਂ ਮੈਂ ਹੀ ਪਕਾਈਆਂ ਸੀਗੀਆਂ
1: ਅੱਛਾ ਪੇਠਣ ਲਾ ਕੇ
0: ਅੱਛਾ
2: ਤੇ ਪਾਪਾ ਦੇ ਕੰਮ ਤੇ ਲਿਜਾਣ ਲਈ ਵੀ ਬਣਾਈਆਂ ਮੈਂ
1: ਐਨ ਜਮਾ ਸਾਈਕਲ ਦੀ ਕਾਠੀ ਵਰਗੀਆਂ ਗੋਲ
0: ਹੈ
2: ਗੋਲ ਨਹੀਂ ਸੀ ਪਰ ਸਵਾਦ ਸੀ
1: ਸਾਈਕਲ ਦੀ ਕਾਠੀ ਗੋਲ ਹੁੰਦੀ ਹੈ ਨਾ
0: ਹੈ ਮੰਨਦ ਹੁੰਦੀ ਹੈ
2: ਨਹੀਂ
1: ਇੱਕ ਪੰਜਾਬ ਵਰਗੀਆਂ ਬਣਾਈਆਂ ਸੀ ਮਤਲਬ ਸਟਰਕਚਰ ਵਾਈਜ਼ ਕਹਿ ਰਹੇ
0: ਨਕਸ਼ੇ ਵਰਗੀਆਂ
2: ਨਹੀਂ ਨਹੀਂ
0: ਹਾਂ
2: ਮੈਂ ਤਾਂ ਕੋਈ ਰੈਂਡਮ ਸ਼ੇਪਸ ਚ ਬਣ ਗਏ ਸੀਗੇ।
0: ਵੈਰੀ ਗੁੱਡ ਮਨਨ, ਤੁਸੀਂ ਤਾਂ ਬਹੁਤ ਬੀਬੀ ਪੁੱਤ।
1: ਉਹ ਜਿਵੇਂ ਬਿਸਕੁਟ ਬਣਾਉਣ ਵਾਲੇ ਚੰਨ ਸਤਾਰੇ ਜਿਹੇ ਮਿਲਦੇ ਹੁੰਦੇ ਆ,
0: ਆਹੋ
1: ਉਹ ਵਿੱਚ ਉਦਾਂ ਬਣਾ ਲੈਣੀਆਂ ਸੀ,
0: ਹੈ ਨਾ। ਉਹ ਕਰ ਸਕਦੇ ਤੁਸੀਂ ਇੱਕ ਨਿੱਕੀ ਪਲੇਟ ਲੈ ਕੇ ਨਾ,
2: ਹਾਂਜੀ,
0: ਉਹਦੇ ਨਾਲ ਕਟਿੰਗ ਹੋ ਸਕਦੀ ਆ,
1: ਜਾਂ ਕੋਲਾਜ ਵਾਲਾ ਉਹ ਜਿਹਦੇ ਜੇ ਬੀ ਸੀ ਡੀ ਕੱਟ ਦੇਵੇ।
0: ਹਾਂ
1: ਕੱਟ ਦੇ ਨਾਲ,
0: ਹਾਂ ਪਾਪਾ ਨੂੰ ਏ ਬੀ ਸੀ ਵਾਲੀਆਂ ਰੋਟੀਆਂ ਦੇਣੀਆਂ।
1: ਪਾਪਾ ਨੇ ਕਿਹੜਾ ਕਿਲੋ ਏ ਬੀ ਸੀ ਉਹ ਪਾ ਦਿਓ। ਆਪਦੇ ਕੋਲ ਹੀ ਸਵੇਰੇ ਸਵੇਰੇ ਗੱਲਾਂ ਬਣਾਈ ਜਾਂਦੇ ਹੋ, ਇੱਦਾਂ ਤਾਂ ਹੋਇਆ ਹੀ ਨਹੀਂ ਕੁਛ।
0: ਹੋਰ ਪਾਪਾ ਨੂੰ ਨਾ ਤੁਸੀਂ ਇੱਦਾਂ ਕਰਿਓ, ਆਰ ਓ ਟੀ ਆਈ ਬਣਾ ਕੇ ਦਿਓ,
1: ਰੋਟੀ।
2: ਮੈਂ ਨਹੀਂ ਰੋਟ ਬਣਾਉਣਾ।
1: ਹਾਂ ਰੋਟ ਤਾਂ ਪੀਰ ਦੇ ਚੜ੍ਹਦੇ ਨਾਲੇ ਉੱਦਾਂ ਦੇ।
0: ਵੈਰੀ ਨਾਈਸ ਮੰਨਤ, ਤੁਸੀਂ ਬਹੁਤ ਬੀਬੀ ਪੁੱਤ।
2: ਮੈਂ ਨਾ ਮੰਮਾ ਲਈ ਇੱਕ ਸਪੈਸ਼ਲ ਹਾਰਡ ਰੋਟੀ ਬਣਾ ਕੇ ਦਿੱਤੀ ਸੀਗੀ,
1: ਉਹ ਮਦਰਸ ਡੇ ਤੇ ਵਿਸ਼ੇਸ਼।
0: ਅੱਛਾ, ਉਹਦੇ ਚ ਕੀ ਸੀ ਸਪੈਸ਼ਲ?
2: ਕੁਛ ਨਹੀਂ ਕਿ ਉਹ ਹਾਰਟ ਸ਼ੇਪ ਸੀ ਤੇ ਉਹ ਛੋਟੀ ਸੀ।
1: ਪਾਪਾ ਦਾ ਬੱਚਾ ਚੀਰ ਜਿਹਾ ਨਹੀਂ ਕੱਢਿਆ।
0: ਅੱਛਾ ਹਾਰਟ ਸ਼ੇਪ, ਮੈਨੂੰ ਲੱਗਾ ਕਹਿੰਦੀ ਵੀ ਮੰਮਾ ਨੂੰ ਮੈਂ ਹਾਰਡ ਰੋਟੀ ਬਣਾ ਕੇ ਦਿੱਤੀ। ਮੈਂ ਮੰਮਾ ਨੂੰ ਕਿਉਂ ਹਾਰਡ?
1: ਆਹ ਗੱਲ ਝੂਠੀ ਬਈ, ਏਦਾਂ ਨਹੀਂ। ਪਾਪਾ ਨੇ ਕਿਹਾ ਸੀ ਐਕਸਟਰਾ ਸੌਫਟ ਬਣਾ ਕੇ ਦੇਣੀ ਆ।
0: ਹਾਂ ਮੈਨੂੰ ਪਤਾ ਨਹੀਂ ਕਿਉਂ ਗਲਤ ਮਲਤ ਜਿਹਾ ਸੁਣ ਲਿਆ ਸਾਰਾ ਕੁਛ ਹੀ,
1: ਜੋ ਬੰਦੇ ਦੇ ਮਨ ਚ ਹੁੰਦਾ। ਮੈਂ ਨਾ ਤੁਹਾਡੇ ਘਰੇ ਲੜਾਈ ਪਵਾਉਂਦੇ, ਆਪਾਂ ਇੱਧਰ ਕਰਦੇ ਹਾਂ ਬੜਾ ਜਿਹਾ।
0: ਮੈਂ ਤਾਂ ਤਾਂਹੀਓ ਪੁੱਛਿਆ, ਮੈਂ ਕਿਹਾ ਮੈਨੂੰ ਤਾਂ ਹਾਰਡ ਰੋਟੀ ਕਿਉਂ ਮੰਮਾ ਨੂੰ ਦਿੱਤੀ ਹੈ ਨਾ, ਮੰਮਾ ਨੂੰ ਤਾਂ ਬੜਾ ਪਿਆਰ ਕਰਦੀ ਹੈ।
2: ਮੈਨੂੰ
0: ਲਿਖ ਕੇ
2: ਭੇਜੋਗੇ? ਲਿਖਿਆ ਹੀ ਹੋਇਆ,
0: ਹੱਥ ਭੇਜੋ ਫਿਰ ਮੈਨੂੰ
1: ਰੋਟੀ ਸ਼ੇਪ ਵਿੱਚ।
0: ਫਿਰ ਆਪਾਂ AI ਤੋਂ
1: ਸੁਣਾਓ
0: ਸੁਣਾਓ।
2: ਇਹਦਾ ਨਾਮ ਹੈਗਾ ਮਾਂ ਪਿਤਾ।

0: ਮੇਰੀ ਮਾਂ, ਮੇਰਾ ਪਿਤਾ।
1: ਵਾਹ, ਬਹੁਤ ਵਧੀਆ ਮਨਤ, ਆਪਣੀਆਂ ਫੀਲਿੰਗਸ ਐਕਸਪਲੇਨ ਕੀਤੀਆਂ ਤੁਸੀਂ ਕਵਿਤਾ 'ਚ।
2: ਵੈਰੀ ਨਾਈਸ ਮਨਤ, ਇਹ ਕਲੈਪਿੰਗ ਬਣਦੀ ਮਨਤ ਦੀ, ਵੈਰੀ ਨਾਈਸ। ਆਹ ਤਾਂ ਬਹੁਤ ਸੋਹਣਾ ਲਿਖਿਆ ਤੁਸੀਂ, ਅਤੇ ਫਤਿਹ ਨਹੀਂ ਪਾਇਆ ਵਿੱਚ ਤੁਸੀਂ
1: ਪੰਗੇ ਲਿਖੇ ਉਹ ਵਿੱਚ,
2: ਮੇਰਾ ਭਰਾ
1: ਨਹੀਂ ਉਹ ਪੰਗੇ ਜਿੱਥੇ ਵਰਡ ਉੱਥੇ ਆਇਆ ਤੁਸੀਂ ਉਹ।
2: ਫੋਟੋ ਨਾ ਭੇਜੋ, ਲਿਖ ਕੇ ਭੇਜੋ।
1: ਰਿਕਾਰਡਿੰਗ ਤਾਂ ਕਿਸੇ ਮੇਮ ਦੀ ਆਵਾਜ਼ ਚ ਕਰਾਉਣੀ, ਲਿੰਡਾ ਬਲਿੰਡਾ
2: ਤੁਸੀਂ ਏਦਾਂ ਕਰੋ, ਤੁਸੀਂ ਰਿਕਾਰਡਿੰਗ ਵੀ ਭੇਜ ਦੋ ਤੇ ਤੁਸੀਂ ਮੈਨੂੰ ਨਾ ਲਿਖ ਕੇ ਵੀ ਭੇਜ ਦੋ ਅੰਗਰੇਜ਼ੀ ਚ।
0: ਠੀਕ
2: ਆ
1: ਅੰਗਰੇਜ਼ੀ ਮਾਂ,
2: ਹਾਂ
0: ਫਤਿਹ ਨਾਲ ਵੀ ਗੱਲ ਕਰ ਲੋ।
2: ਹਾਂਜੀ, ਗਜ਼ਿਲੀਅਨ ਭਰਾ ਮੇਰਾ, ਗਜ਼ਿਲੀਅਨ ਭਰਾ।
1: ਸਤਿ
2: ਸ੍ਰੀ ਅਕਾਲ ਫਤਿਹ
1: ਯਾਰ, ਤੇਰਾ ਕਵਿਤਾ ਚ ਨਾ ਹੀ ਨੀ ਆਇਆ,
2: ਮੈਂ ਪਾਤਾ ਨਾ ਮੇਰਾ ਪਿਆਰਾ ਭਰਾ।
1: ਤੈਨੂੰ ਨੀ ਸੁਣਿਆ ਫਤਿਹ, ਕਈ ਵਾਰ ਉਹ ਵਰਡ ਥੋੜੇ ਸਾਇਲੈਂਟ ਹੁੰਦੇ ਆ।
0: ਦੀਨੇ ਤਾਂ ਪਹਿਲਾਂ ਵੀ ਸੁਣਾਇਆ ਸੀ, ਉਦੋਂ ਮੈਂ ਸੁਣ ਲਈ ਪਰ ਦੀਨੇ ਨਹੀਂ ਲਿਖਿਆ।
2: ਪਰ ਦੀਦੀ ਯਾਰ ਬੜਾ ਸੋਹਣਾ ਲਿਖਦੀ ਆ,
1: ਆਪਣੇ ਆਪਣੇ ਤੇ ਵੀ ਕੋਈ ਕਵਿਤਾ ਕੁਵਿਤਾ ਲਿਖਵਾ ਯਾਰ। ਘਰ ਦਾ ਜੋਗੀ ਜੋਗੜਾ ਤੇ ਬਾਹਰਲਾ ਜੋਗੀ ਸਿੱਧ, ਫਤਿਹ ਆ ਫਤਿਹ ਆ ਫਤਿਹ ਆ।
2: ਭਾਈ ਇਹ ਰੱਖੜੀ ਤੇ ਫਿਰ ਲਿਖੂ ਨਾ, ਜਦੋਂ ਰੱਖੜੀ ਆਊਗੀ ਨਾ ਫਿਰ ਫਤਿਹ ਤੇ ਕਵਿਤਾ ਲਿਖੂਗੀ ਮਨਤ।
1: ਜਾਂ ਉਹ ਵੇਟ ਕਰਦੀ ਹੋਣੀ ਆ ਵੀ ਮੈਂ ਨਾ ਬਿਹੇਵ ਇਹਦਾ ਵਧੀਆ ਹੋ ਜੇ ਤਾਂ ਲਿਖਾਂ।
2: ਨਹੀਂ ਇਹਦਾ ਵਧੀਆ
0: ਮੈਂ ਅੱਜ ਸੁਣਾਉਂਗਾ ਇੱਕ ਗਾਣਾ।
2: ਓਕੇ, ਮੈਨੂੰ ਲੱਗਦਾ ਅੱਜ ਗਿਟਾਰ ਵੀ ਵਜਾਉਣੀ ਨਾਲ, ਹੈ ਨਾ। ਹਾਂਜੀ,
1: ਦੀਦੀ ਵਾਲਾ ਹੀ ਤਾਂ ਨਹੀਂ ਕਿਤੇ, ਮੇਰਾ ਪਿਤਾ ਮੇਰੀ ਮਾਤਾ
0: ਨਹੀਂ,
1: ਅੱਜ ਡਿਫਰੈਂਟ ਆ।
2: ਹਾਂਜੀ।

0: एक गोरखा और दिए फलकारी।
1: बराबर गाया अगले ने
2: ਨਾਲੇ ਸੌਖੀ ਮਿਲ ਜਾਂਦੀ ਇਥੋਂ
1: ਸਹੀ ਆ
2: ਤਵਨੀਤ ਤੁਸੀਂ ਆਉਨੇ ਰਹੋ
0: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ
2: ਸਤਿ ਸ਼੍ਰੀ ਅਕਾਲ ਤਵਨੀਤ ਜੀ ਕੀ ਹਾਲ ਹੈ
0: ਠੀਕ ਹੈ
2: ਅੱਜ ਪਗਾਟਾ ਜਿੱਤ ਕੇ ਆਏ ਜੇ ਕਿ ਉਦਾਂ ਹੀ ਆ ਗਏ ਜੇ
0: ਪਗਾਟਾ ਜਿੱਤੇ
2: ਅੱਛਾ ਪਗਾਟਾ ਜਿੱਤੇ ਹੋ ਤੇ ਅੱਜ ਮੈਂ ਪਛਾਣਿਆ ਨਹੀਂ ਆ ਇਹ ਵੀਰ ਜੀ ਆ ਕਿ ਐਸ਼ਲੀ ਨੇ ਵੀਰ ਜੀ ਫਿਰ ਤੇ ਨੀ ਪਗਾਟਾ ਜਿੱਤੇ
0: ਵੀਰ
2: ਤੁਹਾਡੀ ਤੁਹਾਡੀ ਤੁਹਾਡੀ
1: ਕਹਿੰਦੇ ਸਰਦਾਰ ਜੀ ਐਵੇਂ ਤਾਂ ਨੀ ਕਹਿੰਦੇ ਸਰਦਾਰ ਜੀ
2: ਸਰਦਾਰ ਜੀ ਮੈਨੂੰ ਪਤਾ ਲੱਗਾ ਤੁਸੀਂ ਧੱਕੇ ਨਾਲ ਹੀ ਆਏ ਹੋ
0: ਹਾਂਜੀ
2: ਧੱਕੇ ਨਾਲ ਹੀ ਆਏ ਜੇ ਨਾ
0: ਹਾਂਜੀ
2: ਕਿਹੜੀ ਦੀਦੀ ਦੀ ਵਾਰੀ ਪਹਿਲਾਂ ਆਈ ਸੀ ਇਹ ਦੱਸੋ ਸਭ ਤੋਂ ਛੋਟਾ ਪਹਿਲਾਂ ਫਿਰ ਉਸ ਤੋਂ ਵੱਡਾ ਤੇ ਫਿਰ ਸਭ ਤੋਂ ਵੱਡਾ ਇਹ ਤੇ ਚੱਲ ਠੀਕ ਆ ਤੇ ਕੀ ਸੁਣਾਓਗੇ ਸਰਦਾਰ ਜੀ
0: ਇੱਕ
2: ਰਿਡਲ ਓਕੇ
0: ਉਹ ਕਿਹੜੀ ਚੀਜ਼ ਹੈ ਜਿਹੜੇ ਗਲਾ ਹੁੰਦੇ ਬਾ ਸਿਰ ਨਹੀਂ ਹੁੰਦਾ
2: ਜਿਹਦੀਆਂ ਗੱਲਾਂ ਹੁੰਦੀਆਂ ਵਾ ਪਰ ਸਿਰ ਨਹੀਂ ਹੁੰਦਾ
0: ਗਲਾ ਹੁੰਦਾ ਬਾ ਸਿਰ ਨਹੀਂ ਹੁੰਦਾ
2: ਅੱਛਾ ਜਿਹਦਾ ਗਲਾ ਹੁੰਦਾ ਵਾ
1: ਸਿਰ ਨਹੀਂ ਹੁੰਦਾ
2: ਪਰ ਉਹਦੇ ਗਲੇ ਚ ਸਿਲ ਨਹੀਂ ਹੁੰਦੀ
0: ਤੇ ਬੇਲਾ ਦੰਦ ਟੁੱਟਾ ਹੋਇਆ
2: ਅੱਛਾ ਦੰਦ ਟੁੱਟ ਗਿਆ ਵਾ
0: ਹਾਂਜੀ
2: ਓਹੋ ਲੋ ਤੁਹਾਡਾ ਵੀ ਫਿਰ ਪੇਸਟ ਦਾ ਖਰਚਾ ਬਚ ਗਿਆ ਜੀ
0: ਗਲਾ
2: ਹੈਗਾ ਪਰ ਸਿਰ ਨੀ ਹੈਗਾ ਇਹ ਕੋਈ ਸਿਆਲ ਵਾਲਾ ਕੋਟੀ ਸਵੈਟਰ ਜਿਹਾ ਜਾਪਦਾ ਜਿਹੜਾ ਤਾਂ ਕਰਕੇ ਪਾਈਦਾ ਨਾ ਹਾਈ ਨੈਕ
1: ਉਹ ਤਾਂ ਫਿਰ ਅਸੀਂ ਗਰਮੀ ਵਾਲੀ ਟੀ ਸ਼ਰਟ ਵੀ ਤਾਂ ਕਹਿ ਸਕਦੇ ਹਾਂ
2: ਨੀ ਪਰ ਗਲਾ ਹੁੰਦਾ ਨਾ ਹਾਂ ਪਰ ਉਹਦੀ ਵੀ ਹੁੰਦੀ ਆ ਹਾਂ
1: ਗਲਾ
2: ਹਾਂ ਟੀ ਸ਼ਰਟ
0: ਨਹੀਂ
2: ਹਾਂ ਉਹਦਾ ਗਲਾ ਹੁੰਦਾ ਵਾ ਪਰ ਉਹਦਾ ਸਿਰ ਨਹੀਂ ਹੁੰਦਾ ਸਿਰ ਨਹੀਂ ਹੁੰਦਾ ਯਾਰ ਗਲੇ
1: ਕਿਤੇ ਐਨਾ ਨਾ ਕਰੇ ਤੁਹਾਡੇ ਵਰਗਾ ਹੁੰਦਾ ਜਿਵੇਂ ਉੱਲੂ
0: ਹੈਂ
2: ਪੀਣ ਵਾਲੀ ਪਾਣੀ ਦੀ ਬੋਤਲ
0: ਯੈਸ
2: ਓ ਵਾਹ
1: ਕਈ ਕਈ ਬਾਤਾਂ ਕਾਮਨ ਸੈਂਸ ਕੀ ਹੁੰਦੀ ਹੈ
2: ਕਈ ਤੇ ਤੀਰ ਲੱਗ ਹੀ ਜਾਂਦੇ ਆ ਨਿਸ਼ਾਨੇ ਤੇ ਹੈਂ ਆਹ ਤੇ ਬੜਾ ਵਧੀਆ ਹੋ ਗਿਆ ਤੇ ਵੇਲੇ ਸਿਰ ਹੀ ਬੁੱਝਿਆ ਗਿਆ ਹੈ ਵੀਰ ਜੀ ਸਰਦਾਰ ਸਾਹਿਬ ਹੁਣ ਕਿਹਦੀ ਵਾਰੀ ਆ ਸਰਦਾਰ ਜੀ ਹਾਂਜੀ
0: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ
1: ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ
1: ਕੀ ਹਾਲ ਚਾਲ
0: ਮੇਰਾ ਠੀਕ ਆ ਤੁਹਾਡਾ ਕੀ ਹਾਲ ਆ
2: ਉਹ ਸਾਡਾ ਵੀ ਠੀਕ ਆ ਠੰਡ ਤੇ ਨਹੀਂ ਲੱਗਦੀ
0: ਲੱਗਦੀ
2: ਲੱਗਦੀ ਫਿਰ ਅੱਜ ਛੁੱਟੀ ਕਰ ਲਈਏ
0: ਨਹੀਂ
2: ਕਿਉਂ
0: ਮੈਂ ਸਕੂਲੇ ਜਾਦਾ ਮੇਰੀ ਅਟੈਂਡੈਂਸ ਫਿਰ 96% ਹੋ ਜਾਊਗੀ
2: ਓ ਫਿਰ ਆਪਾਂ ਧੁੱਪ ਕੱਢ ਦਈਏ
0: ਹਾਂਜੀ
2: ਚਲੋ ਫਿਰ ਧੁੱਪ ਕੱਢੀਏ ਆਪਾਂ ਤੇ ਫਿਰ ਤੁਸੀਂ ਧੁੱਪੇ ਧੁੱਪੇ ਸਕੂਲ ਚਲ ਜਾਓ
0: ਔਰ ਹੀ ਨਿਕਲਦੀ ਹੋਈ
2: ਨਿਕਲਦੀ ਹੈ ਅੱਛਾ
0: ਤੇ ਮੈਂ ਸ਼ੁਰੀਆ ਨੂੰ ਹੈਪੀ ਬਰਥਡੇ ਕਰਨਾ
2: ਓਕੇ ਕਰੋ
0: ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ
2: ਟੂ ਯੂ
0: ਯੂ ਹੈਪੀ ਬਰਥਡੇ ਡੀਅਰ ਸ਼ੁਰੀਆ ਹੈਪੀ ਬਰਥਡੇ ਟੂ ਯੂ ਹਿਪ ਹਿਪ
2: ਹੁਰੇ
0: ਹਿਪ ਹਿਪ
2: ਹੁਰੇ
0: ਹਿਪ ਹਿਪ
2: ਹਾਂਜੀ
0: ਹਾਂਜੀ
2: ਥੈਂਕ ਯੂ ਤਵਨੀ ਥੈਂਕ ਯੂ
0: ਤੇ ਮੈਂ ਇੱਕ ਰਿਡਲ ਸੁਣਾਉਂਗੇ
2: ਹਾਂਜੀ
0: ਉਹ ਕਿਹੜੀ ਚੀਜ਼ ਹੈ ਜਿਹਦੇ ਕੋਲ ਜੀਭ ਹੁੰਦੀ ਪਰ ਉਹ ਬੋਲ ਨਹੀਂ ਸਕਦਾ।
2: ਅੱਛਾ, ਜੀਭ ਹੁੰਦੀ ਪਰ ਉਹ ਬੋਲ ਨਹੀਂ ਸਕਦਾ।
0: ਹਾਂਜੀ,
2: ਘਰ ਵਾਲਾ
0: ਨਹੀਂ।
1: ਮੈਨੂੰ ਇਹ ਸਹੀ ਜ਼ਿਆਦਾ ਲੱਗ ਰਿਹਾ, ਹੁਣ ਤਾਂ ਕੋਈ ਆਨਸਰ ਕਰੀ ਜਾਓ, ਇਹੀ ਸਹੀ ਜਵਾਬ ਆ।
2: ਹੋਰ ਕੌਣ? ਇਹਨੂੰ ਵੀ ਸਮਝ ਲੱਗਦੀ ਨਿੱਕੀ ਜੀ ਨੂੰ, ਹੈ ਵੀ ਇਹ ਚੀਜ਼ ਆਉਂਦੀ ਐਵੇਂ। ਹੋਰ ਫਿਰ ਕੌਣ ਹੋ ਸਕਦਾ? ਜੀਭ, ਸੱਪ, ਘਰਵਾਲੇ, ਘਰਵਾਲੇ ਤੋਂ ਸਿੱਧਾ ਹੀ ਸੱਪ ਹੈ।
1: ਮੁੜ ਕੇ ਦੋ ਸੱਸੇ ਵਾਲਾ ਕਹਿ ਦੇਣਾ ਤੁਸੀਂ।
0: ਪਰ ਜੇ ਸੱਪ ਨੇ ਕਰਵਾ ਨੂੰ ਖਾ ਬਾਈਟ ਕੀਤਾ ਫਿਰ ਕਰਵਾ ਬੋਲ ਨਹੀਂ ਸਕਦਾ। ਹਾਂ,
1: ਦੈਟਸ ਦ ਪੁਆਇੰਟ। ਸਹੀ,
2: ਇਹ ਵੀ ਠੀਕ, ਤਾਂ ਹੀ ਉਹ ਤਾਂ ਬੋਲਦਾ ਨਹੀਂ ਆ।
1: ਮੈਂ ਕਿਤੇ ਬਾਈਟ ਨਾ ਹੋ ਜਾ।
2: ਨਹੀਂ, ਦੱਸਿਆ ਹੁੰਦਾ।
1: ਅੱਛਾ, ਪਹਿਲਾਂ ਹੀ ਜ਼ਹਿਰ ਭਰਾਉਣ ਆਇਆ।
2: ਹਾਂ, ਚੱਲ ਅਸੀਂ ਹਾਰ ਗਏ ਪੁੱਤ।
0: ਸ਼ੂ
2: ਹੈ?
1: ਅੱਛਾ,
0: ਸ਼ੂ।
2: ਅੱਛਾ, ਉਹਦੀ ਜੀਪ ਹੁੰਦੀ ਆ। ਹਾਂ,
1: ਤਾਂ ਹੀ ਤਾਂ ਘਰ ਵਾਲੇ ਦਾ ਮੈਚਿੰਗ ਨਿਕਲਿਆ, ਜੁੱਤੀਆਂ ਦਾ ਕੰਮ ਨਹੀਂ ਆ ਕੋਈ।
2: ਥੈਂਕ ਯੂ।
0: ਐਸ਼ਲੀ ਨਾਲ ਗੱਲ ਕਰ ਲੋ।
2: ਹਾਂਜੀ ਹਾਂਜੀ, ਨਿਕਲਿਆ ਤੇ ਸਮਥਿੰਗ ਤਸਮੇ ਵਾਲਾ ਹੀ ਹੈ ਨਾ।
0: ਸ਼ਿਕਾ ਅੰਕਲ ਜੀ ਤੇ ਅੰਕਲ ਜੀ,
2: ਸਤਿ ਸ੍ਰੀ ਅਕਾਲ। ਐਸ਼ਲੀ, ਕੀ ਹਾਲ ਹੈ? ਚੀਟਿੰਗ ਤੇ ਨਹੀਂ ਕਰਦੇ ਕਦੇ?
0: ਹਾਂਜੀ,
2: ਇਹ ਚੀਟਿੰਗ ਕਰ ਜਾਂਦੇ ਮੈਨੂੰ ਲੱਗਦਾ ਸਾਰੇ ਜਣੇ, ਹੈ ਨਾ? ਹਾਂ, ਫਿਰ ਹੁਣ ਕਿੱਦਾਂ, ਫਿਰ ਕੀ ਇਲਾਜ ਕਰੀਏ ਫਿਰ?
0: ਪਤਾ ਨੀ।
2: ਹਾਂ,
0: ਪਤਾ ਨੀ,
2: ਕੁਛ ਤੇ ਕਰਨਾ ਪੈਣਾ ਵਾ।
0: ਮੈਨੂੰ ਪਤਾ ਨੀ ਕੀ ਕਰਨਾ।
2: ਆਪਾਂ ਆਨਲਾਈਨ ਪਗਾਟਾ ਕਰਿਆ ਕਰੀਏ, ਰਿਕਾਰਡਿੰਗ ਕਰਕੇ ਨਾ।
0: ਓਕੇ।
2: ਹੂੰ, ਰੌਕ ਪੇਪਰ ਸੀਜ਼ਰ।
0: ਓਕੇ,
2: ਠੀਕ ਆ।
0: ਹਾਂ,
2: ਚਲੋ ਕੀ ਸੁਣਾਓਗੇ ਫਿਰ?
0: ਬਜਾਲਤ।
2: ਹਾਂਜੀ,
0: ਓਕੇ। ਦੀ ਚੀਜ਼ ਹੈ ਜੋ ਤੁਸੀਂ ਖੱਬੇ ਹੱਥ ਚ ਫੜ ਸਕਦੇ ਹੋ, ਸੱਜੇ ਚ ਨਹੀਂ। ਖੱਬੇ ਹੱਥ ਚ ਫੜ ਸਕਦੇ ਬਟ ਸੱਜੇ ਚ ਨਹੀਂ ਫੜ ਸਕਦੇ।
2: ਖੱਬੇ ਚ ਫੜ ਸਕਦੇ ਪਰ ਸੱਜੇ ਚ ਨਹੀਂ ਫੜ ਸਕਦੇ।
0: ਹਾਂਜੀ,
1: ਸੱਜਾ ਹੱਥ।
2: ਝਾਟੀ ਫੜਿਆ ਗਿਆ। ਥੈਂਕ ਯੂ।
1: ਅੱਜ ਤਾਂ ਦੋਨੋਂ ਅੰਕਲ ਪ੍ਰਾਊਡ ਫੀਲ ਕਰ
0: ਰਹੇ।
2: ਹਾਂਜੀ ਪੁੱਤੂ, ਕਹਿਤਾ ਨਾ ਭੈਣ ਨੇ, ਫਿਰ ਆਪਣਾ ਟਾਈਮ ਬਹੁਤ ਚੱਲ ਜਾਂਦਾ ਨਾ ਉਹ ਚ। ਤੁਸੀਂ ਸਿੰਪਲ ਕਹਿ ਲਓ ਫਿਰ, ਗਾ ਕੇ ਨਾ ਕਰੋ ਨਾ, ਫਿਰ ਟਾਈਮ ਬਹੁਤ ਲੱਗ ਜਾਂਦਾ। ਹੈਪੀ ਬਰਥਡੇ ਸ਼੍ਰੇਆ। ਥੈਂਕ ਯੂ ਪੁੱਤੂ, ਥੈਂਕ ਯੂ। ਤੁਹਾਡਾ ਦਿਨ ਵਧੀਆ ਵਧੀਆ ਰਹੇ। ਥੈਂਕ ਯੂ, ਥੈਂਕ ਯੂ। ਅਤੇ ਨੈਕਸਟ ਸ਼੍ਰੇਆ, ਤੁਸੀਂ ਆਉਂਦੇ ਰਹੋ, ਕੀ ਹਾਲ ਹੈ ਤੁਹਾਡਾ? ਹੈਲੋ, ਉਹ ਸਤਿ ਸ਼੍ਰੀ ਅਕਾਲ ਮਾਣੋ ਬਿੱਲੀ, ਮਿਆਉ ਮਿਆਉ, ਕੀ ਹਾਲ ਆ? ਠੀਕ
0: ਹੈ।
2: ਮਾਣੂ ਬਿੱਲੀ ਦਾ ਬਰਥਡੇ ਆ? ਉਹ ਨਹੀਂ ਯਾਰ, ਨਹੀਂ, ਅੱਜ ਤੇ
0: ਦੀਦੀ ਦਾ,
2: ਅੱਜ ਸ਼੍ਰੇਆ ਦਾ ਬਰਥਡੇ ਆ। ਤੁਸੀਂ ਤੇ ਬੜੇ ਇੰਟੈਲੀਜੈਂਟ ਹੋ ਯਾਰ। ਅੱਛਾ, ਦੀਦੀ 6 ਇਅਰ ਓਲਡ ਹੋ ਗਈ, ਤੁਸੀਂ ਕਿੰਨੇ ਇਅਰ ਹੋ ਗਏ ਹੋ?
0: 4
2: ਓਕੇ, ਤੁਸੀਂ ਵੱਡੇ ਹੋਏ ਫਿਰ ਦੀਦੀ ਤੋਂ ਕੇ?
0: ਨਹੀਂ।
2: ਹਾਂ,
0: ਦੀਦੀ ਵੱਡੀ ਹੈਗੀ।
2: ਦੀਦੀ ਵੱਡੀ ਹੈਗੀ, ਤੁਸੀਂ ਕਿੰਨੇ ਸਾਲ ਛੋਟੇ ਹੋ?
0: ਅੱਛਾ,
2: 2 ਇਅਰਸ। ਓਕੇ, ਬੜੇ ਇੰਟੈਲੀਜੈਂਟ ਹੋ ਯਾਰ, ਤੁਹਾਨੂੰ ਤਾਂ ਸਾਰਾ ਹੀ ਪਤਾ ਵਾ।
0: ਅਗਲੇ ਕੀ ਮੈਂ 4 ਇਅਰਸ ਹੈਗੇ
2: 4 ਇਅਰਸ ਓਕੇ ਓਕੇ ਅੱਜ ਤੇ ਤੁਸੀਂ ਗੱਲਾਂ ਵੀ ਵੱਡੀਆਂ ਵੱਡੀਆਂ ਕਰਨ ਦੇ ਹੋ
0: ਹਾਂਜੀ
2: ਓਕੇ ਕੀ ਸੁਣਾਓਗੇ ਫਿਰ ਅੱਜ
0: ਵਿਸ਼ ਕਰਨਾ ਬਸ ਟਿਊਸ
2: ਹਾਂਜੀ ਹਾਂਜੀ ਕਰੋ ਜੀ ਕਰੋ
0: ਹੈਪੀ ਬਰਥਡੇ
2: ਟੂ ਯੂ
0: ਹੈਪੀ ਬਰਥਡੇ
2: ਟੂ ਯੂ
0: Happy birthday to you. Happy birthday, Dee Dee.
2: Happy
0: birthday.
2: Hip hip hooray. ਆ ਤੇ ਬੜਾ ਸੋਹਣਾ ਵਿਸ਼ ਕੀਤਾ ਵੀ ਤੁਸੀਂ ਦੀਦੀ ਨੂੰ
1: ਤੇ ਕਮਾਲ ਕਰਤੀ
2: ਇਹ ਕਿੱਥੋਂ ਸਿੱਖਿਆ ਇਹ ਤੇ ਬੜਾ ਵਧੀਆ ਤੁਸੀਂ ਵਿਸ਼ ਸਿੱਖਿਆ ਵਾ
0: ਹਾਂਜੀ
2: ਓ ਵੈਰੀ ਨਾਈਸ ਥੈਂਕ ਯੂ ਮਾਨੂ ਬਿੱਲੀ
0: ਬਾਏ
2: ਬਾਏ ਮਾਨੂ ਬਿੱਲੀ ਲਿਆਓ ਫਿਰ ਦੀਦੀ ਨਾਲ ਬਰਥਡੇ ਗੱਲ ਨਾ ਕਰਾ ਦੋ ਗੱਲ ਸਤਿ ਸ੍ਰੀ ਅਕਾਲ ਸ਼੍ਰੇਆ ਐਂਡ ਸ਼੍ਰੇਆ ਕੀ ਹਾਲ ਹੈ ਤੁਹਾਡਾ ਠੀਕ ਠਾਕ ਹੋ ਹੈਪੀ ਹੋ
0: ਤੁਹਾਡਾ
2: ਹਾਲ ਸਾਡਾ ਹਾਲ ਤੇ ਬੜਾ ਵਧੀਆ ਹੋਇਆ ਕਿਉਂਕਿ ਤੁਹਾਡਾ ਬਰਥਡੇ ਹੋਇਆ ਤੇ ਸਾਡਾ ਹਾਲ ਬੜਾ ਵਧੀਆ ਹੋਇਆ
1: ਅਸੀਂ ਆਪ ਹੀ ਕੇਕ ਲੈ ਕੇ ਖਾਈਏ ਫਿਰ
2: ਉਹ ਬਲਬਲ ਸ਼ਾਵਾ ਸ਼ਾਵਾ ਹੈਪੀ ਬਰਥਡੇ ਗਾਣਾ ਸੁਣਾਈਏ ਫਿਰ ਤੁਹਾਨੂੰ ਹੈਪੀ ਬਰਥਡੇ ਵਾਲਾ ਗਾਣਾ ਸੁਣਾਈਏ ਹੈਂ ਚਲੋ ਫਿਰ ਰੈਡੀ
0: Yes.
2: Yeah. Janam

0: ਚੱਕ ਦੇ ਫੱਟੇ
1: ਆਹ ਗਾਣੇ ਦੀ ਗੱਲ ਕਰਦੇ ਸੀ
2: ਮਨਰਤ ਨੂੰ। ਥੈਂਕ ਯੂ ਚੱਕ ਦੇ ਫੱਟੇ ਅੰਕਲ ਜੀ ਐਂਡ ਅੰਕਲ ਜੀ।
0: ਓ ਥੈਂਕ ਯੂ ਥੈਂਕ ਯੂ। ਅੱਜ ਸ਼੍ਰੇਆ ਦਾ
2: ਸੋਹਣਾ ਸੀ,
0: ਸੋਹਣਾ ਸੀ ਨਾ ਇਹ ਸ਼੍ਰੇਆ ਦਾ ਗਾਣਾ ਤੇ ਅੱਜ ਉਹਨੇ ਬਹੁਤ ਵਧੀਆ ਬਣਾਇਆ ਵਾ ਏ ਆਈ ਨੇ। ਮੈਨੂੰ ਵੀ ਬੜਾ ਨਾਈਸ ਲੱਗਾ ਵਾ ਹੈ ਨਾ।
2: ਤੁਸੀਂ ਸੈਂਡ ਕਰ ਦੋ।
0: ਅੱਛਾ ਸੈਂਡ ਕਰ ਦਈਏ। ਕਿੰਨੇ ਪੈਸੇ ਦੋਗੇ?
1: ਕੇਕ ਦਾ ਇੱਕ ਚਮਚਾ
0: ਫਾਈਵ
2: ਵਨ
0: ਨਹੀਂ ਨਹੀਂ
1: ਪਿਗੀ ਬੈਂਕ ਚੋਂ ਜਿਹਨੇ ਨਿਕਲੇ
0: ਹੈ। ਇੱਕ ਵਾਰੀ ਜੇ ਮੈਂ ਹੋਰ ਸੁਣਾ ਦਾਂ ਤੇ ਫਿਰ ਫਾਈਵ ਦੇ ਦੋਗੇ? ਚਲ ਠੀਕ ਆ, ਇੱਕ ਵਾਰੀ ਆਪਾਂ ਫਿਰ ਸੁਣਦੇ, ਮੈਂ ਥੋੜਾ ਜਿਹਾ ਵਿੱਚ ਚੇਂਜ ਕੀਤਾ।

0: बोली
1: ओके सुना दो।
0: कदी हूँ करके कदी हाँ
1: हाँ करके
0: करके ये दे दे मुटारे लंबी
1: बां
0: बां
1: करके
2: गेड़ा दे दे नी
1: मटियारे लम्मी बां करके गेड़ा दे दे नी मटियारे लम्मी बां करके हैप्पी बर्थडे हिप्पी भुर्रे थैंक यू
0: पुपू
1: पुपू पुवा पुपू
0: थैंक यू।
1: तो ताडे लई ना आशीष ने भी बड़े सोहने कार्ड बनाए हैं।
0: थैंक यू
1: हैं मेनू भेजे उन्हें ਤੁਹਾਨੂੰ ਦਊਗੀ ਅੱਜ।
0: ਥੈਂਕ ਯੂ ਸਾਰਿਆਂ ਨੂੰ ਆਸ਼ੀਸ਼ ਨੂੰ।
1: ਥੈਂਕ ਯੂ ਥੈਂਕ ਯੂ ਥੈਂਕ ਯੂ ਭਾਈ ਸਾਰਿਆਂ ਦਾ ਜਿਨ੍ਹਾਂ ਜਿਨ੍ਹਾਂ ਨੇ ਵੀ ਸ਼੍ਰੇਆ ਨੂੰ ਵਿਸ਼ ਕੀਤਾ ਵਾ ਥੈਂਕ ਯੂ। ਅਤੇ ਤੁਹਾਡਾ ਵੀ ਆਸ਼ੀਸ਼ ਕੌਰ ਜੀ ਬਹੁਤ ਧੰਨਵਾਦ, ਤੁਸੀਂ ਤਾਂ ਬੜੇ ਸੋਹਣੇ ਕਾਰਡ ਬਣਾਏ ਹਨ। ਜੈਰਿਕਾ ਤੁਸੀਂ ਆਉਂਦੇ ਰਹੋ ਆਸ਼ੀਸ਼ ਤੁਹਾਡੀ ਇਸ ਤੋਂ ਬਾਅਦ ਵਾਰੀ। ਸਤਿ ਸ਼੍ਰੀ ਅਕਾਲ ਜੈਰਿਕਾ।
0: ਸਤਿ ਸ਼੍ਰੀ ਅਕਾਲ ਅੰਕਲ ਜੀ ਅਤੇ ਅੰਕਲ ਜੀ।
1: ਸਤਿ ਸ਼੍ਰੀ ਅਕਾਲ
2: ਜੀ, ਕੀ ਹਾਲ ਚਾਲ?
0: ਠੀਕ ਹੈ, ਤੁਸੀਂ ਕਿਵੇਂ ਹੋ?
1: ਅਸੀਂ ਵੀ ਠੀਕ ਹਾਂ
2: ਜੀ।
1: ਗਏ ਨਹੀਂ ਸਕੂਲ ਹਲੇ?
0: ਨਹੀਂ ਅਜੇ ਨਹੀਂ ਗਏ।
1: ਓਕੇ, ਕਿੰਨੇ ਵਜੇ ਜਾਂਦੇ ਹੋ?
0: ਉਧਰ ਤਾਂ ਆਪਾਂ 8:30 ਨਿਕਲ ਜਾਂਦੇ ਤੇ ਉਧਰ ਸਕੂਲ 8:45 ਸ਼ੁਰੂ ਹੁੰਦਾ ਵਾ।
1: ਅੱਛਾ ਅੱਛਾ, ਅੱਜ ਧੁੰਦ ਪਈ ਆ ਨਾ, ਅੱਜ 5-10 ਮਿੰਟ ਦਾ ਕੋਈ ਗੱਲ ਨਹੀਂ।
0: ਹਾਂਜੀ, ਹੈ ਧੁੰਦ ਬੜੀ ਪਈ ਹੈ ਇੱਧਰ।
1: ਲੱਤੀ ਨਹੀਂ ਹਲੇ?
0: ਨਹੀਂ, ਕੱਲ ਵੀ ਬੜੀ ਧੁੰਦ ਸੀ।
1: ਓਹੋ, ਇਹ ਪਤਾ ਨਹੀਂ ਕਿਉਂ ਪਈ ਜਾਂਦੀ ਆ।
0: ਧੁੰਦ ਤੋਂ ਬਾਅਦ ਧੁੱਪ ਨਿਕਲ ਗਈ, ਫਿਰ ਗਰਮੀ ਲੱਗੀ ਸਾਨੂੰ।
1: ਤੇ ਤੁਹਾਨੂੰ ਸਕੂਲ ਕੀ ਦੱਸਦੇ ਆ ਕਿਉਂ ਪੈਂਦੀ ਧੁੰਦ?
0: ਉਹ ਦੱਸਦੇ ਨਹੀਂ, ਹਜੇ ਨਹੀਂ ਦੱਸਦੇ।
1: ਅੱਛਾ, ਦੱਸਦੇ ਨਹੀਂ ਹਲੇ?
0: ਨਾ।
1: ਓਕੇ ਓਕੇ, ਤੁਸੀਂ ਵੀ ਨਹੀਂ ਪੁੱਛਦੇ?
0: ਨਹੀਂ, ਮੈਂ ਨਹੀਂ ਪੁੱਛਦੀ, ਮੈਨੂੰ ਨੀਂਦ ਆ।
1: ਮੈਨੂੰ ਨਾ ਇੰਨਾ ਪਈ ਹੈ ਤੇ ਪਈ ਰਹੇ। ਤੁਸੀਂ ਟੀਚਰ ਨੂੰ ਪੁੱਛੋ ਤਾਂ ਸਹੀ ਵੀ ਠੰਡ ਕਿਉਂ ਹੋ ਜਾਂਦੀ ਆ, ਗਰਮੀ ਕਿਉਂ ਹੋ ਜਾਂਦੀ ਕਈ ਵਾਰੀ।
0: ਕਿਸੇ ਨੇ ਪੁੱਛਿਆ ਤੇ ਉਹ
1: ਚਲੋ ਕੋਈ ਨੀ। ਕੀ ਸੁਣਾਓਗੇ ਫਿਰ ਤੁਸੀਂ
0: ਚੁਟਕਲਾ?
1: ਹਾਂਜੀ।
0: ਪੱਪੂ ਡਾਕਟਰ ਕੋਲ ਗਿਆ ਤੇ ਕਹਿੰਦਾ, ਡਾਕਟਰ ਸਾਹਿਬ ਮੇਰੇ ਰਾਤ ਨੂੰ ਸੁਪਨੇ ਵਿੱਚ ਚੂਹੇ ਫੁੱਟਬਾਲ ਖੇਡਦੇ ਨੇ। ਡਾਕਟਰ ਕਹਿੰਦਾ, ਤੁਸੀਂ ਇਹ ਦਵਾਈ ਅੱਜ ਰਾਤ ਨੂੰ ਸ਼ੁਰੂ ਕਰ ਦੋ। ਪੱਪੂ ਕਹਿੰਦਾ, ਕੱਲ ਤੋਂ ਸ਼ੁਰੂ ਕਰ ਲਾ। ਡਾਕਟਰ ਕਹਿੰਦਾ, ਕਿਉਂ? ਪੱਪੂ ਕਹਿੰਦਾ, ਚੂਹਿਆਂ ਦਾ ਫਾਈਨਲ ਮੈਚ ਆ।
2: ਸਹੀ ਆ।
1: ਰੈਟ ਫੁੱਟਬਾਲ ਹੋਣਾ ਅੱਜ?
0: ਹਾਂਜੀ,
1: ਰੈਟ ਪੀਐਲ ਹੈ ਨਾ ਜੈਰਿਕਾ, ਰੈਟ ਪੀਐਲ ਦਾ ਫਾਈਨਲ। ਥੈਂਕ ਯੂ, ਥੈਂਕ ਯੂ ਜੈਰਿਕਾ,
0: ਥੈਂਕ ਯੂ, ਹੈਵ ਅ ਨਾਈਸ ਡੇ।
1: ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆਸੀਸ ਕੌਰ। ਸਤਿ ਸ਼੍ਰੀ ਅਕਾਲ ਆਸੀਸ ਕੌਰ।
0: ਸਤਿ
1: ਸ਼੍ਰੀ ਅਕਾਲ ਆਸੀਸ ਜੀ, ਕੀ ਹਾਲ ਆ?
3: ਤੁਸੀਂ ਕਿਵੇਂ ਹੋ? ਮੈਂ ਠੀਕ ਆ, ਤੁਸੀਂ ਕਿਵੇਂ ਹੋ?
1: ਅਸੀਂ ਵੀ ਵਧੀਆ ਵਾਂ। ਤੁਸੀਂ ਰੋਜ਼ ਹਰ ਲਾਸਟ ਵਿੱਚ ਕਿਉਂ ਆਉਂਦੇ ਹੋ?
3: ਤੁਸੀਂ ਮੈਂ ਲਾਸਟ ਨਹੀਂ ਆਉਂਦੀ, ਤੁਸੀਂ ਮੇਰੀ ਗੱਲ ਲਾਸਟ ਸੁਣਦੇ।
2: ਮੇਰਾ ਤਾਂ ਜਿਹੜਾ ਅੰਕਲ ਹੁੰਦਾ ਵੀ ਮਾਹੌਲ ਪੂਰਾ ਐਨ ਮਗਿਆ ਹੋਵੇ ਬਸ।
3: ਤੁਸੀਂ ਮੇਰੀ ਗੱਲ ਲੇਟ ਸੁਣਦੇ ਹੋ।
1: ਓਹੋ, ਤੇ ਤੁਸੀਂ ਇਹ ਇਹ ਇਹ ਗੱਲ ਤੁਹਾਨੂੰ ਨਾਈਸ ਲੱਗਦੀ ਆ ਕਿ ਤੁਹਾਨੂੰ ਨਹੀਂ ਲੱਗਦੀ? ਤੁਹਾਨੂੰ ਲਾਸਟ ਚ ਆਉਣਾ ਚੰਗਾ ਲੱਗਦਾ ਕਿ ਨਹੀਂ ਚੰਗਾ ਲੱਗਦਾ?
3: ਚੰਗਾ ਲੱਗਦਾ, ਬਟ ਫਿਰ ਉਦੋਂ ਤਾਂ ਜਦੋਂ ਵੀ ਤੁਸੀਂ ਮੇਰਾ ਕਾਲ ਲੈਣੇ ਉਦੋਂ ਮੈਂ ਸਕੂਲ ਪਹੁੰਚਣੀ ਆ।
1: ਓਕੇ ਓਕੇ, ਮਤਲਬ ਇਹ ਨਹੀਂ ਚੰਗਾ ਲੱਗਦਾ ਹਨਾ?
3: ਫਿਰ ਮੇਰਾ ਧਿਆਨ ਬੱਚਿਆਂ ਵੱਲ ਹੋ ਜਾਂਦਾ, ਕੋਈ ਕਦੇ ਇੱਕ ਬੱਚਾ ਖੋਲਦਾ ਬਾਰੀ ਫਿਰ ਦੂਜਾ ਬੱਚਾ ਖੋਲਦਾ।
1: ਓਹੋ, ਫਿਰ ਤੁਸੀਂ ਇਦਾਂ ਕਰਿਆ ਕਰੋ ਨਾ, ਥੋੜਾ ਜਿਹਾ ਪਿੱਛੇ ਖਲੋ ਜਾ ਕਰੋ।
3: ਅੱਜ ਨਾ ਮੈਂ ਪੈਸੇਂਜਰ ਸੀਟ ਤੇ ਲੁਕ ਗਈ ਬਹਿ ਕੇ, ਤੁਹਾਨੂੰ ਪਤਾ ਨਾ ਲੱਗੇ ਵੀ ਮੈਂ ਕਿੱਥੇ ਆ।
1: ਅੱਛਾ, ਮੈਨੂੰ ਲੱਗਦਾ ਜਦੋਂ ਤੁਸੀਂ ਜਾ ਕੇ ਉੱਥੇ ਖਲੋ ਜਾਂਦੇ ਨਾ, ਫਿਰ ਸਾਰੇ ਬੱਚਿਆਂ ਨੂੰ ਹੋਣਾ ਵੀ ਭੱਜ ਕੇ ਅਸੀਂ ਸੀਸ ਨੂੰ ਮਿਲੀਏ, ਸੀਸ ਨੂੰ ਮਿਲੀਏ, ਹੈਨਾ?
3: ਹਾਂਜੀ, ਤੇ ਫਿਰ ਮੈਂ ਹਾਈਡ ਕਰ ਲੂ ਆਏ ਥੱਲੇ ਹੋ ਕੇ, ਤੇ ਫਿਰ ਉਹਨਾਂ ਦੇਖੂਗਾ ਵੀ ਨਹੀਂ ਮੈਂ ਕਿੱਥੇ ਆ।
1: ਪਰ ਉਹਨਾਂ ਨੇ ਤੁਹਾਡੀ ਗੱਡੀ ਪਛਾਣ ਲੈਣੀ ਨਾ, ਤੁਹਾਡੀ ਮੰਮਾ ਪਛਾਣ ਲੈਣੀ ਉਹਨਾਂ ਨੇ।
3: ਮੰਮਾ ਪਛਾਣ ਲੈਣੀ ਆ, ਬਟ ਮੈਨੂੰ ਨਹੀਂ ਨਾ ਪਤਾ ਹੋਊ ਵੀ ਮੈਂ

0: ਹਾਂ ਇਹ ਤੇ ਠੀਕ ਆ,
1: ਲੌਜਿਕ ਹੈਗਾ ਗੱਲ 'ਚ
0: ਹੈ। ਤੁਸੀਂ ਸਗੋਂ ਨਾ ਮੰਮਾ ਲਕਾਇਆ ਕਰੋ, ਆਪ ਤੇ ਤੁਸੀਂ ਦਿਖਦੇ ਹੀ ਨਹੀਂ ਹੋਣੇ ਉਦਾਂ ਵੀ।
2: ਹੋਰ ਮੰਮਾ ਗੱਡੀ ਤਾਂ ਉਹਨਾਂ ਨੂੰ ਪਤਾ ਹੀ ਆ, ਗੱਡੀ ਪਛਾਣ ਲੈਣਗੇ।
0: ਗੱਡੀ ਵੱਡੀ ਲੈ ਦੇਣੇ ਨਾ, ਜਦੋਂ ਕਹਿਣਗੇ ਅਸੀਸ ਕਿੱਥੇ ਗਈ ਤੇ ਅਸੀਸ ਇਕਦਮ ਸਰਪ੍ਰਾਈਜ਼ ਦੇਊਗੀ। ਆਪਣੀ ਉਹ ਵਾਰੀ ਦਾ ਵੇਟ ਕਰਦੀ ਆ, ਅੱਜ ਨੀ ਉਹ ਲੱਭੀ ਜਾਣੀ ਤੁਹਾਡੇ ਕੋਲੋਂ।
2: ਹੈਂ
0: ਅੱਜ ਸ਼੍ਰੇਆ ਦਾ ਬਰਥਡੇ ਆ। ਮੈਂ ਕਾਰਡ ਹੁਣੇ ਵੇਖ ਹੀ ਰਿਹਾ ਵਾਂ, ਮੈਂ ਤੇ ਮੇਰੇ ਤੇ ਸਾਹਮਣੇ ਖੁੱਲਾ ਵਾ ਤੇ ਬੜਾ ਸੋਹਣਾ ਬਣਾਇਆ ਵਾ। ਬੱਲੇ ਬੱਲੇ ਸ਼ਾਵਾ ਸ਼ਾਵਾ ਮਾਣੂ ਬਿੱਲੀ, ਮਾਣੂ ਬਿੱਲੀ ਤੇ ਅਸੀਸ ਆ, ਮਾਣੂ ਬਿੱਲੀ ਤੇ ਅਸੀਸ ਆ, ਸ਼੍ਰੇਆ ਥੋੜੀ ਆ। ਹਾਂ ਉਹਨਾਂ ਦਾ ਜਿਹੜਾ ਛੋਟਾ ਅਸੀਸ ਆ ਉਹਦਾ ਬ੍ਰਦਰ ਆ, ਉਹਦਾ ਬ੍ਰਦਰ। ਓਕੇ ਓਕੇ ਠੀਕ ਆ।
2: Happy birthday to you, happy birthday to you, happy birthday dear Shreya, happy birthday to you, hip hip
0: hooray,
2: hip hip hooray,
0: hanji, ki wish karoge?
2: Baba ji hamesha Shreya nu khush rakhan, chadhdi kala ch rakhan.
1: That's so kind of you.
0: ਹੋਰ
1: ਇੰਨੀਆਂ ਵਧੀਆ ਵਿਸ਼ਸ
0: ਆਲਵੇਜ਼ ਆਈ ਕਰਦੀ ਆ। ਅੱਛਾ
2: ਲਾਈਕ ਦੇ ਦਿਓ ਹਾਂਜੀ ਵਾਲੇ ਬੱਚੇ ਨੂੰ ਨਾ, ਮੈਂ ਹਮੇਸ਼ਾ ਐਂ ਕਹਿੰਨੀ ਹੁੰਦੀ
0: ਆ। ਅੱਛਾ ਐਂ ਹੀ ਕਹਿੰਨੀ ਆ
1: ਜਿਹੜੇ ਬੱਚੇ ਹੁੰਦੇ ਉਹਨਾਂ ਨੂੰ
0: ਸਰ, ਫਿਰ ਸਾਰੇ ਲਾਈਕ ਵੀ ਬੜਾ ਕਰਦੇ ਨਾ
2: ਹਾਂਜੀ
0: ਉਹਨਾਂ ਦੀ ਮੰਮੀ।
2: ਅੱਜ ਨਾ ਮੈਂ ਨਾ ਸ਼੍ਰੇਆ ਨੂੰ ਸਰਪ੍ਰਾਈਜ਼ ਹੀ ਦੇਣਾ ਮੇਰਾ ਕਾਰਡ।
0: ਅੱਛਾ ਹਲੇ ਪਤਾ ਨਹੀਂ ਉਹਨੂੰ, ਤੇ ਮੈਂ ਤੇ ਦੱਸਤਾ ਉਹਨੂੰ ਵੀ ਕਾਰਡ ਬਣਾਇਆ ਵਾ ਨੇ।
2: ਹਾਂਜੀ ਬਟ ਉਹਨੇ ਦੇਖਿਆ ਨਹੀਂ ਨਾ।
0: ਹਾਂ ਹਲੇ ਵੇਖਿਆ ਨਹੀਂ ਆ। ਹਾਂ ਤੇ ਫਿਰ ਅੱਜ ਕੀ ਮਿਲੂਗਾ? ਅੱਜ
2: ਉਹਨੂੰ ਸਪੈਸ਼ਲ ਕਾਰਡ ਮਿਲੂਗਾ।
0: ਨਹੀਂ ਤੁਹਾਨੂੰ ਕੀ ਮਿਲੂਗਾ? ਕੱਪ ਕੇਕ ਮੇਬੀ ਮਿਲ ਜੂਗਾ ਤੇ ਕਿਉਂ ਮੈਂ ਹੈਪੀ ਹਾਂ।
2: ਆਈ ਐਮ ਨੋਟ ਸ਼ੋਰ
0: ਓਕੇ
2: ਸਾਰਾ
0: ਦਿਨ ਲੰਘ ਗਿਆ।
2: ਹਾਂਜੀ ਲਾਈਕ ਸਾਰਾ ਦਿਨ ਦੁਪਹਿਰ ਤੱਕ ਰਾਤ ਤੱਕ ਲੱਗਿਆ।
0: ਓਹੋ ਬਿਜ਼ੀ ਬੜੀ ਰਹਿੰਦੀ ਆ ਨਾ ਕੁੜੀ, ਬਿਜ਼ੀ ਬੜੀ ਰਹਿੰਦੀ ਆ।
2: ਬਿਜ਼ੀ ਨਹੀਂ ਰਹਿੰਦੀ, ਉਹ ਬਾਲਾਂ ਚੀਜ਼ਾਂ ਕਰਨੀਆਂ ਸੀ ਨਾ।
0: ਓਹੋ ਬਿਜ਼ੀ ਬੜੀ ਰਹਿੰਨੀ ਆ, ਮੈਂ ਬਿਜ਼ੀ ਬੜੀ ਰਹਿੰਨੀ ਆ।
2: ਆਈ ਆ ਮੈਂ ਆਈ ਆ
0: ਥੈਂਕ ਯੂ ਜੀਸ ਕੋ। ਥੈਂਕ ਯੂ ਅਤੇ ਸੀ ਵੀ ਸਾਡੇ ਨਾਲ ਅਸੀਸ ਕੌਰ ਰੌਣਕੀ ਅਸੀਸ ਕੌਰ ਅਤੇ ਬਹੁਤ ਬਹੁਤ ਵਧਾਈਆਂ ਭਾਈ ਸ਼੍ਰੇਆ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਥੈਂਕ ਯੂ ਅਤੇ ਇੱਕ ਹੋਰ ਸੀਗਾ ਜਨਮ ਦਿਨ ਮੈਂ ਲੱਭਣ ਦੀ ਕੋਸ਼ਿਸ਼ ਕਰ ਰਿਹਾ ਅਤੇ ਮੈਂ ਜੇ ਤੁਸੀਂ ਹਾਂਜੀ ਸੋ ਇਹਨਾਂ ਦੀ ਧੀ ਰਾਣੀ ਅਰਜੋਈ ਦਾ ਕਹਿੰਦੇ ਨੇ ਕਿ ਅੱਜ ਪਹਿਲਾ ਜਨਮ ਦਿਨ ਹੈ ਬਹੁਤ ਬਹੁਤ ਮੁਬਾਰਕਾਂ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਡੀਅਰ ਅਰਜੋਈ ਹੈਪੀ ਬਰਥਡੇ ਟੂ ਯੂ ਨਵਜੋਤ ਜੀ ਤੁਹਾਨੂੰ ਤੁਹਾਡੇ ਸਾਰੇ ਪਰਿਵਾਰ ਨੂੰ ਰਜੋਈ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਤੰਦਰੁਸਤੀ ਦੇਵੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਸਾਡਾ ਚੁਟਕਲਾ ਦਵਾ ਦਵਾ ਤਿਆਰ ਹੋ ਕੇ ਅਤੇ ਸਾਨੂੰ ਇਸੇ ਤਰ੍ਹਾਂ ਦੇ ਨਾਲ ਬਾਕੀਆਂ ਦੇ ਵਾਂਗੂ ਮਿੱਠੀਆਂ ਮਿੱਠੀਆਂ ਗੱਲਾਂ ਬਾਤਾਂ ਚੁਟਕਲੇ ਬੁਝਾਰਤਾਂ ਸਾਨੂੰ ਸੁਣਾਵੇ ਅਤੇ ਸਾਨੂੰ ਇੰਤਜ਼ਾਰ ਰਹੂਗਾ ਧੰਨਵਾਦ ਤੁਹਾਡਾ ਸਾਡੇ ਨਾਲ ਖੁਸ਼ੀ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਵਧਾਈਆਂ ਹੈਪੀ ਬਰਥਡੇ ਜਿਨ੍ਹਾਂ ਜਿਨ੍ਹਾਂ ਨੇ ਵੀ ਸ਼੍ਰੇਆ ਦੇ ਲਈ ਵਧਾਈਆਂ ਭੇਜੀਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਨਵਜੀਤ ਕੌਰ ਜੀ ਦਿੱਲੀ ਜੂਲਰ ਵਾਲੇ ਕਹਿੰਦੇ ਕਿ ਅੱਜ 22 ਕੈਰਟ ਦਾ ਰੇਟ $200 ਆ ਪ੍ਰਤੀ ਗ੍ਰਾਮ ਦੇ ਹਿਸਾਬ ਦੇ ਨਾਲ ਧੰਨਵਾਦ ਜੀ ਤੁਹਾਡਾ ਇਹਨਾਂ ਅਪਡੇਟਸ ਦੇ ਲਈ ਰੋਜ਼ਾਨਾ ਅਪਡੇਟਸ ਦੇ ਲਈ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਮੰਨਤ ਦੀ ਕਵਿਤਾ ਬਹੁਤ ਹੀ ਸੋਹਣੀ ਸੀ ਪਰਮਾਤਮਾ ਇਹਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਧੰਨਵਾਦ ਜੀ ਤੁਹਾਡਾ ਪ੍ਰੀਤ ਜੀ ਅਤੇ ਮਨਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਸਾਰਿਆਂ ਦਾ ਦਿਨ ਵਧੀਆ ਵਧੀਆ ਰਹੇ ਬਹੁਤ ਮਿਹਰਬਾਨੀ ਤੁਹਾਡਾ ਵੀ ਦਿਨ ਵਧੀਆ ਰਹੇ ਅਤੇ ਸੁਖਚੈਨ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਰਿਚਰਡ ਜੀ ਕਹਿੰਦੇ ਨੇ ਕਿ ਹੈਪੀ ਬਰਥਡੇ ਡਾਰਲਿੰਗ ਸ਼੍ਰੇਆ ਕੌਰ ਸਟੇ ਬਲੈਸਡ ਆਲਵੇਜ਼ ਚੜ੍ਹਦੀ ਕਲਾ ਮਨ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਅਤੇ ਸਮਾਈਲ ਦੇ ਨਾਲ ਐਡੀਲੇਟ ਤੋਂ ਅਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਕਹਿੰਦੇ ਕਹਾਣੀ ਅੱਜ ਦੀ ਬਹੁਤ ਵਧੀਆ ਸੀ ਅਤੇ ਇਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਤੇ ਕਿ ਵੀ ਕਿਸੇ ਦੇ ਨਾਲ ਵੀ ਇੱਦਾਂ ਨਾ ਕਰੋ ਤੁਸੀਂ ਬਲਵੀਰ ਕੌਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਹਾਣੀ ਪਸੰਦ ਕਰਨ ਦੇ ਲਈ ਅਤੇ ਜਤਿੰਦਰਪਾਲ ਜੀ ਕਹਿੰਦੇ ਹੈਪੀ ਬਰਥਡੇ ਸ਼੍ਰੇਆ ਅਤੇ ਐਵਰੀ ਡੇ ਯੂ ਮੇਡ ਅ ਸਮਾਈਲ ਅਤੇ ਇੰਜੋਏ ਯੂਅਰ ਬਿਊਟੀਫੁੱਲ ਡੇ ਵਿਦ ਲੋਟਸ ਔਫ ਫਨ ਐਂਡ ਵੈਗਰੂ ਬਲੈਸ ਯੂ ਗੋਡ ਹੈਲਥ ਗੁੱਡ ਹੈਲਥ ਵੈਲਥ ਐਂਡ ਸਕਸੈਸ ਇਨ ਯੂਅਰ ਲਾਈਫ ਧੰਨਵਾਦ ਜੀ ਤੁਹਾਡਾ ਰਾਕੇਸ਼ ਕੁਮਾਰ ਜੀ ਵੀ ਸ਼੍ਰੇਆ ਅਤੇ ਅਰਜੋਈ ਨੂੰ ਹੈਪੀ ਬਰਥਡੇ ਭੇਜਦੇ ਨੇ ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਕਿਸੇ ਨੇ ਟਿੱਲੇ ਤੋਂ ਸੂਰਤ ਦਿਸਦੀ ਹੈ ਹੇਰਦੀ ਕਿਸੇ ਦੇ ਟਿੱਲੇ ਤੋਂ ਸੂਰਤ ਦਿਸਦੀ ਹੈ ਹੇਰਦੀ ਗਵਾਂਢੀਆਂ ਦੀ ਫੈਂਸ ਤੋਂ ਖੁਸ਼ਬੂ ਆਵੇ ਮੈਨੂੰ ਮਟਰ ਪਨੀਰ ਦੀ ਗੱਭਰੂ ਗੁਰੂ ਘਰ ਮੈਂ ਦੇਖਿਆ ਕੌਲੀਆਂ ਭਰ ਭਰ ਖਾਵੇ ਖੀਰ ਦੀ ਹੌਲੀ ਹੌਲੀ ਮੈਲਬਨ ਸ਼ਹਿਰ ਵਿੱਚ ਠੰਡ ਅਤੇ ਧੁੰਦ ਸੀਨਾ ਜਾਵੇ ਚੀਰ ਦੀ ਕਿਕਲੀ ਕਲੀਰ ਦੀ ਕਿਕਲੀ ਕਲੀਰ ਦੀ ਅਤੇ ਗੁੱਡ
1: ਮੇਰੇ ਵੀਰ ਦੀ
0: ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਟੀਚਰ ਹਸਪਤਾਲ ਮੇਂ ਆਪਰੇਸ਼ਨ ਸੇ ਪਹਿਲੇ ਮਰੀਜ਼ ਕੋ ਬੇਹੋਸ਼ ਕਿਉਂ ਕਰਤੇ ਹੈ ਸਟੂਡੈਂਟ ਅਗਰ ਬੇਹੋਸ਼ ਨਹੀਂ ਕੀਆ ਔਰ ਮਰੀਜ਼ ਆਪਰੇਸ਼ਨ ਕਰਨਾ ਸਿੱਖ ਗਿਆ ਤੋ ਡਾਕਟਰ ਕੋ ਕੌਣ ਪੁੱਛੇਗਾ
1: ਕਹਿੰਦਾ ਇਹ ਵੀ ਹੋ ਸਕਦਾ ਵੀ ਕਦੇ ਬਾਅਦ ਚੋਂ ਡਾਕਟਰ ਨੂੰ ਪਛਾਣ ਕੇ ਕੁੱਟੇ ਨਾ ਆਕੂਪੇਸ਼ਨਲ ਹੈਲਥ ਸੇਫਟੀ ਇਸ਼ੂਜ਼ ਵੀ ਹੋ ਸਕਦੇ
0: ਹਰਮਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਚੜ੍ਹਦੀ ਕਲਾ ਅਤੇ ਤੰਦਰੁਸਤੀ ਦੇਣ ਸਾਰਿਆਂ ਨੂੰ ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਬੜੀ ਵਧੀਆ ਸੀ ਅਤੇ ਥੈਂਕ ਯੂ ਅਤੇ ਹੈਪੀ ਵਾਲਾ ਵੈਨਸਡੇ ਅਤੇ ਸੈਮੀ ਸਾਹਿਬ ਕਹਿੰਦੇ ਵੀ ਬੱਲੇ ਆਰ ਰਹਿਮਾਨ ਕਹਿੰਦੇ ਮੈਨੂੰ ਭੇਜੋ ਮੈਂ ਮਿਊਜ਼ਿਕ ਕਰਨਾ ਲੈ ਦੱਸਿਆ ਇਹ ਜੈਲੀਸੀ ਬੜੀ ਫੀਲ ਕਰਦੇ ਆ ਇੱਕ ਤਾਂ ਨਾ
1: ਕੌਣ ਰਹਿਮਾਨ ਸਾਹਿਬ
0: ਹਾਂ ਇਹ ਨਹੀਂ ਰਹਿਮਾਨ ਸਾਹਿਬ ਤਾਂ ਮੈਨੂੰ ਕਹਿ ਰਿਹਾ ਬਈ ਰਹਿਮਾਨ
1: ਇਹ ਆਪ ਪਪੀਲਰੀ ਬਣਨ ਫਿਰਦੇ
0: ਇਹ ਆਪ ਪਪੀਲਰੀ ਜਾਂ ਪ੍ਰੀਤਮ ਸਿੰਘ ਜਾਂ ਸਮਥਿੰਗ ਕੁਛ ਆਪ ਵੀ ਤਾਂ ਵੱਡੇ ਕਲਾਕਾਰ ਨੇ ਨਹੀਂ ਇਹ ਸੱਚ ਉਹ ਨੇ ਕਿ
1: ਅਨੂ ਮਲਿਕ
0: ਨਹੀਂ ਨਹੀਂ
1: ਜਿਹਦੇ ਤੇ ਦੋਸ਼ ਲੱਗਿਆ ਸੀ ਵੀ ਇਹਨਾਂ ਨੇ ਗਾਣੇ ਚੋਰੀ ਕੀਤੇ
0: ਨਹੀਂ ਦਵਿੰਦਰ ਕੋਹਿਨੂਰ ਸ਼ਿਵਾਨੀ ਗਰਗ ਜੀ ਸਾਰਿਆਂ ਦੇ ਲਈ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਸੋਨੂੰ ਬਰਾੜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਪੈਕਨਮ ਤੋਂ ਅਤੇ ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਨੇ ਕਿ ਭਾਅ ਜੀ ਅਤੇ ਮਾਮਾ ਜੀ ਅੱਜ ਟਾਈਮ ਨਾਲ ਆ ਗਏ ਵਾਜੀਵਾ
1: ਵਾਜੀਵਾ
0: ਇਹ ਤਾਂ ਪਹਿਲੇ ਠੱਪੇ ਲੱਗੇ ਹੁਣ ਤਾਂ ਵਿਚਾਰੇ ਟਾਈਮ ਨਾਲ
1: ਗੁਰਪ੍ਰੀਤ
0: ਜੀ ਕਹਿੰਦੇ ਨੇ ਹੈਪੀ ਬਰਥਡੇ ਸ਼੍ਰੇਆ ਤੇ ਅਰਜੋਈ ਦੇ ਲਈ ਬਹੁਤ ਮਿਹਰਬਾਨੀ ਜੀ ਕੁਲਵੰਤ ਸਿੰਘ ਬਾੜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਧੰਨਵਾਦ ਜੀ ਤੁਹਾਡਾ ਅਤੇ ਹੁਣ ਆਪਾਂ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM 1674 AM

ਤੁਸੀਂ ਵਿਕਟੋਰੀਆ ਪੁਲਿਸ ਵਿੱਚ ਨੌਕਰੀ ਕਰਨ ਲਈ ਉਸ ਤੋਂ ਵੀ ਵੱਧ ਯੋਗ ਹੋ ਜਿੰਨਾ ਤੁਸੀਂ ਸੋਚਦੇ ਹੋ। ਵਧੀਆ ਸ਼ੁਰੂਆਤੀ ਤਨਖਾਹ ਨਾਲ ਸ਼ੁਰੂ ਕਰੋ ਅਤੇ ਨੌਕਰੀ ਦੌਰਾਨ ਦੂਜੀ ਭਾਸ਼ਾ ਦੀ ਵਰਤੋਂ ਕਰਕੇ ਪੱਤੇ ਕਮਾਓ। ਵਿਕਟੋਰੀਆ ਪੁਲਿਸ, ਰਿਕਰੂਟਿੰਗ ਨਾਓ। ਆਥੋਰਾਈਜ਼ਡ ਬਾਈ ਦ ਵਿਕਟੋਰੀਅਨ ਗਵਰਨਮੈਂਟ, ਮੈਲਬਰਨ।

ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ 'ਤੇ ਝਾਤ ਮਾਰਨ ਦਾ। ਅੱਜ 13 ਤਰੀਕ ਆ ਮਈ ਦਾ ਮਹੀਨਾ, ਅੱਜ ਬੁੱਧਵਾਰ ਦਾ ਦਿਨ। ਉਹ ਵੇਖਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਖਬਰਾਂ ਤੋਂ ਕਰਦੇ ਹਾਂ ਸ਼ੁਰੂਆਤ। ਸਭ ਤੋਂ ਪਹਿਲੀ ਖਬਰ ਅਮਰੀਕਾ ਤੋਂ ਆ ਰਹੀ ਆ, ਜਿੱਥੇ ਹੁਣ ਚੱਲ ਰਹੀ ਲੜਾਈ ਦੇ ਦਰਮਿਆਨ ਅਮਰੀਕਾ ਦੇ ਉੱਤੇ ਵੀ ਅਸਰ ਪੈਣਾ ਸ਼ੁਰੂ ਹੋ ਚੁੱਕਾ ਸੀ। ਉੱਥੇ ਹੁਣ ਤੇਲ ਦੀਆਂ ਕੀਮਤਾਂ ਇਸ ਟਾਈਮ ਦੇ ਉੱਤੇ ਅਮਰੀਕਾ ਦੇ ਲੋਕਾਂ ਨੂੰ ਵੀ ਤੰਗ ਪਰੇਸ਼ਾਨ ਕਰਨ ਲੱਗ ਪਈਆਂ ਨੇ। ਇਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਅਮਰੀਕਾ ਦੇ ਵਿੱਚ ਪੈਟਰੋਲ ਤੋਂ ਫੈਡਰਲ ਟੈਕਸ ਹਟਾਉਣ ਦੀ ਤਿਆਰੀ ਦੇ ਵਿੱਚ ਹੈ ਸ਼ਾਇਦ ਟਰੰਪ ਸਰਕਾਰ। ਹਾਲਾਂਕਿ ਇਹ ਫੈਸਲਾ ਸਿਰਫ ਅਤੇ ਸਿਰਫ ਟਰੰਪ ਦੇ ਹੱਥਾਂ ਦੇ ਵਿੱਚ ਨਹੀਂ ਆ। ਵੇਖਣ ਵਾਲੀ ਚੀਜ਼ ਰਹੂਗੀ ਕਿ ਇਹਨੂੰ ਕਿੱਦਾਂ ਅਤੇ ਕਿਵੇਂ ਅਤੇ ਕਿਹੜੀ ਹੱਦ ਤੱਕ ਲਾਗੂ ਕੀਤਾ ਜਾਂਦਾ। ਪਰ ਇਰਾਨ ਦੇ ਨਾਲ ਜੰਗ ਅਮਰੀਕਾ ਨੂੰ ਵੀ ਮਹਿੰਗੀ ਪਈ ਆ, ਇਹ ਚੀਜ਼ ਤਾਂ ਜ਼ਰੂਰ ਪ੍ਰਤੱਖ ਵੇਖੀ ਜਾ ਸਕਦੀ ਹੈ। ਅਮਰੀਕੀਆਂ ਨੂੰ ਰਾਹਤ ਦੇਣ ਦੇ ਲਈ ਪੈਟਰੋਲ ਦੇ ਉੱਤੇ ਲੱਗੀ ਜੋ ਫੈਡਰਲ ਦੇ ਵੱਲੋਂ ਟੈਕਸ ਹੁੰਦੀ ਹੈ ਉਹਨੂੰ ਹਟਾਉਣ ਦੀਆਂ ਤਿਆਰੀਆਂ ਇਸ ਟਾਈਮ ਟਰੰਪ ਕਰ ਰਹੇ ਨੇ। ਹਾਲਾਂਕਿ ਰਾਸ਼ਟਰਪਤੀ ਦਾ ਇਹ ਫੈਸਲਾ ਜਿਹੜਾ ਵਾ ਉਹ ਆਪਣੇ ਤੌਰ ਦੇ ਉੱਤੇ ਲਾਗੂ ਨਾ ਕਰਕੇ ਉਹਨਾਂ ਨੂੰ ਸੰਸਦ ਯਾਨੀ ਕਿ ਕਾਂਗਰਸ ਦੀ ਮਨਜ਼ੂਰੀ ਜਿਹੜੀ ਆ ਉਹ ਲੈਣੀ ਲਾਜ਼ਮੀ ਆ। ਦੋਵਾਂ ਪਾਰਟੀਆਂ ਦੇ ਆਗੂ ਜੇਕਰ ਰੋਜ਼ਮਰਾ ਦੇ ਕੰਮਾਂ ਦੇ ਲਈ ਵਾਹਨਾਂ ਦੇ ਉੱਤੇ ਨਿਰਭਰ ਆਮ ਲੋਕਾਂ ਅਤੇ ਕਾਰੋਬਾਰੀਆਂ ਨੂੰ ਰਾਹਤ ਦਿਵਾਉਣ ਦੇ ਲਈ ਟੈਕਸ ਹਟਾਉਣ ਦੀ ਮੰਗ ਕਰ ਰਹੇ ਨੇ। ਸੋ ਅਜਿਹੇ ਦੇ ਵਿੱਚ ਹੁਣ ਇਹ ਯਾਨੀ ਕਿ ਟ੍ਰਿਪਲ ਏ ਮੋਟਰ ਕਲੱਬ ਦੇ ਅਨੁਸਾਰ ਸੋਮਵਾਰ ਦੇ ਦਿਨ ਪੈਟਰੋਲ ਦੀ ਔਸਤ ਕੀਮਤ ਜਿਹੜੀ ਆ ਉਹ $4.52 ਅਮਰੀਕੀ ਡਾਲਰ ਪ੍ਰਤੀ ਗੈਲਨ ਦੇ ਉੱਤੇ ਸੀ। ਜੰਗ ਸ਼ੁਰੂ ਹੋਣ ਤੋਂ ਪਹਿਲਾਂ ਇਹੀ ਕੀਮਤ ਜਿਹੜੀ ਆ $3 ਦੇ ਲਗਭਗ ਜਾਂ ਇਸ ਤੋਂ ਹੇਠਾਂ ਸੀ। ਸੋ ਤਕਰੀਬਨ 50% ਇਹਦੇ ਵਿੱਚ ਵਾਧਾ ਕਈਆਂ ਥਾਵਾਂ ਦੇ ਉੱਤੇ ਨੋਟ ਕੀਤਾ ਗਿਆ। ਇਸ ਵੇਲੇ ਪੈਟਰੋਲ ਦੇ ਉੱਤੇ $18.04 ਅਤੇ ਡੀਜ਼ਲ ਦੇ ਉੱਤੇ $24.04 ਜਿਹੜਾ ਪ੍ਰਤੀ ਗੈਲਨ ਜਿਹੜਾ ਫੈਡਰਲ ਦੇ ਵੱਲੋਂ ਟੈਕਸ ਲੱਗਦਾ ਹੈ, ਇਸ ਨੂੰ ਹਟਾਉਣ ਦੀ ਗੱਲ ਕਹੀ ਜਾ ਰਹੀ ਆ। ਰਾਸ਼ਟਰਪਤੀ ਟਰੰਪ ਨੇ ਇਹ ਕਿਹਾ ਕਿ ਹਾਲਾਤ ਠੀਕ ਹੋਣ ਤੱਕ ਇਹ ਟੈਕਸ ਸ਼ਾਇਦ ਹਟਿਆ ਹੀ ਰਹੇਗਾ। ਉਹਨਾਂ ਦਾ ਇਹ ਕਹਿਣਾ ਕਿ ਭਾਵੇਂ ਇਹ ਟੈਕਸ ਛੋਟੀ ਛੋਟੀ ਜੀ ਛੋਟ ਜਾਪਦੀ ਆ, ਪਰ ਮਹਿੰਗਾਈ ਦੀ ਮਾਰ ਝੱਲ ਰਹੇ ਪਰਿਵਾਰਾਂ ਅਤੇ ਕਾਰੋਬਾਰੀਆਂ ਦੇ ਲਈ ਇੱਕ ਵੱਡੀ ਮਦਦ ਸਾਬਤ ਹੋਣ ਜਾ ਰਹੀ ਹੈ। ਹਾਲਾਤਾਂ ਦੇ ਨਾਲ ਨਜਿੱਠਣ ਦੇ ਲਈ ਅਮਰੀਕਾ ਨੇ ਆਪਣੇ ਰਣਨੀਤਿਕ ਭੰਡਾਰ ਦੇ ਵਿੱਚੋਂ ਫਿਲਹਾਲ ਲੱਖਾਂ ਬੈਰਲ ਜਿਹੜੇ ਤੇਲ ਉਹ ਛੱਡੇ ਨੇ, ਰਿਲੀਜ਼ ਕੀਤੇ ਨੇ। ਸਮੁੰਦਰੀ ਰਸਤੇ 'ਤੇ ਆ ਰਿਹਾ ਰੂਸੀ ਅਤੇ ਇਰਾਨੀ ਤੇਲ ਦੀਆਂ ਖੇਪਾਂ ਤੋਂ ਜਿਹੜੀਆਂ ਪਾਬੰਦੀਆਂ ਵੀ ਹਟਾਈਆਂ ਨੇ। ਇਸ ਤੋਂ ਇਲਾਵਾ ਮੱਧ ਪੂਰਬ ਦੇ ਵਿੱਚ ਤੇਲ ਦੇ ਉੱਤੇ ਨਿਰਭਰ ਦੇਸ਼ਾਂ ਦੇ ਨਾਲ ਵੀ ਗੱਲਬਾਤ ਚੱਲ ਰਹੀ ਹੈ। ਫੈਡਰਲ ਟੈਕਸ ਦੇ ਰਾਹੀਂ ਸੜਕਾਂ ਅਤੇ ਜਨਤਕ ਆਵਾਜਾਈ ਪ੍ਰੋਜੈਕਟਾਂ ਦੇ ਲਈ ਸਾਲਾਨਾ $23 billion ਤੋਂ ਵੱਧ ਦਾ ਮਾਲੀਆ ਇਕੱਠਾ ਹੁੰਦਾ ਵਾ। ਸੋ ਇਹਦੇ ਨਾਲ ਅਮਰੀਕੀ ਭੰਡਾਰ ਦੇ ਉੱਤੇ ਵੀ ਅਸਰ ਪਊਗਾ। ਸੋ ਇਸ ਟਾਈਮ ਦੇ ਉੱਤੇ ਇਸ ਜੰਗ ਦੇ ਅਸਰ ਪ੍ਰਤੱਖ ਦਿਖਾਈ ਦੇਣ ਲੱਗ ਪਏ ਨੇ, ਭਾਵੇਂ ਉਹ ਅਮਰੀਕਾ ਹੀ ਕਿਉਂ ਨਾ ਹੋਵੇ। ਇਸੇ ਦੇ ਦਰਮਿਆਨ ਟਰੰਪ ਦੇ ਨਾਲ ਸੰਬੰਧਿਤ ਇੱਕ ਹੋਰ ਖਬਰ ਚਰਚਾ ਦਾ ਵਿਸ਼ਾ ਸੀ ਕਿ ਟਰੰਪ ਆਪਣੀ ਡਾਕਟਰੀ ਜਾਂਚ 26 ਤਰੀਕ ਨੂੰ ਕਰਵਾਉਣ ਜਾ ਰਹੇ ਨੇ। ਸੋ 26 ਮਈ ਨੂੰ ਜਿਹੜਾ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਹੈ ਉਹਦੇ ਵਿੱਚ ਆਪਣਾ ਸਾਲਾਨਾ ਚੈੱਕਅਪ ਕਰਵਾਉਣ ਦੇ ਲਈ ਜਾਣਾ ਨੇ। ਨਾਲ ਕਹਿੰਦੇ ਨੇ ਕਿ ਡੈਂਟਲ ਚੈੱਕਅਪ ਵੀ ਕਰਵਾਉਣਗੇ। ਅਗਲੇ ਮਹੀਨੇ ਇਹਨਾਂ ਨੇ 80ਆਂ ਦੇ ਹੋ ਜਾਣਾ ਵਾ। ਸੋ ਸੱਤਾ ਦੇ ਵਿੱਚ ਪਰਤਣ ਤੋਂ ਮਗਰੋਂ ਇਹ ਚੌਥਾ ਉਹਨਾਂ ਦਾ ਜਨਤਕ ਮੈਡੀਕਲ ਦੌਰਾ ਹੋਵੇਗਾ। ਇਸ ਦੇ ਦਰਮਿਆਨ ਹੋਰ ਵੀ ਉਹ ਵੀ ਹੋ ਸਕਦੇ ਨੇ ਜਿਹੜੇ ਕਿ ਜਨਤਕ ਨਹੀਂ ਕੀਤੇ ਜਾਂਦੇ। ਸੋ ਵਾਈਟ ਹਾਊਸ ਨੇ ਸਪਸ਼ਟ ਕੀਤਾ ਕਿ ਇਹ ਇੱਕ ਨਿਯਮਿਤ ਜਾਂਚ ਆ, ਕੋਈ ਕਿਸੇ ਕਿਸਮ ਦੀ ਕੋਈ ਸਮੱਸਿਆ ਉਹਨਾਂ ਨੂੰ ਸਿਹਤ ਸੰਬੰਧ ਦੇ ਵਿੱਚ ਨਹੀਂ ਆ। ਪਿਛਲੇ ਸਾਲ ਅਪ੍ਰੈਲ ਦੇ ਵਿੱਚ ਹੋਈ ਜਾਂਚ ਦੇ ਦਰਮਿਆਨ ਡਾਕਟਰਾਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਫਿੱਟ ਵੀ ਐਲਾਨਿਆ ਸੀ। ਹਾਲਾਂਕਿ ਬਾਅਦ ਦੇ ਵਿੱਚ ਪੈਰਾਂ ਦੀ ਸੋਜਿਸ਼ ਦੇ ਕਾਰਨ ਉਹਨਾਂ ਦੀ ਜਾਂਚ ਦੁਬਾਰਾ ਤੋਂ ਹੋਈ ਸੀ ਅਤੇ ਨਾੜੀਆਂ ਦੇ ਵਿੱਚ ਖੂਨ ਇਕੱਠਾ ਹੋਣ ਦੀ ਸਮੱਸਿਆ ਸਾਹਮਣੇ ਆਈ ਸੀ। ਡਾਕਟਰਾਂ ਦੇ ਅਨੁਸਾਰ 2020 ਦੇ ਮੁਕਾਬਲੇ ਟਰੰਪ ਦਾ ਭਾਰ 20 ਪਾਉਂਡ ਘੱਟ ਗਿਆ। ਟਰੰਪ ਨੇ ਸੋਮਵਾਰ ਦੇ ਦਿਨ ਇਹ ਕਿਹਾ ਸੀ ਕਿ ਹਾਲੇ ਉਹ ਖੁਦ ਨੂੰ 50 ਸਾਲਾਂ ਵਾਂਗ ਹੀ ਤੰਦਰੁਸਤ ਮਹਿਸੂਸ ਕਰ ਰਹੇ ਨੇ। ਉਹ ਆਪਣੀ ਸਿਹਤ ਦੇ ਪੱਖੋਂ ਕੋਈ ਕਿਸੇ ਕਿਸਮ ਦੇ ਕੋਈ ਊਣੇ ਢਿੱਲੇ ਮੱਠੇ ਨਹੀਂ ਆ ਜਾਣੀ।

ਕਿ ਉਹ ਪੂਰੇ ਹਾਲੇ ਸਿਹਤ ਪੱਖੋਂ ਤੰਦਰੁਸਤ ਨੇ। ਇੱਧਰ ਈਰਾਨ ਦੀ ਗੱਲ ਕਰੀਏ ਤਾਂ ਈਰਾਨ ਦੇ ਵੱਲੋਂ ਇੱਕ ਵਾਰੀ ਫਿਰ ਤੋਂ ਦਬਕਾ ਮਾਰਿਆ ਗਿਆ। ਈਰਾਨ ਨੇ ਚੇਤਾਵਨੀ ਦਿੱਤੀ ਆ ਕਿ ਤਹਿਰਾਨ ਹਾਲੇ ਵੀ ਬੰਦੂਕ ਦੇ ਘੋੜੇ ਦੇ ਉੱਤੇ ਉਂਗਲ ਰੱਖ ਕੇ ਬੈਠਾ, ਯਾਨੀ ਕਿ ਜੇਕਰ ਗੱਲਬਾਤ ਦੇ ਰਾਹੀਂ ਸਮਝੌਤਾ ਹੁੰਦਾ ਤਾਂ ਠੀਕ ਆ, ਜਿਹਦੀ ਕਿ ਦੋਵੇਂ ਤਰ੍ਹਾਂ ਉਡੀਕ ਕਰ ਰਹੇ ਨੇ, ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਫਿਰ ਉਹ ਵੀ ਅੱਗੋਂ ਤਿਆਰ ਬਾਰ ਤਿਆਰ ਨੇ। ਇਹ ਬਿਆਨ ਆਇਆ ਕਿਉਂ? ਕਿਉਂਕਿ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਸੀ ਕਿ ਜੰਗਬੰਦੀ ਆਪਣੇ ਆਖਰੀ ਸਾਹਾਂ ਦੇ ਉੱਤੇ ਆ, ਯਾਨੀ ਕਿ ਜੰਗਬੰਦੀ ਜਿਹੜੀ ਆ ਉਹ ਖਤਮ ਹੋਣ ਵਾਲੀ ਆ, ਅਤੇ ਫਿਰ ਦੁਬਾਰਾ ਗੋਲੀਆਂ ਚੱਲ ਸਕਦੀਆਂ ਨੇ, ਇੱਦਾਂ ਦੇ ਅਸਿੱਧੇ ਤਰੀਕੇ ਦੇ ਨਾਲ ਸੰਕੇਤ। ਇਸੇ ਦੇ ਧਿਆਨ ਦੇ ਵਿੱਚ ਰੱਖਦਾ ਈਰਾਨ ਦਾ ਵੀ ਫਿਰ ਅੱਗੋਂ ਬਿਆਨ ਆਇਆ। ਦੱਸ ਦੇਈਏ ਕਿ ਈਰਾਨ ਦੀ ਜਿਹੜੀ ਸ਼ਾਂਤੀ ਸੰਬੰਧੀ 14 ਨੁਕਾਤੀ ਤਜਵੀਜ਼ ਆ, ਉਹਨੂੰ ਟਰੰਪ ਨੇ ਕੂੜੇ ਦਾ ਢੇਰ ਕਰਾਰ ਦਿੱਤਾ ਸੀ। ਈਰਾਨੀ ਸਰਕਾਰ ਦੀ ਤਰਜਮਾਨੀ ਜਿਹੜੇ ਕਰ ਰਹੇ ਨੇ ਇਸ ਟਾਈਮ ਦੇ ਉੱਤੇ ਫਾਤਿਮਾ ਮੋਹਾਜ਼ ਈਰਾਨੀ, ਸੋ ਉਹਨਾਂ ਨੇ ਦੇਸ਼ ਦੇ ਫੌਜੀ ਰੁਪਈਏ ਦੇ ਉੱਤੇ ਚੌਕਸੀ ਭਰੀ ਤਿਆਰੀ ਜਿਹੜੀ ਦੱਸੀ ਆ। ਸੋ ਈਰਾਨੀ ਸਟੂਡੈਂਟ ਨਿਊਜ਼ ਏਜੰਸੀ ਆ ਜਿਹਦੇ ਹਵਾਲੇ ਦੇ ਨਾਲ ਇਹ ਕਿਹਾ ਗਿਆ ਕਿ 40 ਦਿਨਾਂ ਤੱਕ ਆਪਾਂ ਦੁਨੀਆ ਦੀ ਸਭ ਤੋਂ ਵੱਡੀ ਫੌਜੀ ਤਾਕਤ ਦੇ ਨਾਲ ਲੋਹਾ ਲਿਆ ਵਾ, ਅਸੀਂ ਹਾਲੇ ਬੰਦੂਕ ਦਾ ਘੋੜਾ ਫੜੀ ਬੈਠੇ ਹਾਂ, ਗੱਲਬਾਤ ਦੇ ਰਾਹੀਂ ਜੇਕਰ ਕੋਈ ਸਮਝੌਤਾ ਹੁੰਦਾ ਤਾਂ ਠੀਕ ਆ। ਦੱਸ ਦੇਈਏ ਕਿ 28 ਫਰਵਰੀ ਤੋਂ ਇਹ ਜੰਗ ਸ਼ੁਰੂ ਹੋਈ ਸੀ, ਕੁੱਲ ਮਿਲਾ ਕੇ 40 ਦਿਨਾਂ ਬਾਅਦ ਵਾਸ਼ਿੰਗਟਨ ਅਤੇ ਤਹਿਰਾਨ ਦੇ ਦਰਮਿਆਨ 8 ਅਪ੍ਰੈਲ ਨੂੰ ਜੰਗਬੰਦੀ ਸ਼ੁਰੂ ਹੋਈ ਸੀ। ਸੋ ਇਸੇ ਗੱਲਬਾਤ ਦੇ ਦਰਮਿਆਨ ਹਾਲੇ ਵੀ ਇਹ ਗੱਲਬਾਤ ਦੀ ਹੀ ਪ੍ਰਕਿਰਿਆ ਚੱਲ ਰਹੀ ਆ। ਸੋ ਉਹਨਾਂ ਦਾ ਇਹ ਵੀ ਕਹਿਣਾ ਕਿ ਇਸਲਾਮਿਕ ਰਿਪਬਲਿਕ ਦੀ ਜਿਹੜੀ ਤਰਜੀਹ ਲਗਾਤਾਰ ਸੰਘਰਸ਼ ਦੀ ਥਾਂ ਦੇ ਉੱਤੇ ਸਫਾਰਤੀ ਹੱਲ ਰਿਹਾ ਵਾ, ਪਰ ਜੇਕਰ ਨਹੀਂ ਹੋ ਰਿਹਾ ਤਾਂ ਫਿਰ ਮਾਰੀਦਿਆਂ ਦੋਵਾਂ ਪਾਸਿਆਂ ਨੂੰ ਹਥਿਆਰ ਚੁੱਕਣੇ ਪੈਂਦੇ ਆ। ਉਹਨਾਂ ਦਾ ਇਹ ਕਹਿਣਾ ਕਿ ਸਾਡਾ ਮੁੱਖ ਧਿਆਨ ਜਿਹੜਾ ਸਥਾਈ ਅਮਲ ਦੇ ਉੱਤੇ ਆ। ਜੰਗ ਦੇ ਦਰਮਿਆਨ ਲਾਈਆਂ ਗਈਆਂ ਸਖ਼ਤ ਡਿਜੀਟਲ ਪਾਬੰਦੀਆਂ ਦਾ ਜ਼ਿਕਰ ਕਰਦਿਆਂ ਉਹਨਾਂ ਦਾ ਇਹ ਕਹਿਣਾ ਕਿ ਪ੍ਰਸ਼ਾਸਨ ਇੰਟਰਨੈੱਟ ਸੰਪਰਕ ਨੂੰ ਜਿਹੜਾ ਬੁਨਿਆਦੀ ਹੱਕ ਦੇ ਵਜੋਂ ਵੇਖਦਾ ਵਾ, ਅਤੇ ਇਹ ਹੱਕ ਵੀ ਸਾਡੇ ਲੋਕਾਂ ਦੇ ਕੋਲ ਇਸ ਟਾਈਮ ਨਹੀਂ ਆ। ਉਹਨਾਂ ਦਾ ਇਹ ਕਹਿਣਾ ਕਿ ਸਰਕਾਰ ਦੀ ਪਹੁੰਚ ਇੰਟਰਨੈੱਟ ਸਮੇਤ ਸਾਰੇ ਬੁਨਿਆਦੀ ਢਾਂਚੇ ਤੱਕ ਬਰਾਬਰ ਪਹੁੰਚ ਯਕੀਨੀ ਬਣਾਉਣ ਦੀ ਆ। ਉਹ ਇੰਟਰਨੈੱਟ ਪਹੁੰਚ ਦੇ ਲਈ ਸ਼ਹਿਰੀ ਹੱਕਾਂ ਦੇ ਵਜੋਂ ਮਾਨਤਾ ਦਿੰਦੇ ਨੇ। ਸੋ ਅਜਿਹੇ ਦੇ ਵਿੱਚ ਹੁਣ ਵੇਖਣ ਵਾਲੀ ਚੀਜ਼ ਹੈ ਕਿ ਅੱਗੇ ਇਹ ਲੜਾਈ ਕਿਹੜੇ ਪਾਸੇ ਜਾਂਦੀ ਹੈ। ਵੈਸੇ ਮਾਹਰਾਂ ਦੇ ਰਲਵੇਂ ਮਿਲਵੇ ਜੇ ਦੇ ਉੱਤੇ ਵਿਚਾਰ ਨੇ, ਘੱਟ ਹੀ ਮਾਹਰ ਇਸ ਟਾਈਮ ਦੇ ਉੱਤੇ ਮੰਨ ਰਹੇ ਨੇ ਕਿ ਫਿਰ ਦੁਬਾਰਾ ਤੋਂ ਇਹ ਲੜਾਈ ਭਖੂਗੀ। ਬਹੁਤਿਆਂ ਦਾ ਇਹ ਮੰਨਣਾ ਕਿ ਇਹ ਹੁਣ ਇੱਦਾਂ ਹੀ ਠੰਡੇ ਬਸਤੇ ਪਈ ਲੜਾਈ ਆ, ਜਿਹੜੀ ਕਿ ਨਾ ਕਿਸੇ ਸਮਝੌਤੇ ਦੇ ਉੱਤੇ ਸ਼ਾਇਦ ਪਹੁੰਚੇ ਅਤੇ ਨਾ ਹੀ ਇਹ ਹੋਰ ਭਖੇ। ਸੋ ਇਸੇ ਤਰ੍ਹਾਂ ਦੇ ਨਾਲ ਜਦੋਂ ਮਰਜ਼ੀ ਜਿਹਦੇ ਉੱਤੇ ਮਰਜ਼ੀ ਕੋਈ ਨਿੱਕਾ ਮੋਟਾ ਜਿਹੜਾ ਉਹ ਹਮਲਾ ਕਰਕੇ ਅਤੇ ਬਿਆਨਬਾਜ਼ੀਆਂ ਤੱਕ ਸੀਮਤ ਰਹੇ, ਸੋ ਜਦੋਂ ਲੜਾਈਆਂ ਇਸ ਮੋੜ ਦੇ ਉੱਤੇ ਪਹੁੰਚ ਜਾਂਦੀਆਂ ਨੇ ਤਾਂ ਫਿਰ ਸ਼ਾਇਦ ਇਸੇ ਤਰੀਕੇ ਦੇ ਨਾਲ ਹੀ ਉਹਨਾਂ ਦਾ ਹੱਲ ਹੁੰਦਾ। ਪਰ ਫਿਲਹਾਲ ਇਹ ਸਾਰਾ ਕੁਛ ਭਵਿੱਖ ਦੀ ਬੁੱਕਲ ਦੇ ਵਿੱਚ ਪਿਆ, ਉੱਥੇ ਤੈਅ ਹੋਊਗਾ ਕਿ ਇਹ ਲੜਾਈ ਹੁਣ ਕਿਹੜੇ ਪਾਸੇ ਨੂੰ ਜਾਂਦੀ ਹੈ। ਆਪਾਂ ਚੱਲਦੇ ਹਾਂ ਇੰਗਲੈਂਡ ਨੂੰ। ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ, ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਕੀਰ ਸਟਾਰਮਰ, ਸੋ ਉਹਨਾਂ ਨੇ ਰੌਲਾ ਪਿਆ ਸੀ ਕਿ ਉਹ ਤਸੀਫਾ ਦੇ ਦੇਣਗੇ, ਸ਼ਾਇਦ ਉਹਨਾਂ ਦੇ ਉੱਤੇ ਦਬਾਅ ਕਾਫੀ ਵੱਧ ਰਿਹਾ। ਪਰ ਇਸੇ ਦੇ ਦਰਮਿਆਨ ਉਹਨਾਂ ਦਾ ਇਹ ਬਿਆਨ ਆਉਂਦਾ ਵਾ, ਉਹਨਾਂ ਦਾ ਇਹ ਕਹਿਣਾ ਕਿ ਉਹ ਅਹੁਦੇ ਦੇ ਉੱਤੇ ਬਣੇ ਰਹਿਣਗੇ। ਕੈਬਨਿਟ ਮੰਤਰੀਆਂ ਨੂੰ ਇਹ ਕਿਹਾ ਕਿ ਉਹ ਬੀਤੇ ਹਫ਼ਤੇ ਬ੍ਰਿਟੇਨ ਦੇ ਵਿੱਚ ਜੋ ਹੋਈਆਂ ਸਥਾਨਕ ਚੋਣਾਂ ਨੇ ਉਹਨਾਂ ਦੇ ਵਿੱਚ ਜੋ ਹੋਈ ਹਾਰ ਹੈ ਲੇਬਰ ਪਾਰਟੀ ਦੀ, ਉਹਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦੇ ਨੇ, ਪਰ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਉਹਨਾਂ ਦਾ ਇਹ ਕਹਿਣਾ ਕਿ ਜਿਹੜਾ ਇਹ ਰੌਲਾ ਪੈ ਰਿਹਾ ਵਾ ਕਿ ਉਹ ਅਹੁਦਾ ਛੱਡ ਰਹੇ ਨੇ ਜਾਂ ਉਹਨਾਂ ਨੂੰ ਹਟਾਇਆ ਜਾਊਗਾ, ਇੱਦਾਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਆ। ਉਹਨਾਂ ਦਾ ਕਹਿਣਾ ਕਿ ਇਹ ਹਲੇ ਸ਼ੁਰੂ ਨਹੀਂ ਹੋਈ, ਮੁਲਕ ਇਹ ਚਾਹੁੰਦਾ ਆ ਕਿ ਉਹ ਸ਼ਾਸਨ ਕਰਨ ਅਤੇ ਚੰਗੇ ਤਰੀਕੇ ਦੇ ਨਾਲ ਦੇਸ਼ ਦੀ ਅਗਵਾਈ ਕਰਨ। ਮੈਂ ਉਹੀ ਕਰ ਰਿਹਾ ਵਾਂ ਅਤੇ ਸਾਨੂੰ ਅਜਿਹਾ ਹੀ ਕਰਨਾ ਚਾਹੀਦਾ ਵਾ। ਕਈ ਮੰਤਰੀਆਂ ਨੇ ਉਹਨਾਂ ਤੋਂ ਕੈਬਨਿਟ ਦੇ ਵਿੱਚ ਤਬਦੀਲੀ ਦੇ ਲਈ ਸਮਾਂ ਸਾਰਣੀ ਦਾ ਐਲਾਨ ਕਰਨ ਦੀ ਮੰਗ ਵੀ ਕੀਤੀ ਸੀ। ਦੱਸ ਦੇਈਏ ਕਿ ਮਕਾਨ ਸਾਜੀ ਅਤੇ ਸਥਾਨਕ ਸਰਕਾਰ ਮੰਤਰੀ ਨੇ ਜਿਹੜੇ ਮਿਆਤਾ ਫਾਨਬੂਲੇ, ਸੋ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਸੀ। ਇਸੇ ਵਜ੍ਹਾ ਦੇ ਕਰਕੇ ਇਹਨਾਂ ਦੇ ਉੱਤੇ ਵੀ ਦਬਾਅ ਵਧਿਆ। ਫਾਨਬੂਲੇ ਨੇ ਜਿਹੜਾ ਇਹ ਕਹਿਣਾ ਕਿ ਉਹਨਾਂ ਨੇ ਆਪਣੀ ਸੇਵਾ ਦੇ ਉੱਤੇ ਕੀਤੀ ਸੇਵਾ ਦੇ ਉੱਤੇ ਉਹਨਾਂ ਨੂੰ ਮਾਣ ਆ, ਪਰ ਸਰਕਾਰ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਖਰੀ ਨਹੀਂ ਉੱਤਰ ਸਕੀ। ਇਸ ਦੇ ਬਾਵਜੂਦ ਕੀਰ ਸਟਾਰਮਰ ਦਾ ਇਹ ਕਹਿਣਾ ਕਿ ਲੇਬਰ ਆਗੂ ਨੂੰ ਜਿਹੜਾ ਚੇਤਾਵਨੀ ਦੇਣ ਦੇ ਲਈ 20% ਸੰਸਦੀ ਮੈਂਬਰਾਂ ਦੇ ਸਮਰਥਨ ਦੀ ਲੋੜ ਹੁੰਦੀ ਹੈ, ਜੋ ਕਿ ਅਜੇ ਤੱਕ ਇਕੱਠਾ ਨਹੀਂ ਹੋਇਆ। ਸਟਾਰਮਰ ਦੇ ਇਸ ਬਿਆਨ ਨੂੰ ਕੁਝ ਸੰਸਦੀ ਮੈਂਬਰ ਜਿਹੜੇ ਨੇ ਚੁਣੌਤੀ ਦੇ ਵਜੋਂ ਫਿਲਹਾਲ ਵੇਖ ਰਹੇ ਨੇ। ਉਹਨਾਂ ਦਾ ਇਹ ਕਹਿਣਾ ਕਿ ਅਹੁਦਾ ਛੱਡਣ ਦੇ ਲਈ ਫਿਲਹਾਲ ਇਹ ਸਹੀ ਸਮਾਂ ਨਹੀਂ ਆ, ਦੇਸ਼ ਦੇ ਹਾਲਾਤ ਕੁਛ ਬਹੁਤੇ ਵਧੀਆ ਨਹੀਂ ਗੇ। ਫਿਲਹਾਲ ਇਸ ਚੀਜ਼ ਦੀ ਅੰਦਰ ਖਾਤੇ ਜਿਹੜੇ ਰੌਲਾ ਰੱਪਾ ਜ਼ਰੂਰ ਪੈ ਰਿਹਾ, ਪਰ ਫਿਲਹਾਲ ਇਹ ਕਹਿਣਾ ਔਖਾ ਕਿ ਸਟਾਰਮਰ ਅੱਗੇ ਪ੍ਰਧਾਨ ਮੰਤਰੀ ਬਣੇ ਰਹਿਣਗੇ ਜਾਂ ਨਹੀਂ ਬਣੇ ਰਹਿਣਗੇ। ਪਰ ਕਾਫੀ ਸਾਰੀਆਂ ਚਰਚਾਵਾਂ ਉਦੋਂ ਜ਼ਿਆਦਾ ਸ਼ੁਰੂ ਹੋ ਗਈਆਂ ਸੀ ਜਦੋਂ ਇਹਨਾਂ ਦੇ ਹੀ ਇੱਕ ਮੰਤਰੀ ਫਾਨਬੂਲੇ ਨੇ ਜਦੋਂ
ਆਪਣੇ ਅਸੀਫੇ ਵਿੱਚ ਇਹ ਲਿਖ ਚੜਿਆ ਸੀ ਕਿ ਦੇਸ਼ ਨੂੰ ਵੱਡੀ ਤਬਦੀਲੀ ਦੀ ਲੋੜ ਆ ਅਤੇ ਲੋਕਾਂ ਨੂੰ ਇਹ ਮੰਗ ਜਿਹੜੀ ਆ ਉਹ ਲੋਕ ਕਰ ਰਹੇ ਨੇ, ਪਰ ਲੋਕਾਂ ਨੂੰ ਇਹ ਵਿਸ਼ਵਾਸ ਨਹੀਂ ਆ ਕਿ ਤੁਸੀਂ ਇਹ ਤਬਦੀਲੀਆਂ ਲਿਆ ਸਕਦੇ ਹੋ। ਕਮ ਸੇ ਕਮ ਮੈਨੂੰ ਤਾਂ ਨਹੀਂ ਆ ਇਹ ਆਸ। ਸੋ ਇਸ ਵਜ੍ਹਾ ਦੇ ਕਰਕੇ ਹੁਣ ਆਪਣੀ ਹੀ ਇੱਕ ਤਰ੍ਹਾਂ ਦੇ ਨਾਲ ਸਰਕਾਰ ਦੇ ਖਿਲਾਫ ਬੋਲਣ ਵਾਲੀ ਗੱਲ ਹੋ ਜਾਂਦੀ ਹੈ। ਸੋ ਅਜਿਹੇ ਦੇ ਵਿੱਚ ਲੋਕ ਹੁਣ ਅੰਦਾਜ਼ੇ ਲਾਉਣੇ ਸ਼ੁਰੂ ਹੋ ਚੁੱਕੇ ਸੀ ਕਿ ਸ਼ਾਇਦ ਕੀਰ ਸਟਾਰਮਰ ਆਪਣਾ ਅਹੁਦਾ ਛੱਡ ਦੇਣਗੇ, ਪਰ ਫਿਲਹਾਲ ਇਹ ਮੈਦਾਨ ਦੇ ਵਿੱਚ ਡਟੇ ਨੇ। ਇਹਦਣ ਦੱਖਣੀ ਅਫਰੀਕਾ ਦੀ ਸਿਆਸਤ ਦੇ ਵਿੱਚ ਵੀ ਇੱਕ ਹਲਚਲ ਵੇਖਣ ਨੂੰ ਮਿਲ ਰਹੀ ਹੈ। ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਨੇ ਜਿਹੜੇ ਰਾਮਾਫੋਸਾ, ਉਹਨਾਂ ਨੇ ਐਲਾਨ ਕੀਤਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ, ਜਦੋਂ ਕਿ ਸੰਸਦ ਦੇ ਵਿੱਚ ਉਹਨਾਂ ਦੇ ਖਿਲਾਫ਼ ਮਹਾਂਦੋਸ਼ ਦੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ। ਸੋ ਅਜਿਹੀ ਕਾਰਵਾਈ ਮੁਲਕ ਦੀ ਸਿਖਰਲੀ ਅਦਾਲਤ ਦੇ ਇੱਕ ਫੈਸਲੇ ਤੋਂ ਮਗਰੋਂ ਸ਼ੁਰੂ ਹੋਈ ਹੈ। 2020 ਦੇ ਵਿੱਚ ਉਹਨਾਂ ਦੇ ਫਾਰਮ ਹਾਊਸ ਦੇ ਵਿੱਚੋਂ ਵੱਡੀ ਮਾਤਰਾ ਦੇ ਵਿੱਚ ਅਮਰੀਕੀ ਡਾਲਰ ਚੋਰੀ ਹੋਣ ਦੀ ਘਟਨਾ ਦਾ ਜਿਹੜਾ ਪਰਦਾਫਾਸ਼ ਹੋਇਆ ਸੀ। ਸੋਮਵਾਰ ਦੇ ਦਿਨ ਰਾਮਾਫੋਸਾ ਨੇ ਆਪਣੇ ਸੰਬੋਧਨ ਦੇ ਵਿੱਚ ਕਿਹਾ ਕਿ ਕੁਛ ਹਲਕਿਆਂ ਦੇ ਵਿੱਚ ਉਹਨਾਂ ਦੇ ਅਸਤੀਫੇ ਦੀ ਮੰਗ ਉੱਠ ਜ਼ਰੂਰ ਰਹੀ ਹੈ, ਕੁਛ ਲੋਕ ਅਸਤੀਫਾ ਨਾ ਦੇਣ ਦੀ ਵੀ ਉਹਨਾਂ ਨੂੰ ਅਪੀਲ ਕਰ ਰਹੇ ਨੇ, ਪਰ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਮੈਂ ਅਸਤੀਫਾ ਨਹੀਂ ਦੇਵਾਂਗਾ। ਅਜਿਹਾ ਕਰਨਾ ਸੰਵਿਧਾਨ ਦੇ ਵੱਲੋਂ ਤੈਅ ਕੀਤੀ ਪ੍ਰਕਿਰਿਆ ਨੂੰ ਅਣਗੌਲਿਆਂ ਕਰਨਾ ਹੋਵੇਗਾ। ਸੋ ਅਸਤੀਫਾ ਦੇਣਾ ਉਹ ਪੈਨਲ ਦੀ ਰਿਪੋਰਟ ਨੂੰ ਮਾਨਤਾ ਦੇਣ ਵਰਗਾ ਹੋਊਗਾ, ਜਿਹਦੇ ਵਿੱਚ ਕਿ ਬਦਕਿਸਮਤੀ ਦੇ ਨਾਲ ਗੰਭੀਰ ਖਾਮੀਆਂ ਨੇ। ਉਹਨਾਂ ਦਾ ਕਹਿਣਾ ਕਿ ਜ਼ਿੰਮੇਵਾਰੀ ਤੋਂ ਮੈਂ ਭੱਜਣ ਵਾਲਿਆਂ 'ਚੋਂ ਨਹੀਂ ਹਾਂ, ਅਤੇ ਜੇਕਰ ਮੈਂ ਅਹੁਦਾ ਛੱਡਦਾ ਹਾਂ ਤਾਂ ਜ਼ਿੰਮੇਵਾਰੀ ਤੋਂ ਭੱਜਣ ਵਾਲੀ ਗੱਲ ਹੋਊਗੀ। ਨਾਲ ਦੀ ਨਾਲ ਉਹਨਾਂ ਦਾ ਕਹਿਣਾ ਕਿ ਇਸ ਮੌਕੇ ਦੇ ਉੱਤੇ ਅਸਤੀਫਾ ਦੇਣ ਦਾ ਅਰਥ ਲੋਕਾਂ ਦੇ ਅੱਗੇ ਹਾਰ ਮੰਨਣਾ ਹੋਵੇਗਾ। ਉਹ ਲੋਕ ਜੋ ਸਾਡੇ ਸਮਾਜ ਦੇ ਵਿੱਚ ਸੁਧਾਰਾਂ ਦੇ ਖਿਲਾਫ਼ ਨੇ, ਸੰਸਥਾਵਾਂ ਦੇ ਖਿਲਾਫ਼ ਨੇ, ਜੋ ਨਹੀਂ ਚਾਹੁੰਦੇ ਕਿ ਮੁੜ ਇਸ ਟਾਈਮ ਦੇ ਉੱਤੇ ਕਈ ਚੀਜ਼ਾਂ ਪੈਰਾਂ ਸਿਰ ਹੋਣ, ਜੋ ਚਾਹੁੰਦੇ ਨਹੀਂ ਕਿ ਭ੍ਰਿਸ਼ਟਾਚਾਰ ਦੇ ਖਿਲਾਫ਼ ਆਵਾਜ਼ ਜਾਰੀ ਰੱਖੀ ਜਾਵੇ। ਸੋ ਉਹਨਾਂ ਨੇ ਆਪਣੀ ਤਰ੍ਹਾਂ ਦਾ ਇੱਕ ਸਪਸ਼ਟੀਕਰਨ ਜ਼ਰੂਰ ਦਿੱਤਾ, ਜਦਕਿ ਲੋਕਾਂ ਦੇ ਵਿੱਚ ਆਵਾਜ਼ ਇਹ ਹੋਈ ਆ ਕਿ ਭ੍ਰਿਸ਼ਟਾਚਾਰ ਦੇ ਵਿੱਚ ਸ਼ਾਮਲ ਨੇ, ਇਹਨਾਂ ਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ। ਸੋ ਅਜਿਹੇ ਦੇ ਵਿੱਚ ਹੁਣ ਦੱਖਣੀ ਅਫਰੀਕਾ ਦੇ ਲੋਕ ਵੀ ਇਹ ਵੇਖ ਰਹੇ ਨੇ ਕਿ ਅੱਗੇ ਉਹਨਾਂ ਦੀ ਰਾਜਨੀਤੀ ਕਿਹੜੇ ਪਾਸੇ ਨੂੰ ਜਾਂਦੀ ਹੈ। ਸੋ ਇਹ ਵੇਖਣ ਦੇ ਵਿੱਚ ਆ ਰਿਹਾ ਕਿ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੀ ਸਮੱਸਿਆ ਇਸ ਟਾਈਮ ਦੇ ਉੱਤੇ ਚੱਲ ਹੀ ਰਹੀ ਆ। ਰਾਜਨੀਤੀ ਪਹਿਲਾਂ ਦੇ ਨਾਲੋਂ ਹੌਲੀ ਹੌਲੀ ਆਪਣੇ ਮਿਆਰ ਤੋਂ ਹੋਰ ਹੇਠਾਂ ਨੂੰ ਡਿੱਗ ਰਹੀ ਆ। ਇਹ ਕਿਸੇ ਇੱਕ ਦੇਸ਼ ਦਾ ਇਸ ਟਾਈਮ ਸੂਰਤ ਹਾਲ ਨਹੀਂ, ਦੁਨੀਆ ਦੇ ਲਗਭਗ ਜ਼ਿਆਦਾਤਰ ਦੇਸ਼ ਇਸੇ ਸੰਕਟ ਦੇ ਵਿੱਚੋਂ ਲੰਘ ਰਹੇ ਨੇ। ਜਾਂ ਤਾਂ ਲੋਕ ਉਹਨਾਂ ਦੇ ਅਸਤੀਫਿਆਂ ਦੀ ਮੰਗ ਕਰ ਰਹੇ ਨੇ, ਜਾਂ ਫਿਰ ਉਹ ਸਰਕਾਰ ਚਲਾਉਣ ਦੇ ਵਿੱਚ ਆਰਥਿਕ ਹਾਲਾਤ ਦੇਸ਼ ਦੇ ਸੁਧਾਰਨ ਦੇ ਵਿੱਚ ਜੱਦੋਜਹਿਦ ਕਰ ਰਹੇ ਨੇ, ਅਤੇ ਜਾਂ ਫਿਰ ਉਹਨਾਂ ਦੇਸ਼ਾਂ ਦੇ ਵਿੱਚ ਲਗਭਗ ਆਪਾਂ ਕਹਿ ਲਈਏ ਕਿ ਸਥਿਤੀ ਡਾਵਾਂਡੋਲ ਹੋ ਹੀ ਚੁੱਕੀ ਆ। ਕਈ ਖਬਰਾਂ ਆ ਚੁੱਕੀਆਂ ਨੇ, ਕਈ ਖਬਰਾਂ ਮਾਹਰ ਕਹਿੰਦੇ ਨੇ ਕਿ ਆਉਣੀਆਂ ਬਾਕੀ ਨੇ।

ਇੱਧਰ ਆਸਟ੍ਰੇਲੀਆ ਤੋਂ ਆ ਰਹੀਆਂ ਖਬਰਾਂ ਦੀ ਗੱਲ ਕਰਦੇ ਹਾਂ ਅਤੇ ਇਸ ਟਾਈਮ ਦੇ ਉੱਤੇ ਆਸਟ੍ਰੇਲੀਆ ਦੇ ਵਿੱਚੋਂ ਸਭ ਤੋਂ ਵੱਡੀ ਖਬਰ ਆ ਰਹੀ ਆ ਇੱਥੋਂ ਦੇ ਬਜਟ ਦੀ। ਸੋ ਕੱਲ੍ਹ ਦੇ ਦਿਨ ਸੰਘੀ ਬਜਟ ਪੇਸ਼ ਹੋ ਚੁੱਕਾ। ਸੋ ਇਸ ਬਜਟ ਦੇ ਵਿੱਚ ਕੀ ਉਤਰਾਅ ਚੜ੍ਹਾ ਰਹੇ, ਕਿਹਨਾਂ ਦੇ ਲਈ ਫਾਇਦੇ ਰਹੇ, ਕਿਹਨਾਂ ਦੇ ਲਈ ਨੁਕਸਾਨ ਰਹੇ, ਇਹ ਸਾਰੀਆਂ ਚੀਜ਼ਾਂ ਸ਼ਾਇਦ ਤੁਹਾਡੇ ਤੱਕ ਪਹੁੰਚ ਗਈਆਂ ਹੋਣ। ਉਹਨਾਂ ਨੂੰ ਹੋਰ ਐਂਗਲ ਤੋਂ ਵੀ ਆਪਾਂ ਜਾਣਨ ਦੀ, ਵੇਖਣ ਦੀ, ਪਰਖਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ। ਸੋ ਅਜਿਹੇ ਦੇ ਵਿੱਚ ਅਲੱਗ ਅਲੱਗ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਨਾਲ ਕਿੱਥੋਂ ਤੱਕ ਕਿਵੇਂ ਸੰਬੰਧ ਰੱਖਦੀਆਂ ਨੇ, ਕੀ ਤੁਹਾਡਾ ਫਾਇਦਾ ਨੁਕਸਾਨ ਕਰਨਗੀਆਂ, ਉਹ ਸ਼ਾਇਦ ਤੁਹਾਡੇ ਤੱਕ ਹੌਲੀ ਹੌਲੀ ਪਹੁੰਚਦੀਆਂ ਹੋਣ। ਫਿਲਹਾਲ ਮੋਟੀ ਜਿਹੀ ਇੱਕ ਝਾਤ ਮਾਰਦੇ ਹਾਂ। 2026 ਦਾ ਆਸਟ੍ਰੇਲੀਆ ਦਾ ਇਹ ਬਜਟ ਖਜ਼ਾਨਚੀ ਜਿਮ ਚਾਲਮਸ ਦੇ ਵੱਲੋਂ ਪੇਸ਼ ਕੀਤਾ ਗਿਆ। ਇਹਨਾਂ ਦਾ ਇਹ 5ਵਾਂ ਬਜਟ ਸੀ। ਮੁੱਖ ਧਿਆਨ ਇਸ ਵਾਰ ਹੀ ਮਹਿੰਗਾਈ ਵੱਲ ਦਿੱਤਾ ਗਿਆ, ਜਿਹੜੀ ਇਸ ਟਾਈਮ ਦੇ ਉੱਤੇ ਹਾਊਸ ਕ੍ਰਾਈਸਿਸ ਚੱਲ ਰਹੇ ਨੇ ਉਹਦੇ ਲਈ ਦਿੱਤਾ ਗਿਆ, ਅਤੇ ਆਮ ਜਨਤਾ ਦੇ ਉੱਤੇ ਜਿਹੜਾ ਇੱਕ ਆਰਥਿਕ ਬੋਝ ਆ ਉਹਨੂੰ ਕਿਵੇਂ ਘੱਟ ਕੀਤਾ ਜਾ ਸਕਦਾ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਇਸ ਵਾਰੀ ਇਹ ਬਜਟ ਕੇਂਦਰਿਤ ਰਿਹਾ। ਇਹਦੇ ਵਿੱਚ ਫਾਇਦੇ ਵਜੋਂ ਜੇਕਰ ਵੇਖਿਆ ਜਾਵੇ ਤਾਂ 2026 ਦੇ ਬਜਟ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਆਸਟ੍ਰੇਲੀਆਈ ਲੋਕ ਨੇ ਜਿਹੜੇ ਟੈਕਸ ਦੇ ਰਹੇ ਨੇ, ਲਗਭਗ $250 ਤੱਕ ਦੀ ਉਹਨਾਂ ਨੂੰ ਟੈਕਸ ਛੋਟ ਮਿਲਣ ਜਾ ਰਹੀ ਹੈ। ਹਾਲਾਂਕਿ ਜੁਲਾਈ 2027 ਤੋਂ ਲਾਗੂ ਹੋਣ ਦੇ ਉਮੀਦ ਹੈ। ਜੁਲਾਈ 2026 ਤੋਂ 18,201 ਤੋਂ ਲੈ ਕੇ ਅਤੇ 45,000 ਦੇ ਦਰਮਿਆਨ ਜਿਨ੍ਹਾਂ ਦੀ ਆਮਦਨ ਆ ਉਹਨਾਂ ਦੀ ਟੈਕਸ ਦੀ ਦਰ 16% ਤੋਂ ਘਟਾ ਕੇ 15% ਕਰ ਦਿੱਤੀ ਜਾਊਗੀ। ਇਹ ਵੈਸੇ 2027 ਦੇ ਵਿੱਚ 14% ਜਿਹੜੀ ਚਲੀ ਜਾਊਗੀ। ਸੋ ਇੱਦਾਂ ਦਾ ਇਸ ਬਜਟ ਦੇ ਵਿੱਚ ਪ੍ਰਾਵਧਾਨ ਹੈ। ਟੈਕਸ ਦੇਣ ਵਾਲੇ ਬਿਨਾਂ ਰਸੀਦ ਤੋਂ ਜਿਹੜਾ $1,000 ਤੱਕ ਦੀ ਹੁਣ ਸਿੱਧੀ ਟੈਕਸ ਕਟੌਤੀ ਦਾ ਦਾਅਵਾ ਕਰ ਸਕਦੇ ਨੇ। ਉਹਨਾਂ ਨੂੰ ਕਿਸੇ ਵੀ ਰਸੀਦ ਨੂੰ ਵਿਖਾਉਣ ਦੀ ਹੁਣ ਲੋੜ ਨਹੀਂ ਰਹੂਗੀ। ਇਸ ਤੋਂ ਇਲਾਵਾ ਜਿਹੜੇ ਫਸਟ ਹੋਮ ਬਾਇਜ਼ ਨੇ, ਪਹਿਲੀ ਵਾਰ ਜਿਨ੍ਹਾਂ ਨੇ ਘਰ ਖਰੀਦਣਾ, ਉਹਨਾਂ ਦੇ ਲਈ ਵੀ ਇਹ ਬਜਟ ਠੀਕ ਆ। ਸੋ ਸਰਕਾਰ ਨੇ ਨੈਗੇਟਿਵ ਗੇਅਰਿੰਗ ਦੇ ਨਿਯਮਾਂ ਦੇ ਵਿੱਚ ਜਿਹੜੇ ਬਦਲਾਅ ਕੀਤੇ ਨੇ, ਇਸ ਨੂੰ ਸਿਰਫ ਨਵੇਂ ਘਰਾਂ ਤੱਕ ਹੀ ਸੀਮਿਤ ਕਰਨ ਦਾ ਹੁਣ ਫੈਸਲਾ ਕਰ ਲਿਆ, ਤਾਂ ਕਿ ਜੋ ਪਹਿਲੀ ਵਾਰ ਘਰ ਖਰੀਦ ਰਹੇ ਨੇ ਉਹਨਾਂ ਦੇ ਲਈ ਮੌਕੇ ਵੱਧ ਸਕਣ, ਉਹਨਾਂ ਦੇ ਉੱਤੇ ਇਹ ਭਾਰ ਨਾ ਮਹਿਸੂਸ ਹੋਵੇ। ਦੱਸ ਦਿਜੇ ਕਿ ਨੈਗੇਟਿਵ ਗੇਅਰਿੰਗ ਨੂੰ ਲੈ ਕੇ ਕਾਫੀ ਜ਼ਿਆਦਾ ਚਰਚੇ ਆਸਟ੍ਰੇਲੀਆ ਦੇ ਵਿੱਚ ਚੱਲਦੇ ਰਹੇ ਨੇ, ਕਿਉਂਕਿ ਇਸ ਬਜਟ ਤੋਂ ਪਹਿਲਾਂ ਹੀ ਇਹਦੇ ਉੱਤੇ ਗੱਲਾਂ ਬਾਤਾਂ ਹੋਣੀਆਂ, ਇਹਦੇ ਉੱਤੇ ਵਿਚਾਰ ਚਰਚੇ ਹੋਣੇ ਸ਼ੁਰੂ ਹੋ ਚੁੱਕੇ ਸੀ। ਇਸ ਟਾਈਮ ਦੇ ਉੱਤੇ ਛੋਟੇ ਕਾਰੋਬਾਰੀ ਯਾਨੀ ਕਿ ਸਮਾਲ ਬਿਜ਼ਨਸਿਸ ਜਿਹੜੇ ਨੇ ਉਹ ਕਾਫੀ ਔਖੀ ਘੜੀ ਦੇ ਵਿੱਚੋਂ ਲੰਘ ਰਹੇ ਨੇ। ਉਹਨਾਂ ਦੀ ਬਾਂਹ ਫੜਨ ਦੇ ਲਈ ਲਗਭਗ ਸਰਕਾਰ ਨੇ 20,000 ਤੱਕ ਦੇ ਜਿਹੜਾ ਸਾਜੋ ਸਮਾਨ ਦੀ ਖਰੀਦ ਉਪਰੋਕਤ ਆ ਉਹਦੇ ਉੱਤੇ ਟੈਕਸ ਛੋਟ ਨੂੰ ਪੱਕੇ ਤੌਰ ਦੇ ਉੱਤੇ ਲਾਗੂ ਕਰ ਦਿੱਤਾ। ਜੇਕਰ ਕਾਰੋਬਾਰ ਨੂੰ ਜੇਕਰ ਆਪਣੀ ਇਨਵੈਸਟਮੈਂਟ ਦੇ ਕਰਕੇ ਘਾਟਾ ਹੁੰਦਾ ਤਾਂ ਉਹ ਪਿਛਲੇ ਸਾਲ ਭਰੇ ਟੈਕਸ ਦਾ ਰੀਫੰਡ ਵੀ ਲੈ ਸਕਣਗੇ, ਯਾਨੀ ਕਿ ਅਗਲੇ ਸਾਲ ਦੇ ਵਿੱਚ ਉਹ ਐਡਜਸਟਮੈਂਟਾਂ ਹੋ ਜਾਣਗੀਆਂ। ਇਸ ਤੋਂ ਇਲਾਵਾ ਤੇਲ ਦੀਆਂ ਕੀਮਤਾਂ ਤੋਂ ਰਾਹਤ ਦੇਣ ਦੇ ਲਈ ਸਰਕਾਰ ਨੇ ਫਿਊਲ ਐਕਸਾਈਜ਼ ਦੇ ਵਿੱਚ ਕਟੌਤੀ ਤੋਂ ਪਹਿਲਾਂ ਕੀਤੀ, ਉਹ ਤੁਹਾਡੇ ਤੱਕ ਪਹੁੰਚ ਚੁੱਕੀ ਆ, ਤੁਸੀਂ ਉਹਦਾ ਆਨੰਦ ਮਾਣ ਹੀ ਰਹੇ ਹੋ। ਅਤੇ ਜੇ ਆਪਾਂ ਵਿਕਟੋਰੀਆ ਤੱਕ ਸੀਮਿਤ ਰਹਿ ਕੇ ਗੱਲ ਕਰੀਏ ਤਾਂ ਵਿਕਟੋਰੀਆ ਵਰਗੇ ਰਾਜਾਂ ਦੇ ਵਿੱਚ ਰਜਿਸਟ੍ਰੇਸ਼ਨ ਦੇ ਉੱਤੇ ਵੀ 20% ਰਿਬੇਟ, ਅਤੇ ਇਸ ਟਾਈਮ ਦੇ ਉੱਤੇ ਕਿਰਾਏ ਜਾਂ ਫਿਰ ਉਸ ਤੋਂ ਬਾਅਦ ਅੱਧੇ ਕਿਰਾਏ ਜਿਹੜੇ ਕਿ ਪਬਲਿਕ ਟਰਾਂਸਪੋਰਟੇਸ਼ਨ ਦੇ ਉੱਤੇ ਨੇ ਉਹਦੀ ਸਹੂਲਤ ਵੀ ਲੋਕ ਮਾਣ ਰਹੇ ਨੇ, ਜੋ ਲੋਕਾਂ ਦੇ ਉੱਤੇ ਪਏ ਬੋਝ ਨੂੰ, ਆਰਥਿਕ ਬੋਝ ਨੂੰ ਘੱਟ ਕਰਨ ਦਾ ਹੀ ਇੱਕ ਉਪਰਾਲਾ। ਇਸ ਤੋਂ ਇਲਾਵਾ ਅਗਲੇ ਇੱਕ ਦਹਾਕੇ ਦੇ ਵਿੱਚ ਰੱਖਿਆ ਬਜਟ ਦੇ ਲਈ ਵੀ ਵੱਡਾ ਜਿਹੜਾ ਇਸ ਟਾਈਮ ਦੇ ਉੱਤੇ ਪੈਸਾ ਬਜਟ ਜਿਹੜਾ ਰੱਖਿਆ ਗਿਆ, 53 ਬਿਲੀਅਨ ਦਾ ਵਾਧਾ ਕੀਤਾ ਗਿਆ ਵਾ ਇੱਕ ਦਹਾਕੇ ਦਾ। ਸੋ ਜਿਹਦੇ ਵਿੱਚ ਕਿ ਡਰੋਨ ਖਰੀਦੇ ਜਾਣਗੇ, ਨਵੀਂ ਟੈਕਨੋਲੋਜੀ ਲਿਆਂਦੀ ਜਾਊਗੀ, ਅਤੇ ਖਾਸ ਤੌਰ ਦੇ ਉੱਤੇ ਪਣਡੁੱਬੀਆਂ ਯਾਨੀ ਕਿ ਔਕਸ ਸਮਝੌਤਾ ਜਿਹੜਾ ਵਾ ਉਹ ਅੱਗੇ ਵਧਾਇਆ ਜਾਊਗਾ, ਇਹਦੇ ਉੱਤੇ ਵੀ ਵੱਡਾ ਖਰਚਾ। ਹੁਣ ਕਿੰਨਾ ਕਿੰਨਾ ਦੇ ਨੁਕਸਾਨ ਨੇ ਮੋਟੇ ਰੂਪ ਦੇ ਵਿੱਚ ਜੇ ਵੇਖੀਏ ਤਾਂ ਨੈਗੇਟਿਵ ਗੇਅਰਿੰਗ ਅਤੇ CGT ਯਾਨੀ ਕਿ ਕੈਪੀਟਲ ਗੇਨ ਟੈਕਸ, ਇਹਦੇ ਵਿੱਚ ਕਟੌਤੀ ਦੇ ਕਾਰਨ ਜਿਹੜੇ ਇਨਵੈਸਟਰ ਨੇ ਉਹਨਾਂ ਨੂੰ ਟੈਕਸ ਬਚਾਉਣਾ ਔਖਾ ਹੋ ਜਾਊਗਾ। ਇਹ ਖਾਸ ਕਰਕੇ ਪੁਰਾਣੀਆਂ ਪ੍ਰਾਪਰਟੀਆਂ ਦੇ ਉੱਤੇ ਲਾਗੂ ਹੋਊਗਾ, ਜਿਹੜੇ ਨਵੇਂ ਨੇ ਉਹਨਾਂ ਦੀ ਆਪਾਂ ਗੱਲ ਕਰ ਹੀ ਚੁੱਕੇ ਹਾਂ ਕਿ ਫਸਟ ਹੋਮ ਬਾਇਰਸ ਦੇ ਉੱਤੇ ਇਹ ਚੀਜ਼ਾਂ ਲਾਗੂ ਨਹੀਂ ਹੋਣਗੀਆਂ, ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਜ਼ਰੂਰ ਮਿਲੂਗਾ। ਇਸ ਤੋਂ ਇਲਾਵਾ ਜਿਹੜੇ ਅਮੀਰ ਪਰਿਵਾਰ ਨੇ ਜਾਂ ਫਿਰ ਟਰੱਸਟਾਂ ਦੇ ਰਾਹੀਂ ਜਿਹੜੇ ਕਾਰੋਬਾਰ ਰਨ ਹੋ ਰਹੇ ਨੇ ਉਹਨਾਂ ਦੇ ਵਿੱਚੋਂ ਟੈਕਸ ਬਚਾਉਣ ਦੇ ਜਿਹੜੇ ਤਰੀਕੇ ਨੇ ਉਹ ਥੋੜ੍ਹੇ ਜਿਹੇ ਹੁਣ ਔਖੇ ਕਰ ਦਿੱਤੇ ਗਏ ਨੇ। ਨਿਯਮਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਨੇ। ਇਹ ਮੰਨਿਆ ਜਾ ਰਿਹਾ ਕਿ ਸਰਕਾਰ ਨੂੰ 2 ਬਿਲੀਅਨ ਤੱਕ ਦਾ ਸਾਲਾਨਾ ਮਾਲੀਆ ਇਸ ਬਦਲਾਅ ਦੇ ਨਾਲ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਜਿਹੜੇ 65 ਸਾਲ ਤੋਂ ਵੱਧ ਉਮਰ ਦੇ ਲੋਕ ਨੇ ਉਹਨਾਂ ਦੀ ਮੈਡੀਕੇਅਰ ਲੇਵੀ ਦੇ ਵਿੱਚ ਵੀ ਬਦਲਾਅ ਕੀਤਾ ਗਿਆ ਵਾ। ਸਾਲਾਨਾ ਲਗਭਗ $240 ਵਾਧੂ ਦੇਣੇ ਪੈ ਸਕਦੇ ਨੇ। ਸਰਕਾਰ ਨੇ NDIS ਦੇ ਖਰਚਿਆਂ ਨੂੰ ਵੀ ਜਿਹੜਾ ਘਟਾਉਣ ਦੀ ਤਜਵੀਜ਼ ਰੱਖੀ ਹੈ। ਖੈਰੇ ਦੇ ਉੱਤੇ ਡਿਟੇਲ ਦੇ ਵਿੱਚ ਅੱਗੇ ਆਪਾਂ ਹੋਰ ਝਾਤ ਮਾਰਾਂਗੇ।
ਲਗਭਗ 1,60,000 ਲੋਕਾਂ ਨੂੰ ਇਸ ਸਕੀਮ ਤੋਂ ਬਾਹਰ ਕੀਤਾ ਜਾ ਸਕਦਾ ਵਾ। ਇਸ ਤੋਂ ਪਹਿਲਾਂ ਵੀ ਤੁਹਾਡੇ ਨਾਲ ਸਾਂਝ ਪਾ ਚੁੱਕੇ ਹਾਂ ਜੋ ਕਿ ਇਹਦੇ ਵੱਧਦੇ ਖਰਚੇ ਨੂੰ ਤਾਂ ਕਾਬੂ ਪਾਊਗਾ ਨਾਲ NDIS ਦੇ ਵਿੱਚ ਜਿਹੜੀਆਂ ਧਾਂਦਲੀਆਂ ਹੁੰਦੀਆਂ ਨੇ, ਜਿਹੜੇ ਲੋਕ ਇਹਦੀਆਂ ਚੋਰ ਮੋਰੀਆਂ ਲੱਭ ਕੇ ਪੈਸੇ ਜਿਹੜੇ ਨੇ ਉਹ ਗਲਤ ਤਰੀਕੇ ਦੇ ਨਾਲ ਕਮਾਉਂਦੇ ਨੇ, ਉਹਨਾਂ ਨੂੰ ਵੀ ਨੱਥ ਪਾਉਣ ਦੀ ਕੋਸ਼ਿਸ਼ ਸਰਕਾਰ ਦੀ ਪੂਰੀ ਪੂਰੀ। ਇਸ ਤੋਂ ਇਲਾਵਾ ਸਰਕਾਰੀ ਜਿਹੜੇ ਵਿਭਾਗ ਨੇ ਉਹਨਾਂ ਦੇ ਵਿੱਚ ਵੀ ਬਜਟ ਦੀ ਕਟੌਤੀ ਕੀਤੇ ਜਾਣ ਦੀ ਤਜਵੀਜ਼ ਆ। ਜਿਹੜੀ ਬਾਹਰੋਂ ਆਊਟਸੋਰਸਿੰਗ ਕੀਤੀ ਜਾਂਦੀ ਆ ਉਹ ਖਰਚਾ ਜਿਹੜਾ ਵਾ ਉਹ ਘਟਾਇਆ ਜਾਊਗਾ। ਕਈ ਤਰ੍ਹਾਂ ਦੇ ਜਿਹੜੇ ਅਹੁਦੇ ਇਸ ਟਾਈਮ ਲੱਗ ਰਿਹਾ ਵਾ ਕਿ ਜਿਨ੍ਹਾਂ ਦੀ ਲੋੜ ਨਹੀਂ ਆ, ਜਿਨ੍ਹਾਂ ਤੋਂ ਬਿਨਾਂ ਸਰ ਸਕਦਾ ਵਾ, ਸੋ ਉਹਨਾਂ ਦੇ ਵਿੱਚ ਵੀ ਕਟੌਤੀ। ਸੋ ਕੁੱਲ ਮਿਲਾ ਕੇ ਆਊਟਸੋਰਸਿੰਗ ਦਾ ਖਰਚਾ ਘਟਾ ਕੇ ਸਰਕਾਰੀ ਦਫ਼ਤਰ ਜਾਂ ਵਿਭਾਗਾਂ ਦੇ ਵਿੱਚੋਂ ਅਤੇ 2 ਬਿਲੀਅਨ ਤੱਕ ਦੀ ਬਜਟ ਸਰਕਾਰ ਦੇ ਵੱਲੋਂ ਕੀਤੀ ਜਾਊਗੀ। ਕੁੱਲ ਮਿਲਾ ਕੇ ਇਹ ਬਜਟ ਇਸ ਟਾਈਮ ਦੇ ਉੱਤੇ ਜਿਹੜੇ ਮੀਡੀਓਕਰ ਫੈਮਲੀਜ਼ ਨੇ ਜਾਂ ਫਿਰ ਪਹਿਲੀ ਵਾਰ ਜਿਹੜੇ ਘਰ ਖਰੀਦਣ ਵਾਲੇ ਨੇ ਉਹਨਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕਰ ਰਿਹਾ, ਉਹਨਾਂ ਦੇ ਲਈ ਇੱਕ ਜ਼ਰੂਰ ਸੋਹਣਾ ਬਜਟ ਆ ਸਰਕਾਰ ਦੇ ਅਨੁਸਾਰ। ਜਦਕਿ ਅਮੀਰ ਜਿਹੜੇ ਲੋਕ ਨੇ ਜਿਹੜੇ ਕਿ ਇਨਵੈਸਟਰ ਨੇ ਜਾਂ ਫਿਰ ਟਰੱਸਟ ਦੇ ਰਾਹੀਂ ਰਨ ਕਰ ਰਹੇ ਨੇ ਕਾਰੋਬਾਰ, ਸੋ ਉਹਨਾਂ ਦੇ ਉੱਤੇ ਟੈਕਸ ਦਾ ਬੋਝ ਵਧਣ ਜਾ ਰਿਹਾ ਵਾ। ਸੋ ਇਹ ਕੁਛ ਇੱਕ ਮੋਟੇ ਮੋਟੇ ਇਸ ਟਾਈਮ ਦੇ ਉੱਤੇ ਬਜਟ ਦੇ ਫਾਇਦੇ ਨੁਕਸਾਨ। ਹੁਣ ਇਸ ਚੀਜ਼ ਦਾ ਜਿਹੜਾ ਮਾਈਗ੍ਰੈਂਟਸ ਨੇ ਉਹਨਾਂ ਦੇ ਉੱਤੇ ਵੀ ਅਸਰ ਪੈ ਸਕਦਾ ਇਸ ਬਜਟ ਦੇ ਲਈ। ਕਈਆਂ ਦੇ ਲਈ PR ਜਿਹੜੀ ਆ ਔਖੀ ਜਾਂ ਸੌਖੀ ਹੋ ਸਕਦੀ ਹੈ, ਇਹਦੇ ਉੱਤੇ ਵੀ ਇੱਕ ਝਾਤ ਮਾਰ ਲੈਂਦੇ ਹਾਂ। ਆਸਟ੍ਰੇਲੀਆ ਸਰਕਾਰ ਨੇ ਜੋ 2026 ਦਾ ਇਸ ਟਾਈਮ ਦੇ ਉੱਤੇ ਬਜਟ ਤਿਆਰ ਕੀਤਾ ਉਹਦੇ ਵਿੱਚ ਇਮੀਗ੍ਰੇਸ਼ਨ ਪ੍ਰਣਾਲੀਆਂ ਦੇ ਵਿੱਚ ਵੱਡੇ ਸੁਧਾਰਾਂ ਦਾ ਵੀ ਸੰਕੇਤ ਦਿੱਤਾ। ਸਰਕਾਰ ਹੁਣ ਪੁਆਇੰਟ ਟੈਸਟ ਨੂੰ ਨਵੇਂ ਸਿਰੇ ਤੋਂ ਤਿਆਰ ਕਰ ਰਹੀ ਹੈ ਜੋ ਕਿ ਸਿਰਫ ਜਿਹੜੇ ਹਾਇਰ ਜਾਂ ਹਾਇਰ ਸਕਿੱਲਡ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਨੂੰ ਹੀ PR ਦਿੱਤੀ ਜਾਊਗੀ। ਸਰਕਾਰ ਦਾ ਉਦੇਸ਼ ਆ ਕਿ ਇਸ ਟਾਈਮ ਦੇ ਉੱਤੇ ਅਜਿਹੇ ਪ੍ਰਵਾਸੀਆਂ ਨੂੰ ਤਰਜੀਹ ਦਿੱਤੀ ਜਾਵੇ ਜੋ ਕਿ ਆਸਟ੍ਰੇਲੀਆ ਦੀ ਇਕੋਨਮੀ ਨੂੰ ਲੰਮੇ ਸਮੇਂ ਤੱਕ ਯੋਗਦਾਨ ਪਾ ਸਕਣ। ਇਸ ਦੇ ਲਈ ਪੁਆਇੰਟ ਟੈਸਟ ਨੂੰ ਜਿਹੜਾ ਇਸ ਟਾਈਮ ਦੇ ਉੱਤੇ ਬਦਲਿਆ ਜਾ ਰਿਹਾ ਵਾ, ਬਦਲਾਅ ਕੁਛ ਇਸ ਤਰ੍ਹਾਂ ਦੇ ਨਾਲ ਨੇ ਕਿ ਉਮਰ ਅਤੇ ਪੜ੍ਹਾਈ ਨੂੰ ਤਰਜੀਹ ਦਿੱਤੀ ਜਾਊਗੀ। ਨੌਜਵਾਨ ਜਿਹੜੇ ਐਪਲੀਕੈਂਟ ਨੇ ਉਹਨਾਂ ਨੂੰ ਜਿਹੜੀਆਂ ਉੱਚੀਆਂ ਜਾਂ ਉੱਚ ਦਰਜੇ ਦੀਆਂ ਡਿਗਰੀਆਂ ਨੇ ਜਿੱਦਾਂ ਕਿ ਮਾਸਟਰਜ਼ ਹੋ ਗਈ ਜਾਂ ਕਿਸੇ ਨੇ PhD ਕੀਤੀ ਆ, ਡਾਕਟਰੇਟ ਕੀਤੀ ਆ, ਸੋ ਉਹਨਾਂ ਨੂੰ ਵੱਧ ਪੁਆਇੰਟ ਮਿਲਣ ਦੀ ਉਮੀਦ ਜਤਾਈ ਜਾ ਰਹੀ ਆ। ਇਸ ਤੋਂ ਇਲਾਵਾ ਅੰਗਰੇਜ਼ੀ ਟੈਸਟ ਯਾਨੀ ਕਿ ਆਈਲੈਟਸ ਜਾਂ ਫਿਰ PT ਦੇ ਜਿਹੜੇ ਪੁਆਇੰਟ ਨੇ ਉਹਨਾਂ ਦੀ ਅਹਿਮੀਅਤ ਵੀ ਹੋਰ ਵਧਾਈ ਜਾ ਸਕਦੀ ਆ, ਉਹਨਾਂ ਦੇ ਪੁਆਇੰਟ ਵੱਧ ਮਿਲ ਸਕਦੇ ਨੇ। ਕੀ ਬਦਲਾਅ ਕੀਤੇ ਜਾਂਦੇ ਨੇ ਹਾਲੇ ਇਹ ਖਰੜਾ ਜਿਹੜਾ ਇਹਦੀ ਰੂਪ ਰੇਖਾ ਆਉਣੀ ਬਾਕੀ ਆ। ਸਰਕਾਰ ਇੱਦਾਂ ਦੇ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਨੂੰ ਲੈ ਕੇ ਆਉਣਾ ਚਾਹੁੰਦੀ ਆ ਜਾਂ ਪੱਕੇ ਕਰਨਾ ਚਾਹੁੰਦੀ ਆ ਜੋ ਆਸਟ੍ਰੇਲੀਆ ਆ ਕੇ ਵੱਡੇ ਅਹੁਦਿਆਂ ਦੇ ਉੱਤੇ ਨੌਕਰੀਆਂ ਕਰ ਸਕਣ ਅਤੇ ਵੱਡੀਆਂ ਜਿਹੜੀਆਂ ਤਨਖਾਹਾਂ ਪ੍ਰਾਪਤ ਕਰਦੇ ਹੋਣ ਤਾਂ ਕਿ ਉਸ ਹਿਸਾਬ ਦੇ ਨਾਲ ਉਹਨਾਂ ਦੇ ਕੋਲੋਂ ਟੈਕਸ ਵੀ ਵਸੂਲਿਆ ਜਾ ਸਕੇ। ਜੇਕਰ ਐਪਲੀਕੈਂਟ ਦਾ ਪਾਰਟਨਰ ਵੀ ਹੁਨਰਮੰਦ ਆ ਤਾਂ ਉਹਦਾ ਵੀ ਫਾਇਦਾ ਹੋ ਸਕਦਾ ਵਾ ਇਸ ਨਵੇਂ ਬਦਲਾਅ ਦੇ ਵਿੱਚ। ਉਹਦੀ ਅੰਗਰੇਜ਼ੀ ਜੇਕਰ ਚੰਗੀ ਆ ਤਾਂ ਉਹਦੇ ਵੀ ਵਧੇਰੇ ਪੁਆਇੰਟਾਂ ਦਾ ਫਾਇਦਾ ਉਹਨਾਂ ਨੂੰ PR ਲੈਣ ਦੇ ਵਿੱਚ ਹੋ ਸਕਦਾ। ਕੁਛ ਰਿਪੋਰਟਾਂ ਇਹ ਵੀ ਕਹਿ ਰਹੀਆਂ ਨੇ ਕਿ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਨ ਜਾਂ ਫਿਰ ਰੀਜਨਲ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਜਿਹੜੇ ਵਾਧੂ ਪੁਆਇੰਟ ਨੇ ਉਹਨਾਂ ਦੇ ਵਿੱਚ ਕਟੌਤੀ ਵੀ ਕੀਤੀ ਜਾ ਸਕਦੀ ਹੈ। ਸਰਕਾਰ ਨੇ ਬਜਟ ਦੇ ਵਿੱਚ ਕੁਛ ਫੰਡ ਰਾਖਵੇਂ ਰੱਖੇ ਨੇ ਤਾਂ ਕਿ ਜੋ ਵਿਦੇਸ਼ੀ ਡਿਗਰੀਆਂ ਨੇ ਜਾਂ ਫਿਰ ਸਕਿੱਲ ਅਸੈਸਮੈਂਟਸ ਨੇ ਉਹਨਾਂ ਦਾ ਸਮਾਂ ਵੀ ਘਟਾਇਆ ਜਾ ਸਕੇ। ਇਸ ਟਾਈਮ ਵੇਖਿਆ ਜਾ ਰਿਹਾ ਕਿ ਕਾਫੀ ਵੱਧ ਸਮਾਂ ਲੱਗ ਜਾਂਦਾ, 6 ਮਹੀਨੇ ਤੱਕ ਦਾ ਸਮਾਂ ਜਿਹੜਾ ਉਹ ਆਮ ਜੀ ਗੱਲ ਆ, ਸੋ ਇਹਨੂੰ ਘਟਾਉਣ ਦੀ ਵੀ ਜਿਹੜੀ ਕੋਸ਼ਿਸ਼ ਇਸ ਟਾਈਮ ਕੀਤੀ ਜਾਊਗੀ। ਇਸ ਦੇ ਨਾਲ ਡਾਕਟਰਾਂ, ਇੰਜੀਨੀਅਰਾਂ ਅਤੇ ਹੋਰ ਜਿਹੜੇ ਪੇਸ਼ਾਵਰ ਲੋਕ ਨੇ ਉਹਨਾਂ ਨੂੰ ਰਾਹਤ ਮਿਲੂਗੀ, ਉਹਨਾਂ ਦਾ ਜਿਹੜਾ ਪ੍ਰੋਸੈਸ ਆ ਉਹ ਕਾਫੀ ਹੱਦ ਤੱਕ ਤੇਜ਼ ਹੋ ਜਾਊਗਾ। ਇਸ ਬਦਲਾਅ ਦੇ ਨਾਲ ਘੱਟ ਉਮਰ ਦੇ ਜਿਹੜੇ ਨੌਜਵਾਨ ਨੇ ਜਾਂ ਫਿਰ ਹੁਨਰਮੰਦ ਕਾਮੇ ਨੇ ਉਹਨਾਂ ਨੂੰ ਜ਼ਿਆਦਾ ਵਧੇਰੇ ਫਾਇਦਾ ਹੋ ਰਿਹਾ ਵਾ ਕਿਉਂਕਿ ਉਹਨਾਂ ਦੇ PR ਮਿਲਣ ਦੇ ਮੌਕੇ ਵੱਧ ਜਾਣਗੇ। ਵਧੇਰੇ ਉਮਰ ਵਾਲੇ ਜਿਹੜੇ ਵੱਡੀ ਉਮਰ ਦੇ ਵਿੱਚ ਚਲੇ ਗਏ ਨੇ ਐਪਲੀਕੈਂਟਸ, ਉਹਨਾਂ ਨੂੰ ਨੁਕਸਾਨ ਇਸ ਦੇ ਵਿੱਚ ਸਾਫ਼ ਦਿਖ ਰਿਹਾ ਵਾ ਕਿਉਂਕਿ ਉਮਰ ਦੇ ਪੁਆਇੰਟ ਘਟਾਏ ਜਾਣ ਦੀ ਉਮੀਦ ਲਾਈ ਜਾ ਰਹੀ ਹੈ। ਇਸ ਤੋਂ ਇਲਾਵਾ ਜਿਹੜੇ ਆਨਸ਼ੋਰ ਵਿਦਿਆਰਥੀ ਨੇ ਉਹਨਾਂ ਦਾ ਸਿਰਫ ਪੜ੍ਹਾਈ ਦੇ ਸਿਰ ਦੇ ਉੱਤੇ PR ਲੈਣਾ ਔਖਾ ਹੋ ਜਾਊਗਾ। ਕੰਮ ਦਾ ਤਜਰਬਾ ਯਾਨੀ ਕਿ ਐਕਸਪੀਰੀਅੰਸ ਅਤੇ ਵੱਧ ਤਨਖਾਹ ਜਿਹੜੀ ਹੁਣ ਕਿੰਨੀ ਕੁ ਤਨਖਾਹ ਹੋਊਗੀ ਇਹ ਵੀ ਹਲੇ ਖੁਲਾਸੇ ਹੋਣੇ ਬਾਕੀ, ਜਾਂ ਫਿਰ ਆਪਾਂ ਅੱਗੇ ਜਿਹੜੇ ਕਰ ਰਹੇ ਆਪਾਂ ਪ੍ਰੋਗਰਾਮ ਹੈ ਉਹਨਾਂ ਦੇ ਵਿੱਚ ਸਾਡੀ ਕੋਸ਼ਿਸ਼ ਰਹੂਗੀ ਕਿ ਅੱਜ ਇਸ ਦਿਨ ਆਪਾਂ ਇਹਦੇ ਉੱਤੇ ਵਧੇਰੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰੀਏ। ਸੋ ਕੁੱਲ ਮਿਲਾ ਕੇ ਇਹ ਜਿਹੜੇ ਨਵੇਂ ਨਿਯਮ ਨੇ ਜੁਲਾਈ 2026 ਤੋਂ ਲਾਗੂ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਸਰਕਾਰ ਜਲਦੀ ਇਸ ਦੇ ਬਾਰੇ ਇੱਕ ਪੂਰੀ ਡਿਟੇਲ ਦੇ ਵਿੱਚ ਰਿਪੋਰਟ ਜਾਂ ਜਾਣਕਾਰੀ ਜਿਹੜੀ ਆ ਉਹ ਜ਼ਰੂਰ ਨਸ਼ਰ ਕਰੂਗੀ। ਸੋ ਵਧੇਰੇ ਜਾਣਕਾਰੀਆਂ ਦੇ ਲਈ ਤੁਸੀਂ ਸਾਡੇ ਚੈਨਲ ਦੇ ਨਾਲ ਰੇਡੀਓ ਹਾਂਜੀ ਦੇ ਨਾਲ ਵੀ ਜੁੜੇ ਰਹਿ ਸਕਦੇ ਹੋ। ਇਹਦੇ ਉੱਤੇ ਹੋਰ ਵਧੇਰੇ ਗੱਲਾਂ ਬਾਤਾਂ, ਵਧੇਰੇ ਜਾਣਕਾਰੀਆਂ ਤੁਹਾਡੇ ਨਾਲ ਜ਼ਰੂਰ ਅੱਜ ਦੇ ਦਿਨ ਸਾਂਝੀਆਂ ਕਰਾਂਗੇ।
ਹੁਣ ਬਜਟ ਤੋਂ ਹਟ ਕੇ ਜੇਕਰ ਆਪਾਂ ਖਬਰਾਂ ਦੀ ਗੱਲ ਕਰੀਏ ਤਾਂ ਮੈਲਬਨ ਦੇ ਵਿੱਚ ਆਏ ਦਿਨ ਕੁਛ ਖਬਰਾਂ ਚਰਚਾ ਦੇ ਵਿੱਚ ਨੇ, ਜਿਨ੍ਹਾਂ ਦੇ ਵਿੱਚ ਕਿ ਬਾਰ ਜਾਂ ਫਿਰ ਨਾਈਟ ਕਲੱਬਾਂ ਦੇ ਉੱਤੇ ਹੋ ਰਹੇ ਹਮਲੇ ਚਰਚਾ ਦੇ ਵਿੱਚ ਨੇ, ਜਾਂ ਫਿਰ ਐਕਸਟ੍ਰੋਸ਼ਨ ਦੇ ਜਿਹੜੇ ਮਾਮਲੇ ਨੇ ਉਹ ਇਸ ਟਾਈਮ ਦੇ ਉੱਤੇ ਵਿਕਟੋਰੀਆ ਪੁਲਿਸ ਦੇ ਲਈ ਸਿਰਦਰਦੀ ਬਣੇ ਨੇ ਅਤੇ ਵਿਕਟੋਰੀਆ ਪੁਲਿਸ ਨੇ ਸਖ਼ਤ ਰੁੱਖ ਅਖਤਿਆਰ ਕੀਤਾ। ਪੁਲਿਸ ਨੇ ਬਾਰ ਮਾਲਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਆਪਣੇ ਸਟਾਫ ਖਾਸ ਕਰਕੇ ਜਿਹੜੇ ਪ੍ਰਮੋਟਰ ਜਾਂ ਫਿਰ ਸੁਰੱਖਿਆ ਗਾਰਡ ਨੇ ਉਹਨਾਂ ਦੀ ਜਾਂਚ ਉਹਨਾਂ ਦੇ ਲਈ ਕਰਨੀ ਲਾਜ਼ਮੀ ਹੋਊਗੀ ਤਾਂ ਕਿ ਉਹ ਹੋਸਪਿਟੈਲਿਟੀ ਟੂਰਿਜ਼ਮ ਦਾ ਜਿਹੜਾ ਉਹ ਹਿੱਸਾ ਨੇ ਜਾਂ ਨਹੀਂ ਆ ਜਾਂ ਰਹਿ ਸਕਦੇ ਨੇ ਜਾਂ ਨਹੀਂ ਰਹਿ ਸਕਦੇ। ਸੋ ਇਹ ਉਹਨਾਂ ਚੀਜ਼ਾਂ ਦੇ ਵਿਹਾਵ ਦੇ ਉੱਤੇ ਤੈਅ ਕੀਤਾ ਜਾਊਗਾ। ਕੁੱਲ ਮਿਲਾ ਕੇ ਸਰ ਹੁਣ ਇਸ ਟਾਈਮ ਦੇ ਉੱਤੇ ਪੁਲਿਸ ਦੇ ਵੱਲੋਂ ਨਕੇਲ ਕੱਸੀ ਜਾ ਰਹੀ ਹੈ। ਪੁਲਿਸ ਦੀਆਂ ਪੰਜ ਮੁੱਖ ਥਿਊਰੀਆਂ ਸਾਹਮਣੇ ਆਈਆਂ ਨੇ ਇਸ ਸਭ ਕੁਛ ਦੇ ਵਿੱਚ। ਇੱਕ ਤੇ ਆ ਗੈਰ ਕਾਨੂੰਨੀ ਸ਼ਰਾਬ ਦਾ ਧੰਦਾ, ਬਿਨਾਂ ਟੈਕਸ ਵਾਲੀਆਂ ਜਾਂ ਫਿਰ ਗੈਰ ਕਾਨੂੰਨੀ ਢੰਗ ਦੇ ਨਾਲ ਤਿਆਰ ਕੀਤੀਆਂ ਜਿਹੜੀਆਂ ਸ਼ਰਾਬਾਂ ਦੀ ਵਿਕਰੀ ਆ ਉਸ ਵਜ੍ਹਾ ਕਰਕੇ ਵੀ ਇਹ ਘਟਨਾਵਾਂ ਪੁਲਿਸ ਦਾ ਕਹਿਣਾ ਕਿ ਵੱਧ ਰਹੀਆਂ ਨੇ। ਫਿਲਹਾਲ ਇਹ ਦੱਸ ਦੇ ਕਿ ਸਾਰਾ ਕੁਛ ਜਿਹੜਾ ਵਾ ਕੱਲ੍ਹ ਦੇ ਦਿਨ ਇੱਕ ਮੀਟਿੰਗ ਹੋਈ ਸੀ ਸੀਨੀਅਰ ਪੁਲਿਸ ਅਧਿਕਾਰੀਆਂ ਦੀ, ਸੋ ਉਦੋਂ ਇਹ ਪੁਆਇੰਟ ਸਾਹਮਣੇ ਆਏ ਨੇ ਜੋ ਕਿ ਮੀਡੀਆ ਤੱਕ ਪਹੁੰਚਾਏ ਗਏ ਨੇ। ਸੋ ਹੈਰਲਡ ਸਨ ਦੇ ਹਵਾਲੇ ਦੇ ਨਾਲ ਇਹ ਪੁਆਇੰਟ ਜਿਹੜੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਗੈਰ ਕਾਨੂੰਨੀ ਸ਼ਰਾਬ ਤੋਂ ਇਲਾਵਾ ਇਸ ਤੋਂ ਇਲਾਵਾ ਜਿਹੜੇ ਬਚਦੇ ਨਸ਼ੇ ਨੇ ਉਹਨਾਂ ਦਾ ਕਾਰੋਬਾਰ, ਉਹਨਾਂ ਦਾ ਕਹਿਣਾ ਕਿ ਬਾਰਾਂ ਅਤੇ ਕਲੱਬਾਂ ਦੇ ਅੰਦਰ ਜੋ ਕੋਕੀਨ ਦੀ ਵਿਕਰੀ ਆ ਉਹ ਵੀ ਇੱਕ ਵੱਡਾ ਕਾਰਨ ਆ ਇਹਨਾਂ ਸਾਰੇ ਵਾਪਰ ਰਹੇ ਹਾਦਸਿਆਂ ਦੀ। ਇਸ ਤੋਂ ਇਲਾਵਾ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਜਿਹੜੇ ਪ੍ਰਮੋਟਰ ਨੇ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਵਾ। ਇਸ ਤੋਂ ਇਲਾਵਾ ਐਕਸਟ੍ਰੋਸ਼ਨ ਜਿਹੜਾ ਵਾ ਪੂਰੇ ਉਦਯੋਗ ਤੋਂ ਗੁੰਡਾ ਟੈਕਸ ਵਸੂਲਣ ਦੀ ਜਿਹੜੀ ਇੱਕ ਸਾਜਿਸ਼ ਇਸ ਟਾਈਮ ਦੇ ਉੱਤੇ ਚੱਲ ਰਹੀ ਆ ਉਹਦੇ ਕਰਕੇ ਵੀ ਆਸਟ੍ਰੇਲੀਆ 'ਚ ਜਾਂ ਵਿਕਟੋਰੀਆ 'ਚ ਵੱਡੀ ਸਮੱਸਿਆ ਵਾ। ਇਸ ਤੋਂ ਇਲਾਵਾ ਪੰਜਵਾਂ ਜਿਹੜਾ ਇੱਕ ਕਨੈਕਸ਼ਨ ਹੈ ਉਹ ਅੰਤਰਰਾਸ਼ਟਰੀ ਕਨੈਕਸ਼ਨ, ਜੇਲ੍ਹ ਦੇ ਵਿੱਚ ਬੰਦ ਜਿਹੜੇ ਅਪਰਾਧੀ ਨੇ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੇ ਜਿਹੜੇ ਬਾਹਰ ਅੰਦਰ ਸੰਬੰਧ ਨੇ ਕਿਸੇ ਨਜ਼ਦੀਕੀ ਤੋਂ ਜਿਹੜੇ ਆ ਉਹ ਬਾਹਰੋਂ ਬਹਿ ਕੇ ਜਿਹੜੇ ਕੰਮ ਕਰਵਾਉਂਦੇ ਨੇ ਇਹਦੇ ਉੱਤੇ ਵੀ ਸ਼ੱਕ ਜਤਾਇਆ ਜਾ ਰਿਹਾ ਵਾ। ਹਾਲਾਂਕਿ ਇਹਦੇ ਉੱਤੇ ਕੋਈ ਪੱਕੇ ਤੌਰ ਦੇ ਉੱਤੇ ਗੱਲਬਾਤ ਨਹੀਂ ਕਹੀ ਗਈ, ਪਰ ਹਾਂ ਪੁਲਿਸ ਦਾ ਇਸ ਪਾਸੇ ਨੂੰ ਵੀ ਧਿਆਨ ਆ। ਕਈ ਤਰ੍ਹਾਂ ਦੀਆਂ ਇੱਦਾਂ ਦੀਆਂ ਵੀ ਘਟਨਾਵਾਂ ਸਾਹਮਣੇ ਆਈਆਂ ਨੇ। ਓਪਰੇਸ਼ਨ ਐਕਲਿਪਸ ਦੇ ਤਹਿਤ ਜਿਹੜੇ ਇਸ ਟਾਈਮ 'ਤੇ ਪੁਲਿਸ ਦੇ ਵੱਲੋਂ ਜਿਹੜੇ ਡਿਟੈਕਟਿਵ ਜਾਂਚ ਕਰ ਰਹੇ ਨੇ ਉਹਨਾਂ ਦਾ ਇਹ ਦੱਸਣਾ ਹੈ ਕਿ ਹਮਲਾਵਰ ਅਕਸਰ ਹੀ ਨੌਜਵਾਨ ਗੈਂਗ ਮੈਂਬਰ ਹੁੰਦੇ ਨੇ। ਇਹਨਾਂ ਦੇ ਵਿੱਚ ਛੋਟੀ ਛੋਟੀ ਉਮਰ ਦੇ ਮੁੰਡੇ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਅੱਗ ਲਗਾਉਣ ਦਾ ਕੋਈ ਖਾਸ ਤਜਰਬਾ ਨਹੀਂ ਹੁੰਦਾ, ਸਿਰਫ ਥੋੜ੍ਹੇ ਜਿਹੇ ਪੈਸਿਆਂ ਦੇ ਲਈ ਜਾ ਕੇ ਉਹ ਅੱਗ ਲਾਉਣ ਦੇ ਲਈ ਰਾਜ਼ੀ ਹੋ ਜਾਂਦੇ ਨੇ। ਹਾਲ ਹੀ ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਹਮਲਾਵਰ ਲਾਦੀ ਦਾ ਬਾਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰਦੇ ਹੋਏ ਉਹਨੇ ਆਪਣੀ ਪੈਂਟ ਨੂੰ ਹੀ ਅੱਗ ਲਾ ਬੈਠੀ। ਸੋ ਇਹ ਤੋਂ ਇਹ ਪਤਾ ਲਾਇਆ ਜਾ ਸਕਦਾ ਕਿ ਕੋਈ ਪੱਕੇ ਤੌਰ ਦੇ ਉੱਤੇ ਕੋਈ ਹੰਡੇ ਹੋਏ ਅਪਰਾਧੀ ਨਹੀਂ, ਇਹ ਸਿਰਫ ਕੁਛ ਪੈਸਿਆਂ ਦੇ ਲਾਲਚ ਲਈ ਸ਼ਾਇਦ ਇਹ ਕਰ ਰਹੇ ਨੇ। ਇਹ ਅਪਰਾਧੀ ਚੋਰੀ ਦੀਆਂ ਗੱਡੀਆਂ ਅਤੇ ਜਾਲੀ ਨੰਬਰ ਪਲੇਟਾਂ ਦੀ ਵਰਤੋਂ ਕਰਕੇ ਮੌਕੇ ਤੋਂ ਫਰਾਰ ਹੁੰਦੇ ਨੇ, ਇਸ ਵਜ੍ਹਾ ਕਰਕੇ ਗੱਡੀ ਦੀਆਂ ਚੋਰੀਆਂ ਵੀ ਜਿਹੜੀਆਂ ਸ਼ਾਇਦ ਵੱਧ ਹੁੰਦੀਆਂ ਨੇ। ਖੈਰ ਸਰਕਾਰ ਦੇ ਵੱਲੋਂ ਆਰਥਿਕ ਸਹਾਇਤਾ ਦਾ ਐਲਾਨ ਜ਼ਰੂਰ ਕੀਤਾ ਗਿਆ। ਵਿਕਟੋਰੀਆ ਸਰਕਾਰ ਨੇ ਇਸ ਹਿੰਸਾ ਦੇ ਨਾਲ ਨਜਿੱਠਣ ਦੇ ਲਈ $10 million ਦਾ ਜਿਹੜਾ ਹੋਸਪਿਟੈਲਿਟੀ ਸਿਕਿਉਰਿਟੀ ਫੰਡ ਆ ਉਹਦਾ ਐਲਾਨ ਜ਼ਰੂਰ ਕੀਤਾ। ਇਹਦਾ ਮਕਸਦ ਇਹ ਆ ਕਿ ਬਾਰ ਮਾਲਕ ਇਸ ਪੈਸੇ ਦੀ ਵਰਤੋਂ ਜਿਹੜੀ ਆ ਉਹ CCTV ਕੈਮਰਿਆਂ ਦੇ ਲਈ ਕਰ ਲੈਣ, ਸੁਰੱਖਿਆ ਵਧਾਉਣ ਦੇ ਲਈ ਦਰਵਾਜ਼ੇ ਹੋਰ ਮਜ਼ਬੂਤ ਕਰ ਲੈਣ, ਅਲਾਰਮ ਸਿਸਟਮ ਜਿਹੜੇ ਨੇ ਉਹ ਵਧੀਆ ਲਵਾ ਲੈਣ ਜਾਂ ਫਿਰ ਨਹੀਂ ਲੱਗੇ ਤਾਂ ਲਵਾ ਲੈਣ, ਅਤੇ ਅੱਗ ਬੁਝਾਉਣ ਵਾਲੇ ਜਿਹੜੇ ਯੰਤਰ ਨੇ ਉਹਨਾਂ ਨੂੰ ਅਪਗ੍ਰੇਡ ਕਰ ਲੈਣ। ਸੋ ਜੇਕਰ ਤੁਸੀਂ ਇਹ ਦਿੰਦੇ ਕਿਸੇ ਵੀ ਕਾਰੋਬਾਰ ਦੇ ਵਿੱਚ ਹੋ ਤਾਂ ਤੁਸੀਂ ਸਰਕਾਰ ਦੇ ਇਸ ਫੰਡ ਦੀ ਮਦਦ ਲੈ ਸਕਦੇ ਹੋ। ਇਸ ਤੋਂ ਇਲਾਵਾ ਪੁਲਿਸ ਕਮਾਂਡ ਸੈਂਟਰ ਨੂੰ ਅਪਗ੍ਰੇਡ ਕਰਨ ਦੇ ਲਈ ਵੀ $5 million ਵਿਕਟੋਰੀਅਨ ਸਰਕਾਰ ਨੇ ਵਾਧੂ ਦਿੱਤੇ ਨੇ। ਇਸੇ ਚੀਜ਼ ਦੇ ਉੱਤੇ ਹੁਣ ਮੈਲਬਨ ਦੇ ਜਿਹੜੇ ਨਾਈਟ ਮੇਅਰ ਨੇ ਜੇਮਸ ਜੰਗ ਉਹਨਾਂ ਨੇ ਸਰਕਾਰੀ ਫੰਡਾਂ ਦਾ ਸਵਾਗਤ ਕੀਤਾ, ਪਰ ਪੁਲਿਸ ਦੀ ਇੱਕ ਸ਼ਰਤ ਦੇ ਉੱਤੇ ਉਹਨਾਂ ਨੇ ਇਤਰਾਜ਼ ਜ਼ਰੂਰ ਜਤਾਇਆ। ਉਹਨਾਂ ਦਾ ਕਹਿਣਾ ਕਿ CCTV ਦੇ ਹਵਾਲੇ ਦੇ ਨਾਲ ਉਹਨਾਂ ਦਾ ਕਹਿਣਾ ਕਿ ਪੁਲਿਸ ਚਾਹੁੰਦੀ ਆ ਕਿ ਬਾਰ ਮਾਲਕ ਆਪਣੇ ਅੰਦਰੂਨੀ CCTV ਕੈਮਰਿਆਂ ਤੱਕ ਪੁਲਿਸ ਨੂੰ ਜਿਹੜੀ ਆ ਉਹ ਇਨਪੁੱਟ ਦੇਣ, ਯਾਨੀ ਕਿ ਐਕਸੈਸ ਦੇਣ। ਸੋ ਇਸ ਚੀਜ਼ ਦੇ ਉੱਤੇ ਉਹਨਾਂ ਨੂੰ ਇਤਰਾਜ਼ ਆ। ਜੇਮਸ ਜੰਗ ਅਤੇ ਹੋਰ ਮਾਲਕਾਂ ਦਾ ਇਹ ਕਹਿਣਾ ਕਿ ਇਹ ਉਹਨਾਂ ਦੀ ਜਿਹੜੀ ਇੱਕ ਆਪਣੀ ਪ੍ਰਾਈਵੇਸੀ ਆ ਉਹਦੀ ਉਲੰਘਣਾ ਆ। ਸੋ ਉਹਨਾਂ ਦਾ ਇਹ ਕਹਿਣਾ ਕਿ ਮੇਰਾ ਬਾਰ ਮੇਰੇ ਘਰ ਵਾਂਗ ਆ, ਮੈਂ ਪੁਲਿਸ ਨੂੰ ਹਰ ਵੇਲੇ ਆਪਣੇ ਅੰਦਰ ਝਾਕਣ ਦੀ ਇਜਾਜ਼ਤ ਨਹੀਂ ਦੇ ਸਕਦਾ। ਪੁਲਿਸ ਮੰਤਰੀ ਨੇ ਭਰੋਸਾ ਦਵਾਇਆ ਕਿ ਸਰਕਾਰ ਜਿਹੜੀ ਕਾਰੋਬਾਰੀਆਂ ਦੀ ਹਰ ਸੰਭਵ ਮਦਦ ਕਰ ਰਹੀ ਆ ਅਤੇ ਕਰੇਗੀ। ਮੈਲਬਨ ਦੇ ਜਿਹੜੇ ਇਸ ਟਾਈਮ ਦੇ ਉੱਤੇ ਨਾਈਟ ਲਾਈਫ ਆ ਉਹਨੂੰ ਮੁੜ ਦੁਬਾਰਾ ਤੋਂ ਸੁਰੱਖਿਅਤ ਅਤੇ ਸੁਰਜੀਤ ਕਰਨ ਦੇ ਪੂਰੇ ਜ਼ੋਰ ਲਾਏ ਜਾ ਰਹੇ ਨੇ। ਪੁਲਿਸ ਦੇ ਸਾਰੇ ਜਿਹੜੇ
ਲਾਇਸੈਂਸ ਅਧਿਕਾਰੀ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸਟਾਫ ਦੇ ਪਿਛੋਕੜ ਦੀ ਚੰਗੀ ਤਰ੍ਹਾਂ ਦੇ ਨਾਲ ਜਾਂਚ ਕਰਨ, ਜੇਕਰ ਕਿਸੇ ਵੀ ਸ਼ੱਕੀ ਵਿਅਕਤੀ ਦੇ ਉੱਤੇ ਕੋਈ ਵੀ ਉਹਨਾਂ ਨੂੰ ਸ਼ੱਕ ਪੈਂਦਾ ਜਾਂ ਉਹਦੀ ਕਿਸੇ ਗਤੀਵਿਧੀ ਦੇ ਉੱਤੇ, ਤਾਂ ਤੁਰੰਤ ਸਾਡੇ ਤੱਕ ਉਹ ਸੂਚਨਾ ਪਹੁੰਚਾਉਣ ਤਾਂ ਕਿ ਆਪਾਂ ਸਮਾਂ ਰਹਿੰਦਿਆਂ ਉਹਦੇ ਉੱਤੇ ਕਾਰਵਾਈ ਕਰ ਸਕੀਏ। ਇੱਧਰ ਇੱਕ ਖਬਰ ਵਿਕਟੋਰੀਆ ਪੁਲਿਸ ਦੇ ਵੱਲੋਂ ਚਰਚਾ ਦੇ ਵਿੱਚ ਹੈ, ਜਿੱਥੇ ਕਿ ਆਪਣੇ ਔਟਿਸਟਿਕ ਬੱਚੇ ਨੂੰ ਬਚਾਉਣ ਦੇ ਲਈ ਰਿਕਾਰਡਿੰਗ ਕਰਨ ਵਾਲੀ ਮਾਂ ਇਸ ਟਾਈਮ ਪੁਲਿਸ ਜਾਂਚ ਦੇ ਘੇਰੇ ਦੇ ਵਿੱਚ ਆਈ ਆ। ਵਿਕਟੋਰੀਆ ਪੁਲਿਸ ਦੇ ਵੱਲੋਂ ਇੱਕ ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਹਨੇ ਕਿ ਚਰਚਿਲ ਪ੍ਰਾਇਮਰੀ ਸਕੂਲ ਦੇ ਵਿੱਚ ਆਪਣੇ ਜਿਹੜੇ ਜਿਹੜਾ ਬੱਚਾ ਜਿਹੜਾ ਕਿ ਬੋਲ ਵੀ ਨਹੀਂ ਸਕਦਾ ਔਟਿਸਟਿਕ ਆ, ਬੱਚੇ ਦੀ ਸੁਰੱਖਿਆ ਅਤੇ ਉਹਦੇ ਕੱਪੜਿਆਂ ਦੇ ਵਿੱਚ ਲਿਸਨਿੰਗ ਡਿਵਾਈਸ ਜਿਹੜਾ ਵਾ ਉਹ ਲੁਕਾਇਆ ਸੀ। ਇਹ ਮਾਮਲਾ ਹੁਣ ਕਾਫੀ ਜ਼ਿਆਦਾ ਭਖ ਚੁੱਕਾ ਆ ਅਤੇ ਅਪਾਹਜ ਬੱਚਿਆਂ ਦੀ ਸੁਰੱਖਿਆ ਦੇ ਕਾਨੂੰਨ ਦੇ ਉੱਤੇ ਹੁਣ ਇਸ ਟਾਈਮ ਦੇ ਉੱਤੇ ਬਹਿਸ ਛੇੜ ਚੁੱਕੀ ਹੈ। ਇਹ ਖਬਰ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਇਹਦੇ ਵਿੱਚ ਥੋੜ੍ਹਾ ਜਿਹਾ ਪਿਛੋਕੜ 'ਚ ਜੇ ਆਪਾਂ ਜਾਈਏ ਤਾਂ ਪਿਛਲੇ ਸਾਲ ਇੱਕ ਦਿਨ ਜਦੋਂ ਬੱਚਾ ਸਕੂਲ ਤੋਂ ਵਾਪਸ ਆਇਆ ਤਾਂ ਮਾਂ ਨੇ ਉਸਦੀ ਬਾਂਹ ਅਤੇ ਉਂਗਲਾਂ ਦੇ ਨਿਸ਼ਾਨਾਂ ਵਰਗੇ ਜਿਹੜੇ ਆ ਉਹ ਸੱਟ ਦੇ ਨਿਸ਼ਾਨ, ਯਾਨੀ ਕਿ ਬਰੂਜ਼ਿਜ਼ ਜਿਹੜੇ ਨੇ ਉਹ ਵੇਖੇ। ਉਸ ਤੋਂ ਬਾਅਦ ਇਹ ਪਤਾ ਲਗਾਉਣ ਦੇ ਲਈ ਕਿ ਸਕੂਲ ਦੇ ਵਿੱਚ ਕੀ ਹੋ ਰਿਹਾ ਵਾ, ਮਾਂ ਨੇ ਆਪਣੇ ਬੇਟੇ ਦੇ ਕੱਪੜਿਆਂ ਦੇ ਵਿੱਚ ਇੱਕ ਛੋਟਾ ਜਿਹਾ ਇੱਕ ਲਿਸਨਿੰਗ ਡਿਵਾਈਸ ਜਿਹੜਾ ਉਹ ਲਗਾ ਦਿੱਤਾ ਤਾਂ ਕਿ ਉਹ ਸੁਣ ਸਕੇ ਕਿ ਕੀ ਕੁਛ ਉੱਥੇ ਹੁੰਦਾ। ਹੈਰਾਨੀ ਦੀ ਗੱਲ ਇਹ ਸੀ ਕਿ ਡਿਵਾਈਸ ਦੀ ਰਿਕਾਰਡਿੰਗ ਦੇ ਵਿੱਚ ਸਕੂਲ ਦੀ ਇੱਕ ਜਿਹੜੀ ਟੀਚਰ ਏਡ ਆ ਉਹਨੇ ਬੱਚੇ ਨੂੰ ਇਹ ਕਹਿੰਦੇ ਹੋਏ ਸੁਣਿਆ ਕਿ ਜੇ ਤੂੰ ਮੈਨੂੰ ਨੁਕਸਾਨ ਪਹੁੰਚਾਇਆ ਤਾਂ ਮੈਂ ਤੈਨੂੰ ਨੁਕਸਾਨ ਪਹੁੰਚਾਊਂਗੀ, ਸੋ ਇਫ ਯੂ ਹਰਟ ਮੀ ਆਈ ਵਿਲ ਹਰਟ ਯੂ ਬੈਕ। ਸੋ ਇਹ ਫਿਰ ਇਸ ਮਸਲੇ ਦਾ ਜਿਹੜਾ ਇੱਕ ਨੀਂਹ ਪੱਥਰ ਬਣ ਜਾਂਦਾ ਇਸ ਖਬਰ ਦਾ। ਉਸ ਤੋਂ ਬਾਅਦ ਇਹ ਖਬਰ ਜਿਹੜੀ ਆ ਉਹ ਜ਼ਿਆਦਾ ਚਰਚਾ ਦੇ ਵਿੱਚ ਰਹੀ ਹੈ। ਰਿਕਾਰਡਿੰਗ ਸੁਣਨ ਤੋਂ ਬਾਅਦ ਮਾਂ ਨੇ ਵਿਕਟੋਰੀਆ ਡਿਸੇਬਿਲਟੀ ਵਰਕਰ ਕਮਿਸ਼ਨ ਨੂੰ ਸ਼ਿਕਾਇਤ ਕੀਤੀ, ਨਤੀਜੇ ਦੇ ਵਜੋਂ ਟੀਚਰ ਏਡ ਦੇ ਜਿਹੜਾ ਪਰਿਵਾਰ ਤੋਂ ਮਾਫ਼ੀ ਮੰਗਣੀ ਪਈ। ਸੋ ਉਹਨੇ ਮੰਨਿਆ ਕਿ ਉਹਦੀ ਭਾਸ਼ਾ ਅਣਉਚਿਤ ਸੀ ਅਤੇ ਸਕੂਲ ਦੇ ਮਾਹੌਲ ਦੇ ਲਈ ਉਹ ਬਿਲਕੁਲ ਵੀ ਢੁਕਵੀਂ ਨਹੀਂ ਸੀ, ਹਾਲਾਂਕਿ ਉਹਦਾ ਇਹ ਕਹਿਣਾ ਕਿ ਸੱਚਮੁੱਚ ਦੇ ਵਿੱਚ ਉਹ ਕੋਈ ਨੁਕਸਾਨ ਨਹੀਂ ਸੀ ਪਹੁੰਚਾਉਣਾ ਚਾਹੁੰਦੀ। ਸੋ ਫਿਲਹਾਲ ਪੁਲਿਸ ਜਾਂਚ ਦੇ ਵਿੱਚ ਇਹ ਵੀ ਪਤਾ ਲੱਗਾ ਕਿ ਪਰਿਵਾਰ ਵੀ ਕਾਫੀ ਜ਼ਿਆਦਾ ਪਰੇਸ਼ਾਨ ਹੈ ਜਾਂ ਹੋਰ ਵੀ ਪਰਿਵਾਰ ਇਹਨਾਂ ਚੀਜ਼ਾਂ ਨੂੰ ਲੈ ਕੇ ਪਰੇਸ਼ਾਨ ਨੇ। ਮਾਂ ਨੇ ਪਿਛਲੇ ਸਾਲ ਦੇ ਅੰਤ ਦੇ ਵਿੱਚ ਆਪਣੇ ਬੱਚੇ ਨੂੰ ਚਰਚਿਤ ਸਕੂਲ ਤੋਂ ਹਟਾ ਲਿਆ ਸੀ ਅਤੇ ਬੱਚਾ ਹੁਣ ਨਵੇਂ ਸਕੂਲ ਦੇ ਵਿੱਚ ਸੈਟਲ ਹੋਣ ਗਿਆ ਵਾ। ਪਰ ਪਿਛਲੇ ਹਫ਼ਤੇ ਵਿਕਟੋਰੀਆ ਪੁਲਿਸ ਨੇ ਇੱਕ 36 ਸਾਲਾ ਮਾਂ ਨੂੰ ਸਕੂਲ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਲਿਸਨਿੰਗ ਡਿਵਾਈਸ ਜਿਹੜੀ ਕਿ ਜੁਲਾਈ ਤੋਂ ਅਕਤੂਬਰ ਦੇ ਦਰਮਿਆਨ ਵਰਤੀ ਗਈ ਆ। ਇਸ ਤੋਂ ਇਲਾਵਾ ਜਿਹੜੀ ਪ੍ਰਾਈਵੇਸੀ ਕਾਨੂੰਨਾਂ ਦੀ ਉਲੰਘਣਾ ਦੇ ਮਸਲੇ ਹੁਣ ਹੋਣੇ ਸ਼ੁਰੂ ਹੋ ਚੁੱਕੇ ਨੇ। ਇਸ ਦੋਸ਼ ਦੇ ਵਿੱਚ ਪੁੱਛਗਿੱਛ ਦੇ ਲਈ ਇਹ ਮਾਂ ਨੂੰ ਬੁਲਾਇਆ ਤਾਂ ਜ਼ਰੂਰ ਗਿਆ, ਪਰ ਪੁਲਿਸ ਦਾ ਕਹਿਣਾ ਕਿ ਇਸ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ, ਉਹ ਬਹੁਤਾ ਕੁਛ ਨਹੀਂ ਇਸ ਚੀਜ਼ ਦੇ ਉੱਤੇ ਦੱਸ ਸਕਦੇ। ਯਾਨੀ ਕਿ ਜਦੋਂ ਇੱਕ ਖਬਰ ਬਾਹਰ ਆਉਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਕਈ ਤਰੀਕੇ ਦੇ ਨਾਲ ਉਹਦੇ ਵਿੱਚ ਗਲਤ ਤਰੀਕੇ ਦੇ ਨਾਲ ਵੀ ਉਹਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ। ਸੋ ਫਿਲਹਾਲ ਕਾਨੂੰਨੀ ਪੱਖ ਜੇ ਵੇਖੀਏ ਤਾਂ ਐਡਵੋਕੇਟ ਦਾ ਇਹ ਕਹਿਣਾ ਕਿ ਪਰਿਵਾਰ ਦੀ ਉਹ ਨੁਮਾਇੰਦਗੀ ਕਰ ਰਹੇ ਨੇ, ਇਸ ਵਜ੍ਹਾ ਕਰਕੇ ਉਹ ਸਿੱਖਿਆ ਵਿਭਾਗ ਦੀ ਸਖ਼ਤ ਆਲੋਚਨਾ ਕਰਦੇ ਨੇ। ਕਿਹੜੇ ਕਿਹੜੇ ਪੁਆਇੰਟ ਨੇ ਉਹਨਾਂ ਕੋਲ, ਉਹਨਾਂ ਦਾ ਕਹਿਣਾ ਕਿ ਸਿਸਟਮ ਦੋਸ਼ੀਆਂ ਨੂੰ ਬਚਾ ਰਿਹਾ ਵਾ ਅਤੇ ਆਪਣੇ ਬੱਚੇ ਦੀ ਰੱਖਿਆ ਕਰਨ ਵਾਲੀ ਇੱਕ ਮਾਂ ਨੂੰ ਸਜ਼ਾ ਦੇ ਰਿਹਾ ਵਾ। ਸੋ ਵਿਭਾਗ ਨੇ ਪਰਿਵਾਰ ਦੇ ਨਾਲ ਕੋਈ ਹਮਦਰਦੀ ਨਹੀਂ ਦਿਖਾਈ, ਇਹਨਾਂ ਦੇ ਵੱਲੋਂ ਦੋਸ਼ ਨੇ। ਉਹਨਾਂ ਦਾ ਕਹਿਣਾ ਕਿ ਬੱਚੇ ਨੂੰ ਇਸ ਘਟਨਾ ਦੇ ਕਾਰਨ ਇੰਨਾ ਮਾਨਸਿਕ ਸਦਮਾ ਲੱਗਾ ਕਿ ਉਹ ਸਕੂਲ ਛੱਡਣ ਤੋਂ ਬਾਅਦ 4 ਮਹੀਨਿਆਂ ਤੱਕ ਆਪਣੀ ਮਾਂ ਤੋਂ ਬਿਨਾਂ ਰਹਿ ਸਕਦਾ ਸੀ, ਬਿਨਾਂ ਨਹੀਂ ਸੀ ਰਹਿ ਸਕਦਾ। ਸੋ ਇੰਨਾ ਜ਼ਿਆਦਾ ਉਹਦੇ ਮਨ ਦੇ ਉੱਤੇ ਅਸਰ ਹੋਇਆ। ਸੋ ਇਸੇ ਮਾਮਲੇ ਦੇ ਵਿੱਚ ਜਿਹੜੀ ਮਾਂ ਆ ਜੂਲੀ ਫਿਲਪ, ਉਹਨੇ ਮੰਗ ਕੀਤੀ ਹੈ ਕਿ ਸਕੂਲ ਦੇ ਵਿੱਚ ਜਿਹੜੇ ਆਡੀਓ ਵਾਲੇ CCTV ਕੈਮਰੇ ਨੇ ਉਹ ਲਾਏ ਜਾਣ, ਕਿਉਂਕਿ ਬੋਲਣ ਤੋਂ ਸਮਰੱਥ ਜਿਹੜੇ ਬੱਚੇ ਨੇ ਉਹਨਾਂ ਦੇ ਮਾਪਿਆਂ ਕੋਲ ਰਿਕਾਰਡਿੰਗ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਬਚਦਾ। ਇਸੇ ਚੀਜ਼ ਦੇ ਉੱਤੇ ਹੁਣ ਸਿੱਖਿਆ ਵਿਭਾਗ ਦਾ ਵੀ ਆਪਣਾ ਪੱਖ ਆਇਆ। ਸਿੱਖਿਆ ਵਿਭਾਗ ਦੇ ਬੁਲਾਰੇ ਦਾ ਇਹ ਕਹਿਣਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਉਹਨਾਂ ਦੀ ਪਹਿਲੀ ਤਰਜੀਹ ਹੈ। ਉਹਨਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਆ ਕਿ ਸੁਰੱਖਿਆ ਸੰਬੰਧੀ ਕਿਸੇ ਵੀ ਚਿੰਤਾ ਨੂੰ ਸਿੱਧੇ ਸਕੂਲ ਦੇ ਸਾਹਮਣੇ ਰੱਖਣ ਤਾਂ ਕਿ ਉਹਦੀ ਜਾਂਚ ਕੀਤੀ ਜਾ ਸਕੇ। ਉਹਨਾਂ ਨੇ ਇਹ ਦੱਸਿਆ ਕਿ ਵਿਕਟੋਰੀਆ ਦੇ ਸਰਕਾਰੀ ਸਕੂਲਾਂ ਦੇ ਵਿੱਚ ਕੰਮ ਕਰਨ ਵਾਲੇ ਸਾਰੇ ਸਟਾਫ ਦੇ ਕੋਲ ਵਰਕਿੰਗ ਵਿਦ ਚਿਲਡਰਨ ਚੈੱਕ ਹੁੰਦਾ ਅਤੇ ਨਾਲ ਦੀ ਨਾਲ ਉਹ ਰਜਿਸਟਰਡ ਵੀ ਹੁੰਦੇ ਨੇ ਅਤੇ ਇਹ ਪਹਿਲਾਂ ਚੈੱਕ ਕੀਤਾ ਜਾਂਦਾ ਕਿ ਉਹਨਾਂ ਦੇ ਸਾਰੇ ਸਰਟੀਫਿਕੇਟ ਪਹਿਲਾਂ ਚੈੱਕ ਕਰ ਲਏ ਜਾਣ। ਸੋ ਆਪਣੇ ਵੱਲੋਂ ਪੂਰੀ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਸਿੱਖਿਆ ਵਿਭਾਗ ਦੇ ਵੱਲੋਂ ਕਿ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਵੀ ਅਸੁਵਿਧਾ ਨਾ ਹੋਵੇ। ਸੋ ਮਾਪਿਆਂ ਨੂੰ ਜੇਕਰ ਕਿਸੇ ਕਿਸਮ ਦੀ ਕੋਈ ਸਮੱਸਿਆ ਹੁੰਦੀ ਆ ਤਾਂ ਉਹ ਪਹਿਲਾਂ ਸਾਡੇ ਤੱਕ ਪਹੁੰਚ ਕਰ ਸਕਦੇ ਨੇ। ਸੋ ਇਸ ਮਾਮਲੇ ਦੇ ਵਿੱਚ ਵੀ ਹੁਣ ਕਾਫੀ ਜ਼ਿਆਦਾ ਚਰਚਾ ਇਸ ਟਾਈਮ ਦੇ ਉੱਤੇ ਚੱਲ ਰਹੀ ਹੈ। ਚਰਚਾ ਇਸ ਟਾਈਮ ਦੇ ਉੱਤੇ ਵਿੰਡਮ ਕੌਂਸਲ ਦੇ ਵਿੱਚ ਵੀ ਚੱਲ ਰਹੀ ਹੈ। ਪ੍ਰੀਤ ਸਿੰਘ ਜਿਹੜੇ ਕਿ ਮੇਅਰ ਬਣੇ ਅਤੇ ਉਸ ਤੋਂ ਬਾਅਦ ਫਿਰ ਨਾਲ ਦੀ ਨਾਲ ਹੀ ਉਹਨਾਂ ਨੂੰ ਆਪਣਾ ਅਹੁਦਾ ਜਿਹੜਾ ਉਹ ਛੱਡਣਾ ਪਿਆ। ਸੋ ਅਜਿਹੇ ਦੇ ਵਿੱਚ ਹੁਣ
ਜਿਹੜੇ ਇਹ ਚੱਲ ਰਿਹਾ ਘਟਨਾਕ੍ਰਮ ਹੈ, ਲੋਕਾਂ ਦਾ ਵਿਰੋਧ ਲਗਾਤਾਰ ਵੱਧ ਰਿਹਾ ਸੀ, ਜਿਹਦੇ ਕਰਕੇ ਹੋਰ ਕਈ ਤਰ੍ਹਾਂ ਦੇ ਜਿਹੜੇ ਕਈ ਛੋਟੇ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਹੈ ਉਹ ਵੀ ਤੇਜ਼ ਹੋਏ ਨੇ। ਵਿੰਡ ਕੌਂਸਲ ਦੇ ਵਿੱਚ ਦੱਸਦੀ ਹੈ ਕਿ ਇੱਕ ਨਵਾਂ ਵਿਵਾਦ ਜਿਹੜਾ ਸ਼ੁਰੂ ਹੋਇਆ ਸੀ, ਵੈਸੇ ਹੁਣ ਤੱਕ ਤੁਹਾਡੇ ਤੱਕ ਪਹੁੰਚ ਚੁੱਕਾ ਹੋਊਗਾ, ਤਾਂ ਇਹ ਵਿਵਾਦ ਸੀ ਪ੍ਰੀਤ ਸਿੰਘ ਭਾਰਤੀ ਮੂਲ ਦੇ ਇਹ ਕੌਂਸਲਰ ਜਿਹੜੇ ਕਿ ਮੇਅਰ ਦੀ ਕੁਰਸੀ ਤੱਕ ਪਹੁੰਚੇ, ਅਤੇ ਉਸ ਤੋਂ ਬਾਅਦ ਫਿਰ ਇੱਕ ਮਸਲਾ ਐਸਾ ਸਾਹਮਣੇ ਆਇਆ ਜਿਹਦੇ ਕਰਕੇ ਇਹਨਾਂ ਨੂੰ ਆਪਣੇ ਸਾਰੇ ਅਹੁਦੇ ਛੱਡਣੇ ਪਏ। ਸੋ ਇੱਕ ਕੌਂਸਲਰ ਦੇ ਉੱਤੇ ਜਿਹੜਾ ਰੋਸ ਜਿਤਾਇਆ ਗਿਆ ਹੈ, ਜਿਹਦੇ ਵਜੋਂ ਇਹਨਾਂ ਨੂੰ ਅਸਤੀਫਾ ਦੇਣਾ ਪਿਆ ਵਾ, ਇਸੇ ਕਾਰਨ ਜਿਹੜੇ ਜ਼ਿਮਨੀ ਚੋਣ ਯਾਨੀ ਕਿ ਬਾਈ ਇਲੈਕਸ਼ਨ ਜਿਹੜੀ ਆ ਉਹ ਹੁਣ ਕਰਵਾਉਣੀ ਪੈ ਸਕਦੀ ਆ। ਇਸੇ ਸੰਕਟ ਦੇ ਨਾਲ ਨਜਿੱਠਣ ਦੇ ਲਈ ਸਰਕਾਰ ਦੇ ਵੱਲੋਂ ਮੋਨੀਟਰਸ ਨਿਯੁਕਤ ਕੀਤੇ ਗਏ ਨੇ, ਜਿਸਦਾ ਰੋਜ਼ਾਨਾ ਖਰਚਾ ਜਿਹੜਾ ਵਾ $1,335 ਆ। ਸੋ ਇਹਨੂੰ ਇੱਕ ਆਰਥਿਕ ਬੋਝ ਟੈਕਸ ਪੇਅਰਸ ਦੇ ਉੱਤੇ ਦੱਸਿਆ ਜਾ ਰਿਹਾ ਵਾ ਕਿ ਇਹ ਹੋਰ ਜ਼ਿਆਦਾ ਨੁਕਸਾਨ ਆ ਇਸ ਮਹਿੰਗਾਈ ਦੇ ਯੁੱਗ ਦੇ ਵਿੱਚ। ਖੈਰ ਇਹਨਾਂ ਲੋਕਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਆ ਕਿ ਅਜਿਹੇ ਆਰਥਿਕ ਬੋਝ ਜੇਕਰ ਪੈਂਦੇ ਨੇ ਤਾਂ ਅੱਗੇ ਤੋਂ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਣ ਦੀ ਕੋਈ ਨਾ ਕੋਈ ਤਜਵੀਜ਼ ਰੱਖੀ ਜਾਵੇ। ਸੋ ਫਿਲਹਾਲ ਜਿਹੜੇ ਕੌਂਸਲਰ ਜੈਨੀ ਬਰੇਰਾ ਨੇ ਉਹਨਾਂ ਦਾ ਅਸਤੀਫੇ ਦੀ ਗੱਲ ਚੱਲ ਰਹੀ ਆ। ਸੋ ਸਾਬਕਾ ਮੇਅਰ ਅਤੇ ਕੌਂਸਲਰ ਜੈਨੀ ਬਰੇਰਾ ਦਾ ਇਹ ਕਹਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਕਿ ਜਿਹੜੇ ਸਾਬਕਾ ਮੇਅਰ ਪ੍ਰੀਤ ਸਿੰਘ ਉਹਨਾਂ ਦੀ ਜਿੱਦ ਦੇ ਕਾਰਨ ਉਹਨਾਂ ਨੂੰ ਆਪਣੀ ਸਥਿਤੀ ਜਿਹੜੀ ਆ ਉਹ ਬਹੁਤ ਹੀ ਵਧੀਆ ਨਹੀਂ, ਸਹਿਜ ਅਵਸਥਾ ਦੇ ਵਿੱਚ ਦਿਖਾਈ ਨਹੀਂ ਦਿੱਤੀ। ਸੋ ਅਜਿਹੇ ਦੇ ਵਿੱਚ ਇਸ ਅਣਸੁਖਾਵੇਂ ਮਾਹੌਲ ਦੇ ਵਿੱਚ ਉਹਨਾਂ ਨੇ ਅਸਤੀਫਾ ਦਿੱਤਾ। ਉਹਨਾਂ ਦੇ ਅਸਤੀਫੇ ਤੋਂ ਬਾਅਦ ਹੁਣ ਜੁਲਾਈ ਮਹੀਨੇ ਦੇ ਵਿੱਚ ਜਿਹੜੇ ਹੈਲਥ ਬੋਰਡ ਆ ਉਹਦੇ ਵਿੱਚ ਜ਼ਿਮਨੀ ਚੋਣ ਕਰਵਾਈ ਜਾਣੀ ਆ। ਜੈਨੀ ਬਰੇਰਾ ਦਾ ਇਹ ਕਹਿਣਾ ਕਿ ਸਾਰੇ ਕੌਂਸਲਰਾਂ ਦੇ ਵੱਲੋਂ ਬੇਭਰੋਸਗੀ ਦਾ ਮਤਾ ਪਾਸ ਕਰਨ ਦੇ ਬਾਵਜੂਦ ਵੀ ਮੇਅਰ ਨੇ ਅਸਤੀਫਾ ਨਹੀਂ ਦਿੱਤਾ, ਮੈਂ ਇਸ ਫੈਸਲੇ ਦਾ ਜਿਹੜਾ ਸਮਰਥਨ ਨਹੀਂ ਕਰ ਸਕਦੀ ਕਿਉਂਕਿ ਇਹ ਸਾਡੇ ਭਾਈਚਾਰੇ ਦੀਆਂ ਨੌਜਵਾਨ ਕੁੜੀਆਂ ਨੂੰ ਬਹੁਤ ਗਲਤ ਸੰਦੇਸ਼ ਦਿੰਦਾ ਵਾ। ਸੋ ਇਸ ਟਾਈਮ ਦੇ ਉੱਤੇ ਸਾਰਾ ਵਿਵਾਦ ਜਿਹੜਾ ਵਾ ਸ਼ੁਰੂ ਕਦੋਂ ਹੋਇਆ ਸੀ, ਇੱਕ ਵਾਰੀ ਪਿੱਛੇ ਜੇ ਝਾਤੀ ਮਾਰ ਲਈਏ ਤਾਂ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ਇਹ ਸਾਹਮਣੇ ਆਇਆ ਕਿ ਜਿਹੜੇ ਪ੍ਰੀਤ ਸਿੰਘ ਨੇ ਉਹਨਾਂ ਨੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਇੱਕ ਦੋਸ਼ੀ ਜੋ ਕਿ ਉਹਨਾਂ ਦੇ ਆਪਣੇ ਮਿੱਤਰ ਸੀ ਕਸ਼ਯਪ ਪਟੇਲ, ਉਹਨਾਂ ਦੇ ਹੱਕ ਦੇ ਵਿੱਚ ਅਦਾਲਤ ਦੇ ਵਿੱਚ ਇੱਕ ਕਰੈਕਟਰ ਰੈਫਰੈਂਸ ਲਿਖ ਕੇ ਦਿੱਤਾ ਸੀ। ਕੌਂਸਲਰ ਨੇ ਇਸ ਕਾਰਵਾਈ ਨੂੰ ਨੈਤਿਕ ਤੌਰ ਦੇ ਉੱਤੇ ਨਿੰਦਣਯੋਗ ਕਰਾਰ ਦਿੱਤਾ ਅਤੇ ਸਰਬਸੰਮਤੀ ਦੇ ਨਾਲ ਮੇਅਰ ਦੇ ਵਿਰੁੱਧ ਨੋ ਕੌਨਫੀਡੈਂਸ ਮੋਸ਼ਨ ਜਿਹੜਾ ਉਹ ਪਾਸ ਕੀਤਾ ਸੀ। ਦੂਸਰੇ ਪਾਸੇ ਪ੍ਰੀਤ ਸਿੰਘ ਦਾ ਇਹ ਕਹਿਣਾ ਹੈ ਕਿ ਉਹਨਾਂ ਨੇ ਉਹ ਪੱਤਰ ਇੱਕ ਆਮ ਨਾਗਰਿਕ ਦੇ ਵਜੋਂ ਲਿਖਿਆ ਸੀ, ਨਾ ਕਿ ਮੇਅਰ ਦੇ ਵਜੋਂ। ਸੋ ਉਹਨਾਂ ਨੇ ਸਪੱਸ਼ਟ ਕੀਤਾ ਕਿ ਉਹ ਧੱਕੇਸ਼ਾਹੀ ਦੇ ਅੱਗੇ ਝੁੱਕ ਕੇ ਅਸਤੀਫਾ ਨਹੀਂ ਦੇਣਗੇ। ਸੋ ਸਰਕਾਰੀ ਮਾਨੀਟਰਾਂ ਦੀ ਨਿਯੁਕਤੀ ਜਿਹੜੀ ਆ ਉਹਦੇ ਉੱਤੇ ਹੁਣ ਟੈਕਸ ਪੇਜ ਦਾ ਜਿਹੜਾ ਬੋਝ ਆ ਉਹਦੇ ਬਾਰੇ ਇਸ ਟਾਈਮ ਦੇ ਉੱਤੇ ਚਰਚੇ ਚੱਲ ਰਹੇ ਨੇ। ਇਹ ਮੋਨੀਟਰ ਜਿਹੜੇ ਨੇ 11 ਮਈ ਤੋਂ 31 ਜਨਵਰੀ 2027 ਤੱਕ ਲਗਭਗ 9 ਮਹੀਨੇ ਦੇ ਲਈ ਇਹ ਕੰਮ ਕਰਨਗੇ। ਸੋ ਮੋਨੀਟਰਾਂ ਦਾ ਰੋਜ਼ਾਨਾ ਜਿਹੜਾ ਵਾ ਉਹ ਖਰਚਾ $1,335 ਤੈਅ ਕੀਤਾ ਗਿਆ। ਸੋ ਹਫ਼ਤੇ ਦੇ ਵਿੱਚ 2 ਤੋਂ 3 ਦਿਨ ਇਹ ਕੰਮ ਕਰਨਗੇ। ਸੋ ਅੰਦਾਜ਼ੇ ਦੇ ਮੁਤਾਬਕ ਜਨਵਰੀ ਤੱਕ ਇਹ ਜਿਹੜੇ ਮੋਨੀਟਰ ਨੇ ਇਹਨਾਂ ਦੀ ਨਿਯੁਕਤੀ ਵਿੰਡਮ ਦੇ ਲੋਕਾਂ ਦੇ ਉੱਤੇ ਲਗਭਗ 1,50,000 ਦਾ ਵਿੱਤੀ ਬੋਝ ਪਾ ਚੁੱਕੀ ਹੋਊਗੀ। ਸੋ ਭਾਈਚਾਰੇ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਜਾਰੀ ਨੇ। ਸੋ ਇਸ ਟਾਈਮ ਦੇ ਉੱਤੇ ਬਹੁਤ ਸਾਰੇ ਲੋਕ ਜਿਹੜੇ ਕਿ ਇਹਦੇ ਉੱਤੇ ਵਿਰੋਧ ਦੇ ਵਿੱਚ ਉਤਰੇ ਨੇ। ਉਹਨਾਂ ਉਸੇ ਦੇ ਵਿਚਕਾਰ ਜਿਹੜੇ 18 ਮਈ ਨੂੰ ਕੌਂਸਲ ਚੈਂਬਰ ਦੇ ਬਾਹਰ ਜਿਹੜਾ ਪਹਿਲਾ ਦੂਜਾ ਨਹੀਂ ਤੀਜਾ ਨਹੀਂ ਚੌਥਾ ਵੱਡਾ ਵਿਰੋਧ ਜਿਹੜਾ ਵਾ ਇਹ ਉਲੀਕਿਆ ਗਿਆ ਵਾ। ਸੋ ਇਹਦੇ ਵਿੱਚ ਵੀ ਲੋਕਾਂ ਨੂੰ ਸੱਦੇ ਜਿਹੜੇ ਨੇ ਇੱਕ ਦੂਸਰੇ ਦੇ ਰਾਹੀਂ ਪਹੁੰਚਾਏ ਜਾ ਰਹੇ ਨੇ। ਸੋ ਫਿਲਹਾਲ ਪ੍ਰਦਰਸ਼ਨਕਾਰੀਆਂ ਦਾ ਇਹ ਕਹਿਣਾ ਹੈ ਕਿ ਕੌਂਸਲ ਦੀ ਲੀਡਰਸ਼ਿਪ ਪੂਰੀ ਤਰ੍ਹਾਂ ਦੇ ਨਾਲ ਫੇਲ ਹੋ ਚੁੱਕੀ ਹੈ। ਸੋ ਮੰਗ ਕਰ ਰਹੇ ਨੇ ਕਿ ਪ੍ਰੀਤ ਸਿੰਘ ਨੂੰ ਤੁਰੰਤ ਮੇਅਰ ਦੇ ਅਹੁਦੇ ਤੋਂ ਪੱਕੇ ਤੌਰ ਦੇ ਉੱਤੇ ਅਸਤੀਫਾ ਦਵਾਇਆ ਜਾਵੇ ਕਿਉਂਕਿ ਉਹਨਾਂ ਦੇ ਗਲਤ ਫੈਸਲਿਆਂ ਦੇ ਕਾਰਨ ਭਾਈਚਾਰੇ ਦਾ ਭਾਰੀ ਨੁਕਸਾਨ ਹੋ ਰਿਹਾ ਵਾ। ਸੋ ਫਿਲਹਾਲ ਇਸ ਸੰਬੰਧ ਦੇ ਵਿੱਚ ਜਿਹੜਾ ਵਾ ਹੈਰਲਡ ਸਨ ਦਾ ਇਹ ਕਹਿਣਾ ਹੈ ਕਿ ਉਹਨਾਂ ਨੇ ਪ੍ਰੀਤ ਸਿੰਘ ਦੇ ਨਾਲ ਟਿੱਪਣੀ ਦੇ ਲਈ ਸੰਪਰਕ ਜ਼ਰੂਰ ਕੀਤਾ ਸੀ ਪਰ ਹਾਲੇ ਤੱਕ ਉਹਨਾਂ ਨੂੰ ਕੋਈ ਇਹਦੇ ਉੱਤੇ ਜਵਾਬ ਨਹੀਂ ਮਿਲ ਸਕਿਆ। ਇੱਧਰ ਖੇਡ ਜਗਤ ਵੱਲ ਜੇ ਝਾਤੀ ਮਾਰੀਏ ਤਾਂ IPL ਦੇ ਵਿੱਚ ਗੁਜਰਾਤ ਟਾਈਟਨਸ ਬੜੀ ਮਜ਼ਬੂਤੀ ਦੇ ਨਾਲ ਉੱਭਰ ਕੇ ਸਾਹਮਣੇ ਆਈ ਹੈ। ਸੋ ਅਜਿਹਾ ਉੱਭਰ ਕੇ ਸਾਹਮਣੇ ਆਈ ਹੈ ਕਿ ਹੁਣ ਇਹ ਨੰਬਰ 1 ਦੇ ਉੱਤੇ ਪਹੁੰਚ ਚੁੱਕੇ ਨੇ। 12 ਮੈਚ ਇਹਨਾਂ ਨੇ ਹਾਲੇ ਤੱਕ ਖੇਡੇ ਨੇ ਅਤੇ ਹੁਣ ਇਹਨਾਂ ਦੇ ਪੁਆਇੰਟ ਹੋ ਚੁੱਕੇ ਨੇ 16, ਯਾਨੀ ਕਿ ਸਾਰਿਆਂ ਤੋਂ ਵਧੇਰੇ। ਇਸ ਤੋਂ ਥੱਲੇ ਫਿਰ RCB ਅਤੇ ਹੈਦਰਾਬਾਦ ਦੀ ਟੀਮ ਹੈ ਜਿਹਨਾਂ ਕੋਲ 14 ਪੁਆਇੰਟ ਨੇ ਅਤੇ ਚੌਥੇ ਨੰਬਰ ਦੇ ਉੱਤੇ ਇਸ ਟਾਈਮ ਪੰਜਾਬ ਦੀ ਟੀਮ ਹੈ ਜਿਹਦੇ ਕੋਲ 13 ਪੁਆਇੰਟ ਨੇ ਅਤੇ 11 ਮੈਚ ਪੰਜਾਬ ਦੀ ਟੀਮ ਖੇਡ ਚੁੱਕੀ ਹੈ। ਸੋ ਅਗਲੇ ਮੈਚ ਪੰਜਾਬ ਦੀ ਟੀਮ ਦੇ ਲਈ ਜਿੱਤਣੇ ਹੁਣ ਜ਼ਰੂਰੀ ਹੋਣਗੇ। ਫਿਲਹਾਲ ਜੇਕਰ ਆਪਾਂ
ਕੱਲ੍ਹ ਦੇ ਦਿਨ ਦੇ ਹੋਏ ਮੈਚ ਦੀ ਗੱਲ ਕਰੀਏ, ਜਿਹੜਾ ਕਿ 56ਵਾਂ ਮੈਚ ਉਹ ਨਿਬੜਿਆ ਗੁਜਰਾਤ ਟਾਈਟਨ ਅਤੇ ਸਨਰਾਈਜ਼ਰ ਹੈਦਰਾਬਾਦ, ਜਿਹੜੀ ਕਿ ਮਜ਼ਬੂਤ ਟੀਮ ਇਸ ਤੋਂ ਪਹਿਲਾਂ ਨੰਬਰ 1 ਦੇ ਉੱਤੇ ਵੀ ਬੈਠੀ ਰਹੀ ਹੈ। ਸੋ ਇਸ ਟੀਮ ਨੂੰ ਬੜੀ ਬੁਰੀ ਤਰ੍ਹਾਂ ਦੇ ਨਾਲ ਦਰੜਿਆ ਗੁਜਰਾਤ ਟਾਈਟਨਸ ਨੇ, ਹਾਲਾਂਕਿ ਸਕੋਰ ਵੀ ਕੋਈ ਬਹੁਤ ਵੱਡਾ ਨਹੀਂ ਸੀ ਖੜਾ ਕਰ ਪਾਏ। 168 ਦੌੜਾਂ ਇਹਨਾਂ ਦੇ ਵੱਲੋਂ ਬਣਾਈਆਂ ਗਈਆਂ ਸੀ, 5 ਖਿਡਾਰੀ ਗਵਾ ਕੇ, ਜਿਹਦੇ ਵਿੱਚ ਕਿ ਸਾਈ ਸੁਦਰਸ਼ਨ 44 ਗੇਂਦਾਂ ਦੇ ਵਿੱਚ 61 ਦੌੜਾਂ ਬਣਾ ਕੇ ਗਏ, ਹਾਲਾਂਕਿ ਕਪਤਾਨ ਗਿੱਲ 5 ਦੌੜਾਂ ਦੇ ਉੱਤੇ ਹੀ ਆਊਟ ਹੋ ਗਏ। ਅਤੇ ਉਸ ਤੋਂ ਬਾਅਦ ਫਿਰ ਵਾਸ਼ਿੰਗਟਨ ਸੁੰਦਰ ਇੱਕ ਵਾਰੀ ਫਿਰ ਤੋਂ ਚਮਕੇ ਨੇ 33 ਗੇਂਦਾਂ ਦੇ ਵਿੱਚ 50 ਦੌੜਾਂ ਬਣਾ ਕੇ। ਸੋ ਕੁੱਲ ਮਿਲਾ ਕੇ ਇੱਕ ਠੀਕ ਠਾਕ ਜਿਹਾ ਸਕੋਰ ਇਹਨਾਂ ਦੇ ਵੱਲੋਂ ਖੜਾ ਕੀਤਾ ਗਿਆ ਸੀ। ਉਸ ਤੋਂ ਬਾਅਦ ਜਦੋਂ ਖੇਡਣ ਦੇ ਲਈ ਆਉਂਦੀ ਆ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ, ਅਤੇ ਫਿਰ ਲਗਾਤਾਰ ਉਹਨਾਂ ਦੀਆਂ ਵਿਕਟਾਂ ਡਿੱਗਦੀਆਂ ਗਈਆਂ, ਅਤੇ 120 ਖਿਡਾਰੀ ਕਿਸੇ ਵੀ ਮੋੜ ਦੇ ਉੱਤੇ ਕਾਮਯਾਬ ਨਜ਼ਰ ਨਹੀਂ ਆਇਆ। ਸਭ ਤੋਂ ਵਧੇਰੇ ਦੌੜਾਂ ਕਪਤਾਨ ਪੈਟ ਕਮਿੰਸ ਨੇ ਬਣਾਈਆਂ, ਜਿਹੜੀਆਂ ਕਿ 19 ਨੇ, ਯਾਨੀ ਕਿ 20 ਤੋਂ ਥੱਲੇ ਥੱਲੇ ਸਾਰੇ ਦੇ ਸਾਰੇ ਖਿਡਾਰੀ ਢੇਰ ਹੋ ਗਏ। ਅਤੇ 15ਵੇਂ ਓਵਰ ਦੀ 5ਵੀਂ ਬਾਲ ਦੇ ਉੱਤੇ 86 ਦੌੜਾਂ ਬਣਾ ਕੇ ਸਾਰੀ ਦੀ ਸਾਰੀ ਟੀਮ ਢੇਰੀ ਹੋ ਜਾਂਦੀ ਆ, ਉਹ ਟੀਮ ਜਿਹੜੀ ਕਿ 250 350 ਤੱਕ ਵੀ ਬਣਾਉਣ ਦਾ ਦਮਖਮ ਸ਼ੋ ਕਰਦੀ ਰਹੀ ਆ। ਸੋ ਅਜਿਹੇ ਦੇ ਵਿੱਚ ਹੁਣ ਇਹ ਇੱਕ ਦਮਤਾਸ਼ ਦੇ ਪੱਤਿਆਂ ਵਾਂਗੂ ਟੀਮਾਂ ਦਾ ਖਿਲਰਨਾ ਆਉਣ ਵਾਲੇ ਦਿਨਾਂ ਦੇ ਲਈ ਕੁਛ ਹੋਰ ਸਵਾਲ ਛੱਡਦਾ ਜਾ ਰਿਹਾ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਟੀਮ ਦਾ ਮੈਚ ਪੰਜਾਬ ਦੀ ਟੀਮ ਦੇ ਨਾਲ ਵੀ ਹੋਣਾ ਵਾ, ਅਤੇ RCB ਦੇ ਨਾਲ ਵੀ ਹੋਣਾ, ਮੁੰਬਈ ਇੰਡੀਅਨਸ ਦੇ ਨਾਲ ਵੀ ਟੀਮ ਦਾ ਮੈਚ ਤੈਅ ਆ। ਸੋ ਅਜਿਹੇ 'ਚ ਵੇਖਣਾ ਹੋਊਗਾ ਕਿ ਕਿਹੜੀ ਟੀਮ ਕੇਸ ਕਰਵਟ ਬੈਠਦੀ ਹੈ ਇਸ ਮੈਚ ਦੇ ਵਿੱਚ। ਰਬਾਡਾ 3 ਵਿਕਟਾਂ ਲੈ ਕੇ ਗਏ, ਉਹਨਾਂ ਨੂੰ ਮੈਨ ਆਫ ਮੈਚ ਦਾ ਜਿਹੜਾ ਸਨਮਾਨ ਵੀ ਦਿੱਤਾ ਗਿਆ, ਅਤੇ ਜੇਸਨ ਹੋਲਡਰ ਵੀ 3 ਵਿਕਟਾਂ ਜਿਹੜੀਆਂ ਇਸ ਮੈਚ ਦੇ ਵਿੱਚ ਹਾਸਲ ਕਰਦੇ ਨੇ। ਸੋ ਕੁੱਲ ਮਿਲਾ ਕੇ ਸਰਾਜ ਨੇ ਵੀ ਇਸ ਮੈਚ ਦੇ ਵਿੱਚ ਬੜੀ ਸਦੀ ਗੇਂਦਬਾਜ਼ੀ ਕੀਤੀ, 3 ਓਵਰਾਂ ਦੇ ਵਿੱਚ ਸਿਰਫ 11 ਦੌੜਾਂ ਦੇ ਕੇ ਅਤੇ 1 ਵਿਕਟ ਹਾਸਲ ਕੀਤੀ। ਸੋ ਇਹ ਕੁੱਲ ਮਿਲਾ ਕੇ ਮੈਚ ਜਿਹੜਾ ਉਹ ਗੁਜਰਾਤ ਦੀ ਟੀਮ ਦੇ ਗੇਂਦਬਾਜ਼ਾਂ ਦੇ ਨਾਂ ਰਿਹਾ। ਸੋ ਫਿਲਹਾਲ ਵੇਖਣ ਵਾਲੀ ਚੀਜ਼ ਇਹ ਰਹੂਗੀ ਕਿ ਅੱਗੇ ਹੁਣ ਇਹ ਟੂਰਨਾਮੈਂਟ ਕਿਹੜੇ ਪਾਸੇ ਨੂੰ ਜਾਂਦਾ, ਪਰ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਵਧੇਰੇ ਖਬਰਾਂ ਦੇ ਲਈ, ਬਜਟ ਦੇ ਉੱਤੇ ਹੋਰ ਵਧੇਰੇ ਗੱਲਾਂ ਬਾਤਾਂ ਦੇ ਲਈ ਤੁਸੀਂ ਜੁੜੇ ਰਹੋ ਰੇਡੀਓ ਹਾਂਜੀ 1674।

ਚੱਲਦੀ ਦਾ ਨਾਮ ਗੱਡੀ ਆਹਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tirefors.com.au